0: ਇਹਨਾਂ ਤੋਂ ਅੱਗੇ ਹੋਰ ਅਪੁਆਇੰਟਮੈਂਟ ਨੀ ਕਰਨੀ, ਇਹ ਕੰਟੀਨਿਊ ਕਰਨਗੇ
1: ਜੀ।
0: ਫੇਰ ਰੋਲ ਬੈਕ ਕਿੱਦਾਂ ਹੋ ਗਈ ਜੀ?
1: ਜੀ
0: ਤੇ ਜੇ ਉਹਨਾਂ ਨੇ ਵਕੀਲਾਂ ਚੋਂ ਲੈਣੇ ਹੈਗੇ ਆ ਤਾਂ ਫੇਰ 30-9 ਵਾਲੀ ਗੱਲ ਦੀ ਵੀ ਕੋਈ ਸਿਗਨੀਫਿਕੈਂਸ ਨੀ, ਕਿਹੜੇ ਵਕੀਲਾਂ ਚੋਂ ਲੈਣੇ ਆ, ਕਿੱਦਾਂ ਲੈਣੇ ਆ,
1: ਜੀ
0: ਕਿੱਦਾਂ ਉਹਨਾਂ ਨੂੰ ਕੇਸ ਹੈਂਡ ਓਵਰ ਕਰਨੇ ਆ।
1: ਜੀ
0: ਆਖਿਰ ਤਾਂ ਜਿਹੜਾ ਹੈਗਾ ਆ, ਕੋਈ ਜਦੋਂ ਦੋ ਧਿਰਾਂ ਜਿਹੜੀਆਂ ਆ ਉਹ ਗੱਲਬਾਤ ਬਹਿ ਕੇ ਕਰਦੀਆਂ, ਉਹਦੇ ਮਿਨਟਸ ਆਫ ਮੀਟਿੰਗ ਹੁੰਦੇ ਆ ਬਕਾਇਦਾ ਤੌਰ ਤੇ,
1: ਜੀ
0: ਉਹਦਾ ਜਿਹੜਾ ਹੈਗਾ ਆ ਕੋਈ ਲਿਖਤ ਹੀ ਆਉਂਦਾ ਹੈਗਾ ਕਿ ਕੀ ਕੰਸੈਂਸਸ ਬਣਿਆ ਹੈਗਾ ਆ,
1: ਜੀ
0: ਤੇ ਉਹਦੇ ਬਾਰੇ ਅਜੇ ਤੱਕ ਜਿਹੜਾ ਹੈਗਾ ਆ ਵੇਟ ਕੀਤੀ ਜਾ ਰਹੀ ਆ। ਬਟ ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਧਿਰਾਂ ਐਕਟਿਵਲੀ ਜਿਹੜਾ ਆ ਮੀਡੀਆ ਦੇ ਵਿੱਚ ਬਿਆਨ ਦੇ ਰਹੀਆਂ ਆ ਜੀ ਵੀ ਹੜਤਾਲ ਖਤਮ ਆ ਜੀ,
1: ਜੀ
0: ਪਰ ਲੋਕਲ ਬਾਰਾਂ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਵੀ ਸਵੇਰ ਤੱਕ ਦੇਖੋ ਕੋਈ ਲਿਖਤ ਆਉਂਦੀ ਆ ਤੇ ਫਿਰ ਜਿਹੜਾ ਆ ਡਿਸੀਜਨ ਲਵਾਂਗੇ ਜੀ।
1: ਜੀ
0: ਗਰਾਊਂਡ ਦੀ ਤਾਂ ਰਿਪੋਰਟ ਇਹ ਆ ਜੀ।
1: ਜੀ
0: ਬਾਕੀ ਜਿਹੜਾ ਹੈਗਾ ਆ ਹੁਣ ਮਤਲਬ ਰੀਸੈਂਟਲੀ ਆਇਆ ਵੀ ਚੀਫ ਜਸਟਿਸ ਨੇ ਜਿਹੜਾ ਆ ਵੀ ਟ੍ਰਿਬਿਊਨ ਨੂੰ ਬਿਆਨ ਦਿੱਤਾ
1: ਜੀ,
0: ਤੇ ਭਾਈ 30-9 ਤੋਂ ਬਾਅਦ ਜਿਹੜਾ ਹੈਗਾ ਆ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ।
1: ਬਿਲਕੁਲ ਵੈਸੇ ਉਹ ਵੇਟ ਤਾਂ ਕਰ ਰਹੇ ਕਿ ਲਿਖਤੀ ਲਿਖਤੀ ਦਿੱਤਾ ਜਾਵੇ ਫਿਰ ਹੀ ਸਾਰਾ ਕੁਝ ਡਿਸੀਜਨ ਕਰਨਗੇ ਜੀ। ਹਾਂ ਖਰਚੇ ਤਾਂ
0: ਜੇ ਉਹਨਾਂ ਦੀ ਮਨਸ਼ਾ ਇਹ ਹੈਗੀ ਆ ਤੇ ਸਰ ਫੇਰ ਉਹ ਜਿਹੜਾ ਹੈਗਾ ਆ ਫੇਰ ਗੁਮਰਾਹ ਕੁੰਨ ਸਟੇਟਮੈਂਟਾਂ ਕਿਉਂ ਦਿੱਤੇ ਰਹੇ ਹੈਗੇ ਆ? ਗੱਲ ਤਾਂ ਇਹ ਹੈ ਜੀ,
1: ਬਿਲਕੁਲ
0: ਪਹਿਲਾਂ ਜਿਹੜਾ ਆ ਵੀ ਹਾਂ ਜੀ ਰੋਲ ਬੈਕ ਹੋ ਗਈ ਜੀ, ਉਹ ਏਡਾ ਵੱਡਾ ਐਜੀਟੇਸ਼ਨ ਆ ਜੀ। ਪਰ ਜਿਹੜਾ ਹੈਗਾ ਆ ਪਹਿਲਾਂ ਕੱਲ ਹੀ ਜਿਹੜਾ ਆ ਪਰਸੋਂ ਪਤਾ ਲੱਗ ਗਿਆ ਸੀ ਵੀ ਜਦੋਂ ਦੋ ਧਿਰਾਂ ਵੱਖਰੀਆਂ ਵੱਖਰੀਆਂ ਹੋ ਕੇ ਕਨਫਿਊਜਨ ਕ੍ਰੀਏਟ ਕਰਤੀ ਸੀ ਵੀ 73% ਜਿਹੜੀਆਂ ਬਾਰ ਆ ਉਹ ਸਟ੍ਰਾਈਕ ਵਿਡਰਾ ਕਰਨੀਆਂ ਚਾਹੁੰਦੀਆਂ 3 ਤਰੀਕ ਨੂੰ, 27% ਐਗਰੀ ਨਹੀਂ ਕਰਦੀਆਂ ਤੇ ਮੈਜੋਰਟੀ ਵਿਊ ਪ੍ਰਵੇਲ ਕਰੇਗਾ
1: ਜੀ।
0: ਬਾਅਦ ਦੇ ਵਿੱਚ ਜਿਹੜਾ ਇਹ ਵੱਡੀਆਂ ਬਾਰਾਂ ਲੁਧਿਆਣਾ ਪਟਿਆਲਾ ਇਹਨਾਂ ਨੇ ਕਿਹਾ ਉਹ ਭਾਈ ਕਿੱਥੇ ਪੁੱਛਿਆ ਸਾਨੂੰ ਕਿੱਥੇ,
1: ਹਾਂਜੀ
0: ਤੇ ਅਸੀਂ ਤਾਂ ਕਹਿੰਦੇ ਮਤਲਬ ਉਹ ਜਦ ਤੱਕ ਜਿਹੜਾ ਆ ਪੂਰੀ ਤਰ੍ਹਾਂ ਕੰਪਲੀਟਲੀ ਜਿੱਤ ਨਹੀਂ ਹੁੰਦੀ ਤਦ ਤੱਕ ਜਿਹੜਾ ਆ
1: ਜੀ
0: ਉਹਦਾ ਫੈਕਟ ਇਹ ਹੋਇਆ ਜੀ, ਉਹਦਾ ਫੈਕਟ ਇਹ ਹੋਇਆ ਕਿ ਹਰਿਆਣਾ ਤੇ ਹਿਮਾਚਲ ਜਿਹੜੇ ਨਾਲ ਆਏ ਸੀ ਉੱਥੇ ਅੱਜ ਵਰਕਿੰਗ ਡੇ ਸੀਗਾ, ਉਹਨਾਂ ਨੇ ਕਿਹਾ ਪੰਜਾਬ ਵਾਲਿਆਂ ਨੇ ਜਦੋਂ ਐਜੀਟੇਸ਼ਨ ਹੀ ਵਾਪਸ ਲੈ ਲਿਆ, ਹੜਤਾਲ ਵਾਪਸ ਲੈ ਲਈ ਆ, ਤੇ ਉਹ ਤਾਂ ਅਜੇ ਹੁਣੇ ਨਾਲ ਤੁਰੇ ਹੀ ਸੀਗੇ, ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਆ ਹੜਤਾਲ ਵਾਪਸ ਲੈ ਲਈ ਤੇ ਉਹਨਾਂ ਦੋਵਾਂ ਸਟੇਟਾਂ 'ਚ ਤਾਂ ਕੰਮ ਹੋਇਆ।
1: ਬਿਲਕੁਲ
0: ਹੁਣ ਪਤਾ ਨੀ ਹੈਗਾ ਜੀ ਵੀ ਇਹ ਕੀ ਮਤਲਬ ਜਿਹੜਾ ਆ ਵੀ ਇਹ ਬਾਹਰ ਦਾ ਪ੍ਰੈਜੀਡੈਂਟ ਜਿਹੜਾ ਆ ਉਹ ਕੁਛ ਕਹਿ ਰਿਹਾ ਹੈਗਾ ਆ ਤੇ ਵਾਈਸ ਪ੍ਰੈਜੀਡੈਂਟ ਜਿਹੜਾ ਆ ਉਹ ਕਹਿੰਦਾ ਵਾ ਭਾਈ ਲਿਖਤੀ ਦਿਖਾਓ ਵੀ ਲਿਖਤ ਕੀ ਹੋਈ ਆ
1: ਜੀ।
0: ਹਾਂਜੀ
1: ਵੈਸੇ ਕੱਲ ਦੀ ਇੱਕ ਮੀਟਿੰਗ ਬੁਲਾਈ ਹੋਈ ਹੈ ਆਪਣੀ ਮੰਗਲਵਾਰ ਨੂੰ, ਕੱਲ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਹੈ ਜੀ, ਜਿਹਦੇ ਵਿੱਚ ਦਿੱਲੀ ਮੀਟਿੰਗ
0: ਦੀ ਬੁਲਾਈ ਹੈਗੀ ਆ, ਬਟ ਗੱਲ ਤਾਂ ਇਹ ਆ ਕਿ
1: ਕਮੇਟੀ ਦੇ ਫੈਸਲਿਆਂ ਦੇ ਉੱਤੇ ਜਿਹੜੀ ਆ ਫਿਰ ਅਗਲੀ ਰਣਨੀਤੀ ਤੈਅ ਕਰੇਗੀ ਸ਼ਾਇਦ ਆਉਣ ਵਾਲੇ ਸਮੇਂ ਦੀ ਕੀ।
0: ਸਰ ਉਹ ਤਾਂ ਹੁਣ ਮਤਲਬ ਹੁਣ ਇਹ ਚੀਜ਼ਾਂ ਹੋ ਰਹੀਆਂ ਹੈ ਨਾ ਜੀ, ਬਟ ਐਟ ਦਾ ਸੇਮ ਟਾਈਮ ਜਿਹੜਾ ਵਰਕਰ ਰਿਜ਼ਿਊਮ ਕਰਨਾ ਕਿ ਨਹੀਂ ਕਰਨਾ ਜਾਂ ਹੜਤਾਲ ਤੇ ਬਹਿਣਾ ਅਜੇ ਕਿ ਨਹੀਂ ਬਹਿਣਾ
1: ਜੀ,
0: ਉਹ ਚੀਜ਼ ਜਿਹੜੀ ਆ ਉੱਥੇ ਕਨਫਿਊਜ਼ਨ ਕ੍ਰੀਏਟ ਹੋਇਆ ਹੈ ਜੀ, ਉਹ ਸਪਸ਼ਟ ਹੁਣ ਵੀ ਜਿਹੜਾ ਹੈਗਾ ਆ ਸਾਡੇ ਵੀ ਪ੍ਰੈਜੀਡੈਂਟ ਨੇ ਜਿਹੜਾ ਇਹ ਗੱਲ ਕਹੀ ਵੀ ਮੈਨੂੰ ਪਹਿਲਾਂ ਬਾਕੀ ਪ੍ਰੈਜੀਡੈਂਟ ਨਾਲ ਗੱਲ ਕਰ ਲੈਂਦੇ ਹੋ ਤੇ ਕੀ ਕਰਨਾ ਸਵੇਰ ਸਵੇਰੇ ਦੇਖਾਂਗੇ ਤੇ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ ਜੀ।
1: ਬਿਲਕੁਲ ਹੈ ਜੀ ਜੀ,
0: ਹਾਂਜੀ ਸਰ
1: ਜੀ।
0: ਹੁਣ ਅੱਜ ਬਾਕੀ ਖਬਰਾਂ ਤੇ ਜੀ, ਪੰਜਾਬ ਸਰਕਾਰ ਨੂੰ ਸਰ ਪੰਜਾਬ ਸਰਕਾਰ ਨੂੰ ਸਿੰਗਲ ਬੈਂਚ ਨੇ ਇਹ ਹੁਕਮ ਕੀਤਾ ਸੀ ਕਿ ਮੁਲਾਜ਼ਮਾਂ ਦਾ ਡੀਏ ਦਿਓ।
1: ਬਿਲਕੁਲ ਹੈ ਜੀ,
0: ਤੇ ਉਹ ਇਹਨਾਂ ਨੇ ਕੀ ਕੀਤਾ ਵੀ ਡਿਲੇ ਕਰਨ ਦੇ ਮਾਰਿਆਂ ਨੇ ਉਹਨੂੰ ਚੈਲੰਜ ਕਰਤਾ ਡਬਲ ਬੈਂਚ ਦੇ।
1: ਬਿਲਕੁਲ ਹੈ ਜੀ,
0: ਇਹਨਾਂ ਨੇ ਸੋਚਿਆ ਸੀਗਾ ਵੀ ਟਾਈਮ ਨਿਕਲ ਜਾਊਗਾ ਤੇ ਇਲੈਕਸ਼ਨਾਂ ਦੇ ਨੇੜੇ ਕੋਡ ਆਫ ਕੰਡਕਟ ਲੱਗ ਜਾਊਗਾ, ਫੇਰ ਕਵਾਂਗੇ ਜੀ ਵੀ ਕੋਡ ਆਫ ਕੰਡਕਟ ਲੱਗ ਗਿਆ ਆ, ਤੇ ਬਾਅਦ ਦੇ ਵਿੱਚ ਸਰਕਾਰ ਜਦੋਂ ਆਉਂਦੀ ਹੈਗੀ ਬਣਦੀ ਆ ਉਦੋਂ ਤੁਹਾਡਾ ਸਾਰੀ ਏਰੀਆ ਜਿਹੜੇ ਆ ਉਹ ਦੇ ਦਿੰਦੇ ਆ
1: ਜੀ।
0: ਹੁਣ ਏਡੀ ਵੱਡੀ ਰਕਮ ਜਿਹੜੀ ਆ 15,000 ਕਰੋੜ ਰੁਪਇਆ ਹੋ ਗਈ ਜੀ, ਉਹ ਇਹਨਾਂ ਕੋਲ ਨਾ ਤਾਂ ਦੇ ਹੋਣੀ ਆ ਜੀ
1: ਜੀ,
0: ਤੇ ਨਾ ਇਹਨਾਂ ਨੇ ਇਸ ਚੀਜ਼ ਕਰਕੇ ਸ਼ੋਰਲੀ ਆ ਕੇ ਟਾਈਮ ਪਾਸ ਕਰਨ ਦੇ ਮਾਰੇ ਜਿਹੜੇ ਹੈਗੇ ਆ ਇਹ ਸੁਪਰੀਮ ਕੋਰਟ ਜਾਣਗੇ ਜ਼ਰੂਰ
1: ਜੀ,
0: ਤੇ ਉਹ ਤਾਂ ਕਿ ਮਤਲਬ ਟਾਈਮ ਪਾਸ ਹੋ ਜਾਏ ਥੋੜਾ, ਤੇ ਕਿਉਂਕਿ ਕਿਸੇ ਵੀ ਕੇਸ ਦੀ ਜਿਹੜੀ ਹੈਗੀ ਆ ਜੱਜਮੈਂਟ 30 ਦਿਨ ਹੁੰਦੇ ਆ, 30 ਦਿਨਾਂ ਦੇ ਵਿੱਚ ਅਪੀਲ ਕਰਨ ਦਾ ਰੌਲਾ ਪਾ ਦੇਣਗੇ ਜੀ, ਫੇਰ ਅਪੀਲ ਕਰ ਦੇਣਗੇ ਜੀ, ਫੇਰ ਉਹਦੀ ਸੁਣਵਾਈ ਉਦੋਂ ਕੁਲ ਜਾਣਗੇ ਜਦੋਂ ਮਤਲਬ ਜਿਹੜਾ ਹੈਗਾ ਜੀ ਵੀ ਐਡਵਰਸ ਡਿਸੀਜਨ ਵੀ ਆ ਜਾਂਦਾ ਆ
1: ਜੀ,
0: ਤੇ ਤਾਂ ਵੀ ਕੋਡ ਆਫ ਕੰਡਕਟ ਲੱਗ ਚੁੱਕਿਆ ਹੋਵੇ ਤੇ ਫੇਰ ਕਹਿਣ ਨੂੰ ਬਹਾਨਾ ਹੋ ਜਾਊਗਾ।
1: ਪਰ ਜੇ ਨਹੀਂ ਵੀ ਦਿੰਦੇ ਸੈਣੀ ਸਾਹਿਬ, ਚਲੋ ਜੇ ਉਹ ਅਗਲੀਆਂ ਸਰਕਾਰਾਂ ਕੋਈ ਵੀ ਸਰਕਾਰ ਆ ਜਾਂਦੀ ਜਾਂ ਇਹੀ ਸਰਕਾਰ ਕੰਟੀਨਿਊ ਕਰਦੀ ਆ, ਪਰ ਅਗਲੇ ਸਮੇਂ ਦੇ ਵਿੱਚ ਵੀ ਤਾਂ ਦੇਣਾ ਪਵੇਗਾ ਉਹ ਬੋਝ, ਤਾਂ ਫਿਰ ਚਾਹੇ ਇਹਨਾਂ ਦੀ ਆਪਣੀ ਸਰਕਾਰ ਆ ਚਾਹੇ ਅਗਲੀ ਸਰਕਾਰ ਆ, ਉਹ ਦੇਣਾ ਤਾਂ ਪਵੇਗਾ ਜੀ, ਅੱਜ ਨਹੀਂ ਤਾਂ ਕੱਲ ਨੂੰ ਦੇਣਾ ਪਵੇਗਾ।
0: ਇਹ ਸਾਡੇ ਸਿਸਟਮ ਦੀ ਤਰਾਸਦਗੀ ਆ, ਜਦੋਂ ਕੋਈ ਸਰਕਾਰ ਜਾਂਦੀ ਆ, ਜਾਂਦੀ ਜਾਂਦੀ ਕੁਛ ਨਾ ਕੁਛ ਏਦਾਂ ਦਾ ਛੱਡ ਕੇ ਜਰੂਰ ਜਾਂਦੀ ਹੁੰਦੀ ਆ ਜੀ।
1: ਜੀ
0: ਹਾਂਜੀ, ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ 32,000 ਕਰੋੜ ਰੁਪਇਆ ਸੀਗਾ ਜੀ, ਉਹ ਪਤਾ ਹੀ ਨਹੀਂ ਸੀ ਲੱਗਾ ਕਣਕ ਦਾ ਕਿੱਥੇ ਗਿਆ ਜੀ।
1: ਜੀ
0: ਉਹ ਉਹਨਾਂ ਨੇ ਮੁੜ ਕੇ ਕਰਜ਼ੇ ਦੇ ਵਿੱਚ ਪਾਰਤਾ ਸੀ ਜੀ।
1: ਜੀ
0: ਤੇ ਬਾਕੀ ਇੱਥੇ ਹੀ ਇਹ ਹੈਗਾ ਆ ਵੀ ਅਗਲੀ ਸਰਕਾਰ ਨੂੰ ਵਿਰਾਸਤ ਦੇ ਵਿੱਚ ਜਿਹੜਾ ਇੰਨਾ ਕਰਜ਼ਾ ਦੇ ਕੇ ਜਾਣਾ ਆ, ਉਹਦੇ ਨਾਲ 15,000 ਕਰੋੜ ਆ ਵੀ ਸਹੀ।
1: ਬਿਲਕੁਲ ਹੈ ਜੀ,
0: ਗੱਲ ਤਾਂ ਇਹ ਆ ਨਾ ਜੀ। ਤੇ ਨਹੀਂ ਤਾਂ ਜਿਹੜਾ ਹੈਗਾ ਆ ਭਾਈ, ਪੰਜਾਬ ਤਾਂ ਵਿਕਣਾ ਤੈਅ ਆ ਜੀ। ਪੰਜਾਬ ਦੀਆਂ ਜਾਇਦਾਦਾਂ ਵੇਚ ਕੇ ਸਾਰੇ ਡਿਪਾਰਟਮੈਂਟਾਂ ਦੀਆਂ ਜਾਂ ਪੰਚਾਇਤੀ ਲੈਂਡ ਵੀ ਵੇਚਣਗੇ ਤਾਂ ਜਾ ਕੇ ਜਿਹੜਾ ਆ ਇਹ ਆਪਣੀਆਂ ਐਕਚੁਅਲੀ ਸਰ ਜਿਹੜਾ ਹੈਗਾ ਆ ਵੀ ਉਹਨਾਂ ਚੀਜ਼ਾਂ ਤੇ ਪੈਸਾ ਅਨਸੈਸਰੀ ਖਰਚਿਆ ਜਿਹਦੀ ਲੋੜ ਨੀ ਜੀ।
1: ਜੀ
0: ਹੁਣ ਇੱਕ ਸ਼ਾਮ ਸ਼ਿਵ ਕੇ ਨਾਮ ਇਹ ਕੀ ਹੈਗੇ ਕੰਮ ਤੁਸੀਂ ਕਰਦੇ ਹੈਗੇ ਆ, ਕਰੋੜਾਂ ਰੁਪਇਆ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਫੂਕਣ ਡੇ ਹੈਗੇ ਆ
1: ਜੀ।
0: ਸੈਕੂਲਰ ਕੰਟਰੀ ਹੈਗਾ ਆ ਜੀ, ਤੁਸੀਂ ਸਿਰਫ ਸਰਕਾਰ ਦਾ ਕੰਮ ਨਹੀਂ ਆ ਲੋਕਾਂ ਦਾ ਧਰਮ ਦੇ ਉੱਤੇ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਧਾਰਮਿਕ ਕੰਮਾਂ ਲਈ ਪ੍ਰੇਰਿਤ ਕਰਨਾ ਜਾਂ ਉਹਨਾਂ ਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਨਾ
1: ਜੀ।
0: ਸਰਕਾਰ ਦਾ ਕੰਮ ਤਾਂ ਜਿਹੜਾ ਹੈਗਾ ਆ ਕਿ ਸੈਕੂਲਰ ਹੋ ਕੇ ਲੋਕਾਂ ਦੇ ਹਿੱਤ ਵਿੱਚ ਪਾਲਿਸੀਆਂ ਬਣਾਉਣੀਆਂ ਤੇ ਉਹਨਾਂ ਨੂੰ ਲਾਗੂ ਕਰਨਾ ਜੀ।
1: ਜੀ
0: ਹੁਣ ਪਤਾ ਨੀ ਇਹੋ ਜੀ ਕੀ ਸੋਚ ਆ ਗਈ ਹੈਗੀ ਸਾਰੇ ਮੁਲਕ ਚ, ਸੈਂਟਰ ਚ ਬੀਜੇਪੀ ਜਿਹੜੀ ਇਹ ਕੰਮ ਕਰੀ ਜਾਂਦੀ ਆ, ਇੱਥੇ ਇਹ ਕਰੀ ਜਾਂਦੇ ਆ। ਉਹਨਾਂ ਨੇ ਜੇ ਰਾਮ ਮੰਦਿਰ ਬਣਾਇਆ, ਇਹਨਾਂ ਨੇ ਸੀਤਾ ਦਾ ਬਣਾਉਣਾ ਹੈ।
1: ਬਿਲਕੁਲ
0: ਲੁਧਿਆਣੇ ਦੇ ਵਿੱਚ ਕਹਿੰਦੇ ਆ ਸਨਾਤਨ ਧਰਮ ਹਾਲ ਬਣਾਉਣਾ ਆ ਜੀ, ਕੋਈ ਪਤਾ ਨੀ ਕਿਆ ਲੋਕਾਂ ਨੂੰ ਜਿਹੜਾ ਹੈਗਾ ਧਰਮਾਂ ਦੇ ਨਾਂ ਦੇ ਉੱਤੇ ਪਾੜ ਕੇ ਤੇ ਫੇਰ ਰਾਜ ਕਰਨ ਦੇ ਜਾਂ ਵੋਟਾਂ ਲੈਣ ਦੀ ਇੱਛਾ ਆ ਜੀ, ਹੋਰ ਤਾਂ ਕੁਛ ਨੀ।
1: ਬਿਲਕੁਲ ਬਿਲਕੁਲ
0: ਹਾਂਜੀ। ਸੋ ਤੇ ਇਹ ਤਾਂ ਹੈਗਾ ਸੀ ਜੀ DA ਦਾ ਸਟੇਟਸ
1: ਜੀ।
0: ਮੈਨੂੰ ਨਹੀਂ ਉਮੀਦ ਵੀ ਇਹ ਸਟੇਟਸ ਜਿਹੜਾ ਹੈਗਾ ਆ ਵੀ ਇਹ ਡਾਇਰੈਕਟਲੀ ਪੇਮੈਂਟ ਕਰਨਗੇ, ਕਿਉਂਕਿ ਪੈਸਾ ਕਿੱਥੋਂ ਅਰੇਂਜ ਕਰਨਗੇ 15,000 ਕਰੋੜ ਰੁਪਇਆ ਥੋੜਾ ਥੋੜੀ ਰਕਮ ਜੀ।
1: ਬਿਲਕੁਲ। ਤੇ ਸੈਣੀ ਸਾਹਿਬ ਅੱਜ ਜੋ ਵਿਧਾਨ ਸਭਾ ਦਾ ਸੈਸ਼ਨ ਹੋਇਆ, ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ। ਚਲੋ ਪਤਾ ਨਹੀਂ ਇਹ ਵੀ ਚੀਜ਼ਾਂ ਚੱਲਣੀਆਂ ਚਾਹੀਦੀਆਂ, ਜੇ ਇਹ ਸਾਰਾ ਕੁਝ ਸ਼ਾਸਨ ਪ੍ਰਸ਼ਾਸਨ ਜਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਜੋ ਸਾਰਾ ਕੁਝ ਆਪਣੇ ਫਰਜ਼ ਪਹਿਚਾਣਦੀਆਂ ਹੁਣ ਤੇ ਬਾਅਦ ਦੇ ਵਿੱਚ ਸ਼ਰਧਾਂਜਲੀਆਂ ਦੇਣ ਦੀ ਜ਼ਰੂਰਤ ਹੀ ਕਿਉਂ ਪਵੇ ਜੀ?
0: ਪਰ ਸਭ ਬੇਨਤੀ ਇਹ ਹੈਗੀ ਆ, ਮੈਨੂੰ ਤਾਂ ਬਾਜਵਾ ਸਾਹਿਬ ਦੀ ਅੱਜ ਦੀ ਕਾਰਗੁਜ਼ਾਰੀ ਨਹੀਂ ਸਮਝ ਆਈ
1: ਜੀ।
0: ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੁੱਛਣ ਚੱਲ ਗਏ ਜੀ ਵੀ ਮਾਨ ਸਾਹਿਬ ਦਾ ਕੀ ਕਰਨਾ, ਉਹ ਕਹਿੰਦੇ ਮੂੰਹ ਭਰੇ ਨੂੰ ਸਿੱਧਾ ਮੂੰਹ ਨਾਲ ਗੱਲ ਕਰਿਓ, ਉਹਨਾਂ ਪੁੱਠੇ ਮੂੰਹ ਨਾਲ ਮੂੰਹ ਭਰੇ ਘੁਮਾ ਕੇ ਗੱਲ ਕਰਿਓ ਹੈ ਜੀ।
1: ਮੁੜਕੇ ਕੁਲਤਾਰ ਸਿੰਘ
0: ਮੁੜਕੇ ਆ ਕੇ ਸਪੀਕਰ ਸਪੀਕਰ ਸਾਹਿਬ ਨੂੰ ਪੁੱਛਣ ਲੱਗ ਪਏ ਤੁਸੀਂ
1: ਜੀ।
0: ਸਪੀਕਰ ਸਾਹਿਬ ਨੇ ਜਿਹੜਾ ਹੈਗਾ ਆ ਉਹਨਾਂ ਨੇ ਮਤਲਬ ਜਿਹੜਾ ਆ ਵੀ ਡਿਊਲ ਜਿਹਾ ਆਂਸਰ ਦੇ ਦਿੱਤਾ ਕੇ ਹਾਂਜੀ ਅਕਾਲ ਤਖ਼ਤ ਮਹਾਨ ਆ ਜੀ, ਬਾਕੀ ਉਹਨਾਂ ਨੇ ਕਰ ਦਿੱਤਾ ਵੀ ਸਿੱਖ ਸੰਗਤ ਜਿਹੜੀ ਹੈਗੀ ਆ ਹਾਂਜੀ ਉਹ
1: ਸੰਗਤ ਮਤਲਬ
0: ਉਹ ਸੰਗਤ ਹਾਂਜੀ ਸੰਗਤ ਦੀ ਇੰਪੋਰਟੈਂਸ ਸਮਝਾ ਕੇ ਵੀ ਹਾਂਜੀ ਸੰਗਤ ਦੇਖੇਗੀ
1: ਜੀ
0: ਹਾਂਜੀ। ਸੋ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਫੋਕਸ ਕਰਨਾ ਹੀ ਨਹੀਂ ਚਾਹੀਦਾ ਹੈਗਾ ਸੀਗਾ ਜੀ। ਸਰ ਇਹਨਾਂ ਦਾ ਹੋਮਵਰਕ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਹੋਣਾ ਚਾਹੀਦਾ। ਤੁਸੀਂ ਦੇਖੋ ਨਾ ਸਰਕਾਰ ਦਾ ਤਾਂ ਰਵੱਈਆ ਪਹਿਲਾਂ ਹੀ ਏਦਾਂ ਹੈਗਾ ਆ, ਹਰਜੋਤ ਬੈਂਸ ਜਿਹੜਾ ਹੈਗਾ ਆ ਤੁਸੀਂ ਦੇਖੋ ਮੰਤਰੀ ਕੀ ਕਹਿੰਦਾ ਅਗਲੇ ਬੰਦੇ ਨੂੰ ਬਈ ਮੈਂ ਜਵਾਬ ਦੇ ਲੈਣਾ ਜੀ, ਮੈਂ ਤਿਆਰੀ ਨਾਲ ਆਇਆ ਪੂਰੀ ਨਾਲ, ਮੈਂ ਤਿਆਰੀ ਨਾਲ ਆਇਆ, ਚੱਲ ਪੁੱਤ ਚੱਲ ਪੁੱਤ,
1: ਦੂਸਰੇ ਪਾਸੇ ਅੰਕੜੇ ਕਹਿੰਦੇ 31,370 ਅਸਾਮੀਆਂ ਖਾਲੀ ਪਈਆਂ ਨੇ।
0: ਹਾਂਜੀ ਉਹ ਠੀਕ ਗੱਲ ਹੈਗੀ ਆ, ਉਹ ਤੋਂ ਇਲਾਵਾ ਸਰ ਇਹਦੇ ਨਾਲੋਂ ਨਾ ਸਰ ਇਹਨਾਂ ਨੂੰ ਚਾਹੀਦਾ ਸੀਗਾ, ਰਾਘਵ ਚੱਢੇ ਨੇ ਪਾਰਲੀਮੈਂਟ ਦੇ ਵਿੱਚ ਇਸ ਇਸ਼ੂ ਤੇ ਬਹਿਸ ਕੀਤੀ ਹੈ ਜੀ ਵੀ ਭਾਈ ਪੰਜਾਬ ਦੇ ਵਿੱਚ ਜਿਹੜਾ ਆ ਪੇਪਰ ਲੀਕ ਹੋਏ ਆ, 6 ਪੇਪਰ ਲੀਕ ਹੋਏ ਆ ਜੀ, ਇਹ ਜਿਹੜੇ ਹੈਗੇ ਆਮ ਆਦਮੀ ਪਾਰਟੀ ਕਾਕਰੋਚ ਜਨਤਾ ਪਾਰਟੀ ਨੂੰ ਸਮਰਥਨ ਦੇ ਕੇ ਤੇ ਇੱਥੇ ਅੰਦੋਲਨ ਕਰਾ ਕੇ ਤੇ ਸਿੱਖਿਆ ਮੰਤਰੀ ਦਾ ਅਸਤੀਫਾ ਲੈ ਕੇ ਗਈ ਆ। ਆਪਣੇ ਰਾਜ ਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਦੇ 5 ਪੇਪਰ ਤਾਂ ਰਿਲੇਟਡ ਟੂ ਹਰਜੋਤ ਬੈਂਸ ਨਾਲ ਆ ਜੀ, 1 ਪੇਪਰ ਫਾਰਮੇਸੀ ਵਾਲਾ ਜਿਹੜਾ ਹੈਗਾ ਆ ਡਾਕਟਰ ਬਲਵੀਰ ਸਿੰਘ ਨਾਲ ਰਿਲੇਟਡ ਆ ਜੀ। ਸੋ ਇਹਨਾਂ ਦੋਨਾਂ ਮੰਤਰੀਆਂ ਦਾ ਅਸਤੀਫਾ ਤਾਂ ਬਣਦਾ ਨਾ ਜੀ, ਪਰ ਸਵਾਲ ਇਹ ਹੈਗਾ ਆ ਵੀ ਜਦ ਤੱਕ ਕੋਈ ਐਜੀਟੇਸ਼ਨ ਨਾ ਹੋਵੇ ਸਰਕਾਰ

0: ਜਿਹੜੇ ਨਾਲ ਕੱਲੇ ਇਹਦੇ ਵਿੱਚ ਇਹੀ ਨਹੀਂ ਹੈਗਾ ਕਿ ਜਿਹੜੇ ਸਾਹਮਣੇ ਓਪੋਜੀਸ਼ਨ ਆ ਜਾਂ ਲੀਡਰ ਸਾਹਮਣੇ ਬੈਠੇ ਨੇ ਉਹਨਾਂ ਨੂੰ ਤਸੱਲੀ ਕਰਨੀ ਆ, ਪੂਰਾ ਸੂਬਾ ਪੰਜਾਬ ਸੁਣ ਰਿਹਾ ਤੁਹਾਡੀਆਂ ਗੱਲਾਂ ਬਾਤਾਂ, ਘੱਟੋ ਘੱਟ ਲੋਕਾਂ ਦੀ ਤਸੱਲੀ ਤਾਂ ਹੋਵੇ ਵੀ ਹਾਂ ਵੀ ਆਹ ਗੱਲ ਸਹੀ ਕਹਿ ਰਹੇ ਹੋ, ਫੈਸਲਾ ਆਪੇ ਹੀ ਕਰ ਲੈਣਗੇ ਵੀ ਗਲਤ ਕੌਣ ਆ ਤੇ ਸਹੀ ਕੌਣ ਆ।
1: ਭਾਰਤ ਸਾਹਿਬ ਜਿਹੜੇ ਬੰਦੇ ਤਾਂ ਸਮਝ ਰੱਖਦੇ ਆ ਉਹ ਤਾਂ ਇਹਨਾਂ ਦੀ ਜਦੋਂ ਬਹਿਸ ਦੇਖਦੇ ਵਿਧਾਨ ਸਭਾ ਚ ਉਹ ਤਾਂ ਕੰਧ ਚ ਸਿਰ ਮਾਰਨ ਨੂੰ ਕਰਦੇ ਆ। ਉਹ ਕਹਿੰਦੇ ਕੀ ਇਹ ਦੱਸੋ ਤੁਸੀਂ ਕਰਦੇ ਹੈਗੇ ਮੁੱਦਿਆਂ ਨੂੰ ਐਡਰੈਸ ਨਹੀਂ ਕਰਦੇ, ਮੁੱਦੇ ਪੰਜਾਬ ਦੇ ਵਿੱਚ ਸਾਰੇ ਹੀ ਲਟਕਦੇ ਪਏ, ਕੋਈ ਤੁਸੀਂ ਕਿਸੇ ਮੁੱਦੇ ਨੂੰ ਜਿਹੜਾ ਆ ਸੋਲਵ ਕਰਕੇ ਕੰਕਰੀਟ ਰਿਜ਼ਲਟ ਤੱਕ ਪਹੁੰਚੇ ਹੋਵੋ ਹਾਂਜੀ। ਇਹ ਉਧਰ ਜਿਹੜਾ ਹੈਗਾ ਆ ਤੁਹਾਡੀਆਂ ਦੋ ਸੀਗਾ ਜੀ ਭਾਈ ਪ੍ਰਾਇਓਰਟੀ ਸੀਗੀਆਂ ਜੀ ਸਿੱਖਿਆ ਤੇ ਮੈਡੀਕਲ ਹੈਂਜੀ। ਸਿੱਖਿਆ ਜਿਹੜਾ ਹੈਗਾ ਆ ਉਹਦਾ ਹਾਲ ਇਹ ਹੈਗਾ ਆ ਵੀ 31,000 ਅਧਿਆਪਕ ਅਸਾਮੀਆਂ ਜਿਹੜੀਆਂ ਆ ਉਹ ਖਾਲੀ ਪਈਆਂ ਆ, ਇਸੇ ਤਰੀਕੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ, ਦੋਨਾਂ ਦਾ ਸਿੱਖਿਆ ਤੇ ਸਿਹਤ ਦੋਨਾਂ ਦਾ ਹੀ ਬੁਰਾ ਹਾਲ ਆ ਜੀ।
0: ਜੀ
1: ਬਾਕੀ ਹੋਰ ਤਾਂ ਇਹਨਾਂ ਨੇ ਕੋਈ ਜਿਹੜਾ ਆ ਕੰਪਲੀਕੇਟਡ ਮਤਲਬ ਇਹ ਜਿਹੜੀ ਹੈਗੀ ਆ ਇਸ਼ੂ ਉਹਨੂੰ ਰਿਜ਼ੋਲਵ ਤਾਂ ਕੀਤਾ ਹੀ ਨਹੀਂ ਜੀ।
0: ਬਿਲਕੁਲ ਹੈ ਜੀ
1: ਹਾਂਜੀ। ਹੁਣ ਅੱਜ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਝਾੜ ਵੀ ਪਈ ਪੰਜਾਬ ਸਰਕਾਰ ਨੂੰ, ਔਰ ਚੀਫ ਜਸਟਿਸ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਦੇਖ ਰਹੇ ਲੰਬੇ ਸਮੇਂ ਤੋਂ ਵੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੀਆਂ ਜਿਹੜੀਆਂ ਹੈਗੀਆਂ ਡਾਇਰੈਕਸ਼ਨਸ ਉਹਨਾਂ ਨੂੰ ਡਿਫਾਈ ਕਰ ਰਹੀ ਆ ਹੈਂਜੀ, ਮੰਨਦੀ ਨਹੀਂ ਪਈ। ਤੇ ਉਹ ਕਹਿੰਦੇ ਵੀ ਜੇ ਹੁਣ ਵੀ ਇਹੋ ਜਿਹਾ ਕੁਛ ਕੀਤਾ ਤੇ ਅਸੀਂ ਜਿਹੜਾ ਹੈਗਾ ਆ ਵੀ ਕੋਈ ਕੰਕਰੀਟ ਸਟੈਪ ਲੈਣ ਲਈ ਕੋਈ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਜੀ।
0: ਜੀ ਪਰ ਜਿਵੇਂ ਸੈਂਸ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਹੋ ਸਕਦਾ ਕਿ ਉੱਪਰਲੀ ਕੋਰਟ ਦੇ ਵਿੱਚ ਵੀ ਓਬਜੈਕਸ਼ਨ ਕਰ ਦੇਣ ਇਸ ਚੀਜ਼ ਦੇ ਉੱਤੇ ਸਹਿਮਤ ਨਾ ਹੋਣ ਤਾਂ ਕਿ ਉੱਪਰਲੀ ਕੋਰਟ ਦੇ ਉੱਤੇ ਵੀ ਝਾੜ ਪੈ ਸਕਦੀ ਹੈ।
1: ਝਾੜ ਨੀ ਪੈਂਦੀ ਹੁੰਦੀ ਵੀ ਦੇਖੋ ਅਪੀਲ ਦਾ ਰਾਈਟ ਤਾਂ ਹੁੰਦਾ ਹੀ ਆ ਨਾ ਜੀ, ਉਹ ਰਾਈਟ ਜਿਹੜਾ ਅਵੇਲ ਕਰਨਗੇ ਉਹ ਟਾਈਮ ਪਾਸ ਵਾਸਤੇ ਆ ਜੀ ਇਹਨਾਂ ਦਾ, ਇਹ ਦੇਖਣਗੇ ਵੀ 30 ਦਿਨ ਦੇ ਅੰਦਰ ਅੰਦਰ ਜਿਹੜਾ ਹੈਗਾ ਆ ਫੈਸਲਾ ਕਰਨਾ, ਉਹ 30 ਦਿਨ ਤਾਂ ਇੱਦਾਂ ਹੀ ਕਰਨਗੇ, 28ਵੇਂ ਦਿਨ ਕਰ ਦੇਣਗੇ, 29ਵੇਂ ਦਿਨ ਕਰ ਦੇਣਗੇ
0: ਜੀ
1: ਹੈ ਜੀ। ਫੇਰ ਮੁੜ ਕੇ ਜਿਹੜਾ ਹੈਗਾ ਆ ਉਹਨੂੰ ਜਿਹੜੇ ਆ ਉਹਨੂੰ ਅਨਲਿਸਟ ਕਰਾਉਣ ਦੇ ਵਿੱਚ ਟਾਈਮ ਥੋੜਾ ਕੰਜ਼ਿਊਮ ਕਰ ਲੈਣਗੇ
0: ਜੀ,
1: ਤੇ ਜੇ ਜਿਹੜਾ ਹੈਗਾ ਜਿੱਦਣ ਜਿੱਦਣ ਅਨਲਿਸਟ ਹੋਇਆ 1-2 ਤਰੀਕਾਂ ਲੈ ਕੇ ਤੇ ਚੱਲ ਮੇਰੇ ਭਾਈ ਉਹਨਾਂ ਦੇ ਵਿੱਚ ਜਿਹੜਾ ਆ ਕੋਡ ਆਫ ਕੰਡਕਟ ਲੱਗ ਹੀ ਜਾਣਾ, ਦੇਣਾ ਦੂਣਾ ਇਹਨਾਂ ਨੇ 15,000 ਕਰੋੜ ਕਿੱਥੋਂ ਆ ਜੀ।
0: ਬਿਲਕੁਲ ਜੀ
1: ਜੀ ਸਰ।
0: ਤੇ ਸੈਣੀ ਸਾਹਿਬ ਇੱਕ ਚਲੋ ਮੈਂ ਖਬਰ ਕਰਨੀ ਸੀ ਤੇ ਤੁਹਾਡੇ ਨਾਲ ਹੀ ਸਾਂਝੀ ਕਰ ਲੈਣੇ ਆ। ਚਲੋ ਕਾਂਗਰਸ ਦਾ ਕਲੇਸ਼ ਜੋ ਚੱਲ ਰਹੀ ਆ ਉਹ ਸਭ ਦੇ ਸਾਹਮਣੇ ਹੀ ਆ ਜੀ।
1: ਉਹ ਵੀ ਉਹ ਭਾਰਤ ਸਾਹਿਬ ਉਹਦੇ ਬਾਰੇ ਮੈਂ ਬੇਨਤੀ ਕਰਾਂ, ਉਹਦੇ ਬਾਰੇ ਮੈਂ ਬੇਨਤੀ ਕਰਾਂ। ਉਹ ਮੁਕਤਸਰ ਦੇ ਵਿੱਚ ਇੱਕ ਪੋਸਟਰ ਲੱਗਿਆ ਜੀ,
0: ਹਾਂਜੀ
1: ਹਾਂਜੀ ਉਹਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਇਹ ਜਿਹੜੇ ਹੈਗੇ ਆ ਇਹਨਾਂ ਦਾ ਇੰਚਾਰਜ ਜਿਹੜਾ ਆ ਬਘੇਲ ਸਾਹਿਬ ਉਹਨਾਂ ਨੂੰ ਸਾਂਡਰਸ ਦਾ ਰੂਪ ਜਿਹੜਾ ਆ ਦਿਖਾਇਆ ਜਿੱਦਾਂ ਹੈਗਾ ਆ ਜੀ, ਤੇ ਉਹਨਾਂ ਨੇ ਜਿਹੜਾ ਨਾਰਾ ਦਿੱਤਾ ਸੀ ਗੋ ਬੈਕ ਹੈ ਜੀ, ਤੇ ਉਹ ਇਸੇ ਤਰੀਕੇ ਨਾਲ ਸਾਈਮਨ ਕਮਿਸ਼ਨ ਆਪਾਂ ਪੜ੍ਹਦੇ ਹੁੰਦੇ ਸੀ ਸਾਈਮਨ ਕਮਿਸ਼ਨ ਵਾਪਸ ਜਾਓ ਹਾਂਜੀ, ਉਹੀ ਹਿਸਾਬ ਇੱਦਾਂ ਆ ਇੱਥੇ ਜਿਹੜਾ ਹੈਗਾ ਆ ਕਹਿਤਾ ਹੈ ਬਘੇਲ ਵਾਪਸ ਜਾਓ। ਕਹਿਣ ਦਾ ਭਾਵ ਇਹ ਹੈਗਾ ਆ ਕਿ ਬਘੇਲ ਸਾਹਿਬ ਜਦੋਂ ਆਉਂਦੇ ਹੈਗੇ ਆ ਉਹ ਸਮੱਸਿਆ ਵਧਾ ਕੇ ਜਾਂਦੇ ਆ, ਘਟਾ ਕੇ ਨਹੀਂ ਜਾਂਦੇ
0: ਜੀ। ਪਰ ਵੱਡੀ ਗੱਲ ਇਹ ਹੈਗੀ ਆ
1: ਕਿ ਪੋਸਟਰ
0: ਪੋਸਟਰ ਕੌਣ ਲਵਾਈ ਜਾਂਦਾ ਜੀ ਇਹ ਸਮਝ ਨਹੀਂ ਆਉਂਦੀ ਜੀ।
1: ਵੱਡੀ ਗੱਲ ਇਹ ਹੈਗੀ ਆ ਕਿ ਪੰਜਾਬ ਪ੍ਰਧਾਨ ਦੀ ਕੰਸਟੀਚੁਐਂਸੀ ਚ ਲੱਗ ਰਹੇ ਹੈਗੇ ਆ ਰਾਜਾ ਵੜਿੰਗ
0: ਜੀ
1: ਹਾਂਜੀ। ਦੇਖੋ ਕਾਂਗਰਸ ਵਾਲੇ ਜੇ ਰਾਜਾ ਵੜਿੰਗ ਨੂੰ ਸਵੀਕਾਰ ਨਹੀਂ ਕਰ ਰਹੇ ਤੇ ਉਧਰ ਉਹਨਾਂ ਤੇ ਵੀ ਜਿਹੜੀ ਹੈਗੀ ਆ ਹਾਈ ਕਮਾਂਡ ਦੀ ਜਿੱਦ ਆ
0: ਜੀ।
1: ਮੈਂ ਮਤਲਬ ਉਹ ਦਾ ਇਹ ਜਿਹੜਾ ਹੈਗਾ ਆ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ, ਮੈਂ ਕਿਹਾ ਔਜਲਾ ਸਾਹਿਬ ਮੈਂ ਨਾ ਕਦੀ ਵੀ ਰਾਹੁਲ ਗਾਂਧੀ ਨੂੰ ਇਸੇ ਕਰਕੇ ਨਹੀਂ ਐਪਰੀਸ਼ੀਏਟ ਕੀਤਾ ਕਿ ਉਹਦੇ ਬੰਦਾ ਆਪਣੇ ਨਾ ਡਿਸੀਜਨ ਤੋਂ ਪਹਿਚਾਣਿਆ ਜਾਂਦਾ। ਇਹ ਥੋੜਾ ਕਿ ਤੁਸੀਂ ਕੋਈ ਡਿਸੀਜਨ ਲੈ ਲਿਆ ਹੈਗਾ ਆ ਤੇ ਚਾਹੇ ਗਲਤ ਆ ਚਾਹੇ ਸਹੀ ਆ ਪਰ ਮੈਂ ਕਹਿਤਾ ਤੇ ਕਹਿਤਾ ਹਾਂਜੀ। ਤੁਸੀਂ ਗਰਾਊਂਡ ਜਿਹੜੀ ਹੈਗੀ ਆ ਰਿਪੋਰਟ ਤਾਂ ਦੇਖੋ ਵੀ ਗਰਾਊਂਡ ਤੇ ਜਿਹੜਾ ਆ ਵੀ ਭਾਈ ਰਾਜਾ ਵੜਿੰਗ ਸਵੀਕਾਰਿਆ ਨਹੀਂ ਗਾ ਉਹ ਕਾਂਗਰਸ ਦਾ ਨੁਕਸਾਨ ਕਰੇਗਾ, ਤੁਸੀਂ ਬਦਲ ਦਿੰਦੇ
0: ਜੀ।
1: ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਭਾਈ ਚੰਨੀ ਸਾਹਿਬ ਦੀ ਮੂਵਮੈਂਟ ਹੈਗੀ ਉਹਦੇ ਨਾਲ ਕਾਂਗਰਸ ਨੂੰ ਵਾਧੂ ਨੁਕਸਾਨ ਹੋ ਰਿਹਾ ਹੈ ਤੇ ਉਹ ਤੋਂ ਵੱਧ ਚੰਨੀ ਸਾਹਿਬ ਨੂੰ ਖੁਦ ਵੀ ਹੋ ਰਿਹਾ ਆ
0: ਜੀ,
1: ਕਿਉਂਕਿ ਚੰਨੀ ਸਾਹਿਬ ਦੇ ਸਮਰਥਕ ਜੋ ਕਰ ਰਹੇ ਹੈਗੇ ਆ ਨਾ ਜੀ ਉਹ ਸਾਰਾ ਕੁਛ ਜਿਹੜਾ ਆ ਉੱਥੇ ਦਿੱਲੀ ਪਹੁੰਚਣੀ ਆ ਉਹਨਾਂ ਦੀਆਂ ਵੀਡੀਓ
0: ਜੀ,
1: ਉਹ ਵੱਧ ਕੀ ਕਰਨਗੇ ਜੀ ਉਹ ਜਿਹੜਾ ਹੈਗਾ ਆ ਚੰਨੀ ਸਾਹਿਬ ਨੂੰ ਟਿਕਟ ਦੇ ਦੇਣਗੇ ਉਹਨਾਂ ਦੇ ਨਾਲ ਸੱਜੇ ਖੱਬੇ ਜਿਹੜੇ ਹੈਗੇ ਉਹਨਾਂ ਨੂੰ ਟਿਕਟਾਂ ਹੀ ਨਹੀਂ ਮਿਲਣੀਆਂ ਜੀ।
0: ਨਾਲੇ ਇਸ ਸਮੇਂ ਦੇ ਵਿੱਚ ਤਾਂ ਕੋਈ ਵੀ ਪਾਰਟੀ ਹੈ ਸੈਣੀ ਸਾਹਿਬ

0: ਉਹਨੂੰ ਹੁੰਦਾ ਹੈ ਵੀ ਕੰਮ ਕਰੀਏ ਜੋੜਨ ਦਾ, ਹਰ ਕਿਸੇ ਨੂੰ ਨਾਲ ਲੈ ਕੇ, ਜਿਹੜਾ ਰੁੱਸਿਆ ਉਹਨੂੰ ਵੀ ਮਨਾ ਕੇ ਲਿਆਈਏ, ਪਰ ਇਹ ਤਾਂ ਜਿਹੜੇ ਨਾਲ ਤੁਰੇ ਫਿਰਦੇ ਉਹਨਾਂ ਨੂੰ ਵੀ ਰਸਾਉਣ ਨੂੰ ਫਿਰਦੇ ਆ।
1: ਬਸ ਇਹੀ ਗੱਲ ਹੈਗੀ ਆ ਨਾ ਜੀ। ਹੁਣ ਸਵਾਲ ਤਾਂ ਇਹ ਹੈਗਾ ਕਿ ਚੰਨੀ ਸਾਹਿਬ ਨੂੰ ਵੀ ਵਹਿਮ ਹੈ, ਮੈਂ ਬੜਾ ਪਾਪੂਲਰ ਮੁੱਖ ਮੰਤਰੀ ਸੀਗਾ ਜੀ,
0: ਜੀ
1: ਉਹ ਤਾਂ ਹੈਗਾ ਜੀ, ਵੀ ਠੀਕ ਆ ਭਾਈ, ਜਿੰਨਾ ਕੁ ਜਿਹੜਾ ਹੈਗਾ ਆ ਭਗਵੰਤ ਮਾਨ ਹਸਾਉਂਦੇ ਹੈਗੇ ਆ, ਤੁਸੀਂ ਵੀ ਓਦਾਂ ਦੀਆਂ ਗੱਲਾਂ ਕਰਕੇ ਜਿਹੜਾ ਆ, ਕਦੀ ਤੁਸੀਂ ਬੱਕਰੀ ਚੋਣ ਲੱਗ ਪੈਨੇ ਆ, ਕਦੀ ਕੋਈ
0: ਜੀ
1: ਕਰਨ ਲੱਗ ਪੈਨੇ ਆ ਜੀ।
0: ਜੀ
1: ਹਾਂਜੀ ਸਰ, ਅੱਜ ਟਿਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਜੀ ਸ੍ਰੀ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਨਾਲ।
0: ਜੀ
1: ਉਹਨਾਂ ਨੇ ਸਰ ਜਿਹੜਾ ਹੈਗਾ ਆ ਵੀ ਇਹ ਪਾਣੀ ਦੇ ਮੁੱਦੇ ਦੇ ਉੱਤੇ ਬੜੀਆਂ ਡੂੰਘੀਆਂ ਗੱਲਾਂ ਦੱਸੀਆਂ ਵੀ ਜਿਹੜਾ ਹੈਗਾ ਰਾਇਲਟੀ ਸਾਡੀ ਜਿਹੜੀ ਆ ਉਹ ਕਦੋਂ ਤੋਂ ਬਕਾਇਆ ਪਈ ਹੈਗੀ ਆ। 1956 ਦੇ ਵਿੱਚ ਜਦੋਂ ਰਾਇਲਟੀ ਦੀ ਮੰਗ ਕੀਤੀ ਸੀ, ਉਸ ਵੇਲੇ ਦਾ ਸਾਡਾ ਸਾਡਾ ਮਿਨਿਸਟਰ ਸੀਗਾ ਇਰੀਗੇਸ਼ਨ ਮਿਨਿਸਟਰ,
0: ਜੀ
1: ਉਹਨੇ 8 ਮਹੀਨੇ ਇਸ ਚੀਜ਼ ਦੇ ਸਾਈਨ ਨਹੀਂ ਸੀ ਕੀਤੇ ਵੀ ਰਾਜਸਥਾਨ ਦੇ ਪਾਣੀ ਵਾਸਤੇ। ਉਹਨਾਂ ਨੇ ਕਿਹਾ ਵੀ ਭਾਈ ਪਹਿਲਾਂ ਸਾਡੀ ਰਾਇਲਟੀ ਤੈਅ ਕਰੋ।
0: ਜੀ
1: ਉਹਨਾਂ ਨੇ ਕਿਹਾ ਵੀ ਕੋਈ ਗੱਲ ਨੀ ਜੀ, ਅਗਲੀ ਮੀਟਿੰਗ ਦੇ ਵਿੱਚ ਉਹਨੂੰ ਸਿਧਾਂਤਕ ਤੌਰ ਤੇ ਮਨਜ਼ੂਰ ਵੀ ਕਰ ਲਿਆ ਤੇ ਸੈਂਟਰ ਨੇ ਉਹਦਾ ਤੇ ਦੇਖ ਕੇ ਵੀ ਦੇ ਦਿੱਤਾ
0: ਜੀ,
1: ਤੇ ਕਿਹਾ ਇਸ ਚੀਜ਼ ਦੀ ਤੈਅ ਜਿਹੜਾ ਕਰਨਾ ਹੈਗਾ ਵੀ ਕਿੰਨੀ ਰਕਮ ਬਣਦੀ ਆ ਜੀ, ਇਹ ਅਗਲੀ ਮੀਟਿੰਗ ਚ ਤੈਅ ਕਰਾਂਗੇ।
0: ਜੀ
1: ਉਹ 60 ਤੋਂ ਬਾਅਦ ਮੀਟਿੰਗ ਹੀ ਨਹੀਂ ਹੋਈ ਸਰ।
0: ਜੀ
1: ਤਾਂ ਕਿਸੇ ਨੇ ਹੁਣ ਗੱਲ ਤਾਂ ਇਹ ਕਿ ਇਹ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਸਕਾਲਰਸ ਕੋਲੋਂ, ਵੱਡੇ ਪੱਤਰਕਾਰ ਇਹਨਾਂ ਕੋਲੋਂ ਸਮਝਣੇ ਚਾਹੀਦੇ ਸੀ, ਸਮਝ ਕੇ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਸੀ।
0: ਜੀ
1: ਮੈਂ ਤਾਂ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਆ ਪੰਜਾਬ ਦੀ ਬਿਊਰੋਕਰੇਸੀ ਨੂੰ ਵੀ ਦੋਸ਼ ਦਿੰਦਾ ਆ ਕਿ ਉਹਨਾਂ ਨੇ ਵੀ ਕਦੀ ਜਿਹੜਾ ਆ ਸੰਜੀਦਾ ਹੋ ਕੇ ਪੰਜਾਬ ਦੇ ਹਿੱਤ ਦੀ ਕੋਈ ਗੱਲ ਜਿਹੜੀ ਆ ਉਹ ਕੀਤੀ ਨੀ ਜੀ,
0: ਜੀ
1: ਨਾ ਕਦੀ ਮੁੱਖ ਮੰਤਰੀ ਨੂੰ ਦੱਸਿਆ ਵੀ ਭਾਈ ਆਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਪਲੀਟ ਕਰਨਾ ਜ਼ਰੂਰੀ ਆ।
0: ਜੀ
1: ਉਹ ਕੰਮ ਜਿਹੜੇ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਸੀ ਉਹ ਇਗਨੋਰ ਹੋ ਗਏ। ਬਸ ਚੱਲ ਪਈ ਇੱਥੇ ਵੀ ਹਾਂ ਜੀ 1 ਤਰੀਕ ਨੂੰ ਤੁਹਾਡੇ ਟੂੰ ਟੂੰ ਹੋਊਗੀ, ਅਗਲੇ ਕਹਿੰਦੇ ਹੁਣ ਜਿਹੜਾ ਮੁਲਾਜ਼ਮ ਆ ਉਹਨਾਂ ਦੇ ਵੀ ਟੂੰ ਟੂੰ ਕਰਾਓ
0: ਜੀ,
1: ਤੇ ਫੇਰ ਜਿਹੜਾ ਹੈਗਾ ਤੁਹਾਡਾ ਸਰਨਾ ਓਦਾਂ ਨਹੀਂ ਸਰਨਾ ਜੀ।
0: ਸੈਂਸ ਸਾਹਿਬ ਇੱਕ ਦਿਨ ਮੈਂ ਇਹਦੇ ਵਿੱਚ ਆਪ ਵੀ ਸੋਚ ਰਿਹਾ ਸੀ, ਜਿੱਦਾਂ ਮੈਂ ਕਈ ਵਾਰੀ ਸੋਚਦਾ ਕਿ ਇਹ ਵੀ ਇੱਕ ਕਲਾ ਕਲੇਸ਼ੀ ਜਿਹੜਾ ਕਹਿ ਸਕਦੇ ਆ ਬਣਾਇਆ ਜਾਂਦਾ, ਜਾਂ ਹੋਰ ਸਾਰੀਆਂ ਚੀਜ਼ਾਂ ਵੋਟਾਂ ਦੇ ਲਾਗੇ ਆ ਕੇ ਪਾਣੀਆਂ ਦਾ ਮੁੱਦਾ ਚੱਕ ਲਿਆ ਜਾਂਦਾ ਵੱਖਰੀਆਂ ਚੀਜ਼ਾਂ, ਪਰ ਮੈਂ ਇੱਕ ਦਿਨ ਇਹਦੇ ਉੱਤੇ ਵਿਚਾਰ ਕਰ ਰਿਹਾ, ਜਿੱਦਾਂ ਕਹਿ ਲਓ ਕਿ ਆਪਣਾ ਚੀਨ ਤੋਂ ਉੱਪਰਲੇ ਪਾਸੇ ਤੋਂ ਨੌਰਥ ਦੇ ਵਿੱਚ ਐਨ ਟੋਪ ਤੇ ਚੱਲ ਜਾਈਏ ਤੇ ਉੱਥੋਂ ਜਦੋਂ ਨਦੀਆਂ ਸ਼ੁਰੂ ਹੁੰਦੀਆਂ ਨੇ, ਉਸ ਦੇ ਵਿੱਚ ਫਿਰ ਕਹਿ ਸਕਦੇ ਆ ਕਿ ਆਪਣਾ ਤਿੱਬਤ ਆਉਂਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਕਹਿ ਲਓ ਹਿਮਾਚਲ ਦਾ ਏਰੀਆ, ਜੰਮੂ ਕਸ਼ਮੀਰ ਦਾ ਏਰੀਆ ਆ ਜਾਂਦਾ ਹੈ, ਤੇ ਫਿਰ ਪੰਜਾਬ ਆਉਂਦਾ ਹੈ, ਫਿਰ ਹਰਿਆਣੇ ਦੀ ਗੱਲ ਹੈ, ਫਿਰ ਰਾਜਸਥਾਨ ਜਾਂ ਬੰਬੇ ਤੱਕ ਵੀ, ਜਿੱਥੇ ਤੱਕ ਵੀ ਪਾਣੀ ਜਦੋਂ ਸਮੁੰਦਰਾਂ ਦੇ ਵਿੱਚ ਮੇਲ ਖਾਂਦਾ ਮਿਲਦਾ ਹੈ ਨਦੀਆਂ ਤੋਂ, ਤਾਂ ਉਹਦੇ ਵਿੱਚ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਹੈ ਕਹਿ ਸਕਦੇ ਹਾਂ। ਚਲੋ ਰੋਕ ਲਿਆ ਜਾਂ ਕਰ ਲਿਆ ਉਹ ਸਾਡੀ ਆਪਣੀ ਜਿਹੜੀ ਹੈ ਮਨਸ਼ਾ ਦੇ ਹਿਸਾਬ ਦੇ ਨਾਲ ਹੈ, ਕਿ ਫਿਰ ਉਸ ਹਿਸਾਬ ਦੇ ਨਾਲ ਜੇ ਪੰਜਾਬ ਦੀ ਰੋਇਲਟੀ ਬਣਦੀ ਹੈ ਜਾਂ ਜਿਹੜੇ ਪਿੱਛੇ ਸੂਬੇ ਨੇ ਉਹ ਰੋਇਲਟੀ ਬਣਦੀ ਹੈ, ਤਾਂ ਫਿਰ ਕੀ ਉਹ ਜਿੱਦਾਂ ਕਿ ਮੈਂ ਗੱਲ ਕੀਤੀ ਹੈ ਕਿ ਤਿੱਬਤ ਦੀ ਰੋਇਲਟੀ ਜਾਂ ਹਿਮਾਚਲ ਪ੍ਰਦੇਸ਼ ਦੀ ਪੰਜਾਬ ਤੋਂ ਪਹਿਲਾਂ ਰੋਇਲਟੀ ਬਣਦੀ ਹੈ, ਉਹਦੇ ਉੱਤੇ ਕੀ ਉਹ ਕੀ ਹਿਸਾਬ ਕਿਤਾਬ ਫਿਰ ਹੋਵੇਗਾ ਜੀ?
1: ਸਾਰਾ ਹਿਮਾਚਲ ਦਾ ਤਾਂ 4500 ਕਰੋੜ ਰੁਪਇਆ ਉਹਨਾਂ ਨੇ ਮਨਜ਼ੂਰ ਕਰ ਦਿੱਤਾ, ਜਿਹਦੇ ਵਾਸਤੇ ਹਰਿਆਣੇ ਨੇ ਵੀ ਹਾਮੀ ਭਰ ਦਿੱਤੀ ਹੈ ਤੇ ਰਾਜਸਥਾਨ ਨੇ ਵੀ ਹਾਮੀ ਭਰ ਦਿੱਤੀ ਆ।
0: ਜੀ
1: ਅੱਜ ਇਸੇ ਬਾਰੇ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਉੱਥੇ ਆਪਣਾ ਪ੍ਰਾਈਵੇਟ ਵਕੀਲ ਕੀਤਾ ਆ ਸੀਗਾ ਜੀ, ਉਹਨੇ ਕਹਿਤਾ ਜੀ ਅਸੀਂ ਥੋੜੇ ਜਿਹਾ ਮੇਰੀ ਸਰਕਾਰ ਜਿਹੜੀ ਹੈ ਇਹਦੇ ਤੇ ਓਬਜੈਕਸ਼ਨ ਫਾਈਲ ਕਰਨਾ ਚਾਹੁੰਦੀ ਹੈਗੀ ਆ, ਉੱਥੇ ਚੀਫ ਜਸਟਿਸ ਸਾਹਿਬ ਨੇ ਕਿਹਾ।
0: ਜਿਵੇਂ ਆਪਾਂ ਕੱਲ ਪਿਛਲੇ ਦਿਨਾਂ ਚ ਖਬਰ ਕੀਤੀ ਸੀ ਕਿ ਜਿਹੜੀ ਆ ਕਿਹਨੂੰ ਸੀ, ਹਿਮਾਚਲ ਨੂੰ ਸੀ ਕਿ ਸੋਰੀ ਰਾਜਸਥਾਨ ਦੇ ਲਈ ਸੀ, ਸੁਣਨਾ ਹੀ ਹੈ ਮੇਰੇ ਖਿਆਲ ਨਾਲ ਹਰਿਆਣੇ ਲਈ ਸੀ, ਕਿ ਬਿਜਲੀ ਦੇ ਵਿੱਚ ਹੀ ਉਹ ਜਿਹੜਾ ਤੁਹਾਨੂੰ ਸਾਰਾ ਮੈਨੇਜ ਕਰਨਗੇ, ਕੋਈ ਪੈਸਾ ਤੇ ਲੜੀ ਮਿਲਣਾ ਜੀ, ਉਹ ਉਹਦੇ ਕਰਕੇ ਹੀ ਉਹ ਸਾਰਾ ਮੈਨੇਜਮੈਂਟ ਕਰਦੇ ਆ।
1: ਨਹੀਂ ਨਹੀਂ ਉਹੀ ਹੈ ਜੀ ਹਿਮਾਚਲ ਦੇ ਵਾਸਤੇ ਜੀ, ਹਿਮਾਚਲ ਨੂੰ ਹੀ ਸੀਗਾ ਜੀ, ਹਿਮਾਚਲ ਆਪਣੀ ਰਾਇਲਟੀ ਕਲੇਮ ਕਰਦਾ
0: ਪਿਆ ਜੀ, ਉਹਨੂੰ ਮਤਲਬ ਕਿ ਯੈਸ ਹੋ ਗਿਆ ਪਿਛਲੇ ਦਿਨਾਂ ਚ। ਹਾਂ ਜੀ ਬਿਲਕੁਲ।
1: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਪੰਜਾਬ ਵਾਲਿਆਂ ਨੇ ਆਪਣੇ ਮੁੱਦੇ ਜਿਹੜੇ ਆ, ਜੇ ਬੀਇੰਗ ਏ ਸੰਸੀਅਰ ਪੋਲੀਟੀਸ਼ੀਅਨ ਜਿਹੜਾ ਹੈਗਾ ਆ, ਜੇ ਪੋਲੀਟੀਸ਼ੀਅਨ ਨੇ ਇਹ ਮੁੱਦੇ ਬਣਾਏ ਪੰਜਾਬੀਆਂ ਦੇ ਅੱਗੇ ਪਰੋਸ ਦਿੱਤੇ, ਉਦਾਂ ਦੀ ਫੀਲਿੰਗ ਆ ਗਈ ਜੀ ਲੋਕਾਂ ਨੇ ਇੱਥੇ ਤੱਕ ਜਿਹੜਾ ਹੈਗਾ ਆ ਵੀ ਤੁਸੀਂ ਦੇਖੋ ਕਾਲਾ ਦੌਰ ਜਿਹੜਾ ਹੈਗਾ ਇਹਨਾਂ ਮੁੱਦਿਆਂ ਦੇ ਆਧਾਰ ਤੇ ਉੱਤੇ ਹੀ ਦੇਖਿਆ ਜੀ। ਹਾਂਜੀ ਲੋਕਾਂ, ਹਾਂਜੀ ਲੋਕ, ਤੁਸੀਂ ਕਦੀ ਨਹਿਰਾਂ ਬਣਾਉਣ ਲੱਗ ਪਏ, ਕਦੀ ਨਹਿਰਾਂ ਤੋੜਨ ਲੱਗ ਪਏ ਜੀ, ਲੋਕ ਹੀ ਵਿਚਾਰੇ ਪਿੱਛੇ ਲੱਗ ਕੇ, ਠੀਕ ਹੈ ਜੀ ਤੁਹਾਡੇ ਤੇ ਤੁਸੀਂ ਐਜੂਕੇਸ਼ਨਾਂ ਵੀ ਚਲਾਈਆਂ, ਪਰ ਤੁਸੀਂ ਜਿਹੜਾ ਹੈਗਾ ਆ ਉਸ ਬੀਇੰਗ ਸਿੰਸੀਅਰ ਪੋਲੀਟੀਸ਼ੀਅਨ, ਤੁਸੀਂ ਇਹਨਾਂ ਮੁੱਦਿਆਂ ਨੂੰ ਸੋਲਵ ਕਿਉਂ ਨਹੀਂ ਕੀਤਾ?
0: ਬਿਲਕੁਲ ਹੈ ਜੀ,
1: ਦੇਖੋ ਆਮ ਬੰਦਾ ਤਾਂ ਜਿਹੜਾ ਹੈਗਾ ਘਰ ਬੈਠਾ, ਉਹ ਤਾਂ ਨੀ ਨਾ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਤੋਂ, ਉਹਦੇ ਦਿਮਾਗ ਦੀ ਉਪਜ ਥੋੜਾ ਆ, ਇਹ ਤਾਂ ਉਹਦੇ ਦਿਮਾਗ ਚ ਤੁਸੀਂ ਆ ਕੇ ਪਾਉਂਦੇ ਆ, ਤੇ ਜੇ ਪਾਉਣੇ ਹੈਗੇ ਆ ਤੇ ਸਮੱਸਿਆਵਾਂ ਆ ਕੇ ਦੱਸਦੇ ਹੈਗੇ ਆ, ਤੇ ਫੇਰ ਸਮੱਸਿਆਵਾਂ ਨੂੰ ਹੱਲ ਕਰਨਾ ਤਾਂ ਤੁਹਾਡੀ ਡਿਊਟੀ ਸੀ ਨਾ,
0: ਜੀ ਬਿਲਕੁਲ ਹੈ,
1: ਉਹ ਤੁਸੀਂ ਕੀਤਾ ਰੇ ਜੀ।
0: ਆਓ ਜੇ ਕਲੇਮ ਕਰਨਗੇ ਪੰਜਾਬ ਸਰਕਾਰ ਕਲੇਮ ਕਰੇਗੀ ਤਾਂ ਹੀ ਕਿਤੇ ਉਹਨਾਂ ਦੇ ਕੰਨ ਜੋ ਮਤਲਬ ਕਿ ਸਰਕੇਗੀ, ਜੇ ਕਰਨਗੇ ਨਾ ਚੁੱਪ ਚਪਾ ਕੇ ਬਸ ਓਦਾਂ ਹੀ ਬਾੜਾ ਜਿਹਾ ਬਿਆਨ ਦੇ ਦਿੱਤਾ, ਗੱਲ ਨੀ ਬੜੀ। ਜਾਂ ਤਾਂ ਓਫੀਸ਼ੀਅਲ ਸਾਰਾ ਕੁਝ ਕਲੇਮ ਕਰਨ ਨਾ, ਅੰਕੜੇ ਦੇਣ, ਸਾਰਾ ਕੁਝ ਕਰਨ, ਪੇਪਰ ਵਰਕ ਕਰਨ ਜੀ ਉਹਦੇ ਉੱਤੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਤਾਂ ਚਾਹੀਦਾ ਸੀਗਾ ਜੀ।
0: ਤੇ ਸੈਣੀ ਸਾਹਿਬ ਦੂਸਰੇ ਪਾਸੇ ਆਪਣੇ ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 4 ਦਸੰਬਰ 2018 ਨੂੰ ਜਿਹੜੀ ਇੱਕ ਲਿਖੀ ਚਿੱਠੀ ਸੀਗੀ, ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਜਿਹੜੇ ਨੇ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਇਹ ਮੁੱਦਾ ਚੱਕ ਰਹੇ ਨੇ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜੀ, ਆਪਣੇ ਅਹੁਦਿਆਂ ਤੋਂ ਜਿਹੜਾ ਸਾਨੂੰ ਪਾਸੇ ਹਟ ਕੇ ਚੀਜ਼ਾਂ ਸੋਚਣੀਆਂ ਪੈਣੀਆਂ, ਕਿਤੇ ਨਾ ਕਿਤੇ ਇਮੋਸ਼ਨਲ ਪੱਤਾ ਖੇਡਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ।
1: ਬਿਲਕੁਲ ਜੀ, ਹੁਣ ਜੇ ਇੱਕ ਬੰਦੀ ਸਿੰਘ ਜਿਹੜੇ ਹੈਗੇ ਆ ਰਾਜੋਆਣਾ ਜਿਹੜੇ ਆ ਉਹ ਅਕਾਲੀ ਦਲ ਬਾਦਲ ਨੂੰ ਸਪੋਰਟ ਕਰਦੇ ਹੈਗੇ ਆ, ਤੇ ਪੈਰਲਲ ਤੇ ਇੱਕ ਫੋਰਸ ਇਹਨਾਂ ਨੇ ਵੀ ਖੜੀ ਕਰਨੀ ਹੈ ਨਾ ਜੀ।
0: ਬਿਲਕੁਲ ਹੈ ਜੀ,
1: ਹਾਂਜੀ, ਉਹ ਜਾਣ ਬੁੱਝ ਕੇ ਕੀਤੀ ਅੱਜ ਤੱਕ ਜਿਹੜਾ ਹੈਗਾ ਇਹ ਗੱਲ ਜਿਹੜੀ ਆ, ਪਹਿਲਾਂ ਕਿਤੇ ਇਹਨਾਂ ਦੇ ਬਣ ਚ ਨੀ ਆਈ, ਇਹਨਾਂ ਨੂੰ ਰਾਤੋ ਰਾਤ ਇਹ ਚੀਜ਼ ਦਾ ਪਤਾ ਲੱਗਾ ਜੀ।
0: ਜੀ,
1: ਉਹ ਸਾਰੀਆਂ ਇਹ ਰਾਜਨੀਤਿਕ ਗੱਲਾਂ ਹੈਗੀਆਂ ਜੀ, ਹੋਰ ਕੁਛ ਨੀ ਆ ਜੀ। ਜਿਹੜੇ ਜੇਲਾਂ ਦੇ ਵਿੱਚ ਵਿਚਾਰੇ ਬੈਠੇ ਹੈਗੇ ਨਾ ਜੀ, ਇੱਕ ਮਤਲਬ ਕੌਜ਼ ਲੈ ਕੇ, ਤੇ ਉਹਨਾਂ ਦੇ ਉਹ ਜੇਲਾਂ ਦੇ ਵਿੱਚ ਬੈਠੇ ਹੈਗੇ ਆ, ਉਹਨਾਂ ਦੇ ਨਾਂ ਤੇ ਰਾਜਨੀਤੀ ਕਰਨੀ ਹੈਗੀ, ਹੋਰ ਕੁਛ ਨੀ ਜੀ। ਵੀ ਰਾਜੋਵਾਲਾ ਸਾਹਿਬ ਦਾ ਝੁਕਾਅ ਬਾਦਲ ਨਾਲ ਲਾ ਲਿਆ, ਤੇ ਆਪਾਂ ਆਪਣੇ ਨਾਲ ਇੱਕ ਜਿਹੜਾ ਹੈਗਾ ਆ ਬੰਦੀ ਸਿੰਘ ਆਪਾਂ ਆਪਣੇ ਨਾਲ ਕਰਾ ਲਈਏ ਜੀ।
0: ਬਿਲਕੁਲ,
1: ਨੋ ਡਾਊਟ, ਉਹਨਾਂ ਦੇ ਆਪਣੇ ਆਪਸ ਚ ਡਿਫਰੈਂਸ ਹੋਣਗੇ ਜਿੱਦਾਂ ਮਰਜ਼ੀ ਆ, ਬਟ ਇੱਥੇ ਜਿਹੜਾ ਹੈਗਾ ਆ ਸਿਰਫ ਇਹਨਾਂ ਦੇ ਪੁਨਰ ਸੁਰਜੀਤ ਵਾਲਿਆਂ ਨੇ ਇੱਕ ਮਤਲਬ ਨਾਲ ਆਪਣੇ ਵੀ ਉਹਨਾਂ ਦਾ ਸੋਫਟ ਕਾਰਨਰ ਵਿਨ ਕਰਨ ਵਾਸਤੇ ਇਹ ਗੱਲ ਕਹੀ ਹੈ ਜੀ, ਹੋਰ ਕੋਈ ਚੱਕਰ ਨਹੀਂ ਇਹਨਾਂ ਚੀਜ਼ਾਂ ਦਾ ਨਾਲ। ਹੁਣ ਤੁਸੀਂ ਕੀ ਕਰਨਾ ਇੰਨੇ ਸਾਲਾਂ ਬਾਅਦ?
0: ਬਿਲਕੁਲ ਹੈ ਜੀ,
1: ਉਹ ਤੋਂ ਬਾਅਦ ਜਦ ਤੱਕ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਦਣ ਹੈਗੇ ਸੀ ਬਣੇ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਤੋਂ ਤੋਂ ਪਹਿਲਾਂ ਦਾ ਹੈਗਾ ਆ ਸੀਗਾ ਵੀ ਹਵਾਰਾ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਸਰਬੱਤ ਖਾਲਸੇ ਨੇ ਥਾਪਿਆ ਸੀ, ਤੇ ਤੁਸੀਂ ਉਦੋਂ ਹੀ ਜਿਹੜਾ ਹੈਗਾ ਕਹਿ ਦਿੰਦੇ ਜੀ ਵੀ ਮੈਂ ਨੀ ਬਣਦਾ ਭਾਈ,
0: ਜੀ ਬਿਲਕੁਲ,
1: ਜੇ ਇਹੀ ਸੋਚ ਸੀ ਤੁਹਾਡੀ ਤੇ।
0: ਜੀ,
1: ਸੋ ਇਹ ਸਾਰਾ ਕੁਛ ਜੀ ਪੋਲਿਟਿਕਸ ਆ, ਹੋਰ ਕੁਛ ਨੀ ਹੈ ਜੀ, ਨਥਿੰਗ ਐਲਸ।
0: ਜੀ ਹਾਂਜੀ, ਤੇ ਸੈਣੀ ਸਾਹਿਬ ਹਰਿਆਣੇ ਦੀ ਇੱਕ ਖਬਰ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜਿਵੇਂ ਕਿ ਬ੍ਰਿਜ ਭੂਸ਼ਣ ਕਾਫੀ ਸਮੇਂ ਦੇ ਵਿੱਚ ਚਰਚਾ ਚ ਜਾਂ ਅਸਤੀਫੇ ਦੀ ਵੀ ਮੰਗ ਹੁੰਦੀ ਰਹੀ ਹੈ, ਸਾਰੀਆਂ ਚੀਜ਼ਾਂ ਉਹਦੇ ਉੱਤੇ ਕੇਸ ਵੀ ਚੱਲ ਰਿਹਾ ਸੀ, ਤੇ ਜਿਹੜੇ ਕਿ ਫੋਗਾਟ ਸਿਸਟਰ ਹੈਗੀਆਂ ਨੇ ਜਾਂ ਵਨੇਸ਼ ਫੋਗਾਟ ਦੀ ਗੱਲ ਆ, ਉਹਦੇ ਨਾਲ 6 ਮਹਿਲਾਵਾਂ ਹੋਰ ਸੀ ਪਹਿਲਵਾਨ ਜਿਨ੍ਹਾਂ ਨੇ ਜਿਨਸੀ ਸ਼ੋਸ਼ਣ ਦਾ ਜਿਹੜਾ ਇਹਨਾਂ ਦੇ ਉੱਤੇ ਮਾਮਲੇ ਦੇ ਵਿੱਚ FIR ਵੀ ਕਰਵਾਈ ਸੀ, ਹੋਰ ਸਾਰਾ ਸਿਲਸਿਲਾ ਚੱਲਦਾ ਸੀ, ਤੇ ਅੱਜ ਜਿਹੜਾ ਦਿੱਲੀ ਦੀ ਇੱਕ ਅਦਾਲਤ ਨੇ ਜਿਹੜਾ ਉਹਨਾਂ ਨੂੰ ਫੈਸਲਾ ਸੁਣਾਇਆ, ਬਰੀ ਕਰ ਦਿੱਤਾ ਜੀ।
1: ਪਰ ਸਭ ਗੱਲ ਤਾਂ ਹੈਗੀ ਆ ਵੀ ਸਾਡੀਆਂ ਅਦਾਲਤਾਂ ਵਿੱਚੋਂ ਬਰੀ ਹੋ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਜਿਹੜਾ ਆ ਉਹ ਗਿਲਟੀ ਨਹੀਂ ਗਾ,
0: ਸਬੂਤ ਹੀ ਨਹੀਂ, ਜਿਹੜੀ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ।
1: ਬਿਲਕੁਲ ਜੀ, ਫਿਰ ਹੁਣ ਸਬੂਤ ਲਿਆਉਣੇ ਕਿਨ ਸੀ? ਇਨਵੈਸਟੀਗੇਸ਼ਨ ਏਜੰਸੀਆਂ ਨੇ, ਇਨਵੈਸਟੀਗੇਸ਼ਨ ਏਜੰਸੀਆਂ ਕਿਹਦੀਆਂ ਜੀ? ਸਰਕਾਰ ਦੀਆਂ। ਸਰਕਾਰ ਕਿਹਦੀ ਆ? ਬ੍ਰਿਜ ਭੂਸ਼ਣ ਦੀ। ਜਦੋਂ ਚੋਰ ਤੇ ਕੁੱਤੀ ਰਲ ਗਿਆ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਆ ਇਹੋ ਜਿਹੇ ਨਤੀਜੇ ਹੀ ਆਉਂਦੇ ਹੁੰਦੇ ਆ ਜੀ।
0: ਬਿਲਕੁਲ,
1: ਅਲਟੀਮੇਟਲੀ ਕੰਪਲੇਨਟ ਜਿਹੜਾ ਹੈਗਾ ਆ ਜਦੋਂ ਕਹਿ ਰਿਹਾ ਤੁਹਾਨੂੰ ਉਹੀ ਬੈਸਟ ਵਿਟਨੈਸ ਤਾਂ ਉਹੀ ਆ ਨਾ ਜੀ। ਤੇ ਬਾਕੀ ਜਿਹੜਾ ਹੈਗਾ ਆ ਜਦੋਂ ਇਨਵੈਸਟੀਗੇਸ਼ਨ ਹੀ ਇਸ ਤਰੀਕੇ ਦੀ ਕਰੋਗੇ ਤੇ ਇਹਦਾ ਮਤਲਬ ਜਿੱਦਾਂ ਹੁਣ ਪੰਜਾਬ ਸਰਕਾਰ ਨੇ ਹੈਗਾ ਜੀ ਲਾਲਜੀਤ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਅਲਟੀਮੇਟਲੀ ਪਰੀ ਹੋਣਾ ਜੀ। ਏਦਾਂ ਹੀ ਜਿਹੜਾ ਹੈਗਾ ਇਹ ਕੇਸ ਜਦੋਂ ਬਣਿਆ ਸੀ ਉਦੋਂ ਹੀ ਆਪਾਂ ਸੋਚ ਲਿਆ ਸੀਗਾ ਵੀ ਹਾਂਜੀ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਕਰਨੀ ਹੈ ਨਾ ਜੀ।
0: ਜੀ ਬਿਲਕੁਲ,
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਬਰੀ ਹੋ ਗਏ ਆ ਜੀ। ਬਟ ਇਟ ਡਜ਼ ਨਾਟ ਮੀਨ ਕਿ ਹੀ ਇਜ਼ ਜਿਹੜਾ ਹੈਗਾ ਆ ਨਾਟ ਗਿਲਟੀ
0: ਜੀ।
1: ਪਰ ਕੋਰਟ ਦਾ ਵਰਡਿਕਟ ਆ ਉਹ ਪ੍ਰਵੇਲ ਕਰਨਾ ਆ ਜੀ, ਇਸ ਕਰਕੇ ਜਿਹਨੂੰ ਅਦਾਲਤਾਂ ਦੋਸ਼ੀ ਮੰਨਣ ਉਹੀ ਦੋਸ਼ੀ ਹੁੰਦਾ ਆ, ਤੇ ਜਿਹਨੂੰ ਛੱਡ ਦਿੰਦੀਆਂ ਹੈਗੀਆਂ ਉਹ ਫਿਰ ਬਰੀ ਹੋਇਆ ਹੁੰਦਾ ਹੈ ਜੀ।
0: ਬਿਲਕੁਲ,
1: ਇਹ ਤਾਂ ਸਾਡਾ ਸਿਸਟਮ ਹੀ ਹੈ ਜੀ।
0: ਜੀ ਸਰ, ਬਿਲਕੁਲ ਜੀ ਸੈਣੀ ਸਰ।
1: ਠੀਕ ਹੈ ਭਾਰਤ ਸਾਹਿਬ,
0: ਥੈਂਕ ਯੂ ਸੈਂਟ ਸਾਹਿਬ, ਸ਼ੁਕਰੀਆ
1: ਜੀ, ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀ ਖਾਣੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਸਾਥ ਦੇ ਸਕਦੇ ਹੋ। ਕੋਈ ਕੋਈ ਕੋਈ ਗੱਲਬਾਤ ਹੋਵੇ ਮਨ ਦੇ ਵਿੱਚ ਤਾਂ ਵੀਕਐਂਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਜਾਂ ਕੁਝ ਦੋਸਤਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਕੋਈ ਮਨ ਦੀ ਬਾਤ ਵੀ ਪਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲੋ ਫਿਰ ਤੁਹਾਨੂੰ ਲੈ ਚੱਲਦੇ ਹਾਂ ਦੋਸਤੋ ਮਕੋਕਾ ਮਾਮਲੇ ਦੇ ਵਿੱਚ, ਜੋ ਕਿ ਆਪ ਆਗੂ ਨਰੇਸ਼ ਬਾਲੀਅਨ ਨੂੰ ਹਾਈਕੋਰਟ ਤੋਂ ਝਟਕਾ ਲੱਗਿਆ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ ਉਹਦੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਆਪ ਦੇ ਨੇਤਾ ਤੇ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਨੂੰ ਵੱਡਾ ਝਟਕਾ ਦਿੰਦਿਆਂ ਮਹਾਰਾਸ਼ਟਰ ਕੰਟਰੋਲ ਆਫ਼ ਆਰਗੋਨਾਈਜ਼ਡ ਕ੍ਰਾਈਮ ਐਕਟ 1999 ਮਕੋਕਾ ਤਹਿਤ ਦਰਜ ਮਾਮਲੇ ਦੇ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰਤੀ ਹੈ। ਜਸਟਿਸ ਮਨੋਜ ਜੈਨ ਨੇ ਇਹ ਵੀ ਹੁਕਮ ਸੁਣਾਇਆ ਕਿ ਅਦਾਲਤ ਨੇ ਪਿਛਲੇ ਹਫ਼ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਸੰਬਰ 2024 ਦੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਰੇਸ਼ ਬਾਲੀਅਨ ਫਿਲਹਾਲ ਮੰਡੋਲੀ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਬੰਦ ਹੈ। ਦਿੱਲੀ ਪੁਲਿਸ ਦੇ ਅਨੁਸਾਰ ਇਹ ਮਾਮਲਾ 2023 ਦੇ ਵਿੱਚ ਨਰੇਸ਼ ਬਾਲੀਅਨ ਦੇ ਅਤੇ ਗੈਂਗਸਟਰ ਕਪਿਲ ਸਾਗਵਾਨ ਉਰਫ ਨੰਦੂ ਵਿਚਾਲੇ ਹੋਈ ਇੱਕ ਕਥਿਤ ਆਡੀਓ ਗੱਲਬਾਤ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸੇ ਹੀ ਸਾਲ FIR ਜਿਹੜੀ ਸੀ ਦਰਜ ਕੀਤੀ ਗਈ। ਦਿੱਲੀ ਪੁਲਿਸ ਨੇ ਅਕਤੂਬਰ 2025 ਦੇ ਵਿੱਚ ਕਪਿਲ ਸਾਗਵਾਨ ਗਿਰੋਹ ਦੇ ਜਿਹੜੇ ਸੀ 9 ਮੈਂਬਰ ਖਿਲਾਫ ਮਕੋਕਾ ਲਗਾਇਆ ਸੀ, ਜਿਸ ਦੇ ਵਿੱਚ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਅਤੇ ਗੈਂਗਸਟਰ ਦਾ ਜਿਹੜਾ ਭਰਾ ਵੀ ਸ਼ਾਮਲ ਸੀ। ਪੁਲਿਸ ਦੇ ਅਨੁਸਾਰ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਬਾਲੀਅਨ ਗੈਂਗਸਟਰਾਂ ਨੂੰ ਸਥਾਨਕ ਬਿਲਡਰਾਂ ਸਮੇਤ ਕਈ ਲੋਕਾਂ ਦੇ ਉੱਤੇ ਟਾਰਗੇਟ ਮੁਹੱਈਆ ਕਰਵਾ ਕੇ ਜਬਰਨ ਉਗਰਾਹੀ ਗਤੀਵਿਧੀਆਂ ਦੇ ਵਿੱਚ ਮਦਦ ਕਰ ਰਹੇ ਸਨ ਤੇ ਮਾਮਲੇ ਦੇ ਵਿੱਚ ਸ਼ਾਮਲ ਸਹੀ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਸੀ ਤੇ ਉਨ੍ਹਾਂ ਦੇ ਖਿਲਾਫ਼ ਕੁੱਲ 4 ਅਪਰਾਧਿਕ ਮਾਮਲੇ ਜਿਹੜੇ ਦਰਜ ਨੇ ਤੇ ਉਹਨੂੰ ਹੁਣ ਜ਼ਮਾਨਤ ਦੇਣ ਤੋਂ ਜਿਹੜੀ ਹੈ ਅਰਜ਼ੀ ਜਿਹੜੀ ਸੀ ਉਹਨੇ ਦਿੱਤੀ ਸੀ ਜ਼ਮਾਨਤ ਦੇ ਲਈ, ਉਹ ਖਾਰਜ ਜਿਹੜੀ ਹੈ ਕੋਰਟ ਨੇ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਬ੍ਰਿਜ ਭੂਸ਼ਣ ਉਹਨਾਂ ਦੀ ਵਿਸਤਾਰ ਦੇ ਵਿੱਚ ਖ਼ਬਰ ਸਾਂਝੀ ਕਰਦੇ ਹਾਂ, ਜਿਨਸੀ ਸ਼ੋਸ਼ਣ ਮਾਮਲੇ 'ਚ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ ਉਹਨੂੰ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਅੱਜ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਨੇਸ਼ ਫੋਗਾਟ ਸਮੇਤ 6 ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਤੋਂ ਇਲਾਵਾ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਅਸ਼ਵਨੀ ਪਵਾਰ ਨੇ 2023 ਦੇ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ WFI ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਬਰੀ ਕਰਤਾ। ਦੂਜੇ ਪਾਸੇ ਫੋਗਾਟ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਫੈਸਲੇ ਦੇ ਖਿਲਾਫ਼ ਅਪੀਲ ਕਰਨ ਦੇ ਲਈ ਨਿਰਦੇਸ਼ ਦਿੱਤੇ ਨੇ ਤੇ ਇਸ ਨੂੰ ਜਲਦੀ ਤੋਂ ਜਲਦੀ ਦਾਇਰ ਕੀਤਾ ਜਾਵੇਗਾ। ਵਕੀਲ ਨੇ ਕਿਹਾ ਕਿ ਬੰਦ ਕਮਰੇ ਇਨ ਕੈਮਰਾ ਦੀ ਕਾਰਵਾਈ ਦੇ ਵਿੱਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਅਸਾਗਤ ਅਤੇ ਵਿਰੋਧੀ ਬਿਆਨਾਂ ਦਾ ਹਵਾਲਾ ਦਿੱਤਾ ਹੈ। ਰਾਜੀਵ ਮੋਹਨ ਨੇ ਕਿਹਾ ਕਿ ਅਦਾਲਤ ਨੇ ਅਸੰਗਤਤਾਵਾਂ, ਵਿਰੋਧਾਭਾਸਾਂ, ਗਵਾਹਾਂ ਦੇ ਬਿਆਨਾਂ ਦੇ ਵਿੱਚ ਅਸੰਭਵਤਾ ਦੇ ਆਧਾਰ ਦੇ ਬਾਰੇ ਉਨ੍ਹਾਂ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਤੇ ਉਨ੍ਹਾਂ ਦੇ ਮੁਖੀਆਂ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ। ਸੀਨੀਅਰ ਵਕੀਲ ਰਬੇਕਾ ਜੌਨ, ਜੋ ਕਿ 4 ਮਹਿਲਾਵਾਂ ਦੇ ਵੱਲੋਂ ਪੇਸ਼ ਹੋਈ ਸੀ, ਉਹਨੇ ਇਸ ਟਿੱਪਣੀ ਦੇ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਉਹ ਇਸ ਸਿੱਟੇ ਦੇ ਉੱਤੇ ਕਿਵੇਂ ਪਹੁੰਚ ਸਕਦੇ ਨੇ ਕਿ ਅਦਾਲਤ ਨੇ ਸ਼ਿਕਾਇਤਕਰਤਾ ਪੀੜਤਾਂ ਦੇ ਦੁਆਰਾ ਅਸੰਗਤਤਾਵਾਂ ਦੇ ਅਸਾਰ ਆਧਾਰ ਦੇ ਉੱਤੇ ਬ੍ਰਿਜ ਭੂਸ਼ਣ ਨੂੰ ਜਿਹੜਾ ਬਰੀ ਕਰ ਦਿੱਤਾ ਜਦੋਂ ਆਦੇਸ਼ ਉਪਲਬਧ ਨਹੀਂ ਹੈ ਤੇ ਅਸੀਂ ਸਾਰੇ ਆਦੇਸ਼ ਦੀ ਉਡੀਕ ਕਰ ਰਹੇ ਹਾਂ। ਦੂਜਾ ਜਿਹੜਾ ਵਿਸਤ੍ਰਿਤ ਬਹਿਸ ਹੋਈ ਸੀ ਕਿ ਜਿੱਥੇ ਮੈਂ ਬਚਾਅ ਪੱਖ ਦੀਆਂ ਦਲੀਲਾਂ ਦਾ ਖੰਡਨ ਕਰਦਿਆਂ ਇਹ ਦਿਖਾਇਆ ਸੀ ਕਿ ਅਸੰਗਤਤਾਵਾਂ ਮਾਮੂਲੀ ਪ੍ਰਕਿਰਤੀ ਦੀਆਂ ਸਨ ਤੇ ਗਵਾਹਾਂ ਦੀ ਭਰੋਸੇ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਨ। ਜੌਨ ਨੇ ਬਰੀ ਕਰਨ ਦੇ ਫੈਸਲੇ ਨੂੰ ਡੂੰਘੀ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਹੈ ਕਿ ਅਦਾਲਤ ਨੇ ਉਸਨੂੰ ਜੜਾ ਤੇ ਤੋਮਰ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਹੈ। ਕੋਰਟ ਰੂਮ ਤੋਂ ਬਾਹਰ ਆਉਂਦਿਆਂ ਉਹਨਾਂ ਕਿਹਾ ਕਿ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜਾਂ ਜੋ ਦੋਸ਼ ਸੱਚ ਨੇ ਜਾਂ ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਟਕਾ ਲਵਾਂਗਾ, ਜੇ ਸੱਚ ਹੁੰਦਾ ਹੈ ਤਾਂ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਬਰੀ ਕਰ ਦਿੱਤਾ ਗਿਆ, ਇਹ ਮੇਰੇ ਲਈ ਚੰਗੀ ਖ਼ਬਰ ਹੈ। ਮੇਰੇ ਸਮਰਥਕਾਂ ਦੇ ਲਈ ਚੰਗੀ ਖਬਰ ਹੈ ਤੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ। ਅਗਲੀ ਖਬਰ ਵੱਲ ਵਧੀਏ ਤੇ ਆਸਟ੍ਰੇਲੀਆ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗ ਗਈ ਸੀ ਉਹਦੀ ਜਿਹੜੀ ਹੈ ਜਾਂਚ ਕਮੇਟੀ ਨੇ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਹੈ। ਇਹਦਾ ਕਾਰਨ ਬਣਿਆ ਸੀ ਗੁਰਦੁਆਰੇ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ ਅਸਲ ਦੇ ਵਿੱਚ ਅੱਗ ਲੱਗੀ ਸੀ। ਬੀਤੇ ਦਿਨੀ ਵਰਜੀਨੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪਾਂ ਦੇ ਸੰਸਕਾਰ ਦੇ ਮਗਰੋਂ ਅੱਜ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਛਾਉਣੀ ਟੂ ਵੈਲਸ ਵੇਲਸ ਦੇ ਵਿਖੇ ਅਖੰਡ ਪਾਠ ਦਾ ਜਿਹੜਾ ਭੋਗ ਪਾਇਆ ਗਿਆ ਤੇ ਅਰਦਾਸ ਸਮਾਗਮ ਦੇ ਵਿੱਚ ਪੰਜ ਮੈਂਬਰੀ ਜਾਂਚ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਣ ਵਾਲੀ ਜਾਂਚ ਰਿਪੋਰਟ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਹੈ। ਜਾਂਚ ਕਮੇਟੀ ਦੇ ਅਨੁਸਾਰ ਵਰਜੀਨੀਆ ਗੁਰਦੁਆਰੇ ਦੇ ਵਿੱਚ ਅੱਗ ਗੁਰਦੁਆਰਾ ਗੁਰੂ ਘਰ ਦੀ ਰਸੋਈ ਦੇ ਵਿੱਚੋਂ ਗੈਸ ਲੀਕ ਹੋਣ ਦੇ ਕਾਰਨ ਲੱਗੀ ਸੀ। ਗੁਰਦੁਆਰੇ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਘਾਟ ਦੇ ਨਾਲ ਨਾਲ ਸੇਵਾਦਾਰ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ। ਕਮੇਟੀ ਨੇ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਅਗਲੀ ਜਿਹੜੀ ਹੈ ਕਾਰਵਾਈ ਦੇ ਲਈ ਭੇਜ ਦਿੱਤੀ ਹੈ। ਇਸ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਸੰਗਤ ਨੂੰ ਆਨਲਾਈਨ ਸੰਦੇਸ਼ ਦਿੰਦਿਆਂ ਕਿਹਾ ਕਿ ਵਰਜੀਨੀਆ ਗੁਰਦੁਆਰੇ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਸਿੱਖ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਨੂੰ ਇਸ ਘਟਨਾ ਤੋਂ ਵੱਡੀ ਸੇਧ ਲੈਣ ਦੀ ਜ਼ਰੂਰਤ ਹੈ। ਨਾਲ ਗੁਰੂ ਘਰਾਂ ਦੇ ਵਿੱਚ ਹੋਰ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਤੇ ਅੱਗ ਬੁਝਾਊ ਯੰਤਰਾਂ ਦੇ ਜਿਹੜਾ ਪੁਖਤਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ। ਸੰਸਾਰ ਭਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਅਤੇ ਸੇਧ ਤੋਂ ਬਿਨਾਂ ਕੋਈ ਵੀ ਗੁਰਦੁਆਰਾ ਸਥਾਪਿਤ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐਡੀਲੇਡ ਵਰਜੀਨੀਆ ਦੀ ਸੰਗਤ ਨੂੰ ਅਪੀਲ ਕੀਤੀ ਕਿ ਅਗਲੇ ਹੁਕਮਾਂ ਤੱਕ ਨਵੇਂ ਗੁਰੂ ਘਰ ਦੀ ਉਸਾਰੀ ਲਈ ਮਾਇਆ ਇਕੱਠੀ ਨਾ ਕੀਤੀ ਜਾਵੇ ਤੇ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜ ਸਿੰਘ ਸਹਿਬਾਨਾਂ ਵੱਲੋਂ ਵਿਚਾਰ ਕਰਨ ਉਪਰੰਤ ਅਣਗਹਿਲੀ ਵਰਤਣ ਵਾਲਿਆਂ ਦੇ ਖਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜੀ ਦੋਸਤੋ, ਇਹ ਨੇ ਜੀ ਹਾਲਾਤ। ਨਾ ਤਾਂ ਉੱਥੇ ਗੈਸ ਡਿਟੈਕਟਰ ਹੋਣਾ ਹੈ ਤੇ ਫਾਇਰ ਦਾ ਹੋਣਾ, ਚਲੋ ਉਹ ਥੋੜਾ ਬਹੁਤਾ ਆਉਂਦਾ ਹੈ, ਪਰ ਸਮੇਂ ਸਮੇਂ ਦੇ ਉੱਤੇ ਅਸੀਂ ਚੈੱਕ ਵੀ ਨਹੀਂ ਕਰਾਉਂਦੇ, ਨਾ ਉਹਨੂੰ ਚੈੱਕ ਕਰਦੇ ਹਾਂ ਕਿ ਬੈਟਰੀ ਹੈਗੀ ਹੈ ਜਾਂ ਤਾਰਾਂ ਸਹੀ ਲੱਗੀਆਂ ਨੇ, ਤੇ ਹਾਲਾਤ ਬਣ ਜਾਂਦੇ ਆ, ਕੀ ਕਰੀਏ। ਦੂਸਰੇ ਪਾਸੇ ਇਰਾਨ ਤੇ ਨਿਊ ਅਟੈਕ ਨਹੀਂ ਕਰਾਂਗੇ, ਟਰੰਪ ਨੇ ਇਹ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਪੱਛਮੀ ਏਸ਼ੀਆ ਦੇ ਸਹਿਯੋਗ ਮੁਲਕਾਂ ਨੇ ਇਰਾਨ ਦੇ ਨਾਲ ਪੰਜ ਮਹੀਨਿਆਂ ਤੋਂ ਜਾਰੀ ਜੰਗ ਦੇ ਖਾਤਮੇ ਦੇ ਲਈ ਸਮਝੌਤੇ ਦੇ ਖਰੜੇ ਬਾਰੇ ਸਹਿਮਤੀ ਬਣਾ ਲਈ ਹੈ ਤੇ ਅੱਜ ਜਿਹੜੀ ਚਰਚਾ ਸ਼ੁਰੂ ਹੋ ਗਈ ਹੈ ਇਰਾਨ ਦੇ ਨਾਲ। ਟਰੰਪ ਨੇ ਕਿਹਾ ਕਿ ਉਹ ਹਾਲ ਹੀ ਦੀ ਘੜੀ ਇਰਾਨ ਉੱਤੇ ਨਵੇਂ ਫੌਜੀ ਹਮਲਿਆਂ ਦੇ ਬਾਰੇ ਹੁਕਮ ਨਹੀਂ ਦੇਣਗੇ। ਇਸ ਦੇ ਦੌਰਾਨ ਅਮਰੀਕਾ ਨੇ ਖਾੜੀ ਮੁਲਕਾਂ ਦੇ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਅਤ ਚੇਤਾਵਨੀ ਜਾਰੀ ਕਰਦਿਆਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉਧਰ ਇਜ਼ਰਾਈਲ ਦੇ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ ਉੱਤੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਦੋ ਬੱਚਿਆਂ ਸਣੇ ਘੱਟੋ ਘੱਟ 8 ਫਲਸਤੀਨੀ ਮਾਰੇ ਗਏ ਤੇ 12 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਅਮਰੀਕੀ ਸਦਨ ਨੇ ਸ਼ਨਿਚਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਸਮਝੌਤੇ ਦੇ ਵਿੱਚ ਹੌਰਮੁਜ਼ ਜਲਮਾਰਗ ਨੂੰ ਫੌਰੀ ਤੇ ਪੂਰੀ ਤਰ੍ਹਾਂ ਖੋਲ੍ਹਣਾ ਤੇ ਇਰਾਨ ਦੇ ਪ੍ਰਮਾਣੂ ਖਤਰੇ ਦਾ ਅੰਤ ਜਿਹੇ ਨੁਕਤੇ ਸ਼ਾਮਲ ਹੋਣਗੇ। ਇਸ ਅਪੀਲ ਦੇ ਆਧਾਰ ਦੇ ਉੱਤੇ ਮੈਂ ਕੁੱਲ ਆਲਮ ਦੇ ਭਵਿੱਖ ਦੇ ਹਿੱਤ ਅਤੇ ਸਫਲ ਤੇ ਖੁਸ਼ਹਾਲ ਇਰਾਨ ਦੀ ਹੋਂਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਲਹਾਲ ਹਮਲੇ ਰੋਕਣ ਦੀ ਸਹਿਮਤੀ ਦਿੱਤੀ ਹੈ, ਬਸ਼ਰਤੇ ਜਲਦੀ ਹੀ ਕੋਈ ਸਮਝੌਤਾ ਹੋ ਸਕੇ। ਉਧਰ ਇਰਾਨ ਦੇ ਰੱਖਿਆ ਮੰਤਰੀ ਨੇ ਵੀ ਐਕਸ ਦੇ ਉੱਤੇ ਕਿਹਾ ਕਿ ਟਰੰਪ ਦੇ ਹਾਲੀਆ ਐਲਾਨਾਂ ਤੋਂ ਇਰਾਨ ਨਾ ਤਾਂ ਹੈਰਾਨ ਹੈ ਤੇ ਨਾ ਹੀ ਕੋਈ ਢਿੱਲ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਮਿਲਣ ਵਾਲੀਆਂ ਧਮਕੀਆਂ ਦੇ ਮੱਦੇਨਜ਼ਰ ਇਰਾਨ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ। ਖੇਤਰੀ ਮਾਮਲਿਆਂ ਦੇ ਨਾਲ ਜੁੜੇ ਅਧਿਕਾਰੀ ਜੋ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਸ਼ਾਮਲ ਸੀ, ਉਨ੍ਹਾਂ ਦੱਸਿਆ ਕਿ ਤਜਵੀਜ਼ ਦੇ ਵਿੱਚ ਹੌਰਮੁਜ਼ ਜਲਮਾਰਗ ਨੂੰ ਮੁੜ ਤੋਂ ਪੂਰੀ ਤਰ੍ਹਾਂ ਖੋਲ੍ਹਣ ਦੇ ਉੱਤੇ ਪੂਰੇ ਖੇਤਰ ਦੇ ਵਿੱਚ ਹੋਣ ਵਾਲੀ ਹਮਲਿਆਂ ਨੂੰ ਰੋਕਣ ਦੀ ਵੀ ਵਿਵਸਥਾ ਹੈ ਤੇ ਇਸ ਦੇ ਵਿੱਚ ਇਰਾਕ ਦੇ ਵਿੱਚ ਇਰਾਨ ਹਮਾਇਤੀ ਮਲੇਸ਼ੀਆ ਦੇ ਵੱਲੋਂ ਅਰਬ ਖਾੜੀ ਮੁਲਕਾਂ ਤੇ ਜਾਰਡਨ ਦੇ ਉੱਤੇ ਹਮਲਿਆਂ ਨੂੰ ਰੋਕਣਾ ਵੀ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਅਮਰੀਕਾ ਇਰਾਨ ਦੇ ਉੱਤੇ ਲਾਗੂ ਆਪਣੀ ਨਾਕੇਬੰਦੀ ਖਤਮ ਕਰੇਗਾ ਤੇ ਤਜਵੀਜ਼ਤ ਅਸਥਾਈ ਜੰਗਬੰਦੀ ਸਮਝੌਤੇ ਮੁਤਾਬਕ ਤਹਿਰਾਨ ਨੂੰ ਮੁੜ ਤੋਂ ਤੇਲ ਬਰਾਮਦ ਕਰਨ ਦੀ ਖੁੱਲ ਦੇਵੇਗਾ। ਅਧਿਕਾਰੀਆਂ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਅਜੇ ਤੱਕ ਕੋਈ ਅੰਤਮ ਸਮਝੌਤਾ ਨਹੀਂ ਹੋਇਆ ਪਰ ਵਿਚੋਲਗੀ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਟਰੰਪ ਨੇ ਕਿਹਾ ਕਿ ਇਜ਼ਰਾਈਲ ਵੀ ਜੰਗਬੰਦੀ ਸਮਝੌਤਾ ਲਾਗੂ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਦੇ ਵਿੱਚ ਸ਼ਾਮਲ ਹੋ ਗਿਆ। ਹਾਲਾਂਕਿ ਇਜ਼ਰਾਈਲ ਨੇ ਅਮਰੀਕੀ ਸਦਰ ਦੇ ਇਸ ਐਲਾਨ ਬਾਰੇ ਜਨਤਕ ਤੌਰ ਦੇ ਉੱਤੇ ਕੋਈ ਵੀ ਟੀਕਾ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬਹਿਰੀਨ ਇਜ਼ਰਾਈਲ ਇਰਾਕ, ਜਾਰਡਨ, ਕੁਵੈਤ, ਲਿਬਨਾਨ, ਓਮਾਨ, ਕਤਰ, ਸਾਊਦੀ ਅਰਬ ਤੇ ਯੂਏਈ ਦੇ ਵਿੱਚ ਵੀ ਜਿਹੜਾ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਨਵੀਂ ਸੁਰੱਖਿਆ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਜੋ ਹਾਲਾਤ ਨੇ, ਰੈਲੀ ਦੇ ਦੌਰਾਨ ਹੋਏ ਆਤਮਘਾਤੀ ਹਮਲੇ ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਇਹਦੀ ਜਿੰਮੇਵਾਰੀ। ਹਸਪਤਾਲ ਦੇ ਵਿਚ ਇਲਾਜ ਦੇ ਦੌਰਾਨ 3 ਹੋਰ ਜ਼ਖਮੀਆਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ। ਮ੍ਰਿਤਕਾਂ ਦੇ ਵਿਚ 7 ਪੁਲਿਸ ਮੁਲਾਜ਼ਮ ਅਤੇ 10 ਆਮ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਮਾਰੇ ਗਏ 3 ਲੋਕ ਉਨ੍ਹਾਂ ਜ਼ਖਮੀਆਂ ਦੇ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਧਮਾਕੇ ਤੋਂ ਬਾਅਦ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ। ਹੁਣ ਵੀ 12 ਜ਼ਖਮੀ ਸੈਦੂ ਸ਼ਰੀਫ ਟੀਚਿੰਗ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਨੇ, ਜਿਨ੍ਹਾਂ ਦੇ ਵਿਚ 8 ਪੁਲਿਸ ਮੁਲਾਜ਼ਮ ਅਤੇ 4 ਆਮ ਨਾਗਰਿਕ ਸ਼ਾਮਲ ਨੇ। ਹੁਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਸਵਾਤ ਸ਼ਾਂਤੀ ਰੈਲੀ ਦਾ ਆਯੋਜਨ ਸਥਾਨਕ ਕਬਾਇਲੀ ਕੌਂਸਲ ਸਵਾਤ ਅਮਨ ਜਿਰਗਾ ਨੇ ਕੀਤਾ ਸੀ। ਰੈਲੀ ਦੇ ਵਿਚ ਸ਼ਾਮਲ ਲੋਕ ਖੇਤਰ ਦੇ ਵਿਚ ਸ਼ਾਂਤੀ ਦੀ ਮੰਗ ਨੂੰ ਲੈ ਕੇ ਨਾਅਰੇ ਲਾ ਰਹੇ ਸਨ ਤੇ ਹੱਥਾਂ ਦੇ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਜਿਰਗਾ ਯਾਨੀ ਕਿ ਮਤਲਬ ਕਿ ਜਿੱਦਾਂ ਆਪਣਾ ਪੰਚ ਸਰਪੰਚ ਬਣਦੇ ਆ, ਇੱਦਾਂ ਹੀ ਉਨ੍ਹਾਂ ਦੇ ਵਿਚ ਉਥੇ ਕੈਟਾਗਰੀ ਹੈ ਜਿਹਨੂੰ ਜਿਰਗਾ ਕਹਿੰਦੇ ਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪੁਲਿਸ ਦੀ ਨਾਕਾਮੀ ਕਾਰਨ ਪਿਛਲੇ ਕੁਝ ਮਹੀਨਿਆਂ ਦੇ ਵਿਚ ਇਲਾਕੇ ਦੀ ਜਿਹੜੀ ਸੁਰੱਖਿਆ ਸਥਿਤੀ ਜਿਹੜੀ ਵਿਗੜੀ ਹੈ। ਦੂਸਰੇ ਪਾਸੇ ਪਾਕਿਸਤਾਨ ਮੰਤਰੀ ਦਾ ਜਿਹੜਾ ਸਨਸਨੀਖੇਜ਼ ਦਾਅਵਾ ਆਇਆ, ਕਹਿੰਦੇ ਨੇ ਕਿ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿਚ ਛੁਰਾ ਮਾਰਿਆ। ਅਮਰੀਕਾ ਤੇ ਲਾਏ ਨੇ ਗੰਭੀਰ ਦੋਸ਼। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਤਾ ਉੱਲਾ ਤਰਾਰ ਨੇ ਅਮਰੀਕਾ ਤੇ ਉੱਤੇ ਗੰਭੀਰ ਦੋਸ਼ ਲਗਾਏ ਨੇ ਕਿ ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਪਾਕਿਸਤਾਨ ਦੇ ਵਿਰੁੱਧ ਇਕ ਯੋਜਨਾਬੰਦ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮੁਹਿੰਮ ਦੇ ਵਿਚ ਕਥਿਤ ਅਮਰੀਕੀ ਨੈਟਵਰਕ ਅਤੇ ਵੋਟ ਫਾਰਮ ਸ਼ਾਮਲ ਨੇ, ਜਿਸਦਾ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਤੇ ਇਸ ਦੀਆਂ ਸੰਸਥਾਵਾਂ ਨੂੰ ਖਰਾਬ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿਚ ਜੱਫੀ ਪਾ ਕੇ ਛੁਰਾ ਮਾਰਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਇਕ ਵੀਡੀਓ ਸੰਦੇਸ਼ ਦੇ ਵਿਚ ਅਤਾ ਉੱਲਾ ਤਰਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਇਕ ਡਿਜੀਟਲ ਮਾਰਕੀਟਿੰਗ ਕਾਰਜਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਦੇ ਅਨੁਸਾਰ ਜਾਂਚ ਦੇ ਵਿਚ ਖੁਲਾਸਾ ਹੋਇਆ ਕਿ ਵਿਅਕਤੀ ਕਥਿਤ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਜੁੜਿਆ ਹੋਇਆ ਸੀ ਤੇ ਉਥੋਂ ਉਸ ਨੂੰ ਭੁਗਤਾਨ ਕੀਤਾ ਜਾ ਰਿਹਾ ਸੀ। ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਕਥਿਤ ਵੋਟ ਫਾਰਮ ਨੈਟਵਰਕ ਦੇ ਰਾਹੀਂ ਪਾਕਿਸਤਾਨ ਇਸ ਦੀ ਸਰਕਾਰ, ਫੌਜ, ਫੌਜੀ ਫੌਜ ਮੁਖੀ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਫੈਲਾ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀ ਸਮੱਗਰੀ ਅਮਰੀਕਾ ਤੋਂ ਸੰਚਾਲਿਤ ਇਕ ਨੈਟਵਰਕ ਦੇ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਸੀ। ਤਰਾਰ ਨੇ ਆਪਣੇ ਦੋਸ਼ਾਂ ਦੇ ਸਮਰਥਨ ਦੇ ਲਈ ਕੋਈ ਜਨਤਕ ਤਕਨੀਕੀ ਰਿਪੋਰਟ, ਦਸਤਾਵੇਜ਼ ਜਾਂ ਹੋਰ ਠੋਸ ਸਬੂਤ ਪੇਸ਼ ਨਹੀਂ ਕੀਤੇ ਨੇ। ਅਮਰੀਕਾ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ਦਾ ਅਧਿਕਾਰਤ ਤੌਰ ਦੇ ਉੱਤੇ ਜਵਾਬ ਨਹੀਂ ਦਿੱਤਾ ਹੈ। ਆਖਰੀ ਖਬਰ ਵੱਲ ਵਧਦਿਆਂ, ਲਾਓਸ ਦੇ ਵਿਚ ਚੀਨ ਦਾ ਵਧਦਾ ਦਬਦਬਾ, ਨਵੀਂ ਰੇਲਵੇ ਲਾਈਨ ਨੇ ਵਧਾਈਆਂ ਨੇ ਆਰਥਿਕ ਚਿੰਤਾਵਾਂ। ਲਾਓਸ ਦੇ ਵਿਚ ਚੀਨ ਦੇ ਦੁਆਰਾ ਬਣਾਈ ਗਈ ਨਵੀਂ ਰੇਲਵੇ ਲਾਈਨ ਨੇ ਦੇਸ਼ ਦੇ ਮੁਹਾਂਦਰੇ ਨੂੰ ਬਦਲ ਕੇ ਰੱਖਤਾ ਹੈ, ਪਰ ਇਸ ਦੇ ਨਾਲ ਹੀ ਦੇਸ਼ ਦੇ ਸਿਰ ਚੜੇ ਕਰਜ਼ੇ ਅਤੇ ਚੀਨ ਦੇ ਵਧਦੇ ਪ੍ਰਭਾਵ ਨੇ ਗੰਭੀਰ ਚਿੰਤਾਵਾਂ ਪੈਦਾ ਕਰਤੀਆਂ ਨੇ। ਲੁਆਂਗ, ਪ੍ਰਬਾਂਗ ਵਰਗੇ ਇਤਿਹਾਸਕ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਹੁਣ ਲਾਓ ਭਾਸ਼ਾ ਦੇ ਨਾਲੋਂ ਚੀਨੀ ਭਾਸ਼ਾ ਦੇ ਸਾਈਨ ਜਿਹੜੇ ਨੇ ਬੋਰਡ ਜ਼ਿਆਦਾ ਪ੍ਰਮੁੱਖਤਾ ਦੇ ਨਾਲ ਨਜ਼ਰ ਆਉਂਦੇ ਨੇ। ਸਟੇਸ਼ਨਾਂ ਦੇ ਅੰਦਰ ਘੋਸ਼ਣਾਵਾਂ ਚੀਨੀ ਦੇ ਵਿਚ ਹੋ ਰਹੀਆਂ ਨੇ ਭਾਸ਼ਾ ਚ, ਤੇ ਜ਼ਿਆਦਾਤਰ ਸਟਾਫ ਵੀ ਚੀਨੀ ਹੀ ਹੈ। ਇੱਥੋਂ ਤੱਕ ਕਿ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਵਪਾਰਕ ਖੇਤਰਾਂ ਦੇ ਵਿਚ ਵੀ ਚੀਨੀ ਅੱਖਰਾਂ ਵਾਲੇ ਬੋਰਡ ਦੀ ਭਰਮਾਰ ਹੈ, ਜਿਸ ਦੇ ਕਾਰਨ ਇਲਾਕੇ ਲਾਓਸ ਦੀ ਬਜਾਏ ਚੀਨ ਦੇ ਸਰਹੱਦੀ ਕਸਬੇ ਜਾਪਦੇ ਹੈ। ਇਸ 1035 ਕਿਲੋਮੀਟਰ ਲੰਬੇ ਰੇਲਵੇ ਪ੍ਰੋਜੈਕਟ ਦੀ ਕੁੱਲ ਲਾਗਤ $6 ਬਿਲੀਅਨ ਦੱਸੀ ਜਾ ਰਹੀ ਹੈ, ਜੋ ਕਿ ਲਾਓਸ ਦੀ ਕੁੱਲ GDP ਦਾ ਲਗਭਗ 35% ਬਣਦਾ ਹੈ। ਇਸ ਪ੍ਰੋਜੈਕਟ ਦਾ 70% ਖਰਚਾ ਚੀਨ ਨੇ ਚੁੱਕਿਆ ਹੋਇਆ, ਪਰ ਲਾਓਸ ਦੇ ਹਿੱਸੇ ਦਾ 70% ਫੰਡ ਵੀ ਚੀਨ ਤੋਂ ਲਏ ਗਏ ਕਰਜ਼ੇ ਰਾਹੀਂ ਹੀ ਪੂਰਾ ਕੀਤਾ ਗਿਆ। ਲਾਓਸ ਦੇ ਕੁੱਲ $13.8 ਬਿਲੀਅਨ ਦੇ ਵਿਦੇਸ਼ੀ ਕਰਜ਼ੇ ਦੇ ਵਿਚੋਂ 76% ਹਿੱਸਾ ਇਕੱਲੇ ਚੀਨ ਦਾ ਹੈ। ਸਾਲ 2026 ਦੀ ਸ਼ੁਰੂਆਤ ਦੇ ਵਿਚ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਨੇ ਜਿਹੜਾ ਸੀ ਲਾਓਸ ਨੂੰ ਕਰਜ਼ੇ ਦੇ ਸੰਕਟ ਵਾਲੇ ਦੇਸ਼ ਦੇ ਵਜੋਂ ਸ਼੍ਰੇਣੀਬੰਦ ਕਰ ਦਿੱਤਾ ਹੈ। ਮਾਰਾ ਨੂੰ ਡਰ ਹੈ ਕਿ ਲਾਓਸ ਵੀ ਪਾਕਿਸਤਾਨ ਤੇ ਸ੍ਰੀਲੰਕਾ ਵਾਂਗ ਹੀ ਚੀਨ ਦੇ ਉੱਤੇ ਚੀਨ ਦੇ ਕਰਜ਼ਾ ਜਾਲ ਦੇ ਵਿਚ ਜਿਹੜਾ ਫਸ ਸਕਦਾ ਹੈ। ਇਹ ਆਪਣੇ ਭਾਰਤ ਦੇ ਲਈ ਜਾਂ ਆਪਣੇ ਲੋਕਾਂ ਲਈ ਕਾਹਦੇ ਲਈ ਜਿਹੜੀ ਖਬਰ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਇਹ ਕਾਰਨ ਹੈ ਕਿ ਚੀਨ ਇਸ ਰੇਲਵੇ ਰਾਹੀਂ ਹਿੰਦ ਮਹਾਂਸਾਗਰ ਤੇ ਮਲੱਕਾ ਜਲਦਮਰੂ ਮੱਧ ਤੱਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਇਸ ਰੇਲਵੇ ਨੇ ਵੈਨ ਟੀਐਨ ਅਤੇ ਲੁਆਂਗ ਪ੍ਰਭਾਗ ਵਿਚਕਾਰ ਸਫ਼ਰ ਦੇ ਸਮੇਂ ਨੂੰ 8 ਘੰਟਿਆਂ ਤੋਂ ਘਟਾ ਕੇ ਸਿਰਫ 2 ਘੰਟੇ ਕਰ ਦਿੱਤਾ, ਪਰ ਸਥਾਨਕ ਲੋਕ ਇਸ ਤਬਦੀਲੀ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਹੇ ਨੇ। ਉਮੀਦ ਕੁਝ ਲੋਕ ਜਿੱਥੇ ਬਿਹਤਰ ਬੁਨਿਆਦੀ ਢਾਂਚੇ ਅਤੇ ਸਫ਼ਰ ਦੇ ਵਿੱਚ ਬਚਤ ਲਈ ਖੁਸ਼ ਨੇ, ਉੱਥੇ ਬਹੁਤ ਸਾਰੇ ਲਾਓਸ ਵਾਸੀਆਂ ਨੂੰ ਡਰ ਹੈ ਕਿ ਚੀਨ ਹੌਲੀ ਹੌਲੀ ਉਨ੍ਹਾਂ ਦੇ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰ ਰਿਹਾ ਹੈ ਤੇ ਸਥਾਨਕ ਨੌਜਵਾਨਾਂ ਦਾ ਕਹਿਣਾ ਕਿ ਇੱਥੇ ਰੋਜ਼ਗਾਰ ਦੇ ਮੌਕੇ ਨਹੀਂ ਨੇ, ਜਿਸ ਦੇ ਕਾਰਨ ਉਹ ਕੰਮ ਦੀ ਭਾਲ ਦੇ ਵਿੱਚ ਗੁਆਂਢੀ ਦੇਸ਼ ਥਾਈਲੈਂਡ ਜਾਣ ਦੇ ਲਈ ਵੀ ਕਹਿੰਦੇ ਮਜਬੂਰ ਹੁੰਦੇ ਨੇ। ਲਈ ਦੋਸਤੋ ਇਹ ਸੀ ਜੀ ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕੁਝ ਤੁਹਾਡੇ ਸੁਨੇਹੇ ਲੈ ਕੇ ਆਪਾਂ ਅੱਗੇ ਵਧਦੇ ਹਾਂ ਤੇ ਗੱਲਬਾਤ ਇੱਕ ਦੋ ਤੁਹਾਨੂੰ ਸੁਣਾਉਂਦੇ ਹਾਂ ਅੱਜ ਤੇ ਖਬਰਾਂ ਨੂੰ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਤੁਹਾਡੇ ਸੁਨੇਹੇ ਜਿਹੜੇ ਪਹੁੰਚ ਰਹੇ ਨੇ ਉਹਨਾਂ ਦਾ ਦੋਸਤੋ ਸਵਾਗਤ ਕਰਦੇ ਹਾਂ, ਜਿਸ ਦੇ ਵਿੱਚ ਰਾਜਾ ਸੈਣੀ ਸਾਹਿਬ ਲਾਈਕ ਨੰਬਰ ਕਹਿੰਦੇ ਨੇ ਜੀ 1 ਤੇ 7 ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਆਪਣੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਪਹਿਲਾ ਨੰਬਰ ਮੇਰਾ ਸੀ, ਓਬਜੈਕਸ਼ਨ ਹੋ ਗਿਆ ਜੀ। ਓਬਜੈਕਸ਼ਨ ਮਾਈ ਲੋਰਡ, ਜਦੋਂ ਤੁਸੀਂ ਅੰਗੂਠਾ ਦੱਬਿਆ ਕਹਿੰਦੇ ਤਾਂ ਉੱਥੇ ਇੱਕ ਨੰਬਰ ਪਹਿਲਾਂ ਹੀ ਸੀ ਜੀ ਮੇਰਾ। ਕਿਆ ਬਾਤ ਹੈ ਜੀ, ਤੇ ਚਲੋ ਸਭ ਹੀ ਇੱਕੋ ਹੀ ਨੰਬਰ ਹੈ ਜੀ, ਸਭ ਦਾ ਇੱਕੋ ਹੀ ਨੰਬਰ ਹੈ, ਤੁਸੀਂ ਸਭ ਇੱਕ ਨੰਬਰ ਦੇ ਉੱਤੋਂ ਜੀ। ਤੇ ਸ਼ੈਲੀ ਬਾਈ ਜੀ ਸੈਣੀ ਜੀ ਸਤਿ ਸ੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਨੂ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਗੁਲਾਬ ਦੇ ਫੁੱਲ ਭੇਜੇ ਨੇ ਤੇ ਨਾਲ ਨਾਲ ਕਹਿੰਦੇ ਨੇ ਸੈਣੀ ਸਾਹਿਬ ਭੁੱਖ ਹੜਤਾਲ ਖਤਮ ਹੋ ਗਈ ਜੀ, ਕੁਐਸਚਨ ਮਾਰਕ ਕੀਤਾ। ਤੇ ਸੈਣੀ ਸਾਹਿਬ ਕਹਿੰਦੇ ਆ ਸ਼ੈਲੀ ਵੀਰ ਜੀ ਮੰਨ ਲੈਂਦੇ ਆ ਜੀ ਤੁਹਾਡੀ ਗੱਲ ਜੀ, ਤੇ ਓਬਜੈਕਸ਼ਨ ਕਬੂਲ ਹੈ ਕਹਿੰਦੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਤੋਂ ਬਾਅਦ ਹਾਂਜੀ ਉਹਨਾਂ ਨੇ ਆਂਸਰ ਕੀਤਾ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੀ ਗੱਲ ਦਾ ਕਿ ਹੜਤਾਲ ਮੁੱਕ ਗਈ। ਉਹ ਕਹਿੰਦੇ ਸਵੇਰੇ ਪਤਾ ਲੱਗੂ ਜੀ ਜਾਣੀਆਂ ਚਾਲ ਸਾਹਿਬ ਇਹਦੇ ਬਾਰੇ ਅਸਲ 'ਚ ਤਾਂ ਪੂਰੀ ਖਬਰ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਨੇ ਜੱਸੀ ਜੀ ਆਪਣੇ ਮਲੇਰਕੋਟਲਾ ਵਾਲੇ ਕਹਿੰਦੇ ਰਾਜਨ ਭਾਜੀ ਜੇ ਕਿਸੇ ਟਾਈਮ ਭਗਵੰਤ ਸਿੰਘ ਸਕਿੱਟਾਂ ਕਰਦਾ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ, ਕਹਿੰਦੇ ਪੈਂਦੀ ਖੱਪ ਲੈ ਲਓ ਕਹਿੰਦੇ ਜੀ, ਇਸ ਤਰ੍ਹਾਂ ਦਾ ਉਹਨਾਂ ਨੇ ਮੈਸੇਜ ਕੀਤਾ ਜੀ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਜੇ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਲਓ ਤੁਹਾਨੂੰ ਗੱਲਬਾਤ ਸੁਣਾਉਂਦੇ ਹਾਂ, ਤਾਂ ਫਿਰ ਇੱਕ ਆਖਰ ਦੇ ਵਿੱਚ ਕਹਾਣੀ ਸੁਣਾਉਣ ਦੀ ਅੱਜ ਜਿਹੜੀ ਹੈ ਕੋਸ਼ਿਸ਼ ਰਹੇਗੀ। ਤੇ ਗੁੱਸੇ ਦੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਲੋਕਾਂ ਨੂੰ ਕਿੱਦਾਂ ਲੁੱਟਿਆ ਜਾਂਦਾ ਹੈ ਧਰਮ ਦੇ ਨਾਂ ਦੇ ਉੱਤੇ, ਹਰ ਚੀਜ਼ ਦਾਨ ਕਬੂਲ ਹੁੰਦੀ ਹੈ, ਉਹਦੇ ਬਾਰੇ ਜ਼ਿਕਰ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ। ਤਿਰੂਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਕੀਤੀ ਜਾਂਦੀ ਹੈ, ਇਹ ਵਾਲ ਕੌਣ ਖਰੀਦਦਾ ਹੈ, ਇਹ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ। ਸ਼੍ਰੀ ਨਿਵਾਸ ਨੀਮਾ ਗੰਡਾ ਹੁਣਾਂ ਦੀ BBC ਤੋਂ ਇਹ ਰਿਪੋਰਟ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ ਇਹ ਤੁਹਾਡੇ ਨਾਲ ਸਾਂਝੀ ਕਰਦਾ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ ਜੀ, ਦਾਨ ਕੀਤੇ ਹੈ। ਇਹ ਬਹੁਤ ਵੱਡਾ ਬਾਜ਼ਾਰ ਹੈ, ਬਹੁਤ ਵੱਡਾ ਬਾਜ਼ਾਰ ਹੈ ਜੀ। ਤੇ ਤਕਰੀਬਨ ਇਹਨਾਂ ਮੁਲਕਾਂ 'ਚ ਦੇਖਿਆ ਜਾਵੇ ਨਾ ਜਿਹੜੇ ਕੈਂਸਰ ਦੇ ਨਾਲ ਪ੍ਰੋਬਲਮ, ਜਦੋਂ ਕੀਮੋਥਰੈਪੀ ਹੁੰਦੀ ਹੈ, ਹੋਰ ਸਾਰਾ ਚੀਜ਼ਾਂ, ਸਿਰ ਦੇ ਵਾਲ ਝੜ ਜਾਂਦੇ ਹੈ, ਤਾਂ ਜਦੋਂ ਇੱਥੇ ਉਹ ਬਿੱਗ ਵਗੈਰਾ ਬਣਵਾਉਂਦੇ ਆ ਨਾ, ਲੈਂਦੇ ਹੈ, ਤਾਂ ਘੱਟੋ ਘੱਟ ਨਹੀਂ ਇੱਕ ਬਿੱਗ 1500 ਤੋਂ ਲੈ ਕੇ 2000 ਯੂਰੋ ਤੱਕ ਦਾ ਜਿਹੜਾ ਉਹ ਬਿੱਗ ਵਿਕਦਾ ਹੈ। ਤੇ ਲੱਖਾਂ ਦੇ ਵਿੱਚ ਜਿਹੜੇ ਨੇ ਇਹ ਵਾਲ ਵਿਕਦੇ ਹੈ, ਜਿਸ ਨੂੰ ਰੂਸ ਵੀ ਲੈਂਦਾ ਹੈ, ਹੋਰ ਸਾਰੇ ਮੁਲਕ ਲੈਂਦੇ ਹੈ, ਤੇ ਉਹਨਾਂ ਦਾ ਇਸਤੇਮਾਲ ਜਿਹੜਾ ਉਹ ਕਿੱਥੇ ਕਿੱਥੇ ਕਰਦੇ ਹੈ, ਤੇ ਮੰਦਰਾਂ ਦੇ ਨਾਂ ਦੇ ਉੱਤੇ ਕੀ ਕੁਝ ਜਿਹੜਾ ਕੀਤਾ ਜਾਂਦਾ ਹੈ ਉਹਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ। ਗੱਲ ਕਰਦੇ ਹਾਂ ਤਿਰੂਪਤੀ ਵਿੱਚ ਲੱਖਾਂ ਸ਼ਰਧਾਲੂ ਸ਼ਰਧਾ ਭਾਵ ਦੇ ਨਾਲ ਆਪਣੇ ਵਾਲ ਜਿਹੜੇ ਦਾਨ ਕਰਦੇ ਹੈ। ਇੱਥੇ ਸਿਰ ਨੂੰ ਜਿਹੜਾ ਮੁੰਨ ਕੇ ਵਾਲ ਚੜਾਉਣ ਦੀ ਰਵਾਇਤ ਹੈ ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਪਰ ਸ਼ਰਧਾਲੂ ਜਿਹੜੀ ਆਪਣੀ ਸ਼ਰਧਾ ਚ ਲੀਨ ਨੇ ਤੇ ਜਿਹੜੇ ਕਾਰੋਬਾਰੀ ਆ ਉਹਨਾਂ ਨੇ ਆਪਣੇ ਕੰਮ ਕੀਤੇ ਹੋਏ ਨੇ, ਕਾਰੋਬਾਰ ਪੂਰਾ ਫਿਕਸ ਹੈ, ਚੱਕੀ ਜਾਂਦੇ ਨੇ ਕੰਮ। ਤਿਰੂਪਤੀ ਤਿਰੁਮਾਲਾ ਦੇਵਸਥਾਨਮ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਰੂਪਤੀ ਦੇ ਵਿੱਚ ਵਾਲਦਾਨ ਕਰਨ ਜਾਂ ਚੜਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ ਬਕਾਇਦਾ ਦੇਖੋ ਰਿਕਾਰਡ ਰੱਖਦੇ ਅਗਲੇ ਕਿ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ। ਇਸ ਦੀ ਤੁਲਨਾ ਦੇ ਵਿੱਚ ਮਈ 2023 ਤੱਕ ਇਹ ਅੰਕੜਾ 10,18,370 ਸੀਗਾ, ਜਦਕਿ ਮਈ 2024 ਤੱਕ 10,65,729 ਸ਼ਰਧਾਲੂਆਂ ਨੇ ਵਾਲ ਚੜਾਤੇ। ਹਾਲੀਆ ਦਿਨਾਂ ਦੇ ਵਿੱਚ ਜਿਹੜੇ ਬੀਤੇ ਦਿਨ ਨੇ ਗਰਮੀਆਂ ਦੀਆਂ ਛੁੱਟੀਆਂ ਤੇ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਦੌਰਾਨ ਤਿਰੂਮਾਲਾ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। 18 ਤੋਂ 23 ਮਈ ਤੱਕ ਲਗਭਗ 6 ਦਿਨ ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਵਾਲ ਦਾਨ ਕੀਤੇ ਹੈ। ਇਨ੍ਹਾਂ ਦੇ ਵਿੱਚੋਂ 23 ਮਈ ਨੂੰ 57,580 ਸ਼ਰਧਾਲੂਆਂ ਨੇ ਸਿਰ ਮੁਨਵਾਇਆ ਤੇ ਆਪਣੇ ਵਾਲ ਚੜਾਏ। ਇਸ ਤਰ੍ਹਾਂ ਇਕੱਠੇ ਹੋਣ ਵਾਲੇ ਕਈ ਟਨਾਂ ਦੇ ਟਨ ਵਾਲਾਂ ਦਾ ਜਿਹੜਾ ਕੀ ਹੁੰਦਾ ਹੈ। ਤਿਰੂਮਲਾ ਤਿਰੁਪਤੀ ਮੰਦਰ ਆਖਰ ਇਨ੍ਹਾਂ ਵਾਲਾਂ ਦਾ ਕਰਦਾ ਕੀ ਹੈ? ਇਹ ਬਹੁਤ ਵੱਡੇ ਸਵਾਲ ਨੇ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਵਾਲਾਂ ਦਾ ਕੀ ਹੁੰਦਾ ਹੈ? ਸ਼ਰਧਾਲੂਆਂ ਦੇ ਵੱਲੋਂ ਜੋ ਦਾਨ ਕੀਤੇ ਜਾਂਦੇ ਆ ਵਾਲ, ਤਿਰੂਮਲਾ ਦੇ ਵਿੱਚ ਸ਼ਰਧਾਲੂਆਂ ਵੱਲੋਂ ਚੜਾਏ ਗਏ ਵਾਲਾਂ ਦੀ ਭਾਰੀ ਮੰਗ ਹੈ। ਵਾਲਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਆਨਲਾਈਨ ਜਾਣੀ ਕਿ ਈ ਨਿਲਾਮੀ ਪ੍ਰਕਿਰਿਆ ਰਾਹੀਂ ਇਹ ਵਾਲ ਖਰੀਦਦੀਆਂ। ਇਨ੍ਹਾਂ ਵਾਲਾਂ ਤੋਂ ਬਣੇ ਵਿਗ ਅਤੇ ਹੇਅਰ ਐਕਸਟੈਂਸ਼ਨ ਦੀ ਪੂਰੀ ਜਿਹੜੀ ਹੈ ਦੁਨੀਆਂ ਦੇ ਵਿੱਚ ਬਹੁਤ ਮੰਗ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤਿਰੂਪਤੀ ਦੇ ਵਾਲਾਂ ਦੀ ਇੱਕ ਖਾਸ ਪਛਾਣ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦਾ ਕਹਿਣਾ ਕਿ ਗੂੜੇ ਕਾਲੇ ਰੰਗ, ਚੰਗੀ ਲੰਬਾਈ ਅਤੇ ਚਮਕ ਦੇ ਕਾਰਨ ਪੈਰਿਸ ਤੇ ਲੰਡਨ ਵਰਗੇ ਸ਼ਹਿਰਾਂ ਦੇ ਵਿੱਚ ਫੈਸ਼ਨ ਇੰਡਸਟਰੀ ਦੇ ਵਿੱਚ ਇਨ੍ਹਾਂ ਵਾਲਾਂ ਦੀ ਬਹੁਤ ਮੰਗ ਹੁੰਦੀ ਹੈ। ਵਾਲਦਾਨ ਕਰਨ ਤੋਂ ਨਿਲਾਮੀ ਤੱਕ ਦਾ ਸਫ਼ਰ ਜਿਹੜਾ ਕਿੱਦਾਂ ਚੱਲਦਾ ਹੈ? ਤਿਰੂਮਾਲਾ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਚੜਾਏ ਗਏ ਵਾਲਾਂ ਨੂੰ ਪਹਿਲਾਂ ਇਕੱਠਾ ਕਰਕੇ ਉੱਥੇ ਹੀ ਰੱਖਿਆ ਜਾਂਦਾ ਹੈ, ਫਿਰ ਉਹਨਾਂ ਨੂੰ ਲੋਅਰ ਤਿਰੂਪਤੀ ਜਾਣੀ ਕਿ ਪਹਾੜ ਤੋਂ ਹੇਠਾਂ ਵਸਿਆ ਮੁੱਖ ਤਿਰੂਪਤੀ ਸ਼ਹਿਰ ਜਿਹੜਾ ਉਹਦੇ ਇੱਕ ਖਾਸ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ। ਇੱਥੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਹਿਸਾਬ ਦੇ ਨਾਲ ਛਾਂਟਿਆ ਜਾਂਦਾ ਤੇ ਸਾਫ਼ ਕੀਤਾ ਜਾਂਦਾ। ਤਿਰੂਪਤੀ ਦੇ ਵਿੱਚ ਅਲੀਪੀਰੀ ਦੇ ਨੇੜੇ ਬਣੇ ਇਸ ਸੈਂਟਰ ਦੇ ਵਿੱਚ ਤਿਰੂਮਾਲਾ ਮਾਲਾ ਤੋਂ ਲਿਆਂਦੇ ਗਏ ਜਿਹੜੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਆਧਾਰ ਦੇ ਉੱਤੇ 6 ਤਰ੍ਹਾਂ ਦੀਆਂ ਕੈਟਾਗਰੀਆਂ ਦੇ ਵਿੱਚ ਵੰਡਿਆ ਜਾਂਦਾ। ਉਹਨਾਂ ਦੀਆਂ ਕੈਟਾਗਰੀਆਂ ਜਿਵੇਂ ਕਿ ਟਾਈਪ 1 31 ਇੰਚ ਤੋਂ ਵੱਧ ਲੰਬੇ ਵਾਲ, ਟਾਈਪ 2 ਜਿਹੜੇ ਨੇ 16 ਤੋਂ 30 ਇੰਚ ਲੰਬੇ ਵਾਲ, ਟਾਈਪ 3 ਦੀ ਗੱਲ ਆਉਂਦੀ ਹੈ 10 ਤੋਂ 15 ਇੰਚ ਲੰਬੇ ਵਾਲ, ਜਾਣੀ ਕਿ ਉਹ ਬੱਚਿਆਂ ਦੀ ਕੈਟਾਗਰੀ ਆ ਜਾਈ ਹੈ, ਤੇ ਟਾਈਪ 4 ਹੈ 5 ਤੋਂ 9 ਇੰਚ ਲੰਬੇ ਵਾਲ, ਤੇ ਫਿਰ ਆਉਂਦੇ ਹੈ ਟਾਈਪ 5 ਇੰਚ ਤੋਂ ਘੱਟ ਲੰਬੇ ਵਾਲ, ਤੇ ਆਖਰ ਦੇ ਵਿੱਚ ਚਿੱਟੇ ਵਾਲ ਵੀ ਨਹੀਂ ਉਹ ਜਾਇਆ ਜਾਣ ਦਿੰਦੇ ਜੀ। ਚਿੱਟੇ ਜਾਂ ਸਲੇਟੀ ਵਾਲ ਵੀ ਜਿਹੜੇ ਹੈ ਉਹ 6ਵੀਂ ਕੈਟਾਗਰੀ ਹੈ, ਸਿੱਟ ਦੇ ਕੁਝ ਨਹੀਂ ਹੈ, ਸਭ ਕੁਝ ਵਿਕਦਾ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ TTD ਦੇ ਇੱਕ ਅਧਿਕਾਰੀ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦੇ ਕਿ ਪਹਿਲੀ ਕੈਟਾਗਰੀ ਦੇ ਵਾਲਾਂ ਦੀ ਸਭ ਤੋਂ ਵੱਧ ਮੰਗ ਹੈ ਕਿਉਂਕਿ ਉਹ ਲੰਬੇ ਨੇ, ਤਕਰੀਬਨ 31 ਇੰਚ ਲੰਬੇ ਵਾਲ ਜਿਹੜੇ ਨੇ ਉਹਨਾਂ ਦੀ ਮੰਗ ਬਹੁਤ ਹੈ। ਤੇ ਦੂਸਰੀ ਕਹਿੰਦੇ ਨੇ ਉਹ, ਜਦਕਿ 5ਵੀਂ ਕੈਟਾਗਰੀ ਦੇ ਵਾਲਾਂ ਦੀ ਮੰਗ ਸਭ ਤੋਂ ਘੱਟ ਹੈ, ਚਿੱਟੇ ਸੋਰੀ ਆਪਣੇ ਜਿਹੜੇ 5 ਤੋਂ 9 ਇੰਚ ਲੰਬੇ ਵਾਲ ਨੇ ਉਹਨਾਂ ਦੀ ਕੈਟਾਗਰੀ ਦੀ ਘੱਟ ਹੈ। ਇਸ ਦੇ ਨਾਲ ਆਕਸ਼ੰਜ ਇੰਡੀਆ ਵੈਬਸਾਈਟ ਦੇ ਮੁਤਾਬਕ ਮੰਦਰ ਦੀ ਹਾਲੀਆ ਈ ਨਿਲਾਮੀ ਦੇ ਵਿੱਚ ਗ੍ਰੇਡ 1 ਵਾਲਾਂ ਦੀ ਜਿਹੜੀ ਹੈ ਘੱਟੋ ਘੱਟ ਕੀਮਤ 72,082 ਰੁਪਏ ਪ੍ਰਤੀ ਕਿਲੋ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਮਾਈ ਕਰਨ ਵਾਲੇ ਦੇਖ ਲਓ ਹਰ ਚੀਜ਼ ਤੋਂ ਕਮਾਈ ਕਰ ਲੈਂਦੇ ਹੈ। 1 ਕਿਲੋ ਵਾਲ ਤੁਹਾਡੇ ਜਿਹੜੇ ਨੇ ਗ੍ਰੇਡ 1 ਦੇ, ਜਿਹੜੇ 30 ਆਪਣੇ 31 ਇੰਚ ਦੇ ਲੰਬੇ ਬਾਲ ਨੇ, ਉਹਨਾਂ ਦੀ 1 ਕਿਲੋ ਕਿਲੋਆਂ ਦੇ ਵਿੱਚ ਵਿਕਦੇ ਆ, ਤੇ 1 ਕਿਲੋ ਘੱਟੋ ਘੱਟ ਕੀਮਤ ਜਿਹੜੀ ਆ 72,082 ਰੁਪਏ ਪ੍ਰਤੀ ਕਿਲੋ ਹੈ, ਜਦਕਿ ਗ੍ਰੇਡ 5 ਵਾਲਾਂ ਦੀ ਜਿਹੜੀ ਹੈ ਕੀਮਤ 135 ਰੁਪਏ ਪ੍ਰਤੀ ਕਿਲੋ ਸੀ। ਜਿਹੜੇ ਕਿ ਮਤਲਬ ਕਿ ਆਪਣੇ 5 ਇੰਚ ਦੇ ਬਾਲ ਨੇ ਲੰਬੇ, ਉਹਨਾਂ ਦੀ ਸਿਰਫ 135 ਰੁਪਏ ਕਿਲੋ, ਤੇ ਜਿਹੜੇ ਨੇ 30 ਇੰਚ ਲੰਬੇ 31 ਇੰਚ ਲੰਬੇ ਉਹਨਾਂ ਦੀ ਹੈਗੀ ਜਾਣੀ ਕਿ 3 ਫੁੱਟ ਦੇ ਉੱਤੇ ਬਾਲ ਜਿਹੜੇ ਨੇ ਲੰਬੇ ਉਹਨਾਂ ਦੀ 72,000 ਰੁਪਏ ਕਿਲੋ ਹੈ ਜੀ, ਨਿਲਾਮੀ ਹੁੰਦੀ ਹੈ। ਇਸ ਨਿਲਾਮੀ ਦੇ ਵਿੱਚ 600 ਕਿਲੋ ਫਸਟ ਕਲਾਸ ਅਤੇ 2,83,000 ਕਿਲੋ ਫਿਫਥ ਕਲਾਸ ਵਾਲ ਜਿਹੜੇ ਵਿਕਰੀ ਦੇ ਲਈ ਰੱਖੇ ਜਾ ਗਏ ਸਨ। ਮਤਲਬ ਕਿ 600 ਕਿਲੋ 6 ਕੁਆਂਟਲ, 2,83,000 ਕਿਲੋ ਬਾਲ ਜਿਹੜੇ ਨੇ 600 ਕਿਲੋ ਫਸਟ ਕਲਾਸ ਤੇ 2,83,000 ਕਿਲੋ ਤਕਰੀਬਨ 2.5 ਕੁਆਂਟਲ ਤੇ 6 ਕੁਆਂਟਲ 2.5 ਕੁਆਂਟਲ ਬਾਲ ਜਿਹੜੇ ਰੱਖੇ ਗਏ। ਲੰਬੇ ਵਾਲਾਂ ਦੀ ਮੰਗ ਸਭ ਤੋਂ ਵੱਧ ਕਿਉਂ ਹੈ? ਲੰਬੇ ਵਾਲਾਂ ਦੀ ਚੰਗੀ ਕੀਮਤ ਮਿਲਦੀ ਹੈ। ਹੋਰ ਕਿਸਮ ਦੇ ਵਾਲਾਂ ਦੀ ਕੀਮਤ ਅੰਤਰਰਾਸ਼ਟਰੀ ਮੰਗ ਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਉੱਤੇ ਨਿਰਭਰ ਕਰਦੀ ਹੈ। ਇਸ ਵੇਲੇ ਯੂਰਪ, ਏਸ਼ੀਆ ਤੇ ਅਮਰੀਕਾ ਦੀ ਫੈਸ਼ਨ ਇੰਡਸਟਰੀ ਦੇ ਵਿੱਚ ਤ੍ਰਿਮਾਲਾ ਦੇ ਜਿਹੜੇ ਵਾਲਾਂ ਦੀ ਬਹੁਤ ਵੱਧ ਮੰਗ ਰਹੀ ਹੈ। TTD ਵੈਬਸਾਈਟ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਤ੍ਰਿਮਾਲਾ ਦੇ ਵਿੱਚ ਦਾਨ ਕੀਤੇ ਵਾਲਾਂ ਦੀ ਲੰਬਾਈ ਕੁਦਰਤੀ ਕਾਲਾ ਰੰਗ, ਜਿਹੜਾ ਕੁਦਰਤੀ ਕਾਲਾ ਰੰਗ, ਚਮਕ, ਕੁਦਰਤੀ ਘੁੰਗਰਾਲਾਪਨ ਜਿਹੜਾ ਹੈ, ਘੁੰਗਰਾਲੇ ਬਾਰ ਜਿਹੜੇ ਨੇ, ਤੇ ਰੇਮੀ ਕੁਆਲਿਟੀ ਕਾਰਨ ਇਹਨਾਂ ਦੀ ਬਹੁਤ ਮੰਗ ਹੈ। ਇਹਨਾਂ ਵਾਲਾਂ ਦਾ ਇਸਤੇਮਾਲ ਮੁੱਖ ਤੌਰ ਦੇ ਉੱਤੇ ਯੂਰਪ ਤੇ ਏਸ਼ੀਆ ਦੇ ਵਿੱਚ ਵਿਗ ਅਤੇ ਹੇਅਰ ਐਕਸਟੈਂਸ਼ਨ ਬਣਾਉਣ ਦੇ ਲਈ ਕੀਤਾ ਜਾਂਦਾ ਹੈ। 1938 ਤੇ 1985 ਦੇ ਵਿਚਕਾਰ ਤ੍ਰਿਉਪਤੀ ਦੇ ਵਿੱਚ ਦਾਨ ਕੀਤੇ ਵਾਲਾਂ ਦਾ ਸੰਗ੍ਰਹਿ ਅਤੇ ਵਿਕਰੀ ਪ੍ਰਾਈਵੇਟ ਕੰਪਨੀਆਂ ਕਰਦੀਆਂ ਸਨ, ਤੇ 1985 ਤੋਂ ਤ੍ਰਿਉਮਾਲਾ ਤ੍ਰਿਉਪਤੀ ਦੇਵ ਸਥਾਨਮ ਦੇ ਨੇ ਜਿਹੜਾ ਸੀ ਖੁਦ ਹੀ ਵਾਲ ਦਾਨ ਕੇਂਦਰਾਂ ਦਾ ਪ੍ਰਬੰਧਨ ਅਤੇ ਵਾਲਾਂ ਦੀ ਸਿੱਧੀ ਵਿਕਰੀ ਸ਼ੁਰੂ ਕਰ ਦਿੱਤੀ। ਪਹਿਲਾਂ ਪ੍ਰਾਈਵੇਟ ਸੀ, ਫਿਰ ਸਰਕਾਰੀ ਕੰਮ ਹੋ ਗਿਆ। ਸ਼ੁਰੂਆਤ ਦੇ ਵਿੱਚ ਨਿਲਾਮੀ ਕੁਝ ਏਜੰਟਾਂ ਦੇ ਰਾਹੀਂ ਕੀਤੀ ਜਾਂਦੀ ਸੀ, ਹਾਲਾਂਕਿ 2011 ਦੇ ਵਿੱਚ ਈ ਨਿਲਾਮੀ ਸ਼ੁਰੂ ਹੋਣ ਤੋਂ ਬਾਅਦ ਮੰਦਰ ਦੀ ਕਮਾਈ ਦੇ ਵਿੱਚ ਕਾਫ਼ੀ ਵਾਧਾ ਹੋ ਗਿਆ। ਤ੍ਰਿਉਪਤੀ ਤ੍ਰਿਮੁਲਾ ਦੇਵ ਸਥਾਨਮ ਨੇ ਦੇ ਜਿਹੜਾ ਸਾਬਕਾ ਸੰਯੁਕਤ ਕਾਰਜਕਾਰੀ ਤੇ ਅਧਿਕਾਰੀ ਤੇ ਸੇਵਾ ਮੁਕਤ IAS ਅਧਿਕਾਰੀ ਕੇ ਸ਼੍ਰੀ ਨਿਵਾਸ ਰਾਜੂ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦਿਆਂ ਕਿ ਕੁਝ ਵਪਾਰੀ ਵਾਲਾਂ ਦੀ ਜਿਹੜੀ ਨਿਲਾਮੀ ਦੇ ਵਿੱਚ ਕੀਮਤਾਂ ਜਾਣ ਬੁੱਝ ਕੇ ਘੱਟ ਰੱਖ ਰਹੇ ਸਨ। ਇਸ ਨੂੰ ਰੋਕਣ ਦੇ ਲਈ ਦੇਵਸਥਾਨਮ ਨੇ 2011 ਦੇ ਵਿੱਚ ਜਿਹੜਾ ਸੀ MSTC ਜਾਣੀ ਕਿ ਮੈਟਲ ਸਕ੍ਰੈਪ ਟਰੇਡ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਈ ਨਿਲਾਮੀ ਸਿਸਟਮ ਸ਼ੁਰੂ ਕਰ ਦਿੱਤਾ। ਈ ਆਕਸ਼ਨਸ ਇੰਡੀਆ ਦੇ ਅਨੁਸਾਰ ਇਸ ਸਾਲ ਤ੍ਰਿਉਪਤੀ ਤ੍ਰਿਮਾਲਾ ਦੇਵ ਸਥਾਨਮ ਦੀ ਈ ਨਿਲਾਮੀ ਦੇ ਵਿੱਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਦੱਸੀ ਹੈ। ਇਹ ਨਿਲਾਮੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸ਼ਹੂਰ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤ੍ਰਿਉਪਤੀ ਤ੍ਰਿਮੁਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਕਈ ਵਾਰੀ ਟਵਾਣਾ ਸਾਹਿਬ ਜ਼ਿਕਰ ਕਰਦੇ ਹੁੰਦੇ ਆ ਕਿ ਪਟਿਆਲੇ ਦੇ ਵਿੱਚ ਲੋਕ ਨਾ ਵਾਲ ਮਤਲਬ ਕਿ ਜਿੱਦਾਂ ਕਿ ਆਪਣੇ ਕਬਾੜੀਏ ਨਹੀਂ ਆਉਂਦੇ ਹੁੰਦੇ ਸੀ ਕਚਰਾ ਹੋਰ ਸਾਰੀਆਂ ਚੀਜ਼ਾਂ ਲੈਣ, ਤੇ ਇਸੇ ਤਰ੍ਹਾਂ ਉੱਥੇ ਵਾਲ ਇਕੱਠੇ ਕਰਨ ਵਾਲੇ ਆਉਂਦੇ ਆ, ਬਕਾਇਦਾ ਤੁਹਾਨੂੰ ਮਤਲਬ ਕਿ ਆਪਣਾ ਘਰ ਵਾਲੇ ਲੋਕ ਤਾਂ ਵੈਸੇ ਹੀ ਦੇ ਦਿੰਦੇ ਆ ਕਿ ਇਹਦਾ ਕਿਹੜਾ ਮੁੱਲ ਹੈ ਜਾਂ ਰੱਖਿਆ ਕਿਤੇ ਸਾਂਭ ਕੇ, ਪਰ ਜਿਹੜੇ ਜਿਹਨਾਂ ਨੂੰ ਪਤਾ ਕਿ ਮੁੱਲ ਵੀ ਵਿਕਦੇ ਆ ਉਹ ਮੁੱਲ ਵੀ ਦਿੰਦੇ ਹੋਣਗੇ, ਪਰ ਆਮ ਹੀ ਜਿਹੜੇ ਉਹ ਇਕੱਠੇ ਕਰ ਲੈਂਦੇ ਆ, ਪਰ ਉਹਨਾਂ ਦੇ ਵਿੱਚੋਂ ਅਗਲੇ ਲੱਖਾਂ ਰੁਪਈਆ ਕਮਾਉਂਦੇ ਆ। ਦੇਖ ਲਓ 72,000 ਰੁਪਈਏ ਕਿਲੋ ਆ ਜੀ ਤੁਹਾਡੇ ਬਾਲ ਜਿਹੜੇ ਵਿਕਦੇ ਆ, ਚੱਕ ਦਿੰਦੇ ਆ ਕੰਮ ਨੂੰ। 72,082 ਰੁਪਏ ਕਿਲੋ ਬਾਲਾਂ ਦਾ ਮੁੱਲ ਹੈ ਜੀ। ਅੱਗੇ ਉਹ ਲਿਖਦੇ ਆ ਕਿ ਜਿਹੜਾ ਆਪਣੇ ਕੰਪਨੀ ਨੇ ਵੀ ਇਹ ਕਿਹਾ ਕਿ ਦੁਨੀਆ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾ ਤੋਂ ਤਿਰੁਪਤੀ ਤਿਰੁਮਾਲਾ ਦੇਵਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿਚ ਲਗਾਤਾਰ ਵੱਧ ਰਹੀ ਹੈ। ਇਹ ਆਮਦਨ 2020 ਤੇ 21 ਦੇ ਵਿਚ 67 ਕਰੋੜ ਰੁਪਏ ਸੀ ਤੇ ਫਿਰ 2021-22 ਦੇ ਵਿਚ ਵੱਧ ਕੇ 75 ਕਰੋੜ ਰੁਪਏ ਹੋ ਗਈ ਤੇ 2022-23 ਦੇ ਵਿਚ 135 ਕਰੋੜ ਰੁਪਏ ਤੇ 2023-24 ਦੇ ਵਿਚ 167 ਕਰੋੜ ਰੁਪਏ ਹੋ ਗਏ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰੀ ਜਾਓ ਦਾਨ ਜੀ, ਕਿਆ ਬਾਤ ਹੈ ਜੀ, ਹੈਰਾਨੀ ਵਾਲਾ ਕੰਮ ਆ ਦੇਖ ਲਓ। 135 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ 167 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ ਬਾਲ ਵੇਚ ਦਿੰਦੇ ਅਗਲੇ ਜੀ ਸਾਲ ਦੀ ਕਮਾਈ ਹੈ 2023-24 ਦੀ। NDTV ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਦਾ ਅੰਦਾਜ਼ਾ ਕਿ ਤਿਰੁਪਤੀ ਦੇ ਵਿੱਚ ਵਾਲਾਂ ਦੀ ਵਿਕਰੀ ਤੋਂ ਵਿੱਤੀ ਸਾਲ 2024-25 ਦੇ ਵਿੱਚ ਕਿਆ ਬਾਤ ਹੈ ਜੀ, ਹੋਰ ਵੀ ਵਾਧਾ ਹੈ, 190 ਕਰੋੜ ਰੁਪਏ ਦੀ ਆਮਦਨ ਹੋਏਗੀ ਇਸ ਵਾਰ 2024-25 ਦੀ ਜੋ ਹੈ ਵਾਲ ਜਿਹੜੇ ਦਾਨ ਕੀਤੇ ਹੈ ਇੱਕ ਸਾਲ ਦੇ 190 ਕਰੋੜ ਰੁਪਏ ਆਮਦਨ ਹੋਏਗੀ ਉਹਦੇ ਤੋਂ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਆਮਦਨ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ। ਇਵੇਂ ਹੁੰਦੀ ਹੈ ਤਰੱਕੀ ਸ਼ਰਧਾ ਵਾਲਿਓ ਭਗਤੋ। ਹੋਰ ਰੋਜ਼ ਕਿੰਨੇ ਸ਼ਰਧਾਲੂ ਵਾਲ ਦਾਨ ਕਰਦੇ ਨੇ ਇਹਦੇ ਵਿੱਚ ਜੋ ਸਾਹਮਣੇ ਆਇਆ, ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤੇ ਉੱਥੇ ਕੰਮ ਦੇ ਉੱਤੇ ਉਸਤਰੇ ਲੈ ਕੇ ਬਿਠਾਏ ਹੋਣੇ ਆ ਜੀ, ਦੇਖ ਲਓ ਗੰਜੇ ਕਰ ਦਿੰਦੇ ਅਗਲੇ, ਪੂਰੇ ਲਾ ਲੈਂਦੇ ਆ, ਪੂਰੀ ਖੱਲ ਲਾ ਲੈਂਦੇ ਅਗਲੇ। ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤਿਰੁਪਤੀ ਦੇ ਵਿੱਚ ਭਗਵਾਨ ਵਿਕਟੇਸ਼ਵਰ ਦੇ ਜਿਹੜੇ ਨੇ ਦਰਸ਼ਨ ਕਰਨ ਆਉਂਦੇ ਆ ਤੇ ਆਪਣੇ ਵਾਲ ਲੁਹਾ ਜਾਂਦੇ ਆ। ਗਰਮੀਆਂ ਦੀਆਂ ਛੁੱਟੀਆਂ ਤੇ ਵੱਡੇ ਤਿਉਹਾਰਾਂ ਦੇ ਦੌਰਾਨ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਜਿਵੇਂ ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਹੈ ਉਸੇ ਅਨੁਪਾਤ ਦੇ ਵਿੱਚ ਵਾਲ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਹੈ। ਤਿਰੁਪਤੀ ਤਿਰੁਮਾਲਾ ਦੇਵਸਥਾਨਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 29 ਜੂਨ ਨੂੰ ਜਿਹੜਾ ਸੀਗਾ 95,498 ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ਹੈ ਤੇ ਉਹਨਾਂ ਦੇ ਵਿੱਚੋਂ 30,231 ਸ਼ਰਧਾਲੂਆਂ ਨੇ ਜਾਣੀ ਕਿ ਇੱਕ ਹਿੱਸਾ ਉਹਨੇ ਜਿਹੜੇ ਵਾਲਦਾਨ ਕੀਤੇ ਹੈ। ਕਿਉਂਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵਾਲਦਾਨ ਕਰਦੇ ਨੇ ਤੇ ਇਸ ਦੇ ਲਈ TTD ਨੇ ਇੱਕ ਵੱਡਾ ਜਿਹੜਾ ਸਿਸਟਮ ਬਣਾਇਆ ਉੱਥੇ। ਤਿਰੁਪਤੀ ਦੇ ਵਿੱਚ ਮੁੱਖ ਸ਼ੇਵਿੰਗ ਸੈਂਟਰ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਦੇ ਲਈ 11 ਹੋਰ ਥਾਵਾਂ ਦੇ ਉੱਤੇ ਮਿੰਨੀ ਕਲਿਆਣ ਕੱਟਾਂ, ਕਿਆ ਬਾਤ ਹੈ ਜੀ, ਨਾਮ ਦੇ ਨਾਲ ਛੋਟੇ ਸ਼ੇਵਿੰਗ ਸੈਂਟਰ ਜਾਂ ਵਾਲ ਕਟਿੰਗ ਸੈਂਟਰ ਵੀ ਬਣਾਏ ਗਏ ਨੇ। ਸ਼ਰਧਾਲੂਆਂ ਨੂੰ ਵਾਲ ਕੱਟਣ ਦੇ ਵਿੱਚ ਸਹੂਲਤ ਮਿਲੇ ਇਸ ਦੇ ਲਈ ਕੁੱਲ 1152 ਨਾਈਆਂ ਨੂੰ ਕੰਮ ਦੇ ਉੱਤੇ ਰੱਖਿਆ ਗਿਆ ਹੈ ਤੇ ਇਹਨਾਂ ਦੇ ਵਿੱਚ 269 ਮਹਿਲਾਵਾਂ ਨਾਈ ਵੀ ਸ਼ਾਮਲ ਨੇ। ਸ਼ਰਧਾਲੂਆਂ ਦੇ ਲਈ ਸਫਾਈ ਅਤੇ ਸਹੂਲਤਾਂ ਦਿੱਤੀਆਂ ਨੇ। ਨਾਲ ਹਰ ਨਾਈ 6 ਘੰਟਿਆਂ ਦੀ ਸ਼ਿਫਟ ਦੇ ਵਿੱਚ ਲਗਭਗ 40 ਸ਼ਰਧਾਲੂਆਂ ਦੇ ਵਾਲ ਜਿਹੜਾ ਮੁੰਡ ਜਾਂਦਾ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੁੰਦੀ ਹੈ ਉਸ ਸਮੇਂ ਇਸ ਕੰਮ ਦੇ ਲਈ 250 ਹੋਰ ਨਾਈਆਂ ਨੂੰ ਲਗਾ ਦਿੱਤਾ ਜਾਂਦਾ, ਨਾਲ ਮਤਲਬ ਕਿ ਐਕਸਟਰਾ ਜਿਹੜੇ ਹੋਰ ਲਾ ਦਿੱਤੇ ਜਾਂਦੇ ਆ 1150 ਤੋਂ 1150 ਤੋਂ ਬਾਅਦ ਜਿਹੜੇ ਇਹ ਹੈ 250 ਹੋਰ ਜੋੜ ਦਿੱਤੇ ਜਾਂਦੇ ਆ, 1400 ਕਰ ਦਿੱਤੇ ਜਾਂਦੇ ਆ, ਓਵਰਲੋਡ ਹੋ ਜਾਂਦਾ ਕੰਮ। TTD ਦੇ ਅਨੁਸਾਰ ਇਸ ਥਾਂ ਦੇ ਉੱਤੇ ਹਜ਼ਾਰਾਂ ਸ਼ਰਧਾਲੂ ਆਉਂਦੇ ਆ ਤੇ ਹਰ ਸਮੇਂ ਸਫਾਈ ਬਣਾਈ ਰੱਖਦੇ ਆ। ਸਫਾਈ ਬਣਾਈ ਰੱਖਣ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ। ਸ਼ਰਧਾਲੂਆਂ ਦੇ ਵੱਲੋਂ ਵਾਲਦਾਨ ਕਰਨ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਕੱਠਾ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸੇ ਕਰਕੇ ਤਾਂ ਉਹਨਾਂ ਦੀ ਛਿੱਲ ਲਾਉਣੀ ਹੈ ਭਾਈ। ਵਾਲ ਕੱਟਣ ਜਾਂ ਮੁੰਨਣ ਵਾਲੇ ਹਰੇਕ ਕੇਂਦਰ ਤੇ ਸ਼ਰਧਾਲੂਆਂ ਦੇ ਲਈ ਨਹਾਉਣ ਦੀ ਸਹੂਲਤ ਦਾ ਜਿਹੜਾ ਇੰਤਜ਼ਾਮ ਬਕਾਇਆ ਕੀਤਾ ਜਾਂਦਾ ਹੈ। ਇੱਥੇ ਲੋੜੀਂਦੇ ਬਾਥਰੂਮ ਤੇ ਗਰਮ ਪਾਣੀ ਦੀ ਸਹੂਲਤ ਵੀ ਹੈ। ਭਾਈ ਤੁਹਾਡੇ ਮੁਫ਼ਤ ਦਿੱਤੇ ਦਾਨ ਕੀਤੇ ਵਾਲ ਤੇ ਅਗਲਿਆਂ ਨੇ 200 ਕਰੋੜ ਦੇ ਵਿੱਚ ਵੇਚਣੇ ਹੈ, ਇੱਕ ਸਾਲ ਦੀ ਰਕਮ ਹੈ ਤੇ ਮੰਦਰ ਨੂੰ ਹੋਰ ਕੀ ਚਾਹੀਦਾ ਭਾਈ, ਇਹ ਤੋਂ ਵੱਡਾ ਲਾਭ ਹੋਰ ਕੀ ਮਿਲ ਸਕਦਾ ਹੈ। ਲਓ ਜੀ ਦੋਸਤੋ, ਇਹ ਹੈ ਜੀ ਐਸਾ ਮੰਦਰ, ਤਿਰੁਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਹੁੰਦੀ ਹੈ ਤੇ ਵਾਲ ਜਾਂਦੇ ਕਿੱਥੇ ਹੈ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ ਜੀ। ਤੁਹਾਡੇ ਘਰਾਂ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਘੁੰਮਦੇ ਵੀ ਹੋਣਗੇ ਵਾਲ ਖਰੀਦਣ ਵਾਲੇ। ਪਹਿਲਾਂ ਬੂਰਾ, ਛਾਣ ਬੂਰਾ ਜਾਂ ਹੋਰ ਚੀਜ਼ਾਂ ਲੈਣ ਆਉਂਦੇ ਸੀ ਤੇ ਹੁਣ ਵਾਲ ਲੈਣ ਆਉਂਦੇ ਹੋਣਗੇ। ਤੇ ਜਿਹੜੇ ਆਪ ਮੁਹਾਵਰੇ ਜਿਹੜੇ ਭਗਤ ਨੇ ਉਹ ਆਪ ਦਾਨ ਕਰ ਆਉਂਦੇ ਆ, ਉਹ ਆਪਣਾ ਉਹਨਾਂ ਦਾ ਕਾਰਜ ਹੋਰ ਵੀ ਥੋੜਾ ਜਿਹਾ ਸੌਖਾ ਕਰ ਦਿੰਦੇ ਆ ਤੇ ਅਗਲੇ ਕਮਾਉਂਦੇ ਆ ਜੀ। ਇੱਕ ਸਾਲ ਦੀ ਲਾਗਤ ਦੇ ਵਿੱਚ 200 ਕਰੋੜ ਰੁਪਈਆ ਤੁਹਾਡੇ ਕੱਟੇ ਹੋਏ ਵਾਲਾਂ ਤੋਂ ਜਿਨ੍ਹਾਂ ਦੇ ਵਿੱਚ ਪੰਜ ਤਰ੍ਹਾਂ ਦੀਆਂ ਕੈਟੇਗਰੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ। 31 ਇੰਚ ਲੰਬੇ ਬਾਲ ਜਿਹੜੇ ਨੇ ਸਭ ਤੋਂ ਫਸਟ ਕੈਟਾਗਰੀ ਦੇ ਵਿੱਚ ਹੈ। 1 ਕਿਲੋ ਬਾਲ ਜਿਹੜੇ ਨੇ ਤੁਹਾਡੇ ਉਹ 72,000 ਤੇ 82 ਰੁਪਏ ਕਿਲੋ ਵਿਕਦੇ ਆ। ਤੇ ਸਭ ਤੋਂ ਜਿਹੜੇ ਛੋਟੇ ਬਾਲ ਨੇ ਦਾੜੀ ਦੇ ਜਾਂ ਹੋਰ 5 ਇੰਚ ਦੇ ਬੱਚਿਆਂ ਦੇ ਬਾਲ ਨੇ ਉਹ ਜਿਹੜੇ ਨੇ ਉਹ ਵੀ ਹੈ, ਛੱਡਦੇ ਕੁਛ ਨਹੀਂ ਹੈ। ਚਿੱਟਾ ਬਾਲ ਹੋਵੇ, ਸਲੇਟੀ ਬਾਲ ਹੋਵੇ, ਭੂਰਾ ਹੋਵੇ, ਕਾਲਾ ਹੋਵੇ, ਕੋਈ ਛੱਡਦੇ ਹੀ ਨਹੀਂ ਜੀ, ਕਹਿੰਦੇ ਸਭ ਕੁਛ ਚੁਗ ਲਵਾਂਗੇ, ਤੁਸੀਂ ਬਸ ਦਾਨ ਕਰੀ ਜਾਓ ਤੇ ਬੱਲੇ ਬੱਲੇ ਕਰਾਈ ਜਾਓ ਤੇ ਭਗਤੀਓ ਭਗਤੋ ਭਗਤੀ ਕਰੀ ਜਾਓ ਤੇ ਰੱਬ ਤੁਹਾਨੂੰ ਮਿਲ ਜਾਣਾ ਹੈ। ਤੇ ਅਗਲੇ ਕਹਿੰਦੇ ਤੁਸੀਂ ਰੱਬ ਰੱਖੋ ਤੇ ਅਸੀਂ ਰਿਪੋਰਟ ਰੱਖਦੇ ਹਾਂ, ਯਾਨੀ ਕਿ ਪੈਸਾ ਸੰਭਾਲਦੇ ਹਾਂ, ਤੁਸੀਂ ਇਸ ਚੀਜ਼ ਨੂੰ ਸੰਭਾਲੋ। ਲਓ ਜੀ, ਇਹ ਹੈ ਜੀ ਅਸਲੀਅਤ ਵਾਲਾਂ ਦੀ। ਭਗਤਾਂ ਨੂੰ ਜੇ ਸਮਝ ਆਈ ਹੋਵੇ ਤਾਂ ਬਾਕੀ ਉਹ ਦੱਸ ਸਕਦੇ ਨੇ। ਤੇ ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਵਰਡ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ। ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਜਿਹੜੇ ਆ ਰਹੇ ਹੈ, ਚੰਗਾ ਲੱਗੇਗਾ ਜੇ ਕਾਲ ਕਰਕੇ ਗੱਲਬਾਤ ਕਰੋਗੇ ਤਾਂ ਹੋਰ ਵੀ ਮੇਰੇ ਲਈ ਸੌਖਾ ਹੋ ਜਾਂਦਾ ਹੈ। ਤੇ ਆਪਣੇ ਲਿਖਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ ਬਾਈ ਕੈਲਗਰੀ ਪਹੁੰਚੇ ਹੋਏ ਨੇ ਬਲਵੀਰ ਸਿੰਘ ਸੈਣੀ ਜੀ। ਕਹਿੰਦੇ ਨੇ ਭੁਪਿੰਦਰ ਸਿੰਘ ਭਾਰਤ ਜੀ ਤੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ। ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਵਾਲਿਓ ਤੇ ਹੁਣ ਡੇਰੇ ਲਾਏ ਹੋਣੇ ਕੈਲਗਰੀ। ਮਾਲ ਸੁਰਿੰਦਰ ਜੀ ਕਹਿੰਦੇ ਹਾਂਜੀ ਮੈਂ ਦੇਖਿਆ ਤੀਵੀਆਂ ਵੇਚਦੀਆਂ ਇੰਡੀਆ ਸਾਡੇ ਘਰ ਸਾਹਮਣੇ ਹੀ, ਕਹਿੰਦੇ ਦੇਖਿਆ ਜੀ ਵਾਲ ਵੇਚਦੀਆਂ ਨੇ ਤੇ ਇਹ ਇਸੇ ਕੰਮ ਲੈ ਕੇ ਜਾਂਦੇ ਆ ਜੀ ਯੂਰਪ ਦੇ ਵਿੱਚ, ਹੋਰ ਮੁਲਕਾਂ ਦੇ ਵਿੱਚ ਵਿਗ ਬਣ ਕੇ ਫਿਰ ਆਉਂਦੇ ਆ, ਵੇਚਦੇ ਆ, ਅਗਲੇ ਬਣਾਉਂਦੇ ਆ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਹੋਰ ਬਹੁਤ ਸਾਰੇ ਫੈਸ਼ਨ ਦੇ ਵਿੱਚ ਜਾਂ ਕੈਂਸਰ ਦੇ ਮਰੀਜ਼ਾਂ ਦੇ ਲਈ ਜਿਹੜੇ ਆ ਬਕਾਇਦਾ ਸੁਵਿਧਾਵਾਂ ਜਿਹੜੀਆਂ ਉਪਲਬਧ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ, ਕਿਉਂਕਿ ਉਹਨਾਂ ਦਾ ਰਾਈਟ ਹੈ ਤੇ ਉਹਨਾਂ ਨੂੰ ਉੱਥੇ ਇਸਤੇਮਾਲ ਕੀਤਾ ਜਾਂਦਾ ਹੈ। ਤੇ ਆਪਣੇ ਜੱਸੀ ਮਹਿਤਾਬ ਜੀ ਕਹਿੰਦੇ ਆ ਜੀ ਸਾਰੇ ਹੀ ਪੰਜਾਬ ਚ ਹੁਣ ਆਪਣੇ ਡਾਡਲੇ ਨਾਲ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਆਪਣੇ ਸਾਈਕਲਸ ਤੇ ਖਰੀਦਦੇ ਹਨ ਜੀ, ਸਿਰਫ 5,000 ਰੁਪਏ ਕਿਲੋ ਖਰੀਦਦੇ ਆ ਜੀ। ਤੇ ਦੇਖ ਲਓ 5,000 ਰੁਪਏ ਖਰੀਦ ਗਏ ਤੇ ਉੱਥੇ ਕੀਮਤ ਜਿਹੜੀ ਬਣ ਜਾਂਦੀ ਹੈ ਕਿੱਥੇ ਤੱਕ ਜਾਂਦੀ ਹੈ ਜੀ, 72,000 ਰੁਪਏ ਕਿਲੋ ਨੂੰ ਜਾ ਕੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਆਨਲਾਈਨ ਜਿਹੜਾ ਉਹਦਾ ਵਪਾਰ ਕਰਦੇ ਆ। ਇਹ ਸੀ ਦੋਸਤੋ ਵਾਲਾਂ ਦੀ ਗੱਲਬਾਤ, ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਓ ਫਿਰ ਇੱਕ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਜਾਂਦੇ ਜਾਂਦੇ, ਤੇ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਪੜ੍ਹੀ ਮੈਂ ਵੀ ਨਹੀਂ ਆ, ਤੁਹਾਡੇ ਨਾਲ ਹੀ ਪੜ੍ਹਾਂਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਆਪਣੇ ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਨੇ ਕੈਲਗਰੀ ਤੋਂ, ਤੇ ਸਵਾਗਤ ਕਰਦੇ ਉਹਨਾਂ ਦਾ, ਗੱਲਬਾਤ ਸੁਣਦੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜੀ ਨਿੱਘਾ ਸਵਾਗਤ ਹੈ ਜੀ।
1: ਭੁਪਿੰਦਰ ਭਾਰਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਮੌਸਮ ਜੇ ਤਾਂ ਕੈਲਗਰੀ ਹੋ ਫਿਰ ਤਾਂ ਸਾਡੇ ਵਾਲਾ ਸੇਮ ਹੀ ਹੋਣਾ ਜੀ, ਪਤਝੜ ਦਾ ਮੌਸਮ
1: ਹੈਂਡੀ ਕਿਹੜਾ ਮੌਸਮ ਸ਼ੁਰੂ ਹੋ ਚੱਲਿਆ?
0: ਮੈਂ ਕਿਹਾ ਜੀ ਪਤਝੜ ਦਾ ਮੌਸਮ ਸ਼ੁਰੂ ਹੋਣ ਲੱਗਿਆ।
1: ਹਾਂਜੀ ਹਾਂਜੀ ਹਾਂਜੀ, ਮੌਸਮ ਉਰੇ ਬਹੁਤ ਸੋਹਣਾ ਹੈ ਜੀ। ਪਰਸੋਂ ਕਿਤੇ ਇੱਧਰ ਕੈਨੀਅਨ ਟਾਈਪ ਵੱਲ ਗਏ ਘੁੰਮਣ,
0: ਹਾਂਜੀ,
1: ਉੱਥੇ ਗਰਮੀ ਪੂਰੀ
0: ਜੀ,
1: ਕੈਲਗਰੀ ਦੇ ਨੇੜੇ ਹੀ ਆ
0: ਜੀ,
1: ਤੇ ਡਰਮ ਮੈਲਰ ਹੈ ਜਗ੍ਹਾ,
0: ਹਾਂਜੀ,
1: ਉਹਦੇ ਨਾਲ ਹੀ ਹੈ
0: ਜੀ,
1: ਤੇ ਕੱਲ 11-12 ਡਿਗਰੀ ਡਾਊਨ ਆ ਗਿਆ ਟੈਂਪਰੇਚਰ।
0: ਹਾਂਜੀ ਬਿਲਕੁਲ,
1: ਕੱਲ ਸ਼ਾਮ ਨੂੰ ਇੰਨੀ ਤੇਜ਼ ਹਵਾ ਚੱਲ ਰਹੀ ਸੀ, ਠੰਡ ਲੱਗਣ ਲੱਗੀ।
0: ਹਾਂਜੀ ਬਿਲਕੁਲ, ਇੱਥੇ ਅਸੀਂ ਵੀ, ਸਾਡਾ ਸੇਮ ਹੀ ਹੈ ਜੀ, ਜਿਹੜਾ ਜ਼ੋਨ ਹੈਗਾ ਨਾ ਆਪਣਾ ਨਾਰਥਨ, ਤੁਹਾਡਾ ਕੈਲਗਰੀ ਦਾ ਮੌਸਮ ਤੇ ਸਾਡਾ ਫਿਨਲੈਂਡ ਦਾ ਇੱਕੋ ਜਿਹਾ ਹੀ ਹੈ।
1: ਹਾਂ ਹੁਣ ਮੈਂ ਤਾਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨੀ ਸੀ ਹੈਗਾ, ਮੈਂ ਅੱਜ ਸਵੇਰੇ ਹਾਫ ਸਲੀਵ ਟੀ ਸ਼ਰਟ ਪਾ ਕੇ ਚਲਾ ਗਿਆ, ਮੈਂ ਕਿਹਾ ਧੁੱਪ ਹੈਗੀ ਹੈ ਪਰ ਨਾਲ ਹਵਾ ਵੀ ਚੱਲਦੀ ਹੈ, ਠੰਡਕ ਵੀ ਹੈਗੀ ਹੈ,
0: ਨਹੀਂ ਨਾਲ ਚਾਹੇ ਮੌਸਮ ਠੀਕ ਵੀ ਹੋਵੇ ਨਾਲ ਕੋਟੀ ਕੋਟੀ ਜਰੂਰ ਰੱਖ ਲਿਆ ਕਰੋ, ਇੱਕ ਪਤਾ ਨੀ ਲੱਗਦਾ ਜੀ।
1: ਉਹ ਨਾ ਵਿੰਡ ਚੀਟਰ ਜਿਹਾ, ਮਤਲਬ ਪਤਲੀ ਜੈਕਟ ਪਹਿਲੇ ਆਉਂਦੇ ਨੇ ਬੱਚਿਆਂ ਨੇ ਦਿੱਤੀ ਸੀਗੀ
0: ਜੀ,
1: ਤੇ ਰਾਤੀ ਉਹ ਪਾਣੀ ਪੈ ਗਈ,
0: ਅਸੀਂ ਤਾਂ ਗਰਮੀਆਂ ਵੀ
1: ਪੈ ਗਈ ਰਾਤੀ,
0: ਗਰਮੀਆਂ ਵੀ ਸੈਣੀ ਸਾਹਿਬ ਜੈਕਟਾਂ ਪਾ ਕੇ ਕੱਢੀ ਦੀਆਂ, ਤਕਰੀਬਨ ਐਤਕੀ ਥੋੜਾ ਜਿਹਾ ਠੀਕ ਹੈ, ਨਹੀਂ ਤਾਂ ਮਸੀ
1: ਹਾਂ
0: ਮਤਲਬ ਕਿ 3 ਮਹੀਨਿਆਂ ਦੇ ਵਿੱਚ ਮਸੀ 2-3 ਵੀਕ ਹੀ ਹੁੰਦੇ ਆ ਜਦੋਂ ਟੈਂਪਰੇਚਰ 30-35 ਤਾਈਂ ਚਲੇ ਜਾਂਦਾ, ਨਹੀਂ ਤਾਂ ਫਿਰ ਥੱਲੇ ਹੀ ਰਹਿੰਦਾ ਜੀ, 30 ਬਣੀ ਜਾਂਦਾ ਜੀ।
1: ਹਾਂਜੀ ਹਾਂਜੀ, ਉਹ ਵੀ ਇਹੀ ਕਹਿੰਦੇ, ਕਹਿੰਦੇ ਵੀ ਸਾਲ ਚ 2 ਵਾਰੀ ਹੁੰਦਾ ਏਦਾਂ ਦਾ ਕੰਮ।
0: ਹਾਂਜੀ
1: ਬਾਕੀ ਵੀ ਜੈਕਟਾਂ 7-8 ਟਾਈਪ ਦੀਆਂ ਰੱਖੀਆਂ ਹੋਈਆਂ,
0: ਹਾਂਜੀ ਬਿਲਕੁਲ ਜੀ,
1: ਜਿਹੜੀ ਬਰਫ਼ ਪੈਣ ਤੇ ਪਾਉਣੀ ਆ ਉਹ ਹੋਰ ਹੈ,
0: ਬਿਲਕੁਲ ਹੈ ਜੀ,
1: ਜਿਹੜੀ ਏਦਾਂ ਦੇ ਮੌਸਮ ਚ ਪੈਂਦੀ ਆ ਉਹ ਹੋਰ ਹੈ, ਏਦਾਂ
0: ਹੱਲੇ
1: ਅਲੱਗ
0: ਚਿੱਕੜ
1: ਅਲੱਗ
0: ਹੋਣਾ ਜੀ,
1: ਰੱਖਣੇ ਪੈਣੇ।
0: ਹੱਲੇ ਚਿੱਕੜ ਹੋਣਾ, ਪਹਿਲਾਂ ਮੀਂਹ ਸ਼ੁਰੂ ਹੋ ਜਾਣੇ ਆ ਹੁਣ।
1: ਹਾਂਜੀ ਹਾਂਜੀ
0: ਹਾਂਜੀ, ਫਿਰ ਵੱਡੇ ਚ ਬੂਟ ਵੀ ਪਾਉਣੇ ਪੈਣੇ ਆ ਜੀ ਚਿੱਕੜ ਵਾਲੇ।
1: ਹਾਂਜੀ ਹਾਂਜੀ ਹਾਂਜੀ, ਓਦਾਂ ਦਾ ਹੀ ਫਿਰ ਸਾਰਾ ਸਿਸਟਮ ਰੱਖਣਾ ਪੈਂਦਾ,
0: ਸਿਸਟਮ ਰੱਖਣਾ ਪੈਂਦਾ
1: ਜਿੱਦਾਂ ਦਾ ਮੌਸਮ ਰਹਿੰਦਾ
0: ਜੀ। ਕੀ ਕਹਿਣਾ ਚਾਹੋਗੇ ਸੈਣੀ ਸਾਹਿਬ,
1: ਸਾਰਾ ਕੁਝ
0: ਕਿਵੇਂ ਲੱਗ ਰਿਹਾ ਜੀ ਇਹਨਾਂ
1: ਮੈਂ
0: ਮੁਲਕਾਂ ਦਾ ਮਾਹੌਲ?
1: ਮੁਲਕਾਂ ਦਾ ਮਾਹੌਲ ਵਧੀਆ ਹੈ ਜੀ, ਠੀਕ ਹੈ। ਇੱਥੇ ਗਰਮੀ ਚ ਲੱਗਦੀ ਹੈ ਸ਼ਾਇਦ ਅੱਗ, ਉਹਦੇ ਨਾਲ ਥੋੜਾ ਜਿਹਾ ਧੂੰਆਂ ਜਿਹਾ ਹੋ ਜਾਂਦਾ, ਤੇ ਉਹ ਫਿਰ ਕਿਹੜਾ ਔਰੇਂਜ ਅਲਰਟ ਯੈਲੋ ਅਲਰਟ ਕਰ ਦਿੰਦੇ ਆ, ਹੈਨਾ।
0: ਸਾਡੇ ਤਾਂ ਇੱਥੇ ਪਹਿਲਾਂ ਹੀ ਕਹਿ ਦਿੰਦੇ ਆ ਜਿੱਦਾਂ ਗਰਮੀ ਸ਼ੁਰੂ ਹੋ ਗਈ ਤਾਂ ਨਾਲ ਦੀ ਨਾਲ ਕਹਿ ਦੇਣਾ ਉਹਨਾਂ ਨੇ ਕਿ ਗ੍ਰਿਲ ਵਗੈਰਾ ਨੀ ਕਰਨੀ, ਫੋਰੈਸਟ ਦੇ ਵਿੱਚ ਜਾਓ, ਪਹਿਲਾਂ ਅਲਰਟ ਕਰ ਦਿੰਦੇ, ਪਤਾ ਨੀ ਤੁਹਾਡੇ ਇੱਥੇ ਕਿੱਦਾਂ।
1: ਹਾਂਜੀ ਹਾਂਜੀ, ਉਹ ਤਾਂ ਗੱਲ ਠੀਕ ਹੈ, ਪਰ ਫੇਰ ਵੀ ਅੱਗ ਲੱਗ ਜਾਂਦੀ ਹੈ,
0: ਲੱਗ
1: ਉਸ ਤੋਂ
0: ਜਾਂਦੀ ਹੈ, ਸ਼ਾਰਟ ਸਰਕਟ
1: ਵੀ
0: ਲਾਈਨਾਂ ਹੈਗੀਆਂ ਜੀ ਬਿਜਲੀ ਦੀਆਂ, ਹੋਰ ਸਾਰੀਆਂ ਇੱਦਾਂ ਕਾਰਨ ਬਣ ਜਾਂਦਾ। ਬਿਲਕੁਲ ਹੈ ਜੀ,
1: ਨਹੀਂ ਹਾਂ ਉਹ ਵੀ ਹੋ ਸਕਦਾ, ਪਰ ਪਤਾ ਨੀ ਕਿੱਦਾਂ ਇੱਧਰ ਸਰੀ ਵੱਲ ਗਏ ਸੀਗੇ ਤਾਂ ਉੱਥੇ ਕਾਫੀ ਜਿਆਦਾ ਦਰਖਤ ਜਲੇ ਹੋਏ ਸੀਗੇ ਅੱਗ ਦੇ ਨਾਲ।
0: ਇਹਦੇ ਵਿੱਚ ਸੈਣੀ ਸਾਹਿਬ ਤੁਸੀਂ ਗੱਲ ਕਰਦੇ ਹੋ ਨਾ, ਕਾਰਪੋਰੇਟ ਢਾਂਚਾ ਉਹ ਵੀ ਇਨਵੋਲਵ ਹੈਗਾ, ਕੋਈ ਚੀਜ਼ਾਂ ਆਪ ਵੀ ਇਹ ਮੁਹਾਰੇ ਵੀ ਕਰਾਈਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ ਜੀ, ਕਿਉਂਕਿ ਉਹ ਬਾਇਓ ਫਿਊਲ ਵਗੈਰਾ ਹੋਰ ਸਾਰੀਆਂ ਚੀਜ਼ਾਂ, ਲੱਕੜ ਜੰਗਲ ਨੂੰ ਖਤਮ ਕਰਨਾ, ਉੱਥੇ ਫਿਰ ਖੇਤੀਬਾੜੀ ਜਾਂ ਫਿਰ ਉੱਥੇ ਇੰਡਸਟਰੀ ਖੜੀ ਕਰਨੀ, ਕੁਝ ਨਾ ਕੁਝ ਉਹ ਸਾਰਾ ਚੱਕਰ ਚੱਲਦਾ ਜੀ ਇਹਦੇ ਵਿੱਚ।
1: ਉਹ ਤਾਂ ਗੱਲ ਠੀਕ ਹੈ, ਪਰ ਜੀ ਇੱਥੇ ਕੈਨੇਡਾ ਚ ਤਾਂ ਲੈਂਡ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਖੁੱਲੀ ਲੈਂਡ ਹੈ, ਪਾਪੂਲੇਸ਼ਨ ਘੱਟ ਹੈ,
0: ਬਿਲਕੁਲ ਹੈ,
1: ਪਰ ਫਿਰ ਵੀ ਹੋ ਜਾਂਦਾ, ਆਪਣੇ ਦੇਸ਼ ਚ ਵੀ ਲੱਗ ਜਾਂਦੀ ਹੈ ਕਿਤੇ ਅੱਗ ਪਹਾੜਾਂ ਚ ਇਹਨਾਂ ਦਰਖਤਾਂ ਨੂੰ
0: ਜੀ। ਹਾਂ, ਇੱਥੇ ਫਰਾਂਸ ਦੇ ਵਿੱਚ ਵੀ ਜਾਂ ਗ੍ਰੀਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੱਗੀ, ਉਹਨੂੰ ਵੀ ਕੰਟਰੋਲ ਮਸੀ ਕਰ ਰਹੇ ਜੀ।
1: ਹਾਂਜੀ ਹਾਂਜੀ, ਪਰ ਜੀ ਮੈਂ ਅੱਜ ਅਦਾਲਤ ਫਿਲਮ ਦਾ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ।
0: ਜ਼ਰੂਰ ਜੀ, ਆਉਣ ਦਿਓ ਜੀ।
1: 1958 ਚ ਆਈ ਸੀ ਫਿਲਮ, ਤੇ ਰਜਿੰਦਰ ਕ੍ਰਿਸ਼ਨ ਜੀ ਨੇ ਇਹਦੇ ਬੋਲ ਲਿਖੇ ਨੇ
0: ਜੀ,
1: ਤਰਜ ਬਣਾਈ ਮਦਨ ਮੋਹਨ ਜੀ ਨੇ
0: ਜੀ,
1: ਲਤਾ ਮੰਗੇਸ਼ਕਰ ਜੀ ਨੇ ਗਾਇਆ ਸੀਗਾ, ਇਹ ਗਜ਼ਲ ਟਾਈਪ ਹੀ ਹੈ ਵੈਸੇ
0: ਜੀ।

ਤੇ ਲਓ ਫਿਰ ਬਾਤ ਪਾ ਲਈਏ। ਜਾਂਦੇ ਜਾਂਦੇ ਆਪਣੇ ਕੋਲ 15 ਕੁ ਮਿੰਟ ਦਾ ਸਮਾਂ ਜੇ ਬਾਕੀ ਹੈ, ਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਕਰੇਗਾ ਤਾਂ ਕਾਲ ਤੁਸੀਂ ਕਰ ਸਕਦੇ ਹੋ, ਤੇ 15 ਕੁ ਮਿੰਟ ਦੇ ਵਿੱਚ ਆਪਾਂ ਕਹਾਣੀ ਕੰਪਲੀਟ ਕਰ ਲੈਣੀ ਹੈ। ਦੋਸਤੋ ਇਹ ਕਹਾਣੀ ਹੈ ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਦੇਖਦੇ ਹਾਂ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ ਤੇ ਕੀ ਸਮਝਾਉਣਾ ਚਾਹੁੰਦੀ ਹੈ। ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨਹੀਂ ਆਇਆ ਬੇਬੇ। ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ। ਕੋਈ ਨਾ ਪੁੱਤ, ਉਹਨੂੰ ਤਾਂ ਨਹੀਂ ਆਇਆ, ਤੂੰ ਹੁਣ ਆਪਦੇ ਹਿਸਾਬ ਦੇ ਨਾਲ ਕਮਾ ਲਈ। ਫਿਰ ਦੇਖੀ ਤੇਰੇ ਪੁੱਤ ਦੀ ਚੜ੍ਹਾਈ ਦੇਖੀ ਤੂੰ ਜਰਾ, ਉਹ ਆਪਣੀ ਮਾਂ ਨੂੰ ਆਖਦਾ ਬਿੰਦਰ। ਰੱਬ ਤੇਰੀ ਕਮਾਈ ਦੇ ਵਿੱਚ ਬਰਕਤ ਪਾਵੇ ਪੁੱਤਾ, ਉਹ ਅਸੀਸਾਂ ਦਿੰਦੀ ਹੈ। ਬਰਕਤ ਨਹੀਂ ਬੇਬੇ, ਬਰਕਤਾਂ ਆਖ ਬਰਕਤਾਂ, ਉਹ ਚਾਮਲ ਕੇ ਆਖਦਾ। ਮਾਂ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦੀ ਹੈ ਤੇ ਕਈ ਵਾਰ ਉਦਾਸੀਆਂ ਇਹੋ ਹੀ ਜਿਹੀਆਂ ਗੱਲਾਂ ਬਾਪੂ ਦੇ ਕੰਨੀ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਚੇਤੇ ਆਉਂਦੀਆਂ। ਜੇ ਔਲਾਦ ਤੇ ਸ਼ੱਕ ਹੋ ਜਾਵੇ ਤਾਂ ਉਸਦੀ ਹਰ ਹਰਕਤ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਬਾਅਦ ਦੇ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਹੱਥ ਲੱਗਦਾ। ਬਿੰਦਰ ਦਾ ਬਹੁਤ ਜੀ ਕਰਦਾ ਕਿ ਬਾਪੂ ਨੂੰ ਦੱਸ ਦੇਵੇ ਉਸਦੇ ਪੁੱਤ ਨੂੰ ਪੈਸਾ ਕਮਾਉਣਾ ਆ ਗਿਆ। 1000 ਤੋਂ 2000, 5 ਤੋਂ 10, 10 ਤੋਂ 15, ਲੈ ਪੈਸੇ ਕਮਾਉਣੇ ਕੀ ਔਖੇ ਨੇ ਬਾਪੂ ਹੋਰੀ, ਉਈ 6-6 ਮਹੀਨੇ ਫਸਲ ਕੰਨੀ ਝਾਕਦੇ ਰਹਿੰਦੇ ਨੇ, ਉਹ ਵੀ ਜੇ ਮੀਂਹ ਕਣੀ ਝੱਖੜ ਝੋਲੇ ਤੋਂ ਬਚਾ ਰਿਹਾ ਰਹਿ ਜਾਵੇ ਤਾਂ ਕੁਝ ਪੱਲੇ ਪੈਂਦਾ, ਨਹੀਂ ਤਾਂ ਬਸ ਆੜਤੀਏ ਜੋਗੇ ਹੈ। ਆੜਤੀਆ ਵੀ ਵਿਆਜ ਲਾਉਣ ਲੱਗਿਆ ਜਮਾਂ ਕਿਰਕ ਨਹੀਂ ਕਰਦਾ, ਉਹ ਵੀ ਵਿਆਜ ਤੇ ਵਿਆਜ ਠੋਕਦਾ। ਹੁਣ ਆਪਾਂ ਵੀ ਬਣਾਈਏ, ਆਪਾਂ ਵੀ ਬਾਣੀਏ ਦੇ ਪੈਸਿਆਂ ਦੇ ਸਿਰੋਂ ਹੀ ਪੈਸੇ ਬਣਾਉਣੇ ਨੇ, ਬਿੰਦਰ ਆਖਦਾ। ਘਰਦਿਆਂ ਤੋਂ ਚੋਰੀ ਆੜਤੀਏ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਦੇ ਵਿੱਚ ਲਾਤੇ। ਭਰੋਸਾ ਹੋਣ ਕਰਕੇ ਆੜਤੀਏ ਨੇ ਵੀ ਕੋਈ ਨਾਂਹ ਨੁੱਕਰ ਨਾ ਕੀਤੀ, ਜਿੱਥੋਂ ਵੀ ਆਸਾਨੀ ਦੇ ਨਾਲ ਪੈਸੇ ਮਿਲ ਸਕਦੇ ਸਨ ਫੜ ਲਏ। ਉਹ ਸੋਚਦਾ ਜੇ ਮੈਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਫਿਰ ਉਹ ਸਵਾਦ ਨਹੀਂ ਰਹਿਣਾ, ਬਸ ਉਦੋਂ ਹੀ ਪਤਾ ਲੱਗੇ ਜਦੋਂ ਉਹ ਪੈਸੇ ਕਈ ਗੁਣਾ ਵਧਾ ਕੇ ਜਿਹੜਾ ਵਾਪਸ ਕਰੇਗਾ। ਸਾਰੇ ਕਿੰਨੇ ਖੁਸ਼ ਹੋਣਗੇ ਕਿ ਪੁੱਤ ਕਮਾ ਕੇ ਲਿਆਇਆ। ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ, ਇਹ ਸੋਚੀ ਜਾਂਦਾ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਿਵੇਂ ਉਹ ਫੁੱਲੇ ਨਾ ਸਮਾਉਣਗੇ, ਕਦੇ ਪਿਓ ਬਾਰੇ ਤੇ ਕਦੇ ਮਾਂ ਦੇ ਬਾਰੇ। ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਦੇ ਪਿਓ ਦੇ ਬਾਰੇ, ਕਦੇ ਮਾਂ ਦੇ ਬਾਰੇ, ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨ ਦੇ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਾ ਹੋ ਸਕਦੀਆਂ। ਕੰਪਨੀ ਵਾਲਿਆਂ ਨੇ ਇੱਕ ਹੋਰ ਗੱਲ ਸਮਝਾਈ, ਕਹਿੰਦੇ ਕਿ ਜੇਕਰ ਆਪਾਂ ਹੋਰ ਮੈਂਬਰ ਤਿਆਰ ਕਰ ਲਈਏ ਨਾ ਤਾਂ ਉਹਦੇ ਅੱਡ ਪੈਸੇ ਮਿਲਦੇ ਨੇ। ਆਪਣੇ ਘਰ ਵਾਲੀ ਕੁਲਜੀਤ ਨੂੰ ਪੇਕੇ ਭੇਜ ਕੇ ਉਹਨਾਂ ਦੇ ਨਾਂ ਦੇ ਉੱਤੇ ਵੀ ਪੈਸੇ ਲਾਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ ਗਈ ਸੀ, ਆਪਣੀ ਘਰਵਾਲੀ ਤੋਂ ਵੀ ਲੁਕੋ ਰੱਖਿਆ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹਨੂੰ ਦੇਣੇ ਆ, ਅਗਲਾ ਵੱਧ ਵਿਆਜ ਦੇਣ ਨੂੰ ਤਿਆਰ ਹੈ। ਜਦੋਂ ਉਹ ਪੈਸਾ ਲਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪ ਤੇ ਕਈ ਵਾਰ ਉਸਨੂੰ ਨਾਰਾਜ਼ਗੀ ਹੁੰਦੀ। ਸਾਰੀ ਉਮਰ ਉਸਨੇ ਖੇਤੀ ਕੀਤੀ, ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਕੀ ਖੱਟਿਆ? ਬਸ ਸਬਰ ਸ਼ੁਕਰ ਵਾਲੀ ਸੋਚ ਤੇ ਖੜਾ ਰਿਹਾ। ਉਸਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ ਹੈ, ਆਪਣੇ ਬਾਪ ਨੂੰ ਹੀ ਕਹਿੰਦਾ। ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ ਨਾ ਤੇ ਅੱਜ ਉਹ ਵੀ ਕਾਰਾਂ ਕੋਠੜੀਆਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬੇਚੈਨੀ ਸੌਣ ਦਾ

0: ਨਾ ਸਾ। ਬੇਚੈਨੀ ਜਿਹੜੀ ਸੀ ਸੌਣ ਨਾ ਦਿੰਦੀ, ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਆਪਣੀ ਮਿਹਨਤ ਦੇ ਨਾਲ ਟਰੈਕਟਰ ਦੇ ਨਾਲ ਢੋ ਢੁਆਈ ਕਰਕੇ ਪਹਿਲੀ ਵਾਰ ਪੈਸੇ ਜੋੜੇ, ਕੁਝ ਪੈਸੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਕੰਬਾਈਨ ਦੇ ਦੁਆਰਾ ਵੱਢੀ ਕਣਕ ਦੀ ਨਾੜ, ਜਿਸ ਨੂੰ ਆਮ ਕਰਕੇ ਕਈ ਲੋਕ ਅੱਗ ਲਾ ਦਿੰਦੇ ਸਨ, ਉਸਦੀ ਤੂੜੀ ਬਣਾ ਕੇ ਕਮਾਏ, ਕੁਝ ਘਰੇ ਫੜਾਏ, ਕੁਝ ਆਪਣੇ ਕੋਲ ਰੱਖ ਲਏ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰਕੇ ਕੰਪਨੀ ਦੇ ਵਿੱਚ ਵੱਧ ਪੈਸੇ ਲਾ ਸਕੇ। ਛੇਤੀ ਹੀ ਵੱਧ ਪੈਸੇ ਕਮਾਏ, ਜੇ ਉਸਦੇ ਵੱਸ ਦੀ ਜਿਹੜੀ ਸੀ ਗੱਲ ਹੁੰਦੀ ਨਾ, ਤਾਂ ਉਸ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤੱਕ ਲੈ ਜਾਂਦਾ ਜਦੋਂ ਉਸਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਸੋਚ ਕੇ ਹੀ ਮਨ ਉਡਾਰੀਆਂ ਭਰਨ ਲੱਗ ਪੈਂਦਾ। ਸਾਰੇ ਘਰ ਦੀ ਗਰੀਬੀ ਚੱਕੀ ਜਾਊ। ਦੋ ਚਾਰ ਵਾਰੀ ਤਾਂ ਉਸਨੂੰ ਪੰਜ ਪੰਜ ਦਸ ਦਸ ਹਜ਼ਾਰ ਮਿਲ ਵੀ ਚੁੱਕੇ ਸਨ। ਇੱਕ ਦੋ ਵਾਰ ਘਰ ਦੀਆਂ ਜ਼ਰੂਰਤਾਂ ਜਿਹੜੀਆਂ ਸੀ ਉਹਦੇ ਲਈ ਵੀ ਵਰਤ ਲਏ। ਦੋ ਕੁ ਵਾਰ ਉਹਨਾਂ ਦੇ ਕਹਿਣ ਦੇ ਉੱਤੇ ਕੰਪਨੀ ਦੇ ਵਿੱਚ ਹੀ ਲਗਾ ਦਿੱਤੇ ਦੁਬਾਰਾ, ਤਾਂ ਕਿ ਉਹਨਾਂ ਦੇ ਕਈ ਗੁਣਾ ਜਿਹੜਾ ਵੱਧ ਪੈਸੇ ਬਣ ਜਾਣ। ਇੰਨੇ ਥੋੜੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ ਨਾ, ਤੇ ਵੱਧ ਹੀ ਲਾਏ। ਕਿਸੇ ਨੂੰ ਬਿਨਾਂ ਦੱਸੇ ਹੀ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ, ਸ਼ਾਂਪ ਜਿਹੜੀ ਸੀ ਉਹ ਵੀ ਵੇਚ ਕੇ ਪੈਸੇ ਲਾ ਤੇ। ਇਸ ਤੋਂ ਬਾਅਦ ਉਹ ਜਮਾਂ ਸੁਰਖਰੂ ਹੋ ਗਿਆ ਸੀਗਾ ਕੁਝ ਪੱਲੇ ਨਾਲ। ਕੁਝ ਸਮੇਂ ਦੇ ਲਈ ਸਭ ਫਿਕਰ ਫਾਕੇ ਮੁਕਾ ਲਏ। ਬਸ ਉਡੀਕ ਸੀ ਕਿ ਕਦੋਂ ਉਹ ਦਿਨ ਆਵੇ ਜਦੋਂ ਉਹ ਆਪਣੇ ਘਰ ਦੇ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਏਗਾ। ਬਾਪੂ ਉਸਨੂੰ ਗਲ ਦੇ ਨਾਲ ਲਾਵੇਗਾ, ਹੱਲਾਸ਼ੇਰੀ ਦੇਵੇਗਾ, ਨਹੀਂ ਤਾਂ ਹੁਣ ਤੱਕ ਬਾਪੂ ਉਸਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਹੀ ਥਾਪੀ ਦੇ ਦਿੰਦਾ ਸੀ। ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਦੇ ਨਾਲ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਿਆ, ਉਹ ਧਿਆਨ ਰੱਖੀ ਬਿੰਦਰਾ, ਐਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ ਠੱਗ, ਐਵੇਂ ਨਾ ਠੱਗਿਆ ਜਾਈ। ਉਹ ਨਾ ਬਾਈ, ਏਦਾਂ ਦੀ ਕੋਈ ਗੱਲ ਨਹੀਂ, ਇਹ ਤਾਂ ਚੰਗੇ ਬੰਦੇ ਨੇ, ਭਰੋਸੇਮੰਦ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਹੈ ਇਹਨਾਂ ਦੀ, ਫਿਰ ਹੀ ਆਪਾਂ ਪੈਸੇ ਲਾਏ ਹੈ। ਮੈਂ ਆਪ ਇਹਨਾਂ ਦੇ ਦਫ਼ਤਰ ਗਿਆ ਸਾਂ, ਉੱਥੇ ਸਾਰਾ ਕੁਝ ਇਹਨਾਂ ਨੇ ਨੈੱਟ ਦੇ ਉੱਤੇ ਪਾਇਆ ਹੋਇਆ, ਜਦੋਂ ਮਰਜ਼ੀ ਖੋਲ ਕੇ ਦੇਖ ਲਓ। ਥੋੜਾ ਰੁਕ ਕੇ ਬਿੰਦਰ ਫਿਰ ਬੋਲ ਪਿਆ, ਉਹ ਇਹ ਤਾਂ ਸਗੋਂ ਆਪ ਕਹਿੰਦੇ ਹੁੰਦੇ ਨੇ, ਠੱਗਾਂ ਤੋਂ ਬਚ ਕੇ ਰਵੋ ਭਾਈ, ਇਹ ਕਹਿੰਦੇ ਨੇ ਆਪ। ਤੂੰ ਮੇਰੇ ਨਾਲ ਚੱਲੀ ਕਿਤੇ, ਤੈਨੂੰ ਆਪੇ ਪਤਾ ਲੱਗ ਜੂ ਇਹਨਾਂ ਬਾਰੇ, ਅਜੇ ਹੋਰ ਕਿਸੇ ਨੂੰ ਨਾ ਦੱਸੀ ਤੂੰ। ਬਿੰਦਰ ਨੇ ਆਪਣੇ ਨਾਲ ਲਿਜਾਣ ਦੇ ਲਈ ਦੋਸਤ ਨੂੰ ਪੱਕਾ ਕਰ ਲਿਆ, ਭਈ ਲੈ ਤੈਨੂੰ ਵੀ ਲੈ ਚੱਲਦਾ। ਜਾਣ ਤੋਂ ਦੋ ਦਿਨ ਪਹਿਲਾਂ ਜਦੋਂ ਬਿੰਦਰ ਨੇ ਫੋਨ ਲਾਇਆ ਨਾ, ਉਹਨਾਂ ਦਾ ਫੋਨ ਅੱਗੋਂ ਟੂੰ ਟੂੰ ਹੀ ਕਰੀ ਗਿਆ, ਬਿਜ਼ੀ ਆਉਂਦਾ ਸੀ, ਕਿਸੇ ਹੋਰ ਦੇ ਨਾਲ ਗੱਲ ਕਰਦੇ ਹੋਣਗੇ ਨਾ। ਵੱਡੇ ਲੋਕਾਂ ਦੀ ਜਾਣ ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ, ਉਹ ਸੋਚਦਾ। ਉਸਨੂੰ ਯਾਦ ਆਇਆ ਕਿ ਗਵਾਂਢ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਦੇ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸਦਾ ਨੰਬਰ ਵੀ ਲੈ ਲਿਆ, ਲੈ ਰੱਖਿਆ ਸੀ। ਫਟਾਫਟ ਨੰਬਰ ਲੱਭ ਕੇ ਫੋਨ ਘੁਮਾ ਲਿਆ, ਬਾਈ ਕੀ ਹਾਲ ਹੈ ਤੇਰਾ, ਕੰਮ ਸੀ ਤੇਰੇ ਤੱਕ ਯਾਰ। ਬਿੰਦਰ ਨੇ ਸਧਾਰਨ ਜਿਹੀ ਗੱਲਬਾਤ ਸ਼ੁਰੂ ਕਰ ਲਈ ਉਹਦੇ ਨਾਲ। ਹਾਲ ਤਾਂ ਠੀਕ ਹੈ ਬਾਈ, ਕੰਮ ਕੀ ਹੈ ਇਹ ਦੱਸੋ। ਕੰਪਨੀ ਵਾਲਿਆਂ ਦਾ ਮੇਰੇ ਕੋਲ ਇੱਕ ਨੰਬਰ ਹੈ, ਇੱਕੋ ਹੀ ਨੰਬਰ ਹੈ ਜੀ, ਉਹ ਲੱਗ ਨਹੀਂ ਰਿਹਾ। ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈਗਾ ਤਾਂ ਮੈਨੂੰ ਭੇਜ ਦੇ। ਉਸਨੇ ਸਿੱਧੀ ਮੁੱਦੇ ਦੀ ਗੱਲ ਕਰਤੀ, ਉਹਨਾਂ ਦਾ ਤਾਂ ਬਾਈ ਕੋਈ ਵੀ ਨੰਬਰ ਨਹੀਂ ਲੱਗ ਰਿਹਾ, ਸਾਡੇ ਪਿੰਡ ਤਾਂ ਪੂਰਾ ਰੋਲਾ ਪੈ ਰਿਹਾ ਉਹਨਾਂ ਦੇ ਬਾਰੇ, ਉਹ ਤਾਂ ਠੱਗ ਨਿਕਲੇ। ਉਹ ਨਾ ਬਾਈ ਨਾ, ਐਂ ਕਿਵੇਂ ਹੋ ਸਕਦਾ ਹੈ, ਉਹਨਾਂ ਨੇ ਵੱਡੀਆਂ ਸਕਰੀਨਾਂ ਤੇ ਦਿਖਾਇਆ ਸੀ, ਸਾਰੀ ਜਾਣਕਾਰੀ ਨੈੱਟ ਦੇ ਉੱਤੇ ਰੱਖੀ ਹੋਈ ਹੈ। ਬਿੰਦਰ ਨੂੰ ਧੱਕਾ ਤਾਂ ਲੱਗਿਆ ਪਰ ਉਸਦਾ ਭਰੋਸਾ ਨਹੀਂ ਟੁੱਟਿਆ। ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ਇਕੱਠੇ ਕਰੇ ਹੋਏ ਸੀ, ਕੁਛ ਜੀਰੀ ਲਵਾਈ ਦੇ ਮਿਲੇ ਸੀ ਤੇ ਪੂਰਾ 20,000 ਸੀ, ਮੈਂ ਵੀ ਇੰਨੇ ਕੋਈ ਲਾਏ ਹੋਏ ਨੇ। ਉਸ ਤੋਂ ਸੱਚ ਨਾ ਬੋਲਿਆ ਗਿਆ, ਉਸਨੇ ਤਾਂ ਲੱਖਾਂ ਰੁਪਇਆ ਲਾਇਆ ਰੱਖਿਆ ਸੀ। ਫੋਨ ਕੱਟ ਕੇ ਨੈੱਟ ਤੋਂ ਉਹਨਾਂ ਦੀ ਜਾਣਕਾਰੀ ਫਰੋਲਣ ਲੱਗ ਪਿਆ, ਕੁਝ ਵੀ ਹੱਥ ਪੱਲੇ ਨਾ ਪਿਆ, ਮਨ ਘਬਰਾਉਣ ਲੱਗ ਪਿਆ। ਜਦੋਂ ਇਹ ਸੋਚ ਦਿਲ ਦਿਮਾਗ ਦੇ ਵਿੱਚ ਥਾਂ ਬਣਾਉਣ ਲੱਗ ਪਈ ਨਾ ਕਿ ਉਸਦੇ ਨਾਲ ਵੀ ਠੱਗੀ ਹੋ ਸਕਦੀ ਹੈ, ਸੁਪਨੇ ਦੇ ਵਾਂਗ ਲੱਗਦਾ ਸੀ ਉਹਨੂੰ, ਜਦੋਂ ਸੱਚ ਆਇਆ ਤਾਂ ਉਸਦੀਆਂ ਲੱਤਾਂ ਦੀ ਜਾਨ ਨਿਕਲਣ ਲੱਗ ਪਈ। ਉਸਦੇ ਲਈ ਸਭ ਖਤਮ ਹੋ ਗਿਆ, ਵਿਹੜੇ ਦੇ ਵਿੱਚ ਪਏ ਮੰਜੇ ਦੇ ਉੱਤੇ ਢੇਰੀ ਹੋ ਗਿਆ। ਬਿੰਦਰਾ ਕੀ ਹੋ ਗਿਆ ਪੁੱਤ, ਕੀ ਹੋ ਗਿਆ ਬਿੰਦਰਾ, ਮਾਂ ਨੇ ਕਾਹਲੀ ਕਾਹਲੀ ਦੇ ਨਾਲ ਪਾਣੀ ਦਾ ਗਲਾਸ ਲਿਆਂਦਾ ਤੇ ਪਾਣੀ ਦਾ ਘੁੱਟ ਪੀ ਕੇ ਥੋੜਾ ਸੂਤ ਜਿਹਾ ਹੋਇਆ। ਕੁਝ ਨੀ ਬੇਬੇ, ਕੁਝ ਨੀ ਹੋਇਆ, ਐਵੇਂ ਚੱਕਰ ਜਿਹਾ ਆ ਗਿਆ ਸੀ। ਐ ਹੈ ਕਿਵੇਂ ਆ ਗਿਆ ਚੱਕਰ ਤੈਨੂੰ? ਬੇਬੇ ਘਬਰਾਈ ਹੋਈ ਸੀ। ਉਹ ਮਨੋ ਮਨੀ ਆਪਣੇ ਆਪ ਨੂੰ ਸਮਝਾ ਰਿਹਾ, ਬਿੰਦਰਾ ਤੈਨੂੰ ਸੰਭਲਣਾ ਪਊ, ਉੱਠ ਖੜਾ ਹੋ, ਤੂੰ ਬਿਮਾਰ ਨਹੀਂ ਪੈਣਾ, ਪਹਿਲਾਂ ਹੀ ਤੂੰ ਘਰ ਉਜਾੜਤਾ, ਜੇ ਤੂੰ ਪੈ ਗਿਆ ਨਾ ਹੁਣ ਲੰਮਾ, ਇਹਨਾਂ ਤੈਨੂੰ ਬਚਾਉਣ ਦੇ ਲਈ ਜੋ ਪੱਲੇ ਹੈ ਨਾ ਉਹ ਵੀ ਵੇਚ ਵੱਟ ਦੇਣਾ ਹੈ। ਫਿਰ ਪੁੱਤ ਕੰਮ ਘੱਟ ਕਰ ਲਿਆ ਕਰ ਥੋੜਾ, ਮਾਂ ਕਹਿੰਦੀ ਹੈ। ਕੋਈ ਨੀ, ਘੱਟ ਖਾ ਲਵਾਂਗੇ, ਆਪਦੀ ਦੇਹ ਦੀ ਜ਼ਰੂਰੀ ਹੈ, ਸਾਰਾ ਦਿਨ ਨੀ ਟਿਕਦਾ ਇੱਥੇ। ਬਿੰਦਰ ਦੀ ਬੇਬੇ ਉਸਦੇ ਕੋਲ ਖੜੀ ਆਖ ਰਹੀ ਹੈ, ਮੈਂ ਕਾਹਦੇ ਲਈ ਆਇਆ, ਜੇ ਔਖਾ ਹੁੰਦਾ ਮੈਨੂੰ ਕਹਿ ਦਿਆ ਕਰ। ਬਾਪੂ ਨੇ ਸਿਰ ਦੇ ਉੱਤੇ ਬੰਨਿਆ ਪਰਨਾ ਲਾ ਕੇ ਝਾੜਦਿਆਂ ਉਹਨੂੰ ਆਪਣੇ ਬਿੰਦਰ ਪੁੱਤ ਨੂੰ ਆਖਿਆ, ਕਿਉਂ ਔਖਾ ਹੁੰਦਾ ਹੈ? ਬਿੰਦਰ ਨੂੰ ਘਰਦਿਆਂ ਦੇ ਉੱਤੇ ਖਿਝ ਆਉਣ ਲੱਗ ਪਈ। ਮੈਂ ਠੀਕ ਹਾਂ, ਕੁਝ ਨਹੀਂ ਹੋਇਆ ਮੈਨੂੰ, ਬੇਬੇ ਰੋਟੀ ਫੜਾ ਦੇ ਮੈਨੂੰ ਬਸ, ਉਸਨੇ ਮਾਂ ਨੂੰ ਕਿਹਾ। ਰੋਟੀ ਤਾਂ ਮੰਗਵਾ ਲਈ, ਪਰ ਬੁਰਕੀ ਸੰਘੋ ਹੇਠ ਕਿਵੇਂ ਜਾਵੇ? ਰੋਟੀਆਂ ਮਰੋੜ ਮਰੋੜ ਕੇ ਹੱਥ ਦੇ ਵਿੱਚ ਫੜ ਲਈਆਂ, ਥੋੜੀ ਦੇਰ ਬੈਠਾ ਰਿਹਾ, ਫਿਰ ਉੱਠ ਕੇ ਮੱਝਾਂ ਦੀ ਖੁਰਲੀ ਦੇ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ, ਸ਼ੁਕਰ ਹੈ ਕੁਲਜੀਤ ਉਹਦੀ ਘਰਵਾਲੀ ਪੇਕੇ ਗਈ ਹੋਈ ਹੈ, ਨਹੀਂ ਤਾਂ ਉਹਨੇ ਵੀ 100 ਸਵਾਲ ਕਰਨੇ ਸੀ ਮੈਨੂੰ। ਆਪਣੇ ਆਪ ਨੂੰ ਸੰਭਾਲਦਾ ਆਪੇ ਹੀ ਆਪਣੀ ਹਿੰਮਤ ਬਣਦਾ। ਦਿਮਾਗ ਦੇ ਵਿੱਚ ਆਇਆ, ਕਿਉਂ ਨਾ ਕੱਲ ਨੂੰ ਉਹਨਾਂ ਦੇ ਦਫ਼ਤਰ ਜਾ ਕੇ ਆਵਾਂ ਮੈਂ, ਹੋ ਸਕਦਾ ਕਿ ਗੱਲ ਝੂਠੀ ਹੋਵੇ, ਪਿੰਡ 'ਚ ਐਵੇਂ ਰੋਲਾ ਪਾਇਆ ਕਿ ਉਹ ਭੱਜ ਗਏ, ਫਰੋਡ ਸੀਗੇ। ਦੂਸਰੇ ਦਿਨ ਸਵੇਰੇ ਹੀ ਬੱਸ ਚੜ ਗਿਆ ਪਿੰਡੋਂ, ਜਿੱਥੇ ਦਫ਼ਤਰ ਸੀ ਉਸੇ ਕਮਰੇ ਨੂੰ ਜਿੰਦਾ ਲੱਗਿਆ ਹੋਇਆ। ਆਲੇ ਦੁਆਲਿਓ ਪਤਾ ਕਰਨ ਤੇ ਵੀ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਮਿਲੀ। ਉੱਥੇ ਖੜੇ ਖੜੇ ਨੇ ਕਿੰਨੀ ਵਾਰ ਫੋਨ ਲਾਇਆ, ਪਰ ਟੂ ਟੂ ਟੂ ਹੀ ਸੁਣਾਈ ਦਿੰਦੀ ਗਈ। ਜਦੋਂ ਪਹਿਲਾਂ ਇਸ ਥਾਂ ਦੇ ਉੱਤੇ ਆਇਆ ਸੀ ਨਾ, ਉਸ ਵੇਲੇ ਇੱਥੇ ਰੌਣਕ ਸੀ, ਦਫ਼ਤਰ ਦੇ ਨਾਲ ਵਾਲੀਆਂ ਦੁਕਾਨਾਂ ਦੇ ਵਿੱਚ ਵੀ ਰੌਣਕ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰਕੇ ਹੀ ਸ਼ਹਿਰ ਦੇ ਵਿੱਚ ਕਾਰੋਬਾਰ ਚੱਲ ਰਿਹਾ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗਰੀਬ ਤੋਂ ਅਮੀਰ ਬਣੇ ਇਹਨਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਦੇ ਨਾਲ ਹੀ ਉਸਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਹਨਾਂ ਨੇ ਇੱਥੇ ਬੁਲਾਇਆ ਸੀ ਨਾ, ਇਸ ਦਫ਼ਤਰ ਤੋਂ 4 ਕੁ ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਦੇ ਵਿੱਚ ਉਹਨਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ। ਪਹਿਲੀ ਵਾਰ ਉਸਨੂੰ ਜਾਪਿਆ ਸੀ ਕਿ ਜ਼ਿੰਦਗੀ ਤਾਂ ਇਹ ਲੋਕ ਜਿਉਂਦੇ ਨੇ, ਅਸੀਂ ਤਾਂ ਵਕਤ ਕੱਟੀ ਜਿਹੜਾ ਕਰ ਰਹੇ ਹਾਂ। ਪੁੱਛਣ ਦੇ ਉੱਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ਦੇ ਉੱਤੇ ਲਈ ਸੀ, 10 ਦਿਨ ਹੋ ਗਏ ਬੰਦ ਪਈ ਹੈ। ਸੁਣ ਕੇ ਹੈਰਾਨ ਪਰੇਸ਼ਾਨ ਹੋ ਗਿਆ, ਕੱਲ ਦਾ ਹੀ ਫੋਨ ਬੰਦ ਆਉਣ ਲੱਗ ਪਿਆ, ਅਜੇ 4 ਕੁ ਦਿਨ ਪਹਿਲਾਂ ਹੀ ਫੋਨ ਦੇ ਉੱਤੇ ਗੱਲ ਕੀਤੀ ਸੀ ਇਹਨਾਂ। ਉਹਨਾਂ ਨੇ ਆਖਿਆ ਸੀ ਕਿ ਜਦੋਂ ਮਰਜ਼ੀ ਆ ਜਾਣਾ, ਸਾਡਾ ਇੱਕ ਬੰਦਾ ਹਮੇਸ਼ਾ ਦਫ਼ਤਰ ਦੇ ਵਿੱਚ ਬੈਠਾ ਆਉਂਦਾ ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਗੱਲ ਦੇ ਵਿੱਚ ਕਿੰਨੀ ਕੁ ਅਪਣੱਤ ਸੀ, ਪਰਿਵਾਰ ਦੇ ਜੀ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ। ਇੱਕਦਮ ਦਿਮਾਗ ਦੇ ਵਿੱਚ ਆਇਆ, ਅੱਜ ਕੱਲ ਪਰਿਵਾਰ ਦੇ ਜੀ ਹੀ ਤਾਂ ਧੋਖਾ ਕਰਦੇ ਨੇ। ਉਹ ਆਪਣੇ ਵਿਚਾਰਾਂ ਦੇ ਵਿੱਚ ਹੀ ਉਲਝ ਰਿਹਾ, ਹੋ ਸਕਦਾ ਕਿ ਮੇਰਾ ਵਹਿਮ ਹੋਵੇ, ਉਹਨਾਂ ਦੇ ਆਪਣੇ ਮਾਂ ਪਿਓ ਭੈਣ ਭਰਾ ਬੱਚੇ ਵੀ ਤਾਂ ਹੋਣਗੇ ਹੀ, ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕੋਈ ਦੁੱਖ ਸੁੱਖ ਆ ਗਿਆ ਹੋਵੇ, ਉੱਥੇ ਗਏ ਹੋਣ। ਮਨ ਨਹੀਂ ਸੀ ਮੰਨ ਰਿਹਾ ਕਿ ਭਾਈ ਭਗੌੜੇ ਹੈ, ਪਰ ਦਿਮਾਗ ਵਾਰ ਵਾਰ ਇਹੀ ਸੋਚਦਾ, ਤੂੰ ਤਾਂ 10-9 ਦੀ ਕਮਾਈ ਰੋੜਤੀ ਬਿੰਦਰਾ। ਇਸ ਖਿਆਲ ਦੇ ਨਾਲ ਹੀ ਉਸਨੂੰ ਹੋਰ ਜਿਹੜਾ ਸੀ ਹੌਲ ਜਿਹਾ ਪੈਣ ਲੱਗ ਪਿਆ। ਉੱਥੇ ਆਲੇ ਦੁਆਲੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ 4-5 ਦਿਨਾਂ ਤੋਂ ਇੱਥੇ ਪੁੱਛਣ ਆਉਂਦੇ ਆ ਇਹਨਾਂ ਬਾਰੇ। ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੁੰਦਾ ਹੈ ਕਿ ਉਹਨਾਂ ਦੇ ਨਾਲ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਜਿਹੜੀ ਖੁਰਦੀ ਜਿਹੜੀ ਸੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰਨ ਲੱਗ ਪਿਆ ਸੀ ਕਿ ਘਰ ਜਾਵਾਂ ਕਿੱਦਾਂ, ਕਿਹੜੇ ਮੂੰਹ ਦੇ ਨਾਲ ਜਾਵਾਂ, ਕੀ ਦੱਸਾਂਗਾ। ਪਰ ਹੋਰ ਕਿਤੇ ਜਾਣ ਨੂੰ ਦਿਲ ਵੀ ਨਾ ਸੀ ਕਰਦਾ। ਡਿੱਗਦੇ ਢਹਿੰਦੇ ਆਖਰ ਮਨ ਅਤੇ ਸਰੀਰ ਦੇ ਨਾਲ ਪਿੰਡ ਜਾਣ ਵਾਲੀ ਬੱਸ ਫੜ ਹੀ ਲਈ। ਘੰਟੇ ਕੁ ਦਾ ਸਫ਼ਰ ਸੀ, ਨਾਲ ਵਾਲੀ ਸੀਟ ਦੇ ਉੱਤੇ 8ਵੀਂ ਜਾਂ ਸ਼ਾਇਦ 9ਵੀਂ ਦਾ ਇੱਕ ਵਿਦਿਆਰਥੀ ਆਪਣੀ ਕਿਤਾਬ ਦੇ ਵਿੱਚੋਂ ਕੁਝ ਪੜ੍ਹ ਰਿਹਾ। ਭਰੀਆਂ ਅੱਖਾਂ ਦੇ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ। ਅੱਖਾਂ ਸਾਫ ਕਰਕੇ ਉਸਨੇ ਧਿਆਨ ਦੇ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ ਤੇ ਇਸ ਪੰਨੇ ਦੇ ਉੱਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਨਾ, ਉਹ ਇੱਕ ਸਤਰ ਲਿਖੀ ਹੋਈ ਸੀ ਉਹਦੇ ਉੱਤੇ, ਲਾਲਚ ਬੁਰੀ ਬਲਾ ਹੈ। ਉਸਦੇ ਦਿਮਾਗ ਨੂੰ ਕਰੰਟ ਜਿਹਾ ਲੱਗਿਆ। ਉਸਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ, ਜਿਸਨੇ ਵੱਧ ਭੋਜਨ ਪ੍ਰਾਪਤ ਕਰਨ ਦੇ ਲਈ ਜਿਹੜਾ ਕੋਲ ਹੈਗਾ ਸੀ ਮੂੰਹ ਚ ਉਹ ਵੀ ਜਿਹੜਾ ਗਵਾ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁਝ ਹੋਰ ਹੀ ਸਮਝ ਆ ਰਿਹਾ। ਉਸ ਵੇਲੇ ਇਸਦੀ ਕੋਈ ਸਮਝ ਨਹੀਂ ਸੀ, ਜੇ ਸਮਝ ਹੈ ਸੀ ਤਾਂ ਇੰਨੀ ਕੁ ਹੀ ਬਸ। ਜੇ ਵੱਧ ਨੰਬਰ ਲੈਣੇ ਨੇ ਤਾਂ ਚੰਗੀ ਤਰ੍ਹਾਂ ਰੱਟਾ ਮਾਰ ਲਿਆ ਜਾਵੇ। ਅੱਖਾਂ ਬੰਦ ਕਰਕੇ ਆਪਣੇ ਬੀਤੇ ਦੇ ਵਿੱਚ ਗੁਆਚ ਗਿਆ। ਅੱਜ ਮਹਿਸੂਸ ਹੋ ਰਿਹਾ ਸੀ ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ, ਇਹ ਤਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਦੇ ਲਈ ਹੁੰਦੀ ਹੈ। ਪਾਣੀ ਦੇ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ ਵਾਰ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜਾ ਵੇਖਦਾ ਸੀ ਕਿ ਕੰਪਨੀ ਦੇ ਵਿੱਚ ਲਾਏ ਰੁਪਈਏ ਗਹਿਣੇ ਉਸਦੇ ਹੱਥਾਂ ਦੇ ਵਿੱਚ ਫੜੇ ਹੋਏ ਹੁੰਦੇ ਤਾਂ ਉਸਨੇ ਵੀ ਆਪਣੇ ਪਰਛਾਵੇਂ ਵਾਲੇ ਰੁਪਈਏ ਗਹਿਣੇ ਪ੍ਰਾਪਤ ਕਰਨ ਦੇ ਲਈ ਆਪਣੇ ਹੱਥ ਲਾ ਵੀ ਜਿਹੜਾ ਸਭ ਕੁਝ ਗਵਾ ਲਿਆ ਸੀ। ਕੰਡਕਟਰ ਨੇ ਉਸਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉਤਰਨ ਦੇ ਲਈ ਸੁਚੇਤ ਕੀਤਾ। ਉਸਦੀ ਸੁਰਤ ਪ੍ਰਤੀ ਅਜੇ ਵੀ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਉਹ ਕਿ ਮੇਰੇ ਨਾਲ ਕੀ ਵਾਪਰਿਆ। ਰਸਤੇ ਦੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲੀਆਂ ਦੇ ਪੱਤੇ ਘਰ ਜਾ ਕੇ ਮੇਜ਼ ਦੇ ਉੱਤੇ ਰੱਖਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸਨੂੰ ਆਪਣੇ ਪਰਿਵਾਰ ਦਾ ਵੇਖਣ ਢੰਗ ਬੜਾ ਅਜੀਬ ਜਿਹਾ ਲੱਗਿਆ। ਇੱਕਦਮ ਠੰਡੀ ਤਰੇਲੀ ਆ ਗਈ, ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ। ਰਾਤ ਦੀ ਰੋਟੀ ਤੱਕ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਦੇ ਲਈ ਟਾਲੇ ਵੱਟਦਾ ਰਿਹਾ ਤੇ ਥੱਕਿਆ ਹੋਣ ਦੇ ਦਾ ਬਹਾਨਾ ਮਾਰ ਛੇਤੀ ਸੌਣ ਦਾ ਜਿਹੜਾ ਆਖ ਕੇ ਅੰਦਰ ਜਾ ਵੜਿਆ। ਪਿਓ ਅੰਦਰ ਜਾਣ ਲੱਗਿਆ ਤੇ ਮਾਂ ਨੇ ਰੋਕਤਾ, ਆਪ ਜਾ ਕੇ ਬਿੰਦਰ ਦੇ ਕੋਲ ਬੈਠ ਗਈ। ਬਿੰਦਰਾ, ਉਹ ਬਿੰਦਰਾ, ਜੋ ਮੈਂ ਪੁੱਛੂ ਮੈਨੂੰ ਸੱਚ ਸੱਚ ਦੱਸੀ ਪੁੱਤ। ਬੇਬੇ, ਹੁਣ ਥੱਕਿਆ ਹੋਇਆ ਤੜਕੇ ਪੁੱਛ ਲਈ ਤੂੰ ਜੋ ਪੁੱਛਣਾ ਹੈ, ਉਸਨੇ ਪਾਸਾ ਪਰਤਦਿਆਂ ਕਿਹਾ। ਸਾਨੂੰ ਨੀਂਦ ਨਹੀਂ ਆਉਣੀ ਪੁੱਤ, ਹੁਣ ਦੱਸ ਦੇ ਹੁਣੇ। ਪੁੱਤ, ਹਰ ਮੁਸ਼ਕਲ ਦਾ ਹੱਲ ਹੁੰਦਾ, ਹਰ ਬਿਮਾਰੀ ਦਾ ਇਲਾਜ ਵੀ ਹੁੰਦਾ। ਉਹ ਉੱਠ ਕੇ ਬੈਠ ਗਿਆ। ਉਹ ਫਿਰ ਬੋਲੀ, ਤੂੰ ਕੁਝ ਖਾਣ ਤਾਂ ਨਹੀਂ ਲੱਗ ਪਿਆ? ਦੇਖੀ ਪੁੱਤ, ਪੱਟੇ ਜਾਵਾਂਗੇ ਆਪਾਂ, ਅਸੀਂ ਕਈ ਦਿਨਾਂ ਦੇ ਦੇਖ ਰਹੇ ਹਾਂ ਤੈਨੂੰ। ਬਿੰਦਰ ਨੂੰ ਥੋੜਾ ਚੈਨ ਮਿਲਿਆ, ਜਿਹੜੀ ਗੱਲ ਤੋਂ ਉਹ ਡਰਦਾ ਸੀ ਉਸਦਾ ਨਹੀਂ ਸੀ ਪਤਾ ਇਹਨਾਂ ਨੂੰ। ਨਾ ਬੇਬੇ ਨਾ, ਕਹੀ ਜਿਹੀ ਗੱਲ ਕਰਦੀ ਆ ਤੂੰ, ਖਾ ਮੇਰੀ ਸੌਂ ਫਿਰ। ਉਸਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ। ਤੇਰੀ ਸੌਂ ਬੇਬੇ, ਬੇਫਿਕਰ ਰਿਹਾ ਮਾਤਾ ਤੂੰ, ਉਸਨੇ ਥੋੜੀ ਹਿੰਮਤ ਦੇ ਨਾਲ ਕਹਿ ਦਿੱਤਾ। ਫਿਰ ਤੇਰੇ ਤਾਏ ਤੋਂ 30,000 ਕਾਹਦੇ ਲਈ ਫੜਿਆ ਤੈਂ? ਉਹਨੂੰ ਚਾਹੀਦੇ ਨੇ, ਤੂੰ ਘਰੇ ਨਹੀਂ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ। ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ, ਉਹ ਘਰੋਂ ਗਰੀਬ ਨੇ ਵਿਚਾਰੇ ਨਾ ਉਹਨਾਂ ਨੂੰ ਦਿੱਤਾ। ਉਹਦੀ ਭੈਣ ਦਾ ਵਿਆਹ ਸੀ ਤਾਂ ਕਰਕੇ ਲਏ ਸੀ। ਬਾਪੂ ਨੂੰ ਮੈਂ ਤਾਂ ਕਰਕੇ ਨਹੀਂ ਦੱਸਿਆ, ਇਸ ਕਰਕੇ ਨਹੀਂ ਦੱਸਿਆ, ਮੈਨੂੰ ਐ ਸੀ ਜੇ ਉਹਦੇ ਛੇਤੀ ਨਾ ਮੋੜੇ ਗਏ ਨਾ ਤਾਂ ਮੈਂ ਆਪੋ ਮੋੜ ਦੂੰ ਟਰੈਕਟਰ ਦੇ ਨਾਲ ਕਿਰਾਏ ਲਾ ਕੇ। ਮਾਂ ਨੂੰ ਤਾਂ ਸੁਣ ਕੇ ਥੋੜਾ ਚੈਨ ਆ ਗਿਆ। ਬਿੰਦਰ ਦੀ ਨੀਂਦ ਉੜ ਗਈ। ਤਾਏ ਦੇ ਪੈਸੇ ਵਾਪਸ ਕਰਨ ਦੇ ਲਈ ਕੱਲ ਨੂੰ ਬਾਪੂ ਆੜਤੀਏ ਦੇ ਕੋਲ ਜਾਓ, ਉਹਨੇ ਬਾਪੂ ਨੂੰ ਦੱਸ ਦੇਣਾ ਮੈਂ ਉਸ ਤੋਂ 2 ਵਾਰ ਰੁਪਏ ਲਏ ਨੇ ਆੜਤੀਏ ਤੋਂ, ਹੁਣ ਕੋਈ ਰਾਹ ਨਹੀਂ ਬਚਦਾ ਮੇਰੇ ਲਈ। ਕੀ ਕਰਾਂ ਮੈਂ, ਕੀ ਨਾ ਕਰਾਂ, ਉੱਠ ਕੇ ਬੈਠ ਗਿਆ। ਇਹੀ ਰਾਤ ਐ ਬਸ ਉਸਦੇ ਕੋਲ, ਹੁਣ ਸਵੇਰ ਨੂੰ ਤਾਂ ਜਮਾਂ ਜਲੂਸ ਨਿਕਲ ਜਾਣਾ ਮੇਰਾ। ਹੋ ਸਕਦਾ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ, ਭੱਜਣ ਨੂੰ ਕੋਈ ਰਸਤਾ ਨਹੀਂ ਮਿਲਣਾ। ਇੰਨੀ ਬੇਇੱਜ਼ਤੀ ਹੋ, ਬਚਣ ਦੇ ਲਈ ਇੱਕੋ ਹੱਲ ਦੱਸਿਆ। ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਉਸਨੂੰ ਇਹੀ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸਾਰੀ ਦੁਨੀਆਂ ਦੀ ਨਿਗਾਹ ਉਹਦੇ ਉੱਤੇ ਹੀ ਹੋਵੇ, ਸਾਰੇ ਉਸਦੀ ਬੇਵਕੂਫੀ ਦੇ ਉੱਤੇ ਹੱਸ ਰਹੇ ਹੋਣ। ਕੱਲ ਨੂੰ ਇਹੀ ਕੁਝ ਹੋਣਾ, ਮਾਂ ਨੇ ਆਖਣਾ ਐਦੂ ਤਾਂ ਤੂੰ ਨਾ ਹੀ ਹੁੰਦਾ ਬਾਪੂ, ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜੂ ਜਾਂ ਮੈਨੂੰ ਮਾਰ ਦਿਓ। ਇਹ ਸਾਰਾ ਕੰਮ ਚੁੱਪ ਚਪੀਤੇ ਹੋਣ ਵਾਲਾ ਨਹੀਂ, ਮੇਰੀ ਬੇਵਕੂਫੀ ਕਾਰਨ ਘਰ ਦੇ ਵਿੱਚ ਕਿੰਨਾ ਕਲੇਸ਼ ਪਾਓ। ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੋ। ਮੈਂ ਇੰਨਾ ਬੇਵਕੂਫ ਕਿਵੇਂ ਬਣ ਗਿਆ? ਕਿ ਮੈਂ ਸੱਚੀ ਲਾਲਚ ਦੇ ਵਿੱਚ ਅੰਨਾ ਹੋ ਗਿਆ ਸਾਂ? ਲਾਲਚੀ ਕੁੱਤਾ, ਉਸਦੇ ਮੂੰਹੋਂ ਨਿਕਲਿਆ ਆਪਣੇ ਆਪ ਦੇ ਉੱਤੇ ਘਿਣ ਆ ਰਹੀ ਸੀ। ਉਸ ਨੂੰ ਦਿਸਦੀ ਹਰ ਚੀਜ਼ ਹਰ ਸ਼ੈ ਜਿਵੇਂ ਮਿਹਣੇ ਮਾਰ ਰਹੀ ਹੋਵੇ। ਆਸਮਾਨ ਵੱਲ ਦੇਖਦਾ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਅਸਮਾਨ ਦੇ ਸੀਨੇ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਹੈ, ਇਸ ਤੋਂ ਕੀ ਗੁਣਾ ਹੋ ਗਿਆ? ਇਹਦੇ ਸੀਨੇ ਦੇ ਉੱਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ? ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੀ ਹੁੰਦਾ ਹੈ, ਉਸ ਤੋਂ ਵੀ ਗਲਤੀ ਹੋ ਹੀ ਜਾਂਦੀ ਹੈ। ਉਸਨੇ ਆਪਣੇ ਆਪ ਨੂੰ ਜਿਹੜਾ ਦਿਲਾਸਾ ਜਿਹਾ ਦਿੱਤਾ, ਜੇ ਅਸਮਾਨ ਨੂੰ ਇੰਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਹੈ ਤਾਂ ਮੇਰੀ ਸਜ਼ਾ ਕੀ ਹੋਊ? ਤੈਨੂੰ ਜਿਉਣ ਦਾ ਕੋਈ ਹੱਕ ਨਹੀਂ ਬਿੰਦਰਾ। ਹਰ ਚੀਜ਼ ਦੇ ਵਿੱਚੋਂ ਇਹੀ ਆਵਾਜ਼ ਆਉਂਦੀ। ਅਨੇਕਾਂ ਆਵਾਜ਼ਾਂ ਨੇ ਉਸਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉਸਨੇ ਕੰਨਾਂ ਦੇ ਉੱਤੇ ਹੱਥ ਰੱਖ ਲਏ। ਕੱਲ ਨੂੰ ਮੇਰੀ ਛਾਤੀ ਤੇ ਵੀ ਮੇਖਾਂ ਠੁਕੜੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦਾ, ਚੁੱਭ ਪਈਆਂ ਗੱਲਾਂ ਦੀਆਂ ਮੇਖਾਂ ਨਹੀਂ ਕੱਢ ਸਕਦਾ ਕੋਈ। ਹਾਏ ਮੇਰਿਆ ਰੱਬਾ, ਜਿਹੀ ਇਹੀ ਮੇਖਾਂ ਮੈਂ ਆਪਣੇ ਪਰਿਵਾਰ ਦੇ ਨਾਲ ਧੋਖਾ ਕਰਕੇ ਉਹਨਾਂ ਦੇ ਸੀਨੇ ਠੋਕਤੀਆਂ। ਉਸਨੇ ਉਤਾਹ ਨੂੰ ਮੂੰਹ ਕੀਤਾ ਤੇ ਉਹ ਰੋ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੂ ਉਹ? ਹੁਣ ਤਾਂ ਇੱਕੋ ਰਸਤਾ ਰਹਿ ਗਿਆ। ਆਖਰ ਚ ਕਹਿੰਦਾ ਹੈ ਕਿ ਜਿਸ ਨੂੰ ਬਾਪੂ ਬੁਜ਼ਦਿਲਾਂ ਦਾ ਕੰਮ ਆਖਦਾ ਹੁੰਦਾ। ਧਿਆਨ ਦੇ ਨਾਲ ਦੇਖਿਆ ਤਾਂ ਉਹ ਆਪਦੇ ਖੇਤ ਤੋਂ ਅੱਗੇ ਲੰਘ ਗਿਆ। ਉਸਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ। ਪਿੱਛੇ ਨਜ਼ਰ ਘੁਮਾਈ, ਕੋਈ ਨਹੀਂ ਸੀ। ਨਹਿਰ ਦਾ ਪੁਲ ਥੋੜੀ ਦੂਰ ਰਹਿ ਗਿਆ। ਪੁਲ ਤੇ ਦੋ ਤਿੰਨ ਬੰਦੇ ਖੜੇ। ਉਹ ਰੁਕ ਗਿਆ। ਕੀ ਪਤਾ ਹੈ ਪੁਲਿਸ ਵਾਲੇ ਹੁਣ ਉਹ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਉਲਝਾ ਲੈਣ, ਜਿਵੇਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ ਪਤਾ ਨਹੀਂ ਕਿਹੜੇ ਕੇਸ ਦੇ ਵਿੱਚ ਫਸਾ ਲੈਣ। ਉਸਦੇ ਪੈਰ ਪਛਾਣ ਨੂੰ ਮੁੜਨ ਲੱਗੇ ਤੇ ਆਪਣੇ ਖੇਤ ਵਾਲੀ ਪਹੀ ਮੁੜ ਗਿਆ। ਛੇ ਜੇ ਕਹਿੰਦਾ ਉੱਥੇ ਨਹੀਂ ਤਾਂ ਇੱਥੇ ਸਹੀ। ਮੋਟਰ ਵਾਲੇ ਕੋਠੇ ਦੇ ਵਿੱਚ ਦੋ ਕਿੱਲੀਆਂ ਗੱਢ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜਾ ਜਿਹਾ ਸਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇ ਵਾਲੀ ਜਿਹੜੀ ਸੀ ਪੀਪੀ ਪਈ ਸੀ। ਦੋ ਇੱਟਾਂ ਦੇ ਉੱਤੇ ਪੈਰ ਰੱਖ ਕੇ ਪੀਪੀ ਚੁੱਕਣ ਲੱਗਿਆ ਤੇ ਸੰਤੁਲਨ ਵਿਗੜਨ ਕਰਕੇ ਇੱਟਾਂ ਡਿੱਗੀਆਂ ਤੇ ਆਪ ਧੜਾਮ ਦੇਣੇ ਡਿੱਗਿਆ। ਡਿੱਗਣ ਲੱਗਿਆ ਉਸਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਜਿਹਾ ਪਿਆ। ਉਸਨੇ ਆਲੇ ਦੁਆਲੇ ਦੇਖਿਆ ਤਾਂ ਕੋਈ ਨਹੀਂ। ਇੱਕ ਵਾਰ ਨਿੱਕੇ ਹੁੰਦੇ ਡਿੱਗਿਆ ਸੀ। ਬੇਬੇ ਹੁਰੀ ਕਪਾਹ ਚੁੱਕਦੀਆਂ ਸਨ ਤੇ ਉਹ ਫੱਟੇ ਤੋਂ ਮੱਠੀਆਂ ਅਤੇ ਕਚੋਰੀਆਂ ਵਾਲਾ ਪੋਣਾ ਚੁੱਕਣ ਲੱਗਿਆ। ਬੇਬੇ ਭੱਜ ਕੇ ਆਈ ਸੀ। ਮੈਂ ਮਰ ਗਈ ਸੀ, ਮੈਨੂੰ ਕਹਿ ਦਿੰਦਾ, ਮੈਂ ਕਾਹਦੇ ਲਈ ਆ? ਆਖਦਿਆਂ ਬੇਬੇ ਨੇ ਉਸਨੂੰ ਛਾਤੀ ਦੇ ਨਾਲ ਲਾ ਲਿਆ ਸੀ ਤੇ ਬੇਬੇ ਦਾ ਧੜਕਦਾ ਦਿਲ ਉਹ ਹੁਣ ਤੱਕ ਮਹਿਸੂਸ ਕਰ ਸਕਦਾ ਹੈ। ਕੂਣੀ ਤੇ ਲੱਗੀ ਮਾੜੀ ਜਿਹੀ ਸੱਟ ਦੇ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋ? ਜੇ ਬਾਪੂ ਤੋਂ ਡਰ ਲੱਗਦਾ ਤੇ ਬੇਬੇ ਨੂੰ ਤਾਂ ਸੱਚ ਦੱਸ ਸਕਦਾ ਸੀ ਨਾ। ਮਰਨ ਦੇ ਨਾਲ ਕਿਹੜਾ ਘਾਟਾ ਪੂਰਾ ਹੋ ਜਾਊ? ਉਹ ਕੋਠੇ ਤੋਂ ਬਾਹਰ ਡਹੇ ਮੰਜੇ ਦੇ ਉੱਤੇ ਬੈਠ ਗਿਆ। ਮੈਂ ਕਾਹਦੇ ਲਈ ਆ? ਕੱਲ ਬਾਪੂ ਨੇ ਵੀ ਤਾਂ ਇਹੀ ਆਖਿਆ ਸੀ। ਬੇਬੇ ਦੀ ਹੱਥੀ ਲਾਈ ਜਾਮਣ, ਬਾਪੂ ਦਾ ਲਾਏ ਅਮਰੂਦਾਂ ਦੇ ਬੂਟੇ, ਬਾਬੇ ਦਾਦੇ ਦੇ ਲਾਏ ਤੂਤ, ਬਿੰਦਰ ਨੂੰ ਸਾਮਰ ਤੱਕ ਬੇਬੇ ਬਾਪੂ ਤੇ ਬਾਬਾ ਖਿੜੇ ਦਿਸਣ ਲੱਗ ਪਏ। ਕੰਨਾਂ ਨੂੰ ਇਹੀ ਸੁਣ ਰਿਹਾ ਸੀ, ਅਸੀਂ ਕਾਹਦੇ ਲਈ ਹਾਂ, ਅਸੀਂ ਕਾਹਦੇ ਲਈ ਹਾਂ? ਬਾਬੇ ਦੀ ਕਹੀ ਗੱਲ ਯਾਦ ਆ ਗਈ। ਜੇ ਕਿਸੇ ਮੁਸੀਬਤ ਦੇ ਵਿੱਚ ਫਸ ਜਾਊ ਤਾਂ ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗਲਤੀ ਦੇ ਨਾਲ ਸਭ ਤੋਂ ਪਹਿਲਾਂ ਘਰੇ ਗੱਲ ਕਰੋ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੁੰਦਾ। ਬਾਪੂ ਵੀ ਤਾਂ ਆਖਦਾ ਹੁੰਦਾ ਇਹ ਗੱਲ। ਜੀਆਂ ਦੇ ਵਿੱਚ ਤੰਦਰੁਸਤੀ ਚਾਹੀਦੀ ਹੈ, ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ, ਜਿੰਨੀ ਮਿਹਨਤ ਕਰਾਂਗੇ ਕਮਾ ਲਵਾਂਗੇ। ਉਸਨੇ ਆਪਣੇ ਕੰਬਦੇ ਹੱਥ ਸਿੱਧੇ ਕਰਕੇ ਦੇਖੇ। ਅਸੀਂ ਕਾਹਦੇ ਲਈ ਹਾਂ? ਜਿਵੇਂ ਉਹਨਾਂ ਵੀ ਇਹੋ ਹੀ ਆਖਿਆ। ਸਾਰਾ ਕੁਝ ਘੁੰਮ ਰਿਹਾ ਸੀ, ਖੇਤ ਦੀ ਮਿੱਟੀ, ਲਹਿਰਾਉਂਦੀ ਫਸਲ, ਘਾਹ ਫੂਸ, ਸਭ ਪਾਸਿਓਂ ਆਵਾਜ਼ਾਂ ਆ ਰਹੀਆਂ, ਅਸੀਂ ਕਾਹਦੇ ਲਈ ਹਾਂ? ਉਸਦਾ ਸਰੀਰ ਕੰਬ ਰਿਹਾ। ਘੰਟਾ ਪਹਿਲਾਂ ਹਰ ਸ਼ੈ ਉਸਨੂੰ ਲਾਣਤਾ ਪਾ ਰਹੀ ਸੀ ਤੇ ਹੁਣ ਹਰ ਸ਼ੈ ਉਸਦਾ ਹੌਂਸਲਾ ਬਣਦੀ ਜਾਪੀ। ਉਸਨੇ ਦੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ, ਅਸਮਾਨ ਵੱਲ ਦੇਖਿਆ, ਤਾਰੇ ਮੋਤੀਆਂ ਵਾਂਗ ਚਮਕ ਰਹੇ ਨੇ। ਘਰ ਵੱਲ ਤੁਰ ਪਿਆ। ਕੱਲ ਨੂੰ ਉਹ ਸਾਰਾ ਕੁਝ ਸੱਚ ਦੱਸ ਦੇਵੇਗਾ, ਘਰੇ ਮਾਫ਼ੀ ਮੰਗ ਲਵੇਗਾ ਤੇ ਹੋਰ ਮਿਹਨਤ ਕਰੇਗਾ ਅੱਗੇ ਤੋਂ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਦੇ ਵਿੱਚ ਕਾਲਜਾ ਫੜੀ ਖੜੀ ਤੇ ਬਾਪੂ ਸੋਟੀ ਚੁੱਕੀ ਪਿੱਛੋਂ ਉਸਦੇ ਨਾਲ ਆ ਰਲਿਆ। ਪੁੱਛ, ਇਹਨੂੰ ਕਿੱਥੇ ਕਿੱਥੇ ਭੌਂਕ ਕੇ ਆਇਆ? ਬਾਪੂ ਹਰਖਿਆ ਪਿਆ ਸੀ। ਨਾਲੇ ਚੋਰ ਨਾਲੇ ਚਤਰ, ਬਾਪੂ ਫਿਰ ਬੋਲਿਆ। ਬੇਬੇ ਨੇ ਹੱਥ ਜੋੜੇ। ਅੰਦਰ ਜਾ ਕੇ ਗੱਲ ਕਰ ਲਵੋ, ਬਾਹਰ ਕਿਉਂ ਰੋਲਾ ਪਾਉਂਦੇ ਹੋ? ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਹੋ? ਮੈਥੋਂ ਗਲਤੀ ਹੋ ਗਈ ਬਾਪੂ, ਮੈਂ ਤੜਕੇ ਨੂੰ ਦੱਸੂ ਤੁਹਾਨੂੰ। ਤੂੰ ਕੀ ਦੱਸੇਗਾ ਮੈਨੂੰ? ਮੈਂ ਤੇਰਾ ਪਿਓ ਆ ਪਿਓ, ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ। ਤੇਰਾ ਬਾਪੂ ਆੜਤੀਏ ਦੇ ਕੋਲ ਗਿਆ ਸੀ, ਕੁਲਜੀਤ ਨੂੰ ਵੀ ਫੋਨ ਕਰਿਆ, ਹਰਪਾਲ ਵੀ ਆਇਆ ਸੀ। ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ ਸੀ। ਨਹਿਰ ਕੰਨੀ ਕੀ ਕਰਨ ਗਿਆ ਸੀ? ਉਹ ਸਪਰੇਅ ਵਾਲੀ ਪੀਪੀ ਦਾ ਕੀ ਕਰਨ ਲੱਗਿਆ ਸੀ? ਉਹ ਬਾਪੂ ਨੇ ਬਿੰਦਰ ਨੂੰ ਗੁਲਾਮੇ ਤੋਂ ਜਿਹੜਾ ਫੜ ਲਿਆ। ਜੀ ਤਾਂ ਕਰਦਾ ਸੀ ਤੈਨੂੰ ਕੁੱਟਦਾ ਹੀ ਘਰੇ ਲੈ ਕੇ ਆਵਾਂ। ਹੁਣ ਕੋਈ ਓਲਾ ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ। ਗਲਤੀ ਹੋ ਗਈ ਬਾਪੂ, ਗਲਤੀ ਹੋ ਗਈ। ਉਸ ਤੋਂ ਬਾਅਦ ਕੁਝ ਨਾ ਬੋਲਿਆ ਗਿਆ ਉਸ ਕੋਲੋਂ, ਬਸ ਉਹ ਰੋ ਹੀ ਰਿਹਾ ਸੀ। ਚੱਲ ਮਾਫ ਕਰ ਦੋ ਨਿਆਣੇ ਆ, ਨਿਆਣਾ ਏ, ਮਾਫ ਕਰ ਦਿਓ। ਬੇਬੇ ਨੇ ਤਰਲਾ ਜਿਹਾ ਕੀਤਾ ਬਾਪੂ ਦਾ। ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜਾਊ, ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ। ਬਾਪੂ ਦਾ ਗਲਾ ਭਾਰ ਆਇਆ। ਅਸੀਂ ਕੋਈ ਤੇਰੇ ਦੁਸ਼ਮਣ ਆ? ਘਰੇ ਨੀ ਦੱਸ ਸਕਦਾ ਸੀ ਅਸੀਂ ਕਾਹਦੇ ਲਈ ਆ ਓਏ? ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ ਤੇ ਆਪਣਾ ਮੂੰਹ ਉਸਦੀ ਛਾਤੀ ਦੇ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ਦੇ ਉੱਤੇ ਫਿਰ ਰਿਹਾ ਸੀ ਤੇ ਬਾਪੂ ਦਾ ਦਿਲ ਵੀ ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ, ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਕਹਾਣੀ। ਕਈ ਗਲਤੀਆਂ ਹੋ ਜਾਂਦੀਆਂ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਆਪਣੀ ਜਾਨ ਹੀ ਗਵਾ ਦਈਏ। ਇਹ ਸੀ ਕਹਾਣੀ ਜੀ, ਅਸੀਂ ਕਾਹਦੇ ਲਈ ਹਾਂ। ਕਹਾਣੀ ਦੇ ਲਿਖੀ ਸੀ ਜੀ ਅੰਮ੍ਰਿਤ ਕੌਰ ਹੋਣਾ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡਾ ਦੁਆਬਾ ਰੇਡੀਓ ਦਾ ਮੰਚ, ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਉੱਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਤੇ ਲਓ ਦੋਸਤੋ, ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੇ ਗੁਰੀਮਾਨ ਜੀ 10-11 ਮਿੰਟ ਤੋਂ, ਤੇ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਸਨ। ਦੋਸਤੋ ਮੈਂ ਮਾਫ਼ੀ ਚਾਹਾਂਗਾ ਜਦੋਂ ਮੈਂ ਕਹਾਣੀ ਜਾਂ ਕੋਈ ਗੱਲਬਾਤ ਸੁਣਾਉਂਦਾ ਹੁੰਦਾ ਤਾਂ ਇਸ ਵਕਤ ਮੈਂ ਕਾਲ ਨਹੀਂ ਲੈਂਦਾ ਉਹਨਾਂ ਜੀ, ਤੇ ਹੁਣ ਕਾਲ ਕਰ ਸਕਦੇ ਹੋ। ਤੇ ਆਪਣੇ ਨਾਲ ਗੁਰੀਮਾਨ ਜੀ ਜੁੜੇ ਹੋਣਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਯਾਦਵਿੰਦਰ ਹੋਣਾਂ ਦੇ ਨਾਲ ਵੀ ਗੱਲ ਕਰਕੇ ਤੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਬਹੁਤ ਵਧੀਆ ਕਹਾਣੀ ਸੁਣਾ ਰਹੇ ਨੇ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਸਵਾਗਤ ਹੈ ਜੀ।
1: ਬਾਈ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ, ਬਾਈ ਜੀ ਕੀ ਕਹਿਣਾ ਚਾਹੋਗੇ?
1: ਤੁਹਾਡੀ ਕਹਾਣੀ ਸੁਣਦਾ ਬਾਈ, ਤੁਹਾਡੀ ਕਹਾਣੀ ਸੁਣ ਕੇ ਕਿਹੜਾ ਬਾਪੂ ਚੇਤੇ ਆ ਗਿਆ ਜੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
1: ਤੇ ਬਾਕੀ ਉਹ ਮਤਲਬ ਨਾ, ਮਤਲਬ ਹੁਣ ਮੈਂ ਜੇ ਬਾਪੂ ਦਾ ਨਾਂ ਲੈਣ ਮਤਲਬ ਉਹਦਾ ਬਾਰੇ ਗੱਲ ਕਰਨ ਲੱਗ ਪੈਣਾ ਤਾਂ ਸ਼ਾਇਦ ਮੇਰੇ ਤੋਂ ਗੱਲ ਕੋਈ ਪੂਰੀ ਨਾ ਹੋ ਸਕੇ, ਮੇਰਾ ਮਨ ਭਰ ਆਉਂਦਾ ਜੀ, ਅੱਖਾਂ ਭਰ ਆਉਂਦੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਠੀਕ ਹੈ ਜੀ, ਉਹਨਾਂ ਦੀ ਐਬਸੈਂਟ ਇੰਨੀ ਕੁ ਖੜਕਦੀ ਹੈ ਸਾਨੂੰ ਵੀ, ਅੱਜ ਗਿਆ ਨੂੰ 7 ਸਾਲ ਹੋ ਗਏ ਨੇ, ਪਰ 7 ਸਾਲ ਚ ਮੈਨੂੰ ਨੀ ਲੱਗਦਾ ਵੀ ਕੋਈ ਦਿਨ ਇਹੋ ਜਿਹਾ ਹੋਊਗਾ ਜਿੱਥੇ ਉਹ ਨਾ ਯਾਦ ਕਰਿਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਜਿਹੜੇ ਤੁਸੀਂ ਵੀਰ ਦੀ ਗੱਲ ਸਟੋਰੀ ਦੇ ਥਰੂ ਦੱਸ ਰਹੇ ਸੀਗੇ, ਉਹ ਨਾ ਮਤਲਬ ਉਸ ਵੀਰ ਵਿੱਚੋਂ ਮੈਨੂੰ ਆਪਣੇ ਵਾਲਾ ਸਮੇਂ ਦਾ ਉਹ ਵੀਰ ਚੇਤੇ ਆ ਗਿਆ ਵੀ ਜਿਹੜੀ ਗਲਤੀਆਂ ਮੇਰੇ ਤੋਂ ਹੋਈਆਂ ਨੇ
0: ਜੀ। ਬਿਲਕੁਲ ਹੈ ਜੀ,
1: ਮੈਂ ਵੀ ਏਦਾਂ ਹੀ ਨਾ ਮਤਲਬ ਇੱਕ ਆਪਣਾ ਕੋਈ 20 ਸਾਲ ਪਹਿਲਾਂ ਦੀ ਗੱਲ, ਇੱਕ ਅਖਬਾਰ ਚ ਐਡਵਰਟਾਈਜ਼ਮੈਂਟ ਆਈ ਸੀ ਸਟੱਡੀ ਲੋਨ ਦੇ ਰਿਗਾਰਡਿੰਗ।
0: ਹਾਂਜੀ,
1: ਤੇ ਮੈਂ ਉਧਰੋਂ ਉਹ ਐਡਵਰਟਾਈਜ਼ਮੈਂਟ ਪੜ੍ਹ ਕੇ ਉਹਨਾਂ ਨੂੰ ਕਾਲ ਕਰ ਬੈਠਾ। ਚਲੋ ਮੇਰੀ ਉਸ ਟਾਈਮ ਉਮਰ ਵੀ ਨਿਆਣੀ ਸੀ, ਇਹਦੀ ਨੌਲੇਜ ਨੀ ਸੀਗੀ
0: ਜੀ।
1: ਤੇ ਉਹਨਾਂ ਨੂੰ ਕਿਹਾ ਵੀ ਜਰਾ ਲੋਨ ਕਰੋ, ਤੇ ਕਹਿੰਦੇ ਠੀਕ ਹੈ ਜੀ, ਕੁਛ ਆਪਣੇ ਡਾਕੂਮੈਂਟ ਮੰਗਾ ਕੇ ਉਹਨਾਂ ਨੇ ਲੋਨ ਆਪਣਾ ਸੈਂਕਸ਼ਨ ਕਰ ਦਿੱਤਾ। ਤੇ ਸੋਚਣ ਵਾਲੀ ਗੱਲ ਇਹ ਹੈ ਵੀ ਜਿਵੇਂ ਬੈਂਕ ਤੋਂ ਇੱਕ ਮੈਸੇਜ ਆਉਂਦਾ ਨਾ, ਜਿਹਦੇ ਉੱਪਰ PNB ਜਾਂ ਸਮਥਿੰਗ ਕੋਈ ਵੀ ਬੈਂਕ ਦੇ ਥਰੂ ਆਪਾਂ ਲੋਨ ਕਰਦੇ ਹਾਂ, ਪ੍ਰੋਪਰ ਮੈਸੇਜ ਆਉਂਦਾ ਬੈਂਕ ਵੱਲੋਂ।
0: ਹਾਂਜੀ ਹਾਂਜੀ ਹਾਂਜੀ, ਮਤਲਬ ਕਿ ਆਫੀਸ਼ੀਅਲੀ ਦਿਖਾਉਂਦੇ ਆ, ਆਫੀਸ਼ੀਅਲੀ ਸਾਰਾ ਕੁਝ ਵੀ ਆਫੀਸ਼ੀਅਲੀ ਹੋ ਰਿਹਾ ਜੀ। ਹਾਂਜੀ
1: ਹਾਂਜੀ, ਡੈਫੀਨੇਟਲੀ ਡੈਫੀਨੇਟਲੀ ਆਹੀ ਗੱਲ ਹੋਈ ਸੀ ਜੀ। ਤੇ ਬਾਅਦ ਚਲੋ ਸਾਰੀ ਚ ਹੋ ਗਏ, ਅਸੀਂ ਖੁਸ਼ ਹੋ ਗਏ ਵੀ ਚਲੋ ਠੀਕ ਹੈ ਜੀ, ਵੀ ਚਲ ਸਟੱਡੀ ਲੋਨ ਹੋ ਗਿਆ, ਕੁਛ ਕਹਾਂ ਨੂੰ ਦੇਖਦੇ ਆ। ਤੇ ਦੈਟ ਟਾਈਮ ਮੈਂ +2 ਸੀ ਮੇ ਵੀ ਸ਼ਾਇਦ, ਹਾਂ ਇੰਨੇ ਕਈ ਹੋਵਾਂ ਜੀ, ਜਾਂ ਕਰਦੀ ਹੋਊਗੀ ਜਾਂ ਹੋਣਾ ਸੀ
0: ਜੀ।
1: ਤੇ ਅਸੀਂ ਉਹਨਾਂ ਨੂੰ ਚਲੋ, ਸਾਨੂੰ ਬਾਅਦ ਚ ਫੋਨ ਆ ਗਏ ਜੀ, ਕਹਿੰਦੇ ਯਾਰ ਤੁਹਾਡਾ ਲੋਨ ਹੋ ਗਿਆ, ਤੁਹਾਨੂੰ ਪ੍ਰੋਸੈਸਿੰਗ ਫੀਸ ਪਾਉਣੀ ਪੈਣੀ। ਮੈਂ ਕਿਹਾ ਚਲੋ ਕਰ ਦਿੰਦੇ ਆ ਜੀ
0: ਜੀ,
1: ਚਲੋ 20,000 ਪਾਇਆ ਜੀ
0: ਜੀ।
1: ਤੇ ਇੱਕ ਪਾਸੇ ਮੇਰੀ ਨਾਨੀ ਜੀ ਹਸਪੀਟਲ ਐਡਮਿਟ ਸੀਗੇ, ਮਤਲਬ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ
0: ਜੀ।
1: ਤੇ ਮੈਨੂੰ ਸੀਗਾ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਸੀ, ਪਰ ਕਹਿੰਦੇ ਅਸੀਂ 24 ਘੰਟੇ ਮੰਗ ਰਹੇ ਵੀ 24 ਘੰਟੇ ਤੱਕ ਵੀ ਜੇ ਕੋਈ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਮੁਸ਼ਕਲ ਹੈ
0: ਜੀ।
1: ਤੇ ਮੇਰੇ ਮਾਮਾ ਜੀ ਨੇ ਏਦਾਂ ਹੀ ਉਹ 1,00,000 ਰੁਪਏ ਸਾਨੂੰ ਘਰੇ ਫੜਾਤਾ ਵੀ ਚਲੋ ਇਹਨਾਂ ਦੀ ਜਿੱਦਾਂ ਜੇ ਜੋ ਵੀ ਛੁੱਟੀ ਹੋਊਗੀ ਇਲਾਜ ਤਾਂ ਹੋਊਗਾ ਵੀ ਆਪਾਂ ਡਾਕਟਰ ਨੂੰ ਪੇ ਕਰ ਦਾਂਗੇ, ਤੁਸੀਂ ਸਾਂਭ ਲਓ ਪੈਸੇ
0: ਜੀ।
1: ਤੇ ਉਹ 20,000 ਕਰਦੇ ਕਰਦੇ ਘਰੋਂ 2,50,000 ਰੁਪਇਆ ਭਰਿਆ ਗਿਆ
0: ਜੀ।
1: ਕੋਈ ਮਤਲਬ ਆਹ ਰੇੜਕਾ ਪੈ ਗਿਆ ਜੀ 20,000 ਪਾਓ, ਆਹ ਰੇੜਕਾ ਪੈ ਗਿਆ ਜੀ 20,000 ਪਾਓ, ਤੇ ਜਿਹੜਾ ਉਹਨਾਂ ਦਾ 1,00,000 ਸੀ ਮੈਂ ਉਹ ਵੀ ਮਤਲਬ ਅਸੀਂ ਧੱਕ ਬੈਠਾ ਮੈਂ
0: ਜੀ।
1: ਤੇ ਤਕਰੀਬਨ ਤੁਸੀਂ ਲਾ ਲਓ ਵੀ 3,50,000 ਰੁਪਇਆ ਹੋ ਗਏ। ਜਦੋਂ 3,50,000 ਰੁਪਇਆ ਹੋ ਗਿਆ, ਅਗਲੇ ਨੇ ਜਦ ਮੈਂ ਫੋਨ ਤੇ ਲੜ ਪਿਆ ਜੀ, ਮੈਂ ਉਹਨਾਂ ਦਾ ਕੋਈ ਮੁੜ ਕੇ ਪੈਸੇ ਪੂਸੇ ਪਾਏ ਨੀ, ਮੈਂ ਉਹਨਾਂ ਨੂੰ ਫੋਨ ਕਰਾਂ ਫੋਨ ਆਵੇ ਅੱਗੋਂ ਬੰਦ
0: ਜੀ।
1: ਫਿਰ ਮੈਂ ਭੱਜਿਆ ਆਪਣਾ ਦਿੱਲੀ ਨੂੰ, ਜਿੱਥੇ ਮੈਨੂੰ ਫੋਨ ਦਾ ਹਿਸਾਬ ਤਾਂ ਪਤਾ ਲੱਗੇ ਵੀ ਇੱਥੇ ਦਾ ਨੰਬਰ ਹੈ, ਉੱਥੇ ਜਾ ਕੇ ਵੈਰੀਫਾਈ ਕੀਤਾ ਸਾਰਾ ਜੀ, ਕੁਛ ਨੀ ਪੱਲੇ ਲੱਗਿਆ
0: ਜੀ ਬਿਲਕੁਲ ਹੈ ਜੀ।
1: ਉਹ ਤੋਂ ਬਾਅਦ ਫਿਰ ਉਹਨਾਂ ਦੀ ਨਾਨੀ ਦੀ ਛੁੱਟੀ ਹੋ ਗਈ ਉੱਥੋਂ, ਫਿਰ ਮੈਨੂੰ ਹਾਰ ਕੇ ਘਰੇ ਦੱਸਿਆ
0: ਜੀ।
1: ਮੇਰੀ ਮਾਂ ਨੇ ਆਪਣੇ ਗਹਿਣੇ ਵੇਚੇ ਕਿਸੇ ਕੋਲੋਂ, ਵੇਚ ਕੇ ਉਹਨਾਂ ਨੂੰ ਪੈਸੇ ਦਿੱਤੇ
0: ਜੀ,
1: ਤੇ ਪੈਸੇ ਦੇ ਕੇ ਚਲੋ ਨਾਨੀ ਜੀ ਨੂੰ ਘਰ ਲੈ ਕੇ ਗਏ। ਉਹ ਤੋਂ ਬਾਅਦ ਜਿਹੜੇ ਉਹ 3,50,000 ਦਾ ਘਾਟਾ ਉਹ ਟਾਈਮਾਂ ਚ ਪਿਆ ਸੀ ਨਾ, ਮੈਨੂੰ ਅੱਜ ਵੀ ਯਾਦ ਆ ਉਹ 3,50,000 ਚ ਉਭਰਨ ਲਈ ਸਾਨੂੰ ਪਤਾ ਨੀ ਕਿੰਨੇ ਸਾਲ ਲੱਗ ਗਏ।
0: ਬਿਲਕੁਲ ਹੈ ਜੀ,
1: ਇਹ ਮਤਲਬ ਆਪਣੀ ਕੀਤੀਆਂ ਹੋਈਆਂ ਨਾ ਮੁਸੀਬਤਾਂ ਨੇ, ਜਦੋਂ ਆਪਾਂ ਕਿਸੇ ਆਪਣੇ ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦੇ ਨਾ, ਨਹੀਂ ਕਿਸੇ ਨਾਲ ਕੋਈ ਡਿਸਕਸ ਕਰਦੇ, ਇਹ ਭੁਗਤਣੀਆਂ ਬੜੀਆਂ
0: ਔਖੀਆਂ। ਬਿਲਕੁਲ ਹੈ ਜੀ ਬਿਲਕੁਲ,
1: ਕੰਮ ਵੀ ਫੇਰ ਵੀ ਪੇਰੈਂਟਸ ਹੀ ਆਉਂਦੇ
0: ਨੇ। ਬਿਲਕੁਲ ਹੈ ਜੀ ਬਿਲਕੁਲ,
1: ਉਹ ਮਾਂ ਨੇ ਗਹਿਣੇ ਵੇਚੇ, ਉਹ ਬਾਪ ਨੇ ਦਿਲਾਸਾ ਦਿੱਤਾ ਥਾਪੜਾ ਦਿੱਤਾ, ਕੋਈ ਗੱਲ ਨੀ ਇਹ ਘੱਟ, ਕਹਿੰਦਾ ਆਪਾਂ ਫੇਰ ਵੀ ਪੂਰੇ ਕਰ ਲਾਂਗੇ ਕੋਈ ਗੱਲ ਨੀ, ਸਮੇਂ ਦੀ ਕੋਈ ਹੇਰ ਫੇਰ। ਉਹ ਦਲੇਰੀ ਨਾ ਮਤਲਬ ਉਹਨਾਂ ਤੋਂ ਜਾਣ ਤੋਂ ਬਾਅਦ ਉਹ ਦਲੇਰੀ ਲੱਭੀ ਨੀ ਜੀ ਕਿਸੇ ਕੋਲੋਂ ਮੁੜ ਕੇ।
0: ਬਿਲਕੁਲ ਹੈ ਜੀ ਬਿਲਕੁਲ,
1: ਹੁਣ ਅਸੀਂ ਕੰਮ ਕਰਦੇ ਆ ਕੁਛ ਵੀ ਕਰਦੇ ਆ, ਤੇ ਮੰਨ ਲਓ ਵੀ ਜਿਹੜਾ ਹੌਸਲਾ ਫਾਦਰ ਸਾਹਿਬ ਦਾ ਹੈ ਨਾ, ਉਹ ਕਿਸੇ ਨਾਲ ਨੀ। ਮੈਂ ਤਾਂ ਅੱਜ ਦੀ ਜਨਰੇਸ਼ਨ ਨੂੰ ਵੀ ਰਿਕੁਐਸਟ ਕਰਦਾ ਹੁੰਦਾ ਵੀ ਯਾਰ ਬੇਸ਼ਕ ਅਸੀਂ ਸਾਡੇ ਪੇਰੈਂਟਸ ਔਰ ਸਾਡੇ ਵੀ ਜਨਰੇਸ਼ਨ ਗੈਪ ਹੈਗਾ
0: ਜੀ,
1: ਪਰ ਜੇ ਆਪਾਂ ਉਹਨਾਂ ਦੇ ਦੋ ਸੁਣਾਂਗੇ ਨਾ, ਸਾਡੀ ਉਹ ਬਦਲੇ ਚ 10 ਸੁਣਦੇ ਆ।
0: ਬਿਲਕੁਲ, ਨਾਲੇ ਉਹਨਾਂ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਨਾ, ਭਾਂਤ ਭਾਂਤ ਦੇ ਬੰਦਿਆਂ ਦੇ ਨਾਲ ਅਗਲੇ ਤਜਰਬਾ ਹੈ ਬੈਠੇ ਨੇ
1: ਉੱਥੇ। ਬਿਲਕੁਲ ਜੀ, ਕੋਈ ਵੀ ਮਾਂ ਬਾਪ ਆਪਣੀ ਔਲਾਦ ਨੂੰ ਖੱਡ ਵੱਲ ਧੱਕਾ ਪਦਰ ਜਾਂਦੇ ਹੋਏ
0: ਨਹੀਂ ਦੇ
1: ਸਕਦਾ,
0: ਬਿਲਕੁਲ
1: ਡਿੱਗਣ ਚੱਲਿਆ।
0: ਬਿਲਕੁਲ ਹੈ ਜੀ,
1: ਇਹ ਸਾਨੂੰ ਨੀ ਪਤਾ ਪਰ ਉਹਨਾਂ ਨੂੰ ਪਤਾ ਹੁੰਦਾ, ਤਜਰਬੇ ਬਹੁਤ ਸਾਡੇ ਨਾਲੋਂ ਤਾਂ ਕਿਤੇ ਅੱਗੇ ਨੇ ਜੀ, ਸਾਨੂੰ ਜੰਮਿਆ ਉਹਨਾਂ।
0: ਬਿਲਕੁਲ ਹੈ
1: ਠੀਕ ਹੈ
0: ਜੀ,
1: ਮੈਂ ਫਿਰ ਵੀ ਕਈ ਵਾਰ ਜਨਰੇਸ਼ਨ ਗੈਪ ਰਹਿੰਦਾ, ਮੈਂ ਫਿਰ ਵੀ ਕਹਿੰਦਾ ਹੁੰਦਾ ਯਾਰ ਉਹ ਗੈਪ ਨਾ ਕ੍ਰੀਏਟ ਕਰਿਆ ਕਰੋ, ਫੁੱਲਫਿਲ ਕਰਨ ਦੀ ਕੋਸ਼ਿਸ਼ ਕਰਿਆ ਕਰੋ।
0: ਨਹੀਂ ਬਾਈ ਜੀ, ਉਹ ਦੇਖੋ ਜਨਰੇਸ਼ਨ ਗੈਪ ਜਦੋਂ ਦੀ ਦੁਨੀਆ ਸ਼ੁਰੂ ਹੋਈ ਹੈ ਨਾ, ਉਹ ਰਹਿਣਾ ਹੀ ਰਹਿਣਾ ਆ, ਉਹ ਆਪਣੀ ਜਗ੍ਹਾ ਸਹੀ ਸੀ, ਸਮੇਂ ਦੇ ਮੁਤਾਬਕ ਆਪਾਂ ਆਪਣੀ ਜਗ੍ਹਾ ਸਹੀ ਆ, ਸਮੇਂ ਦੇ ਮੁਤਾਬਕ ਜਿਹੜੇ ਆਪਣੀ ਅਗਲੀ ਨਵੀਂ ਪੀੜ੍ਹੀ ਹੈ, ਆਪਣੇ ਬੱਚੇ ਹੋਣਗੇ, ਉਹ ਆਪਣੀ ਜਗ੍ਹਾ ਸਹੀ ਹੋਣਗੇ, ਉਹਨਾਂ ਨੇ ਸਾਨੂੰ ਗਲਤ ਕਹਿਣਾ ਆ, ਤੁਸੀਂ ਕੀ ਮਤਲਬ ਕਿ ਕਿੱਦਾਂ ਨਾ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿ ਕਿੱਦਾਂ ਗਏ ਜੀ।
1: ਹਾਂਜੀ ਹਾਂਜੀ ਹਾਂਜੀ, ਪਰ ਫੇਰ ਵੀ ਨਾ ਪੇਰੈਂਟਸ ਕਿਤੇ ਗਲਤ ਨੀ, ਜਦੋਂ ਹੁਣ ਆਪਾਂ ਕਹਿ ਤਾਂ ਦਿੰਦੇ ਆ ਵੀ ਤੁਸੀਂ ਕੀ ਕੀਤਾ, ਤੁਸੀਂ ਫਲਾਣਾ ਕੀਤਾ, ਮੈਂ ਕਹਿੰਦਾ ਜਦੋਂ ਐਜ ਏ ਪੇਰੈਂਟਸ ਅਸੀਂ ਅੱਗੇ ਆਉਂਦੇ ਆ, ਇਹ ਜਦੋਂ ਅਸੀਂ ਇੱਕ ਬਾਪ ਬਣ ਕੇ ਖੜਦੇ ਆ ਨਾ, ਫੇਰ ਪਤਾ ਲੱਗਦਾ ਵੀ ਸਾਡੀ ਅਚੀਵਮੈਂਟ ਤਾਂ ਜੀਰੋ ਉਹਨਾਂ ਦੇ ਮੁਕਾਬਲੇ।
0: ਬਿਲਕੁਲ ਹੈ,
1: ਉਹਨੇ ਤਾਂ ਕਿੰਨਾ ਕੁਛ ਕਰਦੇ, ਸਾਡੇ ਤੋਂ ਕੁਛ ਹੋਣਾ ਹੀ ਨੀ ਅਸੀਂ ਤਾਂ।
0: ਬਾਈ ਜੀ, ਅੱਜ ਦੇਖੋ ਜਿਹੜੀਆਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੈਗੀਆਂ ਨੇ, ਉਹਨਾਂ ਦੇ ਉੱਤੇ ਹੀ ਆਪਾਂ ਰਾਜ ਕਰ ਰਹੇ ਹਾਂ। ਅੱਜ ਦੀ ਪੀੜ੍ਹੀ ਜਾਂ ਆਪਣੇ ਜਿਹੜੇ ਹਾਣੀ ਨੇ, ਬਹੁਤ ਘੱਟ ਪਰਿਵਾਰ ਹੋਣਗੇ ਜਿਹਨਾਂ ਨੇ ਅੱਗੇ ਜ਼ਮੀਨ ਵਧਾਈ ਆ, ਨਹੀਂ ਤਾਂ ਵੰਡੀਆਂ ਹੀ ਪਾਈਆਂ ਨੇ ਉਹਨਾਂ ਦੇ ਵਿੱਚ, ਘਟਾਈਆਂ ਹੀ ਨੇ, ਜ਼ਮੀਨਾਂ ਵਧਾਈਆਂ ਥੋੜੀ ਆ।
1: ਆਪਾਂ ਜ਼ਮੀਨਾਂ ਨੂੰ ਵੀ ਪਾਸੇ ਰੱਖ ਕੇ ਦੇਖਦੇ ਨੇ। ਮੈਨੂੰ ਪਤਾ ਮੇਰੇ ਫਾਦਰ ਸਾਹਿਬ ਦਾ ਸਫ਼ਰ ਇੱਕ ਸਾਈਕਲ ਤੋਂ ਸ਼ੁਰੂ ਹੋਇਆ ਸੀ
0: ਜੀ,
1: ਔਰ ਜਦੋਂ ਤੱਕ ਮੈਂ 8ਵੀਂ ਚ ਹੋਇਆ ਸੀ ਮੇਰੇ ਘਰੇ 3 ਗੱਡੀਆਂ ਖੜੀਆਂ ਸੀ ਜੀ, ਮੈਂ 8ਵੀਂ ਚ ਗੱਡੀ ਚਲਾਉਣ ਲੱਗ ਪਿਆ ਸੀ।
0: ਬਿਲਕੁਲ ਹੈ ਜੀ,
1: ਤੇ ਉਹਨਾਂ ਦਾ ਚਲੋ ਆਪਾਂ ਨੂੰ ਇੱਕ ਗੱਡੀ ਲੈਣ ਲੱਗੇ ਪਤਾ ਨੀ ਕਿੰਨਾ ਕੁ ਸਮਾਂ ਲੱਗ ਗਿਆ,
0: ਲੱਗ ਜਾਂਦਾ
1: 3-3 ਖੜਾਈ ਹੁੰਦੀਆਂ ਸੀਗੀਆਂ, ਉਹ ਅਚੀਵਮੈਂਟ ਸੀ ਉਹਨਾਂ ਦੀ,
0: ਅਚੀਵਮੈਂਟ ਸੀ
1: ਠੀਕ ਹੈ। ਹਾਂ, ਕਈ ਬਜ਼ੁਰਗਾਂ ਦੀ ਮਤਲਬ ਜਿਹੜੀ ਸੋਚ ਹੁੰਦੀ ਸੀ, ਦੂਰਦਰਸ਼ੀ ਹੁੰਦੀ ਸੀ, ਉਹ ਇਨਵੈਸਟਮੈਂਟ ਮਤਲਬ ਵੱਧ ਵੱਲ ਧਿਆਨ ਵੱਧ ਦਿੰਦੇ ਸੀ
0: ਦਿੰਦੇ ਸੀ,
1: ਜਿਹੜੇ ਕੁਛ ਪੇਰੈਂਟਸ
0: ਸੀ ਸੋਚਦੇ
1: ਵੀ ਯਾਰ ਆਪਾਂ ਵਧੀਆ ਬੱਚੇ ਨੂੰ ਪੜ੍ਹਾਈਏ, ਵਧੀਆ ਖਾਈਏ, ਵਧੀਆ ਰਹੀਏ, ਉਹਨਾਂ ਦੀ ਸੋਚ ਇੱਥੇ ਤੱਕ ਰਹੇ।
0: ਬਿਲਕੁਲ,
1: ਸੋਚ ਸੋਚ ਦਾ ਫਰਕ ਹੋ ਸਕਦਾ ਹੈ ਪਰ ਕਿਸੇ ਦੀ ਸੋਚ
0: ਮਾੜੀ ਨਹੀਂ ਹੋ ਸਕਦੀ। ਬਿਲਕੁਲ ਹੈ ਜੀ,
1: ਮਾੜੀ ਨਹੀਂ ਹੋ ਸਕਦੀ ਠੀਕ ਹੈ ਨਾ ਜੀ। ਤੇ ਮੈਂ ਅੱਜ ਵੀ ਬੱਚੇ ਨੂੰ ਇਹੀ ਸਮਝਾਉਂਦਾ ਹੁੰਦਾ ਵੀ ਯਾਰ ਦੇਖੋ ਇਹ ਗਹਿਣੇ ਨਾ ਜਿਹੜੇ ਇਹ ਐਸੇ ਗਹਿਣੇ ਨੇ ਇੱਕ ਵਾਰੀ ਇੱਥੋਂ ਘੁਸ ਕੇ ਦੁਬਾਰਾ ਨਹੀਂ ਮਿਲਣਾ।
0: ਬਿਲਕੁਲ ਹੈ ਜੀ, ਇਹਨਾਂ ਦਾ ਆਸਰਾ ਬੈਠਿਆਂ ਦਾ ਹੀ ਆਸਰਾ ਬਹੁਤ ਆ, ਚਾਹੇ ਕਰਨ
1: ਕੁਛ ਬੈਠਿਆਂ ਦਾ ਆਸਰਾ ਬਹੁਤ ਹੈ ਵੀ ਤੁਸੀਂ ਇਹ ਗਲਤੀਆਂ ਦੁਹਰਾਓ ਨਾ, ਤੁਹਾਡੀ ਕਹਾਣੀ ਦੇ ਵਿੱਚ ਜਿਹੜੀ ਜਿਹਨਾਂ ਨੇ ਕਹਾਣੀ ਲਿਖੀ ਹੈ ਮੈਂ ਕਹਿੰਦਾ ਧੰਨਵਾਦ ਉਹਨਾਂ ਦਾ, ਤੇ ਪਤਾ ਨਹੀਂ ਕਿੰਨੇ ਪੁਰਾਣੇ ਵਾਲੀ ਅੰਦਰੋਂ ਨਾ ਭਾਵਨਾਵਾਂ ਉੱਠ ਕੇ ਬਾਹਰ ਆ ਗਈਆਂ।
0: ਬਿਲਕੁਲ,
1: ਤੇ ਫਿਰ ਐਸੇ ਜਿਹੜਾ ਬਾਪੂ ਦਾ ਕਿਰਦਾਰ ਹੈ ਮੈਂ ਕਹਿੰਦਾ ਬਾ ਕਮਾਲ ਹੈ,
0: ਬਾ ਕਮਾਲ ਹੈ,
1: ਬਾਪ ਨਹੀਂ ਕੋਈ ਬਣ ਸਕਦਾ ਦੁਨੀਆਂ 'ਚ, ਸਭ ਕੁਝ ਮਿਲ ਜੂ, ਔਰ ਸਾਡੇ ਲਈ ਤਾਂ ਸਾਡੇ ਮਾਂ ਬਾਪ ਹੀ ਰੱਬ ਨੇ,
0: ਰੱਬ ਨੇ,
1: ਅਸੀਂ ਪਰਮਾਤਮਾ ਦੇਖਿਆ ਨੀ ਹੈਗਾ ਜੀ, ਸਾਨੂੰ ਉਹਨਾਂ ਨੇ ਜਨਮ ਦਿੱਤਾ, ਉਹਨਾਂ ਨੇ ਤੁਰਨਾ ਫਿਰਨਾ ਸਿਖਾਇਆ, ਪੜ੍ਹਾਈ ਸਿਖਾਈ, ਸਭ ਕੁਝ ਦਿੱਤਾ ਉਹਨਾਂ ਨੇ, ਅਸੀਂ ਕਿਸੇ ਹੋਰ ਰੱਬ ਨੂੰ ਕਾਹਤੇ
0: ਜਾਵਾਂਗੇ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
1: ਸਾਡੇ ਪੇਰੈਂਟ ਹੀ ਸਾਡੇ ਰੱਬ ਨੇ, ਮੈਂ ਬਸ ਆਹੀ ਤੁਹਾਨੂੰ ਕਹਿਣਾ ਸੀਗਾ।
0: ਥੈਂਕ ਯੂ ਜੀ ਬਾਈ ਜੀ, ਤੁਸੀਂ ਜੁੜੇ,
1: ਇਹ ਉਪਰਾਲੇ ਸਮੇਂ ਸਮੇਂ ਤੇ ਕਰਦੇ ਰਿਹਾ ਕਰੋ, ਇਹ ਬਹੁਤ ਜ਼ਰੂਰੀ ਨੇ ਅੱਜ ਦੇ ਜਵਾਕਾਂ ਲਈ, ਸਾਡੇ ਲਈ,
0: ਬਿਲਕੁਲ
1: ਜਿਹੜੀ ਲੋਕਾਂ ਨੂੰ ਜਿਹੜਾ ਆਪਣਾ ਗੈਪ ਹੈ ਨਾ, ਇਹ ਗੈਪ ਕਿਸ ਤਰ੍ਹਾਂ ਕਵਰ ਹੋ ਜੇ,
0: ਕਵਰ ਹੋ
1: ਤੇ
0: ਜਾਵੇ।
1: ਪੇਰੈਂਟਸ ਆਪਣੇ ਬੱਚਿਆਂ ਨਾਲ ਇੱਕ ਦੋਸਤ ਦੀ ਤਰ੍ਹਾਂ ਚੱਲਣ, ਔਰ ਮਤਲਬ ਬੱਚੇ ਵੀ ਆਪਣੇ ਮਾਂ ਬਾਪ ਨੂੰ ਆਪਣਾ
0: ਜੀ
1: ਦੋਸਤ ਮੰਨ ਕੇ ਹੀ ਚੱਲਣ।
0: ਬਿਲਕੁਲ। ਦੇਖੋ ਕਈ ਵਾਰੀ ਸੋਚਦੇ ਹੁੰਦੇ ਆ ਕਿ ਬਹੁਤ ਸਾਰੇ ਕਿਸਾਨ ਜਾਂ ਜ਼ਿਮੀਦਾਰ ਜਾਂ ਭਾਈਚਾਰਾ ਹੈਗਾ ਜਿਹੜਾ ਉਹ ਸੁਸਾਈਡ ਕਰ ਲੈਂਦੇ ਹਾਲੇ ਕਿ ਉਹਨਾਂ ਕੋਲ ਘੱਟੋ ਘੱਟ 10 ਕਿੱਲੇ 5 ਕਿੱਲੇ ਜ਼ਮੀਨ ਹੁੰਦੀ ਹੈ, ਪਰ ਉਹ ਕਰਜ਼ਾ ਜਿਹੜਾ ਲਾਇਆ ਜਾ ਸਕਦਾ ਹੈ ਕੁਝ ਹਿੱਸਾ ਥੋੜਾ ਜ਼ਮੀਨ ਦਾ ਵੇਚ ਕੇ ਚਲੋ, ਪਰ ਉਧਰ ਵੱਲ ਨੂੰ ਧਿਆਨ ਨਹੀਂ ਕਰਦੇ, ਪਰ ਉਹ ਢਹਿੰਦੀ ਕਲਾ ਵੱਲ ਨੂੰ ਜਿਹੜਾ ਜ਼ਿਆਦਾ ਚਲੇ ਜਾਂਦੇ ਆ, ਉਹ ਉਹਨਾਂ ਨੂੰ ਸਪੋਰਟ ਨਹੀਂ ਨਾ ਹੁੰਦੀ ਜਾਂ ਕਿਸੇ ਦੇ ਨਾਲ ਗੱਲ ਕਰਨ ਵਾਲਾ ਉਹ ਹਾਣੀ ਨਹੀਂ ਹੁੰਦਾ ਕਿਹਦੇ ਨਾਲ ਗੱਲ ਕਰੇ ਜਿਹੜਾ ਉਹਨਾਂ ਨੂੰ ਚੀਜ਼ਾਂ ਨੂੰ ਸਮਝ ਸਕੇ, ਉਹ ਵੀ ਬਹੁਤ ਜ਼ਰੂਰੀ ਹੈ ਨਾਲ।
1: ਭਾਰਜੀ ਵੀਰ ਜੀ ਦੇਖੋ, ਮਸਲਾ ਤਾਂ ਐਸਾ ਦੁਨੀਆ ਤੇ ਕੋਈ ਨਹੀਂ ਹੈ
0: ਜੀ
1: ਜਿਹਦਾ ਹੱਲ ਨਹੀਂ।
0: ਹੱਲ ਨਹੀਂ ਹੋ ਸਕਦਾ।
1: ਇਹ ਹੋ ਸਕਦਾ ਵੀ ਜਿਹਦੇ ਕੋਲ ਜ਼ਮੀਨ ਪਈ ਹੈ ਥੋੜੀ ਜ਼ਮੀਨ ਵੇਚ ਦੋ, ਜ਼ਮੀਨ ਦੁਬਾਰਾ
0: ਬਿਲਕੁਲ
1: ਬਣ
0: ਜੀ ਬਿਲਕੁਲ
1: ਉਸੇ ਨਹੀਂ ਬਣੂਗੀ, ਕਿਤੇ ਹੋਰ ਬਣ ਜੂ
0: ਬਣ ਜੂ,
1: ਪਰ ਇੱਕ ਵਾਰ ਲਈ ਆਪਾਂ ਉਹ ਸਮਾਂ ਤਾਂ ਟਾਲ ਸਕਦੇ
0: ਹਾਂ
1: ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਠੀਕ ਹੈ, ਇੱਕ ਆਪਾਂ ਮਰ ਕੇ, ਕਿਸੇ ਦੇ ਬੱਚੇ ਛੋਟੇ ਆ, ਕਿਸੇ ਦੇ ਜਵਾਨ ਨੇ ਮਰ
0: ਜੀ,
1: ਕੇ, ਇੱਕ ਤਾਂ ਪਹਿਲੀ ਗੱਲ ਇਨਸਾਨ ਆਪਣੀ ਕਾਇਰਤਾ ਦਾ ਸਬੂਤ ਦੇ ਕੇ ਜਾਂਦਾ ਕਿ ਮੈਂ ਕਾਇਰ ਹਾਂ ਜੀ। ਜ਼ਿੰਦਗੀ ਤੋਂ ਤੁਸੀਂ ਇਨਸਾਨ ਤੋਂ ਲੈ ਕੇ ਕੀੜ ਪਤੰਗੇ ਤੱਕ ਦੇਖ ਲਓ, ਉਹ ਆਪਣੀ
0: ਬਿਲਕੁਲ
1: ਜੀਵਨ ਜਿਹੜੀ ਸ਼ੈਲੀ ਹੈ ਜੀਣ ਲਈ ਮਿਹਨਤ ਕਰਦੇ ਆ ਜੀ,
0: ਕਰਦੇ ਆ, ਬਿਲਕੁਲ ਹੈ ਜੀ।
1: ਇੱਕ ਚੀਜ਼ ਨੂੰ ਕਿਤੋਂ ਆਪਾਂ ਕਣਕ ਦਾ ਆਪਾਂ ਕੀੜੀਆਂ ਦੇ ਭਾਉਣ ਤੇ ਕਣਕ ਪਾਈ ਆ, ਕੋਈ ਚੀਨੀ ਪਾ ਕੇ ਆਉਂਦੇ, ਉਹ ਵੀ ਕੱਲੀ ਕੱਲੀ ਚੁੱਕ ਚੁੱਕ ਕੇ ਆਪਣੀ ਆਲਣ ਅੰਦਰ ਲੈ ਕੇ ਜਾਂਦੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
1: ਠੀਕ ਹੈ ਜੀ, ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਮਨੁੱਖ ਦੀ ਜ਼ਿੰਦਗੀ ਸਾਰੀ ਉਮਰ ਸੰਘਰਸ਼ ਲਈ
0: ਸੰਘਰਸ਼ ਹੈ ਜੀ, ਬਿਲਕੁਲ ਹੈ, ਬਿਲਕੁਲ ਹੈ।
1: ਠੀਕ ਹੈ, ਪਹਿਲਾਂ ਪੜ੍ਹਾਈ ਪਿੱਛੇ ਜੀ, ਫਿਰ ਆਪਣੇ ਪਿੱਛੇ, ਫਿਰ ਬੱਚਿਆਂ ਪਿੱਛੇ, ਫਿਰ ਮਾਂ ਬਾਪ ਪਿੱਛੇ,
0: ਜੀ
1: ਫਿਰ ਗਾਂ ਪੋਤਿਆਂ ਪੋਤੇ, ਬੰਦਾ ਤਾਂ ਕਹਿੰਦੇ ਬੰਦਾ ਤੇ ਘੋੜਾ ਕਹਿੰਦੇ ਘੋੜਾ ਹੁੰਦਾ ਹੀ ਨਹੀਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਠੀਕ ਹੈ ਨਾ, ਬੰਦਾ ਤਾਂ ਲੰਬੀ ਰੇਸ ਦਾ ਘੋੜਾ, ਇਹ ਤਾਂ ਬਸ ਮੈਂ ਸਾਰੇ ਨੂੰ ਇਹ ਕਹਿੰਦਾ ਹੁੰਦਾ
0: ਜੀ
1: ਵੀ ਡਰੋ ਨਾ, ਇੱਕ ਅਰਦਾਸ ਕਰੋ ਮਹਾਰਾਜ ਨੂੰ ਵੀ ਜਿੱਦਾਂ ਚੱਲਦੇ ਫਿਰਦੇ ਆਏ ਆ
0: ਜੀ,
1: ਉਦਾਂ ਚੱਲਦੇ ਫਿਰਦੇ ਜਾਈਏ, ਕਿਸੇ ਤੇ
0: ਜਾਈਏ,
1: ਡਿਪੈਂਡ ਨਾ ਹੋਈ।
0: ਬਿਲਕੁਲ ਜੀ, ਆਪਣੇ ਤੋਂ ਥੱਲਿਆਂ ਨੂੰ ਬਾਲ ਥੋੜੀ ਜਿਹੀ ਝਾਤ ਮਾਰ ਦੇਵੇ ਬੰਦਾ ਆਪੇ ਹੌਸਲਾ ਆ ਜਾਂਦਾ ਜੀ। ਬਿਲਕੁਲ,
1: ਮੈਂ ਕਹਿੰਦਾ ਵੀਰ ਜੀ ਰੋਪੜ ਜਾ ਕੇ ਦੇਖੋ, ਸੜਕ ਦੇ ਉੱਪਰ ਨਾ ਫੁੱਟਪਾਥ ਤੇ ਲੋਕ ਸੁੱਤੇ
0: ਹਾਂ, ਬਿਲਕੁਲ ਹੈ,
1: ਜਦੋਂ
0: ਬਿਲਕੁਲ
1: ਉਹਨਾਂ ਵੱਲ ਮੜ ਕੇ ਨਿਗਾਹ ਪੈਂਦੀ ਹੈ ਨਾ, ਮੈਂ ਕਹਿੰਦਾ ਮਾਲਕ ਕਿਆ ਨਜ਼ਾਰਿਆ,
0: ਜੀ
1: ਸਾਡੇ ਵਰਗਾ ਤਾਂ ਅਮੀਰ ਬੰਦਾ ਕੋਈ ਨਹੀਂ ਹੈਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਏਸੀ ਲਾ ਕੇ ਸੁੱਤੇ ਪਏ ਆ ਜੀ,
0: ਜੀ
1: ਹਰੇਕ ਕਮਰੇ ਚ ਏਸੀ ਲੱਗਾ, ਸਭ ਕੁਝ ਪਰਮਾਤਮਾ ਨੇ ਦਿੱਤਾ, ਆਪਾਂ
0: ਜੀ
1: ਕਿਉਂ ਪਰਮਾਤਮਾ ਨੂੰ ਕਹੀਏ ਵੀ ਤੁਸੀਂ ਕੁਛ ਨਹੀਂ ਦਿੱਤਾ
0: ਕੁਛ
1: ਹੈਗਾ।
0: ਨਹੀਂ ਦਿੱਤਾ,
1: ਰਹੀ ਜਿਹੜੀ ਇੱਛਾਵਾਂ ਦੀ ਗੱਲ, ਇੱਛਾਵਾਂ ਤਾਂ ਬੰਦੇ ਦੀ ਇੱਕ ਮੁੱਕ ਤੇ ਦੂਈ ਪੈਦਾ ਹੋ ਜਾਂਦੀ
0: ਬਿਲਕੁਲ, ਆਪਣੀਆਂ ਉਸਾਰੀਆਂ ਨੇ ਜੀ, ਬਿਲਕੁਲ ਹੈ।
1: ਹਾਂ ਜੀ, ਇੱਕ ਮੁੱਕ ਜੇ ਦੂਈ ਖੜੀ, ਦੂਈ ਤਿਆਰ ਹੈ ਆਪਣੇ ਲਈ, ਮੁੱਕੀ ਤਾਂ ਪੋਤਲੀ ਤਿਆਰ ਹੈ, ਪੋਤਲੀ ਤਾਂ ਪੋਤੇ ਲਈ ਤਿਆਰ ਕਰੀਏ।
0: ਤਿਆਰ ਹੈ ਜੀ, ਬਿਲਕੁਲ ਹੈ ਜੀ,
1: ਠੀਕ ਹੈ ਜੀ। ਬੰਦਾ ਇਹ ਇੱਛਾਵਾਂ ਦਾ ਕਦੇ ਖਾਤਮਾ ਨਹੀਂ ਹੋਣਾ, ਥੋੜਾ ਜਿਹਾ ਆਪਣੇ ਆਪ ਨੂੰ ਬੰਦੇ ਨੂੰ ਸੰਤੁਸ਼ਟ ਕਰਨਾ ਹੀ ਪੈਣਾ ਇੱਕ ਨਾ ਇੱਕ ਦਿਨ ਜਾ।
0: ਬਿਲਕੁਲ ਹੈ ਜੀ, ਬਹੁਤ ਸੋਹਣੇ ਤੁਹਾਡੇ ਵਿਚਾਰ ਗੁਰੂ ਜੀ, ਜ਼ਰੂਰ ਦਿਆ ਕਰੋ ਵਿਚਾਰ ਇੱਦਾਂ ਦੇ। ਸ਼ੁਕਰੀਆ, ਥੈਂਕ ਯੂ, ਬੜਾ ਵਧੀਆ ਲੱਗਿਆ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਗੁਰੀ ਮਾਨ ਬਾਈ ਜੀ, ਜੁੜੇ ਸਨ ਇੰਡੀਆ ਤੋਂ ਤੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ। ਮਾਲ ਜੀ ਵੀ ਜੁੜ ਰਹੇ ਸੀ, ਉਹਨਾਂ ਦੀ ਵੀ ਗੱਲ ਸੁਣਦੇ ਹਾਂ, ਤੇ ਯਾਦਵਿੰਦਰ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਹਾਂ ਆਖਰ ਦੇ ਵਿੱਚ ਕਾਲ ਜੋੜਨ ਦੀ, ਤੇ ਮਾਲ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਸਤਿ ਸ੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਤੋਂ ਆਪਾਂ ਪਰਿਵਾਰ ਨੂੰ ਸਤਿ ਸ੍ਰੀ ਅਕਾਲ
0: ਜੀ।
2: ਆਹ ਕਹਾਣੀ ਤਾਂ ਸੱਚੀ ਬਹੁਤ, ਮੇਰੇ ਖਿਆਲ ਬਹੁਤ ਹਰ ਇੱਕ ਨੂੰ ਜਾਣੀ ਕਿ ਬਹੁਤ ਟੱਚ ਕੀਤੀ ਹੋਣੀ।
0: ਬਿਲਕੁਲ ਹੈ।
2: ਤੇ ਬੱਚੇ ਕਿਹ ਚਾਹੁੰਦੇ ਹੁੰਦੇ ਆ ਭੁਪਿੰਦਰ ਜੀ, ਮੇਰੇ ਖਿਆਲ ਪਹਿਲਾਂ ਤਾਂ ਇੱਦਾਂ ਹੀ ਕਈ ਬੱਚੇ ਕਰਦੇ ਰਹੇ ਆ ਤੇ ਤੂੰ ਡੈਡੀ ਕੁਛ ਨੀ ਕੀਤਾ, ਤੂੰ ਤਾਂ ਆਹੀ ਕੰਮ ਕਰੀ ਜਾਣਾ, ਅਸੀਂ ਨਹੀਂ ਕਰਨਾ, ਤੋ ਤੈਨੂੰ ਮਿਲਿਆ ਕਿ ਤੂੰ ਜੇ ਖੇਤੀ ਕਰੀ ਜਾਣਾ, ਤੂੰ ਕੀ ਕਮਾ ਲਿਆ, ਤੂੰ ਕਰ ਲਿਆ ਹਨਾ, ਉਹ ਕੁਛ ਵੱਖਰਾ ਹੀ ਕਰਨਾ ਚਾਹੁੰਦੇ। ਉਹ ਕਈ ਵਾਰ ਤਾਂ ਸੱਚੀ ਆ ਜਿੱਦਾਂ ਦੱਸਦੇ ਆ, ਫਿਰ ਦੱਸਿਆ ਕਹਾਣੀ ਵਿੱਚ ਦੱਸਿਆ, ਪਰ ਮਤਲਬ ਉਹ ਮਾਂ ਬਾਪ ਨੂੰ ਪਤਾ ਨੀ ਹੁੰਦਾ, ਜਦੋਂ ਉਹਨੇ ਆਪਣੇ ਸਹੁਰਿਆਂ ਤੋਂ ਲੈ ਲਏ ਪੈਸੇ, ਲੈ ਲਏ ਗਹਿਣੇ, ਲੈ ਲਏ ਆਪਣੇ ਮੋਟੀ ਦੇ ਬੇਸ ਦੇ ਤੇ ਹੋਰ ਚੀਜ਼ਾਂ, ਕਿਸ ਤੋਂ ਆੜਤੀਏ ਤੋਂ ਲੈ ਲਏ ਪੈਸੇ, ਏਦਾਂ ਕਈ ਵਾਰ ਕਰ ਲੈਂਦੇ। ਉਹ ਸੋਚਦੇ ਡੈਡੀ ਨੂੰ ਪਤਾ ਨੀ ਲੱਗਣਾ, ਮੈਂ ਏਦਾਂ ਤੇ ਏਦਾਂ ਪਈ ਇੰਤਜ਼ਾਮ ਕਰ ਲਊਗਾ, ਪਰ ਜਿਹੜੇ ਮਾਂ ਬਾਪ ਹੁੰਦੇ ਆ ਉਹ ਤਾਂ ਤੁਹਾਨੂੰ ਤੁਰਦਿਆਂ ਫਿਰਦਿਆਂ ਨੂੰ, ਤੁਹਾਡੇ ਅੱਖਾਂ ਤੋਂ, ਤੁਹਾਡੀ ਚਾਲ ਤੋਂ ਸਾਰਾ ਕੁਛ
0: ਪਹਿਚਾਣਦੇ
2: ਹੁੰਦੇ ਆ। ਇਹ ਬੱਚੇ ਏਦਾਂ ਸਮਝਦੇ, ਤਾਂ ਬੁੜੇ ਹੋ ਗਏ, ਇਹਨਾਂ ਨੂੰ ਪਤਾ ਨੀ
0: ਹੈਗਾ। ਕਈ ਵਾਰੀ ਚਲੋ ਘਰ ਦੀ ਵੀ ਗੱਲ ਕਰਦੇ ਆ ਨਾ, ਤਾਂ ਫਾਦਰ ਸਾਹਿਬ ਨੇ ਜੋ ਬਣਾਇਆ ਅੱਗੇ, ਜਿਹੜੀ ਅਗਲੀਆਂ ਨਵੀਆਂ ਪੀੜੀਆਂ ਨੇ ਸਾਡੇ ਤੋਂ ਨਾਲ ਦੀਆਂ ਅੱਗੇ ਜਿਹੜੀਆਂ ਨੇ, ਪਰਿਵਾਰ ਦੇ ਵਿੱਚ ਹੀ ਗਈ ਵੈ ਹੁਣ ਭਈ ਸਾਰੀ ਉਮਰ ਇਹੀ ਕੰਮ ਕਰੀ ਜਾਣਾ। ਮੈਂ ਕਈ ਵਾਰੀ ਕਹਿੰਦਾ ਹੁਣਾ ਕਿ ਉਹੀ ਕੰਮ ਦੇ ਵਿੱਚੋਂ 70-85 ਤਕਰੀਬਨ 80-85 ਸਾਲ ਹੋ ਗਏ ਕੰਮ ਚੱਲਦੇ ਨੂੰ, ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਬਣਾਇਆ। ਅੱਜ ਜੇ ਇੱਥੇ ਖੜੇ ਆ ਤਾਂ ਉਸ ਕੰਮ ਦੇ ਵਿੱਚੋਂ ਹੀ ਖੜੇ ਆ। ਹੁਣ ਜਿਹੜਾ ਨਵਾਂ ਕੰਮ ਖੋਲਾਂਗੇ, ਕੀ ਪਤਾ ਉਹ ਸਕਸੈਸ ਹੋਵੇ ਨਾ ਹੋਵੇ, ਕਿੱਡਾ ਵੱਡਾ ਰਿਸਕ।
2: ਬਿਲਕੁਲ ਬਿਲਕੁਲ
0: ਜੀ,
2: ਹਾਂਜੀ ਹਾਂਜੀ,
0: ਉੱਥੋਂ ਹੀ ਸਾਰਾ ਕੁਝ ਸਿਰ ਤੇ ਆ ਜੀ, ਬਣਿਆ ਆ ਜੀ, ਸਾਰਾ ਕੁਝ ਹੈ ਜੀ।
2: ਹਾਂਜੀ ਹਾਂਜੀ, ਪਤਾ ਕੀ ਆ, ਅਗਲੇ ਜਿਹੜੇ ਪਿਛਲੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਇਹ ਚੀਜ਼ ਸੀਗੀ, ਉਹ ਹੌਲੀ ਹੌਲੀ ਲਗਾਤਾਰ ਕੰਮ ਕਰੀ ਜਾਂਦੇ ਸੀ, ਉਹਦੇ ਵਿੱਚ ਜਾਣੀ ਕਿ ਯਕੀਨ ਰੱਖਦੇ ਸੀ ਕਿ ਜਿੱਦਾਂ ਕਹਿੰਦੇ ਪੇ ਬੋਹੀ ਬੋਹੀ ਤਲਾਬ ਭਰ ਜਾਂਦਾ ਹੈਗਾ ਆ, ਤੁਸੀਂ ਦੇਖੋ ਇੱਕ ਇੱਕ ਦੁੱਧ ਦੇ ਨਾਲ ਭਰ ਜਾਂਦਾ ਤਲਾਬ, ਆਪਾਂ ਇੱਕ ਇੱਕ ਰੁਪਈਆ ਜੇ ਇੱਕ ਰੁਪਈਆ ਵੀ ਜੋੜਦੇ ਤੇ ਸਾਲ ਵਿੱਚ ਤੁਸੀਂ ਦੇਖੋ 366 ਬਣ ਸਕਦੇ ਆ, ਜੇ ਅਸੀਂ ਇਹੀ ਸੋਚਦੇ ਪੇ ਇਕੱਠੇ ਹੀ ਜੋੜਨੇ ਆ 500 ਰੁਪਈਆ, ਉਹ ਕਈ ਵਾਰ 500 ਇਕੱਠਾ ਨਹੀਂ ਵੀ ਜੋੜ ਹੁੰਦਾ,
0: ਬਿਲਕੁਲ,
2: ਪਰ ਉਹਨਾਂ ਲੋਕਾਂ ਵਿੱਚ ਇਹ ਸੀਗੀ ਮਿਹਨਤ ਦਾ ਭਾਵਨਾ ਸੀਗੀ, ਮਿਹਨਤ ਬਹੁਤ ਡਟ ਕੇ ਕਰਦੇ ਸੀ, ਜਲਦੀ
0: ਅਮੀਰ ਹੋਣ ਵਾਲੀ ਚਾਹਤ ਹੈ ਜੀ, ਬਿਲਕੁਲ ਹੈ ਜੀ। ਜਿਵੇਂ ਹੁਣ ਇੱਥੇ ਆਪਣੇ ਮੁਲਕਾਂ ਦੇ ਵਿੱਚ ਵੀ ਇੱਥੇ ਦੇਖੋ ਬਹੁਤ ਸਾਰੇ ਬੱਚੇ ਜਿਹੜੇ ਨੇ ਪੰਜਾਬੀ ਮੂਲ ਦੇ ਜਿਹੜੇ ਨੇ ਜ਼ਿਆਦਾ ਨੇ, ਚਾਹੇ ਜੰਮੇ ਪਲੇ ਇੱਥੇ ਆ, ਉਹਨਾਂ ਦੀ ਦੌੜ ਇਹੀ ਹੈ ਕਿ ਕਿਤੇ ਨਾ ਕਿਤੇ ਕੋਈ ਮਾੜਾ ਕੰਮ ਦੇ ਵਿੱਚ ਫਸ ਜਾਂਦੇ ਆ, ਕਿੰਨੀ ਵੱਡੀ ਵੱਡੀ ਡਰੱਗ ਜਿਹੜਾ ਵਿੱਚ ਫਸ ਰਹੇ ਨੇ, ਉਹਨਾਂ ਨੂੰ ਇਹੀ ਹੈ ਕਿ ਜਲਦੀ ਤੋਂ ਜਲਦੀ ਅਮੀਰ ਹੋ ਜਾਈਏ ਜੀ, ਹੋਰ ਕੁਛ ਵੀ ਨੀ ਪਿੱਛੇ ਹੈ,
2: ਬਸ ਬਸ ਇਹੀ ਫਰਕ ਆ ਪਿਛਲੇ ਲੋਕਾਂ ਵਿੱਚ ਸਿਆਣਿਆਂ ਵਿੱਚ ਜਾਂ ਸਾਡੇ ਵਰਗੇ ਵੀ, ਅਸੀਂ ਵੀ ਜਿੱਦਾਂ ਕੰਮ ਕੀਤਾ ਅਸੀਂ ਬਹੁਤ ਸਲੋ ਕੀਤਾ ਤਾਂ, ਪਰ ਫਿਰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਕਿਉਂਕਿ ਲਗਾਤਾਰ ਕਰੀ ਗਏ ਆ, ਇਹ ਨਹੀਂ ਭਾਈ 6 ਮਹੀਨੇ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ, ਜਾਂ ਸਾਲ ਕੰਮ ਕੀਤਾ ਤਾਂ ਫਿਰ ਸਾਲ ਵਿਹਲਾ ਰਹਿ ਗਏ, ਜਾਂ 2 ਸਾਲ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ, ਨਹੀਂ ਲਗਾਤਾਰ ਕੰਟੀਨਿਊ ਕਰੀ ਗਏ, ਉਹ ਕੰਟੀਨਿਊ ਕਰੀ ਗਏ ਤਾਂ ਉਹਦੇ ਨਾਲ ਕੀ ਆ ਅਮੀਰੀ ਆਉਂਦੀ ਆ ਤੁਹਾਡੇ ਵਿੱਚ, ਤੁਹਾਡੇ ਕੋਲ ਸਾਰਾ ਕੁਛ ਬਣਦਾ। ਪਰ ਅੱਜ ਕੱਲ ਦੇ ਬੱਚੇ ਇਹ ਸੋਚਦੇ ਆ, ਉਹ ਜਿੱਦਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਜਾਂ ਐਪਾਂ ਤੇ ਦੇਖਦੇ ਕਿੱਦਾਂ ਕਿੱਦਾਂ ਪੈਸੇ ਬਣ ਸਕਦੇ, ਕੀ ਹੋ ਸਕਦਾ, ਕਿੱਦਾਂ ਹੋ ਸਕਦਾ, ਕਿਹੜਾ ਕੰਮ ਕਰੀਏ, ਇਹ ਇੱਕ ਮਿੰਟਾਂ ਵਿੱਚ ਅਮੀਰ ਹੋਣਾ ਚਾਹੁੰਦੇ, ਬਸ ਇਹੀ ਰੌਲਾ ਹੈ ਉਹਦੇ ਨਾਲ। ਫਿਰ ਜਦੋਂ ਭਵਿੰਦਰ ਜੀ ਕੋਈ ਗਲਤ ਕੰਮ ਕਰ ਲੈਂਦੇ ਕਿੱਦਾਂ, ਫਿਰ ਉਹ ਪੇਰੈਂਟਸ ਨੂੰ ਨਹੀਂ ਦੱਸਦੇ, ਪਰ ਮਾਂ ਬਾਪ ਨੂੰ ਤਾਂ ਉਹ ਉਹਨਾਂ ਦੇ ਘਰ ਵੜਦਿਆਂ ਤੇ ਸ਼ਕਲ ਤੋਂ ਦੇਖ ਕੇ ਪਤਾ ਲੱਗ ਜਾਂਦਾ ਪੇ ਦੇਰ ਇਜ ਸਮਥਿੰਗ ਰੋਂਗ। ਜੇ ਪੁੱਛਣਾ ਵੀ ਚਾਹੁੰਦੇ ਆ ਤਾਂ ਜਿੱਦਾਂ ਉਹ ਕਹੀ ਜਾਂਦਾ ਸੀ, ਮੈਂ ਕੋਈ ਨੀ ਗੱਲ, ਕੋਈ ਏਦਾਂ ਦੀ ਗੱਲ ਨੀ, ਕੁਛ ਨੀ ਹੈਗਾ ਹਨਾ, ਤਾਂ ਫਿਰ ਮੈਂ ਤੜਕੇ ਨੂੰ ਦੱਸੂਗਾ, ਸਵੇਰ ਨੂੰ ਉੱਠ ਕੇ ਦੱਸੂਗਾ। ਨਿਆਣੇ ਜਿਸਲੇ ਤੁਹਾਨੂੰ ਇਹ ਕਹਿੰਦੇ ਨੇ ਮੈਂ ਸਵੇਰ ਨੂੰ ਦੱਸੂਗਾ, ਤੁਸੀਂ ਦੇਖੋ ਉਸ ਵੇਲੇ ਤਾਂ ਮਾਂ ਬਾਪ ਦੀ ਪੱਕੀ ਜਾਨ ਨਿਕਲ ਜਾਂਦੀ ਵੀ ਜਿਹੜਾ ਹੁਣ ਇਹ ਦੱਸ ਨੀ ਰਿਹਾ ਸਵੇਰ ਨੂੰ ਪਤਾ ਨੀ ਕੀ ਹੋਣਾ, ਹਨਾ ਤੇ ਉਹ ਇਸ ਗੱਲ ਨੂੰ ਸੋਚਦੇ ਪਏ, ਮਾੜੀ ਜਿਹੀ ਗੱਲ ਇਹਨਾਂ ਦੀ ਸੋਚ ਸਾਡੇ ਨਾਲ ਬਹੁਤ ਵੱਖਰੀ ਆ,
0: ਉਹ ਤਾਂ ਪੂਰੀ ਪੈਰ ਬਾਪੂ ਦਾ ਪੂਰੀ ਪੈੜ ਨਾਪਿਆ ਜੀ, ਉਹ ਹਾੜ ਤੇ ਆ ਗਈ ਉਹਦੀ ਵਾਈਫ, ਕੀ ਸਾਰਿਆਂ ਦੀ ਪੈੜ ਨਾਪਾਇਆ ਪਈ ਕੀ ਹੋ ਰਿਹਾ ਜੀ।
2: ਹਾਂਜੀ ਹਾਂਜੀ
0: ਜੀ,
2: ਮੇਰੇ ਹਸਬੰਡ ਦੇ ਇਹਦੇ ਪਿੱਛੇ ਨੂੰ ਫੋਨ ਕਰਦੀ, ਮੈਂ ਰੇਡੀਓ ਤੇ ਫੋਨ ਕਰਦੀ,
3: ਮੈਨੂੰ ਦੀਦਾ ਨਹੀਂ ਅੱਖਾਂ ਤੋਂ।
2: ਹਾਂਜੀ ਹਾਂਜੀ, ਨਹੀਂ ਤੁਸੀਂ ਕਰੀ ਜਾਓ ਤਾਂ, ਜਾਣੀ ਕਿ ਬੱਚਿਆਂ ਨੂੰ ਪਛਾਣਦੇ ਹੁੰਦੇ ਤੁਸੀਂ, ਇਹ ਦੇਖੋ ਜਦੋਂ ਬੱਚੇ ਡਰਦੇ ਆ ਨਾ ਮਾਂ ਬਾਪ ਤੋਂ ਜਿੰਨਾ ਮਰਜ਼ੀ, ਪਰ ਜਦੋਂ ਵੀ ਕੋਈ ਗਲਤੀ ਹੋ ਜਾਂਦੀ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਂਦਾ ਹੈ ਨਾ, ਤਾਂ ਵੱਡੇ ਵੱਡੇ ਤੋਂ ਵੱਡੇ ਨੁਕਸਾਨ ਨੂੰ ਵੀ ਉਹ ਜਿੱਦਾਂ ਮਰਜ਼ੀ ਆ ਉਹ ਬਰਦਾਸ਼ਤ ਕਰ ਲੈਂਦੇ, ਉਹ ਇਹ ਸੋਚਦੇ ਆ ਤੇ ਜੇ ਨੁਕਸਾਨ ਹੋ ਗਿਆ ਕੋਈ ਗੱਲ ਨੀ, ਪੈਸਾ ਮੁੜ ਕੇ ਆ ਜਾਓ ਹਨਾ, ਕੋਈ ਵੀ ਚੀਜ਼ ਆ ਲੋਕ ਚੜਦੇ ਨੇ, ਇਹ ਕਹੋ ਗਿਆ ਮੁੰਡਾ ਇਹ ਕਿੱਦਾਂ ਦਾ ਹੋਇਆ, ਕੀ ਕੀਤਾ ਇਹਨੇ, ਕੀ ਕੀਤਾ ਕਿੱਦਾਂ, ਲੋਕਾਂ ਦੀਆਂ ਗੱਲਾਂ ਸੁਣ ਲੋਗੇ, ਪਰ ਸਾਰਿਆਂ ਤੋਂ ਵੱਡੀ ਚੀਜ਼ ਇਹ ਹੁੰਦੀ ਜੇ ਉਹਨੇ ਆਪਣੇ ਬੱਚੇ ਨੂੰ ਬਚਾ ਲਿਆ, ਆਪਣੇ ਬੱਚੇ ਨੂੰ ਬਚਾ ਲਿਆ ਤਾਂ ਉਹ ਜਿੰਦੇ ਆ ਦੁਨੀਆਂ ਦੇ ਵਿੱਚ ਹਨਾ, ਜੇ ਉਹਨੂੰ ਕੁਛ ਹੋ ਗਿਆ ਲੋਕਾਂ ਦੇ ਆਪਾਂ ਸੋਚੀ ਜਾਂਦੇ, ਫਿਰ ਲੋਕ ਕੀ ਕਹੋਗੇ, ਆਹ ਕੀ ਕਹੋਗੇ ਇਹਨਾਂ ਤੋਂ, ਕਈ ਕਹਿੰਦੇ ਜਦੋਂ ਤੂੰ ਮਰ ਜਾ ਤਾਂ ਤੇਰੇ ਕੋਲ ਸਾਡਾ ਕੀ ਖੋੜਿਆ, ਕੁਛ ਵੀ ਨੀ ਹਨਾ, ਫਿਰ ਸਾਡੇ ਸਾਨੂੰ ਤੇਰੀ ਲੋੜ ਨੀ। ਔਰ ਕਈ ਵਾਰ ਬੱਚੇ ਇੱਦਾਂ ਦਾ ਤੁਸੀਂ ਦੇਖੋ ਲੈ ਵੀ ਲੈਂਦੇ ਆ, ਫਿਰ ਪੰਗਾ ਸਟੈਪ ਗਲਤ ਲੈ ਲੈਂਦੇ ਆ। ਮੇਰੇ ਖਿਆਲ ਤਾਂ ਜੋ ਕੁਛ ਹੋ ਗਿਆ ਨਫਾ ਨੁਕਸਾਨ ਉਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਾ ਆਪਣੇ ਆਪ ਨੂੰ ਸੰਭਾਲ ਕੇ ਉਹਨੂੰ ਖਤਮ ਕਰ ਦੋ, ਫਿਰ ਕੁਛ ਨੀ ਹੈ ਬੱਚੇ ਵਗੈਰ ਕੁਛ ਨੀ ਹੈ, ਤਾਂ ਪਤਾ ਨੀ ਉਸੇ ਬੱਚੇ ਨੇ ਭੁਪਿੰਦਰ ਜੀ ਕਿੰਨੀਆਂ ਕੁਚੀਆਂ ਜਗ੍ਹਾ ਤੇ ਜਾਣਾ, ਕੀ ਕੀ ਕੁਸ਼ਨ ਕਰਨਾ, ਕੀ ਕੁਸ਼ਨ ਕਮਾਉਣਾ, ਕਿੰਨਾ ਕੁ ਸ਼ਾਈਨਿੰਗ ਸਟਾਰ ਨਿਕਲਣਾ ਹਨਾ, ਤਾਂ ਮਤਲਬ ਦੱਸ ਦੇਣਾ ਚਾਹੀਦਾ, ਪਰ ਬੱਚੇ ਇੱਦਾਂ ਕਰਦੇ ਆ ਫਿਰ ਨਹੀਂ ਦੱਸਦੇ, ਬਹੁਤ ਦੇਖੀਦਾ ਆਲਾ ਦੁਆਲਾ ਆਸ ਪਾਸ ਹਨਾ,
0: ਤੇ
2: ਬਾਕੀ ਮਾਂ ਬਾਪ ਤੋਂ ਕੁਛ ਨਹੀਂ ਛਪਾਉਣਾ ਚਾਹੀਦਾ। ਮੈਂ ਤਾਂ ਬੱਚਿਆਂ ਨੂੰ ਇਹੀ ਕਹਿੰਦੀ ਹੁੰਦੀ ਆ, ਆਪਣੇ ਪੋਤੇ ਪੋਤਿਆਂ ਨੂੰ ਵੀ ਪਤਾ ਕੀ ਆ, ਤੁਸੀਂ ਕੁਛ ਵੀ ਚੀਜ਼ ਆ ਕੋਈ ਤੁਹਾਡੇ ਤੋਂ ਗਲਤ ਵੀ ਕੰਮ ਹੋ ਸਕਦਾ, ਕੁਛ ਵੀ ਹੋ ਸਕਦਾ, ਆਪਣੇ ਘੱਟੋ ਘੱਟ ਮਾਂ ਬਾਪ ਤੋਂ ਨਾ ਛਪਾਓ, ਤੁਹਾਡੀ ਮਾਂ ਨੂੰ ਪਤਾ ਹੋਣਾ ਚਾਹੀਦਾ, ਪਿਓ ਨੂੰ ਜਾਂ ਕਿਸੇ ਨੂੰ ਪਤਾ ਹੋਣਾ ਚਾਹੀਦਾ, ਰਸਤੇ ਚ ਤੁਹਾਡੀ ਕਿਤੇ ਸੱਟ ਲੱਗ ਗਈ, ਚੋਟ ਲੱਗ ਗਈ, ਕੋਈ ਤੁਹਾਨੂੰ ਧੋਖਾ ਦੇ ਰਿਹਾ ਕੁਛ ਰਿਹਾ, ਜੇ ਤੁਸੀਂ ਆਪਣੇ ਮਾਂ ਬਾਪ ਨੂੰ ਦੱਸੋਗੇ ਉਹ ਤੁਹਾਨੂੰ ਸੰਭਾਲ
0: ਲਓਗੇ,
2: ਜੇ ਤੁਸੀਂ ਕਿਸੇ ਨੂੰ ਦੱਸਦੇ ਨੀ ਤਾਂ ਤੁਹਾਨੂੰ ਸੰਭਾਲੂਗਾ ਕੌਣ, ਫਿਰ ਸਾਨੂੰ ਬਾਹਰਲੇ ਤੋਂ ਪਤਾ ਲੱਗੂ ਵੀ ਆਹ ਗੱਲ ਹੋਈ ਗਈ ਆਹ ਗੱਲ ਹੋਈ। ਜੇ ਹੁਣ ਨਿਆਣੇ ਬੱਚੇ ਮਾਂ ਬਾਪ ਨਾਲ ਗੱਲਾਂ ਕਰਦੇ ਤਾਂ ਉਹ ਜਾਣੀ ਕਿ ਬਚ ਸਕਦੇ ਹੁੰਦੇ।
0: ਜੀ ਬਿਲਕੁਲ,
2: ਬਾਕੀ ਛੇਤੀ ਅਮੀਰ ਬਣਨ ਦੀ ਲੋੜ ਨੀ ਹੈ, ਇਹੀ ਮੈਂ ਤਾਂ ਕਹਿੰਦੀ ਮਤਲਬ ਹੌਲੀ ਹੌਲੀ ਮਿਹਨਤ ਨਾਲ ਬਣੋ। ਜੇ ਅੱਜ ਤੁਸੀਂ $1,000 ਬਚਾਉਣੇ ਆ ਸਮਝੋ 6 ਮਹੀਨਿਆਂ ਵਿਚ ਵੀ ਇਸ ਔਖੇ, ਤੁਸੀਂ ਹੋ ਸਕਦਾ ਗਾਹਾਂ ਤੋਂ ਗਾਹਾਂ ਤੁਸੀਂ ਹੋਰ ਕੋਈ ਕੰਮ ਚੰਗਾ, ਜਾਂ ਅੱਜ ਤੁਸੀਂ ਸਮਝੋ ਇੱਕ ਕਲਰਕ ਆ, ਕਲਰਕ ਤੋਂ ਉੱਪਰ ਹੋ ਜਾਓਗੇ, ਉਹ ਤੋਂ ਉੱਪਰ ਹੋ ਜਾਓਗੇ, ਹੌਲੀ ਹੌਲੀ ਤੁਸੀਂ ਤਰੱਕੀਆਂ ਕਰਨੀਆਂ, ਜੇ ਤੁਸੀਂ ਸੋਚਿਆ ਤਰੱਕੀ ਕਰਨੀ ਤਾਂ ਤੁਹਾਡਾ ਸਭ ਕੁਛ ਬਣ ਜਾਊ।
0: ਬਿਲਕੁਲ ਦਰੁਸਤ ਹੈ ਜੀ,
2: ਤੇ ਮੇਰਾ ਮੈਸੇਜ ਇਹੀ ਆ ਤੇ ਮਤਲਬ ਬੱਚਿਆਂ ਨੂੰ ਮਰਨ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਗਲਤੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਲਾਈਫ ਜਿਹੜੀ ਆ ਇੱਕੋ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਦੀ।
0: ਬਿਲਕੁਲ
2: ਇਹੀ ਧਰਤੀ ਆ ਜਿਹੜੀ ਰੱਬ ਨੇ ਸਾਨੂੰ ਇੱਥੇ ਭੇਜਿਆ, ਇਹੀ ਸਵਰਗ ਆ, ਇਹੀ ਸਭ ਕੁਛ ਆ ਸਾਨੂੰ, ਜਾਣੀ ਕਿ ਇੱਥੇ ਆਇਆਂ ਨੂੰ ਜੇ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਦੇ ਤਾਂ ਇਹੀ ਸਵਰਗ ਆ।
0: ਬਿਲਕੁਲ
2: ਤਾਂ ਮਤਲਬ ਵਧੀਆ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਆ,
0: ਚਾਹੀਦੀ ਆ ਜੀ,
2: ਬਹੁਤ ਮਾਂ ਬਾਪ ਤੋਂ ਕੁਛ ਨਹੀਂ ਛੁਪਾਉਣਾ ਚਾਹੀਦਾ, ਮਾਂ ਦੇ ਨਾਲ ਮਾਂ ਬਾਪ ਦੇ ਨਾਲ ਮਿਲ ਕੇ ਚੱਲੋ।
0: ਬਿਲਕੁਲ ਜੀ, ਬਿਲਕੁਲ ਹੈ,
2: ਬਹੁਤ। ਹਾਂ ਜੀ, ਇਹ ਨਾ ਸੋਚੋ ਇਹ ਨਾ ਮੇਨੇ ਮਾਰੋ ਤੁਸੀਂ ਕੀ ਕੀਤਾ ਤੁਸੀਂ ਕੀਤਾ, ਕੋਈ ਨਹੀਂ ਤੁਸੀਂ ਕਰ ਲਓ, ਹੋ ਸਕਦਾ ਤੁਸੀਂ ਤੁਹਾਨੂੰ ਮਾਂ ਬਾਪ ਜਿਹੜੇ ਪੜ੍ਹਾਈਆਂ ਕਰਾਉਂਦੇ ਆ ਸਭ ਕੁਛ ਕਰਾਉਂਦੇ ਆ, ਤੁਸੀਂ ਥੋੜਾ ਵਧੀਆ ਕਰ ਲਓ, ਪਰ ਇੰਨੀ ਸ਼ਾਲ ਨਾ ਮਾਰਨ ਦੀ ਕੋਸ਼ਿਸ਼ ਕਰੋ ਕਿ ਜੇ ਪੈਸੇ ਮਿਲ ਗਏ ਤਾਂ ਮੈਨੂੰ ਕੱਲ ਨੂੰ, ਅੱਜ ਮੈਂ 50,000 ਲਾਇਆ ਤਾਂ ਤੁਹਾਨੂੰ ਕੱਲ ਨੂੰ 5 ਲੱਖ ਬਣ ਜਾਓ, ਏਦਾਂ ਕੋਈ ਨੀ
0: ਬਣਦਾ,
2: ਤੁਸੀਂ ਧੋਖੇ ਚ ਰਹਿੰਦੇ, ਏਦਾਂ ਦੀਆਂ ਗੱਲਾਂ ਚ ਨੀ ਆਉਣਾ ਚਾਹੀਦਾ। ਮੈਂ ਤਾਂ ਏਦਾਂ ਦੀ, ਮੈਂ ਕਦੇ ਕਿਸੇ ਏਦਾਂ ਦੇ ਕਿਸੇ ਦੇ ਲਾਰਿਆਂ ਚ ਨੀ ਆਈ ਹੈ ਭੁਪਿੰਦਰ ਜੀ, ਆਪਾਂ ਪਹਿਲਾਂ ਤਾਂ ਮਿਹਨਤ ਕੀਤੀ ਜ਼ਿੰਦਗੀ ਵਿੱਚ, ਬਸ ਇਹੀ ਸੁਨੇਹਾ ਮੇਰਾ।
0: ਥੈਂਕ ਯੂ, ਚਲੋ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਹਾਂਜੀ, ਓਕੇ
0: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂ ਐਸ ਤੋਂ, ਤੇ ਸਪੋਰਟ ਵੀ ਕਰਦੇ ਆ, ਨਾਲ ਜੁੜਦੇ ਵੀ ਆ ਗੱਲਬਾਤ ਦੇ ਵਿੱਚ, ਬਹੁਤ ਉਹਨਾਂ ਦਾ ਆਪਣਾ ਜ਼ਿੰਦਗੀ ਦਾ ਵੀ ਤਜਰਬਾ ਹੈ ਤੇ ਸਾਂਝ ਪਾ ਕੇ ਗਏ ਨੇ, ਤੇ ਯਾਦਵਿੰਦਰ ਜੀ ਦੇ ਨਾਲ ਕੋਸ਼ਿਸ਼ ਕਰਦੇ ਆ ਆਖਰ ਦੇ ਵਿੱਚ ਗੱਲਬਾਤ ਸਮੇਟ ਕੇ ਤੇ ਫਿਰ ਆਪਾਂ ਅੱਗੇ ਲਵਾਂਗੇ। ਤੇ ਨਹੀਂ ਜੀ, ਸ਼ਾਇਦ ਬਿਜ਼ੀ ਹੋ ਗਏ ਨੇ, ਤੇ ਲਓ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ, ਤੇ ਸਮਾਂ ਵੀ ਆਪਣਾ ਤਕਰੀਬਨ 2.5 ਘੰਟੇ ਹੋ ਗਿਆ, ਤੇ ਮੈਨੂੰ ਦਿਓ ਆ ਗਿਆ ਇਸ ਦੇ ਨਾਲ ਹੀ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਤੇ ਮੈਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ ਦੋਸਤੋ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ,

ਉਹ ਕਰੈ ਜਾਣੈ ਸੋਇ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Yo te

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ, ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ, ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰਾਂ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਚਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸ ਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸ ਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾ। ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਕਦ ਬਦਲੂਗਾ ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
0: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ, ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ, ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
6: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ

0: ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨ ਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੱਢਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰ ਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ, ਉਹ ਰੱਬਾ ਹੁਣ ਤੂੰ ਦੱਸ

0: ਮੁੜ ਇਹ ਘਰ ਕਦ ਆਵਣਗੇ? ਉਹ ਰੱਬਾ, ਹੁਣ ਤੂੰ ਦੱਸ, ਮੁੜ ਇਹ ਘਰ ਕਦ ਆਵਣਗੇ? ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ, ਭਾਵੇਂ ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ, ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਮਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸ ਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸ ਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ। ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ। ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ। ਜਗ ਸਾਰਾ ਹੀ ਨਾਲ ਹੈ, ਇਨਸਾਫ਼ ਕਰੋ ਸਿਆਸਤਦਾਨੋਂ। ਜਗ ਸਾਰਾ ਵੀ ਨਾਲ ਹੈ, ਇਨਸਾਫ਼ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ। ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੀ, ਹੱਕ ਇਹਨਾਂ ਦੀ ਝੋਲੀ ਭਰਨੀ ਪੈਣੀ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
5: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ। ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

एक बार ही मिलती है ये जिंदगी।

जीवन भला है ये किस काम का, जिंदगी के लिए जैसे जल और पवन,

0: ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਾਇਰਾ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ, ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਕਾਸ ਕਦੇ, ਕਹਿੰਦਾ ਸੀ ਜੋ ਕਾਸ ਕਦੇ। ਪੱਲੇ ਮੇਰੇ ਦਰਦ ਵਿਛੋੜੇ

ਸਾਗਰ ਦੇ ਵਿੱਚ ਤਾਰੇ ਲਾਵਾਂ, ਚਾਹੇ ਡੁਬਕੀ ਗੰਗਾ ਦੀ।

0: एहसास कर दे। थैंक यू।
1: सुखविंदर कौर जी तो बाद हूँ मैं सदा दिन जा रहा जम्मू बस के साथ शायर हरभजन सिंह अपाशिक जी ने हरभजन सिंह अपाशिक जी साड़ी कामे पलंद आते रहते हैं। इस बार वो साढ़े विशेष सदे के उत्ते किसानी संघर्ष ने जुड़ के अपनी एक कविता लेके हाजिर हो रहे हैं। हरभजन सिंह अपाशिक जी थोड़ा दुआबा रेडियो के हफ्ताबारी कवि दरबार के निघा स्वागत है जी।
2: शुक्रिया याब साहब, मेरी अज की कविता देश के किसानों नूं समर्पित है। कार ते आग अन्नदाता सड़कां ते आया है, भारती किसान भारत मान दा जाया है। कार ते आग अन्नदाता सड़कां ते आया है, भारती किसान भारत मान दा जाया है। ईमानदारी नाल अपना फर्ज नभाया है, मुनका बहा के मिट्टी चो सोना उगाया है। आई क्रांति हरा इनकलाब ले आया है, पर दित्ते अन भंडार आत्म निर्भर बनाया है। कार त्याग अन्नदाता सड़कां ते आया है, भारती किसान भारत मां दा जाया है। अज अन्नदाता लाचार हो गया है, काले कानूनां दा शिकार हो गया है। निंदनी निर्दयी सरकारी व्यवहार हो गया है, लाठियां बुछारा कुटमार अतिया चार हो गया है। पूनियां पतियां ले डाडा प्यार हो गया है। निरा अहं होंद खातर पेचा फसाया है, कार त्याग अन्नदाता सड़कां ते आया है, भारती किसान भारत मां दा जाया है। देश दे किसानां नूं इधर उधर ना भटकावो, बिना कारण बेलोड़ी बैठकां ना लमकावो। देश भगतां ते देश धरोही लेबन ना लावो, एवें किसान एकता ना अजमावो। किसानी करदे किसानां दा ना ध्यान वटावो, दूर करो सब संसे शंकियां चो ना फसावो। देश भगतां नूं भंबल पूसियां चो पाया है, कार त्याग अन्नदाता सड़कां ते आया है, भारती किसान भारत मां दा जाया है। यतन हो रहा है किसान एकता तोड़न दा, हक दी लड़ाई दा रुख मोड़न दा। समाजक विरोधी तत्तां नूं सफां च जोड़न दा, नरोल किसान अंदोलन नूं प्रांतां खित्तियां च फोड़न दा। सियाणे किसानां ने सतर्कता सावधानी नूं अपनाया है, कार त्याग अन्नदाता सड़कां ते आया है, भारती किसान भारत मां दा जाया है, भारती किसान भारत मां दा जाया है।
1: रेडियो दे प्यारे श्रोतियो, हरभजन सिंह अपाशिक जी दी रचना तो बाद हुण मैं कवि दरबार दे अंत दे विच सदा देण जा रहा पटियाला वासे साडे गीतकार शायर हरदीप सिंह दीप जी नूं। हरदीप सिंह दीप जी पंजाबी दे बहुत वधिया गीतकार ने, जिन्हां दे लिखे हुए गीतां नूं पंजाबी दे बहुत सारे गायकां ने गाया होया है। उह अपनी जिहड़ी आ साडे विशेष सदे दे उत्ते रचना लै के अज दे कवि दरबार दे विच हाजिर हो रहे ने। इस रचना दे विच जिथे वो किसान संघर्ष की हमायत कर जा रहे हैं, उत्थे दिल्ली की जिहड़ी मोदी की हुकूमत है, दिल्ली की जिहड़ी केंद्रीय सरकार है, उस नूं जिहड़ी आ चेतावनी भी दे रहे हैं कि वो किसान घोल दे जिहड़े नाल कोई भी दगा ना कमाउण ते किसान घोल नूं जिहड़ा आ उस दीआं मंगां नूं मन्नण। ते आस करदे हां कि हरदीप दीप जी की रचना नूं तुसीं पसंद करोगे। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਤੁਹਾਡਾ ਨਿੱਘਾ ਸਵਾਗਤ ਹੈ।
3: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਘੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਘੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਘੋਲ ਜਿਹੜਾ ਇਸ ਵੇਲੇ ਲੋਕ ਘੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ। ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: റേഡിയോ റേഡിയോ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਫਰਾਈਡੇ ਵਾਲੇ ਦਿਨ ਲੈ ਕੇ ਹਾਜ਼ਰ ਹਾਂ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਸਮੇਂ ਦੇ ਮੁਤਾਬਕ ਭਾਰਤੀ ਸਮਾਂ 9:30 ਵਜੇ ਬਣ ਜਾਂਦਾ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ ਇਸ ਵਕਤ 7:10 ਹੋਏ ਹੈ ਤੇ ਭਾਰਤ ਦੀਆਂ ਘੜੀਆਂ ਦੇ ਉੱਤੇ 9:40 ਦਾ ਸਮਾਂ ਹੈ। ਬਾਕੀ ਮੁਲਕਾਂ ਦੇ ਮੁਤਾਬਕ ਜ਼ਰੂਰ ਸਮਾਂ ਸਾਰਨੀ ਤੁਹਾਨੂੰ ਪਤਾ ਹੀ ਆ, ਜ਼ਰੂਰ ਮਿਲਾ ਲਿਓ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸਾਰੇ ਯਾਰ ਅਮਰੀਕਾ ਵਾਲੇ ਵਿਆਹਾਂ ਦੇ ਵਿੱਚ ਕਹਿੰਦੇ ਰੁੱਝੇ ਹੋਏ ਨੇ ਜੀ। ਕਿਆ ਬਾਤ ਹੈ ਜੀ, ਬਿਲਕੁਲ ਜੀ, ਵਿਆਹਾਂ ਦਾ ਮੌਸਮ ਵੀ ਸ਼ੁਰੂ ਹੋ ਜਾਣਾ ਹੈ। ਦਸੰਬਰ ਦਾ ਮਹੀਨਾ ਨਾਲ ਦੀ ਨਾਲ ਗਰਮੀ ਜਿਹੜੀ ਹੈ, ਦੀਵਾਲੀ, ਦੁਸਹਿਰਾ ਇੰਡੀਆ ਦੇ ਵਿੱਚ, ਉਸਦੇ ਨਾਲ ਹੀ ਜਿਹੜਾ ਸਮਾਪਤੀ ਦੇ ਜਿਹੜਾ ਇਹ ਤਿਉਹਾਰ ਵੀ ਸ਼ੁਰੂ ਹੋ ਜਾਂਦੇ ਹੈ, ਨਰਾਤਿਆਂ ਦਾ ਮੌਸਮ, ਹੋਰ ਸਾਰੀਆਂ ਚੀਜ਼ਾਂ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ। ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਬਰਕਰਾਰ ਰਾਬਤਾ ਇਸੇ ਤਰ੍ਹਾਂ ਰਹੇਗਾ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰ, ਆਪਣੀ ਗੱਲਬਾਤ ਰੱਖ ਸਕਦੇ ਹੋ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਲਓ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ, ਜੋ ਕਿ ਅੱਜ ਬੜਾ ਹੀ ਖਾਸ ਦਿਹਾੜਾ ਹੈ। 31 ਜੁਲਾਈ 2026 ਦਾ ਦਿਹਾੜਾ, ਮਹੀਨਾ ਵੀ ਖਤਮ ਹੋ ਰਿਹਾ ਤੇ ਨਾਲ ਦੀ ਨਾਲ ਜਿਹੜਾ ਉਹਦੇ ਵਿੱਚ ਅਗਲੇ ਮਹੀਨੇ ਦਾ ਅਗਸਤ ਦਾ ਜਿਹੜਾ ਹੋ ਰਿਹਾ ਤੇ ਇਸੇ ਤਰ੍ਹਾਂ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ, ਖਾਸ ਦਿਹਾੜੇ ਦਾ ਜ਼ਿਕਰ ਕੀਤਾ ਤੇ ਉਹ ਤਾਂ ਆਪਾਂ ਕਰ ਲਈਏ, ਭੁੱਲ ਨਾ ਜਾਈਏ। ਸਰਦਾਰ ਊਧਮ ਸਿੰਘ ਉਹਨਾਂ ਨੂੰ ਵੀ ਯਾਦ ਕਰਾਂਗੇ ਤੇ 31 ਜੁਲਾਈ ਦਾ ਅੱਜ ਦਾ ਜਿਹੜਾ ਵਿਚਾਰ ਆ ਉਹ ਲਿਖਦੇ ਨੇ, ਇਨਕਲਾਬੀ ਸ਼ਹੀਦਾਂ ਦੇ ਸਮਾਗਮ ਸ਼ਰਧਾ ਦੇ ਫੁੱਲ ਭੇਟ ਕਰਨ ਤੱਕ ਸੀਮਤ ਨਹੀਂ ਹੋਣੇ ਚਾਹੀਦੇ। ਉਹਨਾਂ ਦੇ ਵਿਚਾਰਾਂ ਦੇ ਉੱਤੇ ਤੇ ਉਦੇਸ਼ਾਂ ਨੂੰ ਜਿਹੜਾ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ। ਜਿਵੇਂ ਅੱਜ ਕਹਿ ਲਓ ਕਿ ਸੰਗਰੂਰ ਸੁਨਾਮ ਇਲਾਕੇ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ, ਆਪਣੇ ਆਪ ਨੂੰ ਵਿਸ਼ੇਸ਼ ਪਾਰਟੀ ਵਿਸ਼ੇਸ਼ ਗੱਲਬਾਤ ਦੇ ਨਾਲ ਨਿਵਾਜਦੇ ਨੇ, ਆਪਣੀ ਪਿੱਠ ਥਾਪੜਦੇ ਆ, ਪਰ ਦੂਸਰੇ ਪਾਸੇ ਡਾਂਗਾਂ ਦੇ ਨਾਲ ਪੂਰੀ ਜਿਹੜੀ ਹੈ ਇਨਕਲਾਬ ਲਿਆਂਦਾ। ਤੇ ਮਾਨ ਸਾਹਿਬ ਆਪਣੇ ਪਿੰਡ ਦੇ ਵਿੱਚ ਵੀ ਜਾਣਾ ਉਹਨਾਂ ਦਾ ਔਖਾ ਹੋਇਆ ਪਿਆ ਤੇ ਦੇਖਦੇ ਆ ਅੱਗੇ ਜਾ ਕੇ ਕੀ ਹਾਲਾਤ ਬਣਦੇ ਆ। ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 31 ਜੁਲਾਈ 1658 ਦੇ ਵਿੱਚ ਲੈ ਚੱਲੀਏ, ਜਦੋਂ ਔਰੰਗਜ਼ੇਬ ਨੇ ਆਪਣੇ ਆਪ ਨੂੰ ਮੁਗਲ ਸਾਮਰਾਜ ਦਾ ਬਾਦਸ਼ਾਹ ਐਲਾਨ ਦਿੱਤਾ ਸੀ। 1880 ਦੇ ਵਿੱਚ ਹਿੰਦੀ ਦੇ ਉੱਤੇ ਜਿਹੜਾ ਉਰਦੂ ਦੇ ਪ੍ਰਸਿੱਧ ਲੇਖਕ ਨਾਵਲਕਾਰ ਪ੍ਰੇਮ ਚੰਦ ਮੁਨਸ਼ੀ ਦਾ ਬਨਾਰਸ ਦੇ ਨੇੜੇ ਜਨਮ ਹੋਇਆ ਤੇ 1907 ਦੇ ਵਿੱਚ ਮਾਰਕਸਵਾਦੀ ਇਤਿਹਾਸ ਲੇਖਨ ਦੇ ਜਿਹੜੇ ਨੇ ਮੋਢੀ ਡੀ ਡੀ ਕੌਸਾਬੀ ਦਾ ਜਿਹੜਾ ਗੋਆ ਦੇ ਵਿੱਚ ਜਨਮ ਹੁੰਦਾ। 1920 ਦੇ ਵਿੱਚ ਮੈਰਿਟ ਦੇ ਆਧਾਰਿਤ ਦੇ ਉੱਤੇ ਨੌਕਰੀਆਂ ਦੀ ਸ਼ੁਰੂਆਤ ਹੋਈ। 1920 ਦੇ ਵਿੱਚ ਹੀ ਬਾਲ ਗੰਗਾਧਰ ਤਿਲਕ ਦਾ ਜਿਹੜਾ ਦੇਹਾਂਤ ਹੋਇਆ। 1940 ਦੇ ਵਿੱਚ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਲੰਡਨ ਦੇ ਵਿੱਚ ਅੱਜ ਦੇ ਦਿਹਾੜੇ 'ਚ ਫਾਂਸੀ ਦਿੱਤੀ ਗਈ ਤੇ 1980 ਦੇ ਵਿੱਚ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਦੇਹਾਂਤ ਹੁੰਦਾ ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ। ਤੇ 1995 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਮੋਬਾਈਲ ਤੇ ਮੁੱਖ ਮੰਤਰੀ ਜੋਤੀ ਬਾਸੂ ਨੇ ਕੇਂਦਰੀ ਸੰਚਾਰ ਮੰਤਰੀ ਸੁਖ ਰਾਮ ਦੇ ਨਾਲ ਗੱਲਬਾਤ ਕੀਤੀ ਸੀ। ਸ਼ਹੀਦ ਊਧਮ ਸਿੰਘ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਕੇ ਤੇ ਨਾਲ ਆਪਾਂ ਅੱਗੇ ਵੱਧਦੇ ਹਾਂ, ਜਿਸ ਦੇ ਵਿੱਚ ਥੋੜਾ ਜਿਹਾ ਜ਼ਿਕਰ ਨਾਲ ਨਾਲ ਕਰਾਂਗੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਵੀ। ਸ਼ਹੀਦ ਊਧਮ ਸਿੰਘ ਉਹਨਾਂ ਦੀ ਜਦੋਂ ਗੱਲ ਪੈਂਦੀ ਹੈ ਤਾਂ ਉਹ ਕੁਰਬਾਨੀਆਂ, ਉਹ ਸ਼ਹੀਦੀਆਂ ਦੇਸ਼ ਦੇ ਲਈ ਵਫ਼ਾਦਾਰੀ ਯਾਦ ਆ ਜਾਂਦੀ ਹੈ ਜੋ ਅੱਜ ਦੇ ਨੇਤਾਵਾਂ ਦੇ ਵਿੱਚ ਨਹੀਂ ਦਿਖਦੀ। ਸ਼ਹੀਦ ਊਧਮ ਸਿੰਘ ਦਾ ਜਨਮ 26/12/1899 ਨੂੰ ਮਾਤਾ ਨਰੈਣੀ ਉਰਫ ਹਰਨਾਮ ਕੌਰ, ਪਿਤਾ ਚੂੜ ਸਿੰਘ ਉਰਫ ਟਹਿਲ ਸਿੰਘ ਦੇ ਘਰ ਦੇ ਵਿੱਚ ਹੁੰਦਾ। ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਵੱਡੇ ਭਰਾ ਮੁਕਤਾ ਸਿੰਘ ਦੇ ਨਾਲ ਸਿੱਖ ਸੈਂਟਰਲ ਜਤੀਮ ਖਾਨੇ ਅੰਮ੍ਰਿਤਸਰ ਦੇ ਵਿੱਚ ਆ ਜਾਂਦੇ ਹੈ। ਭਰਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਜਿਹੜਾ ਸੀ ਬਸਰੇ ਤੇ ਮੋਬਾਸਾ ਅਫਰੀਕਾ ਦੇ ਵਿੱਚ ਜਾ ਕੇ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜਲਿਆਂ ਵਾਲੇ ਕਾਂਡ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਵਾਪਸ ਆ ਕੇ ਅਕਾਲੀ ਬੱਬਰਾਂ ਤੇ ਹੋਰ ਦੇਸ਼ ਭਗਤਾਂ ਨੂੰ ਮਿਲੇ। ਊਧਮ ਸਿੰਘ ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖ ਜਿਹੜਾ ਦੇਖਿਆ ਜਾਵੇ ਤਾਂ ਉਸ ਪੱਖੋਂ ਪਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। 1924 ਦੇ ਵਿੱਚ ਵਿਦੇਸ਼ੀ ਮੁਲਕਾਂ ਦੇ ਵਿੱਚ ਗਦਰ ਪਾਰਟੀ ਦੀਆਂ ਗਤੀਵਿਧੀਆਂ ਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਰਹੇ ਤੇ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੇ ਆਦੇਸ਼ ਤੇ ਹੀ 27 ਜੁਲਾਈ 1927 ਨੂੰ ਵਾਪਸ ਭਾਰਤ ਜਿਹੜੇ ਆ ਗਏ। ਇੱਥੇ ਗੋਲੀ ਸਿੱਕਾ ਤੇ ਹਥਿਆਰ ਇਕੱਠੇ ਕੀਤੇ ਤੇ 30 ਅਗਸਤ 1927 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 4 ਸਾਲ ਜੇਲ੍ਹ ਵੀ ਕੱਟੀ। ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗਣ ਸਮੇਂ ਵੀ ਜੇਲ੍ਹ ਦੇ ਵਿੱਚ ਸਨ। ਉਨ੍ਹਾਂ ਨੇ 13 ਮਾਰਚ 1940 ਨੂੰ ਲੰਡਨ ਦੇ ਵਿੱਚ ਸਰ ਮਾਈਕਲ ਗਵਰਨਰ ਅਡਵਾਇਰ ਨੂੰ ਭਾਸ਼ਣ ਦੇਣ ਸਮੇਂ ਗੋਲੀਆਂ ਮਾਰ ਕੇ ਜਲਿਆਂਵਾਲੇ ਬਾਗ ਦਾ ਜਿਹੜਾ ਸੀ ਸ਼ਹੀਦੀ ਦਾ ਜਿਹੜਾ ਸੀ ਬਦਲਾ ਲਿਆ ਸੀ। ਗ੍ਰਿਫ਼ਤਾਰੀ ਦੇ ਦਿੱਤੀ ਗਈ ਉਹਨਾਂ ਨੂੰ ਫਿਰ ਤੇ ਉਸ ਤੋਂ ਬਾਅਦ 31 ਜੁਲਾਈ ਅੱਜ ਦੇ ਦਿਹਾੜੇ ਤੇ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਅਮਰ ਹੋ ਗਏ। ਉਹਨਾਂ ਦੇ ਵਿਚਾਰ ਆਜ਼ਾਦੀ ਦੀ ਬੁਨਿਆਦ, ਇਨਕਲਾਬ ਹੈ, ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ, ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ, ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨੀਵਾਂ ਜਿਹੜੀ ਹੈ ਕਰ ਲੈਂਦੀ ਹੈ ਤਾਂ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਆਜ਼ਾਦੀ ਜੀਵਨ ਦੇ ਉੱਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਤੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਕਹਿੰਦੇ ਰਹਾਂਗੇ। ਅਸੀਂ ਇਨਕਲਾਬ ਦੇ ਦਰ ਤੇ ਉੱਤੇ ਜਿਹੜਾ ਦਰਵਾਜ਼ੇ ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਦੇ ਲਈ ਵੀ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਸੀ। ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ ਤੇ ਲੁੱਟ ਕਸੁੱਟ ਵਾਲੇ ਨਿਜ਼ਾਮ ਦਾ ਅੰਤ ਹੋਇਆ। ਅਦਾਲਤੀ ਰਿਕਾਰਡ ਦੇ ਅਨੁਸਾਰ ਸ਼ੇਰ ਸਿੰਘ, ਉਦੇ ਸਿੰਘ, ਊਧਮ ਸਿੰਘ, ਫਰੈਂਕ ਬ੍ਰਾਜ਼ੀਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ ਕਿ 20 ਮਾਰਚ 1933 ਨੂੰ ਊਧਮ ਸਿੰਘ ਦੇ ਨਾਂ ਦੇ ਉੱਤੇ ਜਾਰੀ ਕੀਤਾ ਗਿਆ ਸੀ। ਪੁਲਿਸ ਦੇ ਕੋਲ ਬਿਆਨ ਦਰਜ ਕਰਵਾਉਣ ਵੇਲੇ ਉਸਨੇ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਰੱਖਿਆ। ਫਿਰ ਉਹ ਲੰਡਨ, ਅਮਰੀਕਾ, ਫਰਾਂਸ, ਬੈਲਜੀਅਮ, ਹੰਗਰੀ, ਇਟਲੀ, ਜਰਮਨੀ, ਪੋਲੈਂਡ, ਸਵਿਟਜ਼ਰਲੈਂਡ ਤੇ ਫਿਰ ਦੁਬਾਰਾ ਅਮਰੀਕਾ ਚਲਿਆ ਗਿਆ। ਉੱਥੇ ਗਦਰ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਉਹ ਰੂਸੀ ਬਾਲ ਸੇਵਕਾਂ ਦਾ ਜਿਹੜਾ ਸੀਗਾ ਉਹ ਹਮਾਇਤੀ ਸਨ ਤੇ ਉਹਨਾਂ ਦਾ ਨਿਸ਼ਾਨਾ ਸੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਹੀ ਦੇਸ਼ ਆਜ਼ਾਦ ਕਰਵਾਉਣਾ ਹੈ। ਇਹ ਸਨ ਦੋਸਤੋ ਸਰਦਾਰ ਊਧਮ ਸਿੰਘ ਉਹਨਾਂ ਦਾ ਜ਼ਿਕਰ ਤੇ ਅਗਲੀ ਗੱਲ ਕਰਦਿਆਂ ਮੁਹੰਮਦ ਰਫ਼ੀ ਹੋਣਾ ਦੀ ਸੰਖੇਪ ਦੇ ਵਿੱਚ। ਫਿਰ ਖਬਰਾਂ ਵੱਲ ਨੂੰ ਚੱਲਦੇ ਹਾਂ। ਮੁਹੰਮਦ ਰਫ਼ੀ ਸਾਹਿਬ ਆਵਾਜ਼ ਦੇ ਇਸ ਜਾਦੂਗਰ ਦਾ ਜਨਮ 24 ਦਸੰਬਰ ਦੇ ਵਿੱਚ 24 ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ ਅੰਮ੍ਰਿਤਸਰ ਵਿਖੇ ਹਾਜੀ ਅਲੀ ਮੁਹੰਮਦ ਦੇ ਘਰ ਹੁੰਦਾ ਹੈ। 20 ਸਾਲ ਦੀ ਉਮਰ ਦੇ ਵਿੱਚ ਰਫ਼ੀ ਨੂੰ ਬਿਲਕਸ ਨਾਂ ਦੀ ਕੁੜੀ ਨੇ ਪਸੰਦ ਕਰਕੇ ਵਿਆਹ ਕਰਾ ਲਿਆ ਤੇ ਉਹਨਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਡੱਚ, ਸਿੰਧੀ, ਉਰਦੂ, ਤਾਮਿਲ, ਮਰਾਠੀ, ਭੋਜਪੁਰੀ, ਕੰਨੜ ਤੇ ਸਪੈਨਿਸ਼ ਭਾਸ਼ਾ ਦੇ ਵਿੱਚ ਗੀਤਾਂ ਤੋਂ ਇਲਾਵਾ ਭਜਨ, ਕਵਾਲੀਆਂ, ਗਜ਼ਲਾਂ ਤੇ ਆਵਾਜ਼ ਦੇ ਨਾਲ ਸ਼ਿੰਗਾਰਿਆ। ਪਹਿਲੀ ਵਾਰ 13 ਸਾਲ ਦੀ ਉਮਰ ਦੇ ਵਿੱਚ ਇੱਕ ਪਬਲਿਕ ਸ਼ੋਅ ਦੇ ਦੌਰਾਨ ਗੀਤ ਗਾਇਆ। ਉੱਥੇ ਬੈਠੇ ਸੰਗੀਤਕਾਰ ਨੇ ਆਵਾਜ਼ ਦੇ ਹੀਰੇ ਦੀ ਪਹਿਚਾਣ ਕਰਕੇ ਬੰਬਈ ਆਉਣ ਦੇ ਲਈ ਸੱਦਾ ਪੱਤਰ ਦੇ ਦਿੱਤਾ, ਪਰ ਉਸਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਆਪਣੇ ਕੈਰੀਅਰ ਸ਼ੁਰੂ ਕੀਤਾ ਸੀ। 1944 ਦੇ ਵਿੱਚ ਮੁਹੰਮਦ ਰਫ਼ੀ ਹੁਣਾਂ ਨੇ ਪਹਿਲੀ ਵਾਰ ਫਿਲਮ ਗੁਲ ਬਲੋਚ ਦੇ ਵਿੱਚ ਜਿੰਨਤ ਬੇਗਮ ਦੇ ਨਾਲ ਦੋ ਗਾਣੇ ਦੇ ਰੂਪ ਦੇ ਵਿੱਚ ਸੋਹਣੀਏ ਨੀ ਹੀਰੀਏ ਨੀ ਤੇਰੀ ਯਾਦ ਨੇ ਬਹੁਤ ਸਤਾਇਆ ਗਿਆ ਗਾਇਆ ਸੀਗਾ। ਉਸਦੀ ਪਹਿਲੀ ਫਿਲਮ ਗਾਓ ਕੀ ਗੋਰੀ ਸੀ, ਜਾਣੀ ਕਿ ਪਿੰਡ ਦੀ ਲੜਕੀ, ਗਾਓ ਕੀ ਗੋਰੀ ਤੇ ਪਰ ਪ੍ਰਸਿੱਧੀ ਫਿਲਮ ਜੁਗਨੂ ਤੋਂ ਮਿਲੀ। 1949 ਦੇ ਵਿੱਚ ਸਿਲਵਰ ਮੈਡਲ, 6 ਵਾਰ ਫਿਲਮ ਫੇਅਰ ਅਵਾਰਡ, 1967 ਦੇ ਵਿੱਚ ਪਦਮ ਸ਼੍ਰੀ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। 4/2/1980 ਨੂੰ ਲੰਕਾ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਉਸਦਾ ਜਿਹੜਾ ਗੀਤ ਸੁਣਨ ਦੇ ਲਈ 12 ਲੱਖ ਲੋਕ ਇਕੱਠੇ ਹੋਏ। 31 ਜੁਲਾਈ 1980 ਦੇ ਵਿੱਚ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਤੇ ਆਖਰੀ ਗੀਤ 26 ਜੁਲਾਈ 1980 ਨੂੰ ਸ਼ਾਮ ਫਿਰ ਉਦਾਸ ਹੋ ਉਦਾਸ ਕਿਉਂ ਹੈ ਜਿਹੜਾ ਗਾਇਆ ਗਿਆ। ਲਓ ਦੋਸਤੋ, ਇਹ ਸੀ ਦੋ ਉਹ ਰੂਹਾਂ ਜੋ ਹਰ ਕਿਸੇ ਦੇ ਦਿਲ ਦੇ ਵਿੱਚ ਧੜਕਦੀਆਂ ਨੇ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੋ ਸੰਸਾਰ ਦੇ ਲਈ ਜ਼ਿੰਦਗੀ ਦੇ ਆਪਣੀ ਵਾਰ ਜਾਂਦੇ ਆ, ਆਪਣਾ ਪੂਰਾ ਤਨ ਬਾਨ ਲਾ ਜਾਂਦੇ ਆ, ਉਹਨਾਂ ਨੂੰ ਹਮੇਸ਼ਾ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਯਾਦ ਰੱਖਿਆ ਜਾਂਦਾ ਹੈ। ਤੇ ਅਗਲੀ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਖਿੱਚਤੀ ਆ ਬੀਬੀ ਜਗੀਰ ਕੌਰ ਹੁਣਾਂ ਨੇ ਲਕੀਰ ਤੇ ਕੌਮ ਬਚਾਓ ਤਿੰਨ ਤਿੰਨ ਬੱਚੇ ਜਮਾਓ ਜਥੇਦਾਰ ਸਾਹਿਬ ਕਹਿ ਰਹੇ ਨੇ ਰੱਦ ਹੋਵੇਗਾ ਸ਼ੈਗਨ ਸਮਝੌਤਾ ਜਿਸ ਨੂੰ ਪੰਜਾਬੀ ਵਾਲੇ ਆਪਾਂ ਸ਼ੈਨੇਗਨ ਕਹਿ ਦਿੰਦੇ ਹਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਜਦੋਂ ਆਪਾਂ ਘੁੰਮਦੇ ਹਾਂ ਇਟਲੀ ਵਾਲਿਆਂ ਨੇ ਇਸ ਸਮਝੌਤੇ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਕੀਤੀ ਹੈ ਤੇ ਵਾਤਾਵਰਨ ਦੀ ਦੁਹਾਈ ਜਿਹੜੀ ਪਾ ਰਹੀ ਹੈ ਇਲੈਕਟ੍ਰੋਨਿਕ ਜਿਹੜੇ ਵਹੀਕਲ ਨੇ ਯਾਨੀ ਕਿ ਬਿਜਲੀ ਦੇ ਨਾਲ ਚੱਲਣ ਵਾਲੀਆਂ ਬੈਟਰੀ ਵਾਲੀਆਂ ਕਾਰਾਂ ਉਹਨਾਂ ਨੇ ਪੂਰੀ ਅੱਤ ਮਚਾਈ ਹੋਈ ਹੈ ਚੀਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਡਿਸਟਰੋਏ ਕਰਨਾ ਬਹੁਤ ਜਿਹੜਾ ਸਿਹਤ ਦੇ ਨਾਲ ਵੀ ਖਿਲਵਾੜ ਹੋ ਰਿਹਾ ਤੇ ਵਾਤਾਵਰਨ ਦੇ ਨਾਲ ਵੀ ਖਿਲਵਾੜ ਹੋ ਰਿਹਾ ਤੇ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਬਚਤ ਕਰਨੀ ਹੈ ਵਾਤਾਵਰਨ ਨੂੰ ਬਚਾਉਣਾ ਹੈ ਪਰ ਜੋ ਕਾਰਪੋਰੇਟ ਢਾਂਚਾ ਜਾਂ ਬਿਜ਼ਨਸਮੈਨ ਨੇ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਕੁਝ ਹੜ ਲਿਆਉਣਾ ਹੀ ਹੈ। ਦੂਸਰੇ ਪਾਸੇ ਕਿ ਪੰਜਾਬ ਇੱਕ ਨਵੇਂ ਮੋੜ ਦੇ ਉੱਤੇ ਖੜੇ ਆ ਕਿ ਸਾਡੀ ਨੌਜਵਾਨੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਹੈ ਕਿ ਦੇਸ਼ ਅਤੇ ਦੁਨੀਆਂ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਸਾਡੇ ਅੱਜ ਤੇ ਕੱਲ੍ਹ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ ਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕੁਝ ਨਾ ਕੁਝ ਤਾਲਮੇਲ ਬਿਠਾਈਏ ਤੇ ਗੱਲਬਾਤ ਅੱਗੇ ਚਲਾਈਏ। ਤਸਲੀਮਾ ਨਸਰੀਨ ਦੀ ਜਿਹੜੀ ਆ 19 ਸਾਲਾਂ ਦੇ ਬਾਅਦ ਵਾਪਸੀ ਹੋਈ ਹੈ ਕੋਲਕਾਤਾ ਦੇ ਵਿੱਚ, ਬਹੁਤ ਹੀ ਪ੍ਰਸਿੱਧ ਲੇਖਕ ਜਿਹਨੇ ਬਹੁਤ ਵੱਡੇ ਹਰਜਾਨੇ ਭਰੇ ਆ। ਜੇਲ੍ਹ ਕੱਲੀ ਜਿਹੜੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਨਹੀਂ ਹੁੰਦੀ, ਇਸ ਤਰ੍ਹਾਂ ਵੀ ਜੇਲ੍ਹਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਕੁਝ ਲੋਕ ਹੈਗੇ ਆ ਜਿਹੜੇ ਆਪਣੀ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨੂੰ ਇਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ। ਪੰਜਾਬ ਦੇ ਵਿੱਚ ਪੇਪਰ ਲੀਕ ਵਿਵਾਦ ਜਿਹੜਾ ਵੱਧ ਰਿਹਾ, ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਗਵਰਨਰ ਦੇ ਨਾਲ ਮੀਟਿੰਗ ਕੀਤੀ ਹੈ, ਬੈਠੇ ਨੇ, ਮੁੱਦੇ ਚੱਕੇ ਹੈ। ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ, ਕਰਤਾਰਪੁਰ ਲਾਂਘੇ ਦਾ ਮੁੱਦਾ ਖੁੱਲ੍ਹਿਆ ਅੱਜ ਫਿਰ, ਤੇ ਬੇਅਦਬੀ ਸੋਧ ਐਕਟ ਜਿਹੜਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ। ਪ੍ਰਵਾਸੀਆਂ ਦੇ ਸੰਕਟ ਜਿਹੜੇ ਨੇ ਵੱਧ ਰਹੇ ਨੇ ਤੇ ਅੰਤਰਰਾਸ਼ਟਰੀ ਰਾਜਨੀਤੀ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮਸਲਿਆਂ ਦੇ ਉੱਤੇ ਵਿਚਾਰ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਗੱਲਬਾਤ 19 ਸਾਲਾਂ ਬਾਅਦ ਘਰ ਵਾਪਸੀ ਦੀ, ਕਿਹਨੇ ਕੀਤੀ ਹੈ, ਕੌਣ ਹੈ, ਕੌਣ ਸ਼ਖਸੀਅਤ ਹੈ, ਉਹਨਾਂ ਦਾ ਜ਼ਿਕਰ ਕਰਦੇ ਹਾਂ। 19 ਸਾਲ ਬਾਅਦ ਘਰ ਵਾਪਸੀ ਹੋਈ ਹੈ, ਕੋਲਕਾਤਾ ਪਰਤੀ ਹੈ ਲੇਖਕਾ ਤਸਲੀਮਾ ਨਸਰੀਨ। 2007 ਦੇ ਵਿੱਚ ਹਿੰਸਕ ਵਿਰੋਧ ਤੋਂ ਬਾਅਦ ਛੱਡਣਾ ਪੈ ਗਿਆ ਸੀ ਸ਼ਹਿਰ, ਨਿਰਵਾਸਿਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਸ਼ੁੱਕਰਵਾਰ ਅੱਜ ਲਗਭਗ 19 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਕੋਲਕਾਤਾ ਪਹੁੰਚੀ ਹੈ। ਸਾਲ 2007 ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿਰੁੱਧ ਹੋਏ ਭਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਛੱਡਣ ਦੇ ਲਈ ਮਜਬੂਰ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਕੋਲਕਾਤਾ ਫੇਰੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਕੜੀ ਸੁਰੱਖਿਆ ਦੇ ਹੇਠਾਂ ਘੇਰੇ ਦੇ ਵਿੱਚ ਪਹੁੰਚੀ ਹੈ ਨਸਰੀਨ। ਹਿਊਮਨ ਰਾਈਟਸ ਬਿਓਂਡ ਫਰੰਟੀਅਰਸ ਤੇ ਹੋਰ ਸੰਸਥਾਵਾਂ ਦੇ ਦੁਆਰਾ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੇਗੀ। ਲੱਜਾ ਨਾਵਲ ਤੋਂ ਬਾਅਦ ਮਿਲਿਆ ਸਨ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ। 1962 ਦੇ ਵਿੱਚ ਮਹਿਮਨ ਸਿੰਘ ਬੰਗਲਾਦੇਸ਼ ਦੇ ਵਿੱਚ ਜਨਮੀ ਤੇ ਡਾਕਟਰ ਤੋਂ ਲੇਖਕਾ ਬਣੀ ਨਸਰੀਨ ਨੇ ਆਪਣੀਆਂ ਲਿਖਤਾਂ ਦੇ ਵਿੱਚ ਔਰਤਾਂ ਦੇ ਅਧਿਕਾਰਾਂ, ਧਰਮ ਨਿਰਪੱਖਤਾ ਤੇ ਧਾਰਮਿਕ ਕੱਟੜ ਪੰਥ ਦੀ ਆਲੋਚਨਾ ਨੂੰ ਮੁੱਖ ਜਿਹੜਾ ਮੁੱਦਾ ਬਣਾਇਆ ਸੀ। 1923 ਦੇ ਵਿੱਚ ਛਪੇ ਉਹਨਾਂ ਦੇ ਨਾਵਲ ਜਿਹੜਾ ਸੀ ਲੱਜਾ ਸ਼ੇਮ ਨੇ ਉਹਨਾਂ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਲਿਆਂਦਾ ਸੀ। ਇਸ ਦੇ ਵਿੱਚ ਬਾਬਰੀ ਮਸਜਿਦ ਢਾਂਚੇ ਜਾਣ ਤੋਂ ਬਾਅਦ ਜਿਹੜਾ ਸੀ ਢਾਹੇ ਜਾਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋਇਆ ਅਤਿਆਚਾਰਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਕਿਤਾਬ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਕੱਟੜਪੰਥੀ ਸੰਗਠਨਾਂ ਦੇ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ 1994 ਦੇ ਵਿੱਚ ਉਹਨਾਂ ਨੂੰ ਦੇਸ਼ ਛੱਡਣਾ ਪਿਆ ਸੀ। ਨਸਰੀਨ 2004 ਦੇ ਵਿੱਚ ਭਾਰਤ ਸਰਕਾਰ ਤੋਂ ਮਿਲੇ ਰਿਹਾਇਸ਼ੀ ਪਰਮਿਟ ਤੋਂ ਬਾਅਦ ਕੋਲਕਾਤਾ ਆਈ। ਬੰਗਾਲੀ ਭਾਸ਼ਾ ਤੇ ਸੱਭਿਆਚਾਰ ਦੀ ਸਾਂਝ ਕਾਰਨ ਉਹ ਕੋਲਕਾਤਾ ਨੂੰ ਆਪਣਾ ਦੂਜਾ ਘਰ ਮੰਨਦੀ ਸੀ। ਉਹਨਾਂ ਦੀ ਸਵੈ ਜੀਵਨੀ ਜਿਹੜਾ ਹੈ ਦਿਵਿਖੰਡੀ ਤੋਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨਵੰਬਰ 2007 ਦੇ ਵਿੱਚ ਕੋਲਕਾਤਾ ਦੇ ਵਿੱਚ ਭਾਰੀ ਹਿੰਸਕ ਜਿਹੜੀ ਸੀ ਝੜਪਾਂ ਹੋਈਆਂ। ਤਤਕਾਲੀ ਲੈਫਟ ਫਰੰਟ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਸੀ। ਸਿਆਸੀ ਬਿਆਨਬਾਜ਼ੀ ਦੇ ਉੱਤੇ ਦੋਸ਼ ਲੱਗੇ। ਭਾਵੇਂ ਪੱਛਮੀ ਬੰਗਾਲ ਸਰਕਾਰ ਨੇ ਉਨ੍ਹਾਂ ਦੇ ਉੱਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਲਗਾਈ ਸੀ, ਪਰ ਨਸਰੀਨ ਦਾ ਕਹਿਣਾ ਰਿਹਾ ਕਿ ਸਰਕਾਰਾਂ ਨੇ ਉਨ੍ਹਾਂ ਨੂੰ ਵਾਪਸ ਆਉਣ ਜਾਂ ਸਾਹਿਤਕ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਨਸਰੀਨ ਦੀ ਵਾਪਸੀ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਵਿਧਾਇਕ ਸੌਰਵ ਸਿਕਦਾਰ ਅਤੇ ਆਗੂ ਕਿਆ ਘੋਸ਼ ਨੇ ਕਿਹਾ ਕਿ ਨਸਰੀਨ ਭਾਰਤ ਸਰਕਾਰ ਦੀ ਇਜਾਜ਼ਤ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੀਆਂ ਸਰਕਾਰਾਂ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਉਨ੍ਹਾਂ ਨੂੰ ਬੰਗਾਲ ਨਹੀਂ ਆਉਣ ਦਿੱਤਾ ਸੀ। ਜਦਕਿ ਭਾਜਪਾ ਵਿਚਾਰਾਂ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ। 1992 ਤੇ 2000 ਦੇ ਵਿਚ ਆਨੰਦ ਪੁਰਸਕਾਰ ਦੇ ਨਾਲ ਸਨਮਾਨਿਤ ਨਸਰੀਨ ਦੱਖਣੀ ਏਸ਼ੀਆ ਦੀਆਂ ਸਭ ਤੋਂ ਚਰਚਿਤ ਲੇਖਕਾਵਾਂ ਦੇ ਵਿਚੋਂ ਜਿਹੜੀ ਹੈ ਇਕ ਹਨ। ਦੂਸਰੇ ਪਾਸੇ ਭਗਤ ਸਿੰਘ ਦੇ ਇਨਕਲਾਬੀ ਗੁਰੂ ਦੀ ਯਾਦ ਦੇ ਵਿਚ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ ਅੱਜ ਕੀਤਾ ਗਿਆ। ਉਹਦੇ ਵਿਚ ਸ਼ੁਰੂ ਕੀਤਾ ਗਿਆ ਇਕ ਖਾਸ ਐਵਾਰਡ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਗੁਰੂ ਅਤੇ ਨੈਸ਼ਨਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ ਆਜ਼ਾਦੀ ਘੁਲਾਟੀਏ ਪ੍ਰਿੰਸੀਪਲ ਸ਼ਬੀਲ ਦਾਸ ਦੀ ਯਾਦ ਦੇ ਵਿਚ ਇਕ ਵਿਸ਼ੇਸ਼ ਖੋਜ ਐਵਾਰਡ ਸਥਾਪਿਤ ਕੀਤਾ ਗਿਆ। ਪ੍ਰਿੰਸੀਪਲ ਸ਼ਬੀਲ ਦਾਸ ਨੈਸ਼ਨਲ ਕਾਲਜ ਲਾਹੌਰ ਦੇ ਵਿਚ ਭਗਤ ਸਿੰਘ ਦੇ ਅਧਿਆਪਕ ਤੇ ਪ੍ਰਿੰਸੀਪਲ ਸਨ, ਜਿੱਥੋਂ ਭਗਤ ਸਿੰਘ ਉਨ੍ਹਾਂ ਨੇ 1923 ਦੇ ਵਿਚ ਆਪਣੀ ਐਫ ਏ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਇਸ ਤੋਂ ਬਾਅਦ 1924 ਦੇ ਵਿਚ ਉਹ ਪੂਰਨ ਤੌਰ ਦੇ ਉਤੇ ਇਨਕਲਾਬੀ ਗਤੀਵਿਧੀਆਂ ਦੇ ਵਿਚ ਕੁੱਦ ਪਏ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿਚ ਸ਼ਾਮਲ ਹੋ ਗਏ, ਜਿਸ ਨੂੰ 1928 ਦੇ ਵਿਚ ਭਗਤ ਸਿੰਘ ਦੀ ਪਹਿਲਕਦਮੀ ਦੇ ਉਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਇਆ ਗਿਆ ਸੀ। ਐਸ ਐਸ ਆਰ ਏ ਨੂੰ ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਦੇ ਲਾਠੀਚਾਰਜ ਦਾ ਬਦਲਾ ਲੈਣ ਦੇ ਲਈ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰਨ ਤੇ ਬੋਲੀ ਗੂੰਗੀ ਅੰਗਰੇਜ਼ ਹਕੂਮਤ ਦੇ ਕੰਨ ਖੋਲਣ ਦੇ ਲਈ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿਚ ਧਮਾਕਾ ਕਰਨ ਦੇ ਲਈ ਜਾਣਿਆ ਜਾਂਦਾ ਹੈ। ਪ੍ਰਿੰਸੀਪਲ ਸ਼ਬੀਲ ਦਾਸ ਨੇ ਆਪਣੇ ਵਿਦਿਆਰਥੀਆਂ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ, ਵੋਰਾ ਅਤੇ ਰਾਮ ਚੰਦ ਨਾਲ ਜਿਹੜਾ ਮਿਲ ਕੇ ਲਾਹੌਰ ਵਿਖੇ ਨੌਜਵਾਨ ਸਭਾ ਭਾਰਤ ਸਭਾ ਜਿਹੜੀ ਸੀ ਐਨ ਬੀ ਐਸ ਦੀ ਜਿਹੜੀ ਨੀਂਹ ਵੀ ਰੱਖੀ ਸੀ। 1947 ਦੀ ਵੰਡ ਤੋਂ ਬਾਅਦ ਪ੍ਰਿੰਸੀਪਲ ਸ਼ਬੀਲ ਦਾਸ ਅਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਜਲੰਧਰਾਂ ਵਸੇ ਸਨ। ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦਿਆਂ ਵੀ ਉਹ ਉਰਦੂ ਦੇ ਮਕਬੂਲ ਲੇਖਕ ਸਨ ਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਇੱਕ ਮਜ਼ਦੂਰ ਆਗੂ ਵਜੋਂ ਐਮ ਪੀ ਰਹੇ ਨੇ ਤੇ ਉਨ੍ਹਾਂ ਦੀ ਧੀ ਮਨੋਰਮਾ ਦੀਵਾਨ ਨੇ ਹਿੰਦੀ ਦੇ ਵਿਚ ਆਜ਼ਾਦੀ ਸੰਗਰਾਮ ਦੇ ਉੱਤੇ ਕਈ ਪੁਸਤਕਾਂ ਵੀ ਜਿਹੜੀਆਂ ਲਿਖੀਆਂ ਨੇ। ਪੇਪਰ ਲੀਕ ਮਾਮਲਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾਅਵਾ ਕਰ ਰਹੇ ਨੇ, ਆਪਣੇ ਭਗਵੰਤ ਮਾਨ ਸਾਹਿਬ ਸੀ ਐਮ, ਸਾਡੇ ਰਾਜ ਦੇ ਵਿਚ ਕੋਈ ਵੀ ਪੇਪਰ ਲੀਕ ਨਹੀਂ ਹੋਇਆ, ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਚੁਣੌਤੀ ਦਿੱਤੀ ਹੈ ਤੇ ਮਾਨ ਸਾਹਿਬ ਕਹਿੰਦੇ ਨੇ ਦੇਸ਼ ਭਰ ਦੇ ਵਿਚ ਪ੍ਰੀਖਿਆ ਪੇਪਰ ਲੀਕ ਦੇ ਮੁੱਦੇ ਤੇ ਚੱਲ ਰਹੀ ਬਹਿਸ ਦੇ ਵਿਚਕਾਰ ਹੁਣ ਪੰਜਾਬ ਦੇ ਵਿਚ ਵੀ ਇਸ ਮੁੱਦੇ ਦੇ ਉੱਤੇ ਰਾਜਨੀਤਿਕ ਘਮਾਸਾਨ ਜਿਹੜਾ ਤੇਜ਼ ਹੋ ਰਿਹਾ। 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਜਿਹੜੀ ਹੈ ਵੱਲੋਂ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਗਈ ਸੀ ਜਿਹੜੀ ਪ੍ਰੀਖਿਆ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈ ਲਿਆ। ਪ੍ਰੀਖਿਆ ਦੇ ਦੌਰਾਨ ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੈਨ ਕੈਮਰੇ, ਬਲੂਟੁੱਥ ਏਅਰਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਕਹਿੰਦੇ ਨੇ ਬਰਾਮਦ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 4-4.5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਇੱਕ ਵੀ ਪ੍ਰਤੀਯੋਗਤਾ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ। ਦੂਜੇ ਪਾਸੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ 2022 ਤੋਂ ਬਾਅਦ ਪੰਜਾਬ ਦੇ ਵਿਚ ਭਰਤੀ ਅਤੇ ਬੋਰਡ ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਘੱਟੋ ਘੱਟ 6 ਵੱਡੀਆਂ ਪੇਪਰ ਲੀਕ ਜਾਂ ਜਿਹੜੀਆਂ ਧਾਂਦਲੀ ਦੀਆਂ ਘਟਨਾਵਾਂ ਵਾਪਰੀਆਂ ਨੇ। ਪੰਜਾਬ ਪੁਲਿਸ ਦਾ ਇਹਦੇ ਵਿਚ ਕਹਿਣਾ ਹੈ ਕਿ ਉਨ੍ਹਾਂ ਦਾ ਪੱਖ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਦੇ ਅਨੁਸਾਰ ਇਹ ਪ੍ਰੀ ਐਗਜ਼ਾਮ ਪੇਪਰ ਲੀਕ ਨਹੀਂ ਬਲਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤਕਨਾਲੋਜੀ ਦੀ ਵਰਤੋਂ ਦੇ ਨਾਲ ਕੀਤੀ ਗਈ ਰੀਅਲ ਟਾਈਮ ਨਕਲ ਦਾ ਮਾਮਲਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਅਕਾਲੀ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਵਿਚ ਹੋਏ ਜਿਹੜੇ ਪੇਪਰ ਲੀਕ ਮਾਮਲਿਆਂ ਦੀ CBI ਜਾਂਚ ਦੀ ਜਿਹੜੀ ਮੰਗ ਕਰ ਲਈ ਹੈ। ਇਸ ਵਫਦ ਦੇ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਆਦਿ ਸ਼ਾਮਲ ਹੋਏ ਨੇ। ਵਫਦ ਨੇ ਰਾਜਪਾਲ ਦੇ ਕੋਲ ਬਰਨਾਲਾ ਦੇ ਵਿਚ ਸਫਾਈ ਕਾਮਿਆਂ ਦੇ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਵੀ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੇਪਰ ਲੀਕ ਅਤੇ ਨੌਕਰੀਆਂ ਦੇ ਵਿਚ ਧਾਂਦਲੀਆਂ ਦੇ ਦੋਸ਼ ਲਾਏ। ਰਾਜਪਾਲ ਦੇ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਚ ਦਰਜਨਾਂ ਪੇਪਰ ਲੀਕ ਦੇ ਮਾਮਲੇ ਹੋਏ ਨੇ ਤੇ ਨੌਕਰੀਆਂ ਦੇ ਵਿਚ ਵੱਡੀਆਂ ਧਾਂਦਲੀਆਂ ਹੋਈਆਂ ਨੇ ਜਿਨ੍ਹਾਂ ਦੀ CBI ਜਾਂਚ ਹੋਣੀ ਚਾਹੀਦੀ ਹੈ। ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕਰਕੇ ਪੇਪਰ ਲੀਕ ਦੀ ਜਿਹੜੀ ਗੱਲ ਸਵੀਕਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਵਿਚ ਘਪਲਾ, 10ਵੀਂ ਤੇ 12ਵੀਂ ਦੇ ਪੇਪਰ ਲੀਕ, ਟੈਟ, ਪੇਪਰ ਲੀਕ ਅਤੇ ਖੇਤੀ ਵਿਕਾਸ ਅਫਸਰਾਂ ਦੀ ਭਰਤੀ ਆਦਿ ਵਿਚ ਭਾਰੀ ਧਾਂਦਲੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੁੱਪ ਜਿਹੜਾ ਬੀ ਹੈ ਉਹਦੀਆਂ ਭਰਤੀਆਂ ਦੇ ਵਿਚ ਵੀ ਧਾਂਦਲੀ ਹੋਈ ਤੇ ਬਹੁਤੇ ਮਾਮਲਿਆਂ ਦੇ ਵਿਚ ਹਾਈ ਕੋਰਟ ਨੇ ਸਟੇਅ ਵੀ ਜਿਹੜਾ ਲਿਆ। ਸੀਬੀਆਈ ਦੀ ਪੜਤਾਲ ਹੋਣ ਦੀ ਸੂਰਤ ਦੇ ਵਿਚ ਸਾਰੇ ਹੀ ਘਪਲੇਬਾਜ ਸਲਾਖਾਂ ਦੇ ਪਿੱਛੇ ਜਾਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਵਿਚ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਹੁਣ ਆਮ ਆਦਮੀ ਪਾਰਟੀ ਦੀ ਗੁੰਡਾ ਟੀਮ ਬਣ ਗਈ ਹੈ ਤੇ ਪੁਲਿਸ ਅਫਸਰ ਬੇਰਹਿਮੀ ਦੇ ਨਾਲ ਲੋਕਾਂ ਨੂੰ ਘੁੱਟ ਮਾਰ ਰਹੇ ਨੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਅਫਸਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਵੀ ਅੱਜ ਪਾਰਲੀਮੈਂਟ ਦੇ ਵਿਚ ਇਹ ਆਵਾਜ਼ ਉਠਾਈ ਤੇ ਨਾਲ ਜਿਹੜਾ ਆਪਣਾ ਅੰਮ੍ਰਿਤਸਰ ਸਰਹੱਦ ਖੋਲਣ ਦਾ ਵੀ ਮੁੱਦਾ ਚੱਕਿਆ ਤੇ ਪੰਜਾਬ ਦੇ ਪੇਪਰ ਲੀਕ ਮਾਮਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਜਬਰ ਦੇ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੁਖਬੀਰ ਬਾਦਲ ਨੇ ਤੰਜ ਕੱਸਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਵਿਚ ਪੇਪਰ ਲੀਕ ਹੋ ਰਹੇ ਨੇ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਦੇ ਧਰਨੇ ਦੇ ਵਿਚ ਨੀਟ ਪੇਪਰ ਲੀਕ ਮਾਮਲੇ ਦੀ ਗੱਲ ਕਰ ਰਹੇ ਨੇ। ਦੂਸਰੇ ਪਾਸੇ ਧਰਮ ਦੇ ਮੁੱਦੇ ਨੇ ਤੇ ਉਹਦੇ ਵਿਚ ਜੋ ਦੇਖਣ ਨੂੰ ਮਿਲਦਾ ਹੈ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਪੰਜਾਬ ਦੇ ਵਿਚ ਨਸ਼ੇ ਦੀ ਹੋ ਰਹੀ ਹੈ ਹੋਮ ਡਿਲੀਵਰੀ ਤੇ ਕੌਮ ਬਚਾਉਣੀ ਹੈ ਤਾਂ ਭਾਈ ਸਿੱਖ ਜੋੜੇ ਪੈਦਾ ਕਰਨ ਤਿੰਨ ਤਿੰਨ ਬੱਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਦੇ ਵਿਚ ਦਿਨੋ ਦਿਨ ਗੰਭੀਰ ਹੁੱਦੇ ਨਸ਼ੇ ਦੇ ਮੁੱਦੇ ਦੇ ਉੱਤੇ ਡੂੰਘੀ ਚਿੰਤਾ ਜਿਹੜੀ ਪ੍ਰਗਟਾਈ ਹੈ ਤੇ ਸੂਬੇ ਦੇ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਕਹਿੰਦੇ ਹੋ ਰਹੀ ਹੈ ਜੋ ਇੱਥੇ ਦੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਦੇ ਲਈ ਬਹੁਤ ਵੱਡਾ ਖਤਰਾ ਹੈ। ਜਥੇਦਾਰ ਗੜਗੱਜ ਸ਼ੁੱਕਰਵਾਰ ਨੂੰ ਫਰੀਦਕੋਟ ਵਿਖੇ ਪਹੁੰਚੇ। ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਦੇ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤੇ ਸਥਾਨਕ ਸ਼ਰਧਾਲੂਆਂ ਵੱਲੋਂ ਮਾਰਚ ਦਾ ਜਿਹੜਾ ਨਿੱਘਾ ਆਪਣਾ ਸਵਾਗਤ ਜਿਹੜਾ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਸਿੱਖ ਕੌਮ ਨੂੰ ਦਰਪੇਸ਼ ਸਮਾਜਿਕ ਸਭਿਆਚਾਰਕ ਤੇ ਆਬਾਦੀ ਦੇ ਨਾਲ ਸੰਬੰਧਿਤ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਆਮ ਘਰੇਲੂ ਸਮਾਨ ਵਾਂਗ ਆਸਾਨੀ ਦੇ ਨਾਲ ਉਪਲਬਧ ਹੋ ਰਹੇ ਨੇ ਤੇ ਉਨ੍ਹਾਂ ਇਸ ਲਾਹਨਤ ਨੂੰ ਠੱਲ ਪਾਉਣ ਦੇ ਲਈ ਸਮਾਜਿਕ ਪੱਧਰ ਦੇ ਉੱਤੇ ਤੁਰੰਤ ਵੱਡੇ ਉਪਰਾਲੇ ਕਰਨ ਦੀ ਲੋੜ ਦੇ ਉੱਤੇ ਜ਼ੋਰ ਵੀ ਦਿੱਤਾ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਦਾ ਜਵਾਬ ਰੱਦ ਕੀਤੇ ਜਾਣ ਤੋਂ ਬਾਅਦ ਰੇੜਕਾ ਬਰਕਰਾਰ ਹੋ ਗਿਆ। ਸਰਕਾਰ ਵੱਲੋਂ ਭੇਜੇ ਦਸਤਾਵੇਜ਼ ਦੇ ਵਿਚ ਸਿਰਫ 15 ਜਿਹੜੇ ਨੇ ਇਤਰਾਜ਼ਾਂ ਦੇ ਉੱਤੇ ਨੁਕਤਿਆਂ ਸੰਬੰਧੀ ਜਵਾਬ ਜਿਹੜੇ ਸ਼ਾਮਲ ਨੇ ਬਾਕੀ ਸਾਰਾ ਕੁਝ ਨਹੀਂ ਕੀਤਾ ਗਿਆ। ਜਾਗਤ ਜੋਤ ਸ੍ਰੀ ਗੁਰੂ ਸਾਹਿਬ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਸਰਕਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਬਣਿਆ ਅੜਿੱਕਾ ਫਿਲਹਾਲ ਜਿਵੇਂ ਦਾ ਤਿਵੇਂ ਬਣਿਆ ਹੋਇਆ। ਜੇਕਰ ਸਰਕਾਰ ਇਤਰਾਜ਼ਯੋਗ ਮੱਦਾਂ ਨਹੀਂ ਹਟਾਉਂਦੀ ਤਾਂ ਮਾਮਲਾ ਮੁੜ ਭਖ ਸਕਦਾ ਹੈ। ਇਸ ਮਾਮਲੇ ਵਿਚ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਸੰਤੁਸ਼ਟ ਨਹੀਂ ਹੋਏ ਨੇ ਤੇ ਉਨ੍ਹਾਂ ਨੇ ਸਵਾਲ ਚੁੱਕੇ ਨੇ। ਇਸੇ ਮੁੱਦੇ ਦੇ ਉੱਤੇ ਜਿਹੜਾ ਉਨ੍ਹਾਂ ਨੇ ਬੋਲਦਿਆਂ ਕਿਹਾ ਗੱਲ ਹੋਰ ਖੋਲੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੇ ਵਿਚ ਦੋ ਵਾਰ ਇਤਰਾਜ਼ ਭੇਜੇ ਜਾ ਚੁੱਕੇ ਨੇ ਤੇ ਇਤਰਾਜ਼ਯੋਗ ਮੱਦਾਂ ਹਟਾਉਣ ਵਾਸਤੇ ਆਖਿਆ ਗਿਆ ਸੀ, ਪਰ ਇਸ ਮਾਮਲੇ ਦੇ ਵਿਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਪੱਤਰ ਦੇ ਨਾਲ ਨੱਥੀ ਕੀਤੇ ਗਏ ਦਸਤਾਵੇਜ਼ ਦੇ ਵਿਚ 15 ਇਤਰਾਜ਼ਾਂ ਦੇ ਬਾਰੇ ਸਿਰਫ ਜਵਾਬ ਹੀ ਭੇਜਿਆ ਗਿਆ। ਇਤਰਾਜ਼ਯੋਗ ਮੱਦਾਂ ਨੂੰ ਹਟਾਉਣ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਦਸਤਾਵੇਜ਼ ਦੀਆਂ ਕਾਪੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਨਤਕ ਕੀਤੀਆਂ ਗਈਆਂ ਨੇ। ਇਸ ਦੀ PDF ਜਿਹੜੀ ਹੈ ਕਾਪੀ ਮੀਡੀਆ ਨੂੰ ਵੀ ਦੇ ਦਿੱਤੀ ਗਈ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਰਕਾਰ ਦੇ ਵੱਲੋਂ

0: ਲੈਂਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਹਾਦਸਿਆਂ ਦੇ ਵਿਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇਕ ਵਿਧੀ ਤਿਆਰ ਕਰਨ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਕਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਪਸ਼ੂਆਂ ਦੇ ਮਾਲਕਾਂ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਚਾਹੀਦੈ ਤੇ ਇਕ ਯਕੀਨੀ ਬਣਾਇਆ ਜਾਣਾ ਚਾਹੀਦੈ ਕਿ ਉਹ ਹਰ ਦਿਨ ਦੇ ਅੰਤ ਦੇ ਵਿਚ ਆਪਣੇ ਨਿਰਧਾਰਿਤ ਟਿਕਾਣਿਆਂ ਦੇ ਉਤੇ ਵਾਪਸ ਪਰਤਣ। ਬੈਂਚ ਨੇ ਕਿਹਾ ਕਿ ਜਿਹੜੇ ਸੂਬਿਆਂ ਨੇ ਪਸ਼ੂਆਂ ਦੇ ਨਾਲ ਸੰਬੰਧਿਤ ਆਪਣੇ ਖੁਦ ਦੇ ਕਾਨੂੰਨ ਬਣਾਏ ਨੇ ਉਨ੍ਹਾਂ ਨੂੰ ਅੱਖਰ ਅਤੇ ਭਾਵਨਾ ਦੇ ਵਿਚ ਉਨ੍ਹਾਂ ਦੀ ਪੂਰੀ ਅਤੇ ਤੁਰੰਤ ਲਾਗੂ ਨੂੰ ਜਿਹੜਾ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣੇ ਚਾਹੀਦੇ ਅਤੇ ਸਮਰਥ ਅਥਾਰਟੀ ਦੇ ਵੱਲੋਂ ਉਚਿਤ ਸਮਝੇ ਜਾਣ ਦੇ ਅਨੁਸਾਰ ਜ਼ਰੂਰੀ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਨਿਯਮ ਬਣਾਏ ਜਾ ਸਕਦੇ ਨੇ ਤਾਂ ਜੋ ਪੈਦਲ ਯਾਤਰੀਆਂ ਦਾ ਜਾਂ ਵਾਹਨਾਂ ਦੋਵਾਂ ਦੇ ਸ਼੍ਰੇਣੀ ਦੇ ਮਾਮਲਿਆਂ ਦੇ ਵਿਚ ਗਊਆਂ ਪਸ਼ੂਆਂ ਦੇ ਨਤੀਜੇ ਵਜੋਂ ਹੋਣ ਵਾਲੇ ਹਾਦਸਿਆਂ ਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇਕ ਵਿਧੀ ਜਿਹੜੀ ਵਿਕਸਿਤ ਕੀਤੀ ਜਾ ਸਕੇ ਤੇ ਕੋਰਟ ਕਹਿੰਦਾ ਜੇ ਤੁਸੀਂ ਉਦਾਂ ਨੱਥ ਨਹੀਂ ਪਾਉਣੀ ਤੇ ਫਿਰ ਤੁਹਾਨੂੰ ਅਸੀਂ ਨੱਥ ਪਾਉਂਦੇ ਹਾਂ ਜਦੋਂ ਜੁਰਮਾਨੇ ਦੇਣੇ ਪੈਣਗੇ ਨਾ ਤਾਂ ਫਿਰ ਆਪੇ ਹੀ ਤੁਸੀਂ ਕੁਝ ਨਾ ਕੁਝ ਕਰੋਗੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ। ਸਿਖਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸਾਰੇ ਪਸ਼ੂਆਂ ਦੀ ਟੈਗਿੰਗ ਨੂੰ ਲਾਜ਼ਮੀ ਬਣਾਇਆ ਜਾਵੇ ਜਿਸ ਦੇ ਨਾਲ ਉਨ੍ਹਾਂ ਦੇ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸਿਹਤ ਸੇਵਾ ਨੂੰ ਯਕੀਨੀ ਬਣਾਉਣ ਅਤੇ ਵੈਟਨਰੀ ਚੈੱਕਅਪ ਦੇ ਉੱਤੇ ਟੀਕਾਕਰਨ ਦੇ ਨਾਲ ਜੋੜਨ ਦੇ ਵਿਚ ਮਦਦ ਮਿਲਦੀ ਹੈ। ਬੈਂਚ ਨੇ ਕਿਹਾ ਕਿ ਆਰਥਿਕ ਤੌਰ ਦੇ ਉੱਤੇ ਉਪਯੋਗੀ ਉਦੇਸ਼ ਪੂਰਾ ਕਰਨ ਤੋਂ ਬਾਅਦ ਜਾਨਵਰਾਂ ਨੂੰ ਛੱਡ ਦਿੱਤੇ ਜਾਣ ਦੀ ਹਕੀਕਤ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ। ਅਜਿਹਾ ਫੈਸਲਾ ਕਰਨ ਵਾਲੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਤੇ ਅਜਿਹੇ ਜਾਨਵਰਾਂ ਨੂੰ ਉਚਿਤ ਅਥਾਰਟੀ ਰਾਹੀਂ ਚਲਾਏ ਜਾਂਦੇ ਸ਼ੈਲਟਰਾਂ ਦੇ ਵਿਚ ਸੁਰੱਖਿਅਤ ਤਬਦੀਲੀ ਨੂੰ ਯਕੀਨੀ ਬਣਾਉਣਾ ਚਾਹੀਦਾ। ਅਜਿਹੇ ਸ਼ੈਲਟਰਾਂ ਦੇ ਅਧਿਕਾਰਾਂ ਨੂੰ ਅਜਿਹੀ ਤਬਦੀਲੀ ਨੂੰ ਸਵੀਕਾਰ ਕਰਦਿਆਂ ਇਕ ਰਸੀਦ ਜਾਰੀ ਕਰਨੀ ਚਾਹੀਦੀ ਹੈ ਤੇ ਅਜਿਹੇ ਜਾਨਵਰਾਂ ਦੇ ਵੇਰਵਿਆਂ ਨੂੰ ਟੈਗਿੰਗ ਦੇ ਡਾਟਾਬੇਸ ਦੇ ਵਿਚ ਦਰਜ ਬਦਲਣਾ ਚਾਹੀਦਾ ਤੇ ਬੈਂਚ ਨੇ ਅੱਗੇ ਇਹ ਵੀ ਕਿਹਾ ਨਾਲ ਕਿ ਅਦਾਲਤ ਨੇ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਟੈਗਿੰਗ ਰਿਕਾਰਡਾਂ ਦਾ ਡਿਜੀਟਾਈਜੇਸ਼ਨ ਅਤੇ ਇਨ੍ਹਾਂ ਸ਼ੈਲਟਰਾਂ ਦਾ ਸੁਚਾਰੂ ਸੰਚਾਲਨ ਸਹੀ ਢੰਗ ਦੇ ਨਾਲ ਕੀਤਾ ਜਾਵੇ ਤੇ ਅਧਿਕਾਰੀ ਹਰ ਕਾਰਪੋਰੇਸ਼ਨ ਵਿਭਾਗ ਦੇ ਵਿਚ ਇਕ ਖਾਸ ਅਧਿਕਾਰੀ ਨੂੰ ਨੋਡਲ ਅਧਿਕਾਰੀ ਵਜੋਂ ਤੈਨਾਤ ਕਰ ਸਕਦੇ ਨੇ। ਇਹ ਜਿਹੜਾ ਨਿਰਦੇਸ਼ ਇਕ ਔਰਤ ਦੇ ਵੱਲੋਂ ਦਾਖਲ ਕੀਤੀ ਗਈ ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਆਇਆ ਜਿਸ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਨੇ ਉਸ ਨੂੰ ਦਿੱਤੇ ਗਏ 29.32 ਲੱਖ ਰੁਪਏ ਦੀ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਸੀ। ਔਰਤ ਦੇ ਪਤੀ ਨੂੰ ਸੜਕ ਤੇ ਤੁਰਦਿਆਂ ਇਕ ਅਵਾਰਾ ਸਾਂਹ ਨੇ ਟੱਕਰ ਮਾਰ ਦਿੱਤੀ ਸੀ ਜਿਸ ਦੇ ਕਾਰਨ ਉਸਦੇ ਸਿਰ ਦੇ ਵਿਚ ਸੱਟ ਲੱਗੀ ਤੇ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਔਰਤ ਨੇ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਸੀ। ਸਿੰਗਲ ਜੱਜ ਬੈਂਚ ਨੇ ਮ੍ਰਿਤਕ ਦਾਅਵੇਦਾਰਾਂ ਦੀ ਆਮਦਨ ਉਮਰ ਅਤੇ ਹੋਰ ਕਾਰਕਾਂ ਦੇ ਆਧਾਰ ਦੇ ਉੱਤੇ ਮੋਟਰ ਵਹੀਕਲਸ ਐਕਟ 1988 ਦੇ ਤਹਿਤ ਮੁਆਵਜ਼ਾ ਦੇਣ ਦੇ ਸਿਧਾਂਤਾਂ ਨੂੰ ਲਾਗੂ ਕਰਦਿਆਂ ਮੁਆਵਜ਼ਾ ਤੈਅ ਕੀਤਾ ਸੀ ਤੇ ਪ੍ਰਦਾਨ ਕੀਤਾ ਸੀ। ਡਿਵੀਜ਼ਨ ਬੈਂਚ ਨੇ ਸਿਰਫ ਇਸ ਆਧਾਰ ਦੇ ਉੱਤੇ ਸਿੰਗਲ ਜੱਜ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਕਿ ਤੱਥਾਂ ਦੇ ਵਿਵਾਦਿਤ ਮੁੱਦਿਆਂ ਦੇ ਉੱਤੇ ਧਾਰਾ 226 ਦੇ ਅਧਿਕਾਰ ਖੇਤਰ ਚ ਤਹਿਤ ਜਿਹੜਾ ਫੈਸਲਾ ਨਹੀਂ ਕੀਤਾ ਜਾ ਸਕਦਾ ਪਰ ਜਿੰਨੀਆਂ ਰਿਪੋਰਟਾਂ ਜਾਣਗੀਆਂ ਮੁਆਵਜ਼ੇ ਦੇਣੇ ਪੈਣਗੇ ਆਪੇ ਹੀ ਸਰਕਾਰਾਂ ਦੇ ਕੰਨ ਖੁੱਲਣਗੇ। ਤੇ ਦੋਸਤੋ ਕਰਤਾਰਪੁਰ ਲਾਂਘੇ ਦੀ ਗੱਲ ਅੱਗੇ ਜਾ ਕੇ ਕਰਦਿਆਂ ਨਾਲ ਹਰਸਿਮਰਤ ਕੌਰ ਬਾਦਲ ਹੋਣਾ ਨੇ ਮੁੱਦਾ ਚੱਕਿਆ ਹੈ ਤੇ ਉਹ ਸਪਸ਼ਟੀਕਰਨ ਮੰਗੇ ਆ ਕੇਂਦਰ ਦੇ ਕੋਲੋਂ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਜਿਹੀ ਆਡੀਓ ਸੁਣਾਉਂਦੇ ਆ ਤੁਹਾਨੂੰ ਬੀਬੀ ਆਪਣੇ ਆਪਣੇ ਬੀਬੀ ਜਗੀਰ ਕੌਰ ਹੋਣਾ ਦੀ ਇੱਕ ਆਡੀਓ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਫਿਰ ਆਪਾਂ ਨਾਲ ਨਾਲ ਲਾਈਨਾਂ ਖੋਲਦੇ ਆ। ਬੀਬੀ ਜਗੀਰ ਕੌਰ ਹੋਣਾ ਨੇ ਜਿਹੜੀ ਇੱਕ ਲਕੀਰ ਖਿੱਚ ਦਿੱਤੀ ਹੈ ਦੇ ਕੋਲੋਂ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਜਿਹੀ ਆਡੀਓ
1: ਟੁੰਡਾ ਇਦਾਂ ਕਹਿੰਦਾ ਸੀ ਮੈਂ ਬਥੇਰੀ ਲੜਦੀ ਰਹੀ ਇਹ ਨਹੀਂ ਰਹਿਣੇ ਤੁਹਾਡੇ ਨਾਲ ਉਹ ਸਾਨੂੰ ਗਦਾਰ ਕਹਿੰਦੀ ਹੈ ਤਰਲੇ ਪਰ ਚੁੱਪ ਕਰ ਬੀਬੀ ਆਹੀ ਮੈਨੂੰ ਕਹਿੰਦਾ ਸੀ ਤੁਹਾਡਾ ਬਣਾਣਾ ਮੈਂ ਜਦੋਂ ਕਹਿੰਦੀ ਸੀ ਨਾ ਮੇਰੀ ਲੜਾਈ ਰਹੀ ਇੰਨਾ ਕਾਹਦੇ ਇਕੱਠੇ ਰਹਿਣਾ ਜੀ ਅਸੀਂ ਕਾਹਦੇ ਇਕੱਠੇ ਰਹਿਣਾ ਹੁਣ ਉਸੇ ਉੱਜੜ ਗਿਆ ਵਿਹੜਾ ਉਹਦੇ ਆਪਾਂ ਇਕੱਠੇ ਹੋਈ ਗਏ ਸਾਰੇ ਉਹ ਤੇ ਕਹਿੰਦੇ ਸਾਨੂੰ ਮੰਨੋ ਮੁੱਖ ਮੰਤਰੀ ਕਿੱਦਾਂ ਮੰਨ ਲਈਏ ਜਿਸ ਬੰਦੇ ਨੂੰ ਇਹ ਮੰਨਣ ਨਾ ਮੰਨਣ ਪਰ ਮੈਂ ਨੀ ਮੰਨਦੀ ਉਹਨਾਂ ਲੋਕਾਂ ਨੂੰ ਅੱਗੇ ਲਾਇਆ ਜਿਹੜੇ ਕਿ ਸਮੈਕਾਂ ਨਾਲ ਸੰਬੰਧਿਤ ਹੈ ਜਿਹੜੇ ਕਿ ਗੈਂਗਸਟਰਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਕੇਵਲ ਪੈਸਾ ਕਮਾਇਆ ਲਾਂਤਾਂ ਖੱਟੀਆਂ ਉਹ ਲੋਕਾਂ ਨੂੰ ਅੱਜ ਲੀਡਰ ਬਣਾ ਕੇ ਅੱਗੇ ਲਾਇਆ ਹੋਇਆ ਜਿਹੜਾ ਤੁਹਾਨੂੰ ਮੰਨਦਾ ਨਹੀਂ ਉਹਦੀ ਫੋਟੋ ਲਾ ਦਿੰਦੇ ਹੋ ਬੀਬੀ ਸਤਵੰਤ ਕੌਰ ਉਹ ਕਹਿੰਦੀ ਮੈਂ ਤੁਹਾਡਾ ਹਿੱਸਾ ਹੀ ਨਹੀਂ ਤੇ ਕਦ ਨੀ ਲਾਉਣੇ ਉੱਥੇ ਫੋਟੋ ਤੇ ਜਗੀਰ ਕੌਰ ਤੁਹਾਡੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਇਹਨੂੰ ਸਾਕੀ ਨੀ ਕਰਦੇ ਸਾਰਾ ਹੀ ਪਰਿਵਾਰ ਜਿਹੜਾ ਸਰਦਾਰ ਤਰਸੇਮ ਸਿੰਘ ਜੀ ਦਾ ਪੂਰਾ ਤਰਸੇਮ ਸਿੰਘ ਦਾ ਪਰਿਵਾਰ ਉੱਥੇ ਡਿੰਪੇ ਨੂੰ ਵੋਟਾਂ ਪਵਾ ਰਿਹਾ ਸੀ ਵਰਕਰੀ ਕਰ ਰਿਹਾ ਸੀ

0: ਅੱਜ ਪੰਥ ਦੇ ਮਤੇ ਅੱਜ ਸਿੱਖਾਂ ਨੇ ਛੇ ਜਮਾਤਾਂ ਬਣਾ ਲਈਆਂ ਛੇ ਜਮਾਤਾਂ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਵਾਰਸ ਪੰਜਾਬ ਅਕਾਲੀ ਦਲ ਪੰਥਕ ਪਤਾ ਨੀ ਕਿਹੜੇ ਕਿਹੜੇ ਅਕਾਲੀ ਦਲ ਬਣ ਗਏ ਨਾ ਵਾਰਸ ਪੰਜਾਬ ਆਪਣੇ ਆਪ ਨੂੰ ਪੰਥ ਸਮਝਦਾ ਨਾ ਮਾਨ ਆਪਣੇ ਆਪ ਨੂੰ ਪੰਥ ਸਮਝਦਾ ਨਾ ਕੋਈ ਹੋਰ ਸਮਝਦਾ ਕੇਵਲ ਅਸੀਂ ਪੰਥ ਹਾਂ ਨਾ ਅਸੀਂ ਕਾਬਲੀਅਤ ਨੀ ਜਾਣਦੇ ਜਿਸ ਬੰਦੇ ਦਾ ਰਾਜਨੀਤਿਕ ਪਿਛੋਕੜ ਨੀ ਜਾਣਦੇ ਜਿਸ ਵਿਅਕਤੀ ਨੇ ਕੋਈ ਪੰਜਾਬ ਲਈ ਪੰਜਾਬੀਆਂ ਲਈ ਪੰਥ ਲਈ ਕਦੀ ਦੇਣ ਨਾ ਦਿੱਤੀ ਹੋਵੇ ਉਹਨੂੰ ਅੱਗੇ ਲਾ ਕੇ ਬਿਠਾ ਦੋ ਕੌਮ ਦੇ ਚੈਨੀ ਜੀ ਤੋਂ ਬਿਨਾਂ ਹੀ ਮੈਂ ਕਹਿ ਦਿੰਦੀ ਹਾਂ ਸਰਕਾਰ ਦਾ ਹਿੱਸਾ ਬਣਾਂਗੇ ਤੁਹਾਨੂੰ ਤਾਕਤ ਚਾਹੀਦੀ ਹੈ ਨਾ ਪਾਵਰ ਚਾਹੀਦੀ ਹੈ ਨਾ ਅੱਜ ਅਲਾਇੰਸ ਨਹੀਂ ਹੋਏਗਾ ਜਿੱਤ ਜਾਵਾਂਗੇ 15 ਜਿੱਤੀਏ 20 ਜਿੱਤੀਏ 25 ਜਿੱਤੀਏ ਬਾਅਦ ਚ ਅਸੀਂ ਅਲਾਇੰਸ ਕਰ ਲਾਂਗੇ
1: ਜੀ ਦੋਸਤੋ ਇਹ ਸੀ ਬੀਬੀ ਜਗੀਰ ਕੌਰ ਹੋਣਾ ਦੀ ਦਿਲ ਨੂੰ ਟੁੰਮਣ ਵਾਲੀ ਤੇ ਸੱਚੀਆਂ ਗੱਲਾਂ ਦੀ ਗੱਲਬਾਤ ਤੇ ਅੱਗੇ ਆਪਾਂ ਵੱਧਦੇ ਇਸੇ ਮੁੱਦਿਆਂ ਨੂੰ ਅੱਗੇ ਵਧਾਉਂਦੇ ਹਾਂ ਤੇ ਆਪਣੇ ਨਾਲ ਸੁਰਿੰਦਰ ਕੁਮਾਰ ਜੀ ਜੁੜੇ ਹੋਏ ਨੇ ਉਹਨਾਂ ਦੀ ਵੀ ਗੱਲ ਸੁਣਦੇ ਹਾਂ ਇੱਕ ਮੁੱਦਾ ਉਹਨਾਂ ਨਾਲ ਡਿਸਕਸ ਕਰਾਂਗੇ ਤੇ ਉਸ ਤੋਂ ਪਹਿਲਾਂ ਸੱਦਾ ਪੱਤਰ ਦਿੰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ ਲੰਘੇ ਆਓ ਜੀ
2: ਹਾਲ ਚਾਲ ਠੀਕ ਹੈ ਜੀ
1: ਜੀ
2: ਤੇ ਮੈਨੂੰ ਲੱਗਦਾ ਤੁਸੀਂ ਮੇਰੀ ਆਵਾਜ਼ ਮਿਊਟ ਕੀਤੀ ਹੁੰਦੀ ਪਹਿਲਾਂ ਉਹ ਬੀਬੀ ਜਗੀਰ ਕੌਰ ਵਾਲੀ ਨਾ ਜੀ ਆਵਾਜ਼ ਬਹੁਤ ਘੱਟ ਆ ਰਹੀ ਸੀ ਜੀ ਮੈਂ ਤਾਂ ਕਰਕੇ ਬਾਰ ਕੀਤਾ ਵੀ ਸੀ ਰਿਕੁਐਸਟ
1: ਜੀ
2: ਤੇ ਉਹ ਥੋੜੀ ਤੰਗੀ ਆ ਰਹੀ ਸੀ ਚਲੋ ਬਾਅਦ ਦੇ ਵਿੱਚ ਜਿਹੜਾ ਹੈਗਾ ਆਡੀਓ ਸੀ ਸੁਣਿਆ ਜਾ ਸਕਦਾ ਹਾਂਜੀ ਚਲ
1: ਠੀਕ ਹੈ ਜੀ
2: ਤੇ ਐਨੀਵੇ ਜੀ ਅੱਜ ਨਾ ਜੀ ਸਾਡੇ ਨਾਲ ਜੁੜੇ ਆ ਸੁਰਿੰਦਰ ਕੁਮਾਰ ਪੱਡਾ ਜੀ ਇਹਨਾਂ ਦੀ ਸਮੱਸਿਆ ਇਹ ਵੈਸੇ ਮੈਨੂੰ ਆਪਣੀ ਦੱਸ ਗਏ ਹੈਗੇ ਮੈਂ ਐਕਸਪਲੇਨ ਕਰ ਦੂੰਗਾ ਪਹਿਲਾਂ ਇਹਨਾਂ ਦੀ ਜਵਾਨੀ ਜਿਹੜੀ ਆ ਇਹਨਾਂ ਦੀ ਗੱਲ ਲੈ ਲਓ ਫਿਰ ਇਹਨਾਂ ਤੋਂ ਫਿਰ ਆਫ ਲੈ ਕੇ ਤੇ ਬਾਅਦ ਦੇ ਵਿੱਚ ਮੈਂ ਇਹਨਾਂ ਦੀ ਡਿਟੇਲ ਦੱਸ ਦਿਆਂਗਾ ਜੀ
1: ਜੀ ਜਰੂਰ ਜੀ ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਸੁਰਿੰਦਰ ਜੀ
3: ਹਾਂਜੀ ਸਰ ਨਮਸਕਾਰ ਜੀ
1: ਸਰ ਨਮਸਕਾਰ ਜੀ ਜੀਆਂ ਨੂੰ ਜੀ ਸਰ ਜੀ ਕੀ ਹਾਲ ਚਾਲ ਨੇ
3: ਸਰ ਸਾਡੇ ਪਿੰਡ ਦੀ ਜਿਹੜੀ ਕੁਛ ਜ਼ਮੀਨ ਹੈ ਜਿਹੜੀ ਹੈ ਪਹਿਲੇ ਵੀ ਬੋਲੀ ਹੁੰਦੀ ਸੀ ਤੇ ਹੁਣ ਵੀ ਉਹਨਾਂ ਨੇ ਨਾ ਪੰਚਾਇਤ ਜ਼ਮੀਨ ਦੀ ਬੋਲੀ ਕੀਤੀ ਸਰਪੰਚ ਸਾਹਿਬ ਨੇ
1: ਜੀ
3: ਉਹ ਪਹਿਲੇ ਹੁੰਦੀ ਸੀਗੀ ਇੱਕ ਸਾਲ ਲਈ
1: ਜੀ
3: ਉਹਦੇ ਵਿੱਚ ਸਾਡੇ ਜਿੰਨੇ ਵੀ ਠੇਕੇਦਾਰ ਆਉਂਦੇ ਜਾਂ ਸਾਡੇ ਭਾਈਵਾਲ ਆਉਂਦੇ ਸੀ ਉਹ ਲੋਕੀ ਉਹਦੇ ਚ ਫਸਲ ਬੀਜਦੇ ਸੀ ਜਾਂ ਮੂੰਗਫਲੀ ਜਾਂ ਜੋ ਵੀ ਕਰਨਾ ਹੁੰਦਾ ਸੀ ਬੀਜਦੇ ਇੱਕ ਸਾਲ ਲਈ
1: ਜੀ
3: ਤੇ ਹਰ ਸਾਲ ਬੋਲੀ ਕੀਤੀ ਜਾਂਦੀ ਸੀ
1: ਜੀ
3: ਪਰ ਹੁਣ ਪੰਚਾਇਤ ਨੇ ਥੋੜਾ ਇੱਕ ਨਵਾਂ ਕਾਨੂੰਨ ਕੱਢਦਾ ਕਿ ਇਹਨਾਂ ਨੇ ਐਸ ਕੀ ਬੋਲੀ ਕਰਤੀ 3 ਸਾਲ ਲਈ
1: ਅੱਛਾ ਜੀ
3: ਉਹ ਜ਼ਮੀਨ ਜਿਹੜੀ ਵਾਹੀ ਯੋਗ ਜ਼ਮੀਨ ਹੈ ਕਿਉਂਕਿ ਉਹ ਜਗ੍ਹਾ ਤਾਂ ਪੰਚਾਇਤ ਨਹੀਂ ਸੀਗੀ ਪਰ ਜਿਹੜੀ ਉਹ ਵਾਹੀ ਯੋਗ ਬਣਾਈ ਉਹ ਤਾਂ ਸਾਡੇ ਲੋਕਾਂ ਨੇ ਬਣਾਈ ਨਾ ਆਪਣੇ ਲੋਕਾਂ ਨਾਲ ਕਿਰਤ ਕਰਕੇ ਆਪਣੀ ਮਿਹਨਤ ਕਰਕੇ ਸਾਰਿਆਂ ਨੇ
1: ਜੀ
3: ਤੇ ਉਹ 3 ਸਾਲ ਲਈ ਕਰਤੇ ਸਰ ਉਹਨਾਂ ਨੇ ਕੀਤਾ ਜਿਹੜੇ ਠੇਕੇਦਾਰ ਹੈਗੇ ਉਹਨਾਂ ਨੇ ਮੌਕੇ ਤੇ ਹੁਣ ਉਹ ਲਾਤੀ ਉੱਥੇ ਸਫੇਦੇ ਦੇ ਬੂਟੇ
1: ਅੱਛਾ ਜੀ ਉੱਪਰੋਂ ਹੋਰ ਇੱਕ ਸਫੇਦੇ ਦੇ ਬੂਟੇ ਲਾਤੇ ਜੀ ਵੈਸੇ ਉਹ ਫਸਲ ਤੇ ਲੈ ਨਹੀਂ ਗਿਆ
3: ਸਰ ਫਸਲ ਦੇ ਵਿੱਚ ਤਾਂ ਆਪਾਂ ਫਸਲ ਦੇ ਵਿੱਚ ਤਾਂ ਇਹ ਨੀ ਲਾਉਂਦੇ ਹੈਗੇ ਕਿਉਂਕਿ ਜਿਹੜਾ ਸਵੇਦੇ ਦਾ ਬੂਟਾ ਹੈਗਾ ਸਰ ਇਹ ਤਾਂ 5 ਸਾਲ ਲਈ ਆਣਾ ਸੀ ਨਾ 5 ਸਾਲ ਤੋਂ ਘੱਟਦਾ ਹੁੰਦਾ ਹੀ ਨਹੀਂ
1: ਹਾਂਜੀ ਹਾਂਜੀ ਬਿਲਕੁਲ
3: ਕਰਪਸ਼ਨ ਕਰਨ ਦੀ ਨੀਅਤ ਨਾਲ ਉਹਨਾਂ ਦਾ ਜਾਂ ਨਿਆਂ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ ਨੇ ਨਵਾਂ ਟ੍ਰੈਂਡ ਕੀਤਾ ਕਿ 3 ਸਾਲ ਲਈ ਬੋਲੀ ਕਰਤੀ ਪੰਚਾਇਤ ਨੇ
1: ਜੀ
3: ਤੇ ਉਹਨਾਂ ਕੋਲ ਉਹਨਾਂ ਨੂੰ ਜੇ ਬੂਟੇ ਲਾਏ ਹੈਗੇ ਤਾਂ ਲਾਏ ਤਾਂ ਪੰਚਾਇਤ ਦੀ ਸਰਪੰਚ ਦੀ ਸਹਿਮਤੀ ਨਾਲ ਹੀ ਹੋਣਗੇ ਜਾਂ ਬੀਡੀਓ ਸਾਹਿਬ ਨੂੰ ਕੋਈ ਕੀਤਾ ਹੋਊਗਾ ਨਾ ਸਖਤ
1: ਅਜੇ 3 ਪਹਿਲਾਂ ਉਹਨਾਂ ਨੇ ਇੱਕ ਤਾਂ ਐਗਰੀਮੈਂਟ ਤੋੜ ਦਿੱਤਾ ਸਾਲ ਬਾਈ ਸਾਲ ਹੁੰਦਾ ਉਹ 3 ਸਾਲ ਦਾ ਕਰ ਦਿੱਤਾ ਦੂਸਰਾ ਫਿਰ ਉਹਦੇ ਵਿੱਚ ਫਸਲੀ ਜ਼ਮੀਨ ਦੇ ਵਿੱਚ ਸਫੇਦੇ ਲਾਤੇ ਜੀ ਬੂਟੇ ਲਾਤੇ
3: ਹਾਂਜੀ ਹਾਂਜੀ ਸਾਨੂੰ ਸਰ ਸਾਨੂੰ ਪ੍ਰੋਬਲਮ ਇਹ ਹੈ ਕਿ ਸਾਡੇ ਲੋਕਾਂ ਨੇ ਇੰਨੀ ਮਿਹਨਤ ਕੀਤੀ ਲੋਕਾਂ ਨੇ ਵਾਹਿਜੋਗ ਜ਼ਮੀਨ ਬਣਾਈ ਠੀਕ ਜੀ
1: ਜੀ
3: ਅੱਗੇ ਅੱਗੇ ਤੇ ਬੋਲੀ ਜਿਹੜੀ ਸੀਗੀ ਉਹ ਕੁਛ ਮਤਲਬ ਲੱਖਾਂ ਚ ਹੁੰਦੀ ਉਹਨਾਂ ਦੀ ਬੋਲੀ ਜਿਹੜੀ ਹੈਗੀ ਇੰਨੀ ਵਧਾਤੀ ਕਿ ਜਿਹੜਾ ਸਾਡੇ ਵਰਗਾ ਆਮ ਬੰਦਾ ਸੀਗਾ ਜਿੱਥੇ ਜਿਹੜੀ ਬੋਲੀ 10,000 ਦੀ ਹੁੰਦੀ ਉਹ 50,000 ਦੀ ਲੈ ਕੇ ਚੁੱਕੇ ਉਹ
1: ਅੱਛਾ ਜੀ ਮਤਲਬ ਕਿ ਕਿਸੇ ਪੱਲੇ ਪਵੇ ਹੀ ਨਾ ਹੋਵੇ
3: ਹਾਂ ਸਾਡੇ ਜਿਹੜੇ ਪਿੰਡ ਦੇ ਲੋਕੀ ਹੈਗੇ ਜਾਂ ਮਾੜੇ ਲੋਕੀ ਹੈਗੇ ਉਹਨਾਂ ਦੇ ਪੱਲੇ ਨਾ ਪਵੇ ਉਹ ਉਸ ਉਹਦੇ ਵਿੱਚ ਥੋੜੀ ਬੋਲੀ ਮੈਂ ਵੀ ਦਿੱਤੀ ਸੀ ਇੱਕ ਪਲਾਟ ਦੇ ਵਿੱਚ ਜਿਹਦੀ ਅੱਗੇ 8-7 ਹਜ਼ਾਰ ਦੀ ਹੁੰਦੀ ਸੀਗੀ ਮੈਂ ਵੀ 50 ਤੱਕ ਤਾਂ ਮੈਂ ਵੀ ਗਿਆ ਫਿਰ ਮੈਂ ਕਿਹਾ ਇਹਨਾਂ ਦਾ ਇਦਾਂ ਹੀ ਗੱਲ ਥੋੜੀ ਕਰਦੇ ਆ ਆਪਾਂ ਪਰ ਸਾਨੂੰ ਉਹਨਾਂ ਦੇ ਨੇੜੇ ਲੱਗਣ ਨਹੀਂ ਹੁੰਦਾ ਜੀ
1: ਤੇ ਤੁਸੀਂ ਹੋਰ ਕਿਤੇ ਸਰਪੰਚ ਤੱਕ ਸਰਪੰਚ ਨਾਲ ਗੱਲ ਨਹੀਂ ਕੀਤੀ ਜਾਂ ਹੋਰ ਕਿਤੇ ਅਪਰੋਚ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਜੀ
3: ਸਰ ਜਿਹੜੀ ਪੰਚਾਇਤ ਨਾਲ ਗੱਲ ਅਸੀਂ ਕੀਤੀ ਉਹਨਾਂ ਦਾ ਇੱਕੋ ਇੱਕ ਮੁੱਦਾ ਹੈਗਾ ਕਿਉਂਕਿ ਜਿਹੜੀਆਂ ਨਾਲ ਬੋਲੀ ਕੀਤੀ ਹੈਗੀ ਉਹਨੇ ਸੈਂਟਰਮੈਂਟ ਪਹਿਲਾਂ ਹੋਈ ਹੋਊਗੀ
1: ਜੀ।
3: ਅਸੀਂ ਜਦੋਂ ਗੱਲ ਕਰਦੇ ਆ ਤਾਂ ਉਹ ਕਹਿੰਦੇ ਜੀ ਵੀ ਪੰਚਾਇਤ ਦੀ ਜ਼ਮੀਨ ਹੈਗੀ ਹੈ ਠੇਕੇਦਾਰਾਂ ਨੂੰ ਆਪਾਂ ਦਿੱਤੀ ਹੈ 3 ਸਾਲ ਲਈ
1: ਜੀ,
3: ਉਹ ਭਾਵੇਂ ਵੇਚਣ ਭਾਵੇਂ ਵੇਚਣ ਭਾਵੇਂ ਬੂਟੇ ਲਾਣ ਜਾਂ ਮਰਜ਼ੀ ਜੋ ਮਰਜ਼ੀ ਕਰਨ ਹੈਗੀ ਤਾਂ ਕਾਨੂੰਨ ਦੀ ਉਲੰਘਣਾ ਇਹ ਜੀ ਸਰ।
1: ਨਹੀਂ ਏਦਾਂ ਵੇਚ ਵੀ ਨਹੀਂ ਸਕਦੇ ਜੇ ਪੰਚਾਇਤੀ ਜ਼ਮੀਨ ਤਾਂ ਵੇਚ ਵੀ ਨਹੀਂ ਸਕਦੇ ਜੀ ਉਹ ਤਾਂ।
3: ਉਹ ਸਰ ਉਹਨਾਂ ਦਾ ਉਹਨਾਂ ਨੇ ਮਤਲਬ ਇਹ ਗੱਲ ਕਹੀ ਨਾ ਵੀ ਉਹ ਜੋ ਮਰਜ਼ੀ ਕਰਨ ਜੀ, ਇਹਦਾ ਮਤਲਬ ਤਾਂ ਇਹ ਹੈ ਵੀ ਉਹ ਭਾਵੇਂ ਜਿਹਨੂੰ ਮਰਜ਼ੀ ਅੱਗੇ ਟ੍ਰਾਂਸਫਰ ਕਰਨ ਜੋ ਮਰਜ਼ੀ ਕਰਨ ਉਹਨਾਂ ਦਾ ਇਸ਼ੂ ਇਹ ਹੋ ਗਿਆ ਫਿਰ
1: ਜੀ। ਬਿਲਕੁਲ ਜੀ, ਚੋ ਬਾਕੀ ਪੁੱਛ ਲੈਂਦੇ ਆ ਸੈਣੀ ਸਾਹਿਬ ਤੋਂ ਕੀ ਹੋ ਸਕਦਾ ਜੀ, ਉਹ ਮਸਲੇ ਤੋਂ ਚੰਗੀ ਤਰ੍ਹਾਂ ਸਮਝਦੇ ਨੇ ਇਹਨੂੰ ਤੇ। ਸੈਣੀ ਸਾਹਿਬ ਹਾਂਜੀ ਕੀ ਕਹਿੰਦੇ ਹੋ ਜੀ ਇਸ ਮਸਲੇ ਦੇ ਉੱਤੇ?
2: ਪਹਿਲਾਂ ਜੀ ਸੁਰਿੰਦਰ ਹੋਣਾ ਦੀ ਗੱਲ ਸੁਣ ਲਓ ਤੁਸੀਂ ਪੂਰੀ, ਫਿਰ ਇਹਨਾਂ ਨੂੰ ਆਫ ਦੇ ਦਿਓ, ਫਿਰ ਮੈਂ ਬਾਕੀ ਗੱਲ ਕਰ ਲਵਾਂ।
1: ਜਰੂਰ ਜਰੂਰ ਜੀ
2: ਜੀ
3: ਸਾਡੀ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਚੈਨਲ ਰਾਹੀਂ ਜਾਂ ਜੋ ਵੀ ਹੈਗਾ ਮਤਲਬ ਸਰਕਾਰ ਤੱਕ ਮਤਲਬ ਗੱਲ ਪਹੁੰਚਾਈ ਜਾਵੇ ਤਾਂ ਕਿ ਥੋੜਾ ਜਿਹਾ ਸਾਨੂੰ ਇਨਸਾਫ ਮਿਲ ਜਾਏ ਲੋਕਾਂ ਨੂੰ, ਹੋਰ ਤਾਂ ਕੋਈ ਗੱਲ ਨੀ ਏਡੀ ਵੱਡੀ।
1: ਜੀ ਜਰੂਰ ਜੀ, ਤੇ ਬਾਕੀ ਪਿੰਡ ਵਾਲੇ ਤੁਹਾਡੇ ਨਾਲ ਨੇ ਸਭ, ਮੈਂ ਉਹ ਵੀ ਇਸ ਚੀਜ਼ ਦੇ ਨਾਲ ਸਹਿਮਤ ਨੀ ਗੇ ਕਿ ਜੋ ਸਰਪੰਚ ਨੇ
3: ਸਰ ਨਹੀਂ ਸਰ ਸਾਡੇ ਨਾਲ ਕਾਫੀ ਬੰਦੇ ਸਾਡੇ ਨਾਲ ਹੈਗੇ, ਮੇਰੇ ਕੋਲ ਬੈਠੇ ਸਾਡੇ ਕੁਛ ਬੰਦੇ ਸਾਡੇ ਕੋਲ ਮੇਰੇ ਕੋਲ ਬੈਠੇ ਵੀ ਹੈਗੇ ਆ
1: ਜੀ,
3: ਤੇ ਪਿੰਡ ਨੂੰ ਇਹਦੇ ਬਾਰੇ ਪਤਾ ਹੀ ਨੀ ਹੈਗਾ ਜੀ ਨਾ ਉਹਨਾਂ ਨੇ ਮਤਲਬ ਇਹਦੇ ਬਾਰੇ ਕੋਈ ਆਮ ਇਜਲਾਸ ਕੀਤਾ ਉਹਨਾਂ ਨੇ ਲੋਕਾਂ ਨੂੰ ਦੱਸੀ ਭਾਈ ਵੀ ਅਸੀਂ 3 ਸਾਲ ਦੀ ਬੋਲੀ ਦੇਣ ਲੱਗੇ ਹੈਗੇ ਤੇ ਬੂਟੇ ਲਾਣੇ ਜਾਂ ਕੁਛ ਹੈਗਾ, ਇਹਦੇ ਬਾਰੇ ਕੋਈ ਨਾ ਕਲੀਅਰ ਨੀ ਕੀਤਾ।
1: ਤੇ ਜਦੋਂ ਉਦੋਂ ਪੰਚਾਇਤ ਦੇ ਵਿੱਚ ਬੈਠੇ ਸੀਗੇ ਐਗਰੀਮੈਂਟ ਕੀਤਾ ਗਿਆ ਜੀ, ਉਦੋਂ ਮਤਲਬ ਕਿ ਪਿੰਡ ਦੇ ਲੋਕ ਉੱਥੇ ਮੌਜੂਦ ਸੀ ਕਿ ਸਿਰਫ ਸਰਪੰਚ ਪੰਚ ਜਾਂ ਜਿਹਨਾਂ ਨੇ ਲਈ ਆ ਠੇਕੇ ਤੇ ਉਹ ਹੀ ਮੌਜੂਦ ਸਨ?
3: ਸਰ ਉਹਲੇ ਤਾਂ ਸਿਰਫ ਬੋਲੀ ਦੇਣ ਵਾਲੇ ਬੰਦੇ ਹਾਜ਼ਰ ਸੀਗੇ ਜਿਹਨਾਂ ਬੋਲੀ ਦੇਣੀ ਸੀ ਜਾਂ ਹੋਰ 5-4 ਬੰਦੇ ਹਾਜ਼ਰ ਸੀਗੇ, ਠੀਕ ਨੀ ਉਹਨੇ ਮਤਲਬ ਜਿਹੜੀ ਸਾਡੇ ਪਿੰਡ ਦੀ ਸ਼ਰਤਾਂ ਸੀਗੀਆਂ ਨਾ ਪਹਿਲੇ ਸੀਗੀਆਂ, ਮਤਲਬ ਜੋ ਬੋਲੀ ਮਤਲਬ ਪਹਿਲੇ ਹਿਸਾਬ ਨਾਲ ਫਸਲ ਬੀਜੀ ਜਾਂਦੀ ਹੈ ਉਸ ਹਿਸਾਬ ਨਾਲ ਇਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਅਸੀਂ ਬੋਲੀ ਕਰ ਰਹੇ ਹਾਂ, ਪਰ ਉਹਦੇ ਚ ਇਹ ਨੀ ਪਾਇਆ ਮਤੇ ਦੇ ਵਿੱਚ ਕਿ ਅਸੀਂ ਬੋਲੀ ਜਿਹੜੀ ਹੈਗੀ ਹੈ 3 ਸਾਲ ਦੇ ਰਹੇ ਹਾਂ ਬੂਟੇ ਲਵਾਉਣੇ ਹੈਗੇ, ਇਹ ਗੱਲ ਕਲੀਅਰ ਨੇ? ਹਾਂ ਇਹ ਗੱਲ ਇਹਨਾਂ ਕਲੀਅਰ ਕੀਤੀ ਇਹਨਾਂ ਨੇ।
1: ਠੀਕ ਹੈ ਜੀ, ਠੀਕ ਹੈ ਜੀ ਜੀ ਜੀ ਸੈਣੀ ਸਾਹਿਬ
2: ਗੱਲ ਇਸ ਤਰ੍ਹਾਂ ਹੈਗੀ ਨਾ ਜੀ, ਪਹਿਲਾਂ ਤਾਂ ਸਰਪੰਚ ਦੇ ਪੰਚਾਇਤ ਦੇ ਪਾਰਟ ਤੇ ਮੈਲਾ ਫਾਈਡ ਆ ਜੀ, ਪੰਚਾਇਤ ਦੀ ਜ਼ਮੀਨ ਜਿਹੜੀ ਆ ਸਿਰਫ 1 ਸਾਲ ਲਈ ਬੋਲੀ ਤੇ ਦਿੱਤੀ ਜਾ ਸਕਦੀ ਆ ਜੀ। ਹੁਣ ਇਹਨਾਂ ਨੇ ਅੱਜ ਹੀ ਜਿਹੜਾ ਇਹ ਅਗਲੇ ਸਾਲ ਦਾ ਰੇਟ ਕਿੱਦਾਂ ਅਸੈਸ ਕਰ ਲਿਆ ਜੀ? ਹੋ ਸਕਦਾ ਇਸ ਠੇਕੇਦਾਰ ਨਾਲੋਂ ਵੱਧ ਜਿਹੜਾ ਹੈਗਾ ਆ ਬੋਲੀ ਦੇਣ ਵਾਲਾ ਅਗਲੇ ਸਾਲ ਮੌਜੂਦ ਹੁੰਦਾ ਜੀ। ਬੋਲੀ ਦਾ ਤਾਂ ਮਤਲਬ ਇਹ ਹੁੰਦਾ
1: ਜੀ,
2: ਹਾਂਜੀ ਬੋਲੀ ਦਾ ਤਾਂ ਮਤਲਬ ਇਹ ਹੈ ਨਾ ਜੀ ਕਿ ਉਸ ਵੇਲੇ ਜਿਹੜਾ ਆ ਬੰਦਾ ਜਿਹੜਾ ਆ ਹਾਈਐਸਟ ਜਿਹੜੀ ਆ ਬਿੱਡ ਦਿੰਦਾ ਆ, ਹਾਂਜੀ ਤੇ ਵੱਧ ਤੋਂ ਵੱਧ ਪੈਸੇ ਦੇਣ ਵਾਲਾ ਬੰਦਾ ਜਿਹੜਾ ਹੈਗਾ ਆ ਉਹਦੇ ਨਾਂ ਤੇ ਇਹ ਚੀਜ਼ ਜਿਹੜੀ ਆ ਅਲੋਟ ਕਰ ਦਿੱਤੀ ਜਾਂਦੀ ਆ ਜੀ। ਹੁਣ ਇਹਨਾਂ ਨੇ ਕਿੱਦਾਂ ਇਮੇਜਿਨ ਕਰ ਲਿਆ ਆ ਕਿ 2026 ਦੇ ਵਿੱਚ ਜੇ ਕਿਸੇ ਨੇ ਬੋਲੀ ਇੰਨੀ ਦਿੱਤੀ ਆ ਤੇ 27 ਦੇ ਵਿੱਚ ਜਿਹੜਾ ਹੈਗਾ ਆ ਉਹ ਬੋਲੀ ਨਹੀਂ ਦੇ ਸਕਦਾ, ਹੋਰ ਕੋਈ ਬੋਲੀ ਨਹੀਂ ਦੇਗਾ ਇੰਨੀ
1: ਜੀ।
2: ਦੂਜਾ ਇਹ ਆ ਕਿ 3 ਸਾਲ ਦੀ ਬੋਲੀ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਹੀ ਇਲੀਗਲ ਆ ਜੀ
1: ਜੀ।
2: ਫੇਰ ਉਹਦੇ ਤੇ ਫਸਲ ਜਿਹੜੀ ਹੁੰਦੀ ਆ ਫਸਲ ਤਾਂ ਆਉਣੀ ਆ ਪੀ ਉਹਨੇ ਸਾਲ ਭਰ ਬੋਲੀ ਤੇ ਲੈਣੀ ਆ ਤੇ ਸਾਲ ਬਾਅਦ ਜਿਹੜੀ ਹੈਗੀ ਆ ਉਹਨੇ ਆਪਣੇ ਵਿਹਲਾ ਕਰਕੇ ਤੇ ਦੇ ਦੇਣਾ, ਭਾਵਾਂ ਇਹੀ ਬੰਦਾ ਲੈ ਲਵੇ ਪਰ ਬੋਲੀ ਦੁਬਾਰਾ ਹੋਣੀ ਹੈਗੀ ਆ ਜੀ ਜਿੱਦਾਂ ਮਰਜ਼ੀ ਆ ਉਹ ਮੌਕੇ ਦੇ ਉੱਤੇ ਦੇਖਣਾ ਆ। ਇਹ ਹੋ ਸਕਦਾ ਇਹ ਤੋਂ ਰੇਟ ਘੱਟ ਵੀ ਜਾਵੇ, ਇਹ ਹੋ ਸਕਦਾ ਰੇਟ ਵੱਧ ਵੀ ਜਾਵੇ।
1: ਨਾਲੇ ਇੱਕ ਕਾਰਨ ਹੋਰ ਆ ਸੈਣੀ ਸਾਹਿਬ ਜਿੱਦਾਂ ਕਿ ਜ਼ਮੀਨ ਪੱਧਰੀ ਆ ਜਾਂ ਬਹੁਤ ਕਹਿ ਲੋ ਖਸਤਾ ਕਹਿ ਸਕਦੇ ਆ, ਮਤਲਬ ਕਿ ਜਦੋਂ ਉਹਦੇ ਵਿੱਚ ਦਰਖਤ ਹੋਣਗੇ ਫਿਰ ਜੜਾਂ ਫੈਲਣਗੀਆਂ, ਫਿਰ ਉਹ ਜੜਾਂ ਤਾਂ ਪੌਦੇ ਵੱਢ ਵੀ ਲਏ ਤਾਂ ਜੜਾਂ ਕੌਣ ਕੱਢੇਗਾ ਜੀ ਫਿਰ?
2: ਬਿਲਕੁਲ ਤੁਹਾਡੀ ਗੱਲ ਠੀਕ ਆ, ਬੂਟੇ ਲਾ ਹੀ ਨੀ ਸਕਦੇ ਹੈਗਾ ਜੀ, ਬੂਟੇ ਦੀ ਤਾਂ ਉਮਰ 5 ਸਾਲ ਆ ਜੀ
1: ਜੀ,
2: ਠੀਕ ਨੇ ਜੀ। ਇਸ ਕਰਕੇ ਜਿਹੜਾ ਹੈਗਾ ਇਹ ਮੈਲਾਫਾਈਡ ਇੰਟੈਂਸ਼ਨ ਹੈਗੀ ਆ ਵੀ ਇਹ ਤਾਂ ਇਹ ਆ ਵੀ ਹਾਂਜੀ ਜੋ ਗ੍ਰਾਹ ਹੁੰਦਾ ਆ ਵੀ ਇਸ ਪੰਚਾਇਤ ਦਾ ਜਿਹੜਾ ਟਨਿਊਰ ਆ ਜਾਂ ਇਸ ਸਰਕਾਰ ਦਾ ਟਨਿਊਰ ਆ, ਬਿਹਤਰ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਬੋਲੀ ਆ ਇਹਨੂੰ ਬੋਲੀ ਨੂੰ ਰੱਦ ਕਰਵਾਇਆ ਕੀਤਾ ਜਾਵੇ ਜਾਂ ਠੇਕੇਦਾਰ ਦੇ ਖਿਲਾਫ਼ ਜਿਹੜਾ ਹੈਗਾ ਆ ਉਹ ਐਪਲੀਕੇਸ਼ਨ DC ਸਾਹਿਬ ਤੇ ਦਿੱਤੀ ਜਾਵੇ। DC ਸਾਹਿਬ ਆ ਜਾਏਗਾ, ਉਹ 5-5 ਫੈਤੇ ਦੇ ਦਰਖਤ ਕਿੱਦਾਂ ਲਗਾ ਸਕਦੇ ਹੈਗੇ, ਇਹ ਤਾਂ ਲੈਂਡ ਨੂੰ ਉਸੇ ਨੂੰ ਹੀ ਕਲਟੀਵੇਟ ਕਰਨਗੇ ਤੇ ਉਹਦੇ ਤੇ ਕਿਉਂਕਿ ਜਿਹੜੀ ਵਾਹੀ ਯੋਗ ਜ਼ਮੀਨ ਹੈਗੀ ਆ ਇਹ ਤੋਂ ਇਹ ਫਸਲ ਤਾਂ ਲੈ ਸਕਦੇ ਆ
1: ਜੀ।
2: ਦੂਜਾ ਇਹ ਆ ਕਿ ਇਹ ਮੈਲਾਫਾਈਡ ਇੰਟੈਂਸ਼ਨ ਇਸ ਕਰਕੇ ਹੈਗੀ ਆ ਕਿ ਉਹਨਾਂ ਨੇ ਇਹ ਮਤਲਬ ਜਿਹੜਾ ਜਦੋਂ ਵੀ ਇਹ ਲੈਂਡ ਮਾਫੀਆ ਜਿਹੜਾ ਹੈ ਕੰਮ ਕਰਦਾ ਇਸੇ ਤਰੀਕੇ ਨਾਲ ਕਰਦਾ ਕਿ ਇਹ ਬਾਕੀਆਂ ਨੂੰ ਨਾ ਪਹਿਲਾਂ ਜਿਹੜੀ ਹੈਗੀ ਆ ਉਹਨੂੰ ਬੋਲੀ ਨੂੰ ਚਾਕੀ ਇੰਨਾ ਦਿੰਦਾ ਹੈਗਾ ਤਾਂ ਕਿ ਜਿਹੜੇ ਲੋਕਲ ਜਿਹੜੇ ਬੰਦੇ ਆ ਜਿਹਨਾਂ ਨੇ ਉਹਨੂੰ ਵਾਹੀ ਯੋਗ ਜ਼ਮੀਨ ਨੂੰ ਬਣਾਇਆ ਆ ਜੀ, ਕਿਉਂਕਿ ਇਹਨਾਂ ਦੇ ਪਿੰਡ ਜਿਹੜੇ ਹੈਗੇ ਨਾ ਜੀ ਇਹ ਕੰਢੀ ਦੇ ਵਿੱਚ ਪੈਂਦੇ ਆ ਜੀ, ਸੈਮੀ ਹਿੱਲੀ ਏਰੀਆ ਆ ਜਾਂਦਾ, ਵਿੱਚ ਪੱਥਰ ਆ ਜਾਂਦਾ ਜਾਂ ਇਸ ਤਰੀਕੇ ਨਾਲ, ਉੱਥੇ ਜਿਹੜੀਆਂ ਜ਼ਮੀਨਾਂ ਵਾਹੀ ਯੋਗ ਬਣੀਆਂ ਆ ਉਹ ਬਹੁਤ ਲੋਕਾਂ ਨੇ ਮਿਹਨਤ ਨਾਲ ਬਣਾਈਆਂ ਆਈਆਂ ਜੀ।
1: ਬਿਲਕੁਲ ਜੀ।
2: ਅੱਜ ਹੁਣ ਕੀ ਹੈਗਾ ਆ ਵੀ ਉਹਨਾਂ ਨੂੰ ਦੁੱਖ ਇਸ ਚੀਜ਼ ਦਾ, ਇੱਕ ਤਾਂ ਤਿੰਨ ਸਾਲ ਵਾਸਤੇ ਬੋਲੀ ਤੇ ਦੇ ਦਿੱਤੀ, ਅਗਲੇ ਨੂੰ ਜਿਹਨੂੰ 3 ਸਾਲ ਲਈ ਦਿੱਤੀ ਉਹ ਤਾਂ ਜਿਹੜਾ ਇਹ ਮਿਲੀ ਭੁਗਤ ਨਾ ਸਰਪੰਚ ਦੀ ਨਾਲ ਲੈ ਗਿਆ 3 ਸਾਲ ਲਈ, ਪਰ ਉਹ ਕੰਮ ਕਰ ਰਿਹਾ ਆ ਉੱਥੇ 5 ਸਾਲ ਵਾਲਾ ਹਾਂਜੀ, ਤੇ ਇਸ ਕਰਕੇ ਜਿਹੜਾ ਐਡਮਿਨ 2 ਸਾਲ ਦਾ ਜਿਹੜਾ ਹੈਗਾ ਆ ਉਹ ਇਲੀਗਲ ਜਿਹੜਾ ਆ ਰੱਖੂਗਾ ਜਿੱਦਾਂ ਮਰਜ਼ੀ ਰੱਖੇ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਸਾਰੀ ਆਪਣੀ ਫਸਲ ਲੈ ਕੇ ਆ ਜਾਊਗਾ, ਨਾ ਸਰਕਾਰ ਦੇ ਪੱਲੇ ਕੁਛ ਪੈਣਾ ਨਾ ਲੋਕਾਂ ਦੇ ਪੱਲੇ ਕੁਛ ਪੈਣਾ,
1: ਜ਼ਮੀਨ ਦੀ ਹਾਲਤ ਵੀ ਲੋਕੀ ਹਾਲਤ ਚ ਵਾਪਸ ਵੀ ਨੀ ਨਾ ਕਰਨੀ ਫਿਰ ਉਹ ਚੀਜ਼ ਵਿੱਚ। ਬਿਲਕੁਲ,
2: ਲੋਕਾਂ ਦਾ ਰਾਈਟ ਟੂ ਓਬਟੇਨ ਦਾ ਜਿਹੜਾ ਹੈਗਾ ਆ ਲੈਂਡ ਔਨ ਆਕਸ਼ਨ ਜਿਹੜੀ ਆ ਨਾ ਜੀ, ਵੀ ਹਾਂਜੀ ਬੋਲੀ ਤੇ ਲੈਣ ਦਾ ਜਿਹੜਾ ਅਧਿਕਾਰ ਆ ਅਗਲੇ ਸਾਲ ਦਾ, ਅਗਲੇ 5 ਸਾਲਾਂ ਦਾ ਮਰ ਜਾਣਾ ਜੀ, ਨਾ 5 ਸਾਲ ਜਿਹੜਾ ਹੈਗਾ ਉਹ ਆਪਣੇ ਫਾਇਦੇ ਚੱਕੇ ਤੇ ਨਾ ਬੋਲੀ ਤੇ ਚੜੇ, ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ, ਬਟ ਇਹਦੇ ਵਿੱਚ ਏਦਾਂ ਹੈਗਾ ਆ ਇਹਨਾਂ ਨੂੰ ਇੱਕ ਸਰਪੰਚ ਨੂੰ ਵੀ ਜਿਹੜੀ ਹੈਗੀ ਐਪਲੀਕੇਸ਼ਨ ਜਿਹੜੀ ਆ ਲਿਖ ਕੇ ਦੇ ਦੇਣੀ ਚਾਹੀਦੀ ਆ, ਉਹਦਾ ਨੰਬਰ ਪਵਾ ਕੇ ਰੱਖ ਲੈਣੇ ਹਾਂਜੀ, ਉਹ ਦਰਖਾਸਤ ਦੇ ਕੇ ਚਾਹੇ ਭਾਵੇਂ ਰਜਿਸਟਰਡ ਕਰਨ ਵੀ ਜਿਹਦੇ ਨਾਲ ਪਤਾ ਲੱਗੇ ਕਿ ਸਰਪੰਚ ਨੂੰ ਲਿਖਿਆ ਆ, ਤੇ ਫਿਰ ਮੁੜ ਕੇ ਡਾਇਰੈਕਟਰ ਪੰਚਾਇਤ ਤੇ ਜਿਹੜਾ ਆ ਉਹ ਸਰਪੰਚ ਦੇ ਖਿਲਾਫ ਵੀ ਹਾਂਜੀ ਮੂਵ ਕੀਤਾ ਜਾ ਸਕਦਾ ਆ। ਬਾਕੀ ਇਹੋ ਜਿਹੇ ਕੰਮ ਸਰ ਜਿਹੜੇ ਹੈਗੇ ਆ ਇਹ ਲੋਕਲ ਜਿਹੜੇ ਹੈਗੇ ਵਿਧਾਇਕ ਉਹਨਾਂ ਦੀ ਸ਼ਹਿਰ ਤੇ ਹੁੰਦੇ ਆ, ਉਦਾਂ ਅਦਰਵਾਈਜ਼ ਨਹੀਂ ਕਰ ਸਕਦਾ ਕੋਈ, ਤੇ ਕਾਨੂੰਨ ਦੇ ਰਸਤੇ ਖੁੱਲੇ ਹੈਗੇ ਆ ਜੀ ਇਹਨਾਂ ਵਾਸਤੇ। ਬਾਕੀ ਅਸੀਂ ਤਾਂ ਆਪਣੇ ਲੈਵਲ ਤੇ ਜਿਹੜਾ ਇਹਨਾਂ ਨੂੰ ਯਕੀਨ ਤੋੜੇ ਆ, ਤੇ ਦੂਜੇ ਚੌਥੇ ਇਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਮਤਲਬ ਸਾਂਝੀ ਕਰਦੇ ਰਵਾਂਗੇ ਜੀ।
1: ਜ਼ਰੂਰ ਜੀ।
2: ਤੇ ਹਾਂਜੀ
1: ਅਪਰੋਚ ਕਰਨ, ਉੱਥੇ ਤੱਕ ਪਹੁੰਚ ਕਰਨ, ਦਰਖਾਸਤ ਦੇਣ ਉਹਨਾਂ ਨੂੰ ਕਿ ਅਸੀਂ ਸਹਿਮਤ ਨਹੀਂ ਇਸ ਚੀਜ਼ ਦੇ ਨਾਲ,
2: ਤੇ ਦੱਸ ਦੇਣ ਅਸੀਂ ਨਾਲ ਵਿੱਚ ਹੀ ਤੁਸੀਂ ਵੀ ਲਿਉਟਣਾ ਜੀ, ਜਾਂ ਤੁਸੀਂ ਇੱਕ ਕੰਮ ਗਲਤ ਕੀਤਾ ਹੈ, 1 ਸਾਲ ਤੋਂ ਵੱਧ ਬੋਲੀ ਤੁਸੀਂ ਕਰ ਨਹੀਂ ਸੀ ਸਕਦੇ, ਤੁਸੀਂ 3 ਸਾਲ ਦੀ ਕਿੱਦਾਂ ਦੇ ਸਕਦੇ ਹੈਗੇ ਜੀ।
1: ਜੇ ਉਹ ਐਕਸ਼ਨ ਨਹੀਂ ਕਰਦੇ ਤਾਂ ਫਿਰ ਡੀਸੀ ਆਫਿਸ ਜਾਣ,
2: ਫਿਰ ਅੱਗੇ ਹੈਗਾ ਹੈ ਜੀ ਜਿੱਦਾਂ ਮਰਜ਼ੀ ਰਸਤੇ ਹੈਗੇ ਆ ਜੀ, ਫਿਰ ਤਾਂ ਇਹ ਹੀ ਆ ਨਾ ਜੀ।
1: ਬਿਲਕੁਲ।
2: ਬਾਕੀ ਇਹ ਹੈ ਕਿ ਮੀਡੀਆ ਦੇ ਵਿੱਚ ਜਿੰਨਾ ਹੋ ਸਕੇਗਾ ਮੀਡੀਆ ਦਾ ਯੋਗਦਾਨ, ਬਾਕੀ ਜਿਹੜਾ ਇਹ ਜਦੋਂ ਮੀਡੀਆ ਦੀ ਗੱਲ ਮੀਡੀਆ ਚ ਆਉਂਦੀ ਹੈਗੀ ਆ
1: ਜੀ,
2: ਤੇ ਫਿਰ ਅਫਸਰਸ਼ਾਹੀ ਵੀ ਜਿਹੜੀ ਆ ਥੋੜਾ ਹਿਲਦੀ ਜ਼ਰੂਰ ਹੈਗੀ ਆ ਜੀ।
1: ਬਿਲਕੁਲ ਜੀ, ਬਿਲਕੁਲ
2: ਜੀ ਸਰ। ਹਾਂਜੀ
1: ਜੀ, ਆਪਣੇ ਸੁਰਿੰਦਰ ਜੀ ਕੁਝ ਹੋਰ ਕਹਿਣਾ ਚਾਹੋਗੇ ਜੀ, ਕੋਈ ਹੋਰ ਸਵਾਲ ਹੋਵੇ ਇਹਦੇ ਬਾਰੇ?
4: ਸੁਰਿੰਦਰ
1: ਜੀ ਬੇਨਤੀ ਨਾ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ, ਇੱਕ ਜੋ ਕੁਝ ਵੀ ਲਿਖਤੀ ਤੁਸੀਂ ਓਬਜੈਕਸ਼ਨ ਜਾਂ ਉਹਨਾਂ ਨੂੰ ਦਿੱਤੀ ਹੈ, ਅਰਜੀ ਦਿੱਤੀ ਹੈ, ਉਹਦੀ ਕਾਪੀ ਇੱਕ ਆਪਣੇ ਕੋਲ ਰੱਖੋ ਤੇ ਇੱਕ ਉਹਨਾਂ ਨੂੰ ਦਿਓ ਜੀ। ਜੇ ਉਹਦੇ ਉੱਤੇ ਹਫ਼ਤੇ ਦੇ ਅੰਦਰ ਜਾਂ 2 ਹਫ਼ਤਿਆਂ ਦੇ ਅੰਦਰ ਮਹੀਨੇ ਅੰਦਰ ਕਾਰਵਾਈ ਨਹੀਂ ਕਰਦੇ ਤਾਂ ਫਿਰ ਤੁਸੀਂ ਡੀਸੀ ਅਫਸਰ ਕੋਲ ਜਾ ਸਕਦੇ, ਡੀਸੀ ਆਫਿਸ ਜਾਓ ਤੇ ਉੱਥੇ ਕੰਪਲੇਂਟ ਕਰੋ ਕਿ ਸਰਪੰਚ ਸਾਡੀ ਗੱਲ ਨਹੀਂ ਸੁਣਦਾ ਜੀ।
2: ਬਿਲਕੁਲ ਜੀ, ਹੁਣ ਤਾਂ ਜਿਹੜਾ ਹੈਗਾ ਜੇ ਤੁਸੀਂ ਦੇਤੀ ਹੈ ਤੇ ਫਿਰ ਡੀਸੀ ਸਾਹਿਬ ਨੂੰ ਸਿੱਧੀ ਕੰਪਲੇਂਟ ਕਰੋ, ਇਸ ਤੋਂ ਪਹਿਲਾਂ ਸਫਾਈ ਲੱਗ ਜਾਣ ਕੀ ਸਾਰੇ।
1: ਬਿਲਕੁਲ ਜੀ,
2: ਜਾ ਕੇ ਡੀਸੀ ਸਾਹਿਬ ਕੋਲੋਂ ਜਿਹੜਾ ਚਾਹੇ ਪਰਸਨਲੀ ਉਹਨਾਂ ਨੂੰ ਜਾ ਕੇ ਮਿਲ ਲਓ,
1: ਮੂੰਹ ਜ਼ਬਾਨੀ ਨਾਲ ਗੱਲ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ ਤਾਂ ਕਿ ਸਬੂਤ ਹੋਵੇ ਕੱਲ ਨੂੰ ਤੁਹਾਡੇ ਕੋਲ ਗੱਲ ਕਰਨ ਦੇ ਲਈ, ਕਿ ਇਹ ਨੀ ਭਾਈ ਮੂੰਹ ਜ਼ਬਾਨੀ ਨਾ ਕਰੋ, ਲਿਖਤੀ ਦਿਓ ਉਹਨਾਂ ਕੋਲ, ਸਰਪੰਚ ਸਾਹਿਬ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਲਿਖ ਕੇ ਦੇ ਦਿਓ, ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੀਏ।
4: ਅੰਨੇ ਸਰ ਇੱਕ ਬੇਨਤੀ ਹੈ ਕਿ ਆਪਾਂ ਜਿੱਦਾਂ ਡਾਇਰੈਕਟਰ ਸਾਹਿਬ ਨੂੰ ਲਿਖੀ ਐਪਲੀਕੇਸ਼ਨ,
1: ਹਾਂਜੀ
4: ਠੀਕ ਹੈ ਜੀ, ਇੱਕ ਲਿਖੀ ਆਪਾਂ ਡੀਸੀ ਸਾਹਿਬ ਨੂੰ ਕਾਪੀ ਕਰਨ ਲੱਗੇ, ਡੀਡੀ ਪੀ ਸਾਹਿਬ ਨੂੰ, ਉਹ ਆਪਾਂ ਕਾਪੀਆਂ ਦੇ ਦਿੰਦੇ ਹਾਂ, ਸਰਪੰਚ ਸਾਹਿਬ ਨੂੰ ਗੱਲ ਕੀਤੀ, ਪਰ ਇਹ ਤਾਂ ਉਹਨਾਂ ਦੀ ਗੱਲ ਹੀ ਕੋਲ ਦੇ ਨਾ, ਇਹਨਾਂ ਦੇਣ ਦਾ ਤਾਂ ਕੋਈ ਏਡੀ ਗੱਲ ਨਹੀਂ ਬਣਦੀ ਕਿਉਂਕਿ ਉਹ ਸਾਡੀ ਗੱਲ ਸੁਣ,
1: ਘੱਟੋ ਘੱਟ ਉਹ ਬਾਅਦ ਚੋਂ ਕੱਲ ਨੂੰ ਉਹ ਇਹ ਗੱਲ ਚੱਕਣਗੇ ਕਿ ਮੈਨੂੰ ਤਾਂ ਪਿੰਡ ਦੇ ਬਾਰੇ ਕੋਈ ਕਿਸੇ ਨੇ ਇਹਦੇ ਬਾਰੇ ਓਬਜੈਕਸ਼ਨ ਹੀ ਨਹੀਂ ਕੀਤਾ, ਫਿਰ ਡੀਸੀ ਸਾਹਿਬ ਕਹਿਣਗੇ ਤੁਸੀਂ ਸਿੱਧੇ ਸਾਡੇ ਕੋਲ ਆ ਗਏ ਨਾ, ਫਿਰ ਘੱਟੋ ਘੱਟ ਸਰਪੰਚ ਨੂੰ ਪੰਚਾਂ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦੇ ਬਾਰੇ ਕਿ ਤੁਹਾਡੇ ਖਿਲਾਫ਼ ਜਿਹੜੀ ਹੈ ਆਪਾਂ ਕੰਪਲੇਂਟ ਕੀਤੀ ਹੈ ਜੀ। ਤੁਸੀਂ ਪਹਿਲਾਂ ਕੰਮ ਜੇ ਤੁਹਾਡੇ ਤੱਕ ਸੀਮਤ ਆ, ਸਰਪੰਚ ਸਾਹਿਬ ਜਾਂ ਪੰਚ ਜਿਹੜੇ ਜੇ ਉਹ ਹੈਂਡਲ ਨਹੀਂ ਕਰਦੇ, ਹੱਲ ਨਹੀਂ ਕਰਦੇ, ਫਿਰ ਉਹ ਤੁਸੀਂ ਅੱਗੇ ਲਿਜਾ ਸਕਦੇ ਹੋ ਜੀ, ਫਿਰ ਡੀਸੀ ਦੀ ਜ਼ਿੰਮੇਵਾਰੀ ਆ ਉਹ ਕਰੇ ਨਾ ਕਰੇ ਉਹਦੇ ਉੱਤੇ ਪਵੇਗੀ ਜੀ।
4: ਠੇਕੇਦਾਰ ਨੂੰ ਨੋਟਿਸ ਦਿੱਤਾ ਸੀ ਗੱਲ ਦਾ, ਤੇ ਮੈਂ ਕਾਰਵਾਈ ਕਰ ਰਿਹਾ, ਪਰ ਉਹ ਬੂਟੇ ਲਾਈ ਜਾਂਦੇ ਉਦੋਂ ਰੁਕੇ ਨੀ, ਕਹਿਣ ਦੇ ਬਾਵਜੂਦ ਨੋਟਿਸ ਦੇਣ ਦੇ ਬਾਵਜੂਦ ਵੀ।
1: ਫਿਰ ਤਾਂ ਸੈਣੀ ਸਾਹਿਬ ਉਹਦੇ ਉੱਤੇ ਸਟੇ ਲਿਆ ਸਕਦੇ ਆ, ਕੋਰਟ ਨੂੰ ਵਿੱਚ ਸ਼ਾਮਿਲ ਕਰ ਸਕਦੇ ਆ ਜੀ।
5: ਹਾਂਜੀ ਬਿਲਕੁਲ ਜੀ ਕਰ ਸਕਦੇ ਜੀ, ਬਿਲਕੁਲ ਕਰ ਸਕਦੇ
1: ਜੀ। ਉਹ ਕਿਹੜਾ ਰਾਹ ਹੈਗਾ ਸੈਣੀ ਸਾਹਿਬ, ਕਿੱਥੇ ਅਪਰੋਚ ਕਰਨੀ ਪਏਗੀ?
5: ਇਹ ਤਾਂ ਪਹਿਲਾਂ ਦੇਖੋ ਕੋਰਟ ਦਾ ਕੰਮ ਤਾਂ ਇਹ, ਕੋਰਟਾਂ ਦੇ ਵਿੱਚ ਤਾਂ ਹੜਤਾਲਾਂ ਚੱਲਦੀਆਂ ਹੈਗੀਆਂ ਜੀ, ਇਹਨਾਂ ਨੂੰ ਇੱਥੇ ਟਾਈਮ ਲੱਗ ਜਾਣਾ ਆ। ਇਹ ਇਮੀਡੀਏਟਲੀ ਏਦਾਂ ਇਹਨਾਂ ਗੱਲਾਂ ਨਾਲ ਏਦਾਂ ਨੀ ਹੋਣੀ ਹੈਗੀ, ਜਾ ਕੇ ਡੀਸੀ ਸਾਹਿਬ ਨੂੰ ਇਹ ਗੱਲ ਪਰਸਨਲੀ ਜਾਣ, 10 ਬੰਦੇ ਇਕੱਠੇ ਹੋ ਕੇ ਵੀ ਮਿਲਣਾ ਹੈ ਜੀ, ਤੇ ਉੱਥੇ ਜਾ ਕੇ ਉਹਨਾਂ ਨੂੰ ਗੱਲ ਦੱਸਣ ਜੀ ਮਹਾਰਾਜ ਉੱਥੇ ਕੋਈ ਨੀ ਰੁਕਦਾ ਪਿਆ
1: ਜੀ। ਬਿਲਕੁਲ ਹੈ ਜੀ,
5: ਹਾਂਜੀ
1: ਜੀ।
5: ਬਾਕੀ ਜਿਹੜਾ ਹੈਗਾ ਅਸੀਂ ਤੁਹਾਡੀ ਗੱਲ ਜਿਹੜੀ ਹੈਗੀ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਆਪਣੇ ਮੀਡੀਆ ਰਾਹੀਂ ਟੈਗ ਕਰ ਦਿਆਂਗੇ ਜੀ ਤੁਹਾਡੀ ਰਿਕਾਰਡਿੰਗ।
1: ਜ਼ਰੂਰ ਜੀ, ਇਹਨਾਂ ਨੂੰ ਵੀ ਭੇਜ ਦਿੰਦੇ ਆ ਜੀ, ਕੋਈ ਗੱਲ ਨੀ, ਇਦਾਂ ਦੀ ਗੱਲ ਨੀ ਜੀ।
5: ਹਾਂ ਜੀ ਠੀਕ ਹੈ ਸਰ,
1: ਥੈਂਕ ਯੂ,
5: ਠੀਕ
1: ਹੈ। ਤੇ ਹਾਂਜੀ ਸੁਰਿੰਦਰ ਜੀ ਸ਼ੁਕਰੀਆ ਜੀ, ਕੁਝ ਹੋਰ ਹੋਵੇ ਤਾਂ ਜ਼ਰੂਰ ਗੱਲ ਕਰ ਸਕਦੇ ਹੋ।
4: ਠੀਕ ਹੈ ਸਰ, ਜਦੋਂ ਟਾਈਮ ਮਿਲੂਗਾ ਜ਼ਰੂਰ ਆਪਾਂ ਗੱਲ ਕਰਾਂਗੇ, ਜੇ ਕੋਈ ਪ੍ਰੋਬਲਮ ਆਈ ਤਾਂ। ਥੈਂਕ ਯੂ ਸਰ, ਬਹੁਤ ਬਹੁਤ ਤੁਹਾਡਾ,
1: ਥੈਂਕ ਯੂ ਜੀ, ਥੈਂਕ ਯੂ ਜੁੜਨ ਦੇ ਲਈ, ਮੁਬਾਰਕ ਰੱਖਣ ਲਈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸੁਰਿੰਦਰ ਪੱਡਾ ਜੀ ਜੁੜੇ ਸਨ, ਗੱਲਬਾਤ ਕਰਕੇ ਗਏ ਨੇ। ਤੇ ਸੈਣੀ ਸਾਹਿਬ ਸਵਾਗਤ ਹੈ, ਆਪਾਂ ਗੱਲਬਾਤ ਤੋਰਦੇ ਆ ਅੱਗੇ ਥੋੜੀ
5: ਜਿਹੀ। ਹਾਂ ਜੀ
1: ਜੀ,
5: ਪਾਲੇ ਸਾਹਿਬ ਅੱਜ ਤਾਂ ਬੀਬੀ ਜਗੀਰ ਕੌਰ ਹੁਣਾਂ ਨੇ ਲਾਂਬੇ ਲਾਤੇ,
1: ਲਾਂਬੇ ਲਾਤੇ ਆ ਜੀ, ਬਿਲਕੁਲ ਹੈ ਜੀ, ਬੇਬਾਕ ਬੋਲੇ ਨੇ।
5: ਮੇਰਾ ਖਿਆਲ ਆ ਵੀ ਜੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਬੈਸਟ ਜਿਹੜੀਆਂ ਸਪੀਚਿਸ ਆ ਜੇ ਕੱਢੀਆਂ ਜਾਣ, ਤੇ ਉਹਦੇ ਵਿੱਚੋਂ ਜਿਹੜੀ ਆ ਇਹ ਇੱਕ ਏਦਾਂ ਦੀ ਸਪੀਚ ਹੋਊਗੀ ਜਿਹੜੀ ਕਿ ਉਹਨਾਂ ਦੀ ਲਾਈਫ ਦੀ ਬਹੁਤ ਹੀ ਵਧੀਆ ਬਿਹਤਰੀਨ ਪਰਫੋਰਮੈਂਸ ਹੋਊਗੀ
1: ਜੀ।
5: ਕਾਰਨ ਕੀ ਜੀ? ਸਰ ਉਹ ਜਿੱਥੇ ਜਿੰਨੇ ਲੀਡਰ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਧੋ ਕੇ ਰੱਖ ਦਿੱਤਾ,
1: ਜੋ
5: ਸਿਚੁਏਸ਼ਨ ਹੈ
1: ਦੰਦਾਂ ਥੱਲੇ ਜੀਭ ਤੇ ਕੇ ਬੈਠੇ ਸੀ ਜੀ।
5: ਹਾਂਜੀ
1: ਜੀ,
5: ਉਹਨਾਂ ਨੇ ਬੀਬੀ ਜੀ ਨੇ ਦੇਖੋ ਕਿਹਾ ਕੀ ਆ
1: ਜੀ,
5: ਜਦੋਂ ਪੂਰੀ ਸਪੀਚ ਤੁਸੀਂ ਸੁਣੋਗੇ ਨਾ ਜੀ,
1: ਬਿਲਕੁਲ
5: ਉਹਨਾਂ ਨੇ ਲੋਕਾਂ ਨੂੰ ਐਡਰੈਸ ਕਰਦੇ ਹੋਏ ਕਿਹਾ ਭਾਈ ਕਿ ਤੁਹਾਨੂੰ ਆਪਣੀਆਂ ਜਨਾਨੀਆਂ ਨਾਲ ਜਿਹੜਾ ਹੈਗਾ ਆ ਕੋਈ ਸਤਿਕਾਰ ਨੀ ਗਾ ਤੁਹਾਡਾ ਮਨ ਚ
1: ਜੀ।
5: ਉਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਹੈਗਾ ਰਿਸਪੋਂਸ ਸਹੀ ਨੀ ਦਿੱਤਾ, ਉਹ ਕਹਿੰਦੇ ਭੈਣਾਂ ਨਾ ਹੋਊਗਾ ਮਾਵਾਂ ਨਾ ਹੋਊਗਾ
1: ਜੀ,
5: ਹੈ ਜੀ। ਫੇਰ ਤੁਸੀਂ ਕਹਿੰਦੇ ਜਨਾਨੀਆਂ ਨੂੰ 50% ਰਿਜ਼ਰਵੇਸ਼ਨ ਤੇ ਉਹ 30% ਜਦੋਂ ਆਉਂਦੇ ਹੁੰਦੇ ਆ ਇੱਦਾਂ ਕਰਕੇ ਤੇ ਉਹਨਾਂ ਨੂੰ ਨਾਲ ਗੱਡੀ ਚ ਬਿਠਾਲ ਕੇ ਲੈ ਆਇਆ ਕਰੋ
1: ਜੀ।
5: ਉਹ ਵੀ ਇਹ ਮੰਚ ਦੇ ਵਿੱਚ ਜਿਹੜਾ ਹੈਗਾ ਆ ਦੇਖਣ ਜੀ,
1: ਬਿਲਕੁਲ ਆ ਕੇ ਦੇਖਣ
5: ਦੀ ਗੱਲਬਾਤ ਹੁੰਦੀ ਆ ਉਹਨਾਂ ਨੂੰ। ਬਹੁਤ ਵਧੀਆ ਗੱਲ ਸੀ ਕਿ ਪੂਕ ਜਨਾਨੀਆਂ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਸਰਪੰਚੜੀਆਂ ਬਣਾਉਂਦੇ ਆ, ਪੰਚੜੀਆਂ ਬਣਾਉਂਦੇ ਆ
1: ਜੀ,
5: ਤੁਸੀਂ ਉਹਨਾਂ ਨੂੰ ਪੋਲੀਟੀਕਲ ਅਵੇਅਰ ਤਾਂ ਕਰੋ ਰੈਲੀਆਂ ਚ, ਤੁਸੀਂ ਆਪ ਹੱਥ ਮਲਦੇ ਚਲ ਜਾਂਦੇ ਹੈਗੇ ਆ ਤੇ ਜਨਾਨੀਆਂ ਨੂੰ ਨਾਲ ਲੈ ਕੇ ਆਇਆ ਕਰੋ, ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਨਾਲ ਲੈ ਕੇ ਆਇਆ ਕਰੋ
1: ਜੀ,
5: ਹਾਂਜੀ, ਤਾਂ ਕਿ ਉਹ ਪੋਲੀਟੀਕਲੀ ਜਿਹੜੀ ਹੈਗੀ ਆ ਅਵੇਕਨ ਹੋਣ ਜੀ। ਉਹ ਗੱਲ ਮੈਨੂੰ ਬਹੁਤ ਜਿਹੜੀ ਉਹਨਾਂ ਦੀ ਅਪੀਲਿੰਗ ਲੱਗੀ, ਔਰ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਨਾ ਪਰ ਇੰਨੀ ਵਧੀਆ ਮੋਟੀਵੇਸ਼ਨਲ ਸੀ,
1: ਬਿਲਕੁਲ
5: ਜਾਨ ਫੂਕ ਦੇਣ ਦਾ ਇਹੋ ਜਿਹਾ ਬੰਦਾ ਜਿਹੜਾ ਹੈਗਾ ਉਹ ਪ੍ਰਧਾਨ ਚਾਹੀਦਾ ਆ ਸਗੋਂ
1: ਜੀ,
5: ਉਹਨਾਂ ਨੇ ਤਾਂ ਜਾਨ ਫੂਕ ਦਿੱਤੀ ਜੀ,
1: ਬਿਲਕੁਲ ਹੈ ਜੀ ਬਿਲਕੁਲ,
5: ਨਾਲ ਉਹਨਾਂ ਨੇ ਜਿਹੜਾ ਹੈਗਾ ਆ ਵੀ ਆਪਣੀਆਂ ਕਮੀਆਂ ਪੇਸ਼ੀਆਂ ਦੱਸੀਆਂ ਹੈਗੀਆਂ ਵੀ ਭਾਈ ਅਸੀਂ ਉਹਨਾਂ ਬੰਦਿਆਂ ਨੂੰ ਐਡਵਾਂਟੇਜ ਦਿੰਦੇ ਰਹੇ ਜਿਹੜੇ ਪਤਾ ਸੀ ਕਿ ਸਾਡੇ ਨਾਲ ਲੋਇਲ ਹੀ ਨੀ ਗੇ
1: ਜੀ,
5: ਤੇ ਇਸ ਕਰਕੇ ਤੇ ਜਿਹੜੇ ਲੋਇਲ ਹੈਗੇ ਆ ਉਹਨਾਂ ਦਾ ਤੁਸੀਂ ਮੁੱਲ ਨੀ ਪਾਉਂਦੇ ਪਏ,
1: ਬਿਲਕੁਲ ਹੈ ਜੀ,
5: ਹਾਂਜੀ। ਸੋ ਇਸ ਕਰਕੇ ਜਿਹੜਾ ਆ ਮੈਂ ਉਹਨਾਂ ਦੀ ਸਪੀਚ ਤੋਂ ਬਹੁਤ ਇੰਪ੍ਰੈਸ ਹੋਇਆ ਜੀ
1: ਜੀ।
5: ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਹਾਂ ਭਾਈ ਇਹ ਕਿਹੜਾ ਤਰੀਕਾ ਹੋਇਆ, ਜੇ ਕੱਲ ਨੂੰ SGPC ਦੀਆਂ ਇਲੈਕਸ਼ਨਾਂ ਕਰਾਉਣੀਆਂ ਹੈਗੀਆਂ ਤਾਂ ਕਿੰਨੇ ਕਰਾਉਣੀਆਂ ਹੈਗੀਆਂ, ਦੇਸ਼ ਦੀ ਅਸੀਂ ਮਤਲਬ ਜੇ BJP ਨੂੰ ਥੋੜਾ ਮਿਲਣ ਜਾਂਦੇ ਹਾਂ, ਅਸੀਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਾਂਗੇ ਜੇ ਪੰਜਾਬ ਨਾਲ ਕੰਮ ਹੈਗਾ ਅਸੀਂ ਆਮ ਆਦਮੀ ਪਾਰਟੀ ਕੋਲ ਥੋੜਾ ਚੱਲੇ ਹੈਗੇ ਆ, ਅਸੀਂ ਪੰਜਾਬ ਦੀ ਸਰਕਾਰ ਕੋਲ ਚੱਲੇ ਆ ਹੈਂਜੀ, ਤੁਸੀਂ ਬਿਲਕੁਲ ਜਿਹੜੇ ਹੈਗੇ ਆ ਉਸ ਚੀਜ਼ ਦੇ ਵਿੱਚ ਜਿਹੜੇ ਲਲਾ ਮਚਾ ਲੈਂਦੇ ਹੈਗੇ ਆ, ਤੁਹਾਨੂੰ ਕੀ ਚਾਹੀਦੀ ਆ, ਪਾਵਰ ਚਾਹੀਦੀ ਨਾ, ਸਰਕਾਰ ਚਾਹੀਦੀ, ਅਸੀਂ ਤੁਹਾਨੂੰ ਬਣਾ ਕੇ ਦਿਆਂਗੇ, ਜਿੱਦਾਂ ਬਣਾ ਕੇ ਦਿਆਂਗੇ, ਅਸੀਂ ਇੰਡੀਪੈਂਡੈਂਟ ਲੜਦੇ ਆ ਜਾਂ ਅਲਾਇੰਸ ਨਾਲ ਲੜਦੇ ਹੈਗੇ ਆ, ਕੱਲ ਤਾਂ ਸਰਕਾਰ ਨਾਲ ਤੁਹਾਨੂੰ ਪਾਵਰ ਨਾਲ ਆ, ਅੱਜ ਜਿਹੜੇ ਹੈਗੇ 15 ਜਿੱਤਾਂਗੇ 20 ਜਿੱਤਾਂਗੇ 25 ਜਿੱਤਾਂਗੇ ਅਸੀਂ ਬਾਅਦ ਚ ਅਲਾਇੰਸ ਕਰ ਲਾਂਗੇ, ਗੱਲ ਤਾਂ ਇਹ ਹੈਗਾ ਨਾ ਜੀ। ਬਾਕੀ ਜਿਹੜਾ ਹੈਗਾ ਆ ਇਹ ਦਰਵਾਜੇ ਸਾਡੇ ਖੁੱਲੇ ਹੈਗੇ ਜਿੱਦਾਂ ਮਰਜ਼ੀ ਆ,
1: ਬਿਲਕੁਲ ਆ ਜੀ।
5: ਉਹ ਬਹੁਤ ਵਧੀਆ ਉਹਨਾਂ ਨੇ ਓਪਨ ਮਾਈਂਡ ਨਾਲ ਜਿਹੜਾ ਆ ਬਕਾਇਦਾ ਤੌਰ ਤੇ ਆਪਣੇ ਇਰਾਦੇ ਵੀ ਜ਼ਾਹਰ ਕਰ ਦਿੱਤੇ, ਤੇ ਨਾਲ ਹੀ ਉਹਨਾਂ ਨੇ ਜਿਹੜੀ ਹੈਗੀ ਆ ਗੱਲ ਕੀਤੀ ਵੀ ਅੰਮ੍ਰਿਤਪਾਲ ਹੋਣਾ ਦੇ ਪਰਿਵਾਰ ਬਾਰੇ ਜਾਂ ਵਾਰਸ ਪੰਜਾਬ ਬਾਰੇ ਜਿਹੜੀ ਗੱਲ ਕੀਤੀ ਆ, ਉਹ ਕਹਿੰਦੇ ਵੀ ਪੰਥ ਵਾਸਤੇ ਕੁਰਬਾਨੀ ਕੀ ਆ ਇਸ ਪਰਿਵਾਰ ਦੀ, ਅੱਜ ਤੱਕ ਦੱਸੋ ਤਾਂ ਸਹੀ ਕੀ ਕੀਤਾ ਪੰਥ ਲਈ
1: ਜੀ,
5: ਹੈਂਜੀ, ਜਿਹੜੇ ਬੰਦੇ ਸਾਰੀ ਸਾਰੀ ਜ਼ਿੰਦਗੀ ਸਿਆਸਤ ਵਿੱਚ ਨਿਕਲ ਗਈ ਆ ਉਹਨਾਂ ਬੰਦਿਆਂ ਨੇ
2: ਬੰਦਿਆਂ ਵਾਸਤੇ ਜਿਹੜਾ ਆ ਤੁਸੀਂ ਉਹਦੇ ਪਿੱਛੇ ਲੱਗਦੇ, ਉਹਨਾਂ ਨੇ ਤਾਂ ਆਪਣਾ ਮੁੱਖ ਮੰਤਰੀ ਪਹਿਲਾਂ ਹੀ ਡਿਕਲੇਅਰ ਕੀਤਾ ਆ, ਤੇ ਬਾਕੀ ਜਿਹੜੇ ਆ ਪਿੱਛੇ ਜਾ ਕੇ ਲੱਗਦੇ ਹੈਗੇ ਆ ਜਿਹਨਾਂ ਨੇ ਸਾਰੀ ਜ਼ਿੰਦਗੀ ਸਿਆਸਤ ਕੀਤੀ ਹੈ
1: ਜੀ। ਨਾਲੇ ਉਹ ਕਹਿੰਦੇ ਕਿ ਅਸੀਂ ਕਾਹਤੋਂ ਮੰਨੀਏ ਭਾਈ, ਜਿਹੜੇ ਡਰੱਗੀ ਨੇ ਜਾਂ ਗੈਂਗਸਟਰ ਨੇ ਉਹ ਬੰਦੇ ਤੁਸੀਂ ਮੋਹਰੇ ਕੀਤੇ ਹੋ।
2: ਬਿਲਕੁਲ ਜੀ, ਉਹਨਾਂ ਨੇ ਜੋ ਕਹਿ ਸਕਦੇ ਸੀ ਜੀ ਕਿਹਾ ਜੀ, ਇਸੇ ਕਰਕੇ ਵੀ ਇਹ ਉਹ ਨਾਲ ਉਹਨਾਂ ਨੇ ਦੱਸਿਆ ਵੀ ਇਹ ਪਰਿਵਾਰ ਬਾਈ ਦੇ ਵਿੱਚ ਡਿੰਪੇ ਨੂੰ ਵੋਟਾਂ ਪਾਉਂਦਾ ਸੀ, ਉਹਨਾਂ ਦੇ ਵਰਕਰ ਬਣ ਕੇ ਤੇ ਕੰਮ ਕਰ ਰਹੇ ਸੀ, ਅੱਜ ਉਹ ਪੰਥਕ ਕਿੱਦਾਂ ਹੋ ਗਿਆ ਜੀ।
1: ਬਿਲਕੁਲ
2: ਹਾਂਜੀ
1: ਜੀ।
2: ਸੋ ਇਸ ਕਰਕੇ ਮੈਂ ਵਧੀਆ ਸਪੀਚ ਸੀਗੀ ਜੀ ਉਹਨਾਂ ਦੀ, ਔਰ ਗੱਲਾਂ ਸੱਚੀਆਂ ਸੀਗੀਆਂ, ਭਾਵਾਂ ਕਿਸੇ ਨੂੰ ਪੌੜੀਆਂ ਹੀ ਲੱਗੀਆਂ ਹੋਣਗੀਆਂ ਜੀ। ਜੀ ਭਾਰਤ ਸਾਹਿਬ ਜੀ।
1: ਤੇ ਸੈਣੀ ਸਾਹਿਬ, ਅਵਾਰਾ ਪਸ਼ੂਆਂ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਵਧੀਆ ਫੈਸਲਾ ਸੁਣਾਇਆ, ਵੈਸੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ, ਮਿਊਨਸੀਪਾਲਟੀਆਂ ਦੇ ਉੱਤੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਉੱਤੇ ਜਦੋਂ ਖਮਿਆਜੇ ਦੇਣੇ ਪੈਣਗੇ, ਭਰਨ ਪੈਣਗੇ ਲੋਕਾਂ ਨੂੰ, ਤਾਂ ਕਿਤੇ ਨਾ ਕਿਤੇ ਉਹਦਾ ਇਫੈਕਟ ਵੀ ਦੇਖਣ ਨੂੰ, ਰਿਐਕਸ਼ਨ ਮਿਲੇਗਾ, ਫਿਰ ਕਿਵੇਂ ਦੇਖਦੇ ਹੋ ਜੀ?
2: ਭਾਰਤ ਸਾਹਿਬ, ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ
1: ਜੀ।
2: ਹਾਂਜੀ ਭਾਰਤ ਸਾਹਿਬ, ਉਹ ਜਿਹੜਾ ਆ ਕੰਪਨਸੇਸ਼ਨ ਲੈਣਾ ਕਿਹਦੇ ਕੋਲੋਂ ਆ? ਮਾਲਕ ਤੋਂ। ਮਾਲਕ ਦਾ ਡੰਗਰ ਨੀ ਆਉਂਦਾ ਸੜਕਾਂ ਤੇ
1: ਜੀ,
2: ਉਹ ਤਾਂ ਵਾਰਾ ਡੰਗਰ ਆ ਜੀ।
1: ਬਿਲਕੁਲ ਹੈ ਜੀ।
2: ਹਾਂਜੀ, ਉਹਦੇ ਵਾਸਤੇ ਤਾਂ ਜਿਹੜਾ ਹੈਗਾ ਜਾਂ ਕੋਈ ਗੱਲ ਰੂਲ ਹੈ ਹੀ ਨੀ, ਰੈਗੂਲੇਸ਼ਨ।
1: ਤੇ
2: ਜਿਹੜੇ ਸੁਝਾਅ ਸੁਪਰੀਮ ਕੋਰਟ ਦੇ ਰਹੀ ਹੈਗੀ ਆ ਜੀ, ਉਹਦੇ ਵਾਸਤੇ ਇਨਫਰਾਸਟ੍ਰਕਚਰ ਜਿਹੜੇ ਆ ਡਿਵੈਲਪ ਕਰਨ ਦੀ ਲੋੜ ਆ। ਇਨਫਰਾਸਟ੍ਰਕਚਰ ਡਿਵੈਲਪ ਕਰਨਾ ਆ ਜਾਂ ਕੋਈ ਉਹਨਾਂ ਦੇ ਟੈਗ ਲਾਉਣੇ ਹੈਗੇ ਜੋ ਜਿੱਦਾਂ ਦੀਆਂ ਗਾਈਡਲਾਈਨ ਦੇ ਰਹੇ ਆ, ਉਹਦੇ ਵਾਸਤੇ ਚਾਹੀਦਾ ਪੈਸਾ। ਪੈਸਾ ਤਾਂ ਸਰਕਾਰ ਕੋ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਹੈ ਨੀ,
1: ਬੰਦੋਬਸਤ ਹੋ ਸਕਦਾ ਤਾਂ ਉਹ ਕਰੋ। ਹੁਣ ਇੰਨਾ ਪਸ਼ੂ ਮਾਫ਼ ਕਰਨਾ, ਕਿੱਡੇ ਵੱਡੇ ਪੱਧਰ ਦੇ ਉੱਤੇ ਇਹਨਾਂ ਮੁਲਕਾਂ ਪੱਛਮੀ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਕਿਉਂ ਨੀ ਉਹ ਜਿਹੜਾ ਸਿੱਧਾ ਉਧਰ ਪਹੁੰਚਾਇਆ ਜਾਂਦਾ? ਕਿਉਂ ਸਾਡੀਆਂ ਭਾਵਨਾਵਾਂ ਭੜਕਦੀਆਂ ਨੇ ਜਾਂ ਕਿਉਂ ਸਾਡੀਆਂ ਹੋਰ ਕੀ ਉੱਥੇ ਜਦੋਂ ਫਿਰ ਪਸ਼ੂ ਮਰਦਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ, ਦੁੱਖ ਭੋਗ ਰਿਹਾ ਹੈ, ਉਹ ਤਰਸ ਤਾਂ ਉੱਥੇ ਹੋਣਾ ਚਾਹੀਦਾ ਹੈ ਵੀ ਇਹ ਇਹਨਾਂ ਨਾਲ ਬਣ ਕੀ ਰਿਹਾ ਜ਼ਿੰਦਗੀ, ਮਤਲਬ ਕਿ ਕਿੰਨੀ ਖਰਾਬ ਜੀਉ ਰਹੇ ਨਾ, ਖਾਣ ਨੂੰ ਨਾ, ਬੈਠਣ ਨੂੰ ਨਾ, ਉੱਠਣ ਨੂੰ, ਤੇ ਉਹ ਗਰਮੀ ਸਰਦੀ ਸਾਰਾ ਕੁਝ ਝੱਲਦੇ ਆ, ਬਾਹਰ ਹੀ ਸਾਰਾ ਕੁਝ ਚੀਜ਼ਾਂ ਨੇ, ਉਹ ਤਾਂ ਫਿਰ ਜਿਹੜਾ ਉਹਨਾਂ ਦੇ ਮਨ ਤਾਂ ਉੱਥੇ ਬਲੂੰਦਰਾ ਹੋਣਾ ਚਾਹੀਦਾ ਜੀ।
2: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਮੁਲਕ ਦੀ ਇੱਕ ਤਰਾਸਦੀ ਆ
1: ਜੀ,
2: ਉਹ ਇਹ ਕਿ ਮੈਂ ਕੀ ਖਾਣਾ ਆ, ਮੈਂ ਕਿੱਦਾਂ ਦਾ ਜੀਵਨ ਜੀਣਾ ਆ, ਇਹ ਮੈਂ ਨੀ ਇੰਡੀਪੈਂਡੈਂਟਲੀ ਤੈਅ ਕਰਨਾ, ਇਹ ਦੂਜੇ ਤੈਅ ਕਰਦੇ ਆ
1: ਜੀ।
2: ਹਾਂਜੀ, ਇਹ ਦੂਜੇ ਤੈਅ ਕਰਦੇ ਆ
1: ਜੀ।
2: ਹੁਣ ਜਿਹੜਾ ਹੈਗਾ ਆ ਇਹ ਕੋਈ ਗਾਂ ਖਾਂਦਾ ਹੈਗਾ ਆ ਤੇ ਉਹਦਾ ਜਨਮ ਜੇ ਕੋਈ ਉਸ ਪਰਿਵਾਰ ਚ ਹੋਇਆ ਆ ਜਿੱਥੇ ਟ੍ਰੈਡੀਸ਼ਨ ਦੇ ਵਿੱਚ ਖਾ ਰਹੇ ਆ, ਕੁਦਰਤ ਨੇ ਉਹਨੂੰ ਜਨਮ ਹੀ ਉਸ ਪਰਿਵਾਰ ਚ ਦਿੱਤਾ ਹੈਗਾ ਆ, ਸਾਡਾ ਮਤਲਬ ਕੋਈ ਨੀ। ਅਸੀਂ ਪੂਜਾ ਕਰਦੇ ਆ ਜਾਂ ਮੰਨਦੇ ਹੈਗੇ ਆ, ਉਹ ਸਾਡੇ ਤੱਕ ਸੀਮਤ ਆ
1: ਜੀ।
2: ਅਸੀਂ ਕਿਸੇ ਨੂੰ ਕਿਉਂ ਕਹੀਏ ਵੀ ਤੂੰ ਵੀ ਪੂਜਾ ਕਰ ਬਈ?
1: ਬਿਲਕੁਲ ਜੀ,
2: ਮੈਨੂੰ ਮੇਰੀ ਲਾਈਫ ਜੀਣ ਦਾ ਪੂਰਾ ਅਧਿਕਾਰ ਆ, ਦੂਜੇ ਬੰਦੇ ਨੂੰ ਆਪਣੀ ਲਾਈਫ ਜੀਣ ਤੇ ਪੂਰਾ ਅਧਿਕਾਰ ਆ, ਉਹ ਆਪਣਾ ਕਰਮ ਕਰੇਗਾ ਤੇ ਉਹ ਆਪਣਾ, ਜਿਹੜਾ ਜੇ ਅਸੀਂ ਸਾਰੀ ਥਿਊਰੀ ਪੁੰਨ ਪਾਪ ਦੀ ਦੇ ਉੱਤੇ ਚੱਲਦੇ ਆ ਤੇ ਫਿਰ ਉਹ ਜੋ ਕਰਮ ਕਰੇਗਾ ਉਹਦਾ ਫਲ ਉਹ ਭੋਗ ਲਏਗਾ। ਹਾਂਜੀ, ਤੇ ਜੋ ਮੈਂ ਆਪਣਾ ਚੰਗਾ ਕਰਮ ਕਰੂੰਗਾ ਮੈਂ ਆਪਣਾ ਭੋਗ ਲਊਂਗਾ ਜੀ। ਪਰ ਇਹ ਆ ਕਿ ਅਸੀਂ ਦੂਜੇ ਦੀ ਜ਼ਿੰਦਗੀ ਦੇ ਉੱਤੇ ਜਿਹੜੇ ਆਪਣੇ ਅਸੂਲ ਜਿਹੜੇ ਹੈਗੇ ਦੂਜੇ ਤੇ ਇੰਪੋਜ਼ ਕਰਨ ਚੱਲ ਜਾਂਦੇ ਹੈਗੇ ਆ ਨਾ ਜੀ, ਇਹ ਸਾਡੇ ਮੁਲਕ ਦੀ ਤਰਾਸਦੀ ਆ, ਔਰ ਕਰਦੇ ਸਾਰੇ ਹੀ ਆ ਜੀ ਏਦਾਂ, ਤੇ ਇਹ ਨੀ ਹੋਣਾ ਚਾਹੀਦਾ ਜੀ।
1: ਜੀ, ਪਰ ਇਹਦੇ ਨਾਂ ਦੇ ਉੱਤੇ ਸੈਣੀ ਸਾਹਿਬ ਕਿਤੇ ਨਾ ਕਿਤੇ ਬਿਜ਼ਨਸ ਵੀ ਤਾਂ ਚੱਲ ਰਿਹਾ ਨਾ। ਇੰਡੀਆ ਜਿਹੜਾ ਤਕਰੀਬਨ ਬੀਫ ਦਾ ਜਾਂ ਮੀਟ ਦਾ ਤਕਰੀਬਨ ਤੀਸਰਾ ਕਿ ਦੂਸਰੇ ਨੰਬਰ ਬ੍ਰਾਜ਼ੀਲ ਤੋਂ ਬਾਅਦ ਐਕਸਪੋਰਟਰ ਆ ਜੀ। ਹੁਣ ਇਹਨਾਂ ਮੁਲਕਾਂ ਦੇ ਵਿੱਚ ਤਾਂ ਪਸ਼ੂ ਬਹੁਤ ਘੱਟ ਦੇਖਣ ਨੂੰ ਮਿਲਦਾ, ਡੇਅਰੀ ਫਾਰਮ ਹੋਰ ਸਾਰੀਆਂ ਚੀਜ਼ਾਂ ਨੇ, ਪਰ ਜਿਹੜੇ ਛੋਟੀ ਫਾਰਮਿੰਗ ਸੀ ਉਹ ਵੀ ਖਤਮ ਹੋ ਗਈ, ਤੇ ਉਹ ਵੱਡੇ ਵੱਡੇ ਚਲੋ ਹੋਰ ਸਾਰੀਆਂ ਫਾਰਮਿੰਗਾਂ ਹੁੰਦੀਆਂ, ਪਰ ਵੱਡੇ ਪੱਧਰ ਦੇ ਉੱਤੇ ਐਕਸਪੋਰਟਰ ਤਾਂ ਮੀਟ ਦੇ ਇਹ ਹੀ ਨੇ ਨਾ, ਬ੍ਰਾਜ਼ੀਲ ਹੋ ਗਿਆ ਜਾਂ ਇੰਡੀਆ ਹੋ ਗਿਆ ਜਾਂ ਹੋਰ ਪਾਕਿਸਤਾਨ ਹੋ ਗਿਆ ਜਾਂ ਬੰਗਲਾਦੇਸ਼ ਹੋ ਗਿਆ, ਇਹ ਨੰਬਰ ਆਉਂਦੇ ਨੇ ਜੀ ਇਹਨਾਂ ਦੇ।
2: ਭਾਰਤ ਸਾਹਿਬ, ਬੇਨਤੀ ਇਹ ਆ ਕਿ ਜਿਹੜੇ ਇਹ ਸਮੱਸਿਆ ਨਾ ਜੀ ਵਾਰਾ ਡੰਗਰਾਂ ਦੀ, ਇਹ ਨੌਰਥ ਇੰਡੀਆ ਦੇ ਵਿੱਚ ਵਧਿਆ ਜੀ
1: ਜੀ,
2: ਕੰਪੈਰੇਟਿਵ ਟੂ ਸਾਊਥ
1: ਜੀ।
2: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੇ ਇਨਫਰਾਸਟ੍ਰਕਚਰ ਇਹਨਾਂ ਕੋਲੋਂ ਡਿਵੈਲਪ ਨੀ ਹੋਣਾ, ਨਾ ਇੰਨੇ ਪੈਸੇ ਹੋਣ ਜੀ
1: ਜੀ।
2: ਇਹ ਕੱਟ ਹੋਇਆ ਕਿ 212 ਤੋਂ ਬਾਅਦ ਜਿਹੜਾ ਆ ਜਦੋਂ ਤੋਂ ਇਹ ਸਰਕਾਰ ਆਈ ਹੈਗੀ ਆ ਜੀ, ਤੇ 14 ਤੋਂ ਬਾਅਦ, ਉਦੋਂ ਤੋਂ ਬਾਅਦ ਕੱਟੜਤਾ ਵੱਧ ਗਈ
1: ਜੀ,
2: ਕੱਟੜਤਾ ਵੱਧ ਗਈ
5: ਕੰਮ ਸਾਰੇ ਹੁੰਦੇ ਆ ਜੀ, ਬਟ ਉਹ ਇਲੀਗਲ ਮੀਨਸ ਨਾਲ ਹੁੰਦੇ ਆ
1: ਜੀ।
5: ਸਾਵੇਂ ਜਿਹੜਾ ਹੈਗਾ ਤੁਸੀਂ ਯਾਦ ਕਰੋ ਕਿ ਜਦੋਂ ਆਪਾਂ ਲੁਧਿਆਣੇ ਨੂੰ ਜਲੰਧਰ ਤੋਂ ਜਾਂਦੇ ਹੁੰਦੇ ਸੀਗੇ ਤੇ ਫਗਵਾੜੇ ਲਾ ਕੇ ਬੜੀ ਸਮੈਲ ਆਉਂਦੀ ਹੁੰਦੀ ਸੀ ਹਨਾ ਜੀ,
1: ਉੱਥੇ
5: ਹਾਂਜੀ ਉੱਥੇ ਕਹਿੰਦੇ ਸੀ ਇੱਥੇ ਜੀ ਚਮੜੇ ਦੀ ਫੈਕਟਰੀ ਆ ਹੈਂਜੀ। ਉਹ ਅੱਜ ਕਿੱਥੇ ਗਈਆਂ, ਸਾਰੀਆਂ ਲੋਪ ਹੋ ਗਈਆਂ ਜੀ। ਕਰਦੇ ਕੀ ਹੈਗੇ ਆ ਸਰ, ਇਹ ਕੰਮ ਜਿਹੜਾ ਆ ਜਿਹੜਾ ਲੀਗਲ ਆ ਹੋਊਗਾ ਉਹਦੇ ਵਿੱਚ ਸਰਕਾਰ ਨੂੰ ਕੋਈ ਟੈਕਸ ਆਊਗਾ ਸਾਰਾ ਕੁਛ, ਇਹ ਸਾਰਾ ਕੁਛ ਜਿਹੜਾ ਹੈਗਾ ਧਰਮ ਦੇ ਨਾਂ ਤੇ ਰੌਲਾ ਪਾ ਕੇ ਤੇ ਮਾਫੀਏ ਨੇ ਕਰ ਲਿਆ
1: ਕਬਜ਼ਾ ਜੀ।
5: ਹੁਣ ਜਦੋਂ
1: ਬਿਲਕੁਲ
5: ਹੁਣ ਦੇਖੋ ਨਾ ਸਰ, ਅੱਗੇ ਹੁੰਦਾ ਸੀਗਾ ਕਿਸੇ ਬੰਦੇ ਦੇ ਡੰਗਰ ਮਰ ਜਾਂਦਾ ਸੀ ਤੇ ਕੋਈ ਚੱਕਣ ਵਾਲੇ ਆਉਂਦੇ ਸੀ, ਦੋ ਪੈਸੇ ਦੇ ਕੇ ਤੇ ਚੱਕ ਜਾਂਦੇ ਸੀ ਹੈਂਜੀ।
1: ਹੁਣ
5: ਕੀ ਹੈਗਾ ਆ ਕਿ ਜੇ ਕੋਈ ਡੰਗਰ ਮਰ ਗਿਆ, ਮਰਿਆ ਆ ਡੰਗਰ ਚੁਕਾਉਣ ਵਾਸਤੇ 10-10 ਹਜ਼ਾਰ ਰੁਪਇਆ ਲੱਗ ਜਾਂਦਾ ਜੀ। ਉਹ ਜਿਹੜਾ ਆ ਅੱਛਾ ਉਹ ਫਿਰ ਉਹ ਕੀ ਕਰਦੇ ਹੈਗੇ ਆ, ਉਹ ਜੇ ਪਿੰਡ ਦੇ ਵਿੱਚ ਹੱਡਾ ਰੇੜੀ ਮੌਜੂਦ ਹੈਗੀ ਆ ਉਹ ਛੱਡ ਜਾਂਦੇ ਆ, ਮੁੜ ਕੇ ਉਹ ਇਲੀਗਲ ਟਾਈਮਿੰਗ ਦੇ ਨਾਲ ਆ ਕੇ ਤੇ ਖਲ ਖੁਲ ਲਾ ਕੇ ਲੈ ਜਾਂਦੇ ਆ ਲੀਗਲੀ ਵੇ ਦੇ ਨਾਲ। ਜਿਹੜਾ ਆ ਵਾਰਾ ਡੰਗਰ ਪਏ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਹੈਗੀ ਆ ਜੀ, ਤੇ ਉਹ ਸਮੈਲ ਵੀ ਆਉਂਦੀ ਹੁੰਦੀ ਆ ਸੜਕ ਤੋਂ ਜਾਂ ਕਿਸੇ, ਤੇ ਜੇ ਕਿਸੇ ਦੇ ਪਰਸਨਲ ਥਾਂ ਦੇ ਵਿੱਚ ਜਿਹੜਾ ਹੈਗਾ ਆ ਮਰ ਗਿਆ ਵਾਰਾ ਡੰਗਰ ਤੇ ਉਹ ਤਾਂ ਸਮਝੋ ਫਿਰ ਉਹਦੀ ਉਹਦੇ ਕਾਗਜ਼ਾਂ ਦੇ ਖਾਤੇ ਚ ਪੈ ਗਿਆ ਜੀ, ਉਹਨੂੰ 5-7 ਹਜ਼ਾਰ ਦਾ ਥੁੱਕ ਲੱਗ ਗਿਆ ਜੀ। ਉਹਨੂੰ ਦਫਨਾਉਣਾ ਆ ਜਾਂ ਹੋ ਰਿਹਾ ਸਾਰਾ ਕੁਛ ਚੱਕਣਾ ਆ ਜੀ, ਕਿਹੜੀ ਜਗ੍ਹਾ ਤੇ ਦਫਨਾਓਗੇ ਉਹ ਸਾਰਾ ਕੁਛ ਉਹਦੇ ਤੇ ਜਿਹੜਾ ਹੈਗਾ ਆ ਅਗਲੇ ਬੰਦੇ ਨੂੰ ਪੇ ਕਰਨਾ ਪੈ ਜਾਂਦਾ ਜੀ। ਤੇ ਸੁਪਰੀਮ ਕੋਰਟ ਨੇ ਚਲੋ ਇਨੀਸ਼ੀਏਟਿਵ ਲਿਆ ਹੈਗਾ ਆ, ਪਰ ਉਹਨਾਂ ਨੇ ਕੀ ਕੀਤਾ, ਇੱਕ ਸੁਜੈਸ਼ਨ ਹੀ ਦਿੱਤਾ ਸਰਕਾਰਾਂ ਨੂੰ ਹੈਂਜੀ ਕਿ ਇਹਦੇ ਤੇ ਤੁਸੀਂ ਕੋਈ ਸਪੈਸਿਫਿਕ ਲਾਅ ਬਣਾਓ ਜੀ, ਤੇ ਦੇਖੋ ਕਦੋਂ ਲਾਅ ਬਣਦਾ ਆ ਤੇ ਕਦੋਂ ਇੰਪਲੀਮੈਂਟ ਹੁੰਦਾ ਆ ਜੀ। ਸਰਕਾਰਾਂ ਨੂੰ ਤਾਂ ਸਵਾਲ ਜਿਹੜਾ ਆ ਆਪਣੇ ਪੋਲੀਟੀਕਲ ਸਕੋਰ ਸੈੱਟ ਕਰਨ ਤੋਂ ਜਾਂ ਵੋਟਾਂ ਸੈੱਟ ਕਰਨ ਤੋਂ ਜਾਂ ਅਗਲੀ ਵਾਰ ਸੱਤਾ ਚ ਆਉਣ ਤੋਂ, ਇਹ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਆ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਚਲੋ ਕੱਟੜਤਾ ਦੀ ਤੁਸੀਂ ਗੱਲ ਕੀਤੀ ਹੈ, ਉਹ ਤਾਂ ਹਰ ਚੀਜ਼ ਦੇ ਵਿੱਚ ਹਰ ਧਰਮ ਦੇ ਵਿੱਚ ਹੀ ਵੱਧ ਰਹੀ ਹੈ, ਪਰ ਜਥੇਦਾਰ ਗੜਗਾਜਰ ਸਾਹਿਬ ਕਹਿ ਰਹੇ ਨੇ ਭਾਈ 3-3 ਬੱਚੇ ਜੰਮੋ, ਦੱਸੋ ਹੈ ਕਿ ਉਹਦੇ ਨਾਲ ਵੱਧ ਜਾਊਗਾ ਜੀ, ਕਿ ਸਾਨੂੰ ਐਜੂਕੇਸ਼ਨ ਹੋਣਾ ਚਾਹੀਦਾ ਜਾਂ ਆਪਣੇ ਫਰਜ਼ਾਂ ਨੂੰ ਪਛਾਣਨਾ ਚਾਹੀਦਾ ਜਾਂ ਨਸ਼ਿਆਂ ਦੀ ਹੋਮ ਡਿਲੀਵਰੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਕਿ ਉਹ ਸਾਰੀਆਂ ਚੀਜ਼ਾਂ ਲਈ ਸੁਚੇਤ ਹੋਣਾ ਚਾਹੀਦਾ, ਕਾਨੂੰਨ ਦੇ ਹੱਥਾਂ ਦੇ ਵਿੱਚ ਉਹ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਆਪਣੇ ਨੂੰ ਸਮਝਾਉਣਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ, ਸਿਹਤ ਸਹੂਲਤਾਂ ਦੇ ਨਾਲ ਜੋੜਨਾ ਚਾਹੀਦਾ। ਪਰ ਕੀ ਇਹ ਹੱਲ ਹੈ ਕੋਈ ਜੀ, 3-3 ਬੱਚਾ ਜੇ ਕੌਮ ਬਚਾਉਣੀ ਹੈ ਤਾਂ ਕਹਿੰਦੇ 3-3 ਬੱਚੇ ਜ਼ਰੂਰੀ ਹੈ।
5: ਪਰ ਇਹ ਸਭ ਜਿੱਦਣ ਆਰ ਐਸ ਐਸ ਮੁਖੀ ਨੇ ਇੱਦਾਂ ਦੀ ਗੱਲ ਕੀਤੀ ਸੀ, ਆਪਾਂ ਉਦਣ ਵੀ ਕੰਡੈਮ ਕੀਤਾ ਸੀ, ਅੱਜ ਇਹ ਕਰ ਰਿਹਾ ਤੇ ਆਪਾਂ ਉਹਨੂੰ ਵੀ ਕੰਡੈਮ ਕਰਦੇ ਹਾਂ। ਸਵਾਲ ਇਹ ਹੈਗਾ ਆ ਕਿ ਤੁਸੀਂ ਦਾਰਸ਼ਨਿਕ ਹੋ ਸਕਦੇ ਹੈਗੇ ਆ, ਬਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਤੁਸੀਂ ਕਰਦੇ ਆ ਪਬਲਿਕ ਚ, ਇਹਦਾ ਇੰਪ੍ਰੈਸ਼ਨ ਖਰਾਬ ਜਾਂਦਾ ਹੈਗਾ ਆ। ਕਿਹੜਾ ਤੁਹਾਨੂੰ ਖਤਰਾ ਪਿਆ ਹੈਗਾ, ਆਪਾਂ ਤਾਂ ਪਹਿਲਾਂ ਵੀ ਕਹਿੰਦੇ ਹੈਗੇ ਆ ਕਿ ਤੁਸੀਂ ਕੁਆਲਿਟੀ ਤੇ ਧਿਆਨ ਦਿਓ, ਕੁਆਂਟਿਟੀ ਤੇ ਨਾ ਧਿਆਨ ਦਿਓ। ਜਦੋਂ ਦੇਖੋ ਥੋੜੇ ਸਮੇਂ ਦਾ ਅੰਗਰੇਜ਼ ਜਿਹੜਾ ਹੈਗਾ ਆ, ਭਈ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਆ ਉਹ ਇੱਥੇ ਥੋੜੀ ਗਿਣਤੀ ਦੇ ਵਿੱਚ ਹੀ ਆਏ ਸੀ ਇੱਥੇ, ਪਰ ਉਹਨਾਂ ਨੇ ਇੰਨੇ ਬੰਦਿਆਂ ਤੇ ਰੂਲ ਕਰ ਲਿਆ ਜੀ, ਕਿਉਂਕਿ ਕੁਆਲਿਟੀ ਸੀ, ਕੁਆਂਟਿਟੀ ਦੇ ਨਹੀਂ ਗਏ। ਸੋ ਇੱਕ ਹੋਰ ਸ਼ੇਅਰ ਕਰਦੇ ਸੀ ਗੱਲ, ਇਹ ਕਹਿੰਦੇ ਵੀ ਕੋਈ ਅੰਗਰੇਜ਼ ਦੇ ਟਾਈਮ ਦੇ ਉੱਤੇ ਵੀ ਪੁਰਾਣੇ ਬਜ਼ੁਰਗ ਕਿਉਂ ਕਹਿੰਦੇ ਹੁੰਦੇ ਸੀ ਵੀ ਅੰਗਰੇਜ਼ ਦਾ ਟਾਈਮ ਚੰਗਾ ਸੀ
1: ਜੀ।
5: ਉਹ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਕੋਈ ਥਾਣੇਦਾਰ ਮੁਲਜ਼ਮ ਫੜ ਕੇ ਲੈ ਆਇਆ ਕਿਸੇ ਕੇਸ ਦੇ ਵਿੱਚ ਤੇ ਅੰਗਰੇਜ਼ ਅਫਸਰ ਸੀਗਾ
1: ਜੀ,
5: ਅੰਗਰੇਜ਼ ਅਫਸਰ ਨੇ ਜਿਹੜਾ ਹੈਗਾ ਆ ਜੱਜ ਵੀ ਉਹਨੇ ਦੇਖਿਆ, ਉਹਨੇ ਜਾ ਵੀ ਥਾਣੇਦਾਰ ਨੇ ਵੀ ਕੇਸ ਚ ਕਮਜ਼ੋਰੀ ਆ, ਉਹਨੇ ਜਿਹੜਾ ਆ ਉਹਦਾ ਅੜਦਲੀ ਪੱਟ ਲਿਆ ਜੀ। ਅੜਦਲੀ ਹੈਗਾ ਸੀਗਾ ਵੀ ਚਲੋ ਸੇਵਾ ਕਰਦਾ ਸੀਗਾ ਤੇ ਓਪਨ ਸੀਗਾ, ਥੋੜਾ ਗੱਲਬਾਤ ਕਰ ਸਕਦਾ ਸੀ
1: ਜੀ।
5: ਉਹ ਅੜਦਲੀ ਨੇ ਜਦੋਂ ਸਿਫਾਰਿਸ਼ ਕੀਤੀ ਤੇ ਉਹਨੇ ਥਾਣੇਦਾਰ ਨੂੰ ਸੱਦ ਲਿਆ
1: ਜੀ,
5: ਵੀ ਤੂੰ ਕੀ ਸੋਚਦਾ ਹੈਗਾ ਆ ਵੀ ਤੂੰ ਗਲਤ ਬੰਦਾ ਫੜ ਲਿਆਏਗਾ ਤੇ ਮੈਂ ਤੇਰੀ ਗੱਲ ਦੇ ਉੱਤੇ ਰਲਾਈ ਪਾਉਣ ਕਰਕੇ ਇਹਨੂੰ ਸਜ਼ਾ ਦੇ ਦੂੰਗਾ
1: ਜੀ।
5: ਉਹ ਕਹਿੰਦਾ ਲੁੱਕ ਵੀ ਆਰ ਇਨ ਮਜੋਰਟੀ ਹੇਅਰ
1: ਜੀ,
5: ਵੀ ਅਸੀਂ ਜਿਹੜਾ ਹੈਗਾ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਆ
1: ਜੀ।
5: ਜਿੱਦਣ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਨਾ ਵੀ ਜਿੱਦ ਲੋਕਾਂ ਨੂੰ ਇਹ ਵਿਸ਼ਵਾਸ ਆ ਵੀ ਅੰਗਰੇਜ਼ ਦੇ ਲਾਅ ਦੇ ਵਿੱਚ ਜਿਹੜਾ ਹੈਗਾ ਆ ਅੰਗਰੇਜ਼ ਦੇ ਰਾਜ ਦੇ ਵਿੱਚ ਵੀ ਕਰਪਸ਼ਨ ਨਹੀਂ ਹੋਊਗੀ, ਅਫਸਰ ਵਿਕੇਗਾ ਨਹੀਂ, ਇਸੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਸਾਡੇ ਚ ਬਣਿਆ ਰਹੂਗਾ। ਜਿੱਦਣ ਉਹਨਾਂ ਨੂੰ ਇਹ ਹੋ ਗਿਆ ਵੀ ਹਾਂ ਜੀ ਵੀ ਇਹ ਕਰਪਟ ਹੈਗੇ ਆ, ਤੇ ਏਦਾਂ ਕਰਕੇ ਵੀ ਇਹ ਫੈਸਲਾ ਜਿਹੜਾ ਆ ਬਦਲ ਸਕਦੇ ਹੈਗੇ ਆ, ਜਿਹੜਾ ਗਿਲਟੀ ਹੈਗਾ ਉਹਨੂੰ ਨੋਨ ਗਿਲਟੀ ਤੇ ਜਿਹੜਾ ਨੋਨ ਗਿਲਟੀ ਉਹਨੂੰ ਗਿਲਟੀ ਕਰ ਸਕਦੇ ਹੈਗੇ ਆ, ਇਹ ਲੋਕ ਬਾਗੀ ਹੋ ਜਾਣਗੇ ਸਾਡੇ ਤੋਂ।
1: ਬਿਲਕੁਲ ਹੈ ਜੀ,
5: ਹਾਂਜੀ ਉਹ ਇਸੇ ਕਰਕੇ ਕਹਿੰਦੇ, ਫਿਰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਹਦੇ ਨਾਲੋਂ ਤਾਂ ਅੰਗਰੇਜ਼ ਦਾ ਰਾਜ ਚੰਗਾ ਸੀ
1: ਜੀ,
5: ਅਸੀਂ ਜਿਹੜਾ ਹੈਗਾ ਆ ਗੁਲਾਮ ਮਹਿਸੂਸ ਕਰਦੇ ਸੀ ਵੀ ਅਸੀਂ ਗੁਲਾਮ ਹੈਗੇ ਆ ਜੀ, ਵੀ ਬੰਦੇ ਬਾਹਰਲੇ ਆਏ ਹੈਗੇ ਤੇ ਉਹ ਸਾਡੇ ਤੇ ਰੂਲ ਕਰ ਰਹੇ ਹੈਗੇ ਆ, ਬਟ ਇਨ ਫੈਕਟ ਉਹ ਇਨਸਾਫ਼ ਜ਼ਰੂਰ ਕਰਦੇ ਸੀ। ਅੱਜ ਜਿਹੜਾ ਹੈਗਾ ਆ ਅਸੀਂ ਆਪਣੇ ਆਜ਼ਾਦ ਤਾਂ ਹੋ ਗਏ ਪਰ ਇਨਸਾਫ ਤੋਂ ਵਾਂਝਿਆ ਰਹਿ ਗਿਆ ਜੀ,
1: ਵਾਂਝੇ ਰਹਿ ਗਿਆ ਜੀ।
5: ਅੱਜ ਕਰਪਸ਼ਨ ਨੇ ਜਿਹੜਾ ਹੈਗਾ ਆ ਸਾਡਾ ਜਿਹੜਾ ਇੱਕ ਸਿਸਟਮ ਦੇ ਵਿੱਚ ਵਿਸ਼ਵਾਸ ਰਹਿਣ ਹੀ ਨਹੀਂ ਦਿੱਤਾ ਜੀ। ਜਥੇਦਾਰ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈਗੀ ਆ, ਅੰਦਰ ਵੜ ਕੇ ਆਪਣੇ ਜਿਹੜੇ ਆ ਜਦੋਂ ਬੰਦੇ ਆਪਣੇ ਆਪ ਕੌਮ ਮਹਿਸੂਸ ਕਰੂਗੀ ਉਹ ਆਪਣੇ ਆਪ, ਇਟ ਇਜ਼ ਅ ਮੈਟਰ ਬਿਟਵੀਨ ਦਾ ਜਿਹੜਾ ਹੈਗਾ ਆ ਕਪਲਸ, ਤੁਸੀਂ ਕੌਣ ਹੁੰਦੇ ਆ ਡਿਸਾਈਡ ਕਰਨ ਵਾਲੇ, ਕੋਈ ਤਿੰਨ ਜਮੇ, ਕੋਈ ਪੰਜ ਜਮੇ ਤੇ ਕੋਈ ਇੱਕ ਜਮੇ।
1: ਬਿਲਕੁਲ
5: ਹਾਂਜੀ, ਕੋਈ ਏਦਾਂ ਦੇ ਧਰਮ ਨੂੰ ਖਤਰਾ ਨੀ ਹੈਗਾ ਜੀ, ਗਿਣਤੀ ਵੱਧ ਵੀ ਜਾਊਗੀ, ਗਿਣਤੀ ਵੱਧ ਜਾਊਗੀ ਤੇ ਜਿਹੜਾ ਹੈਗਾ ਆ ਮੁੜ ਕੇ ਅੱਗੇ ਤਾਂ ਓਵਰ ਪਾਪੂਲੇਸ਼ਨ ਨੇ ਜਿਹੜਾ ਆ ਬੇਰੁਜ਼ਗਾਰੀ, ਕੌਣ ਜ਼ਿੰਮੇਵਾਰ ਹੋਊਗਾ, ਤਿੰਨ ਬੱਚੇ ਜੰਮ ਲੈਂਦੇ ਆ ਜੀ ਉਹ ਕਿੱਥੇ ਉਹਨਾਂ ਨੂੰ ਰੋਟੀ ਕੌਣ ਦਊਗਾ ਜੀ, ਤੇ ਉਹਨਾਂ ਨੂੰ ਰੁਜ਼ਗਾਰ ਕੌਣ ਦਊਗਾ, ਤੇ ਉਹਨਾਂ ਨੂੰ ਇੰਨੀ ਅੱਜ ਦੇ ਡੇਟ ਦੇ ਵਿੱਚ ਇੰਨੀ ਮਹਿੰਗਾਈ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਪੜ੍ਹਾਈ ਸਭ ਤੋਂ ਮਹਿੰਗੀ ਉਹ ਕੌਣ ਤਾਲੀਮ ਦਊਗਾ ਜੀ।
1: ਬਿਲਕੁਲ ਹੈ ਜੀ ਬਿਲਕੁਲ, ਕਾਰਨ ਤਾਂ ਇਹ ਹੈ ਜੀ ਉਹ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ, ਆਪੇ ਹੀ ਲੋਕਾਂ
5: ਦਾ ਚੀਜ਼ਾਂ ਤੇ ਫੋਕਸ ਕਰੋ ਨਾ
1: ਜੀ।
5: ਦੇਖੋ ਸਰ ਮਿਡਲ ਕਲਾਸ ਤਾਂ ਪਹਿਲਾਂ ਹੀ ਕਹਿੰਦਾ ਜੀ ਵੀ ਇੱਕ ਇੱਕ ਬੱਚਾ ਹੋ ਜਾਏ ਤੇ ਉਹਨੂੰ ਪੜ੍ਹਾ ਲਈਏ, ਉਹਨੂੰ ਲਿਖਾ ਲਈਏ, ਉਹਨੂੰ ਸੈੱਟ ਕਰ ਲਈਏ ਜੀ।
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
5: ਹਾਂਜੀ।
1: ਤੇ ਸੈਣੀ ਸਾਹਿਬ ਕੱਲ ਇੱਕ ਖਬਰ ਕੀਤੀ ਸੀ ਆਪਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਖਬਰ ਲੈਣ ਤੋਂ ਪਹਿਲਾਂ ਗੱਲ ਕਰਦੇ ਆ, ਜਿਹੜੀ ਇੰਡੀਆ ਦੀ ਜਰਸੀ ਚੇਂਜ ਕੀਤੀ ਗਈ ਹੈ ਜੀ ਉਹਦੇ ਵਿੱਚ ਦੋ ਆਪਸ਼ਨਾਂ ਦਿੱਤੀਆਂ ਗਈਆਂ ਸੀ, ਉਹਦੇ ਕਾਰਨ ਵੀ ਦੱਸੇ ਸੀ ਕੱਲ ਉਹਨਾਂ ਨੇ ਫੈਡਰੇਸ਼ਨ ਨੇ ਕਿ ਕਿਸ ਕਾਰਨ ਦੇ ਕਰਕੇ ਬਦਲੀ ਗਈ ਹੈ। ਪਰ ਮੀਡੀਆ ਦੇ ਵਿੱਚ ਜਦੋਂ ਝਾਤ ਮਾਰਦੇ, ਚਲੋ ਰਾਤੀ ਮੈਂ ਕਹਿ ਗਿਆ ਸੀ ਆਪਣੇ ਜੀਰਾ ਸਾਹਿਬ ਸੁਣ ਰਹੇ ਨੇ ਉਹ ਸਬੂਤ ਵੀ ਨੇ ਮੇਰੇ ਜੋ ਮੈਂ ਗੱਲ ਰਾਤੀ ਕਰਕੇ ਗਿਆ ਸੀ, ਤਾਂ ਮੈਂ ਕਿਹਾ ਸੀ ਇਹ ਰੋਲਾ ਪੈ ਜਾਣਾ ਕਿ ਬੀਜੇਪੀ ਨੇ ਜਿਹੜਾ ਭਗਵਾਂਕਰਨ ਕਰ ਦਿੱਤਾ। ਵੈਸੇ ਦੇਖਿਆ ਜਾਵੇ ਤਾਂ ਕੇਸਰੀ ਕਲਰ ਕੇਸਰੀ ਤੇ ਪੀਲੇ ਰੰਗ ਦੀ ਆਪਸ਼ਨ ਦਿੱਤੀ ਸੀ ਦੋ ਉਹਨਾਂ ਨੇ, ਤੇ ਉਹਦੇ ਵਿੱਚ ਉਹ ਕੇਸਰੀ ਚੁਣ ਲਿਆ ਗਿਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਚਲੋ ਮੀਡੀਆ ਨੇ ਤਾਂ ਚੁੱਕਣਾ ਹੀ ਸੀਗਾ, ਬਾਤ ਦਾ ਬਤੰਗੜ ਬਣਾਉਣ ਦੀ ਆਦਤ ਹੈਗੀ ਆ ਸਾਡੇ ਲੋਕਾਂ ਨੂੰ। ਤੇ ਦੂਸਰੇ ਪਾਸੇ ਨਾਲ ਦੀ ਨਾਲ ਅੱਜ ਸੰਸਦ ਦੇ ਵਿੱਚ ਵੀ ਜਾਂ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਹੋਰ ਸਰਕਾਰਾਂ ਨੇ ਵੀ ਇਹ ਮੁੱਦਾ ਚੱਕ ਲਿਆ ਕਿ ਇਹਨੂੰ ਭਗਵਾਂ ਕਰਨ ਦੇ ਵਿੱਚ ਮਿਲਾ ਰਹੇ ਨੇ ਜੀ।
5: ਭਾਰਤ ਸਾਹਿਬ ਇਹ ਤਾਂ ਮੀਡੀਆ ਦਾ ਦਿਵਾਲੀਆ ਪਾਣ ਆ
1: ਜੀ,
5: ਕੀ ਲੋੜ ਹੈਗੀ ਆ ਵੀ ਜਦੋਂ ਤੁਸੀਂ ਪੂਰੀ ਖਬਰ ਪੜੋਗੇ ਉਸ ਵੇਲੇ ਤੁਹਾਨੂੰ ਪਤਾ ਲੱਗ ਜਾਏਗਾ
1: ਜੀ।
5: ਪਰ ਲੋਕ ਵੀ ਸੱਚੇ ਹੈਗੇ ਆ ਤੇ ਮੀਡੀਆ ਵੀ ਕੁਛ ਹੱਦ ਤੱਕ ਜਿਹੜਾ ਆ ਉਹ ਇਸ ਕਰਕੇ ਲੋਕਾਂ ਦੇ ਟੇਸਟ ਨੂੰ ਰਿਪ੍ਰੈਜ਼ੈਂਟ ਕਰਦਾ ਹੁੰਦਾ,
1: ਨੈਗੇਟਿਵਿਟੀ ਦੇ ਵਿੱਚ ਜਾਂਦਾ ਜ਼ਿਆਦਾ ਜੀ,
5: ਨੈਗੇਟਿਵ ਕਿਉਂਕਿ ਲੋਕੀ ਇਹ ਜਿਹੜਾ ਸੁਣਨਾ ਪਸੰਦ ਕਰਦੇ ਲੋਕਾਂ ਨੂੰ ਲੋਕਾਂ ਨੂੰ ਐਪਰੀਹੈਂਸ਼ਨ ਵੀ ਆ ਜੀ। ਪਰ ਸਾਹਿਬ ਇਹ ਗੱਲਾਂ ਜਿਹੜੀਆਂ ਕਿਉਂ ਉਭਰਦੀਆਂ, ਇਹ ਉਭਰਦੀਆਂ ਉਦੋਂ ਆ ਜਦੋਂ ਤੁਸੀਂ ਜਿਹੜਾ ਹੈਗਾ ਆ ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਕੇ ਤੇ ਜਿਹੜੇ ਆ ਉਹ ਪੁਰਾਣੇ ਨਾਂ ਮੁਸਲਿਮ ਕਮਿਊਨਿਟੀ ਵਾਲੇ ਖਤਮ ਕਰ ਦਿੰਦੇ ਹੈਗੇ ਆ ਤੇ ਉਹਨਾਂ ਨੂੰ ਦੂਜੇ ਨਾਂ ਰੱਖ ਦਿੰਦੇ ਹੈਗੇ ਆ ਜੀ। ਬਿਲਡਿੰਗਾਂ ਦੇ ਰੰਗ ਜਿਹੜੇ ਹੈਗੇ ਆ ਉਹ ਜੇ ਹਰੇ ਰੰਗ ਕੀਤੇ ਸੀ ਤੇ ਉਹਨਾਂ ਹਰਿਆਂ ਨੂੰ ਬਟਾ ਕੇ ਤੇ ਜਿਹੜੇ ਆ ਭਗਵਾਨ ਰੰਗ ਕਰ ਦਿੱਤਾ ਜੀ,
1: ਭੂੰਡੀ ਰੰਗ।
5: ਇਹ ਜਦੋਂ ਤੁਸੀਂ 10 ਕੰਮ ਏਦਾਂ ਦੇ ਕਰਦੇ ਹੈਗੇ ਆ, ਇੱਕ ਕੰਮ ਤੁਸੀਂ ਜਿਹੜਾ ਜੈਨੂਅਨ ਕੀਤਾ ਆ ਹੁੰਦਾ ਉਹ ਵੀ ਤੁਹਾਡਾ ਨਾ ਉਹ ਉਸੇ ਨਜ਼ਰ ਨਾਲ ਹੀ ਦੇਖਿਆ ਜਾਂਦਾ
1: ਹੈ, ਸ਼ੱਕ ਦੇ ਘੇਰੇ ਚ ਆ ਜਾਂਦਾ ਜੀ।
5: ਹਾਂਜੀ ਉਹ ਸ਼ੱਕ ਦੇ ਘੇਰੇ ਚ ਆ ਜਾਂਦਾ ਹੈਗਾ ਆ ਜੀ। ਹੁਣ ਨੋ ਡਾਊਟ ਕਿ ਤੁਸੀਂ ਤਾਂ ਦੱਸ ਦਿੰਦੇ ਹੈਗੇ ਵੀ ਰੀਜ਼ਨਿੰਗ ਆ, ਉਹਨਾਂ ਨੇ ਕਿਹਾ ਵੀ ਦੋ ਰੰਗਾਂ ਦੀ ਆਪਸ਼ਨ ਸੀਗੀ ਤੇ ਫਿਰ ਪੀਲਾ ਪਤਾ ਨੀ ਕਿਸੇ ਹੋਰ ਕੰਟਰੀ ਦਾ ਸੀਗਾ ਤੇ ਉਹਨਾਂ ਨੇ ਕੇਸਰੀ ਰੰਗ ਦਾ ਜਿਹੜਾ ਹੈਗਾ ਆ ਅਸੈਪਟ ਕਰ ਲਿਆ। ਕਾਰਨ ਕੀ ਸੀਗਾ ਵੀ ਬਲੂ ਜਰਸੀ ਜਿਹੜੀ ਹੈਗੀ ਆ ਉਹ ਉਧਰਲੀਆਂ ਜਿਹੜੀਆਂ ਯੂਰਪ ਵਗੈਰਾ ਦੀਆਂ ਗਰਾਊਂਡ ਹੈਗੀਆਂ ਉਹ ਵੀ ਬਲੂ ਕਲਰ ਚ ਹੁੰਦੀਆਂ ਤੇ ਉਹ ਕਹਿੰਦੇ ਵਿਜੀਬਿਲਟੀ,
1: ਬਿਲਕੁਲ
5: ਹਾਂਜੀ ਉਹ ਵਿਜੀਬਿਲਟੀ ਜਿਹੜੀ ਆ ਉਹਦੇ ਨਾਲ ਫਰਕ ਪੈਂਦਾ ਉਹਨਾਂ ਨੂੰ
1: ਜੀ। ਬਿਲਕੁਲ ਹੈ ਜੀ,
5: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਉਂ ਇਹਦਾ ਕਾਰਨ ਇਹ ਹੈਗਾ ਆ ਵੀ ਇਹ ਮੀਡੀਆ ਨੇ ਖਬਰ ਚਲਾਈ ਇਸ ਤਰੀਕੇ ਨਾਲ ਚਲਾਈ ਵਿਦਆਊਟ ਐਨੀ ਐਨਾਲਿਸਿਸ ਚਲਾਈ
1: ਜੀ,
5: ਉਹ ਇਸ ਕਰਕੇ ਚਲਾਈ ਕਿਉਂਕਿ ਜਦੋਂ 10 ਕੰਮ ਤੁਹਾਡੇ ਗਲਤ ਹੈਗੇ ਆ ਤੇ 11ਵਾਂ ਜਿਹੜਾ ਹੈਗਾ ਆ ਉਹ ਤੁਸੀਂ ਠੀਕ ਵੀ ਕੀਤਾ ਹੋਵੇ ਉਹ ਵੀ ਉਸੇ ਚਸ਼ਮੇ ਨਾਲ ਦੇਖਿਆ ਜਾਂਦਾ ਜੀ।
1: ਪ੍ਰਸੈਂਟ ਸਾਹਿਬ ਉਹਦੇ ਵਿੱਚ ਫਿਰ ਬੀਜੇਪੀ ਵਾਲੇ ਵੀ ਤਾਂ ਜਾਂ ਜਿਹੜੇ ਭਗਵੇਂ ਵਾਲੇ ਹੈਗੇ ਆ ਉਹ ਵੀ ਤਾਂ ਆਬਜੈਕਸ਼ਨ ਚੱਕ ਸਕਦੇ ਆ ਕਿ ਭਾਈ ਕੇਸਰੀ ਕਲਰ ਤਾਂ ਫਿਰ ਸਿੱਖਾਂ ਦਾ ਹੈਗਾ ਜੀ, ਫਿਰ ਉਹ ਵੀ ਤਾਂ ਆਬਜੈਕਸ਼ਨ ਚੱਕ ਸਕਦੇ ਆ ਵੀ ਤੁਸੀਂ ਭਾਈ ਕੇਸਰੀਕਰਨ ਕਰ ਰਹੇ ਹੋ।
5: ਪਰ ਸਾਹਿਬ ਸ਼ੰਕਾ ਹਮੇਸ਼ਾ ਮਾਇਨੋਰਟੀ ਨੂੰ ਹੁੰਦੀ ਆ, ਮੈਜੋਰਟੀ ਨੂੰ ਨਹੀਂ।
1: ਬਿਲਕੁਲ ਆ ਜੀ,
5: ਹਾਂਜੀ, ਉਹ ਹੈਗੇ ਮੈਜੋਰਟੀ ਚ
1: ਜੀ,
5: ਠੀਕ ਹੈ ਜੀ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੋਈ ਲੋੜ ਨੀ ਐਕਸਪਲੇਨੇਸ਼ਨ ਦੀ
1: ਜੀ।
5: ਐਕਸਪਲੇਨੇਸ਼ਨ ਦੀ ਲੋੜ ਜਿਹੜੀ ਹੈਗੀ ਆ ਉਹ ਤਾਂ ਜਾਂ ਸਾਨੂੰ ਆ ਜਾਂ ਮਤਲਬ ਇਨਸਕਿਉਰਿਟੀ ਦਾ ਜਿਹੜੀ ਫੀਲਿੰਗ ਹੈ ਨਾ ਉਹ ਘੱਟ ਗਿਣਤੀ ਨੂੰ ਹੁੰਦੀ ਆ, ਵੱਧ ਗਿਣਤੀ ਨੂੰ ਇਨਸਕਿਉਰਿਟੀ ਦੀ ਫੀਲਿੰਗ ਨਹੀਂ ਹੁੰਦੀ
1: ਜੀ। ਸੁਖਬੀਰ ਸਿੰਘ ਬਾਦਲ ਹੋਣੀ ਜਿਹੜੇ ਨੇ ਅੱਜ ਉਹਨਾਂ ਨੇ ਵੀ ਮੁੱਦਾ ਚੱਕਿਆ ਸੰਸਦ ਦੇ ਵਿਚ, ਆਪਣੇ ਕਹਿ ਲੋ ਹਰਸਿਮਰਤ ਕੌਰ, ਬੀਬਾ ਹਰਸਿਮਰਤ ਕੌਰ ਉਹਨਾਂ ਨੇ ਵੀ ਕੁਝ ਮੁੱਦੇ ਚੱਕੇ ਨੇ। ਉਹਨਾਂ ਨੇ ਬਾਘਾ ਬਾਰਡਰ ਦੀ ਜਿਹੜੀ ਹੈ ਉਹਦੀ ਵੀ ਗੱਲ ਚੁੱਕੀ ਹੈ, ਤੇ ਆਪਣੇ ਸੁਖਬੀਰ ਸਿੰਘ ਬਾਦਲ, ਮਜੀਠੀਆ ਸਾਹਿਬ, ਭੁੰਦਰ ਸਾਹਿਬ, ਹੋਰ ਸਾਰੇ ਸੱਜਣਾਂ ਨੂੰ ਨਾਲ ਲੈ ਕੇ ਤੇ ਗਵਰਨਰ ਸਾਹਿਬ ਦੇ ਨਾਲ ਅੱਜ ਮੀਟਿੰਗ ਕਰਕੇ ਆਏ ਆ, ਲਿਖਤੀ ਪੱਤਰ ਵੀ ਦੇ ਕੇ ਆਏ ਆ ਜੋ ਸੂਬੇ ਦੇ ਹਾਲਾਤ ਨੇ, ਜਾਂ ਪੇਪਰ ਲੀਕ ਦਾ ਮਾਮਲਾ ਜਿਹੜਾ ਜ਼ੋਰ ਸ਼ੋਰ ਦੇ ਨਾਲ ਚੱਕਣ ਦੀ ਸ਼ੁਰੂਆਤ ਕਰਦੀ ਹੈ। ਤੇ ਦੂਸਰੇ ਪਾਸੇ ਸੀ ਐਮ ਮਾਨ ਸਾਹਿਬ ਇਹਨਾਂ ਚੀਜ਼ਾਂ ਨੂੰ ਕੰਡੈਮ ਕਰ ਰਹੇ ਆ, ਕਹਿੰਦੇ ਦਾਅਵਾ ਕਰ ਰਹੇ ਨੇ ਕਿ ਇਹ ਚੀਜ਼ਾਂ ਵਾਪਰੀਆਂ ਨਹੀਂ ਸੀ।
5: ਪਰ ਸਾਹਿਬ ਜਦੋਂ ਨਾ ਮੈਂ ਛੋਟਾ ਸੀਗਾ, ਪਰ ਕੱਲ ਅੱਠਵੀਂ ਨੌਵੀਂ ਦੇ ਵਿਚ ਪੜ੍ਹਦੇ ਹੋਵਾਂਗੇ ਅਸੀਂ
1: ਜੀ,
5: ਤੇ ਉਦੋਂ ਨਾ ਪੈਟਰੋਲ ਦੇ ਕਰੀ ਰੇਟ ਵਧੇ
1: ਜੀ,
5: ਕੁਕਿੰਗ ਗੈਸ ਪੈਟਰੋਲ ਦੇ ਰੇਟ ਵਧੇ
1: ਜੀ,
5: ਤੇ ਲੋਕਾਂ ਨੇ ਡਾਕਖਾਨਾ ਸਾੜ ਦਿੱਤਾ
1: ਜੀ।
5: ਹੈ ਜੀ, ਮੈਂ ਅੱਜ ਤੱਕ ਨੀ ਸਮਝ ਆਈ ਵੀ ਡਾਕਖਾਨਾ ਪੈਟਰੋਲ ਨਾਲ ਚੱਲਦਾ ਸੀ
1: ਜੀ।
5: ਹੈ ਜੀ, ਓਹੋ ਹੀ ਮੈਨੂੰ ਬਾਦਲ ਸਾਹਿਬ ਦੀ ਨੀ ਸਮਝ ਆਈ ਵੀ ਗਵਰਨਰ ਦੇ ਖਰਚ ਕੀ ਹੈਗਾ ਤੇ ਗਵਰਨਰ ਕੀ ਕਰੂ ਪੇਪਰ ਲੀਕ ਦੇ ਵਿਚ। ਹੈ ਜੀ
1: ਜੀ,
5: ਗਵਰਨਰ ਕੀ ਕਰ ਸਕਦਾ, ਗਵਰਨਰ ਸਰਕਾਰ ਤੋੜੂਗਾ ਜਾਂ ਮੰਤਰੀ ਜਸਤੀ ਵੱਲੋਂਗਾ ਜੀ,
1: ਜਿੱਦਾਂ ਜਨ ਜੀ ਨੇ ਲਾਇਆ ਤੁਸੀਂ ਧਰਨਾ ਲਾ ਦਿਓ ਬਾਈ।
5: ਪਰ ਸਾਹਿਬ ਇਟ ਇਜ਼ ਟੂ ਲੇਟ
1: ਜੀ,
5: ਜੀਰਾ ਸਾਹਿਬ ਜੇ ਜੁੜੇ ਹੈਗੇ ਨਾਲ ਜੁੜੇ ਆ ਜੀ, ਜੀਰਾ ਸਾਹਿਬ
1: ਸੁਣਦੇ ਪਏ ਆ ਨਾਲ ਕਮੈਂਟ ਕਰਦੇ ਆ। ਹਾਂਜੀ,
5: ਜੀਰਾ ਸਾਹਿਬ ਜੇ ਜੁੜੇ ਆ, ਜੀਰਾ ਸਾਹਿਬ ਹੋਣਾ ਨੇ ਡੇਢ ਮਹੀਨਾ ਪਹਿਲਾਂ ਜਾਂ ਮਹੀਨਾ ਪਹਿਲਾਂ ਜਿਹੜਾ ਹੈਗਾ ਆ ਇਸ ਮੁੱਦੇ ਤੇ ਬੋਲਣਾ ਸ਼ੁਰੂ ਕਰ ਦਿੱਤਾ, ਦੱਸਣਾ ਸ਼ੁਰੂ ਕਰ ਦਿੱਤਾ
1: ਜੀ।
5: ਹਾਂਜੀ, ਇਹਨਾਂ ਨੂੰ ਬਾਦਲ ਸਾਹਿਬ ਨੂੰ ਮਤਲਬ ਜਿਹੜਾ ਹੈਗਾ ਆ ਵੀ ਅੱਜ ਸਮਝ ਆਈਏ ਇਸ ਚੀਜ਼ ਦੀ, ਜਦੋਂ ਇਸ ਮੁੱਦੇ ਤੇ ਏਡਾ ਵੱਡਾ ਅੰਦੋਲਨ ਹੋ ਹਟਿਆ
1: ਜੀ। ਫਿਰ ਇਹਦਾ ਮਤਲਬ ਲੀਡਰ ਜਿਹੜੇ ਨੇ, ਜਿਹੜਾ ਮਤਲਬ ਕਿ ਮੁੱਦਾ ਲੱਗਦਾ ਕਿ ਭਖਾਈਏ ਉਹਨੂੰ ਹੀ ਮਤਲਬ ਕਿ ਚੱਕਦੇ, ਉਹ ਵੀ ਨਿਰਧਾਰਿਤ ਕਰਦੇ ਵੀ ਕਿਹੜਾ ਮੁੱਦਾ ਚੱਕੀਏ ਤੇ ਕਿਹੜਾ ਰੱਖੀਏ ਨਾ ਜੀ। ਆਮ ਜਨਤਾ ਜੇ ਇੰਨੀ ਸੁਚੇਤ ਹੈ ਵੀ ਆਹ ਮੁੱਦਾ ਬਣਦਾ ਹੈ ਨਾ ਵੀ ਚੱਕਣਾ ਚਾਹੀਦਾ, ਗਲਤ ਹੋ ਰਿਹਾ, ਜਿਵੇਂ ਜੀਰਾ ਸਾਹਿਬ ਦਾ ਤੁਸੀਂ ਇਗਜ਼ਾਮਪਲ ਦਿੱਤੀ ਹੈ, ਫਿਰ ਇਹ ਲੀਡਰ ਏਡੇ ਵੱਡੇ ਪੱਧਰਾਂ ਦੇ ਉੱਤੇ ਕੀ ਕਰਦੇ ਆ ਨਾ ਜੀ।
5: ਪਰ ਸਾਹਿਬ ਕਨਵੀਨੀਅੰਸ ਦੀ ਪੋਲੀਟਿਕਸ ਕਰਦੇ ਆ ਇਸ ਵੇਲੇ
1: ਜੀ,
5: ਕਨਵੀਨੀਅੰਸ ਦੀ ਪੋਲੀਟਿਕਸ ਵੀ ਅੱਜ ਵੇਲੇ ਹੈਗੇ ਕੀ ਕਰੀਏ, ਚਲੋ ਅੱਜ ਗਵਰਨਰ ਵੱਲ ਨੂੰ ਜਾਂਦੇ ਹੈਗੇ ਇੱਧਰ ਨੂੰ, ਮੈਂ ਆਉਣਾ ਚੰਡੀਗੜ੍ਹ, ਆਪਾਂ ਅੱਜ ਗਵਰਨਰ ਦਾ ਰੱਖ ਲੈਂਦੇ ਹੈਗੇ ਆ। ਹਾਂਜੀ, ਆਹ ਚੀਜ਼ ਆ ਜੀ, ਜੇ ਤੁਸੀਂ ਸੰਜੀਦਾ ਸੀ ਇਸ ਗੱਲ ਦੇ ਉੱਤੇ ਉਸ ਅੰਦੋਲਨ ਤੋਂ ਪਹਿਲਾਂ ਤੁਸੀਂ ਇਹ ਗੱਲ ਕੀਤੀ ਹੁੰਦੀ, ਉਹ ਤਾਂ ਲੋਕਾਂ ਨੇ ਰੌਲਾ ਪਾਇਆ ਵੀ ਪੰਜਾਬ ਚ ਵੀ ਏਦਾਂ ਹੋਈ ਆ ਜੀ, ਫਿਰ ਉਹਨਾਂ ਨੇ ਮਾਨ ਸਾਹਿਬ ਨੇ ਤਾਂ ਧੋ ਕੇ ਰੱਖ ਦਿੱਤੇ ਵੀ ਭਾਈ ਸਾਡੇ ਕੋਈ ਲੀਕ ਨੀ ਹੋਇਆ
1: ਜੀ,
5: ਅਸੀਂ ਤਾਂ ਨਕਲ ਦਾ ਕੇਸ ਫੜਿਆ ਹੈ ਜੀ, ਪੇਪਰ ਲੀਕ ਨੀ ਹੋਇਆ ਨਕਲ। ਪਰ ਹੁਣ ਸਵਾਲ ਇਹ ਹੈਗਾ ਕਿ ਨਕਲ ਤੇ ਪੇਪਰ ਲੀਕ ਦੇ ਵਿਚ ਇੰਨਾ ਕੁ ਫਰਕ ਹੁੰਦਾ ਆ ਵੀ ਜੇ ਨਕਲ ਜਿਹੜੀ ਹੈਗੀ ਆ ਵਿਦ ਇਨ ਦੈਟ ਜਿਹੜੀਆਂ ਡਿਮੈਂਸ਼ਨ ਹੁੰਦੀਆਂ ਆ ਕਿ ਉਸ ਕਮਰੇ ਦੇ ਅੰਦਰ ਅੰਦਰ ਜਿਹੜਾ ਹੈਗਾ ਜੇ ਕੁਛ ਹੋ ਰਿਹਾ ਹੈਗਾ ਆ ਤੇ ਉਹਨੂੰ ਨਕਲ ਕਹਿੰਦੇ ਆ, ਜੇ ਵਿਚੋਂ ਬਾਹਰਲੀ ਕੋਈ ਫੋਰਸ ਇਨਵੋਲਵ ਹੋ ਗਈ ਤੇ ਉਹਨਾਂ ਦਾ ਕੰਟੈਕਟ ਹੋ ਗਿਆ ਤੇ ਉਹਨੂੰ ਡੀ ਕੀ ਕਹਿੰਦੇ ਆ, ਕਿਉਂਕਿ ਅੰਦਰੋਂ ਫੋਟੋਆਂ ਖਿੱਚ ਕੇ ਡਿਵਾਈਸ ਨਾਲ ਅੰਦਰੋਂ ਫੋਟੋਆਂ ਖਿੱਚ ਕੇ ਤੇ ਬਾਹਰ ਜਾ ਰਹੀਆਂ ਸੀਗੀਆਂ ਹੈ ਜੀ, ਤੇ ਬਾਹਰੋਂ ਉਹ ਪ੍ਰਸ਼ਨ ਪੇਪਰ ਹੀ ਲੀਕ ਹੋ ਗਈ ਬਾਹਰ ਜਾ ਰਿਹਾ ਸੀ ਜੀ, ਤੇ ਫੇਰ ਜਿਹੜਾ ਹੈਗਾ ਆ ਉੱਥੋਂ ਸੋਲਵ ਕਰਕੇ ਭੇਜਿਆ ਜਾ ਰਿਹਾ ਸੀ। ਇਹ ਤਾਂ ਤੁਹਾਡੇ ਕਲੈਕਟਿਵ ਸੀਗਾ ਵੀ ਨਕਲ ਦੀ ਨਕਲ ਤੇ ਨਾਲ ਪੇਪਰ ਲੀਕ ਵੀ, ਪਹਿਲਾਂ ਪੇਪਰ ਲੀਕ ਹੋਊਗਾ ਤੇ ਤਾਂ ਹੀ ਨਕਲ ਹੋਊਗੀ
1: ਜੀ।
5: ਸੋ ਇਸ ਕਰਕੇ ਇਹ ਪੇਪਰ ਲੀਕ ਤਾਂ ਇੱਥੇ ਹੋਏ ਆ, ਪਰ ਇੱਥੇ ਹੁਣ ਜਿਹੜੇ ਹੈਗੇ ਆ ਉੱਥੇ ਬਾਹਾਂ ਖੜੀਆਂ ਕਰ ਕਰਕੇ ਦਿੱਲੀ ਜਾ ਕੇ ਨਾਰੇ ਮਾਰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ
1: ਜੀ।
5: ਹਾਂਜੀ, ਤੇ ਕੇਜਰੀਵਾਲ ਸਾਹਿਬ
1: ਜੀ
5: ਉਹ ਚੀਜ਼ ਜਿਹੜੀ ਹੈਗੀ ਆ ਇੱਥੇ ਵੀ ਜਾਂ ਤਾਂ ਆਪਣੀ ਸਰਕਾਰ ਦੇ ਵਿੱਚ ਲਾਗੂ ਕਰਕੇ ਦੱਸਣ ਤੇ ਫੇਰ ਤਾਂ ਲੋਕੀ ਜਿਹੜੇ ਹੈਗੇ ਆ ਇਹਨਾਂ ਦੀਆਂ ਗੱਲਾਂ ਤੇ ਸੈਟਿਸਫਾਈ ਹੋਣ। ਬਾਕੀ ਇਹ ਸਾਰਾ ਢੋਂਗ ਕਰਦੇ ਹੈਗੇ ਜੀ, ਹੋਰ ਕੁਛ ਨਹੀਂ ਜੀ। ਤੇ ਅਕਾਲੀ ਦਲ ਵੀ ਜਿਹੜਾ ਹੈਗਾ ਆ ਫਾਰਮੈਲਿਟੀ ਪੂਰੀ ਕਰਦਾ ਆ ਵੀ ਆਪਾਂ ਵੀ ਆਪਣੀ ਹਾਜ਼ਰੀ ਦਰਜ ਕਰਾ ਦਈਏ, ਹੋਰ ਕੁਛ ਨਹੀਂ ਜੀ।
1: ਜੀ ਸੈਣੀ ਸਾਹਿਬ,
5: ਨਹੀਂ ਤਾਂ ਇੰਨੇ ਦਿਨ ਬਾਅਦ ਇਹਨਾਂ ਨੂੰ ਸਮਝ ਲੱਗੀ।
1: ਬਿਲਕੁਲ ਆ ਜੀ। ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਨਾਲ ਤੇ ਨਾਲ ਸ਼ਾਇਦ
5: ਮੈਨੂੰ ਪਹਿਲਾਂ ਜਾਂਚ ਤੇ ਦੇ ਦਿਓ ਜੀ, ਮੈਂ ਨਿਕਲਦਾ, ਮੈਂ ਉੱਥੇ ਸੁਣਦਾ ਰਹੂੰਗਾ ਤੁਹਾਡੇ ਕੋਲ।
1: ਚਲੋ ਇੱਕ ਟਿੱਪਣੀ ਤੁਹਾਡੇ ਤੋਂ ਹੋਰ ਲੈ ਲੈਣਾ। ਇੱਕ ਅੱਜ ਰਿਪੋਰਟ ਆਈ ਹੈ ਗਾਜ਼ਾ ਤੇ ਆਪਣੇ ਇਰਾਨ ਦੀ ਜਿਹੜੀ ਸੀ। ਪੱਟੀ ਸਾਹਿਬ 2 ਮਿੰਟ ਹੋਲਡ ਰੱਖਣਾ, ਜ਼ਿਆਦਾ ਨਹੀਂ ਜੀ, ਬਸ ਸੈਣੀ ਸਾਹਿਬ ਦੀ ਇਹਦੇ ਨਾਲ ਗੱਲ ਕਰ ਲਵਾਂ ਕਿ ਗਾਜ਼ਾ ਦੇ ਉੱਤੇ ਜਿਹੜਾ ਬੋਲ ਕਿਉਂ ਨਹੀਂ ਰਹੇ ਸੀ ਤੇ ਇਜ਼ਰਾਈਲ ਨੂੰ ਜਿਹੜਾ ਬਹੁਤ ਲਾਗੇ ਜਿਹੜਾ ਨਜ਼ਦੀਕ ਆਪਣਾ ਜਿਹੜਾ ਪਿਆਰਾ ਜਿਹੜਾ ਦੋਸਤ ਮੰਨਦੇ ਨੇ ਉਹਦੇ ਉੱਤੇ ਅੱਜ ਜਿਹੜਾ ਅਮੈਨੈਸਟੀ ਦੀ ਜਿਹੜੀ ਆ ਇੰਟਰਨੈਸ਼ਨਲ ਦੀ ਜਿਹੜੀ ਆ ਉਹਦੀ ਰਿਪੋਰਟ ਆਈ ਹੈ ਕਿ 2596 ਖੇਪਾਂ ਜਿਹੜੀਆਂ ਨੇ ਹਥਿਆਰਾਂ ਦੀਆਂ ਵੱਖਰੇ ਵੱਖਰੇ ਪਾਰਟ ਕਹਿ ਲਓ ਜਾਂ ਹੋਰ ਕੰਪਨੀਆਂ ਨੇ ਜਿਹੜੇ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਜਿਹੜਾ ਭੇਜਿਆ ਗਾਜ਼ਾ ਜੰਗ ਦੇ ਵਿੱਚ ਹੋਏ ਵਰਤੋਂ ਜਿਹੜੀ ਉਹਦੇ ਵਿੱਚ ਹੋਈ ਹੈ ਜੀ। ਬਾਕੀ ਮੈਂ ਕੰਪਲੇਂਟ ਕਰ ਲਾਂਗਾ ਜੀ, ਉਹ ਕੰਪਲੀਟ ਕਰ ਲਾਂਗਾ ਖਬਰ ਜੀ।
5: ਪਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਥੋੜਾ ਹੈਗੀ ਆ, ਉਹਨਾਂ ਨੂੰ ਸਟੀਲ ਚਾਹੀਦਾ ਸੀ ਤੇ ਭੇਜ ਰਹੇ ਸੀ ਜਿਹੜੇ ਜਰਮਨ ਦੇ ਵਿੱਚ 4 ਜਹਾਜ਼ ਉਹਨਾਂ ਨੇ ਡਿਟੇਨ ਕੀਤੇ ਸੀ ਇਹਦੇ ਵਿੱਚ। ਪਰ ਇਹ ਹੈਗਾ ਕਿ ਸਰ ਇਹ ਉੱਪਰਲੇ ਲੈਵਲ ਦੀਆਂ ਪਾਲਿਸੀਆਂ ਹੈਗੀਆਂ, ਸਾਡੀ ਸਰਕਾਰ ਦੀ ਜਿਹੜੀ ਵਿਦੇਸ਼ ਨੀਤੀ ਫੇਲ ਵੀ ਤਾਂ ਇਸੇ ਕਰਕੇ ਹੋਈ ਜੀ, ਜਿਸ ਪਾਕਿਸਤਾਨ ਨੂੰ ਅਸੀਂ ਟੈਰਾਰਿਸਟ ਮਤਲਬ ਕੰਟਰੀ ਡਿਕਲੇਅਰ ਕਰਾਉਂਦੇ ਰਹੇ ਉਹ ਅੱਜ ਵਿਸ਼ਵ ਦੇ ਮੰਚ ਦੇ ਉੱਤੇ ਸਾਰਿਆਂ ਨਾਲੋਂ ਜਿਹੜਾ ਕੋਆਪਰੇਟਿਵ ਮੁਲਕ ਬਣ ਗਿਆ ਜੀ। ਤੇ ਸਾਡਾ ਮੁਲਕ ਦਾ ਇਹ ਹਾਲਾਤ ਆ ਕਿ ਆਹ ਰਿਪੋਰਟਾਂ ਆ ਰਹੀਆਂ ਜੀ ਤੇ ਜੈਸ਼ੰਕਰ ਹੋਣਾ ਨੇ ਜਿਹੜਾ ਹੈਗਾ ਆ ਉਹਨਾਂ ਦੀ ਵਿਦੇਸ਼ ਨੀਤੀ ਨੇ ਤਾਂ ਬਿਲਕੁਲ ਬੇੜਾ ਗਰਕ ਕਰਕੇ ਰੱਖ ਦਿੱਤਾ। ਮੈਂ ਕਹਿੰਦਾ ਹੈਗਾ ਆ ਹੋ ਸਕਦਾ ਬਹੁਤ ਵੱਡੀ ਡਿਪਲੋਮੇਸੀ ਹੋਵੇ ਜਾਂ ਇੱਦਾਂ ਕਰਕੇ, ਪਰ ਦੇਸ਼ ਦੇ ਅੰਦਰ ਕੁਛ ਇੱਕ ਲੋਕਾਂ ਨੂੰ ਤਾਂ ਪਤਾ ਹੋਵੇ ਹਾਂਜੀ, ਦੇਸ਼ ਦੇ ਵਿੱਚ ਦੇਸ਼ ਦਾ ਜਿਹੜੇ ਲੋਕਾਂ ਦਾ ਸੈਂਟੀਮੈਂਟ ਆ ਉਹ ਸਰਕਾਰ ਦਾ ਸੈਂਟੀਮੈਂਟ ਹੀ ਉਹ ਹੈ ਨੀਗਾ ਜੀ।
1: ਨਾਲੇ ਦੇਖੋ ਜੇ ਅਮਰੀਕਾ ਵੀ ਸੌਦਾ ਵੇਚਦਾ, ਰਸ਼ੀਆ ਵੀ ਵੇਚਦਾ ਆਪਣਾ ਹਥਿਆਰ ਵੇਚਦੇ ਨੇ, ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ, ਫਰਾਂਸ ਵੇਚਦਾ ਜਾਂ ਇੰਡੀਆ ਵੀ ਵੇਚਦਾ, ਘੱਟੋ ਘੱਟ ਥੋੜੀ ਜਿਹੀ ਵੜਕ ਤਾਂ ਰੱਖੇ ਨਾ ਨਾਲ। ਬਿਲਕੁਲ ਹੈ,
5: ਬਿਲਕੁਲ ਜੀ। ਜੇ ਤੁਸੀਂ ਏਦਾਂ ਦਾ ਕੋਈ ਬਣਾਇਆ ਹੈਗਾ ਸੀ ਨੈਕਸਸ, ਭਾਰਤ ਸਾਹਿਬ ਨਿਭਦੀ ਤਾਂ ਹੁੰਦੀ ਹੈਗੀ ਆ ਕਿ ਜੇ ਦੋਨੇ ਬੰਦੇ ਜਿਹੜੇ ਆ 4 ਬੰਦਿਆਂ ਦੀ ਜੇ ਆਪਸ ਚ ਨਿਭ ਰਹੀ ਹੈ ਤੇ ਤਾਂ ਹੀ ਨਿਭੂਗੇ, ਚਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਣਗੇ।
1: ਬਿਲਕੁਲ,
5: ਇਹ ਬੰਦਾ ਜਿਹੜਾ ਹੈਗਾ ਆ ਉਹ ਤੁਹਾਨੂੰ ਤਾਂ ਅਗਲਾ ਬੰਦਾ ਮਜ਼ਾਕ ਕਰਦਾ ਵੀ ਤੁਹਾਡਾ ਕੈਰੀਅਰ ਤਬਾਹ ਕਰ ਸਕਦਾ ਹੈ, ਤੁਹਾਡਾ ਆ ਕਰ ਸਕਦਾ ਹੈਗਾ, ਤੁਸੀਂ ਜਵਾਬ ਨਹੀਂ ਦਿੰਦੇ। ਦੇਸ਼ ਸਰ ਮਾਫ਼ ਕਰਨਾ, 140 ਕਰੋੜ ਦਾ ਦੇਸ਼ ਆ, ਜਦੋਂ ਉਹ ਇੰਨੀ ਗੱਲ ਕਹਿੰਦਾ ਨਾ ਟਰੰਪ ਤੇ ਲੋਕ ਨਮੋਸ਼ੀ ਦੇ ਵਿੱਚ ਮਰ ਜਾਂਦੇ ਵੀ ਭਾਈ ਇਹ ਸਾਡੇ ਮੁਲਕ, ਕਿਉਂਕਿ ਉਹਨੂੰ ਥੋੜਾ ਕਹਿ ਰਿਹਾ ਪ੍ਰਧਾਨ ਮੰਤਰੀ ਮੋਦੀ ਨੂੰ ਥੋੜਾ ਕਹਿ ਰਿਹਾ, ਉਹ ਤਾਂ ਸਾਡੇ ਦੇਸ਼ ਨੂੰ ਕਹਿ ਰਿਹਾ ਕਿਸਮ ਦਾ ਵੀ ਹਾਂ ਜੀ ਏਦਾਂ ਕਰਕੇ ਕਿ ਤੁਹਾਡਾ ਲੀਡਰ ਮੈਂ ਏਦਾਂ ਦਾ ਏਦਾਂ ਇਹਦੀਆਂ ਇੰਨੀਆਂ ਕਮਜ਼ੋਰੀਆਂ ਮੇਰੇ ਕੋਲ ਆ ਕਿ ਮੈਂ ਇਹਨੂੰ ਏਦਾਂ ਕਰ ਸਕਦਾ ਹੈਗਾ। ਉਸ ਵੇਲੇ ਭਾਰਤੀਆਂ ਦਾ ਖੂਨ ਖੋਲਦਾ ਜੀ।
1: ਜੀ ਸਰ, ਥੈਂਕ ਯੂ ਸੈਣੀ ਸਾਹਿਬ, ਬਹੁਤ ਸ਼ੁਕਰੀਆ।
5: ਠੀਕ ਹੈ ਜੀ, ਇਜਾਜ਼ਤ,
1: ਸ਼ੁਕਰੀਆ ਜੀ, ਥੈਂਕ ਯੂ ਜੀ। ਦੋਸਤੋ, ਇਹ ਸੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
6: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਮੇਰਾ ਕਰਕੇ ਤਾਂ ਨਹੀਂ ਚੱਲੇਗੀ?
1: ਨਹੀਂ ਨਹੀਂ ਨਹੀਂ, ਕਾਫੀ ਸਮਾਂ ਹੋ ਗਿਆ ਸੀ ਜੀ, ਉਹ ਤਕਰੀਬਨ ਹੋ ਗਿਆ ਉਹਨਾਂ ਨੂੰ 30-35 ਮਿੰਟ ਤੋਂ ਉੱਪਰ ਹੋ ਗਿਆ ਸੀ ਗੱਲਬਾਤ ਕਰਦੇ, ਤਾਂ ਕਰਕੇ ਉਹ ਕਹਿੰਦੇ ਤੁਸੀਂ ਲੈ ਲਓ ਜੀ ਉਹਨਾਂ ਨੂੰ।
6: ਵੇਖੋ ਜੀ, ਵਿਦੇਸ਼ ਨੀਤੀ ਦੀ ਜਿਹੜੀ ਗੱਲ ਹੈ ਨਾ ਜੀ, ਚਲੋ ਬਾਹਰ ਸਾਡੇ ਜਿਹੜੇ ਦੂਰ ਵਾਲੇ ਮਤਲਬ ਹੁੰਦੇ ਨੇ ਨਾ ਕੰਟਰੀ ਸਾਡੇ ਤੋਂ, ਉਹਨਾਂ ਨਾਲ ਸਾਡੇ ਰਿਲੇਸ਼ਨ ਵੀ ਹੋਣੇ ਚਾਹੀਦੇ ਆ, ਲੇਕਿਨ ਸਭ ਤੋਂ ਪਹਿਲਾਂ ਸਾਡੇ ਗੁਆਂਢੀਆਂ ਨਾਲ ਸੁਖਾਵੇਂ ਰਿਸ਼ਤੇ ਹੋਣੇ ਚਾਹੀਦੇ
1: ਆ। ਬਿਲਕੁਲ ਹੈ ਜੀ,
6: ਪਰ ਬਦਕਿਸਮਤੀ ਆ ਵੀ ਸਾਡੀ ਕਿਸੇ ਗੁਆਂਢੀ ਨਾਲ ਨਹੀਂ ਬਣਦੀ।
1: ਬਿਲਕੁਲ ਹੈ,
6: ਜਾਂ ਤੇ ਹੁਣ ਸਾਡੇ ਗੁਆਂਢੀ ਮਾੜੇ ਆ, ਅਸੀਂ ਇਕੱਲੇ ਚੰਗੇ ਆ, ਜਾਂ ਫਿਰ ਥੋੜੇ ਬਲੇ ਅਸੀਂ ਵੀ ਮਾੜੇ ਆ।
1: ਜੀ ਬਿਲਕੁਲ ਹੈ ਜੀ।
6: ਵੇਖੋ ਜੀ, ਮੈਂ ਥੋੜਾ ਜਿਹਾ ਨਾ ਪਿਛਲੇ ਇਤਿਹਾਸ ਚ ਜਾਣਾ
1: ਜੀ,
6: 2-4 ਦਿਨ ਤੋਂ ਨਾ ਮੇਰੀ ਥੋੜੀ ਨੀਂਦ ਅਪਸੈਟ ਹੋਈ ਆ, ਚਲੋ ਮੈਂ ਜੁੜ ਜਾਂਦਾ ਤੁਹਾਡੇ ਨਾਲ।
1: ਚੰਗੀ ਗੱਲ ਆ ਜੀ,
6: ਚਲੋ ਚੰਗੀ ਗੱਲ, ਪਰ ਮੇਰੇ ਲਈ ਮਾੜੀ ਮੁੜ ਕੇ ਦਿਨੇ ਥੋੜਾ ਮੁਸ਼ਕਿਲ ਹੋ ਜਾਂਦੀ ਹੈ। ਮੈਂ ਕਿਹਾ ਉਹ ਨਾ ਗਰਾਊਂਡ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤੇ ਉਹ ਥੱਕ ਹੀ ਇੰਨਾ ਚਾਹੀਦਾ ਵਾ, ਜਦੋਂ ਜਾ ਸਕੀ ਤੇ ਫਿਰ ਨੀਂਦ ਹੀ ਨਹੀਂ ਆਉਂਦੀ।
1: ਹਾਂ ਬਿਲਕੁਲ ਹੈ ਜੀ।
6: ਅੱਛਾ ਵੇਖੋ ਜੀ, ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ ਨਾ
1: ਜੀ,
6: ਪਤਾ ਨੀ ਕਿਹੜੇ ਤਰੀਕੇ ਦੇ ਨਾਲ ਵੰਡ ਹੋਈ ਹੈ ਜਾਂ ਅਸੀਂ ਐਕਸੈਪਟ ਕੀਤੀ ਆ ਕਿ ਪਾਕਿਸਤਾਨ ਨੂੰ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ
1: ਜੀ।
6: ਹੁਣ ਹੈ ਤਾਂ ਬੰਗਲਾਦੇਸ਼, ਹੈ ਤਾਂ ਪਾਕਿਸਤਾਨ ਹੀ ਸੀ ਨਾ
1: ਜੀ,
6: ਲੇਕਿਨ ਉਹ ਸਾਡੇ ਬੰਗਲਾਦੇਸ਼ ਆਪਸ ਵਿੱਚ ਉਹਨਾਂ ਦੀ ਕੋਈ ਬਾਉਂਡਰੀ ਨਹੀਂ ਸੀ ਹੈਗੀ
1: ਜੀ।
6: ਉਹ ਸਾਡਿਆਂ ਨੇ ਪਤਾ ਨੀ ਕੀ ਸੋਚਿਆ ਪਰ ਮੇਰੇ ਅਕੋਰਡਿੰਗਲੀ ਉਹ ਜਿਨਾ ਹੋਣੀ ਜਾਂ ਦੂਜੇ ਤੀਜੇ ਸੀ ਉਹਨਾਂ ਦੀ ਬਹੁਤ ਵੱਡੀ ਭਾਜੀ ਇੱਕ ਚਾਲ ਸੀ
1: ਜੀ,
6: ਲੇਕਿਨ ਉਹ ਉਹਦੇ ਵਿੱਚ ਸਕਸੈਸ ਨਹੀਂ ਹੋਏ ਔਰ ਉਹ ਕਿਉਂ ਨੀ ਸਕਸੈਸ ਹੋਏ ਉਹਦਾ ਸਿਰਾ ਜਾਂਦਾ ਵਾ ਮੈਡਮ ਇੰਦਰਾ ਗਾਂਧੀ ਦੀ ਪੋਲੀਟੀਕਲ ਵਿਲਿੰਗ ਪਾਵਰ ਨੂੰ।
1: ਬਿਲਕੁਲ ਹੈ ਜੀ, ਜਾਣਦਾ ਜੀ,
6: ਕਿਉਂਕਿ ਉਹਨਾਂ ਨੇ ਦੋ ਪਾਸਿਆਂ ਤੋਂ ਸਾਨੂੰ ਘੇਰਿਆ ਹੋਇਆ ਸੀ
1: ਜੀ।
6: ਮੰਨ ਲਓ ਕੱਲ ਨੂੰ ਜੰਗ ਲੱਗਦੀ ਸੀ ਤੇ ਉਹ ਵੀ ਦੇਸ਼ ਉਹਨਾਂ ਦਾ ਸੀ ਤੇ ਇਹ ਵੀ ਦੇਸ਼ ਉਹਨਾਂ ਦਾ ਸੀ।
1: ਬਿਲਕੁਲ ਹੈ ਜੀ, ਉਹ ਇਕੱਠੇ
6: ਹੋ ਜਾਣ ਵਾਲੇ ਬੰਨੇ ਹੋਏ, ਪੰਜਾਬ ਵੀ ਲੱਗ ਗਿਆ, ਰਾਜਸਥਾਨ ਵੀ ਲੱਗ ਗਿਆ ਤੇ ਉਧਰੋਂ ਵੈਸਟ ਵੀ ਬੰਗਾਲ ਵਾਲਾ ਵੀ ਏਰੀਆ ਵੀ ਲੱਗ ਗਿਆ।
1: ਵੱਡੀ ਸਰਹੱਦ ਜੁੜਦੀ ਸੀ ਜੀ ਨਾਲ, ਬਿਲਕੁਲ
6: ਵੱਡੀ ਸਰਹੱਦ। ਉਹ ਸਾਨੂੰ ਦੋ ਬੰਨਿਆਂ ਤੋਂ ਮਾਰ ਮਾਰਨੀ ਸੀ ਉਹਨਾਂ ਨੇ
1: ਜੀ,
6: ਤੇ ਰਹਿੰਦਾ ਖੁੰਦਾ ਉਹ ਮਤਲਬ ਉਹ ਜਿਹੜਾ ਉਹ ਜੰਮੂ ਕਸ਼ਮੀਰ ਤੇ ਵੀ ਲਗਭਗ ਉਦੋਂ ਹੀ ਆ ਗਏ ਸੀ ਉਹ ਦੇਸ਼ ਤੋਂ, ਮੇਰਾ ਖਿਆਲ 7-6 ਮਹੀਨੇ ਬਾਅਦ ਜਦੋਂ 1948 ਚ
1: ਜੀ
6: ਜੀ। ਇਹ ਵੀ ਉਦੋਂ ਉਸ ਸਮੇਂ ਦੇ ਨਹਿਰੂ ਹੋਣੀ ਸਮਝੌਤਾ ਕਰਕੇ ਅੱਧ ਪਚੱਦਾ ਚਲੋ ਉਹਨਾਂ ਨੇ ਉਹਨਾਂ ਨੂੰ ਦੇਤਾ ਜੋ ਵੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਕਹਿ ਦਿੱਤਾ ਜਾਂਦਾ
1: ਜੀ।
6: ਤੇ ਜੇ ਕਿਤੇ ਇਧਰੋਂ ਵੀ ਅੱਗੋਂ ਨਾ ਹੁੰਦਾ ਇਹਦੇ ਬੰਨੇ ਆ ਜਾਂਦੇ ਤੇ ਇਹ ਤੇ ਲਗਭਗ ਆਪਣੇ ਦੇ ਉੱਤੇ ਆਂਟਣੇ ਸੀ ਪਠਾਨਕੋਟ ਵਾਲੀ ਸਾਈਡ ਤੱਕ। ਉਹ
1: ਬਿਲਕੁਲ ਹੈ ਜੀ,
6: ਇਹ ਵੀ ਉਹਨਾਂ ਕੋਲ ਆ ਜਾਂਦਾ ਮੰਨ ਲਓ ਚਾਈਨਾ ਨਾਲ ਵੀ ਸਾਡੀ ਨੀ ਬਣਦੀ ਆ ਜਾਂ ਹੋਰ ਕਿਤੇ ਹੈਦਰਾਬਾਦ ਰਿਆਸਤ ਆ ਜੇ ਕਿਤੇ ਉਦੋਂ ਕੋਸ਼ਿਸ਼ਾਂ ਨਾ ਪਟੇਲ ਸਾਹਿਬ ਨੇ ਜਾਂ ਨਹਿਰੂ ਹੋਣਾ ਨੇ ਕੀਤੀਆਂ ਹੁੰਦੀਆਂ
1: ਜੀ।
6: ਅੱਜ ਦੀ ਚਲੋ ਪੀੜੀ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ
1: ਜੀ,
6: ਤੇ ਉਹ ਇਟਵੀਂ ਅਸੀਂ ਤਾਂ ਫਿਰ ਚਾਰ ਚ ਫਿਰ ਘਿਰੇ ਸਾਂ ਨਾ,
1: ਘਿਰ ਗਏ ਸੀ ਜੀ ਬਿਲਕੁਲ।
6: ਉਹਨਾਂ ਦੀ ਪਲੈਨਿੰਗ ਇਕਲੀ ਇਹ ਸੀ ਭਰਜ ਸਾਹਿਬ ਕਿ ਅਸੀਂ 10-20-50 ਸਾਲਾਂ ਦੇ ਵਿੱਚ ਵਿੱਚ ਇੰਡੀਆ ਜਿਹੜੀ ਆ ਉਹਨੂੰ ਚਾਰ ਚ ਫਿਰੋ ਘੇਰਾ ਪਾ ਕੇ ਉਹ ਫਿਰ ਪੁਰਾਣਾ ਮੁਗਲਿਆ ਸਿਸਟਮ ਜਿਹੜਾ ਉਹ ਕਿਉਂਕਿ ਉਹ ਅੰਗਰੇਜ਼ਾਂ ਨੇ ਮੁਗਲਾਂ ਕੋਲੋਂ ਲਿਆ
1: ਜੀ,
6: ਤੇ ਅੰਗਰੇਜ਼ ਉਹ ਅਸੀਂ ਇਸ ਤਰੀਕੇ ਨਾਲ ਕਰ ਲੈਣਾ।
1: ਹੁਣ ਦੇਖੋ ਪੱਟੀ ਸਾਹਿਬ ਤੁਸੀਂ ਦਰੁਸਤ ਫਰਮਾਇਆ, ਹੁਣ ਕਸ਼ਮੀਰ ਦੇ ਬਾਰੇ ਕਈ ਵਾਰ ਮੈਂ ਸੋਚਦਾ ਹੁੰਦਾ ਉਹ ਵੀ ਤਾਂ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ, ਚਾਹੇ ਉਹ ਸਪੇਨ ਹੈਗਾ ਜੀ ਉਹਦੇ ਵਿੱਚ ਵੀ ਇੱਕ ਰੌਲਾ ਪੈਂਦਾ ਏਦਾਂ ਇਸੇ ਤਰ੍ਹਾਂ ਦੇ ਏਰੀਏ ਦਾ, ਤੇ ਕੁਝ ਮੁਲਕ ਹੈਗੇ ਨੇ ਮਤਲਬ ਕਿ ਯੂਰਪ ਦੇ ਵਿੱਚ ਵੀ ਇੱਕ ਦੋ ਮੁਲਕ ਸੀਗੇ ਉਹਨਾਂ ਦੇ ਚਲੋ 2010 ਦੇ ਵਿੱਚ ਸਮਝੌਤੇ ਜਾਂ ਆਰਮੀ ਕੈਂਪ ਜਿਹੜੇ ਅਮਰੀਕਾ ਨੇ ਲਿਆ ਕੇ ਬਣਾ ਲਏ ਉੱਥੇ ਅਜੇ ਵੀ ਬੈਠੇ ਆ ਸੁਰੱਖਿਅਤ ਕੀਤੇ ਹੋਏ ਨੇ, ਉਹਨਾਂ ਨੂੰ ਆਪਣੀਆਂ ਨੈਸ਼ਨਲ ਦੀਆਂ ਦਵਾਈਆਂ ਹਾਮੀਆਂ ਭਰੀਆਂ, ਉਹਦੇ ਵਿੱਚ ਭਾਰਤ ਵੀ ਸ਼ਾਮਿਲ ਹੈ ਜਿਨ੍ਹਾਂ ਨੇ ਮਤਲਬ ਕਿ ਹਾਮੀ ਨਹੀਂ ਭਰੀ ਹਰੇ ਤੱਕ ਵੀ ਇਹਨੂੰ ਅਸੀਂ ਉਹਦਾ ਮੁਲਕ ਮੰਨਦੇ ਹਾਂ, ਤੇ ਇਸੇ ਤਰ੍ਹਾਂ ਹੁਣ ਕਿਊਬਾ ਲਾ ਲਓ ਕੈਨੇਡਾ ਦਾ ਰੌਲਾ ਪੈਂਦਾ ਹੋਰ ਸਾਰੀਆਂ ਚੀਜ਼ਾਂ, ਤੇ ਜੇਕਰ ਉਹਨਾਂ ਚੀਜ਼ਾਂ ਦੀ ਹਾਮੀ ਭਰਦੇ ਆ ਤਾਂ ਫਿਰ ਕੱਲ ਨੂੰ ਕਸ਼ਮੀਰ ਦੇ ਵਿੱਚ ਵੀ ਹਾਮੀ ਭਰਨੀ ਪੈਣੀ ਆ, ਉਹਨੂੰ ਵੀ ਨੈਸ਼ਨੈਲਿਟੀ ਦੇਣੀ ਪੈਣੀ ਆ।
6: ਬਿਲਕੁਲ ਬਿਲਕੁਲ ਬਿਲਕੁਲ, ਹੁਣ ਵੇਖੋ ਨਾ ਸਾਡੇ ਜਿਹੜੇ ਇਹ ਸਾਰੇ ਬੰਨੇ ਹੁਣ ਉਹ ਇਹ ਤੇ ਇੱਦਾਂ ਦਾ ਇਹਨਾਂ ਕੋਲ ਪ੍ਰਬੰਧ ਆ ਜਾਣਾ ਸੀ ਜੇ ਭਾਵੇਂ ਉਹਨਾਂ ਨੂੰ ਬਾਹਰੋਂ ਕਰਜ਼ਾ ਲੈਣਾ ਪੈਂਦਾ ਕੁਛ ਵੀ ਪੈਂਦਾ, ਉਹਨਾਂ ਨੇ ਡੈਮ ਬਣਾ ਕੇ ਸਾਨੂੰ ਪਾਣੀ ਨਹੀਂ ਡੋਬ ਛੱਡਿਆ ਕਰਨਾ।
1: ਬਿਲਕੁਲ ਹੈ ਜੀ,
6: ਕਿਉਂਕਿ ਮੋਸਟਲੀ ਚਾਰਜ ਫਿਰ ਜਦੋਂ ਘਿਰ ਜਾਂਦੇ ਜੋਗ੍ਰਾਫੀਆ ਤੌਰ ਤੇ ਵੀ ਸਮੁੰਦਰ ਵੀ ਬਹੁਤ ਉਹਨਾਂ ਕੋਲ ਆ ਜਾਣਾ ਸੀ, ਪਹਾੜ ਬਹੁਤੇ ਉਹਨਾਂ ਕੋਲ ਆ ਜਾਣੇ ਸੀ।
1: ਬਿਲਕੁਲ ਹੈ ਜੀ,
6: ਉਹ ਸਾਡਾ ਤੇ ਮਤਲਬ ਬਹੁਤ ਜ਼ਿਆਦਾ ਫਿਰ ਹੋਣਾ ਸੀ ਨਾ। ਮੈਂ ਤਾਂ ਕਹਿੰਦਾ ਵੀ ਚਲੋ ਠੀਕ ਹੈ ਕਾਂਗਰਸ ਮਾੜੀ ਹੋਏਗੀ, ਉਸ ਸਮੇਂ ਜੋ ਵੀ ਕੀਤਾ ਜਿੰਨੀ ਕੁ ਸਾਡੇ ਕੋਲ ਪਾਵਰ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਜਿਹੜਾ ਸੀ ਉਹ ਕੰਟਰੋਲ ਕੀਤਾ। ਅੱਜ ਭਾਵੇਂ ਉਹ ਮੋਦੀ ਸਾਹਿਬ ਹੋਣੀ ਉਹਨਾਂ ਨੂੰ ਜੋ ਮਰਜ਼ੀ ਭੰਡੀ ਜਾਣ ਕਰੀ ਜਾਣ, ਜਿਨ੍ਹਾਂ ਕੋਲੋਂ ਤੇ ਕੀਤਾ ਕੱਖ ਨਹੀਂ ਗਿਆ
1: ਜੀ। ਨਾਲੇ ਦੇਖੋ ਪਾਕਿਸਤਾਨ ਵੀ ਜੇ ਬ੍ਰਿਟਿਸ਼ ਉਹ ਵੀ ਬ੍ਰਿਟਿਸ਼ ਦੇ ਅੰਡਰ ਰਹੇ ਨੇ ਸਾਰਾ ਏਰੀਆ ਇੰਡੀਆ ਦੇ ਜਦੋਂ ਦੇਖਦੇ ਹਾਂ ਪੁਰਾਣੇ ਸਮਿਆਂ ਦਾ, ਤਾਂ ਕਿਤੇ ਨਾ ਕਿਤੇ ਕੁਝ ਚੀਜ਼ਾਂ ਨੂੰ ਮੈਂ ਲੰਬੀ ਦੂਰੀ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹਾਂ, ਇੰਨੇ ਜੋਗਾ ਹੈ ਤਾਂ ਨਹੀਂ, ਕਿਉਂਕਿ ਦੇਖੋ ਪਿਛਲੇ ਸਮਿਆਂ ਦੇ ਵਿੱਚ ਅਮੈਰੀਕਾ ਨੇ ਜਾਂ ਇੰਗਲੈਂਡ ਨੇ ਬਹੁਤ ਸਾਰੇ ਮੁਲਕਾਂ ਨੇ ਆਪਣੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕੀਤੀ ਕਿ ਆਇਲ ਲੱਭਦੇ ਫਿਰਦੇ ਸੀਗੇ ਵੀ ਆਇਲ ਲੱਭੋ, ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਹੀ 100-200 ਸਾਲ ਪਹਿਲਾਂ ਹੀ ਪਤਾ ਸੀਗੀਆਂ, ਤਾਂ ਹੀ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਲਕੀਰ ਪਾਈ ਹੈ ਜੀ ਕਿ ਇਹਨਾਂ ਨੂੰ ਕੈਪਚਰ ਕਰਨਾ ਸੌਖਾ ਹੋ ਜਾਊਗਾ, ਜੇ ਇੰਡੀਆ ਦਾ ਹਿੱਸਾ ਰਹੇਗਾ ਤਾਂ ਸਾਨੂੰ ਬਹੁਤ ਔਖਾ ਹੋਏਗਾ। ਹੁਣ ਬਲੋਚ ਦੇ ਵਿੱਚ ਦੇਖ ਲਓ ਕੀ ਕੁਝ ਵਾਪਰ ਰਿਹਾ ਉੱਥੇ, POK ਦੇ ਵਿੱਚ ਕੀ ਕੁਝ ਵਾਪਰ ਰਿਹਾ ਉੱਥੇ, ਉਹ ਜਿਹੜੇ ਨੇ ਪਾਕਿਸਤਾਨ ਦੇ ਜਿਹੜੇ ਆਪਣੇ ਹੈਗੇ ਨੇ ਪੁਰਾਣੇ ਲੀਡਰ ਉਹ ਉੱਥੇ ਜਿਹੜੇ ਨੇ ਮੁੱਖ ਮੰਤਰੀ ਜਾਂ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਨੇ ਉੱਥੇ, ਉਸੇ ਕਾਫੀ ਜਿਹੜਾ ਰੋਲਾ ਰੱਪਾ ਪਿਆ ਹੋਇਆ ਪਿਛਲੇ ਮਹੀਨੇ ਦਾ ਜੀ।
6: ਜੀ ਜਿਹੜੀ JNK ਵੀ ਆ ਨਾ ਜੀ, JNK ਦੇ ਵਿੱਚ ਵੀ ਅਗਰ ਚਲੋ ਵਿਸ਼ਾ ਚੱਲ ਗਿਆ, ਹੁਣ ਮੈਂ ਇੱਕ ਡਾਕਟਰ ਹਾਂ ਜੀ, ਮੇਰਾ ਇਹ ਵਿਸ਼ਾ ਨਹੀਂ ਗਾ, ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ ਜਾਵੇ,
1: ਪਕੜ ਰੱਖਦੇ ਹੋ ਇਤਿਹਾਸ ਦੇ ਉੱਤੇ ਜੀ।
6: ਹਾਂਜੀ, ਤੇ ਉਹ ਹੁਣ ਇਹਦੇ ਵਿੱਚ ਕੀ ਆ ਕਿ ਜੰਮੂ ਕਸ਼ਮੀਰ ਦੀ ਜਿਹੜੀ ਧਰਤੀ ਆ ਨਾ ਜੀ, ਇਹਦੇ ਥੱਲੇ ਵੀ ਮਿਨਰਲਸ ਬਹੁਤ
1: ਨੇ, ਬੈਟਰੀ ਦੇ ਵਿੱਚ ਅੱਜ ਜਿਹੜੀ ਇਸਤੇਮਾਲ ਕੀਤੀ ਆ, ਫੋਨਾਂ ਦੇ ਵਿੱਚ ਕੀਤਾ ਜਾਂਦਾ ਹੈ, ਸਾਰੀਆਂ ਚੀਜ਼ਾਂ ਬਿਲਕੁਲ ਹੈ।
6: ਹਾਂ, ਇਸ ਕਰਕੇ ਇਹਨਾਂ ਦੇ ਵਿੱਚ ਆ ਜਾਂ ਕੋਈ ਮਤਲਬ ਉਹਨਾਂ ਦੀ ਵੁੱਡ ਜਿਹੜੀ ਹੈਗੀ ਆ, ਡਰਾਈ ਫਰੂਟ ਆ, ਮਤਲਬ ਆਪਣੇ ਐਗਰੀਕਲਚਰ ਨਾਲੋਂ ਵੀ ਜ਼ਿਆਦਾ ਵੱਡੇ ਸੋਰਸ ਨੇ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
6: ਹਾਂਜੀ, ਫਿਰ ਉਹ ਨੈਚੁਰਲੀ ਕਲਾਈਮੇਟ ਕਿੰਨਾ ਅੱਛਾ ਵਾ, ਟੂਰ ਦਾ ਏਰੀਆ ਕਿੰਨਾ ਅੱਛਾ ਵਾ, ਉਹ ਸੋਚ ਸਮਝ ਕੇ ਅਗਲੇ ਇਹੋ ਜਿਹਾ ਲੰਗੜਾ ਜਿਹਾ ਵੰਡ ਵੰਡਈਆ ਕਰਕੇ ਸਾਡੇ ਲੀਡਰਾਂ ਨੂੰ ਚਲੋ ਜਾਓ ਜੋ ਵੀ ਜੋ ਜਿੱਦਾਂ ਦਾ ਮਿਲਦਾ ਇਹਨਾਂ ਲੈ ਲਿਆ, ਚਲੋ ਆਪਾਂ ਜ਼ਿਆਦਾ ਨੀ ਕਰਦੇ ਇਹਨਾਂ ਚੀਜ਼ਾਂ ਦੇ ਉੱਪਰ।
1: ਨਹੀਂ ਹੁਣ ਦੇਖੋ ਜਿਹੜਾ ਇਹਨਾਂ ਚੀਜ਼ਾਂ ਨਾਲ ਪੱਟੀ ਸਾਹਿਬ ਦੇਖੋ ਜੋ ਅੱਜ ਟਰੈਕ ਪੈ ਰਹੇ ਨੇ ਜਾਂ ਹੋਰ ਸਾਰਾ ਜਦੋਂ ਅੰਗਰੇਜ਼ ਆਏ ਨਾ ਉਹਨਾਂ ਨੇ ਪਹਿਲਾਂ ਸਾਰਾ ਤੋਂ ਪਹਿਲਾਂ ਰੋਡ ਤੇ ਟਰੈਕ ਜਿਹੜੇ ਸੀ ਟ੍ਰੇਨ ਟਰੈਕ ਜਿਹੜੇ ਨੇ ਉਹੀ ਵਿਛਾਏ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨੌਰਥ ਤੋਂ ਈਸਟ ਤੱਕ ਜਾਂ ਈਸਟ ਤੋਂ ਵੈਸਟ ਤੱਕ ਜਿਹੜਾ ਸਾਰਾ ਕੁਝ ਅਸੀਂ ਕਿੱਥੇ ਸਮੁੰਦਰ ਤੱਕ ਕਿੱਦਾਂ ਲਿਜਾਣਾ ਠੀਕ ਆ ਉਹੀ ਚੀਜ਼ ਹੁਣ ਜਿਹੜੀ ਹੈ ਭਾਰਤ ਜਿਹੜਾ ਉਸ ਨੀਤੀ ਦੇ ਉੱਤੇ ਚੱਲ ਰਿਹਾ ਮੈਨੂੰ ਨਜ਼ਰ ਆਉਂਦਾ ਹੈ ਦੇਖੋ ਹੁਣ ਜੰਮੂ ਕਸ਼ਮੀਰ ਨੂੰ ਮਤਲਬ ਕਿ ਉਹਨਾਂ ਨੇ ਧਾਰਾ 300 ਜਿਹੜੀ ਉਹ ਥੱਲੇ ਜੋ ਕੁਝ ਵੀ ਕੀਤਾ ਉਹਨੂੰ ਕਾਬੂ ਕੀਤਾ ਇੱਕ ਤਰ੍ਹਾਂ ਹੁਣ ਉਹਦੇ ਉੱਤੇ ਜਿਹੜੇ ਸੁਰੰਗਾਂ ਜਾਂ ਟਰੈਕ ਪੈ ਰਹੇ ਨੇ ਜਿਹੜਾ ਸਫ਼ਰ ਸੀਗਾ ਦੋ ਦੋ ਦਿਨ ਲੱਗ ਜਾਂਦੇ ਸੀ ਜਾਣ ਨੂੰ ਉਹ 5-7 ਘੰਟਿਆਂ ਦੇ ਵਿੱਚ ਬੰਦਾ ਉੱਥੇ ਪਹੁੰਚ ਜਾਂਦਾ ਸੀ ਇੰਨਾ ਫਾਸਟ ਹੋ ਗਿਆ ਤੇ ਉਹ ਜਿਹੜਾ
6: ਜ਼ਰੂਰੀ ਸੀ ਨਾ
1: ਹੁਣ ਦੇਖੋ ਲੇਹ ਲਦਾਖ ਜਾਂ ਜਪਾਨੀ ਕੰਪਨੀਆਂ ਜਦੋਂ ਇਹਨਾਂ ਨੇ ਧਾਰਾ ਲਾਈ ਨਾ ਖਤਮ ਕੀਤਾ ਉਹ ਤੋਂ ਬਾਅਦ ਮੈਂ ਇੱਕ ਗੱਲ ਕਹੀ ਸੀ ਕਿ ਬਾਹਰੋਂ ਆ ਕੇ ਕੰਪਨੀਆਂ ਨਾ ਇਨਵੈਸਟਮੈਂਟ ਕਰਨ ਲੱਗ ਗਈਆਂ ਜੀ ਉਹਦੇ ਉੱਤੇ ਜਪਾਨ ਦੀਆਂ ਕੰਪਨੀਆਂ ਹੋ ਗਈਆਂ ਹੋਰ ਆ ਗਈਆਂ ਕਿਉਂਕਿ ਉਹਨਾਂ ਨੂੰ ਪਤਾ ਇੱਥੇ ਮਿਨਰਲ ਹੋਰ ਸਾਰੀਆਂ ਚੀਜ਼ਾਂ ਨੇ ਤੇ ਟਰੈਕ ਬਣਨਗੇ ਉਹ ਫਿਰ ਸਾਰਾ ਕੁਝ ਜਿਹੜਾ ਖਨਨ ਹੋਏਗਾ ਸਾਰਾ ਕੁਝ ਹੋਏਗਾ ਪੱਟ ਪਟਾਈਆ ਹੋਏਗਾ ਜਾਂ ਹੋਟਲ ਬਣਨਗੇ ਜਿਹੜਾ ਉੱਥੇ ਟਰੈਵਲਿੰਗ ਏਰੀਆ ਬਣੇਗਾ ਹੋਰ ਸਾਰੀਆਂ ਚੀਜ਼ਾਂ ਸੈਰ ਸਪਾਟੇ ਲਈ ਉਹ ਉਹਦੇ ਵਿੱਚੋਂ ਬਥੇਰਾ ਕੁਝ ਕਮਾਉਣਗੇ
6: ਕਮਾਉਣਗੇ ਨਾਲੇ ਸਾਡੀਆਂ ਮਤਲਬ ਜੜਾਂ ਪੱਕੀਆਂ ਹੋਣਗੀਆਂ ਸਾਡੇ ਕਬਜ਼ੇ ਮਤਲਬ ਜੋ ਕੁਛ ਵੀ ਹੈ ਚਲੋ ਸਾਡਾ ਦੇਸ਼ ਦਾ ਹਿੱਸਾ ਉਹ ਜਾਣਾ ਸਮੇਂ ਦੀ ਜ਼ਰੂਰਤ ਹੈ ਨਾ
1: ਜ਼ਰੂਰਤ ਹੈ
6: ਜੇ ਤੁਸੀਂ ਮਿਲਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਸਭ ਤੋਂ ਵੱਡੀ ਤਾਂ ਡਿਫੈਂਸ ਦੀ ਹੁੰਦੀ ਹੈ ਨਾ
1: ਹਾਂ ਬਿਲਕੁਲ ਹੈ
6: ਉਸਦੇ ਅਕੋਰਡਿੰਗਲੀ ਵੀ ਅਸੀਂ ਵੇਖੀਏ ਤਾਂ ਸਾਨੂੰ ਉਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੈਗੀ ਹੈ ਚਲੋ ਗਵਰਨਮੈਂਟ ਜੋ ਕਰ ਰਹੀ ਹੈ ਕੋਈ ਵਧੀਆ ਕਰ ਰਹੀ ਹੈ
1: ਵਧੀਆ ਹੀ ਕਰ
6: ਉਹ ਲੇਕਿਨ ਐਕਚੁਅਲੀ ਪ੍ਰੋਬਲਮ ਇਹ ਆ ਨਾ ਜੀ ਜਦੋਂ ਅਸੀਂ ਕਿਸੇ ਸਰਕਾਰ ਦੇ ਥੋੜਾ ਜਿਹਾ ਉਲਟ ਹੋਏ ਹਾਂ ਉਹ
1: ਬਿਲਕੁਲ ਹੈ ਜੀ ਉਹ ਨਿੱਜੀ ਪੱਗ ਤੋਂ ਦੇਖ ਲੈਂਦੇ ਨਾ ਉਹ ਦੇਖਦੇ ਆ ਪੂਰੇ ਦੇਸ਼ ਨੂੰ ਦੇਖਦੇ ਆ ਜੀ ਆਪਾਂ ਨਿੱਜੀ ਦੇਖ ਲੈਂਦੇ
6: ਉਹ ਇਹਨਾਂ ਚੀਜ਼ਾਂ ਨੂੰ ਜਦੋਂ ਮੈਂ ਵੀ ਕਈ ਵਾਰੀ ਇੱਥੇ ਗੱਲ ਕਰੀ ਦੀ ਹੈ ਨਾ ਉਹ ਮਤਲਬ ਸਾਡੇ ਵਰਗੇ ਬੰਦੇ ਨਾ ਹੀ ਪੱਤਰਕਾਰ ਆ ਨਾ ਹੀ ਦੂਜੇ ਨਾ ਹੀ ਕੋਈ ਪਾਰਟੀ ਨਾਲ ਜੁੜੇ ਆ ਉਹ ਕਈ ਵਾਰੀ ਇੱਕ ਦਿਨ ਮੈਂ ਟਵਾਣਾ ਰੇਡੀਓ ਤੇ ਗੱਲ ਕਰਤੀ ਤੇ ਲੋਕ ਮੈਨੂੰ ਕਹਿੰਦੇ ਲੈ ਡਾਕਟਰ ਪੱਟੀ ਦੇ ਵਿੱਚ ਮੋਦੀ ਸਾਹਿਬ ਦਾ ਭੂਤ ਸਵਾਰ ਹੋ ਗਿਆ ਉਹ ਯਾਰ ਮੋਦੀ ਹੋਰ ਮੋਦੀ
1: ਬਿਲਕੁਲ ਹੈ ਪੋਲਸੀਆਂ ਚੰਗੀਆਂ ਨੇ ਉਹਨਾਂ ਚੰਗਾ ਵੀ ਕਹਿਣਾ ਬਣਦਾ ਜਿਹੜੀਆਂ ਮੰਦੀਆਂ ਨੇ ਮੰਦਾ ਵੀ ਕਹਿਣਾ ਬਣਦਾ ਜਿਹੜੀ ਚੀਜ਼ ਦਾ ਇਸ਼ੂ ਬਣਾਉਣਾ ਚਾਹੀਦਾ ਬਣਨਾ ਚਾਹੀਦਾ ਪਰ ਬੇਬੁਨਿਆਦਾ ਜਿਹੜਾ ਇਸ਼ੂ ਬਣਾਉਣਾ ਉਹਦੀ ਚੰਗੀ ਗੱਲ ਨੀ ਨਾ ਜੀ
6: ਦੇਖੋ ਜੀ ਜਿਹੜੇ ਹੁਣ ਜੇ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਪੋਲਸੀਆਂ ਕਿਹੜੀਆਂ ਮੋਦੀ ਬਣਾਉਂਦਾ
1: ਬਿਲਕੁਲ ਹੈ ਜੀ
6: ਉਹ ਤਾਂ ਬਿਊਰੋਕਰੇਟ ਦਾ ਕੰਮ ਹੈ ਨਾ
1: ਉਹਨਾਂ ਦੇ ਅੰਦਰ ਤਾਂ 4-3 ਫੌਜਾਂ ਨੇ ਜੀ ਜਿਹੜਾ ਉਹਨਾਂ ਨੇ ਕਰਨਾ ਹੈ ਬਾਕੀ ਅਸੀਂ ਸਾਰਾ ਕੁਝ ਹੀ ਕਹੀ ਜਾਂਦੇ ਕਿ ਮੋਦੀ ਕਰੀ ਜਾਂਦਾ ਜੀ
6: ਸਭ ਕੁਝ ਛੋੜੋ ਮੋਦੀ ਨੂੰ ਸਾਰਾ ਪਤਾ ਹੀ ਕੱਖ ਨਹੀਂ ਗਾ
1: ਬਿਲਕੁਲ ਹੈ ਜੀ
6: ਉਹ ਤਾਂ ਇੱਕ ਮਤਲਬ ਸਟੈਂਪ ਹੁੰਦੀ ਹੈ ਮਤਲਬ ਫੜ ਕੇ ਜਿੱਥੇ ਮਰਜ਼ੀ ਲਾ ਲਓ
1: ਬਿਲਕੁਲ ਹੈ ਜੀ
6: ਉਹ ਤਾਂ ਜਿਵੇਂ ਜਿਵੇਂ ਅਫਸਰ ਸਿਆਹੀ ਕਰੇਗੀ ਪੋਲੀਟੀਕਲੀ ਚਲੋ ਸਾਡਾ ਦੇਸ਼ ਦਾ ਹੁਣ ਢਾਂਚਾ ਐਵੇਂ ਦਾ ਵੀ ਉਹ ਹੋਣਾ ਚਾਹੀਦਾ ਪੋਲੀਟੀਕਲੀ ਕੰਟਰੋਲ ਕੋਈ ਐਡੀ ਗੱਲ ਨਹੀਂ ਪੋਲੀਟੀਕਲੀ ਇਹ ਤੋਂ ਬਗੈਰ ਵੀ ਨਹੀਂ ਚੱਲਦਾ ਕੰਮ ਚੱਲਦਾ
1: ਜੀ ਬਿਲਕੁਲ
6: ਪਰ ਮੇਨ ਤਾਂ ਬਿਊਰੋਕਰੇਟ ਹੀ ਹੁੰਦੇ ਨੇ ਨਾ ਜਿਹੜੇ ਜਿਹਨਾਂ ਨੇ ਪਲੈਨਿੰਗ ਬਣਾਉਣੀ ਜਿਹਨਾਂ ਨੂੰ ਆਪਾਂ ਚਲੋ ਏਜੰਸੀਆਂ ਕਹਿ ਦਿੰਦੇ ਹਾਂ ਜਾਂ ਜੋ ਗੱਲ ਕਰਦਾ ਗੋਤੀ ਮੀਡੀਆ ਕਹਿ ਦਿੰਦੇ ਜਾਂ ਕੁਛ ਜੋ ਵੀ ਚਲੋ ਕਿਸੇ ਨੂੰ ਠੀਕ ਲੱਗਦਾ
1: ਬਿਲਕੁਲ ਹੈ ਜੀ
6: ਪਰ ਜਿੱਥੇ ਸਾਨੂੰ ਮੈਂ ਵੇਖੋ ਜੀ ਮੇਰੀ ਆਦਤ ਹੈ ਮੈਂ ਕਦੀ ਆਪਣੀ ਆਰਮੀ ਸਾਡੀ ਜਿਹੜੀ ਆ ਸਾਡੀਆਂ ਡਿਫੈਂਸ ਫੋਰਸਿਸ ਨੇ ਜਾਂ ਸਾਡੇ ਨਹੀਂ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਦੇ
1: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ ਜੀ
6: ਉਹ ਸਾਨੂੰ ਖੜਨਾ ਚਾਹੀਦਾ ਸਰਕਾਰ ਦੇ ਨਾਲ ਸਾਡਾ ਕੋਈ ਜੇ ਤੇ ਜਿਹਦਾ ਹੋਵੇ ਤੁਹਾਡਾ ਕੋਈ ਪੋਲੀਟੀਕਲੀ ਉਹ ਗੱਲ ਅਲੱਗ ਚੀਜ਼ ਹੈਗੀ ਆ ਪਰ ਇਹ ਸਾਡੀਆਂ ਜਿਹੜੀ ਫਿਰ ਵੀ ਇਸ ਕਰ ਅਸੀਂ ਮਾੜਾ ਚੰਗਾ ਦੇਸ਼ ਸਾਡਾ ਜਿਹੜਾ ਤਰੱਕੀ ਕਰ ਰਿਹਾ
1: ਬਿਲਕੁਲ ਹੈ ਜੀ
6: ਇੰਨਾ ਫਰੀਬੀਜ਼ ਦੇ ਬਾਵਜੂਦ ਵੀ ਕੁਛ ਨਾ ਕੁਛ ਸਾਡੇ ਪੱਲੇ ਪੈ ਰਿਹਾ ਐਡੀ ਵੀ ਕੋਈ ਗੱਲ ਨੀ ਹੈਗੀ
1: ਜੀ ਬਿਲਕੁਲ
6: ਕਿਉਂਕਿ ਅਸੀਂ ਸਾਡੇ ਸੁਭਾਅ ਜਿਹੜੇ ਨਾ ਜ਼ਿਆਦਾ ਨੈਗੇਟਿਵ ਹੋ ਗਏ
1: ਨੈਗੇਟਿਵ ਹੋ ਗਏ ਜੀ
6: ਅਸੀਂ ਨੈਗੇਟਿਵ ਚੀਜ਼ਾਂ ਨੂੰ ਹੀ ਕਰਨਾ ਸੁਣਨਾ ਪਸੰਦ ਕਰਦੇ ਹਾਂ ਜੇ ਕੋਈ ਸਰਕਾਰ ਦੇ ਗੱਲ ਥੋੜਾ ਕਰੋਗੇ ਤੇ ਵੇਖ ਲੈਣਾ ਲੈ ਵੇਖ ਗਏ ਜੀ ਫਲਾਂ ਜਿੱਦਾਂ ਜਿੱਦਾਂ ਚੱਲਦਾ
1: ਨਾਲੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਵੱਖਰੀਆਂ ਵੱਖਰੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਆਪਣੇ ਸੋਹਣੇ ਦੇਖੋ ਆਪਣੇ ਮਨਮੋਹਨ ਸਿੰਘ ਉਹਨਾਂ ਦਾ ਜੋ ਯੋਗਦਾਨ ਉਹਨਾਂ ਨੂੰ ਭੁੱਲ ਥੋੜੀ ਸਕਦੇ ਆ ਉਹ ਕਿਸੇ ਨੂੰ ਥੋੜੀ ਕ੍ਰੈਡਿਟ ਹੁਣ ਜੋ ਮੋਦੀ ਨੇ ਕੀਤਾ ਜੋ ਚੰਗਾ ਕੀਤਾ ਉਹਨੂੰ ਜਾਵੇਗਾ ਜੀ ਬਿਲਕੁਲ ਹੈ ਜੀ
6: ਮੈਂ ਤੇ ਕਹਿੰਦਾ ਜੀ ਸਾਡੇ ਸਿਆਸਤਦਾਨਾਂ ਦੀ ਸੋਚ ਵੀ ਪੋਜ਼ਿਟਿਵ ਹੋਣੀ ਚਾਹੀਦੀ
1: ਬਿਲਕੁਲ ਹੈ
6: ਤੁਸੀਂ ਅੱਜ ਦੇ ਵਿਸ਼ੇ ਤੇ ਸਿਆਸਤ ਕਰੋ ਅੱਜ ਮਤਲਬ ਤੁਸੀਂ ਰਾਹੁਲ ਗਾਂਧੀ ਨਾਲ ਦੂਜਿਆਂ ਨਾਲ ਸਿਆਸਤ ਕਰੋ ਜਿਹੜੇ ਲੋਕ ਜੋ ਕਰ ਗਏ ਆ ਉਹਨਾਂ ਨੂੰ ਮਾੜਾ ਮੇਰੇ ਕਹਿਣਾ ਤਾਂ ਬਹੁਤੀ ਮੇਰੇ ਅਕੋਰਡਿੰਗ ਸਿਆਣਪ ਨਹੀਂ ਹੈਗੀ
1: ਬਿਲਕੁਲ ਹੈ ਜੀ ਦਰੁਸਤ ਹੈ
6: ਮਨਮੋਹਨ ਸਿੰਘ ਜੋ ਦੇਸ਼ ਵਾਸਤੇ ਕਰ ਗਿਆ ਜਿੰਨਾ ਦੁਨੀਆਂ ਉਹਨਾਂ ਦਾ ਲੋਹਾ ਮੰਨਦੀ ਸੀ ਜਾਂ ਉਹਨਾਂ ਨੂੰ ਸੁਣਦੀ ਸੀ ਜਾਂ ਉਹਨਾਂ ਦੀਆਂ ਮੰਟੋ ਇੱਕ ਸਿੰਘ ਆਲੂ ਵਾਲੀਆਂ ਸੀ ਜਾਂ ਸਾਡੇ ਨਹਿਰੂ ਸੀ ਚਲੋ ਠੀਕ ਹੈ ਲੱਖ ਹੋਰ ਕਮੀਆਂ ਹੋਣਗੀਆਂ ਉਹਨਾਂ ਦੇ ਵਿੱਚ ਲੇਕਿਨ ਉਹਨਾਂ ਨੇ ਦੇਸ਼ ਨੂੰ ਵੇਖੋ ਜੀ ਕੱਚਿਆਂ ਰਾਹਾਂ ਤੇ ਕਿੱਦਾਂ ਕਿੱਦਾਂ ਅਸੀਂ ਤੁਸੀਂ ਸਾਰੇ ਜਾਂਦੇ ਰਹੇ ਜੇ ਪਿੰਡਾਂ 'ਚ ਲਾਈਟ ਨਹੀਂ ਸੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
6: ਮੇਰੀ ਮਹਿੰਦੀ ਹਾਲੀ ਕਿੰਨੀ 1970 ਦਾ ਜਨਵਰੀ 1970 ਦਾ ਮੇਰਾ ਜਨਮ ਹੈ
1: ਜੀ
6: ਤੇ ਮੇਰੀ ਸੰਭਾਲ 'ਚ ਸਾਡੇ ਘਰ 'ਚ ਸਾਡੇ ਪਿੰਡ 'ਚ ਲਾਈਟ
1: ਜੀ ਬਿਲਕੁਲ ਹੈ ਜੀ ਅਸੀਂ ਸੁਣਦੇ ਰਹੇ ਬਚਪਨ ਦੇ ਭਾਖੜੇ ਦੇ ਉੱਤੇ, ਚਲੋ ਕਹਿੰਦੇ ਉੱਥੇ ਪਾਣੀ ਦੇ ਵਿੱਚੋਂ ਸਾਰਾ ਕੁਝ ਤਾਂ ਕੱਢ ਲੈਂਦੇ ਜੀ, ਬਾਕੀ ਸਾਡੇ ਪੱਲੇ
6: ਪਾਣੀ ਜੋ ਗੱਲ ਫਿਰ ਉਹ ਜੀ ਹੁਣ ਉਸ ਸਾਡਾ ਪੋਲੀਟੀਕਲ ਸਿਸਟਮ ਹੀ ਇੰਨਾ
1: ਸਿਸਟਮ ਹੈ, ਲੋਕ ਜਾਗਰੂਕ ਨੀ ਸੀਗੇ ਜੀ, ਪਾਣੀ ਚ ਤਾਂ ਹੁੰਦਾ ਵੀ ਨੀ, ਹੁੰਦਾ ਵੀ
6: ਲੋਕ ਜਾਗਰੂਕ ਨੀ ਸੀ। ਹੁਣ ਜਾਗਰੂਕ ਕਰਨਾ ਕਿੰਨਾ ਨੇ, ਜਿਨ੍ਹਾਂ ਨੇ ਜਾਗਰੂਕ ਕਰਨਾ ਉਸ ਸਮੇਂ ਦੇ ਰਾਜਨੀਤਿਕ ਲੀਡਰ ਵੀ ਬਹੁਤੇ ਅਨਪੜ੍ਹ।
1: ਹਾਂ ਬਿਲਕੁਲ,
6: ਚਲਾਉਣ ਵਾਲੇ ਵੀ ਉਹੋ ਜਿਹੇ ਆ
1: ਜੀ।
6: ਹੁਣ ਉਹ ਇਹ ਹੁਣ ਜਿਹੜੀ ਉਦੋਂ ਜਿਹੜੀ ਉਹ ਮਤਲਬ ਬਿਜਲੀ ਦਾ ਕੰਮ ਸੀ ਨਾ, ਇਹ ਸ਼ੁਰੂ ਕੀਤਾ ਸੀ ਜੀ ਕਾਂਗਰਸ ਨੇ
1: ਜੀ।
6: ਕਾਂਗਰਸ ਨੇ ਉਸ ਸਮੇਂ, ਕਾਂਗਰਸ ਵੀ ਚਲੋ ਬੋਲਬਾਲਾ ਸੀ ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਬੋਲਬਾਲਾ ਸੀ।
1: ਬਿਲਕੁਲ ਜੀ।
6: ਹੁਣ ਵਿਰੋਧੀ ਪਾਰਟੀਆਂ ਕਿਹੜੀਆਂ ਸੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਅਕਾਲੀ ਦਲ
1: ਜੀ,
6: ਤੇ ਉਹ ਅਕਾਲੀ ਇਹ ਪਿੰਡਾਂ ਜਾਣ ਕੇ ਅਕਾਲੀ ਫਲਾਉਂਦੇ ਹੁੰਦੇ ਸੀ, ਇਹ ਫਵਾਵਾਂ ਸਾਡੇ ਬਜ਼ੁਰਗ ਖੁਦ ਫਲਾਉਂਦੇ ਰਹੇ
1: ਜੀ ਜੀ ਬਿਲਕੁਲ,
6: ਕਿਉਂ ਸਾਡੇ ਬਜ਼ੁਰਗ ਅਕਾਲੀ ਸੀ
1: ਜੀ।
6: ਇਹਨਾਂ ਨੇ ਆਖਣਾ ਜ਼ਮੀਨਾਂ ਖੋਲ ਲੈਣੀਆਂ, ਜੋ ਪਾਣੀ ਜੋ ਕਰੰਟ ਕੱਢ ਲੈਣਾ ਉਹ ਪਾਣੀ ਜ਼ਰੀਲਾ ਆ ਜਾਣਾ, ਉਹ ਜ਼ਮੀਨਾਂ
1: ਬਿਲਕੁਲ
6: ਉਹ ਕਰ ਦੇਣਗੀਆਂ
1: ਜੀ।
6: ਜਦੋਂ ਇਸੇ ਤਰ੍ਹਾਂ ਜਦੋਂ ਟ੍ਰੇਨਾਂ ਚੱਲੀਆਂ ਉਦੋਂ ਵੀ ਵਿਰੋਧ ਹੋਇਆ, ਚਲੋ ਗੱਲ ਜ਼ਿਆਦਾ ਲੰਬੀ ਹੋ ਜਾਣੀ ਹੈ
1: ਜੀ।
6: ਵੇਖੋ ਅੰਗਰੇਜ਼ ਕੌਮ ਜਿਹੜੀ ਹੈ ਜੀ, ਮੈਂ ਕਹਿੰਦਾ ਕੁਛ ਸਾਨੂੰ ਗੱਲਾਂ ਉਹਨਾਂ ਦੀਆਂ ਪੱਲੇ ਬੰਨ ਲੈਣੀਆਂ
1: ਚਾਹੀਦੀਆਂ। ਬਿਲਕੁਲ ਹੈ,
6: ਉਹਨਾਂ ਨੇ ਜੇ ਉਹਨਾਂ ਨੇ ਵੇਖੋ ਜਿਹੜੀਆਂ ਰੇਲ ਦੀਆਂ ਪਟੜੀਆਂ ਬਣਾਉਂਦੇ ਸੀ ਤਾਂ ਉਹਨਾਂ ਦੇ ਥੱਲੇ ਲੱਕੜ ਲਾਉਂਦੇ ਸੀ।
1: ਹਾਂਜੀ ਬਿਲਕੁਲ ਹੈ ਜੀ।

0: है।
1: जी हाँ जी,
0: कसूर दे लागे तुसी ना किते गूगल करके देखो, अज भी तुहानू मिलेगा एक शांगा मांगा दा नां दा जंगल हैगा।
1: जी
0: ਉਹ ਸ਼ਾਂਗਾ ਮਾਂਗਾ ਦਾ ਜਿਹੜਾ ਜੰਗਲ ਹੈ ਨਾ ਜੀ, ਉਹ ਅੰਗਰੇਜ਼ ਨੇ ਸਿਰਫ ਟ੍ਰੇਨਾਂ ਦੇ ਥੱਲੇ ਜਿਹੜੀ ਲੱਕੜ ਉਹਦੇ ਵਾਸਤੇ ਲਗਾਇਆ ਸੀ।
1: ਕੀ ਬਾਤ ਹੈ,
0: ਉਹ ਇੰਨੀ ਲੰਮੀ ਸੋਚ ਸੀ ਉਹਨਾਂ ਦੀ। ਹੁਣ ਵੇਖੋ ਲੱਕੜ ਕਦੋਂ ਤਿਆਰ ਹੋਣੀ ਹੁੰਦੀ, ਕਦੋਂ ਲੱਗਣੀ 100 ਨੂੰ 50 ਨੂੰ।
1: ਜੀ 40 ਸਾਲ
0: ਸਾਡੀ
1: ਤਾਂ
0: ਤੇ
1: ਘੱਟੋ ਘੱਟ
0: ਸੋਚ,
1: ਲੱਗ ਜਾਂਦੇ ਇੱਕ ਦਰਖਤ ਨੂੰ ਜੀ ਤਿਆਰ
0: 40 ਸਾਲ
1: ਹੋਣ ਨੂੰ।
0: ਲੱਗਦੇ ਆ, ਫਿਰ ਉਹਨੂੰ ਸੁਕਾਉਣਾ ਪੈਂਦਾ, ਗਿੱਲੀ ਥੋੜੀ ਲੱਗਦੀ ਆ
1: ਜੀ,
0: ਉਹਨੂੰ ਕੱਟ ਕੇ ਵੀ ਕੋਈ ਟਾਈਮ ਪੀਰੀਅਡ ਦੇ ਅਕੋਰਡਿੰਗਲੀ ਉਹ
1: ਬਿਲਕੁਲ
0: ਰੱਖਣਾ ਪੈਂਦਾ, ਜਿੰਨੀ ਵੀ ਜ਼ਿਆਦਾ ਤਾਂ ਸਟਰੋਂਗ ਹੁੰਦੀ ਹੈ ਨਾ
1: ਜੀ
0: ਤੇ ਉਹ ਇੰਨਾ ਜਾਣੀ ਕਿ ਲੌਂਗ ਸੋਚਦੇ ਸੀ ਉਹ।
1: ਜੀ
0: ਤੇ ਸਾਡੀ ਤੇ ਉਹੀ ਸੁੰਗੜੀਆਂ ਹੋਈਆਂ ਚੀਜ਼ਾਂ ਵਾ, ਸਾਡੀ ਅਫਸਰ ਸਾਹਿਬ ਵੀ ਥੋੜੀ ਜਿਹੀ ਕਈਆਂ ਗੱਲਾਂ ਤੋਂ ਚਲੋ ਹੋ ਜਾਂਦੀ ਹੈ,
1: ਜੀ
0: ਫਿਰ ਸਾਡੇ ਮੇਨ ਵੋਟ ਬੈਂਕ ਦਾ ਧਿਆਨ ਰੱਖਿਆ ਜਾਂਦਾ, ਐਵੇਂ ਦੀਆਂ ਚੀਜ਼ਾਂ ਸਾਰਿਆਂ ਚ ਆ ਜਾਂਦੀਆਂ।
1: ਜੀ
0: ਬਹੁਤੇ ਸਾਡੇ ਜਿਹੜੇ ਵੇਖੋ ਜੀ ਮਾਰ ਅਸੀਂ ਕਿਉਂ ਖਾਂਦੇ ਹਾਂ,
1: ਜੀ
0: ਚਲੋ ਆਪਾਂ ਗੱਲ ਕਰੀਏ। ਕਈ ਵਾਰੀ ਨਾ ਸਾਨੂੰ ਅਸਲੀ ਮੁੱਦਿਆਂ ਦਾ ਸਾਡੇ ਖਾਸ ਕਰ ਸਿਆਸਤਦਾਨਾਂ ਨੂੰ ਪਤਾ ਹੀ ਨਹੀਂ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ
0: ਇਹਨਾਂ ਨੇ ਉਹ ਸੁਣੀਆਂ ਸੁਣਾਈਆਂ, ਉਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ,
1: ਜੀ
0: ਇਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ।
1: ਜੀ
0: ਉਹ ਜਾਣੀ ਕਿ ਉਹ ਜਦੋਂ ਇੱਕ ਕਿਸੇ ਘੁੰਮਣ ਘੇਰੀ ਚ ਫਸ ਜਾਂਦੇ ਆ ਨਾ, ਜਿਵੇਂ ਹੁਣ ਅਕਾਲੀ ਫਸੇ ਆ,
1: ਜੀ
0: ਉਹਨਾਂ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਵੀ ਹੁਣ ਕਰੀਏ ਕੀ।
1: ਬਿਲਕੁਲ ਹੈ ਜੀ,
0: ਉਸ ਤਰੀਕੇ ਦੇ ਨਾਲ ਜਿਦਾਂ ਹੁਣ ਮਤਲਬ ਇੰਨੇ ਮੁੱਦੇ ਆਏ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਦੇ, ਮੌਕੇ ਕਿੰਨੇ ਮਿਲੇ ਨਾ,
1: ਬਿਲਕੁਲ ਬਹੁਤ ਆਏ ਜੀ,
0: ਇਹ ਘੇਰ ਹੀ ਨਹੀਂ ਸਕੇ
1: ਬਿਲਕੁਲ ਹੈ ਜੀ।
0: ਕਿਤੇ ਜਿੱਦਣ ਪੇਪਰ ਹੁਣ ਜਿਹੜੀ ਚੀਟਿੰਗ ਹੋਣੀ ਆ ਡਿਊਰਿੰਗ ਇਗਜ਼ਾਮ, ਇਹ ਸਭ ਤੋਂ ਵੱਡਾ ਕ੍ਰਾਈਮ ਹੈਗਾ ਜੀ।
1: ਜੀ
0: ਇਹ ਕਿਸੇ ਦੀ ਮਿਲੀ ਮਿਲਾਵਟ ਤੋਂ ਬਿਨਾਂ ਉਹ ਕਿਵੇਂ ਚਲੇ ਗਏ ਪੈਨ ਜਾਂ ਕੈਮਰੇ ਅੰਦਰ?
1: ਜੀ ਬਿਲਕੁਲ ਹੈ ਜੀ,
0: ਉਦੋਂ ਨਹੀਂ ਕਹਿੰਦਾ ਪੋਲੀਟੀਕਲ ਪਾਰਟੀਆਂ ਵੱਲੋਂ, ਜੇ ਅਗਰ ਗੱਲ ਕਰੀਏ ਕਾਂਗਰਸ ਦੀ ਕਰੀਏ ਜਾਂ ਦੂਜੇ ਦੀ ਕਰੀਏ
1: ਜੀ,
0: ਅਕਾਲੀਆਂ ਦੀ ਕਰੀਏ, ਤੇ ਇਹਨਾਂ ਨੂੰ ਰਲ ਕੇ ਮੁੱਦੇ ਘੇਰਨੇ ਚਾਹੀਦੇ ਸੀ।
1: ਬਿਲਕੁਲ ਹੈ ਜੀ,
0: ਹੁਣ
1: ਤੁਸੀਂ
0: ਕਹਿੰਦਾ
1: ਉਦੋਂ
0: ਵੇਖੋ
1: ਚੇਤਾ ਖਹਿਰੇ ਨੇ ਇਹ ਮੁੱਦਾ ਚੱਕਿਆ ਸੀ, ਉਦੋਂ ਗੇਟ ਦੇ ਬਾਹਰ ਵੀ ਸਾਰਾ ਕੁਝ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ, ਪਰ ਉਦੋਂ ਕਿਸੇ ਨੇ ਉਹਦਾ ਸਾਥ ਹੀ ਨਹੀਂ ਦਿੱਤਾ ਜੀ।
0: ਗੱਲ ਤੇ ਹੋਈ ਹੈ ਨਾ ਫਿਰ,
1: ਜੀ
0: ਉਹ ਅਸੀਂ ਸਾਂਝੇ ਮੁੱਦੇ ਤੇ ਵੀ ਇਕੱਠੇ ਨਹੀਂ ਹੁੰਦੇ,
1: ਨਹੀਂ ਹੁੰਦੇ ਜੀ ਬਿਲਕੁਲ।
0: ਜੇ ਹੁਣ ਬੀਬੀ ਹਰਸਿਮਰਤ ਕੌਰ ਨੇ ਚਲੋ ਉੱਥੇ ਤੁਸੀਂ ਦੱਸ ਰਹੇ ਹੋ ਵੀ ਗੱਲ ਕੀਤੀ ਹੈ, ਚਲੋ ਵਧੀਆ ਗੱਲ ਹੈ, ਤੇ ਜੇ ਦੂਜੇ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੇ 4 MP ਸੀ, ਉਹ ਵੀ ਸਾਰੇ ਇਕੱਠੇ ਹੋ ਕੇ ਕਰਦੇ
1: ਕਰਦੇ ਜੀ ਬਿਲਕੁਲ, ਸਾਡੇ ਘਾਟਾ ਪੈ ਰਿਹਾ,
0: ਅਸੀਂ ਤੇ ਉੱਥੇ ਜਾ ਕੇ ਵੀ ਸਿਆਸੀ ਆਪਣੀਆਂ ਰੋਟੀਆਂ ਸੇਕ ਰਹੇ।
1: ਬਿਲਕੁਲ ਹੈ ਜੀ, ਉਹ ਕਹਿੰਦੇ ਕਿ ਕ੍ਰੈਡਿਟ ਕਿੱਦਾਂ ਲੈ ਜਾਣ, ਇਹ ਨਾ ਲੈ ਜਾਣ ਨਾ ਕ੍ਰੈਡਿਟ,
0: ਵੀ ਸਾਂਝਾ ਲੈ ਲਓ ਤੁਸੀਂ ਕ੍ਰੈਡਿਟ, ਵੋਟ ਤੇ ਜਿਹਨੇ ਜਿਹਨੂੰ ਪਾਉਣੀ ਹੈ ਉਹਨੇ ਹੀ ਪਾਉਣੀ ਹੈ, ਲੋਕਾਂ ਦੇ ਵੇਖੋ ਜੀ ਮਨ ਬਣੇ ਆ।
1: ਬਿਲਕੁਲ ਹੈ ਜੀ,
0: ਕਿੰਨੇ ਕਿਹਨੂੰ ਵੋਟ ਪਾਉਣੀ ਹੈ
1: ਜੀ,
0: ਲਗਭਗ ਡਿਸਾਈਡ ਹੋਇਆ ਹੁੰਦਾ ਲੋਕਾਂ ਦੇ, ਪਰ ਫਿਰ ਵੀ ਤੁਸੀਂ ਸਾਂਝੇ ਮੁੱਦੇ ਤੇ ਇਕੱਠੇ ਹੋ ਨਾ
1: ਜੀ। ਬਿਲਕੁਲ ਹੈ,
0: ਪਾਰਟੀਆਂ ਇੱਕ ਅਲੱਗ ਚੀਜ਼ ਆ, ਬਾਕੀ ਤੁਸੀਂ ਲੋਕਲ ਜਦੋਂ ਆਪਣੀ ਕਰਦੇ ਜੇ, ਪਰ ਉਹ ਤੇ ਦਿੱਲੀ ਦੇ ਵਿਰੁੱਧ ਇੱਕ ਬੰਨੇ ਤੁਸੀਂ ਆਉਂਦੇ ਜਾਂ ਦਿੱਲੀ ਖਾ ਗਈ, ਉਹ ਦਿੱਲੀ ਦੇ ਨਾਲ ਤੁਸੀਂ ਆਪ ਤੁਸੀਂ ਆਪਸ ਵਿੱਚ ਲੜਦੇ
1: ਆਪ ਰਲ
0: ਕਰਦੇ
1: ਨਹੀਂ,
0: ਉਹਦੇ
1: ਨਾਲ
0: ਖੇਡਦੇ ਨਹੀਂ ਉਹਨਾਂ।
1: ਬਿਲਕੁਲ ਹੈ,
0: ਆਪ ਇਕੱਠੇ ਉਹਨਾਂ ਦੇ ਨਾਲ। ਹੁਣ ਇੱਕ ਦਿਨ ਥੋੜੀ ਜੀ ਨਾ ਮੈਂ ਫਾਰੂਕ ਅਬਦੁੱਲਾ ਸਾਹਿਬ ਦੀ ਉਹ ਕਿਹੜੀ ਯਾਦ ਕਿਹਦੇ ਨਾਲ ਹੋਈ ਸੀ ਥੋੜੀ ਜੀ ਸੁਣੀ ਦੋ ਲੈਣਾ
1: ਜੀ,
0: ਤੇ ਉਹ ਸੇਮ ਹੀ ਰਮੇਸ਼ਿੰਦਰ ਸਿੰਘ ਗਰੇਵਾਲ ਨੇ ਕਹੀਆਂ ਗੱਲਾਂ
1: ਜੀ,
0: ਇਹਦਾ ਮਤਲਬ ਉਹਨਾਂ ਜੋ ਉਹਨਾਂ ਨੇ ਬੇਤੁਕਾ ਬਿਆਨ ਦੇ ਗੱਲਾਂ ਕੀਤੀਆਂ ਓਦਾਂ ਦੀਆਂ ਇਹਨਾਂ ਨੇ ਕਰਤੀਆਂ।
1: ਬਿਲਕੁਲ ਹੈ ਜੀ,
0: ਇੱਕ ਬੰਨੇ ਤੇ ਇਹ ਦੋ ਤਿੰਨ ਪਾਰਟੀਆਂ ਜਿਹੜੀਆਂ ਕਹਿੰਦੀਆਂ ਜੀ ਬੀਜੇਪੀ ਖਾ ਗਈ ਜੀ ਹਿੰਦੂ ਰਾਸ਼ਟਰ ਬਣਾ ਦੂਗੀ, ਦੂਜੇ ਬੰਨੇ ਤੁਸੀਂ ਤਰਲੇ ਲੈਂਦੇ ਫਿਰਦੇ ਜੇ ਉਹਨਾਂ ਨਾਲ ਸਮਝੌਤੇ ਕਰਨ ਦੇ, ਫਰਕ ਹੋ ਜਾਂਦੀ ਤੇ ਇਹ ਵੀ।
1: ਬਿਲਕੁਲ ਹੈ ਜੀ,
0: ਆਮ ਆਦਮੀ ਪਾਰਟੀ ਵਾਲੇ ਵੀ, ਦੂਜੇ ਵੀ, ਚੌਥੇ ਵੀ, ਕਾਂਗਰਸੀ ਇਹ ਵੀ
1: ਜੀ,
0: ਕਰੋਗੇ ਬੰਦਾ ਇੱਥੇ
1: ਕੀ ਕਰੇਗਾ ਜੀ। ਬਿਲਕੁਲ,
0: ਇਸ ਕਰਕੇ ਨਾ ਇਹ ਨਾ ਕਈਆਂ ਚੀਜ਼ਾਂ ਦਾ ਸਾਨੂੰ, ਬਾਕੀ ਜਿਹੜੇ ਆ ਧਰਮ ਦੇ ਤੁਸੀਂ ਗੱਲ ਕੀਤੀ ਆ ਜੀ, 3 ਬੱਚਿਆਂ ਦੀ, ਉਹ ਤਾਂ ਜਿੱਦਾਂ ਹੁਣ RSS ਵਾਲੇ ਕਹੀ ਜਾਂਦੇ ਆ, ਦੂਜੇ ਕਹੀ ਜਾਂਦੇ ਆ, ਜਥੇਦਾਰਾਂ ਦੇ ਹੋਣੇ ਆ, ਮੈਂ ਕੋਈ ਪਿੱਛੇ ਰਹਿ ਜਾ।
1: ਬਿਲਕੁਲ ਹੈ ਜੀ,
0: ਉਹਨਾਂ ਨੇ ਮੂੰਹ 3 ਨਿਕਲ ਗਿਆ ਹੋਣਾ, ਜੇ 5 ਨਿਕਲਦਾ 5 ਬੋਲ ਦਿੰਦੇ,
1: 5 ਬੋਲ ਦਿੰਦੇ ਜੀ। ਬਿਲਕੁਲ ਹੈ,
0: ਉਹ ਪਤਾ ਹੁੰਦਾ ਵੀ ਇਹ ਮੰਨਣਾ ਤੇ ਕਿਸੇ ਨੇ ਹੈਨੀਗਾ
1: ਜੀ, ਨਹੀਂ ਲੋਕਾਂ ਨੇ ਆਪਣੀ ਚਾਦਰ ਦੇਖਣੀ ਆ ਜੋ ਸਭ ਦਾ ਪੈਰ ਪਸਾਰਨੇ ਆ। ਬਿਲਕੁਲ
0: ਹਾਂਜੀ, ਉਹ ਹਾਜ਼ਰੀ ਲਵਾਉਣੀ ਹੁੰਦੀ ਹੈ ਨਾ ਵੀ ਆਹ ਮੁੱਦੇ ਚ ਕਿਤੇ ਮੈਂ ਨਾ ਪਿੱਛੇ ਰਹਿ ਜਾ
1: ਜੀ। ਬਿਲਕੁਲ ਹੈ ਜੀ,
0: ਤੇ ਉਹ ਸਿਸਟਮ ਸਾਡਾ ਇੱਥੇ ਬਣਿਆ ਹੋਇਆ ਵਾ
1: ਜੀ। ਬਿਲਕੁਲ,
0: ਬਾਕੀ ਸਮਾਜ ਦੀ ਵੇਖੋ ਜੀ ਡੇ ਬਾਈ ਡੇ, ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚੋਂ ਆਪਣੇ ਇਲਾਕੇ ਦੀ ਗੱਲ ਕਰਾਂ
1: ਜੀ,
0: ਡੇ ਬਾਈ ਡੇ ਜਿਹੜੀ ਸਿਚੁਏਸ਼ਨਸ ਨੇ ਨਾ, ਕਿਸੇ ਵੀ ਵਿਸ਼ੇ ਨੂੰ ਤੁਸੀਂ ਲੈ ਲਓ
1: ਜੀ,
0: ਉਹ ਵਰਸ ਹੋ ਰਹੀ ਹੈ
1: ਜੀ,
0: ਜੋ ਵੀ ਆ ਡਿਵੈਲਪਮੈਂਟ ਦੇ ਤੌਰ ਤੇ ਚਲੋ, ਦੂਜੇ ਨੂੰ ਚਲੋ, ਚੌਥੇ ਨੂੰ ਚਲੋ
1: ਜੀ,
0: ਉਹ ਕੋਈ ਇੰਨੀ ਜ਼ਿਆਦਾ ਮਤਲਬ ਖਾਸ ਕਰਕੇ ਸਾਡੇ ਹਿਊਮਨ ਬਿਹੇਵੀਅਰ ਹੈ ਨਾ ਜਿਹੜਾ
1: ਜੀ,
0: ਉਹ ਤੇ ਇੰਨਾ ਇਰੀਟੇਟਿਵ ਕਹਿ ਲੋ ਉਹਨੂੰ, ਜਾਂ ਕੁਛ ਉਹ ਕੀਆਂ ਦਿੰਦੇ ਬੇ ਦੜੰਗੇ ਬਾਜ ਕਹਿ ਲੋ
1: ਜੀ,
0: ਫੜਦੁੰਗੀ ਕਹਿ ਲੋ, ਵੀ ਉਹ ਚੀਜ਼ਾਂ ਬਣੀਆਂ ਜਾ ਰਹੀਆਂ, ਵੀ ਕੰਧਾਂ ਚ ਟੱਕਰਾਂ ਮਾਰਨੀਆਂ ਜਾਂ ਇੱਕ ਦੂਜੇ ਚ ਵੱਜਣ ਨੂੰ ਫਿਰਦੇ, ਅੱਗੇ ਵੱਜਣ ਵਾਲਾ ਮਿਲਦਾ ਹੀ ਕੋਈ ਨੀ।
1: ਬਿਲਕੁਲ ਹੈ, ਬਿਲਕੁਲ
0: ਹੈ, ਇੰਨੀ ਸਾਡੀ ਸਿਚੁਏਸ਼ਨ ਜਿਹੜੀ ਆ ਨਾ ਉਹ ਵਰਸ ਹੋਈ ਹੈ
1: ਜੀ। ਬਿਲਕੁਲ ਹੈ,
0: ਦੌੜ ਲੱਗੀ ਥੋੜੀ ਜਿਹੀ ਗੱਲ ਕੀਤੀ ਤੁਸੀਂ ਬੀਬੀ ਜਗੀਰ ਕੌਰ ਦੀ,
1: ਹਾਂਜੀ
0: ਚਲੋ ਵਧੀਆ ਜੀ, ਬੀਬੀ ਜਗੀਰ ਕੌਰ ਨੇ ਆਪਣੀ ਫਰਸਟ੍ਰੇਸ਼ਨ ਕੱਢੀ ਹੈ,
1: ਕੱਢ ਲਈ ਹੈ ਜੀ, ਬਿਲਕੁਲ ਤੰਗ ਹੋ ਕੇ
0: ਜੋ
1: ਕੱਢੀ ਹੈ।
0: ਉਹਨਾਂ ਦੇ ਮਨ ਚ ਆਇਆ ਸੀ ਉਹਨੇ ਕੱਢੀ ਹੈ। ਪਰ ਮੈਨੂੰ ਇੱਕ ਗੱਲ ਪੁੱਛਣਾ ਚਾਹੁੰਦੇ ਬੀਬੀ ਜੀ, ਬੀਬੀ ਜੀ ਚਲੋ

0: ਆਪਣੀ ਕਿਹੜੀ ਸੁਣਦੇ ਆ ਜੀ ਉਹ?
1: ਹਾਂਜੀ,
0: ਔਰ ਵੀ ਤੁਸੀਂ ਇਹ ਦੱਸੋ ਵੀ ਇਸ ਟਾਈਮ ਲੀਡਰ ਹੈਗਾ ਕਿਹੜਾ ਜਿਹਨੇ ਪੰਥ ਲਈ ਕੁਝ ਕੀਤਾ
1: ਜੀ? ਬਿਲਕੁਲ ਹੈ ਜੀ,
0: ਪੰਜਾਬ ਲਈ ਕੁਛ ਕੀਤਾ, ਹੁਣ ਵੀ ਜੋ ਕਰਦੇ ਭਾਜਪਾ ਸਾਹਿਬ ਉਹ ਕਰਤਾ ਆਪੋ ਆਪਣੀਆਂ ਚੌਧਰਾਂ ਲਈ ਰਹੇ।
1: ਹਾਂ ਬਿਲਕੁਲ, ਉਹ ਦੇਖੋ ਉਹ ਕਹਿੰਦੇ ਵੀ ਜਿੰਨੇ ਮੋਹਰੇ ਕੀਤੇ ਆ ਨਸ਼ੇੜੀ ਹੋ ਗਏ ਜਾਂ ਸਾਰਾ ਕੁਝ ਧੰਦੇ ਕਰਦੇ ਰਹੇ ਨੇ ਜਾਂ ਗੈਂਗਸਟਰ ਹੋ ਗਏ, ਉਹਨਾਂ ਲੋਕਾਂ ਨੂੰ ਅੱਗੇ ਕਰ ਦਿੱਤਾ ਤੁਸੀਂ, ਸਾਨੂੰ ਪਿੱਛੇ ਰੱਖਿਆ ਹੋਇਆ, ਬਡਾਲਾ ਸਾਹਿਬ ਸਾਨੂੰ ਦੱਬੀ ਜਾਂਦੇ ਚੁੱਪ ਕਰ ਬੀਬਾ ਚੁੱਪ ਕਰ, ਤਾਂ ਉਹ ਸਾਰੇ ਭੇਦ ਖੋਲ ਦਿੱਤੇ ਆ ਉਹਨਾਂ ਨੇ ਜੀ, ਕੀ ਕੀ ਚੱਲ ਰਿਹਾ
0: ਕਿੱਦਾਂ। ਚਲੋ ਖੋਲਤਾ ਜੀ, ਭੇਦ ਤਾਂ ਵੈਸੇ ਵੀ ਖੁੱਲਣੇ ਸੀ ਇਹਨਾਂ ਦੀ ਪਾਰਟੀ, ਤੁਹਾਨੂੰ ਪਤਾ ਚੱਲਣੀ
1: ਖੇਰੂ ਖੇਰੂ ਹੋ ਗਈ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਹ ਤੇ ਹੋਣਾ ਹੀ ਸੀ ਜੀ ਜਦੋਂ ਸਾਰੇ ਚੌਧਰਾਂ ਦੇ ਭੁੱਖੇ ਹੋਣ
1: ਜੀ।
0: ਹੁਣ ਐਕਚੁਲੀ ਇਹਨਾਂ ਨੂੰ ਪਤਾ ਵਾ ਵੀ ਉਹ ਜਿਹੜੀ ਪੁਨਰ ਸੁਰਜੀਤ ਹੈ ਉਹਦੇ ਚ ਬਹੁਤੀ ਜ਼ਿਆਦਾ ਦਮ ਰਿਹਾ ਨੀ ਗਾ
1: ਜੀ, ਪਰ ਲੱਗਦਾ ਆਪਣੇ ਪੱਟੀ ਸਾਹਿਬ ਸਿੱਖ ਸਿਆਸਤ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ, ਲੱਗਦਾ ਹੈ ਕਿ ਬੀਬੀ ਜਗੀਰ ਕੌਰ ਹੁਣੀ ਵਾਪਸੀ ਕਰ ਸਕਦੇ ਨੇ
0: ਕਿੱਥੇ?
1: ਅਕਾਲੀ ਦਲ ਦੇ ਵਿਚ,
0: ਅਕਾਲੀ ਦਲ ਬਾਦਲ ਦੇ ਵਿਚ।
1: ਹਾਂਜੀ
0: ਵੇਖੋ ਜੀ, ਕੁਝ ਵੀ ਕਰ ਸਕਦੇ ਵੱਡੇ ਲੀਡਰ,
1: ਕਿਉਂਕਿ ਜਿਵੇਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਇਕੱਠੇ ਹੋਵੋ।
0: ਮੈਂ ਜੀ ਜਾਣ ਜੀ ਸਦਕੇ ਜਾਣ, ਪਰ ਉਹਦੇ ਉੱਥੇ ਨਾ ਤੇ ਉਹਨਾਂ ਦਾ ਕੁਝ ਵਟਿਆ ਜਾਣਾ
1: ਜੀ,
0: ਤੇ ਨਾ ਉਹਨਾਂ ਦਾ ਕੁਝ ਮਤਲਬ ਜਿਹੜਾ ਨਾ ਉਹ ਫਿਰ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਉਹ ਪੱਲੇ ਹੀ ਕੱਖ ਰਹਿਣਾ
1: ਜੀ।
0: ਜਿਵੇਂ ਵੇਖੋ ਜੀ ਕਿੰਨੇ ਸੀਨੀਅਰ ਲੀਡਰ ਸੀ ਸਾਡੇ ਇਲਾਕੇ ਦੇ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ
1: ਜੀ,
0: ਇੱਕ ਛੋਟੀ ਜਿਹੀ ਗੱਲੋਂ ਤੁਸੀਂ ਬਾਦਲ ਸਾਹਿਬ ਤੋਂ ਦੂਜੇ ਨੰਬਰ ਦੇ ਲੀਡਰ ਸੀ ਭੁੰਦੜ ਸਾਹਿਬ ਦੇ ਬਰਾਬਰ, ਜਾਂ ਭੁੰਦੜ ਸਾਹਿਬ ਨਾਲੋਂ ਵੀ ਮੇਰੇ ਖਿਆਲ ਸੀਨੀਅਰ ਹੋਣੇ ਆ
1: ਜੀ।
0: ਵੀ ਚਲੋ ਪਾਰਟੀ ਇਲੈਕਸ਼ਨ ਹਾਰੀ ਹਾਰਾਂ ਜਿੱਤਾਂ ਬਣੀਆਂ ਰਹਿੰਦੀਆਂ ਨੇ, ਹਰ ਤਾਂ ਹੱਕ ਕਿਸੇ ਪਾਰਟੀ ਦੀ ਜਾ
1: ਕੇ, ਬਿਲਕੁਲ
0: ਇਹਨਾਂ ਨੇ ਵੱਖਰੀ ਪਾਰਟੀ ਬਣਾ ਲਈ ਆਪਣੀ, ਕੀ ਉਹ ਅਕਾਲੀ ਦਲ ਟਕਸਾਲੀ।
1: ਹਾਂਜੀ,
0: ਚੱਲੀ ਕਿੰਨੇ ਦਿਨ ਅਕਾਲ ਤਖ਼ਤ ਤੇ ਅਰਦਾਸ ਕਰਕੇ
1: ਜੀ,
0: ਸਭ ਕੁਛ ਕੀ ਉਹ ਕਿਹਨੂੰ ਕਹਿ ਸਕਦੇ ਵੀ ਸਹੁੰਆਂ ਖਾ ਕੇ ਜਾਂ ਦੂਜੀਆਂ ਤੀਜੀਆਂ, ਕਿੰਨੇ ਕੁ ਦਿਨ ਰਹੀ ਸੀ ਪਾਰਟੀ ਉਹ
1: ਜੀ? ਬਿਲਕੁਲ ਹੈ ਜੀ,
0: ਮੇਰਾ ਗੱਲ ਸੀ ਤੇ ਫੇਰ ਤੁਸੀਂ ਜਾ ਕੇ ਬਾਦਲ ਸਾਹਿਬ ਦੇ ਨਾਲ ਰਲ ਗਏ ਜਾਂ ਚਲੋ ਠੀਕ ਹੈ, ਪਰ ਖੱਟਿਆ ਕੀ ਇਲੈਕਸ਼ਨ ਦੇ ਵਿੱਚ ਫੇਰ ਜਦੋਂ ਆ 22 ਦੇ ਵਿੱਚ ਆਈ ਹੈ ਤੇ ਟਿਕਟ ਮਿਲ ਗਈ ਹਾਰੇ ਤੁਸੀਂ
1: ਜੀ,
0: ਉਹਦੇ ਨੂੰ ਤੇ ਜਾਂ ਤੇ ਪਾਰਟੀ ਬਣਾਉਂਦੇ ਹੀ ਨਾ, ਜੇ ਬਣਾ ਲਈ ਸੀ ਤੁਸੀਂ ਤੇ ਮਾੜਾ ਚੰਗਾ ਕਰਦੇ, ਪਹਿਲੀ ਗੱਲ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀ, ਵੱਖਰੀ ਪਾਰਟੀ ਜਿੱਥੇ ਤੁਰੀ ਫਿਰਦੀ ਨਾਲ ਧੱਕੇ ਖਾਂਦੇ ਤੁਸੀਂ ਤੁਰੇ ਫਿਰਦੇ,
1: ਬਿਲਕੁਲ ਹੈ ਜੀ,
0: ਜਾਂ ਫਿਰ ਮਤਲਬ ਤੁਸੀਂ ਕਮ ਸੇ ਕਮ ਇਲੈਕਸ਼ਨ ਹੀ ਨਾ ਲੜੋ
1: ਜੀ,
0: ਮੁੰਡੇ ਨੂੰ ਲੜਾ ਦੋ ਜਾਂ ਕਿਸੇ ਨੂੰ ਲੜਾ ਦੋ
1: ਜੀ, ਬਿਲਕੁਲ ਹੈ ਜੀ।
0: ਉਹ ਹੁਣ ਵੇਖੋ ਜੀ ਬਾਦਲ ਪਰਿਵਾਰ ਜਿਹੜਾ ਜੀ, ਬਾਦਲ ਸਾਹਿਬ ਦੀ ਇੱਕ ਵਿਸ਼ੇਸ਼ਤਾ ਇਹ ਸੀ ਜਾਂ ਉਹਨਾਂ ਦੀ ਚਲਾਕੀ ਇਹ ਸੀ ਕਿ ਉਹ ਕਿਸੇ ਨੂੰ ਕੱਛ ਚ ਲੈ ਕੇ ਮਾਰਦੇ ਸੀ
1: ਜੀ,
0: ਖੜ ਲਾ ਕੇ ਮਾਰਦੇ ਸੀ
1: ਜੀ।
0: ਹੁਣ ਅੱਜ ਉਹਨਾਂ ਦਾ ਪਰਿਵਾਰ ਕਿੱਥੇ ਖੜਾ
1: ਜੀ,
0: ਹਲਕਾ ਇੰਚਾਰਜ ਵੀ ਖੋਲਿਆ ਸੁਖਬੀਰ ਬਾਦਲ ਨੇ
1: ਜੀ,
0: ਕੀ ਕੀ ਕੀ ਪੱਲੇ ਰਿਹਾ ਜਦੋਂ ਪਾਰਟੀ ਵੱਖਰੀ ਬਣਾਉਣ ਦਾ ਤੇ ਦੁਬਾਰੇ ਫੇਰ ਜਾ ਕੇ ਉਹਨਾਂ ਦੇ ਪੈਰਾਂ ਚ ਬਹਿਣ ਦਾ, ਮਾਫ ਕਰਨਾ ਚ ਮੇਰਾ ਸ਼ਬਦ
1: ਜੀ,
0: ਕੀ ਕੀ ਮਿਲਿਆ ਤੁਹਾਨੂੰ ਇਹੋ ਹਾਲ ਹੀ ਤੁਹਾਡਾ? ਉਹਨਾਂ ਨੇ ਹੁਣ ਜੱਫੀ ਚ ਲੈ ਕੇ ਫੇਰ ਹਾਲ ਕਰਤਾ ਤੁਹਾਡਾ?
1: ਬਿਲਕੁਲ ਹੈ ਜੀ, ਬਿਲਕੁਲ।
0: ਹਾਲਾਂਕਿ ਬ੍ਰਹਮਪੁਰਾ ਸਾਹਿਬ ਦਾ ਬੇਟੇ ਨੂੰ ਟਿਕਟ ਮਿਲ ਵੀ ਜਾਂਦੀ ਉਹਨੇ ਬਿਲਕੁਲ ਨੀ ਸੀ ਜਿਤਨਾ, ਕਿਉਂਕਿ ਉਹਦਾ ਕੋਈ ਵਕਾਰ ਨੀ
1: ਜੀ ਜੀ।
0: ਬਾਕੀ ਰਹਿ ਗਈ ਬੀਬੀ ਦੇ ਗੈਂਗਸਟਰਾਂ ਦੀ ਗੱਲ, ਸਾਡੇ ਹਲਕੇ ਦੇ ਤਿੰਨ ਚਾਰ ਇੰਚਾਰਜ ਜਿਹੜੇ ਇਹਨਾਂ ਨੇ ਬਣਾਏ ਨੇ ਉਹ ਤਾਂ ਹੈ ਹੀ ਗੈਂਗਸਟਰ ਨੇ ਜੀ ਵੱਡੇ,
1: ਬਿਲਕੁਲ ਜੀ।
0: ਔਰ ਸਾਡੀ ਚਲੋ ਆਦਤ ਹੈ ਵੀ ਥੋੜੀ ਗੱਲ ਖੋਲ, ਜੇ ਕਰਨੀ ਜੀ ਫਿਰ ਖੁੱਲ ਕੇ ਕਰੀ ਦੀ, ਨਹੀਂ ਕਰੀ ਦੀ ਤੇ ਨਹੀਂ ਕਰੀ ਦੀ,
1: ਬਿਲਕੁਲ ਹੈ।
0: ਇਹ ਸਾਰੇ ਸਾਰੀਆਂ ਪਾਰਟੀਆਂ ਜੀ ਨੇ ਸਿਸਟਮ ਆ ਗਿਆ, ਗੈਂਗਵਾਰ ਜਿੰਨੇ ਤੀਜੇ ਐਕਸ ਗੈਂਗ ਨੇ ਜੀ
1: ਜੀ,
0: ਕਿਹੜੀ ਪਾਰਟੀ ਬਚੀ ਕੋਈ ਨੀ ਕਿ ਜਿੰਨੇ ਮਤਲਬ ਇਹ ਸਪੋਰਟ ਨਹੀਂ ਲੇਗੀ, ਕਿਉਂਕਿ ਹਰੇਕ ਪਾਰਟੀ ਦਾ ਮਤਲਬ ਹੀ ਇਹ ਆ ਕਿ ਸਿਰਫ ਪਾਵਰ ਲੈਣੀ ਆ, ਜਿਤਨਾ ਜਿਤਨਾ
1: ਜਿਤਨਾ ਜਰੂਰੀ ਹੋ ਗਈ
0: ਉਹਦੇ ਲਈ ਕੁਝ ਵੀ ਆ, ਇਹ ਮਾਸ ਪਾਵਰ ਜਾਂ ਮਸਲ ਜਾਂ ਮੈਨ ਪਾਵਰ ਜਿਹੜੀ ਹੈ ਜਾਂ ਗੁੰਡਾ ਪਾਵਰ ਗਿਣ ਲੋ
1: ਜੀ,
0: ਉਹ ਚੱਲ ਰਹੀ ਹੈ ਫਿਰ,
1: ਚੱਲ ਰਹੀ ਹੈ ਜੀ, ਬਿਲਕੁਲ
0: ਸਾਰੇ ਚਲਾ ਰਹੇ ਤੇ ਇਹਨਾਂ ਲੋਕਾਂ ਨੇ ਭਾਜਪਾ ਸਾਹਿਬ ਜਦੋਂ ਜਿੱਤ ਗਏ
1: ਜੀ
0: ਕੀ ਕਰਨਗੇ ਫਿਰ ਜਾ ਕੇ, ਸੋਚ ਤਾਂ ਉਹੀ ਰਹਿਣੀ ਹੈ ਨਾ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
0: ਇਹਨਾਂ ਨੇ ਵੀ ਫਿਰ ਉੱਥੇ ਜਾ ਕੇ ਉਹੀ ਆਖਣਾ ਨਾ ਵੀ ਹਾਂ ਠੀਕ ਅਸੀਂ ਗੈਂਗਸਟਰ ਹੈਗੇ ਸਾਂ, ਹਾਂ ਵਾ ਤੇ ਰਵਾਂਗੇ ਜਿਵੇਂ ਬਟਵਾ ਸਾਹਿਬ ਕਹਿੰਦੇ ਸੀ
1: ਜੀ ਜੀ ਜੀ, ਬਿਲਕੁਲ ਹੈ ਜੀ,
0: ਏਦਾਂ ਹੀ ਹੁੰਦਾ। ਹੁਣ ਮੈਂ ਤੇ ਜਿੰਨੇ ਵੀ 5-7 ਇੱਥੇ ਸਾਡੇ ਮੌਜੂਦਾ ਨੇ ਸਾਰੇ ਸਾਰੇ ਉਸ ਸਮੇਂ ਦੇ ਮਿਲੀਟੈਂਟ ਨੇ ਇੱਕ ਨੰਬਰ ਦੇ
1: ਜੀ ਜੀ ਜੀ,
0: ਅੱਜ ਉਹ ਜਿੰਨਾ ਮਰਜ਼ੀ ਕਰੀ ਜਾਣ ਪਰ ਕਈਆਂ ਗੱਲਾਂ ਤਾਂ ਅਜੇ ਵੀ ਉਹਨਾਂ ਦੇ ਜਿਹੜੀ ਉਹ ਕੀ ਕਹਿੰਦੇ ਹੁੰਦੇ ਵੀ ਵੇਖੋ ਜੀ ਤੁਹਾਡੀ ਜਿਹੜੀ ਡਿਵੈਲਪਮੈਂਟ ਹੈ ਨਾ
1: ਜੀ,
0: ਉਹ 20-22 ਸਾਲ ਦੀ ਉਮਰ ਤੱਕ ਜਿਹੜੇ ਤੁਹਾਡੇ ਵਿਚਾਰ ਬਣ ਜਾਣ ਨਾ
1: ਜੀ,
0: ਉਹ ਛੇਤੀ ਕੀਤਿਆਂ ਨੀ ਬਦਲਦੇ ਹੁੰਦੇ,
1: ਖੇੜਾ ਨੀ ਛੱਡਦੇ ਜੀ ਜੀ,
0: ਆਂਦੇ ਹੁੰਦੇ ਨਾ ਵਾਰੇ ਸ਼ਾਨ ਆਦਤਾਂ ਜਾਂਦੀਆਂ,
1: ਚਾਹੇ
0: ਮਰਨੀ ਮਰ ਜਾਂਦਾ ਬੰਦਾ ਉਹ 10 ਗੱਲਾਂ ਚੰਗੀਆਂ ਕਰੂ, ਕਿਤੇ ਨਾ ਕਿਤੇ ਉਹਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹ ਕੀ ਕਹਿੰਦੇ ਵੀ ਉਹ ਮੂਰਖਪਣ ਆਪਣਾ ਵਿਖਾਈ,
1: ਬਿਲਕੁਲ ਬਿਲਕੁਲ,
0: ਸਿਆਣਾ ਬੰਦਾ ਜਿੰਨਾ ਮਰਜ਼ੀ ਕਿਤੇ ਉਹ ਵਾਧਾ ਘਾਟਾ ਹੋ ਵੀ ਜਾਵੇ ਉਹ ਕਿਤੇ ਨਾ ਕਿਤੇ ਸਿਆਣੀ ਗੱਲ ਕਰ ਜੂਗਾ
1: ਜੀ,
0: ਉਹ ਮੂਰਖਤਾ ਹੀ ਜਿਹੜੀ ਹੁੰਦੀ ਆ ਉਹ ਕਿਤੇ ਨਾ ਕਿਤੇ ਨਜ਼ਰ ਆ ਜਾਂਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਦਵਿੰਦਰ
0: ਬਾਕੀ ਵੇਖੋ ਮੈਨੂੰ ਤੇ ਲੱਗਦਾ ਨੀ ਗਾ ਵੀ ਕੋਈ ਐਰ ਕੀ
1: ਜੀ,
0: ਸਿਆਸਤ ਦੇ ਵਿੱਚ ਚੰਗਾ ਅੱਗੇ। ਚਲੋ ਠੀਕ ਹੈ, ਬਿਲਕੁਲ ਅਸੀਂ ਕਹਿੰਦੇ ਵੀ ਭਗਵੰਤ ਮਾਨ ਦੀ ਪਾਰਟੀ ਨੇ ਜੋ ਲੋਕਾਂ ਦੇ ਬਿਲਕੁਲ ਅਗੇਂਸਟ ਗਈ ਹੈ,
1: ਜੀ
0: ਪਰ ਅੱਗੇ ਵੀ ਕੋਈ ਨਜ਼ਰ ਨਹੀਂ ਜਾ ਰਿਹਾ।
1: ਬਿਲਕੁਲ ਹੈ ਜੀ, ਬਿਲਕੁਲ
0: ਇਹੋ ਜਿਹੀ ਖਿਚੜੀ ਪੱਕਣੀ ਆ, ਗਲਣੀ
1: ਜੀ,
0: ਆ, ਕਿਸੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਇੱਕ ਪਾਰਟੀ
1: ਇੱਕ
0: ਨੂੰ
1: ਪਾਰਟੀ ਦੀ
0: ਬਹੁਮਤ ਮਿਲ
1: ਸਰਕਾਰ
0: ਜਾਂਦੀ,
1: ਆਵੇਗੀ। ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
0: ਬਹੁਮਤ ਵਾਲਾ ਕੰਮ ਹੀ ਨਹੀਂ ਗਿਆ, ਲੋਕਾਂ ਕੋਲ ਬਿਲੀਵ ਨਹੀਂ ਰਿਹਾ ਜੀ ਇਹਨਾਂ
1: ਜੀ ਜੀ
0: ਇਹਨਾਂ ਤੇ ਅਸਲੀ ਜਿਹੜਾ।
1: ਬਿਲਕੁਲ ਹੈ ਜੀ,
0: ਸਿਰਫ ਜਿਹੜੇ
1: ਬਿਲਕੁਲ
0: ਉਹ ਪਿਛਲੱਗ ਲੋਕ ਹੁੰਦੇ ਆ ਨਾ ਜਿਨ੍ਹਾਂ ਦਾ ਕੰਮ ਹੀ ਹੁੰਦਾ ਕਿ ਮਗਰੋਂ ਚਲੋ 2-4 ਮਹੀਨੇ ਖਾਓ ਕੀ
1: ਜੀ,
0: ਹੋਈ ਸੀ,
1: ਬਿਲਕੁਲ ਹੈ ਜੀ,
0: ਉਹਨਾਂ ਨੂੰ ਬਹੁਤਾ ਜ਼ਿਆਦਾ ਲਾਲਾ ਲਾਲਾ ਦੂਜੀ ਤੀਜੀ ਹੁੰਦੀ ਹੈ
1: ਹੁੰਦੀ ਹੈ ਜੀ। ਬਿਲਕੁਲ
0: ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਤੁਹਾਡੇ ਕੋਲੋਂ ਹੀ ਸੁਣਿਆ
1: ਜੀ,
0: ਗਵਰਨਰ ਸਾਹਿਬ ਨੂੰ ਮਿਲਿਆ,
1: ਹਾਂ ਜੀ
0: ਉਹਨਾਂ ਕਿਹਾ ਵੀ
1: ਬਿਲਕੁਲ
0: ਜਿਹੜੇ ਜਿਨ੍ਹਾਂ ਨੂੰ ਕੁੱਟਿਆ ਸਫਾਈ ਕਰਮਚਾਰੀਆਂ ਨੂੰ ਪੁਲਿਸ ਵਾਲਿਆਂ ਨੂੰ ਸਜਾਵਾਂ
1: ਜੀ,
0: ਦੇਵਾਂਗੇ,
1: ਬਿਲਕੁਲ ਹੈ ਜੀ,
0: ਪਰ ਪੁਰਾਣਾ ਇਤਿਹਾਸ ਇਹਨਾਂ ਦਾ ਕੀ ਹੈ?
1: ਬਿਲਕੁਲ ਹੈ ਜੀ, ਸਾਰਾ ਕੁਝ ਹੁੰਦਾ
0: ਤੇ
1: ਰਹੇ
0: 97 ਦੀ ਇਲੈਕਸ਼ਨ ਵੇਲੇ ਵੀ ਇਹੋ ਕਿਹਾ ਸੀ ਇਹਨਾਂ ਨੇ
1: ਜੀ,
0: ਵੀ ਇਨਕਵਾਰੀਆਂ ਕਰਾਵਾਂਗੇ ਜੀ, ਉਹਨਾਂ ਨੂੰ ਐ ਕਰਾਂਗੇ ਜੀ, ਜਿਉਂ ਕਰਾਂਗੇ
1: ਜੀ,
0: ਤੇ ਬਾਅਦ ਵਿੱਚ ਆਣ ਕੇ ਤਰੱਕੀਆਂ ਦੇ ਦਿੱਤੀਆਂ। ਹੁਣ ਜ਼ਿਆਦਾ ਡਿਟੇਲ ਚ ਕਈ ਵਾਰੀ ਜਾਈਏ ਨਾ ਭਾਰਤ ਸਾਹਿਬ,
1: ਸਾਰੀਆਂ ਕੁਝ
0: ਹੁੰਦਾ ਲੋਕ
1: ਰਹੇ
0: ਸਮਝ ਲੈਂਦੇ ਵੀ ਸ਼ਾਇਦ ਇਸ ਪਾਰਟੀ ਦੇ ਵਿਰੋਧੀ ਹੈ
1: ਜੀ, ਬਿਲਕੁਲ ਹੈ।
0: ਐਕਚੁਅਲੀ ਹੁਣ ਸੱਚ ਨੂੰ ਤੁਸੀਂ ਕਿੱਦਾਂ ਭੁੱਲ ਜਾਓਗੇ ਜੀ, ਜੋ
1: ਜੀ
0: ਜੋ ਕਿਸੇ ਦਾ ਵੇਖੋ, ਜਿਹੜੇ ਜਿਹੜਾ ਬੰਦਾ ਇੱਕ ਆਪਣਾ ਹੋਟਲ ਬਣਾਉਣ ਦੀ ਜਾਂ ਕੋਈ ਵਿਲਾਸ ਬਣਾਉਣ ਦੀ ਖਾਤਰ
1: ਜੀ,
0: ਜਾਂ ਕੋਈ ਜਿਵੇਂ ਉਹ ਕੈਪਟਨ ਸਾਹਿਬ ਨੇ ਬਣਾਇਆ ਉਹ ਵਿਲਾਸ ਕਿਹੜਾ ਜਿਹੜਾ ਬਣਾਇਆ ਉਹਨਾਂ ਨੇ ਆਪਣਾ ਮਹਿਲ ਨਵਾਂ
1: ਜੀ,
0: ਤੇ ਐਵੇਂ ਦੀ ਖਾਤਰ ਕੁਝ ਦਿਨਾਂ ਲਈ ਕਾਨੂੰਨ ਬਦਲ ਦਿੰਦਾ
1: ਜੀ,
0: ਡਿਪਟੀ ਸੀਐਮ ਹੁੰਦਿਆਂ ਜਾਂ ਪਿਓ ਦੇ ਮੁੱਖ ਮੰਤਰੀ ਹੁੰਦਿਆਂ, ਬਾਅਦ ਦੇ ਵਿੱਚ ਫਿਰ ਉਹ ਕਾਨੂੰਨ ਬਦਲ ਦਿੰਦਾ ਵੀ ਇੱਥੇ ਹੋਰ ਕੋਈ ਜਗ੍ਹਾ ਖਰੀਦ ਕੇ ਨਾ ਬਣਾ ਲਿਓ ਨਾ
1: ਜੀ,
0: ਸੁਖੁਲਾਸੀ ਹਿੱਸੀ ਦਾ ਪਤਾ ਹੀ ਹੈ ਨਾ ਤੁਹਾਨੂੰ ਸਾਰਾ।
1: ਬਿਲਕੁਲ ਬਿਲਕੁਲ ਜੀ,
0: ਕੀ ਉਮੀਦ ਕਰੋਗੇ ਤੁਸੀਂ ਕਿ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਭਲਾ ਕਰ ਦੂਗਾ ਜੀ?
1: ਜੀ ਜੀ ਜੀ ਬਿਲਕੁਲ ਹੈ ਜੀ,
0: ਹੈਗੀ ਕਿਸੇ ਨੂੰ ਇੱਕ ਵੀ ਸਰੋਤਾ ਕਹਿੰਦੇ ਜਾਂ ਜਿੰਨੇ ਵੀ ਲੋਕ ਸੁਣ ਕੇ ਵੀ ਉਹ ਬੰਦੇ ਤੋਂ ਉਮੀਦ ਹੈ
1: ਜੀ,
0: ਯਾਰ ਉਹ ਬੰਦਾ ਆਪ ਦੀ ਖਾਤਰ ਕਰੂ ਜੋ ਕਰੂਗਾ
1: ਜੀ, ਬਿਲਕੁਲ ਹੈ,
0: ਉਹ ਆਪਦੇ ਬਿਜਨਸ ਆਪਦੇ ਹੋਟਲ ਆਪਣਾ ਜੋ ਵੀ ਟਰਾਂਸਪੋਰਟ ਹੈ ਦੂਜਿਆਂ ਤੇ ਚੱਲੀ ਕਰੂਗਾ
1: ਜੀ ਜੀ,
0: ਕਿਉਂਕਿ ਮੇਰੇ ਆਖਣ ਨਾਲ ਨਾ ਕਿਸੇ ਨੇ ਹਾਰਨਾ ਨਾ ਕਿਸੇ ਨੇ ਜਿੱਤਣਾ
1: ਜੀ, ਬਿਲਕੁਲ ਹੈ।
0: ਕੈਪਟਨ ਸਾਹਿਬ ਆਣ ਕੇ ਕੀ ਕਰ ਦੇਣਗੇ ਜਿੰਨਾ ਪਹਿਲਾਂ ਨਹੀਂ ਕੁਛ ਕੀਤਾ
1: ਜੀ?
0: ਸੁਨੀਲ ਜਾਖੜ ਦੀ ਜੀ ਮੈਂ ਇੱਕ ਦਿਨ ਨਾ ਸਟੇਟਮੈਂਟ ਸੁਣੀ
1: ਜੀ,
0: ਅੱਜ ਦਿਨ ਇੱਥੇ ਇਹਨਾਂ ਦੇ ਬੀਜੇਪੀ ਦੇ ਲੀਡਰ ਆਏ ਨਾ ਅੰਮ੍ਰਿਤਸਰ,
1: ਹਾਂਜੀ,
0: ਤੇ ਇਹਨਾਂ ਦੇ ਪਤਾ ਨੀ ਪਾਰਟੀ ਪ੍ਰਧਾਨ ਜਾਂ ਕਿਹੜਾ ਆਇਆ, ਤੇ ਕਹਿੰਦੇ ਜੀ ਅਕਾਲੀਆਂ ਨਾਲ ਸਮਝੌਤਾ ਕਰੋ, ਹਿੰਦੂ ਸਿੱਖ ਏਕਤਾ ਦੇ ਹਾਮੀ ਬਣੋ
1: ਜੀ।
0: ਹੁਣ ਮੇਰੀ ਕੋਈ ਪਹੁੰਚ ਨਹੀਂ ਸੀ ਕਿ ਮੈਂ ਉਹਨਾਂ ਦੇ ਨਾਲ ਕੋਈ ਗੱਲ ਕਰ ਸਕਾਂ
1: ਜੀ,
0: ਨਹੀਂ ਤੇ ਇਹਨਾਂ ਨੂੰ ਪੁੱਛੇ ਵੀ ਅਕਾਲੀ ਤੇ ਭਾਜਪਾ ਦਾ ਜਿਹੜਾ ਸਮਝੌਤਾ, ਅਗਰ ਇਹ ਹਿੰਦੂ ਸਿੱਖ ਏਕਤਾ ਦੇ ਮਦਈ ਆ
1: ਜੀ,
0: ਤੇ ਜਾਖੜ ਸਾਹਿਬ ਤੁਸੀਂ ਤੇ ਸਾਰੀ ਉਮਰ ਕਾਂਗਰਸ ਚ ਰਹੇ ਜੇ,
1: ਕਾਂਗਰਸ ਚ ਰਹੇ,
0: ਤੇ ਇਹਦਾ ਮਤਲਬ ਤੁਸੀਂ ਫਿਰ ਹਿੰਦੂ ਸਿੱਖ ਏਕਤਾ ਦੇ ਵਿਰੋਧੀ ਰਹੇ ਜੇ
1: ਜੀ,
0: ਅੱਜ ਤੁਸੀਂ ਬਿਆਨ ਦੇਣ ਡੇ ਜੀ, ਕਿਹੜੀ ਤੁਹਾਡੀ ਯਕੀਨ ਕਰ ਲੈਣਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਹੁਣ ਬੀਬੀ ਲਕਸ਼ਮੀ ਕਾਂਤ ਅੱਜ ਦਿਨ ਖਾਲੜਾ ਸਾਹਿਬ ਦੀ ਫਿਲਮ ਆਈ ਹੈ,
1: ਹਾਂਜੀ,
0: ਬੀਬੀ ਕਾਲੜਾ ਜੀ ਉਹ ਜਿਹੜੀ ਸੋਰੀ ਆਪਣੀ ਉਹ ਲਕਸ਼ਮੀ ਕਾਂਤ ਹੈ ਜੀ ਬੀਜੇਪੀ ਵਾਲੀ
1: ਜੀ,
0: ਹਾਂ, ਉਹ ਬੇਅੰਤ ਸਿੰਘ ਨੂੰ ਵੀ ਸਹੀ ਕਹੀ ਜਾਣ
1: ਜੀ,
0: KPS ਗਿੱਲ ਨੂੰ, ਆ ਅਜੀਤ ਸਿੰਘ ਸੰਧੂ ਨੂੰ
1: ਜੀ,
0: ਤੇ ਆਪਣੀ ਇੰਦਰਾ ਗਾਂਧੀ ਜੀ ਨੂੰ ਵੀ ਕਹੀ ਜਾਣ
1: ਜੀ,
0: ਵੀ ਉਹਨਾਂ ਨੇ ਐ ਕਹਿਤਾ ਅੱਤਵਾਦੀ ਭਜਾਏ, ਫਲਾਣ ਕੀਤਾ, ਢੀਂਗ ਕੀਤਾ
1: ਜੀ।
0: ਮੈਂ ਕਿਹਾ ਵੀ ਹੁਣ ਇਹਨਾਂ ਨੂੰ ਪੁੱਛੇ ਵੀ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਵਾਸਤੇ ਬੇਅੰਤ ਸਿੰਘ ਨੇ ਜਾਨ ਦਿੱਤੀ ਜਾਂ KPS ਗਿੱਲ ਨੇ ਜਾਂ ਅਜੀਤ ਸਿੰਘ ਸੰਧੂ ਨੇ ਹਿੰਦੂਆਂ ਨੂੰ ਰੱਖਿਆ ਕੀਤੀ ਪੰਜਾਬ ਦੇ ਵਿੱਚ, ਉਹ ਬੋਲ ਰਹੇ ਸੀ ਨਾ ਇਹ ਚੀਜ਼ਾਂ
1: ਜੀ,
0: ਜਾਂ ਅੱਤਵਾਦੀਆਂ ਨੂੰ ਖਤਮ ਕਰ ਲਈ ਇੰਦਰਾ ਗਾਂਧੀ ਨੇ ਜੋ ਕੀਤਾ ਜੇ ਠੀਕ ਕੀਤਾ ਵਾ, ਤੇ ਤੁਸੀਂ ਸਾਰੀ ਉਮਰ ਉਹਨਾਂ ਦੇ ਵਿਰੋਧੀ ਕਿਉਂ ਰਹੇ ਜੇ?
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਤੁਸੀਂ ਤਾਂ ਸਾਰੀ ਉਮਰ ਉਹਨਾਂ ਨੂੰ ਭੰਡਦੇ ਰਹੇ ਜੇ,
1: ਬਿਲਕੁਲ ਹੈ ਜੀ,
0: ਵੋਟਾਂ ਤੁਸੀਂ ਤਾਂ ਫਿਰ BJP ਨੂੰ ਪਾਉਂਦੇ ਰਹੇ ਜੇ, ਕੈਂਡੀਡੇਟ ਵੀ ਤੁਸੀਂ ਉਹਨਾਂ ਦੇ
1: ਜੀ, ਬਿਲਕੁਲ ਬਿਲਕੁਲ,
0: ਉਹਨਾਂ ਨੂੰ ਤੁਸੀਂ ਕਰਦੇ ਰਹੇ ਜੇ ਦੂਜੀਆਂ ਤੀਜੀਆਂ, ਮਤਲਬ ਇਹਨਾਂ ਕਿਵੇਂ ਸਾਡੇ ਲੀਡਰਾਂ ਤੇ ਯਾਰ ਅਸੀਂ ਯਕੀਨ ਕਰੀਏ?
1: ਜੀ ਜੀ ਜੀ ਬਿਲਕੁਲ, ਨਹੀਂ ਅੱਗੇ ਨਾ
0: ਕੋਈ ਇਹਨਾਂ ਦਾ
1: ਸਟੈਂਡ ਹੋ ਰਿਹਾ
0: ਕੋਈ ਦੂਜਾ ਕੋਈ ਤੀਜਾ,
1: ਬਿਲਕੁਲ ਹੈ,
0: ਹਾਂਜੀ, ਇਸ ਕਰਕੇ ਹੈ ਨਾ ਸਾਡੀ ਤਰਾਸ ਦੀ ਇਹੀ ਆ
1: ਜੀ, ਬਿਲਕੁਲ ਹੈ,
0: ਵੀ ਸਾਡੇ ਇਹਨਾਂ ਦਾ ਪਤਾ ਨੀ ਗਾ ਵੀ ਇੱਥੇ ਉੱਤੇ ਉੱਤੇ ਉੱਥੇ ਜਾ ਕੇ ਕੀ ਮੁਕਰ ਜਾਣਾ, ਕੀ ਕਰ ਦੇਣਾ ਕੱਲ ਕੋ ਜੱਜ। ਹੁਣ BJP ਦੇ ਵਿੱਚ ਬਹੁਤੇ ਬੈਠੇ ਲੋਕ ਕਿਹੜੇ ਆ ਜੀ? ਕਾਂਗਰਸੀ
1: ਜੀ
0: ਤੇ ਅਕਾਲੀ
1: ਜੀ।
0: ਹੁਣ ਮਨਪ੍ਰੀਤ ਸਿੰਘ ਬਾਦਲ ਅਕਾਲੀ ਵੀ ਆ, ਕਾਂਗਰਸੀ ਵੀ ਆ, ਤੇ ਹੁਣ ਵਾਜਪੇਈ ਹੈ,
1: ਬਿਲਕੁਲ ਹੈ ਜੀ,
0: ਉਹ ਕਿਵੇਂ ਬੰਦ ਕੀ ਬਦਲ ਗਿਆ ਉੱਥੇ ਜਾ ਕੇ? ਕੈਪਟਨ ਸਾਹਿਬ ਸਾਰੀ ਉਮਰ ਕਾਂਗਰਸ ਦੇ ਵਿੱਚ, ਅੱਜ ਉਹ BJP ਦੇ ਵਿੱਚ
1: ਜੀ, ਬਿਲਕੁਲ ਹੈ ਜੀ।
0: ਮੇਰੇ ਖਿਆਲ ਇਹਨਾਂ ਦਾ ਤੁਹਾਡਾ ਪ੍ਰਧਾਨ ਨਵਾਂ ਬਣਾਇਆ ਇਹਨਾਂ ਨੇ ਢਿੱਲੋਂ, ਕੀ ਇਹਨਾਂ ਦਾ ਨਾਂ ਕੇਵਲ ਸਿੰਘ ਢਿੱਲੋਂ ਆ?
1: ਹਾਂਜੀ, ਕੇਵਲ ਸਿੰਘ ਢਿੱਲੋਂ,
0: ਇਹ ਵੀ ਇਹਨਾਂ ਦੀ ਬੈਕਗ੍ਰਾਉਂਡ ਵੀ ਸ਼ਾਇਦ ਕਾਂਗਰਸੀ ਹੈ
1: ਜੀ, ਬਿਲਕੁਲ ਹੈ, ਬਿਲਕੁਲ ਹੈ ਜੀ, ਬਹੁਤ ਵੱਡੇ ਪੱਧਰ ਤੇ ਹੈ ਆਪਣੇ ਆ,
0: ਵੱਡੇ ਪੱਧਰ ਤੇ ਸਾਰੇ, ਮਤਲਬ ਕਿੰਨਾ, ਮਤਲਬ ਉਹ ਵੇਖੋ ਬੰਦੇ ਦਾ ਉਹੀ 10-20 ਆ ਨਾ,
1: ਬਿਲਕੁਲ ਹੈ ਜੀ,
0: ਭਾਵੇਂ ਆਪਾਂ ਕਿਸੇ ਦੀ ਸਰਕਾਰ ਹੋਵੇ, ਉਧਰ ਆ ਗਏ ਇਧਰੋਂ, ਉਧਰ ਆ ਗਏ ਉਧਰੋਂ, ਇਧਰ ਆ ਗਏ।
1: ਬਲਵੰਤ ਸਿੰਘ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਪੋਤੇ ਜਿਹੜੇ ਨੇ ਰੇਲ ਮੰਤਰੀ ਜਿਹੜੇ ਰਹੇ ਨੇ ਪਿੱਛੇ,
0: ਹਾਂਜੀ ਰਮਨੀਤ ਬਿੱਟੂ,
1: ਉਹ ਬੀਜੇਪੀ ਚ ਚਲੇ ਗਏ। ਉਹ ਤੋਂ ਵੱਡੀ ਗੱਲ ਕਿਹੜੀ,
0: ਬੀਜੇਪੀ ਚਲੇ ਗਏ, ਸਾਰੀ ਉਮਰ ਕਾਂਗਰਸ ਦਾ ਖਾਧਾ, ਕਾਂਗਰਸ ਨਾਲ ਤੁਸੀਂ ਕੀਤਾ, ਕਾਂਗਰਸ ਦੇ ਤੁਸੀਂ ਕਰਦੇ ਉਦੋਂ ਤੋਂ, ਇਹਦਾ ਮਤਲਬ ਉਦੋਂ ਕਾਂਗਰਸ ਮਾੜੀ ਸੀ, ਤੁਸੀਂ ਕਿਉਂ ਰਹੇ ਕਾਂਗਰਸ ਦੇ ਵਿੱਚ?
1: ਬਿਲਕੁਲ ਬਿਲਕੁਲ,
0: ਉਹ ਜੇ ਲੋਕ ਜਿਹੜੇ ਮੈਂ ਕਹਿੰਦਾ ਇਹਨਾਂ ਦੀ ਫਿਰ ਸਪੋਰਟ ਚ ਆ ਜਾਂਦੇ।
1: ਜੀ ਜੀ ਜੀ,
0: ਅੱਜ ਜੀ ਉਹ ਕਾਂਗਰਸ ਮਾੜੀ ਹੈ, ਤੇ ਮਤਲਬ ਪਹਿਲਾਂ ਵੀ ਮਾੜੀ ਸੀ, ਹੁਣ ਦੋ ਜੇ ਹੁਣ ਰਾਜ ਸੱਤਾ ਤੋਂ ਬਾਹਰ ਹੋ ਗਈ ਤੇ ਤਾਂ ਮਾੜੀ ਥੋੜੀ ਹੋ ਗਈ।
1: ਬਿਲਕੁਲ ਹੈ, ਬਿਲਕੁਲ ਹੈ,
0: ਰਾਜ ਸੱਤਾ ਵੇਖੋ ਜੀ, ਸਿਧਾਂਤਾਂ ਤੇ ਚੱਲਣ ਵਾਲੀ ਜਿਹੜੀ ਪਾਰਟੀ ਹੈ ਨਾ
1: ਜੀ,
0: ਉਹਨੂੰ ਤਾਂ ਕਈ ਵਾਰੀ ਰਾਜ ਮਿਲਦਾ ਹੀ ਨੀ,
1: ਮਿਲਦਾ ਹੀ ਨਹੀਂ ਜੀ। ਬਿਲਕੁਲ ਹੈ,
0: ਕਿੰਨੇ ਲੋਕ ਚੰਗੇ ਹੋਣਗੇ ਜਿਹੜੇ ਇਲੈਕਸ਼ਨ ਲੜਦੇ ਕਦੀ ਜਿੱਤੇ ਹੀ ਨੀ ਉਹ।
1: ਜੀ ਬਿਲਕੁਲ ਹੈ,
0: ਇਹਦਾ ਮਤਲਬ ਇਹ ਨੀ ਨਾ ਵੀ ਉਹਨਾਂ ਲੋਕਾਂ ਨੂੰ ਪਤਾ ਨੀ ਹੁੰਦਾ ਜਾਂ ਕੋਈ ਮਾੜੇ ਹੁੰਦੇ ਆ
1: ਜੀ,
0: ਜਿੱਤਣ ਨੂੰ ਤਾਂ ਚੋਰ ਚੱਕੇ ਜਿੱਤ ਜਾਂਦੇ ਆ।
1: ਬਿਲਕੁਲ ਹੈ, ਬਿਲਕੁਲ ਹੈ ਜੀ,
0: ਅਨਪੜ੍ਹ ਸਾਧ ਜਿੱਤ ਜਾਂਦੇ ਆ, ਜਿਹਨਾਂ ਦਾ ਮਤਲਬ ਹੀ ਨੀ ਹੁੰਦਾ ਕੋਈ।
1: ਬਿਲਕੁਲ,
0: ਫਿਰ ਉਹਨਾਂ ਨੇ ਕੰਮ ਵੀ ਫਿਰ ਉੱਥੇ ਉਹੋ ਜਿਹੇ ਕਰਨੇ ਹੁੰਦੇ ਆ ਨਾ।
1: ਬਿਲਕੁਲ ਹੈ ਜੀ,
0: ਇਸ ਕਰਕੇ
1: ਥੈਂਕ ਯੂ,
0: ਚਲੋ ਠੀਕ ਹੈ ਜੀ, ਮੈਨੂੰ ਦਿਓ ਛੁੱਟੀ ਹੁਣ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ
0: ਭਾਈ ਸਾਹਿਬ,
1: ਤੁਸੀਂ ਗੱਲ ਕੀਤੀ ਜੀ, ਥੈਂਕ ਯੂ, ਸ਼ੁਕਰੀਆ ਜੀ। ਦੋਸਤੋ, ਇਸ ਸਾਲ ਜੀ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ, ਆਪਣੀਆਂ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਵਿਸਤਾਰ ਦੇ ਵਿੱਚ ਖੁੱਲ ਕੇ ਗੱਲਬਾਤ ਹੋਈ ਅੱਜ। ਤੇ ਦੋਸਤੋ, ਅੱਜ ਨਾਵਲ ਦੀ ਵੀ ਸਾਂਝ ਪਾਉਣੀ ਹੈ, ਸਮਾਂ ਵੀ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਤੇ ਕੁਝ ਖ਼ਬਰਾਂ ਵੀ ਅਜੇ ਇੰਟਰਨੈਸ਼ਨਲ ਰਹਿੰਦੀਆਂ ਨੇ। ਚਲੋ, ਜਿੰਨਾ ਚੱਕ ਆਪਾਂ ਕੋਸ਼ਿਸ਼ ਕਰਦੇ ਹਾਂ, ਜੋ ਵੀ ਨਾਵਲ ਫਿਰ ਅਗਲੇ ਦਿਨਾਂ ਦੇ ਵਿੱਚ ਪੜ੍ਹ ਲਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਪਾ ਲਾਂਗੇ। ਤੇ ਤੁਸੀਂ ਜੇ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਾਲ ਨਾਲ ਖ਼ਬਰਾਂ ਕਰ ਲੈਂਦੇ ਹਾਂ, ਨਾਲ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ 15-20 ਮਿੰਟ ਕਰ ਲੈਂਦੇ ਹਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ, ਸੈਣੀ ਵੀਰ ਜੀ, ਜੈਨੂਅਨ ਕੰਮ ਤਾਂ ਕੋਈ ਇਹ ਸਰਕਾਰ ਨੇ ਕੀਤਾ ਹੀ ਨਹੀਂ, ਕਹਿੰਦੇ ਜਿੰਨੇ ਵੀ ਕੀਤੇ ਆ ਸਾਰੇ ਗਲਤ ਕੀਤੇ ਆ ਜੀ। ਅੱਜ ਤੱਕ ਪੁਰਾਣੇ ਓਲੰਪਿਕ ਖਿਡਾਰੀ ਵੀ ਕਹਿੰਦੇ ਭਾਸਕਰ ਨੇ ਵੀ ਇਸ ਨੂੰ ਜਿਹੜਾ ਗਲਤ ਦੁਹਰਾਇਆ ਤੇ ਇਸ ਦੀ ਜਿਹੜੀ ਆ ਨਿਖੇਧੀ ਕੀਤੀ ਹੈ ਜੀ। ਇਸੇ ਤਰ੍ਹਾਂ ਹੀ ਮਾਨ ਸਿੰਘ ਆਪਣੇ ਮਨਦੀਪ ਸਿੰਘ ਬਾਈ ਜੀ ਜੁੜੇ ਆ, ਜੱਸੀ ਜੀ ਕਹਿੰਦੇ, ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤ ਸਰ ਚੇਤੇ ਆ ਜਾਵੇ, ਤੋਪਾਂ ਤੇ ਗੋਲੀਆਂ ਸੁਣਦੀਆਂ ਨੇ ਨਾਲੇ ਖੂਨ ਅੱਖਾਂ ਦੇ ਵਿੱਚ ਆ ਜਾਵੇ, ਊਧਮ ਸਿੰਘ ਆ ਕੇ ਅਡਵਾਇਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ, ਹਿੰਦ ਠੋਕ ਕੇ ਆਪਾਂ ਤੁਰਦੇ ਨਾ, ਜਾਣੀ ਕਿ ਹਿੱਕ ਠੋਕ ਕੇ ਆਪਾਂ ਤੁਰਦੇ ਨਾ। ਕਿਆ ਬਾਤ ਹੈ, ਬਹੁਤ ਖੂਬਸੂਰਤ ਲਾਈਨਾਂ ਭੇਜੀਆਂ ਨੇ ਜੀ। ਤੇ ਨਾਲੇ ਕਹਿੰਦੇ, ਸਾਨੂੰ ਕੋਈ ਪੰਜਾਬੀ ਕਹਿੰਦਾ ਨਾ। ਤੇ ਜੀਰਾ ਸਾਹਿਬ ਨੂੰ, ਡਾਕਟਰ ਪੱਟੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਮਨਦੀਪ ਜੱਸੀ ਜੀ ਨੇ। ਤੇ ਬ੍ਰਹਮਪੁਰਾ ਸਾਹਿਬ ਤਾਂ ਕਹਿੰਦੇ ਇੱਕ ਗੱਲ ਕਰਕੇ ਹੀ ਕਹਿੰਦੇ ਮਸ਼ਹੂਰ ਹੋਏ ਸਾਂ ਜੀ, ਅਕਾਲੀ ਦਲ ਛੱਡਣ ਤੋਂ ਬਾਅਦ ਜੀ, ਡਾਕਟਰ ਸਾਹਿਬ ਜੀ। ਤੇ ਇਸੇ ਤਰ੍ਹਾਂ ਹੋਰ ਦੋਸਤਾਂ ਦੇ ਸੁਨੇਹੇ ਆਏ ਨੇ, ਸੁਰਿੰਦਰ ਕੁਰਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਰਾਜੀਵ ਕੁਮਾਰ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ, ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ਼੍ਰੀ ਅਕਾਲ, ਤੇ ਰਜਿੰਦਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇੜੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਨਮਸਕਾਰ ਕਹਿੰਦੇ ਨੇ। ਪਰਮਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਆਪਣੇ ਸੈਣੀ ਸਾਹਿਬ ਜੀ ਤੇ ਕੁਲਵੰਤ ਸਿੰਘ ਜੀ ਜੁੜੇ ਹੋਏ ਨੇ, ਭਰਪੂਰ ਜਾਣਕਾਰੀ ਦੇ ਲਈ ਬਹੁਤ ਬਹੁਤ ਕਹਿੰਦੇ ਧੰਨਵਾਦ ਹੈ ਜੀ, ਤੇ ਸਲੂਟ ਹੈ ਜੀ ਵਿਛੜੀਆਂ ਰੂਹਾਂ ਨੂੰ ਜੀ। ਤੇ ਇਸੇ ਤਰ੍ਹਾਂ ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡੇ ਵੀਰ ਵਕੀਲ ਸਾਹਿਬ ਜੀ ਨੂੰ ਵੀ ਭੇਜੀ ਹੈ ਜੀ। ਤੇ ਲੋ ਦੋਸਤੋ, ਅੱਗੇ ਵੱਧਦੇ ਹਾਂ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਬੀਜੀ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਤੇ ਲੋ, ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਇੰਟਰਨੈਸ਼ਨਲ ਕੁਝ ਖ਼ਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਤੇ ਜੇ ਸਮਾਂ ਜ਼ਿਆਦਾ ਦੇਵੇਗਾ ਤਾਂ ਜ਼ਰੂਰ ਨਾਵਲ ਦੀ ਗੱਲ ਕਰ ਲਾਂਗੇ, ਨਹੀਂ ਤਾਂ ਫਿਰ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸਾਂਝਾ ਕਰਨ ਦੀ। ਤੇ ਦੋਸਤੋ, ਗੱਲ ਕਰਦੇ ਹਾਂ, ਅੱਜ ਇੱਕ ਰਿਪੋਰਟ ਲੱਗੀ ਹੈ ਐਮਨੈਸਟੀ ਇੰਟਰਨੈਸ਼ਨਲ ਦੀ, ਦਾ ਦਾਅਵਾ ਕਿ ਭਾਰਤੀ ਕੰਪਨੀਆਂ ਨੇ ਇਜ਼ਰਾਇਲ ਨੂੰ ਹਥਿਆਰਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਭੇਜੀਆਂ, ਗਾਜ਼ਾ ਜੰਗ ਦੇ ਵਿੱਚ ਵਰਤੋਂ ਇਹਦੀ ਹੋਈ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਜਾਰੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਇਸ ਨੇ ਭਾਰਤ ਤੋਂ ਇਜ਼ਰਾਇਲ ਨੂੰ ਨਿਰਯਾਤ ਜਿਹੜਾ ਕੀਤੇ ਜਾ ਰਹੇ ਹਥਿਆਰਾਂ ਦੀਆਂ 2500 ਤੋਂ ਵੱਧ ਖੇਪਾਂ ਦਾ ਜਿਹੜਾ ਪਤਾ ਲਗਾਇਆ। ਰਿਪੋਰਟ ਕਹਿੰਦੀ ਹੈ ਕਿ ਇਹ ਗਾਜ਼ਾ ਦੇ ਵਿੱਚ ਚੱਲ ਰਹੀ ਨਸਲਕੁਸ਼ੀ ਦੇ ਵਿੱਚ ਸਹਿਭਾਗੀ ਹੋਣ ਦਾ ਜਿਹੜਾ ਖਤਰਾ ਪੈਦਾ ਕਰ ਸਕਦਾ ਹੈ। ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ 7 ਅਕਤੂਬਰ 2023 ਤੋਂ ਬਾਅਦ ਭਾਰਤ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਮਾਲਕੀ ਤੇ ਨਿਯੰਤਰਿਤ ਕੰਪਨੀਆਂ ਦੇ ਵੱਲੋਂ ਭਾਰਤ ਤੋਂ ਇਜ਼ਰਾਇਲ ਨੂੰ ਹਥਿਆਰਾਂ ਦੀਆਂ ਘੱਟੋ ਘੱਟ 2596 ਖੇਪਾਂ ਨਿਰਯਾਤ ਕੀਤੀਆਂ ਗਈਆਂ ਸਨ। ਅਮਨੈਸਟੀ ਜਿਹੜੀ ਹੈ ਇੰਟਰਨੈਸ਼ਨਲ ਦੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਭਾਰਤ ਨੇ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਹੈ, ਭਾਵੇਂ ਕਿ ਇਸ ਗੱਲ ਦਾ ਕਾਫੀ ਖਤਰਾ ਸੀ ਕਿ ਉਨ੍ਹਾਂ ਦੀ ਵਰਤੋਂ ਕਬਜ਼ੇ ਦੇ ਵਾਲੇ ਗਾਜ਼ਾ ਪੱਟੀ ਦੇ ਵਿੱਚ ਫਲਸਤੀਨੀਆਂ ਦੇ ਵਿਰੁੱਧ ਚੱਲ ਰਹੀ ਇਸ ਦੀ ਨਸਲਕੁਸ਼ੀ ਦੇ ਵਿੱਚ ਕੀਤੀ ਜਾ ਸਕਦੀ ਹੈ। ਇਜ਼ਰਾਈਲ ਨੂੰ ਹਥਿਆਰਾਂ ਤੇ ਗੋਲਾ ਬਾਰੂਦ ਦੀ ਸਪਲਾਈ ਦੱਸਦੀ ਹੈ। ਕਿਵੇਂ ਭਾਰਤ ਸਰਕਾਰ ਨੇ ਇਜ਼ਰਾਈਲੀ ਰੱਖਿਆ ਖੇਤਰ ਦੇ ਨਾਲ ਇੱਕ ਨਜ਼ਦੀਕੀ ਅਤੇ ਲਾਹੇਵੰਦ ਸਾਂਝੇਦਾਰੀ ਬਣਾਈ ਹੈ ਤੇ ਉਹ ਸਪਲਾਈ ਚੇਨਾਂ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਬਣ ਗਈ ਹੈ ਜੋ ਇਜ਼ਰਾਈਲ ਦੇ ਫੌਜੀ ਕਾਰਜਾਂ ਦਾ ਸਮਰਥਨ ਕਰਦੀਆਂ ਨੇ। ਇਸ ਨੇ ਇਹ ਵੀ ਜਿਹੜਾ ਉਜਾਗਰ ਕਰ ਦਿੱਤਾ ਕਿ ਭਾਰਤ ਅਤੇ ਇਜ਼ਰਾਈਲ ਵਿਚਕਾਰ ਸ਼ਿਪਮੈਂਟ ਪੱਧਰ ਦੇ ਵਪਾਰਕ ਡੇਟਾ ਦੀ ਵਰਤੋਂ ਕੀਤੀ ਹੈ ਤੇ ਕਿਵੇਂ ਭਾਰਤੀ ਹਥਿਆਰ ਗੋਲਾ ਬਾਰੂਦ ਪੁਰਜੇ ਅਤੇ ਘਟਕ ਜਿਹੜੀਆਂ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਭੇਜੇ ਗਏ ਨੇ ਤੇ ਇਜ਼ਰਾਈਲੀ ਫੌਜ ਨੂੰ ਸਪਲਾਈ ਕਰਦੀਆਂ ਨੇ। ਐਮਨੈਸਟੀ ਇੰਟਰਨੈਸ਼ਨਲ ਦੀ ਸੈਕਟਰੀ ਜਨਰਲ ਐਗਨੇਸ ਕੈਲਾ ਮਾਰਡ ਨੇ ਕਿਹਾ ਕਿ ਸਾਡੀ ਖੋਜ ਗਾਜ਼ਾ ਦੇ ਵਿਚ ਨਸਲਕੁਸ਼ੀ ਦੇ ਬਾਵਜੂਦ ਇਜ਼ਰਾਈਲੀ ਫੌਜ ਤੇ ਰੱਖਿਆ ਖੇਤਰ ਨੂੰ ਭਾਰਤ ਦੇ ਨਿਰੰਤਰ ਸਮਰਥਨ ਨੂੰ ਬੇਨਕਾਬ ਕਰਦੀ ਹੈ, ਜਿਸ ਨੂੰ ਸਾਲਾਂ ਤੋਂ ਲਗਭਗ ਰੋਜ਼ਾਨਾ ਵਿਸ਼ਵ ਪੱਧਰ ਦੇ ਉੱਤੇ ਪ੍ਰਸਾਰਿਤ ਕੀਤਾ ਗਿਆ ਹੈ। ਐਮਨੈਸਟੀ ਨੇ ਭਾਰਤ ਸਰਕਾਰ ਨੂੰ ਇਜ਼ਰਾਈਲ ਨੂੰ ਹਥਿਆਰਾਂ, ਗੋਲਾ ਬਾਰੂਦ ਅਤੇ ਪੁਰਜਿਆਂ ਦੇ ਨਿਰਯਾਤ ਨੂੰ ਅਧਿਕਾਰਤ ਕਰਨਾ ਤੁਰੰਤ ਜਿਹੜਾ ਬੰਦ ਕਰਨ ਦੇ ਲਈ ਕਿਹਾ ਹੈ। ਐਮਨੈਸਟੀ ਦੀ ਰਿਪੋਰਟ ਨੇ 7 ਅਕਤੂਬਰ 2023 ਤੋਂ ਬਾਅਦ ਭਾਰਤ ਤੋਂ ਇਜ਼ਰਾਈਲ ਨੂੰ ਭੇਜੇ ਗਏ ਹਥਿਆਰਾਂ, ਗੋਲਾ ਬਾਰੂਦ, ਪੁਰਜਿਆਂ ਤੇ ਘਟਕਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਦੇ ਰਿਕਾਰਡ ਦਰਸਾਉਂਦੇ ਨੇ ਕਿ ਭਾਰਤੀ ਕੰਪਨੀਆਂ ਨੇ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਮਿਲਟਰੀ ਗ੍ਰੇਡ ਹਥਿਆਰਾਂ ਦੇ ਲਈ ਘੱਟੋ ਘੱਟ ਆਪਣੇ 39,516 ਛੋਟੇ ਹਥਿਆਰਾਂ ਦੇ ਪੁਰਜੇ, ਵਿਸਫੋਟਕ ਆਰਡੀਨੈਂਸ ਦੇ ਜਿਹੜੇ ਨੇ 5,64,970 ਪੁਰਜੇ, ਜਿਵੇਂ ਕਿ ਡਰੋਨ, ਵਾਰਹੈੱਡ, ਆਰਟੀਲਰੀ, ਸ਼ੈਲ ਕੈਸਿੰਗ ਅਤੇ ਹੋਰ ਮਿਲਟਰੀ ਵਾਹਨਾਂ ਦੇ 298 ਕੰਪੋਨੈਂਟ ਜਿਹੜੇ ਸਪਲਾਈ ਕੀਤੇ ਨੇ ਜੋ ਇਜ਼ਰਾਈਲ ਫੌਜ ਨੂੰ ਸਿੱਧੇ ਸਪਲਾਇਰ ਨੇ। ਐਮਨੈਸਟੀ ਇੰਟਰਨੈਸ਼ਨਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਖੇਪਾਂ ਨੂੰ ਬਾਹਰ ਰੱਖਿਆ ਹੈ ਜੋ ਨਾਗਰਿਕ ਵਰਤੋਂ ਦੇ ਲਈ ਹੋ ਸਕਦੀਆਂ ਨੇ ਤੇ ਇਸ ਨੇ ਹਥਿਆਰਾਂ, ਪੁਰਜਿਆਂ ਤੇ ਗੋਲਾ ਬਾਰੂਦ ਨੂੰ ਵੀ ਬਾਹਰ ਰੱਖਿਆ ਹੈ ਜੋ ਸੰਭਾਵਿਤ ਤੌਰ ਦੇ ਉੱਤੇ ਮਿਜ਼ਾਈਲ ਵਿਰੋਧੀ ਰੱਖਿਆ ਤਕਨਾਲੋਜੀ ਲਈ ਵਰਤੇ ਜਾਂਦੇ ਨੇ, ਜਿਸ ਦੀ ਵਰਤੋਂ ਅਕਸਰ ਨਾਗਰਿਕਾਂ ਨੂੰ ਅੰਨੇਵਾਹ ਹਮਲਿਆਂ ਤੋਂ ਜਿਹੜਾ ਬਚਾਉਣ ਦੇ ਲਈ ਕੀਤੀ ਜਾਂਦੀ ਹੈ। ਸਪਲਾਈ ਕੀਤੇ ਗਏ ਹਥਿਆਰਾਂ ਦੇ ਵਿੱਚ ਮਸ਼ੀਨ ਗਨ ਦੇ ਪੁਰਜੇ ਸ਼ਾਮਲ ਨੇ। ਐਲਬਿਟ ਸਿਸਟਮਸ ਨੂੰ ਜਿਹੜਾ ਸਪਲਾਈ ਕੀਤੇ ਗਏ 155 ਮਿਲੀਮੀਟਰ ਹਾਈ ਐਕਸਪਲੋਸਿਵ ਆਰਟੀਲਰੀ ਸ਼ੈਲ, ਸਾਈਕਿਸ ਟ੍ਰਾਈਕਰ ਲੋਇਟਰਿੰਗ ਮਿਊਨੀਸ਼ਨ ਦੇ ਲਈ ਜਿਹੜਾ ਵਿਸਫੋਟਕ ਹਾਰਡਵੇਅਰ ਜਿਹੜਾ ਵਾਰਹੈੱਡ ਹੈ ਉਹ ਵੀ ਭੇਜਿਆ। ਹਥਿਆਰਾਂ ਦੀ ਸਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ ਦੇ ਵਿੱਚ PLR ਸਿਸਟਮ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ ਜੋ ਮਸ਼ੀਨ ਗਨ ਦੇ ਲਈ ਪੁਰਜੇ ਬਣਾਉਂਦੀ ਹੈ। ਅਡਾਨੀ ਡਿਫੈਂਸ ਐਂਡ ਆਰੋਸਪੇਸ ਅਤੇ ਇਜ਼ਰਾਈਲ ਵੈਪਨ ਇੰਡਸਟਰੀ ਵਿਚਕਾਰ ਇੱਕ ਸਾਂਝਾ ਉਦਮ ਹੈ ਇੰਡੋ MIM ਪ੍ਰਾਈਵੇਟ ਲਿਮਿਟਡ ਜੋ ਅੱਗ ਦੇ ਹਥਿਆਰਾਂ ਦੇ ਪੁਰਜੇ ਬਣਾਉਂਦੀ ਹੈ ਤੇ ਕਲਿਆਣੀ ਸਿਸਟਮਸ ਪ੍ਰਾਈਵੇਟ ਲਿਮਿਟਡ ਜੋ ਆਰਟੀਲਰੀ ਰਾਊਂਡ ਅਤੇ ਕੇਸਿੰਗ ਬਣਾਉਂਦੀ ਹੈ ਤੇ ਭਾਰਤ ਫੋਰਸ ਦੀ ਜਿਹੜੀ ਹੈ ਸਹਾਇਕ ਕੰਪਨੀ ਹੈ ਤੇ ਰਾਜ ਦੀ ਮਲਕੀਅਤ ਵਾਲੀ ਮਿਊਨੀਸ਼ਨਸ ਇੰਡੀਆ ਲਿਮਿਟਡ ਜੋ ਹਾਈ ਐਕਸਪੋਲਸਿਵ ਆਰਟੀਲਰੀ ਰਾਊਂਡ ਬਣਾਉਂਦੀ ਹੈ ਤੇ ਅਲਫਾ ਐਲਸੈਕ ਡਿਫੈਂਸ ਐਂਡ ਐਰੋਸਪੇਸ ਸਿਸਟਮ ਪ੍ਰਾਈਵੇਟ ਲਿਮਿਟਡ ਜੋ ਵਿਸਫੋਟਕ ਹਾਰ ਜਿਹੜੇ ਨੇ ਵਾਰਹੈੱਡ ਬਣਾਉਂਦੀ ਹੈ ਤੇ ਅਲਫਾ ਡਿਜ਼ਾਈਨ ਟੈਕਨੋਲੋਜੀਜ਼ ਅਤੇ ਐਲਬਰਟ ਸਿਸਟਮ ਵਿਚਕਾਰ ਜਿਹੜਾ ਇੱਕ ਸਾਂਝਾ ਉਦਮ ਹੈ। ਆਖਰ ਚ ਉਹ ਕਹਿੰਦੇ ਆ ਆਰਡਰ ਦੇਣ ਵਾਲੀਆਂ ਅਤੇ ਹਥਿਆਰ ਪ੍ਰਾਪਤ ਕਰਨ ਵਾਲੀਆਂ ਇਜ਼ਰਾਈਲੀ ਕੰਪਨੀਆਂ ਦੇ ਵਿੱਚ ਐਲਬਰਟ ਸਿਸਟਮਸ, ਰਫੇਲ ਐਡਵਾਂਸਡ ਡਿਫੈਂਸ ਸਿਸਟਮਸ ਲਿਮਿਟਡ ਅਤੇ ਇਜ਼ਰਾਈਲ ਐਰੋਸਪੇਸ ਇੰਡਸਟਰੀ ਜਿਹੜੀ ਆ ਲਿਮਿਟਡ ਸ਼ਾਮਲ ਨੇ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੇ ਆਰਮਜ਼ ਟ੍ਰੇਡ ਟ੍ਰਿਟੀ ਜਿਹੜੀ ਹੈ ATT ਉੱਤੇ ਦਸਤਖਤ ਨਹੀਂ ਕੀਤੇ ਨੇ ਤੇ ਨਾ ਹੀ ਇਸ ਦੇ ਵਿੱਚ ਸ਼ਾਮਲ ਹੋਇਆ ਹੈ। ਅਮਰੀਕਾ ਇਹਨਾਂ ਚੀਜ਼ਾਂ ਦੇ ਉੱਤੇ ਉਹਨੂੰ ਘੇਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਦੇਖੋ ਕੀ ਕੁਝ ਬਣਦਾ। ਜਸਵਿੰਦਰ ਜੀ ਜੁੜੇ ਹੋਏ ਨੇ ਨਾਲ, ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਬੇਬਾਕ ਗੱਲਬਾਤ ਪੱਟੀ ਵਾਲੇ ਵੀਰ ਜੀ ਨੇ ਕਹਿੰਦੇ ਕੀਤੀ ਹੈ ਤੇ ਭੁਪਿੰਦਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਮਲੇਰਕੋਟਲੇ ਤੋਂ ਜੱਸੀ ਜੀ ਜੁੜੇ ਹੋਏ ਨੇ ਤੇ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਪੜ੍ਹਾਈ, ਅਮਰੀਕਾ ਦੇ ਵਿੱਚ ਠੱਗੀ ਤੇ 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ਏਜੰਟ ਬਣ ਕੇ ਬਜ਼ੁਰਗਾਂ ਤੋਂ ਜਿਹੜਾ ਲੁੱਟਦਾ ਸੀ ਸੋਨਾ ਉਹ ਫੜਿਆ ਗਿਆ। ਕੈਨੇਡਾ ਦੇ ਵਿਚ ਸਟੱਡੀ ਵੀਜ਼ੇ ਦੇ ਉੱਤੇ ਆਏ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿਚ ਬਜ਼ੁਰਗ ਨਾਗਰਿਕਾਂ ਦੇ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਦੇ ਹੇਠ 48 ਮਹੀਨੇ ਜਾਣੀ ਕਿ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ਦੇ ਉੱਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਤੇ ਠੱਗੀ ਦੀ ਸਾਜ਼ਿਸ਼ ਰਚਨ ਦਾ ਦੋਸ਼ ਸਾਬਤ ਹੋਇਆ। ਅਸਿਸਟੈਂਟ US ਅਟਾਰਨੀ ਬ੍ਰੈਡ ਡੀ ਸ਼ਿਮਲ ਦੇ ਅਨੁਸਾਰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਜਿਹੜੇ ਨੇ ਬ੍ਰੈਟ ਲੁੰਡਵਿਕ ਨੇ ਜਿਹੜਾ ਦੋਸ਼ੀ ਰੋਸ਼ਨ ਸ਼ਾਹ 22 ਸਾਲਾਂ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਨ ਦੇ ਗੰਭੀਰ ਜੁਰਮ ਦੇ ਹੇਠ 4 ਸਾਲਾਂ ਦੀ ਬੰਦੀ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰੋਸ਼ਨ ਸ਼ਾਹ ਮੂਲ ਰੂਪ ਦੇ ਵਿਚ ਭਾਰਤੀ ਨਾਗਰਿਕ ਹੈ ਜੋ ਕੈਨੇਡਾ ਦੀ ਇਕ ਕਾਲਜ ਦੇ ਵਿਚ ਪੜ੍ਹਾਈ ਕਰਨ ਦੇ ਲਈ ਸਟੱਡੀ ਵੀਜ਼ੇ ਦੇ ਉੱਤੇ ਆਇਆ ਸੀ। ਇਸ ਤੋਂ ਬਾਅਦ ਉਹ ਟੂਰਿਸਟ ਵਿਜ਼ਿਟਰ ਵੀਜ਼ਾ ਲੈ ਕੇ ਜਿਹੜਾ ਸੀ ਅਮਰੀਕਾ ਦੇ ਵਿਚ ਦਾਖਲ ਹੋਇਆ ਜਿੱਥੇ ਉਸਨੇ ਠੱਗੀ ਦੇ ਪੈਸੇ ਤੇ ਸੋਨਾ ਇਕੱਠਾ ਕਰਨਾ ਸ਼ੁਰੂ ਜਿਹੜਾ ਕੰਮ ਕਰ ਦਿੱਤਾ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਭਾਰਤ ਦੇ ਵਿਚ ਬੈਠੇ ਰੋਸ਼ਨ ਸ਼ਾਹ ਤੇ ਲਾਲ ਉਹਦੇ ਨਾਲ ਜਿਹੜੇ ਨੇ ਸਾਜ਼ਿਸ਼ਕਰਤਾ ਅਮਰੀਕੀ ਬਜ਼ੁਰਗਾਂ ਨੂੰ ਫੋਨ ਕਰਦੇ ਸਨ ਤੇ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਆਈਡੈਂਟੀ ਦੀ ਵਰਤੋਂ ਵੱਡੇ ਅਪਰਾਧਾਂ ਦੇ ਵਿਚ ਹੋਈ ਹੈ। ਪੀੜਤਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜੇਕਰ ਉਹ ਆਪਣੀ ਨਗਦੀ ਤੇ ਸੋਨਾ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਇਹ ਸਭ ਜਿਹੜਾ ਵਾਸ਼ਿੰਗਟਨ DC ਦੇ ਸੇਫ ਡਿਪਾਜ਼ਿਟ ਬਾਕਸ ਦੇ ਵਿਚ ਜਿਹੜਾ ਰੱਖਣ ਦੇ ਲਈ ਇਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ। ਰੋਸ਼ਨ ਸ਼ਾਹ ਖੁਦ ਨੂੰ ਫੈਡਰਲ ਏਜੰਟ ਦੱਸ ਕੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਦੇ ਵਿਚ ਜਾਂਦਾ ਸੀ ਤੇ ਪੀੜਤ ਬਜ਼ੁਰਗਾਂ ਤੋਂ ਨਗਦੀ ਤੇ ਸੋਨਾ ਵਸੂਲਦਾ ਸੀ। ਉਸਨੇ ਕੁੱਲ 15 ਬਜ਼ੁਰਗ ਨਾਗਰਿਕਾਂ ਤੋਂ ਜਿਹੜਾ 3.7 ਮਿਲੀਅਨ ਅਮਰੀਕਨ ਡਾਲਰ ਲਗਭਗ 31 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਉੱਤੇ ਜਿਹੜਾ ਸੋਨਾ ਵਸੂਲਿਆ। ਇਨਵੈਸਟੀਗੇਸ਼ਨ ਜਿਹੜੀ ਹੈ ਉਹਨੇ ਸਾਲ 2025 ਦੇ ਵਿਚ ਸ਼ਾਹ ਨੂੰ ਉਸ ਵੇਲੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਜਦੋਂ ਵਿਸਕਾਂਸਿਨ ਦੇ ਨਿਊ ਬਰਲਿਨ ਇਲਾਕੇ ਦੇ ਵਿਚ ਇਕ ਪੀੜਤ ਤੋਂ ਸੋਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਜ਼ਾ ਸੁਣਾਉਂਦਿਆਂ ਜੱਜ ਲੁਡਵਿੰਗ ਨੇ ਸ਼ਾਹ ਦੇ ਇਸ ਅਪਰਾਧ ਦੀ ਗੰਭੀਰਤਾ ਤੇ ਬਜ਼ੁਰਗਾਂ ਦੇ ਉੱਤੇ ਪਏ ਇਸ ਦੇ ਬੁਰੇ ਪ੍ਰਭਾਵ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਦੇ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੌਮਾਂਤਰੀ ਗਰੋਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਸ਼ਾਂਤੀ ਦੀ ਪਹਿਲ ਟਰੰਪ ਨੇ ਹਮਾਸ ਅਤੇ ਇਜ਼ਰਾਈਲੀ ਫੌਜਾਂ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਹਮਾਸ ਦੇ ਜਿਹੜਾ ਨਿਸ਼ਚਿਤ ਜਿਹੜਾ ਸਤਰੀਕਰਨ ਤੇ ਗਾਜ਼ਾ ਪੱਟੀ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਦੇ ਉੱਤੇ ਇੱਕ ਸਮਝੌਤਾ ਹੋ ਗਿਆ। ਯੁੱਧ ਦੇ ਪੂਰੀ ਤਰ੍ਹਾਂ ਖਤਮ ਹੋਣ ਦੇ ਵਿਚ ਬਹੁਤ ਸਾਰੀਆਂ ਰੁਕਾਵਟਾਂ ਅਜੇ ਨੇ। ਹਮਾਸ ਜਾਂ ਇਜ਼ਰਾਈਲ ਦੇ ਵਿਚੋਂ ਕਿਸੇ ਵੱਲੋਂ ਵੀ ਸਮਝੌਤੇ ਦਾ ਕੋਈ ਵੀ ਤੁਰੰਤ ਸੰਕੇਤ ਜਾਂ ਰਸਮੀ ਪੁਸ਼ਟੀ ਅਜੇ ਤੱਕ ਨਹੀਂ ਆਈ ਹੈ। ਪਰ ਅਮਰੀਕੀ ਰਾਸ਼ਟਰਪਤੀ ਟਰੰਪ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਤੋਂ ਇਹ ਐਲਾਨ ਅਮਰੀਕਾ ਦੇ ਦੁਆਰਾ ਵਿਚੋਲਗੀ ਜੰਗਬੰਦੀ ਸਮਝੌਤੇ ਉੱਤੇ ਦਸਖਤ ਕਰਨ ਤੋਂ ਲਗਭਗ 9 ਮਹੀਨੇ ਬਾਅਦ ਆਇਆ। ਸਮਝੌਤੇ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਸਬੰਧੀ ਇਜ਼ਰਾਈਲ ਤੇ ਹਮਾਸ ਵਿਚਕਾਰ ਗੱਲਬਾਤ ਲੰਬੇ ਸਮੇਂ ਤੋਂ ਰੁਕੀ ਹੋਈ ਹੈ ਤੇ ਇਸ ਪੜਾਅ ਦੇ ਵਿਚ ਹਮਾਸ ਦਾ ਜਿਹੜਾ ਨਿਸ਼ਚਿਤਰੀਕਰਨ ਜਿਹੜਾ ਹੈ ਤੇ ਗਾਜ਼ਾ ਦਾ ਜਿਹੜਾ ਪੁਨਰ ਨਿਰਮਾਣ ਸ਼ਾਮਲ ਹੈ। ਪਤਾ ਨਹੀਂ ਇਹਨੇ ਓਕੇ ਓਕੇ ਸ਼ਬਦ ਕਿੱਥੋਂ ਕੱਢ ਕੱਢ ਕੇ ਲਿਖ ਦਿੰਦੇ ਹੈ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਇਹ ਸਮਝੌਤਾ ਬਹੁਤ ਧਿਆਨ ਦੇ ਨਾਲ ਪੜਾਅਵਾਰ ਜਿਹੜਾ ਢੰਗ ਦੇ ਨਾਲ ਲਾਗੂ ਕੀਤਾ ਜਾਵੇਗਾ। ਜਿਵੇਂ ਕਿ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਫਿਰ ਇਜ਼ਰਾਈਲੀ ਫੌਜਾਂ ਗਾਜ਼ਾ ਤੋਂ ਪਿੱਛੇ ਹਟ ਜਾਣਗੀਆਂ। ਇਸ ਮਗਰੋਂ ਅੰਤਰਰਾਸ਼ਟਰੀ ਸਥਿਰਤਾ ਫੋਰਸ ਜਿਹੜੀ ਹੈ ਇੱਕ ਨਵੀਂ ਫਲਸਤੀਨੀ ਪੁਲਿਸ ਫੋਰਸ ਦੇ ਨਾਲ ਫਿਰ ਗਾਜ਼ਾ ਨੂੰ ਇਸ ਦੇ ਨਿਵਾਸੀਆਂ ਤੇ ਗੁਆਂਢੀ ਦੇਸ਼ਾਂ ਦੇ ਲਈ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੇਗੀ। ਟਰੰਪ ਦੀ 20 ਨੁਕਾਤੀ ਜੰਗਬੰਦੀ ਯੋਜਨਾ ਦੇ ਵਿਚ ਇਰਾਨ ਸਮਰਥਿਤ ਅੱਤਵਾਦੀ ਸਮੂਹ ਹਮਾਸ ਨੂੰ ਆਪਣੇ ਹਥਿਆਰ ਛੱਡਣ ਤੇ ਸੁਰੰਗਾਂ ਦੇ ਆਪਣੇ ਵਿਸ਼ਾਲ ਨੈਟਵਰਕ ਨੂੰ ਤਬਾਹ ਕਰਨ ਦੀ ਮੰਗ ਕੀਤੀ ਗਈ ਹੈ। ਗਾਜ਼ਾ ਦੇ ਵਿਚ ਯੁੱਧ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਦੇ ਹਮਲੇ ਦੇ ਵਿਚ ਲਗਭਗ 1200 ਲੋਕ ਮਾਰੇ ਗਏ ਸਨ ਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਇਜ਼ਰਾਈਲ ਦੀ ਜਵਾਬੀ ਫੌਜੀ ਕਾਰਵਾਈ ਦੇ ਵਿਚ 73,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹੈ। ਦੂਸਰੇ ਪਾਸੇ ਚੀਨ ਦੇ ਵਿਚ ਜਿਹੜਾ ਇਲੈਕਟ੍ਰੋਨਿਕ ਜਿਹੜੇ ਨੇ ਵਹੀਕਲ ਨੇ ਵਾਹਨ ਨੇ ਉਹਨਾਂ ਦੀਆਂ ਪੁਰਾਣੀਆਂ ਬੈਟਰੀਆਂ ਦਾ ਸੰਕਟ ਬਣ ਗਿਆ। ਵਾਤਾਵਰਨ ਤੇ ਸਿਹਤ ਦੇ ਲਈ ਵੱਡਾ ਖਤਰਾ ਸਾਹਮਣੇ ਆ ਰਿਹਾ। ਪਿਛਲੇ ਇਕ ਦਹਾਕੇ ਦੇ ਦੌਰਾਨ ਦੁਨੀਆਂ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਬਾਜ਼ਾਰ ਬਣਨ ਤੋਂ ਬਾਅਦ ਹੁਣ ਚੀਨ ਇਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ। ਲੱਖਾਂ ਦੀ ਗਿਣਤੀ ਦੇ ਵਿਚ ਬੈਟਰੀਆਂ ਆਪਣੀ ਮਿਆਦ ਪੂਰੀ ਕਰ ਰਹੀਆਂ ਤੇ ਚੀਨ ਦੇ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2018 ਦੇ ਵਿਚ 10 ਲੱਖ ਤੋਂ ਵੱਧ ਕੇ 2025 ਦੇ ਵਿਚ 1.6 ਕਰੋੜ ਤੋਂ ਵੀ ਵੱਧ ਹੋ ਗਈ। ਹੁਣ ਇਨ੍ਹਾਂ ਦੀਆਂ ਬੈਟਰੀਆਂ ਦੇ ਰਿਟਾਇਰ ਹੋਣ ਦਾ ਪਹਿਲਾ ਵੱਡਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅੰਕੜੇ ਅਨੁਸਾਰ ਪਿਛਲੇ ਸਾਲ ਚੀਨ ਦੇ ਵਿੱਚ 4 ਲੱਖ ਮੀਟ੍ਰਿਕ ਟਨ ਜਿਹੜਾ ਇਲੈਕਟ੍ਰੋਨਿਕ ਜਿਹੜਾ ਵਹੀਕਲ ਹੈ ਬੈਟਰੀ ਉਹਦਾ ਕੂੜਾ ਪੈਦਾ ਹੋਇਆ ਸੀ। ਖੋਜਕਰਤਾਵਾਂ ਦੇ ਅਨੁਸਾਰ ਕਿ ਇਹ ਜਿਹੜਾ ਅੰਕੜਾ ਹੁਣ 2030 ਤੱਕ ਇਹ ਵੱਧ ਕੇ 16.9 ਲੱਖ ਮੀਟ੍ਰਿਕ ਟਨ ਹੋ ਜਾਏਗਾ ਤੇ 2040 ਤੱਕ ਇਹ 2.23 ਕਰੋੜ ਮੀਟ੍ਰਿਕ ਟਨ ਤੱਕ ਪਹੁੰਚ ਸਕਦਾ ਹੈ। ਤੇ ਕਿਹੜਾ ਵਾਤਾਵਰਨ ਬਚਾ ਰਹੇ ਨੇ ਇਹ ਲੋਕ ਦੱਸੋ, ਹੈ ਸਾਰਾ ਬਿਜ਼ਨਸ ਕਰ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ। ਇੰਨੀ ਵੱਡੀ ਮਾਤਰਾ ਦੇ ਵਿੱਚ ਬੈਟਰੀਆਂ ਦਾ ਨਿਪਟਾਰਾ ਕਰਨਾ ਦੇਸ਼ ਦੇ ਲਈ ਇੱਕ ਵੱਡੀ ਪ੍ਰਬੰਧਕੀ ਚੁਣੌਤੀ ਬਣ ਗਿਆ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਬੈਟਰੀਆਂ ਗੈਰ ਪ੍ਰਮਾਣਿਤ ਰੀਸਾਈਕਲਰਾਂ ਦੇ ਕੋਲ ਜਾ ਰਹੀਆਂ ਨੇ ਤੇ ਚੀਨ ਦੇ ਕੋਲ ਇਹਨਾਂ ਬੈਟਰੀਆਂ ਨੂੰ ਸੰਭਾਲਣ ਦੇ ਲਈ ਲੋੜੀਂਦੀ ਸਮਰੱਥਾ ਹੈ। ਪਰ 2023 ਦੇ ਵਿੱਚ ਸਿਰਫ 25% ਬੈਟਰੀਆਂ ਹੀ ਸਰਕਾਰੀ ਮਾਨਤਾ ਪ੍ਰਾਪਤ ਕੰਪਨੀਆਂ ਦੇ ਕੋਲ ਪਹੁੰਚੀਆਂ ਨੇ, ਬਾਕੀ ਪਤਾ ਨਹੀਂ ਕਿੱਥੇ ਉੜ ਪੁੜ ਗਈਆਂ। ਗੈਰ ਕਾਨੂੰਨੀ ਰੀਸਾਈਕਲਰ ਵਾਹਨ ਮਾਲਕਾਂ ਨੂੰ ਵੱਧ ਪੈਸੇ ਦਿੰਦੇ ਨੇ ਕਿਉਂਕਿ ਉਹ ਸੁਰੱਖਿਆ ਤੇ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੈ। ਬੈਟਰੀਆਂ ਦੇ ਗਲਤ ਨਿਪਟਾਰੇ ਦੇ ਕਾਰਨ ਗੰਭੀਰ ਨਤੀਜੇ ਜਿਹੜੇ ਨਿਕਲ ਰਹੇ ਨੇ। ਜਿਆਂਗਸ਼ੀ ਸੂਬੇ ਦੇ ਵਿੱਚ ਇੱਕ ਗੈਰ ਕਾਨੂੰਨੀ ਕੰਪਨੀ ਦੁਆਰਾ ਬੈਟਰੀਆਂ ਨੂੰ ਗਲਤ ਤਰੀਕੇ ਨਾਲ ਤੋੜਨ ਦੇ ਕਾਰਨ 6 ਏਕੜ ਜੰਗਲ ਤਬਾਹ ਹੋ ਗਿਆ ਸੀ। ਮਾਹਰਾਂ ਅਨੁਸਾਰ ਬੈਟਰੀਆਂ ਦੇ ਵਿੱਚ ਮੌਜੂਦਾ ਜਿਹੜਾ ਲਿਥੀਅਮ ਹੈ, ਤਾਂਬਾ ਹੈ ਜਾਂ ਨਿਕਲ ਹੈ ਵਰਗੀਆਂ ਧਾਤਾਂ ਜੇਕਰ ਵਾਤਾਵਰਨ ਦੇ ਵਿੱਚ ਮਿਲ ਜਾਣ ਤਾਂ ਇਹ ਪਾਣੀ ਅਤੇ ਮਿੱਟੀ ਨੂੰ ਜ਼ਹਿਰੀਲਾ ਕਰ ਦਿੰਦੀਆਂ ਨੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਬੈਟਰੀਆਂ ਦੇ ਕਾਰਨ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ, ਜਿਵੇਂ ਕਿ ਹਾਲ ਹੀ ਦੇ ਵਿੱਚ ਇੱਕ ਜਿਹੜਾ ਐਕਸੀਆਮੋ ਕਾਰ ਦੇ ਵਿੱਚ ਵਾਪਰੀ ਘਟਨਾ ਸੀ। ਇਸ ਸਥਿਤੀ ਨੂੰ ਸੁਧਾਰਨ ਦੇ ਲਈ ਚੀਨ ਦੇ ਵਿੱਚ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੋ ਵਾਹਨ ਨਿਰਮਾਤਾਵਾਂ ਦੇ ਉੱਤੇ ਬੈਟਰੀਆਂ ਨੂੰ ਇਕੱਠਾ ਕਰਨ ਤੇ ਰੀਸਾਈਕਲ ਕਰਨ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਪਾਉਂਦੇ ਨੇ। ਮਾਹਰਾਂ ਦਾ ਕਹਿਣਾ ਹੈ ਕਿ ਸਿਰਫ ਸਰਕਾਰੀ ਕੋਸ਼ਿਸ਼ਾਂ ਹੀ ਕਾਫੀ ਨਹੀਂ ਨੇ, ਕਾਰ ਮਾਲਕਾਂ ਨੂੰ ਵੀ ਥੋੜੇ ਜਿਹੇ ਮੁਨਾਫੇ ਦੀ ਬਜਾਏ ਵਾਤਾਵਰਨ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ। ਇਹ ਸਮੱਸਿਆ ਸਿਰਫ ਚੀਨ ਤੱਕ ਸੀਮਤ ਨਹੀਂ ਹੈ ਬਲਕਿ ਪੂਰੀ ਦੁਨੀਆਂ ਦੇ ਲਈ ਇੱਕ ਸਬਕ ਹੈ ਕਿ ਕਿਵੇਂ ਉਦਯੋਗਿਕ ਵਿਕਾਸ ਦੇ ਨਾਲ ਨਾਲ ਉਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਣਾ ਜ਼ਰੂਰੀ ਹੈ। ਦੂਸਰੇ ਪਾਸੇ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਹੁਣ ਬ੍ਰਿਟੇਨ। ਬ੍ਰਿਟਿਸ਼ ਪੀਐਮ ਦਾ ਸਖ਼ਤ ਕਦਮ ਹੈ, ਨਵੇਂ ਨਵੇਂ ਆਏ ਨੇ ਤੇ ਪਹਿਲਾਂ ਹੀ ਜਿਹੜਾ ਹੱਲਾ ਗੁੱਲਾ ਕਰ ਦਿੱਤਾ ਹੈ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਅਹੁਦਾ ਸੰਭਾਲਣ ਦੇ ਨਾਲ ਹੀ ਸਖ਼ਤ ਕਦਮ ਚੁੱਕਣ ਲੱਗ ਪਏ ਨੇ ਤਿਆਰੀ ਚ ਨੇ। ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਮੌਜੂਦਾ ਸਮੇਂ ਰਹਿ ਰਹੇ ਲਗਭਗ 5,000 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਸ ਦੇ ਲਈ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਨੇ ਤੇ ਇਸ ਸਾਲ ਮਾਰਚ ਤੱਕ ਲਗਭਗ 23,000 ਲੋਕ ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਸਨ। ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਬ੍ਰਾਜ਼ੀਲ, ਭਾਰਤ ਤੇ ਅਲਬਾਨੀਆ ਦੇ ਨਾਗਰਿਕ ਸਨ ਤੇ ਇਸ ਸਮੇਂ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਚੋਂ ਲਗਭਗ 22% ਜਿਹੜੇ ਨੇ ਭਾਰਤੀ ਨੇ। ਬ੍ਰਿਟੇਨ ਦੇ ਵਿੱਚ ਲਗਭਗ 20,000 ਭਾਰਤੀਆਂ ਦੀ ਵੀ ਜਾਂਚ ਚੱਲ ਰਹੀ ਹੈ ਜੋ ਓਵਰ ਸਟੇ ਕਰ ਚੁੱਕੇ ਹੈ। ਓਵਰ ਸਟੇ ਉਹ ਲੋਕ ਨੇ ਜੋ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਬ੍ਰਿਟੇਨ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਨੇ। ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸੈਲਾਨੀ ਅਤੇ ਵਿਦਿਆਰਥੀ ਵੀਜ਼ਿਆਂ ਦੇ ਉੱਤੇ ਨੇ ਤੇ ਬ੍ਰਿਟੇਨ ਦੇ ਵਿੱਚ 7 ਵੱਡੇ ਨਜ਼ਰਬੰਦੀ ਕੇਂਦਰ ਨੇ, ਗੈਟਵਿਕ, ਹੀਥਰੋ ਹਵਾਈ ਅੱਡਾ ਤੇ ਡਰਨਹੈਮ ਤੇ ਡੰਗਵੇਲ ਜਿਹੜੇ ਨੇ ਪ੍ਰਮੁੱਖ ਨੇ ਤੇ ਇਨ੍ਹਾਂ ਨਜ਼ਰਬੰਦੀ ਕੇਂਦਰਾਂ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਭਾਰਤੀਆਂ ਦੀ ਅੰਤਮ ਸੂਚੀ ਤਿਆਰ ਕਰ ਲਈ ਗਈ ਹੈ। ਸਪੇਨ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਧੱਕੇ ਦੇ ਨਾਲ ਦਾਖਲ ਹੋ ਗਿਆ, 20 ਤੋਂ ਵੱਧ ਜਿਹੜੀਆਂ ਮੌਤਾਂ 38-40 ਦੇ ਹੋ ਗਈਆਂ ਨੇ, ਦਰਜ ਕੀਤੀਆਂ ਨੇ। ਕੱਲ ਦੀ ਵੀਡੀਓ ਵੀ ਵਾਇਰਲ ਹੋਈ ਹੈ ਇਹ। ਸਪੇਨ ਦੇ ਉੱਤਰੀ ਅਫਰੀਕੀ ਖੇਤਰ ਸਿਊਟਾ ਵਿੱਚ ਮੋਰਾਕੋ ਵੱਲੋਂ ਹਜ਼ਾਰਾਂ ਦੀ ਗਿਣਤੀ ਚ ਵਿਦੇਸ਼ੀਆਂ ਦੇ ਧੱਕੇ ਦੇ ਨਾਲ ਦਾਖਲ ਹੋਣ ਦੇ ਕਾਰਨ ਭਾਰੀ ਹਫੜਾ ਦਫੜੀ ਜਿਹੜੀ ਮਚੀ ਹੈ ਤੇ ਮਾਨਵਤਾਵਾਦੀ ਸੰਕਟ ਪੈਦਾ ਹੋਇਆ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਦੌਰਾਨ 1500 ਤੋਂ ਵੱਧ ਵਿਦੇਸ਼ੀ ਗੈਰ ਕਾਨੂੰਨੀ ਤੌਰ ਦੇ ਵਿੱਚ ਇਸ ਖੇਤਰ ਦੇ ਵਿੱਚ ਦਾਖਲ ਹੋ ਚੁੱਕੇ ਹੈ, ਜਦੋਂ ਕਿ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਸਮੁੰਦਰੀ ਰਸਤੇ ਤੇ ਸਰਹੱਦੀ ਵਾੜਾਂ ਪਾਰ ਕਰਕੇ ਸਪੇਨ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ 30 ਭਾਰਤੀ ਟਰੱਕ ਜਿਹੜੇ ਡਰਾਈਵਰ ਨੇ ਗ੍ਰਿਫ਼ਤਾਰ ਕੀਤੇ ਹੈ ਤੇ ਉਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ। MEA ਦਾ ਅਹਿਮ ਬਿਆਨ ਆਇਆ ਇਹਦੇ ਵਿੱਚ, ਅਮਰੀਕਾ ਦੇ ਵਿੱਚ 2.5 ਮਹੀਨੇ ਪਹਿਲਾਂ ਗ੍ਰਿਫ਼ਤਾਰ 30 ਤੋਂ ਵੱਧ ਭਾਰਤੀ ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ ਹੈ। ਭਾਰਤ ਸਰਕਾਰ ਨੂੰ ਹੁਣ ਤੱਕ ਉਹਨਾਂ ਦੀ ਸ਼ਨਾਖਤ ਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ 3 ਹੋਰ ਭਾਰਤੀ ਟਰੱਕ ਡਰਾਈਵਰਾਂ ਦੇ ਟੈਕਸਾਸ ਤੇ ਫਲੋਰੀਡਾ ਦੇ ਵਿੱਚ ਗ੍ਰਿਫ਼ਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਿਨ੍ਹਾਂ ਦੀ ਸ਼ਨਾਖਤ ਮੁਕੇਸ਼ ਮਣੀ, ਰਾਹੁਲ ਤੇ ਵਰਿੰਦਰ ਦੇ ਵਜੋਂ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਦੇ ਰਾਹੀਂ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ ਨੇ, ਪਰ ਕੋਈ ਵੀ ਹੁੰਗਾਰਾ ਅਜੇ ਤੱਕ ਨਹੀਂ ਆਇਆ। ਅਸਲ ਦੇ ਵਿਚ ਅਮਰੀਕਾ ਦੇ ਆਰੀਜ਼ੋਨਾ ਸੂਬੇ ਦੇ ਵਿਚ 11 ਤੋਂ 15 ਮਈ ਦੇ ਵਿਚਕਾਰ ਚਲਾਏ ਗਏ ਆਪਰੇਸ਼ਨ ਚੈੱਕ ਮੇਟ ਦੇ ਦੌਰਾਨ 52 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਦੇ ਵਿਚੋਂ 36 ਜਿਹੜੇ ਸਨ ਡਰਾਈਵਰ ਸਨ ਤੇ ਇਨ੍ਹਾਂ ਦੇ ਵਿਚੋਂ 30 ਸਿੱਧੇ ਹੀ ਭਾਰਤ ਦੇ ਨਾਲ ਸੰਬੰਧਿਤ ਦੱਸੇ ਗਏ। ਕਿਆ ਬਾਤ ਹੈ ਜੀ। ਹਿਰਾਸਤ ਦੇ ਵਿਚ ਲਏ ਗਏ 30 ਡਰਾਈਵਰਾਂ ਦੇ ਵਿਚੋਂ ਕਈ ਪੰਜਾਬੀ ਮੂਲ ਦੇ ਨੇ ਤੇ ਇਨ੍ਹਾਂ ਸਾਰਿਆਂ ਦੇ ਉੱਤੇ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਅਧੀਨ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਜਿਹੜਾ ਦਿੱਤਾ ਜਾ ਸਕਦਾ ਹੈ। ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਰੱਦ ਹੋ ਸਕਦਾ ਹੈ ਸ਼ੈਗਨ ਸਮਝੌਤਾ। ਇਟਲੀ ਦੀ ਪ੍ਰਧਾਨ ਮੰਤਰੀ ਨੇ ਦੇ ਦਿੱਤੀ ਹੈ ਧਮਕੀ, ਜਿਹਨੂੰ ਅਸੀਂ ਪੰਜਾਬੀ ਸ਼ੈਨੇਗਾ ਨਹੀਂ ਕਹਿੰਦੇ ਹਾਂ, ਵੈਸੇ ਸ਼ੈਗਨ ਜਿਹੜਾ ਸਮਝੌਤਾ ਹੈ ਯੂਰਪੀਅਨ ਕੰਟਰੀਆਂ ਦਾ, ਜਿੱਥੇ ਇੱਕ ਯੂਰਪੀਅਨ ਕੰਟਰੀ ਦਾ ਵੀਜ਼ਾ ਲੱਗਦਾ ਤੁਸੀਂ 26-27 ਕੰਟਰੀਆਂ ਜਿਹੜੀਆਂ ਇਕੱਠੀਆਂ ਨੇ ਉਹਨਾਂ ਦੇ ਵਿੱਚ ਘੁੰਮ ਸਕਦੇ ਹੋ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਡੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ ਤੇ ਇਸ ਦੇ ਵਿਚ ਲੋੜ ਪੈਣ ਦੇ ਉੱਤੇ ਸਪੇਨ ਦੇ ਨਾਲ ਸ਼ੇਗਨ ਸਮਝੌਤੇ ਨੂੰ ਮੁਅੱਤਲ ਕਰਨ ਵੀ ਸ਼ਾਮਲ ਜਿਹੜਾ ਦੱਸਿਆ ਹੈ। ਉਨ੍ਹਾਂ ਦਾ ਬਿਆਨ ਸਪੇਨ ਦੇ ਸਿਊਟਾ ਖੇਤਰ ਦੇ ਵਿਚ ਪ੍ਰਵਾਸੀਆਂ ਦੀ ਗਿਣਤੀ ਵਿਚ ਅਚਾਨਕ ਆਏ ਵਾਧੇ ਤੋਂ ਬਾਅਦ ਜਿਹੜੀ ਇਹ ਗੱਲ ਆਈ ਹੈ। ਪ੍ਰਧਾਨ ਮੰਤਰੀ ਮੈਲੋਨੀ ਨੇ ਐਕਸ ਦੇ ਉੱਤੇ ਲਿਖਿਆ ਕਿ ਸਿਊਟਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਇਸ ਗੱਲ ਦਾ ਸਪਸ਼ਟ ਸਬੂਤ ਨੇ ਕਿ ਬੇਕਾਬੂ ਗੈਰ ਕਾਨੂੰਨੀ ਪ੍ਰਵਾਸ ਯੂਰਪ ਦੀਆਂ ਸਰਹੱਦਾਂ ਦੀ ਸੁਰੱਖਿਆ ਦੇ ਲਈ ਅਸਲ ਖਤਰਾ ਪੈਦਾ ਕਰਦਾ ਤੇ ਮੈਲੋਨੀ ਨੇ ਕਿਹਾ ਕਿ ਉਨ੍ਹਾਂ ਨੇ ਇਟਲੀ ਦੇ ਗ੍ਰਹਿ ਮੰਤਰੀ ਮੈਟੀਓ ਪਿਆਨ ਟੇਡੋਸੀ ਦੇ ਨਾਲ ਸਿੱਧੀ ਗੱਲਬਾਤ ਕੀਤੀ ਹੈ ਤੇ ਸੰਬੰਧਿਤ ਸੁਰੱਖਿਆ ਏਜੰਸੀਆਂ ਦੀ ਬੈਠਕ ਬੁਲਾਈ ਗਈ ਹੈ ਤਾਂ ਜੋ ਰਸਮੀ ਜਵਾਬੀ ਕਾਰਵਾਈ ਵਾਲੇ ਉਪਾਵਾਂ ਦੇ ਬਾਰੇ ਫੈਸਲਾ ਲਿਆ ਜਾ ਸਕੇ। ਸਰਕਾਰ ਸਰਹੱਦ ਦੇ ਉੱਤੇ ਵਿਕਸਿਤ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਚੁੱਪ ਨਹੀਂ ਰਹੇਗੀ ਤੇ ਉਨ੍ਹਾਂ ਕਿਹਾ ਕਿ ਇਟਲੀ ਉੱਚ ਪੱਧਰੀ ਮੀਟਿੰਗ ਦੇ ਫੈਸਲਿਆਂ ਦੇ ਆਧਾਰ ਦੇ ਉੱਤੇ ਆਪਣੀਆਂ ਸਰਹੱਦਾਂ ਦੀ ਰੱਖਿਆ ਤੇ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸਪੇਨ ਦੇ ਨਾਲ ਖੁੱਲ੍ਹੀ ਸਰਹੱਦ ਵਾਲੇ ਸ਼ੈਗਨ ਸਮਝੌਤੇ ਨੂੰ ਮੁਅੱਤਲ ਕਰਨ ਦੇ ਵਿਕਲਪ ਦਾ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ। ਮੈਲੋਨੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੁੱਧ ਸਖ਼ਤ ਨੀਤੀ ਬਣਾਈ ਰੱਖੇਗੀ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਰਜੀਹਾਂ ਸਰਹੱਦੀ ਸੁਰੱਖਿਆ, ਮਨੁੱਖੀ ਤਸਕਰੀ ਕਰਨ ਵਾਲੇ ਗਰੋਹਾਂ ਵਿਰੁੱਧ ਸਖ਼ਤ ਕਾਰਵਾਈਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣਾ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਸਪੇਨੀ ਖੁਦ ਮੁਖਤਿਆਰ ਖੇਤਰ ਸਿਊਟਾ ਦੇ ਵਿਚ ਸਰਹੱਦੀ ਸੰਕਟ ਤੇਜ਼ੀ ਦੇ ਨਾਲ ਵੱਧ ਰਿਹਾ। ਸਿਊਟਾ ਮੋਰੋਕੋ ਦੇ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਤੇ ਪੋਲੀਟਿਕੋ ਦੇ ਅਨੁਸਾਰ ਬੁੱਧਵਾਰ ਤੋਂ ਹਜ਼ਾਰਾਂ ਪ੍ਰਵਾਸੀ ਇਸ ਖੇਤਰ ਦੇ ਵਿਚ ਪਹੁੰਚੇ ਨੇ, ਜਿਸਦੇ ਨਾਲ ਸਥਾਨਕ ਪ੍ਰਸ਼ਾਸਨ ਤੇ ਭਾਰੀ ਦਬਾਅ ਪੈ ਰਿਹਾ ਤੇ ਸਰਹੱਦੀ ਪ੍ਰਬੰਧਨ ਨੂੰ ਲੈ ਕੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਦੀ ਜਿਹੜੀ ਹੈ ਆਲੋਚਨਾ ਤੇਜ਼ ਜਿਹੜੀ ਹੋ ਚੁੱਕੀ ਹੈ। ਸਾਂਚੇਜ ਜਿਹੜਾ ਹੈ ਉਹਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਮੋਰੋਕੋ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਦੇ ਵਿਚ ਹੈ। ਤੇਜ਼ ਸਰਕਾਰੀ ਕਾਰਵਾਈ ਦਾ ਜਿਹੜਾ ਵਾਅਦਾ ਵੀ ਕੀਤਾ ਹੈ ਤੇ ਬੁੱਧਵਾਰ ਨੂੰ ਸਿਊਟਾ ਖੇਤਰੀ ਅਧਿਕਾਰੀਆਂ ਨੇ ਸਮੁੰਦਰੀ ਰਸਤੇ ਪ੍ਰਵਾਸੀਆਂ ਦੀ ਲਗਾਤਾਰ ਆਮਦ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਤੇ ਸਿਊਟਾ ਖੇਤਰੀ ਮੁਖੀ ਜਵਾਨ ਜੀਸਸ ਵਿਵਾਸ ਨੇ ਜਿਹੜਾ ਸਥਿਤੀ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਤੇ ਸਮਾਜਿਕ ਐਮਰਜੈਂਸੀ ਦੱਸਿਆ ਤੇ ਉਨ੍ਹਾਂ ਨੇ ਮੈਡਰਿਡ ਦੇ ਵਿਚ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੀ ਜਿਹੜੀ ਮੰਗ ਕਰ ਲਈ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜੇ ਕਾਲਕਾਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਵੈਸੇ ਸਮਾਂ ਤਾਂ ਆਪਣਾ ਤਕਰੀਬਨ ਕੰਪਲੀਟ ਹੋ ਹੀ ਗਿਆ ਹੈ। ਚਲੋ ਜਾਂਦੇ ਜਾਂਦੇ ਸ਼ਹੀਦ ਊਧਮ ਸਿੰਘ ਉਹਨਾਂ ਦਾ ਹੀ ਜ਼ਿਕਰ ਕਰਦੇ ਹਾਂ ਤੇ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿਚ ਜ਼ਰੂਰ ਜਿਹੜੀ ਹੈ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ ਅੱਗੇ ਜਾ ਕੇ ਤੇ ਜੇ ਵਿੱਚ ਕਿਤੇ ਮੌਕਾ ਮਿਲਿਆ ਤਾਂ ਉਸ ਦਿਨ ਨੂੰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਤੇ ਅੱਜ ਚਲੋ ਗੱਲ ਕਰਦੇ ਹਾਂ ਤੁਹਾਡੇ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ, ਜਿਵੇਂ ਪਹਿਲਾਂ ਵੀ ਮੈਂ ਕਰਕੇ ਹਟਿਆ ਥੋੜੀ ਜਿਹੀ ਗੱਲ। ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ਾਂ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ, ਗੱਲਬਾਤ ਲਿਖ ਰਹੇ ਨੇ ਡਾਕਟਰ ਹਰਗੁਣਪ੍ਰੀਤ ਸਿੰਘ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਅਸੀਂ ਹਰ ਸਾਲ 31 ਜੁਲਾਈ ਨੂੰ ਆਪਣੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਉਸਦੀ ਜੀਵਨ ਸਿਰਫ ਜਿਹੜਾ ਸੀਗਾ ਜੀਵਨ ਉਹਦਾ ਇੱਕ ਆਜ਼ਾਦੀ ਘੁਲਾਟੀਏ ਦੀ ਕਹਾਣੀ ਨਹੀਂ, ਸਗੋਂ ਇਨਸਾਫ, ਸਵੈ ਮਾਨ, ਧਾਰਮਿਕ ਏਕਤਾ ਤੇ ਮਨੁੱਖੀ ਅਧਿਕਾਰਾਂ ਦੇ ਲਈ ਅਟਲ ਸੰਘਰਸ਼ ਦਾ ਪ੍ਰਤੀਕ ਹੈ। ਜੀਵਨ ਦੀਆਂ ਸ਼ੁਰੂਆਤੀ ਮੁਸ਼ਕਲਾਂ ਤੇ ਸਖ਼ਤ ਤਜਰਬਿਆਂ ਦੇ ਬਾਵਜੂਦ ਉਸਨੇ ਮਨ ਦੇ ਵਿਚ ਅਨਿਆਂ, ਜ਼ੁਲਮ ਤੇ ਗੁਲਾਮੀ ਦੇ ਵਿਰੁੱਧ ਸੰਘਰਸ਼ ਦੀ ਪ੍ਰਬਲ ਭਾਵਨਾ ਪੈਦਾ ਕੀਤੀ ਹੈ। ਇਸ ਜਜ਼ਬੇ ਸਦਕਾ ਹੀ ਉਹ ਆਜ਼ਾਦੀ ਸੰਘਰਸ਼ ਦੇ ਸਭ ਤੋਂ ਸਾਹਸੀ ਤੇ ਅਮਰ ਇਨਕਲਾਬੀਆਂ ਦੇ ਵਿੱਚੋਂ ਇੱਕ ਨੇ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਦਾ ਸਾਕਾ ਊਧਮ ਸਿੰਘ ਦੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਇਆ ਸੀ, ਜਿਸ ਨੇ ਉਸਦੀ ਸੋਚ, ਸ਼ਖਸੀਅਤ ਤੇ ਜੀਵਨ ਦੇ ਉਦੇਸ਼ ਨੂੰ ਸਦਾ ਦੇ ਲਈ ਬਦਲ ਕੇ ਰੱਖ ਦਿੱਤਾ। ਉਸਨੇ ਇਸ ਜ਼ੁਲਮ ਨੂੰ ਜਿਹੜਾ ਸੀ ਸਿਰਫ ਇੱਕ ਦੁਖਦਾਈ ਘਟਨਾ ਜਾਂ ਪ੍ਰਸ਼ਾਸਨਿਕ ਨਾਕਾਮੀ ਦੇ ਵਜੋਂ ਨਹੀਂ ਦੇਖਿਆ, ਸਗੋਂ ਇਸ ਨੂੰ ਬੇਦੋਸ਼ੀ ਲੋਕਾਂ ਦੇ ਜਿਹੜੇ ਸਨ ਸਵੈਮਾਨ, ਆਜ਼ਾਦੀ ਤੇ ਬੇਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਉੱਤੇ ਕੀਤਾ ਗਿਆ ਯੋਜਨਾਬੰਦ ਤੇ ਅਣਮਨੁੱਖੀ ਹਮਲਾ ਮੰਨਿਆ। ਇਸ ਘਟਨਾ ਨੇ ਉਸਦੇ ਮਨ ਦੇ ਵਿੱਚ ਇਹ ਅਟਲ ਜਿਹੜਾ ਵਿਸ਼ਵਾਸ ਪੈਦਾ ਕਰਕੇ ਰੱਖ ਦਿੱਤਾ ਕਿ ਅਜਿਹੇ ਘੋਰ ਅਤਿਆਚਾਰ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਤਿਹਾਸ ਤੇ ਇਨਸਾਫ਼ ਦੇ ਕਟਹਿਰੇ ਦੇ ਵਿੱਚ ਜ਼ਰੂਰ ਖੜਾ ਕੀਤਾ ਜਾਣਾ ਚਾਹੀਦਾ। ਇਸੇ ਦ੍ਰਿੜ ਵਿਸ਼ਵਾਸ ਦੇ ਨਾਲ ਹੀ ਉਸਨੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ, ਜਿਸ ਨੂੰ ਉਹ ਇਸ ਖੂਨੀ ਕਾਂਡ ਦਾ ਮੁੱਖ ਜ਼ਿੰਮੇਵਾਰ ਮੰਨਦਾ ਸੀ, ਉਹਨੂੰ ਜਿਹੜਾ ਉਸਦੇ ਅਪਰਾਧ ਦੀ ਸਜ਼ਾ ਦੇਣ ਦੀ ਸਹੁੰ ਚੁੱਕ ਲਈ। 21 ਸਾਲ ਉਸਨੇ ਅਸਧਾਰਨ ਧੀਰਜ, ਦ੍ਰਿੜ ਇਰਾਦੇ ਤੇ ਅਟਲ ਨਿਸ਼ਚੇ ਦੇ ਨਾਲ ਆਪਣੇ ਮਕਸਦ ਨੂੰ ਜਿਉਂਦਾ ਰੱਖਿਆ। ਇਸ ਸਮੇਂ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਰਿਹਾ, ਅਨੇਕਾਂ ਮੁਸ਼ਕਲਾਂ ਝੱਲੀਆਂ, ਜੋਖਮਾਂ ਦਾ ਸਾਹਮਣਾ ਕੀਤਾ, ਪਰ ਆਪਣੇ ਸੰਕਲਪ ਤੋਂ ਜਿਹੜਾ ਨਾ ਡੋਲਿਆ। ਅਖੀਰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਉਸਨੇ ਮਾਈਕਲ ਅਡਵਾਇਰ ਨੂੰ ਗੋਲੀ ਮਾਰ ਕੇ ਜਲਿਆਂ ਵਾਲੇ ਬਾਗ ਦੇ ਬੇਦੋਸ਼ੇ ਲੋਕਾਂ ਦੇ ਨਾਲ ਜਿਹੜਾ ਮਨ ਹੀ ਮਨ ਕੀਤਾ ਆਪਣਾ ਪ੍ਰਣ ਜਿਹੜਾ ਸੀ, ਵਾਅਦਾ ਜਿਹੜਾ ਸੀ ਪੂਰਾ ਕਰ ਲਿਆ। ਊਧਮ ਸਿੰਘ ਹੱਸਦਾ ਹੱਸਦਾ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹਾਦਤ ਦੇ ਰਾਹ ਦੇ ਉੱਤੇ ਤੁਰ ਪਿਆ, ਪਰ ਉਸਦੇ ਵਿਚਾਰਾਂ, ਸਾਹਸ, ਕੁਰਬਾਨੀ ਦੇ ਜਜ਼ਬੇ ਨੂੰ ਮੌਤ ਵੀ ਹਰਾ ਨਾ ਸਕੀ। ਉਸਦੀ ਮਹਾਨ ਸ਼ਖਸੀਅਤ ਦਾ ਸਭ ਤੋਂ ਵਿਲੱਖਣ, ਦੂਰ ਅੰਦੇਸ਼ ਤੇ ਪ੍ਰੇਰਣਾਦਾਇਕ ਪੱਖ ਜਿਹੜਾ ਸੀ, ਉਸਦੇ ਵੱਲੋਂ ਅਪਣਾਇਆ ਗਿਆ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਸੀ। ਇਹ ਨਾਮ ਸਿਰਫ ਉਸਦੀ ਨਿੱਜੀ ਪਛਾਣ ਨਹੀਂ ਸੀ, ਸਗੋਂ ਹਿੰਦੁਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਸੀ। ਧਾਰਮਿਕ ਸਹਿਣਸ਼ੀਲਤਾ, ਰਾਸ਼ਟਰੀ ਏਕਤਾ ਦਾ ਇੱਕ ਜੀਵੰਤ ਐਲਾਨ ਸੀ। ਭਾਵੇਂ ਸ਼ਹੀਦ ਊਧਮ ਸਿੰਘ ਨੇ ਪੇਸ਼ੇਵਰ ਪੱਤਰਕਾਰ ਦੇ ਵਜੋਂ ਕਦੇ ਕੰਮ ਨਾ ਕੀਤਾ, ਪਰ ਉਸਦਾ ਜੀਵਨ, ਵਿਚਾਰ ਤੇ ਸੰਘਰਸ਼ ਪੱਤਰਕਾਰੀ ਦੇ ਇਤਿਹਾਸ ਤੇ ਉਸਦੇ ਮੂਲ ਆਦਰਸ਼ਾਂ ਦੇ ਨਾਲ ਡੂੰਘੇ ਤੌਰ ਦੇ ਉੱਤੇ ਜੁੜਿਆ ਹੋਇਆ। ਲੰਡਨ ਦੇ ਵਿੱਚ ਆਪਣੇ ਨਿਵਾਸ ਦੇ ਦੌਰਾਨ ਉਹ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਨਾਲ ਸੰਬੰਧਿਤ ਸਾਹਿਤ, ਇਨਕਲਾਬੀ ਲਿਖਤਾਂ, ਸਮਕਾਲੀ ਅਖ਼ਬਾਰਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰਦਾ ਰਿਹਾ। ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਸੀ ਕਿ ਵਿਚਾਰਾਂ ਦੀ ਲੜਾਈ ਸਿਰਫ ਹਥਿਆਰਾਂ ਦੇ ਨਾਲ ਨਹੀਂ, ਸਗੋਂ ਕਲਮ, ਸੱਚ, ਤੱਥਾਂ ਤੇ ਜਨ ਚੇਤਨਾ ਦੇ ਰਾਹੀਂ ਵੀ ਲੜੀ ਜਾਂਦੀ ਹੈ। ਇਸੇ ਲਈ ਉਹ ਜਨਮਤ ਦੀ ਸ਼ਕਤੀ ਤੇ ਪੱਤਰਕਾਰੀ ਦੀ ਸਮਾਜਿਕ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਸੀ। ਅਖ਼ਬਾਰਾਂ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਦੇ ਨਾਲ ਨਾਲ ਇੰਗਲੈਂਡ ਦੇ ਵਿੱਚ ਆਪਣੀ ਠਾਰ ਦੇ ਦੌਰਾਨ ਉਸਨੇ ਕੁਝ ਸਮੇਂ ਦੇ ਲਈ ਫਿਲਮਾਂ ਦੇ ਵਿੱਚ ਸਹਾਇਕ ਅਦਾਕਾਰ ਦੇ ਵਜੋਂ ਵੀ ਕੰਮ ਕੀਤਾ। ਇਹ ਕੰਮ ਉਸਨੇ ਮੁੱਖ ਤੌਰ ਦੇ ਉੱਤੇ ਆਪਣਾ ਗੁਜ਼ਾਰਾ ਕਰਨ, ਆਪਣੀ ਇਨਕਲਾਬੀ ਗਤੀਵਿਧੀਆਂ ਨੂੰ ਗੁਪਤ ਰੱਖਣ ਦੇ ਉਦੇਸ਼ ਦੇ ਨਾਲ ਕੀਤਾ ਸੀ। ਹਾਲਾਂਕਿ ਉਹ ਕਿਸੇ ਵੀ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਆਇਆ, ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਕਿ ਉਹ ਬਰਤਾਨਵੀ ਫਿਲਮਾਂ ਦੇ ਭੀੜ ਵਾਲੇ ਦ੍ਰਿਸ਼ਾਂ ਦੇ ਵਿੱਚ ਸਹਾਇਕ ਕਲਾਕਾਰ ਦੇ ਵਜੋਂ ਸ਼ਾਮਲ ਹੋਇਆ ਸੀ। ਉਸਦੇ ਨਾਲ ਸੰਬੰਧਿਤ ਕੁਝ ਫਿਲਮਾਂ ਦੀਆਂ ਤਸਵੀਰਾਂ ਤੇ ਦ੍ਰਿਸ਼ ਅੱਜ ਵੀ ਇੰਟਰਨੈਟ ਦੇ ਉੱਤੇ ਉਪਲਬਧ ਨੇ, ਜੋ ਉਸਦੇ ਜੀਵਨ ਦੇ ਇਸ ਘੱਟ ਚਰਚਿਤ ਪੱਖ ਦੀ ਪੁਸ਼ਟੀ ਕਰਨ ਵਾਲੇ ਅਹਿਮ ਸਰੋਤ ਮੰਨੇ ਜਾਂਦੇ ਹੈ। ਮਾਈਕਲ ਅਡਵਾਇਰ ਦੀ ਹੱਤਿਆ ਤੋਂ ਬਾਅਦ ਊਧਮ ਸਿੰਘ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਆ ਗਿਆ ਬਣਿਆ। ਬਰਤਾਨਵੀ ਅਖ਼ਬਾਰਾਂ ਨੇ ਇਸ ਘਟਨਾ ਨੂੰ ਆਪਣੇ ਰਾਜਨੀਤਿਕ ਨਜ਼ਰੀਏ ਤੋਂ ਪੇਸ਼ ਕੀਤਾ, ਜਦੋਂ ਕਿ ਹਿੰਦੁਸਤਾਨੀ ਅਖ਼ਬਾਰਾਂ ਨੇ ਇਸ ਨੂੰ ਜਲਿਆਂ ਵਾਲੇ ਬਾਗ ਦੇ ਬੇਦੋਸ਼ ਸ਼ਹੀਦਾਂ ਦੇ ਲਈ ਇਨਸਾਫ਼ ਦੀ ਪ੍ਰਤੀਕਾਤਮਕ ਜਿਹੜੀ ਕਾਰਵਾਈ ਦੇ ਵਜੋਂ ਦਰਸਾਇਆ ਸੀ। ਇਸ ਘਟਨਾ ਨੇ ਵਿਸ਼ਵ ਭਰ ਦਾ ਧਿਆਨ ਇੱਕ ਵਾਰ ਫਿਰ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਤੇ ਬਰਤਾਨਵੀ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਦੇ ਵੱਲ ਖਿੱਚ ਲਿਆ। ਉਨ੍ਹਾਂ ਦੀ ਗ੍ਰਿਫ਼ਤਾਰੀ, ਅਦਾਲਤੀ ਕਾਰਵਾਈ ਤੇ ਖਾਸ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਦਿੱਤੇ ਗਏ ਨਿਡਰ ਅਤੇ ਸਿਧਾਂਤਕ ਬਿਆਨਾਂ ਨੇ ਦੁਨੀਆਂ ਭਰ ਦੇ ਪਾਠਕਾਂ ਤੇ ਵਿਚਾਰਕਾਂ ਨੂੰ ਪ੍ਰਭਾਵਿਤ ਕਰ ਛੱਡਿਆ। ਉਨ੍ਹਾਂ ਦੇ ਇਤਿਹਾਸਕ ਬਿਆਨ ਅਖ਼ਬਾਰਾਂ ਤੇ ਰਸਾਲਿਆਂ ਦੇ ਰਾਹੀਂ ਸੰਸਾਰ ਦੇ ਅਨੇਕਾਂ ਦੇਸ਼ਾਂ ਤੱਕ ਪਹੁੰਚੇ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਅੰਤਰਰਾਸ਼ਟਰੀ ਪਛਾਣ ਤੇ ਹਮਦਰਦੀ ਪ੍ਰਾਪਤ ਹੋਈ। ਅੱਜ ਵੀ ਇਹ ਬਿਆਨ ਇਤਿਹਾਸ, ਰਾਜਨੀਤੀ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਦੇ ਲਈ ਮਹੱਤਵਪੂਰਨ ਦਸਤਾਵੇਜ਼ ਮੰਨੇ ਜਾਂਦੇ ਹੈ। ਪੱਤਰਕਾਰੀ ਦਾ ਮੂਲ ਉਦੇਸ਼ ਸੱਚ ਨੂੰ ਨਿਡਰਤਾ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ, ਜ਼ੁਲਮ ਨੂੰ ਜੜਾ ਬੇਨਕਾਬ ਕਰਨਾ, ਜਨਮਤ ਨੂੰ ਜਾਗਰੂਕ ਕਰਨਾ ਤੇ ਲੋਕਤੰਤਰੀ ਮੁੱਲਾਂ ਦੀ ਰੱਖਿਆ ਕਰਨਾ। ਇਸ ਸੰਦਰਭ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਜੀਵਨ ਪੱਤਰਕਾਰਾਂ ਤੇ ਸੰਚਾਰ ਮਾਧਿਅਮਾਂ ਦੇ ਨਾਲ ਜੁੜੇ ਹਰ ਵਿਅਕਤੀ ਦੇ ਲਈ ਵੀ ਪ੍ਰੇਰਨਾ ਸਰੋਤ ਰਿਹਾ ਤੇ ਹੈ ਵੀ। ਅੱਜ ਜਦੋਂ ਜਾਣਕਾਰੀ ਤੇ ਸੰਚਾਰ ਦੇ ਸਰੋਤ ਬੇਹੱਦ ਤੇਜ਼ੀ ਦੇ ਨਾਲ ਬਦਲ ਰਹੇ ਨੇ, ਡਿਜੀਟਲ ਮਾਧਿਅਮ ਦੇ ਰਾਹੀਂ ਸੂਚਨਾਵਾਂ ਪਲਾਂ ਦੇ ਵਿੱਚ ਸੰਸਾਰ ਭਰ ਦੇ ਵਿੱਚ ਫੈਲ ਜਾਂਦੀਆਂ ਨੇ, ਤਾਂ ਸ਼ਹੀਦ ਊਧਮ ਸਿੰਘ ਦਾ ਜੀਵਨ ਤੇ ਆਦਰਸ਼ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਨੇ, ਜੋ ਸਾਨੂੰ ਸੱਚ ਪ੍ਰਤੀ ਅਡੋਲ ਵਚਨਬੱਧਤਾ, ਸਮਾਜਿਕ ਜ਼ਿੰਮੇਵਾਰੀ, ਧਾਰਮਿਕ ਸਦਭਾਵਨਾ ਤੇ ਮਨੁੱਖੀ ਮਰਿਆਦਾ ਦੀ ਰੱਖਿਆ ਦਾ ਜਿਹੜਾ ਸੰਦੇਸ਼ ਦਿੰਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਦਿਹਾੜੇ ਦੇ ਉੱਤੇ। ਸ਼ਹੀਦ ਊਧਮ ਸਿੰਘ ਹੋਣਾ ਨੂੰ ਫਾਂਸੀ ਲੱਗੀ ਸੀ ਲੰਡਨ ਦੇ ਵਿੱਚ ਤੇ ਉਹਨਾਂ ਨੂੰ ਸਮਰਪਿਤ, ਤੇ ਇਹਨੂੰ ਲਿਖਿਆ ਜੀ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਮੁਖੀ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵੱਲੋਂ, ਤੇ ਇਹ ਤੁਹਾਡੇ ਨਾਲ ਸਾਂਝਾ ਕੀਤਾ ਹੈ, ਜਿਸ ਨੂੰ ਡਾਕਟਰ ਹਰਗੁਣਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਆਪਣੀ ਲਿਖਤ ਦੇ ਵਿੱਚ ਜਿਹੜਾ ਬਦਲਿਆ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੂ ਦਾ ਮੰਚ, ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ। ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਲੈਂਦੇ ਹਾਂ ਦੋਸਤੋ, ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦਾ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਤੇ ਅੱਜ ਨਾਵਲ ਜਾਂ ਕਿਤਾਬ ਦੀ ਗੱਲ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ ਚਾਹਵਾਂਗਾ। ਉਹਨੂੰ ਵੱਖਰਾ ਕਰਕੇ ਮੈਂ ਜ਼ਰੂਰ ਚਾਹੇ ਰਿਕਾਰਡ ਕਰਕੇ ਪਾ ਦਾਂਗਾ, ਜਾਂ ਫਿਰ ਇਸ ਹਫ਼ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਲਈ ਵੱਖਰਾ ਐਪੀਸੋਡ ਕਰ ਲਾਂਗੇ ਵਿੱਚ ਕਿਸੇ ਦਿਨ ਵੀ, ਜੇ ਸਮਾਂ ਆਗਿਆ ਦੇਵੇਗਾ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਇੱਕ ਗੀਤ ਊਧਮ ਸਿੰਘ ਹੋਣਾ ਨੂੰ ਸਮਰਪਿਤ ਕਰਨ ਜਾ ਰਿਹਾ, ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ। ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਸ਼ੁਕਰੀਆ। ਚੰਗਾ ਲੱਗਦਾ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਤੱਕ ਸਾਂਝਾ ਕਰਦਿਆ ਕਰੋ ਦੋਸਤੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ, ਤੇ ਮਿਲਦੇ ਹਾਂ ਫਿਰ ਸੋਮਵਾਰ ਨੂੰ, ਤੇ ਵੀਕਐਂਡ ਦੇ ਉੱਤੇ ਮਹਿਫਲ ਮਿੱਤਰਾਂ ਦੇ ਵਿੱਚ ਜ਼ਰੂਰ ਇੱਕ ਦੂਸਰੇ ਦੇ ਨਾਲ ਮੁਲਾਕਾਤ ਹੋਏਗੀ, ਸੁਣਾਂਗੇ ਤੇ ਕੁਝ ਸੁਣਾਵਾਂਗੇ ਤੇ ਹਾਸੇ ਆਪਾਂ ਇੱਕ ਦੂਜੇ ਨਾਲ ਖੰਡਾਵਾਂਗੇ। ਸਤਿ ਸ੍ਰੀ ਅਕਾਲ ਜੀ। ਸੱਚ ਅਤੇ ਸਾਫ਼ ਦੇ ਮਾਰਗ ਤੇ ਚਲਦਿਆਂ ਹੋਇਆਂ ਮੇਰੇ ਕਦਮ ਅਟੋਕ ਰਹਿਣ।

ਪਰ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਇਹ ਗੱਲ ਕੀਤੀ ਸੀ ਕਿ ਜੇ ਅਸੀਂ ਚੰਗੇ ਤਰੀਕੇ ਦੇ ਨਾਲ ਪੇਪਰ ਵਰਕ ਕਰਾਂਗੇ, ਰਜਿਸਟ੍ਰੇਸ਼ਨ ਕਰਵਾਵਾਂਗੇ ਆਪਣੇ ਜੰਮਣ ਦੀ ਮਰਨ ਦੀ, ਤੇ ਇਹ ਸਾਰੇ ਵਿਵਾਦ ਜਾਂ SIR ਦਾ ਮੁੱਦਾ, ਚਲੋ ਇੱਕ ਸਿਆਸੀ ਪੱਖ ਵੀ ਹੈ ਉਹ ਉੱਠਦਾ ਹੈ ਚੱਲਦਾ ਹੈ, ਪਰ ਉਹਦੇ ਵਿੱਚ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਉਹ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਦੇ, ਤਾਂ ਕਰਕੇ ਹੀ ਇਹ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ। ਜਿਵੇਂ ਕਿ 1947 ਜਦੋਂ ਦੇਸ਼ ਆਜ਼ਾਦ ਹੋਇਆ, ਉਸ ਤੋਂ ਪਹਿਲਾਂ ਦਾ ਡਾਟਾ ਦੇਖ ਲਈਏ, ਬਹੁਤ ਸਾਰੇ ਬਜ਼ੁਰਗਾਂ ਦੀਆਂ, ਚਾਹੇ ਆਪਣੇ ਪੇਰੈਂਟਸ ਵੀ ਹੈਗੇ ਆ, ਉਹਨਾਂ ਨੂੰ ਜਦੋਂ ਆਪਾਂ ਪੁੱਛ ਲੈਂਦੇ ਹਾਂ ਤੁਹਾਡਾ ਡੇਟ ਆਫ ਬਰਥ ਕੀ ਹੈ, ਉਹ ਵੀ ਦੋ ਦੋ ਡੇਟ ਆਫ ਬਰਥ ਦੱਸ ਦਿੰਦੇ ਆ ਕਿ ਕਾਗਜ਼ਾਂ ਦੇ ਵਿੱਚ ਆਹ ਹੈ ਤੇ ਅਸਲ ਮੇਰਾ ਆਹ ਹੈ। ਉਹ ਸਾਰੇ ਹੀ ਬਖੇੜੇ ਉਹਨਾਂ ਸਮਿਆਂ ਦੇ ਵੀ ਚੱਲ ਰਹੇ ਆ, ਜਾਂ ਪਹਿਲਾਂ ਉਹ ਕਾਗਜ਼ੀ ਰਜਿਸਟ੍ਰੇਸ਼ਨਾਂ ਨਹੀਂ ਹੁੰਦੀਆਂ ਸੀ ਤੇ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਹੋਈਆਂ, ਪਰ ਅੱਜ ਸਮਾਂ ਡਿਜੀਟਲ ਹੋ ਚੁੱਕਿਆ ਤੇ ਅੱਜ ਤੁਰੰਤ ਹੀ ਜਿਹੜਾ ਹਰ ਚੀਜ਼, ਵੈਸੇ ਸਾਡੇ ਤਾਂ ਇਹਨਾਂ ਮੁਲਕਾਂ 'ਚ ਸਿਸਟਮ ਹੈ ਕਿ ਜਿਸ ਵੀ ਹੋਸਪਿਟਲ ਦੇ ਵਿੱਚ ਬੱਚਾ ਜੰਮਦਾ ਹੈ, ਵੈਸੇ ਤਾਂ ਸਰਕਾਰੀ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਨੇ, ਤੇ ਉੱਥੋਂ ਨਾਲ ਦੀ ਨਾਲ ਹੀ ਤੁਹਾਡੀ ਸਿਰਦਰਦੀ ਨਹੀਂ, ਆਪੇ ਰਜਿਸਟ੍ਰੇਸ਼ਨ ਹੋ ਜਾਂਦੀ, ਆਪੇ ਕਾਰਡ ਬਣ ਕੇ ਆ ਜਾਂਦਾ, ਹਰ ਚੀਜ਼ਾਂ ਉੱਥੇ ਹੋ ਜਾਂਦੀਆਂ ਨੇ। ਉਹ ਨਾਲ ਦੀ ਨਾਲ ਉਹ ਮਹਿਕਮਾ ਜਿਹੜਾ ਜਾਂ ਹੋਸਪਿਟਲ ਹੈ ਉਹਦੀ ਹੀ ਜ਼ਿੰਮੇਵਾਰੀ ਜਿਹੜੀ ਹੋ ਜਾਂਦੀ ਹੈ ਉਹ ਕਰ ਦਿੰਦੇ ਨਾਲ ਨਾਲ ਸਾਰਾ ਕੁਝ ਹੀ, ਤੇ ਜੋ ਤੁਹਾਨੂੰ ਫੰਡਿੰਗ ਲੱਗਣੀ ਹੈ ਬੱਚੇ ਦੇ ਨਾਲ, ਹੋਰ ਸਾਰੀਆਂ ਚੀਜ਼ਾਂ ਨੇ, ਸੋਸ਼ਲ ਬੈਨੀਫਿਟ ਮਿਲਣੇ ਆ, ਉਹ ਵੀ ਨਾਲ ਨਾਲ ਅਪਲਾਈ ਕਰ ਦਿੰਦੇ ਆ। ਪਰ ਸਾਡੇ ਉੱਥੇ ਅਸੀਂ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਤੇ ਉਹਦੇ ਵਿੱਚ ਫਿਰ ਬਹਾਨੇ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਉਹਨੂੰ ਫਿਰ ਸਿਆਸੀ ਮੁੱਦਾ ਵੀ ਬਣਾਉਂਦੇ ਹਾਂ ਤੇ ਸਿਆਸਤਦਾਨ ਜਿਹੜੇ ਫਿਰ ਉਹਨੂੰ ਉਛਾਲ ਉਛਾਲ ਕੇ ਉਹਦੇ ਤੋਂ ਫਾਇਦਾ ਵੀ ਲੈਂਦੇ ਆ। ਪਰ ਮੇਰੇ ਵਰਗੇ ਅਣਜਾਣ ਵਿਅਕਤੀ ਇਹਨਾਂ ਚੀਜ਼ਾਂ ਨੂੰ ਵਿੱਚ ਗੁੰਮਰਾਹ ਹੋ ਜਾਂਦੇ ਆ ਜੇ ਅਸੀਂ ਸ਼ੁਰੂ ਤੋਂ ਹੀ ਪੇਪਰ ਵਰਕ ਕਰੀਏ ਤੇ ਇਹਨਾਂ ਕਠਿਨਾਈਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤੇ ਲੋਕ ਗੱਲਬਾਤ ਕਰਦੇ ਆ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ, ਜੋ ਹਾਲਾਤ ਨੇ ਦੁਨੀਆਦਾਰੀ ਦੇ, ਕਾਫੀ ਜਿਹੜਾ ਇੰਟਰਸਟਿੰਗ ਖਬਰਾਂ ਪੰਜਾਬ ਦੀਆਂ ਵੀ ਨੇ, ਫਿਰ ਤੋਂ ਜਿਹੜੀ ਆਵਾਜ਼ ਉੱਠਣ ਲੱਗੀ ਹੈ ਅੱਜ ਦੀਆਂ ਖਬਰਾਂ। ਜਥੇਦਾਰ ਸਾਹਿਬ ਨੂੰ ਜਿਹੜਾ ਕੱਲ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੰਜਾਬ ਸਰਕਾਰ ਨੇ ਪੱਤਰ ਆਪਣਾ ਜਵਾਬ ਦਿੱਤਾ ਸੀ ਤੇ ਉਹਦੇ ਵਿੱਚ ਅੱਜ ਸਾਰਾ ਕੁਝ ਹੀ ਜਿਹੜਾ ਜਥੇਦਾਰ ਗੜਗੱਜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਹੀ ਉਧੇੜ ਕੇ ਰੱਖ ਦਿੱਤਾ ਹੈ। ਤੇ ਕੱਲ ਜਿਹੜਾ ਧਰਨਾ ਜਾਂ ਮਾਰਚ ਸੀਗਾ ਚੰਡੀਗੜ੍ਹ ਦੇ ਵਿੱਚ ਵਾਰਸ ਪੰਜਾਬ ਵਾਲਿਆਂ ਦਾ ਜਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ, ਉਹਦੇ ਵਿੱਚ ਇਆਲੀ ਹੁਣਾਂ ਦੇ ਉੱਤੇ ਜਾਂ ਵਾਰਸ ਪੰਜਾਬ ਉੱਤੇ ਪਰਚੇ ਹੋ ਗਏ ਨੇ, ਉਹਨਾਂ ਦੀ ਬਾਤ ਪਾਵਾਂਗੇ। ਕਸ਼ਮੀਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਰਿਹਾ ਕਿਉਂਕਿ ਉੱਥੇ ਹਫੜਾ ਦਫੜੀ ਮਚੀ ਹੋਈ ਹੈ, ਚੋਣਾਂ ਦਾ ਮਾਹੌਲ ਹੈ ਤੇ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਨਿਊਯਾਰਕ ਟਾਈਮਸ ਜਿਹੜੀ ਹੈ ਉਹਦੇ ਤੱਕ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਰਤ ਨੇ ਬਿਆਨਬਾਜ਼ੀ ਕੀਤੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਕਸ਼ਮੀਰ ਨਹੀਂ ਹੈ ਤੇ POK ਦਾ ਰੋਲਾ ਜਿਹੜਾ ਪੈਂਦਾ ਉਹ ਸਾਰਾ ਸਿਲਸਿਲਾ ਚੱਲ ਰਿਹਾ ਤੇ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ। ਰਸ਼ੀਆ ਨੇ ਆਪਣੀਆਂ ਏਜੰਸੀਆਂ ਜਿਹੜੀਆਂ ਨੇ ਚੌਕਸ ਕੀਤੀਆਂ ਨੇ ਕਿਉਂਕਿ ਟੈਲੀਗ੍ਰਾਮ ਦਾ ਰੋਲਾ ਰੱਪਾ ਜਾਂ ਗਲਤ ਹੱਥਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਜਿਹੜਾ ਉੱਥੇ ਦੀਆਂ ਏਜੰਸੀਆਂ ਨੇ ਜਿਹੜਾ ਉਹਨਾਂ ਦੇ CEO ਨੇ ਉਹਨਾਂ ਦੇ ਉੱਤੇ ਸਕੰਜਾ ਕੱਸਣ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਡੈਮਾਂ ਦੇ ਹਾਲਾਤ ਜਿਹੜੇ ਨੇ ਘਟਦੇ ਪਾਣੀ ਨੇ ਜਿਹੜੇ ਨੇ ਸਿਰਦਰਦੀ ਵਧਾ ਦੇਣੀ ਹੈ। ਅਜੇ ਅਸੀਂ ਬਹੁਤ ਉੱਛਲ ਰਹੇ ਹਾਂ, ਛਾਲਾਂ ਮਾਰਦੇ ਹਾਂ, ਪਰ ਜੋ ਬਰਸਾਤ ਦੇ ਜਾਂ ਮੌਨਸੂਨ ਦੇ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਅੱਜ ਡਾਟੇ ਜਿਹੜੇ ਨੇ ਉਹ ਨਸ਼ਰ ਹੋਏ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪਾਣੀ ਦੇ ਲਈ ਵੀ ਬੂੰਦ ਬੂੰਦ ਲਈ ਤਰਸ ਸਕਦਾ ਹੈ ਜੇਕਰ ਮੀਂਹ ਘੱਟ ਜਾਂ ਪੈਂਦੇ ਨੇ ਤੇ ਹਾਲਾਤ ਬੜੇ ਮਾੜੇ ਹੋ ਜਾਣਗੇ। ਇਸੇ ਤਰ੍ਹਾਂ ਹੀ ਵੱਡੇ ਪੱਧਰ ਦੇ ਉੱਤੇ ਕਰਜ਼ੇ ਦੀ 12ਵੇਂ ਨੰਬਰ ਦੇ ਉੱਤੇ ਪੰਜਾਬ ਜਿਹੜਾ ਆ ਗਿਆ ਕਰਜ਼ੇ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਪੂਰੇ ਦੇਸ਼ ਦੇ ਵਿੱਚੋਂ। ਤੇ ਦੂਸਰੇ ਪਾਸੇ ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਦੀ ਫਿਰ ਤੋਂ ਦੁਹਾਈ ਦਿੱਤੀ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਹਾਈਕੋਰਟ ਦੀ ਸਖ਼ਤੀ ਹੋ ਗਈ ਹੈ। ਜਲੰਧਰ ਜਾਂ ਦੁਆਬੇ ਦੇ ਏਰੀਏ ਦੇ ਵਿੱਚ ਉਹਨਾਂ ਦੀ ਰਿਪੋਰਟ ਮੰਗ ਲਈ ਹੈ ਤੇ ਸਤਿਕਾਰ ਐਕਟ ਸੋਧਾਂ ਉੱਤੇ ਬਹਿਸ ਛਿੜ ਪਈ ਹੈ। ਪੰਜਾਬ ਦੇ ਵਸਦੇ ਜਿਹੜੇ ਨੇ ਵੱਧਦੇ ਕਰਜ਼ੇ ਦੇ ਉੱਤੇ ਚਿੰਤਾ ਬਣ ਰਹੀ ਹੈ। ਰੋਪੜ ਦੇ ਖੇਡ ਮੈਦਾਨ ਵਿਵਾਦ ਦੇ ਵਿੱਚ ਜਿਹੜੇ ਨੇ ਆਪਣੇ ਭੱਜੀ ਜੀ ਜੋ ਕਿ ਹੁਣ BJP ਦਾ ਸੰਗ ਕਰ ਰਹੇ ਨੇ ਉਹਨਾਂ ਨੇ ਆਵਾਜ਼ ਚੁੱਕੀ ਹੈ ਜੇ ਹੋਰ ਕੋਈ ਨਹੀਂ ਸਰਕਾਰਾਂ ਨਹੀਂ ਕਰ ਸਕਦੀਆਂ ਮੈਦਾਨ ਨੂੰ ਦਰੁਸਤ ਜਿਵੇਂ ਪੱਟ ਪਟਾਈ ਕੀਤੀ ਹੈ ਤੇ ਉਹਨਾਂ ਨੇ ਆਪਣਾ ਕਦਮ ਵਧਾਇਆ ਅੱਗੇ ਸਾਂਝ ਪਾਉਣ ਦੇ ਲਈ ਕਿ ਅਸੀਂ ਕਰਾਵਾਂਗੇ। ਤਾਜ਼ਾ ਸਿਆਸੀ ਘਟਨਾਵਾਂ ਦੇ ਉੱਤੇ ਵੀ ਨਜ਼ਰ ਰਹੇਗੀ ਤੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਦੇ ਸਾਰੇ ਹਾਲਾਤਾਂ ਦਾ ਜਿਹੜਾ ਵੇਰਵਾ ਲਵਾਂਗੇ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਾਈ ਗਈ ਹੈ ਤੇ ਅਮਰੀਕਾ ਦੇ ਵਿੱਚ ਵੀਜ਼ਾ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ। ਇਜ਼ਰਾਈਲ ਅਮਰੀਕਾ ਰੱਖਿਆ ਸਮਝੌਤੇ ਦਾ ਪ੍ਰਸਤਾਵ ਰੱਖ ਰਿਹਾ ਤੇ ਇਰਾਨ ਪਾਕਿਸਤਾਨ ਚੀਨ ਦੇ ਨਾਲ ਜੁੜੇ ਅੰਤਰਰਾਸ਼ਟਰੀ ਘਟਨਾਕ੍ਰਮ ਦੇ ਵਿੱਚ
ਜਿਹੜਾ

0: ਭਾਰਤ ਤੇ ਅਮਰੀਕਾ ਦੀਆਂ ਜਿਹੜੀਆਂ ਨੇ ਸ਼ੱਕੀ ਨਜ਼ਰਾਂ ਦੇ ਵਿੱਚ ਜਿਹੜਾ ਘੁਲ ਰਿਹਾ। ਲਓ ਫਿਰ ਅੱਜ ਦੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਡੈਮਾਂ ਦੇ ਵਿੱਚ ਪਾਣੀ ਘਟਣਾ ਨਵੇਂ ਖਤਰੇ ਦੀ ਘੰਟੀ ਜਿਹੜੀ ਹੈ ਸਾਬਤ ਹੋ ਰਹੀ ਹੈ। ਮਾਲਵਾ ਦੇ ਵਿੱਚ ਮੀਂਹ ਦੀ ਭਾਰੀ ਜਿਹੜੀ ਕਮੀ ਦੇਖਣ ਨੂੰ ਮਿਲ ਰਹੀ ਹੈ। ਡੈਮਾਂ ਦੇ ਵਿੱਚ ਐਤਕੀ ਪਾਣੀ ਦਾ ਪੱਧਰ ਘਟਣਾ ਪੰਜਾਬ ਦੇ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ। ਅਗਲੇ ਮਹੀਨੇ ਮੀਂਹ ਨਾ ਪਏ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਦੇ ਵਿੱਚ ਤੇ ਅਸਲ ਦੇ ਵਿੱਚ ਪਏ ਮੀਂਹ ਦੇ ਵਿੱਚ ਵੱਡਾ ਜਿਹੜਾ ਖੱਪਾ ਪਿਆ ਹੈ। ਪਿਛਲੇ 20 ਸਾਲਾਂ ਦੀ ਔਸਤ ਦੇ ਨਾਲੋਂ ਐਤਕੀ ਹੁਣ ਤੱਕ ਘੱਟ ਮੀਂਹ ਪਏ ਨੇ। ਮੌਸਮ ਵਿਭਾਗ ਨੇ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਕੋਈ ਵੀ ਪੇਸ਼ਨਗੋਈ ਨਹੀਂ ਕੀਤੀ ਹੈ। ਹਾਲਾਤ ਇੰਜ ਹੀ ਰਹੇ ਤਾਂ ਫਿਰ ਅਗਲੇ ਸਾਲ ਪਾਣੀ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਮੁਤਾਬਕ ਭਾਰਤ ਦੇ ਵਿੱਚ ਆਮ ਦੇ ਨਾਲੋਂ 8% ਘੱਟ ਮੀਂਹ ਪਿਆ। ਪੰਜਾਬ ਦੇ ਵਿੱਚ ਜੂਨ ਮਹੀਨੇ ਆਮ ਦੇ ਨਾਲੋਂ 46% ਘੱਟ ਮੀਂਹ ਪਿਆ। ਆਮ ਮੀਂਹ 54.5 ਮਿਲੀਮੀਟਰ ਦੇ ਜਿਹੜੇ ਮੁਕਾਬਲੇ ਜੂਨ ਮਹੀਨੇ ਦੇ ਵਿੱਚ 29.5 ਮਿਲੀਮੀਟਰ ਹੀ ਰਹਿ ਗਿਆ। ਜੁਲਾਈ ਮਹੀਨੇ ਦੇ ਵਿੱਚ ਅੱਜ ਤੱਕ ਆਮ ਦੇ ਨਾਲੋਂ 26% ਘੱਟ ਬਾਰਿਸ਼ ਹੋਈ ਹੈ। 150 ਮਿਲੀਮੀਟਰ ਦੇ ਮੁਕਾਬਲੇ ਜੁਲਾਈ ਦੇ ਵਿੱਚ 113.3 ਮਿਲੀਮੀਟਰ ਮੀਂਹ ਪਿਆ। ਸਰਦੀਆਂ ਦੇ ਮੌਸਮ ਦੇ ਵਿੱਚ ਪਹਾੜਾਂ ਦੇ ਬਰਫ਼ਬਾਰੀ ਵੀ ਐਤਕੀ ਘਟੀ ਹੈ। ਮੌਸਮ ਵਿਭਾਗ ਨੇ 20 ਤੋਂ 22 ਜੁਲਾਈ ਅਤੇ ਮਗਰੋਂ 28 ਤੋਂ 29 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੀਂਹ ਬਹੁਤ ਹੀ ਘੱਟ ਪਿਆ ਤੇ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਰਹਿ ਗਿਆ। ਪਿਛਲੇ ਸਾਲ ਪੰਜਾਬ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਹੜ੍ਹਾਂ ਦੇ ਬਾਵਜੂਦ ਐਤਕੀ ਡੈਮਾਂ ਦੇ ਵਿੱਚ ਪਾਣੀ ਦੀ ਵੱਡੀ ਕਮੀ ਰਹਿ ਰਹੀ ਹੈ। ਭਾਖੜਾ ਡੈਮ ਦੇ ਵਿੱਚ ਅੱਜ ਪਾਣੀ ਦਾ ਪੱਧਰ ਜਿਹੜਾ ਸੀ 1597.2 ਫੁੱਟ ਹੈ, ਜੋ ਪਿਛਲੇ ਸਾਲ ਇਸ ਸਮੇਂ ਦੇ ਉੱਤੇ 1617.5 ਫੁੱਟ ਸੀ। ਇਸ ਡੈਮ ਦੀ 20 ਸਾਲ ਦੀ ਔਸਤ ਜਿਹੜੀ ਹੈ 1613.12 ਫੁੱਟ ਰਹੀ ਹੈ। ਇਸੇ ਤਰ੍ਹਾਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਅੱਜ 1333.87 ਫੁੱਟ ਹੈ, ਜਦੋਂ ਕਿ ਪਿਛਲੇ ਵਰੇ 1344.95 ਜਿਹੜਾ ਸੀਗਾ ਫੁੱਟ ਸੀ। ਰਣਜੀਤ ਸਾਗਰ ਡੈਮ ਦੀ 20 ਸਾਲ ਦੀ ਔਸਤ 1674.77 ਫੁੱਟ ਦੇ ਮੁਕਾਬਲੇ ਅੱਜ ਇਸ ਡੈਮ ਦੇ ਵਿੱਚ ਪਾਣੀ ਦਾ ਪੱਧਰ 1669.03 ਫੁੱਟ ਰਿਹਾ। ਪਿਛਲੇ ਸਾਲ ਇਹ ਪੱਧਰ ਜਿਹੜਾ ਸੀ 1664.27 ਫੁੱਟ ਸੀ। ਮੌਜੂਦਾ ਹਾਲਾਤਾਂ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਹੜ੍ਹ ਰੋਕੂ ਪ੍ਰਬੰਧਾਂ ਤੋਂ ਹਟ ਕੇ ਪਾਣੀ ਦੀ ਸਖ਼ਤ ਬਚਤ ਤੇ ਰਾਸ਼ਨਿੰਗ ਵੱਲ ਧਿਆਨ ਦੇਣਾ ਪੈ ਸਕਦਾ ਹੈ। ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੇ ਲਈ ਨਹਿਰਾਂ ਭਰ ਕੇ ਚਲਾ ਰਹੀ ਹੈ ਤੇ ਅਗਸਤ ਮਹੀਨਾ ਸੁੱਕਾ ਲੰਘ ਗਿਆ ਤਾਂ ਨਹਿਰੀ ਪਾਣੀ ਦੇ ਵਿੱਚ ਕਟੌਤੀ ਕੀਤੇ ਬਿਨਾਂ ਕੋਈ ਚਾਰਾ ਨਹੀਂ ਬਚਦਾ ਹੈ। ਪਾਣੀ ਦਾ ਪੱਧਰ ਘਟਣ ਦੇ ਕਾਰਨ ਬਿਜਲੀ ਜਿਹੜੀ ਹੈ ਪੈਦਾਵਾਰ ਦੇ ਉੱਤੇ ਵੀ ਅਸਰ ਪਏਗਾ ਤੇ ਇਸ ਵੇਲੇ ਭਾਖੜਾ ਡੈਮ ਦੇ ਵਿੱਚ ਸਮਰੱਥਾ ਦੇ ਮੁਕਾਬਲੇ ਸਿਰਫ 41% ਪਾਣੀ ਰਿਹਾ ਹੈ। ਭਾਖੜਾ ਡੈਮ ਦੇ ਵਿੱਚ ਪਿਛਲੇ ਸਮਿਆਂ ਦੇ ਦੌਰਾਨ 33% ਨਾਲ ਸਭ ਤੋਂ ਘੱਟ ਸਮਰੱਥਾ ਦੇ ਸਾਲ 2021 ਦੇ ਵਿੱਚ ਰਹੀ ਹੈ। ਪੌਂਗ ਡੈਮ ਦੇ ਵਿੱਚ ਇਸ ਵੇਲੇ ਸਮਰੱਥਾ ਦੇ ਮੁਕਾਬਲੇ 40% ਜਿਹੜਾ ਪਾਣੀ ਹੈ ਤੇ ਰਣਜੀਤ ਸਾਗਰ ਡੈਮ ਦੀ ਸਥਿਤੀ ਥੋੜੀ ਚੰਗੀ ਹੈ, ਜਿੱਥੇ ਸਮਰੱਥਾ ਦਾ 40% ਪਾਣੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਹੁਣ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਅਗਸਤ ਦੇ ਦੌਰਾਨ ਪੈਣ ਵਾਲੇ ਮੀਂਹ ਦੇ ਉੱਤੇ ਨਜ਼ਰ ਜਿਹੜੀ ਰਹੇਗੀ। ਇਹਦੇ ਨਾਲ ਚਲੋ ਪੰਜਾਬ ਸਰਕਾਰ ਵੀ ਬਚ ਗਈ ਹੈ, ਜੋ ਕਹਿੰਦੇ ਕਹਿਣਗੇ ਭਾਈ ਅਸੀਂ ਪੂਰੇ ਬੰਦੋਬਸਤ ਕੀਤੇ ਹੈ, ਪਰ ਉੱਪਰ ਵਾਲਾ ਜਿਹੜਾ ਹੈ ਉਹ ਦਇਆਦਾਰ ਹੋ ਗਿਆ। ਦੇਖਦੇ ਹਾਂ ਕੀ ਕੁਝ ਬਣਦਾ ਹੈ ਤੇ ਇਹਨਾਂ ਨੂੰ ਬਹਾਨਾ ਮਿਲ ਜਾਣਾ ਕਿ ਅਸੀਂ ਪੁਖਤਾ ਪ੍ਰਬੰਧ ਕਰ ਦਿੱਤੇ ਸੀ ਭਾਈ, ਜਿਹੜੇ ਪਿਛਲੇ ਸਮਿਆਂ ਦੇ ਵਿੱਚ ਖਮਿਆਜੇ ਭੁਗਤਣੇ ਪਏ ਆ, ਅਸੀਂ ਨਹੀਂ ਚਾਹੁੰਦੇ ਸੀ ਤੇ ਇਹਨਾਂ ਦੀ ਬੱਲੇ ਬੱਲੇ ਫਿਰ ਹੋ ਜਾਣੀ ਹੈ। ਅਸਲ ਮਕਸਦ ਪਿੱਛੇ ਹੈ ਇਹਦਾ ਮਤਲਬ ਕਿ ਬਰਸਾਤ ਇਸ ਵਾਰੀ ਬਹੁਤ ਘੱਟ ਪੈ ਰਹੀ ਹੈ। ਦੂਸਰੇ ਪਾਸੇ ਸਫਾਈ ਸੇਵਕਾਂ ਦੇ ਵੱਲੋਂ ਪੰਜਾਬ ਬੰਦ ਤੇ ਅੱਜ ਤਨਖਾਹਾਂ ਵਧਾਉਣ ਦੇ ਉੱਤੇ ਪੱਕੇ ਕਰਨ ਦੀ ਸਰਕਾਰੀ ਪੇਸ਼ਕਸ਼ ਰੱਦ ਕਰਤੀ ਹੈ। ਸਫਾਈ ਕਰਮਚਾਰੀ ਯੂਨੀਅਨਾਂ ਦੇ ਜਿਹੜੇ ਜਨਰਲ ਸਕੱਤਰ ਰਮੇਸ਼ ਗਿਆ ਚੰਦ ਹੁਣਾਂ ਨੇ ਕਿਹਾ ਕਿ 40,000 ਰੁਪਏ ਮਾਸਿਕ ਤਨਖਾਹ ਦੀ ਮੰਗ ਕੀਤੀ ਹੈ ਤੇ ਸਰਕਾਰ ਦੇ ਵੱਲੋਂ ਕੀਤੀ ਪੇਸ਼ਕਸ਼ ਰੱਦ ਕਰ ਦਿੱਤੀ ਗਈ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰ ਦੇ ਵੱਲੋਂ ਐਲਾਨੀ ਤਨਖਾਹ 20,500 ਰੁਪਏ ਚ ਕਟੌਤੀਆਂ ਕਰਨ ਮਗਰੋਂ ਮੁਲਾਜ਼ਮਾਂ ਦੇ ਜਿਹੜੇ ਨੇ ਪੱਲੇ 16,000 ਰੁਪਏ ਰਾਸ਼ੀ ਹੀ ਪਵੇਗੀ ਤੇ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਨਿਰਧਾਰਿਤ ਕੀਤੀ 45 ਸਾਲਾਂ ਦੀ ਜਿਹੜੀ ਹੈ ਉਮਰ ਸੀਮਾ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਕੀਤਾ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਤੇ 167 ਦੇ ਵਿੱਚੋਂ 150 ਸ਼ਹਿਰੀ ਸੰਸਥਾਵਾਂ ਨੂੰ ਬੰਦ ਦਾ ਸੱਦਾ ਅਮਲ ਦੇ ਵਿੱਚ ਆਵੇਗਾ। ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਸਲਾਹਕਾਰ ਕੁਲਦੀਪ ਸਿੰਘ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇਸੇ ਵੇਲੇ ਇਹ ਜਿਹੜਾ ਕੁੱਲ 30,000 ਮੁਲਾਜ਼ਮਾਂ ਵਿੱਚੋਂ ਕਰੀਬ 15% ਮੁਲਾਜ਼ਮ 45 ਸਾਲ ਦੀ ਉਮਰ ਪਾਰ ਕਰ ਚੁੱਕੇ ਨੇ ਤੇ ਬਹੁਤੇ ਮੁਲਾਜ਼ਮ ਨੇ ਤਾਂ 4-5 ਸਾਲ ਪਹਿਲਾਂ ਹੀ ਠੇਕੇ ਦੇ ਉੱਤੇ ਭਰਤੀ ਕੀਤੇ ਗਏ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕਰਨ ਦੀ ਲਗਾਈ ਉਮਰ ਸੀਮਾ ਦੀ ਸ਼ਰਤ ਦੇ ਵਿੱਚ ਢਿੱਲ ਦੇਵੇ ਤੇ ਪੰਜਾਬ ਸਰਕਾਰ ਨੇ 3 ਸਾਲ ਤੋਂ ਆਊਟਸੋਰਸ ਦੇ ਉੱਤੇ ਕੰਮ ਕਰ ਰਹੇ ਕਾਮਿਆਂ ਨੂੰ ਸਿੱਧਾ ਠੇਕੇ ਦੇ ਅਧੀਨ ਲਿਆਉਣ ਦਾ ਜਿਹੜਾ ਫੈਸਲਾ ਕੀਤਾ ਹੈ। ਦੂਸਰੇ ਪਾਸੇ ਹਾਈ ਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਦੇ ਵਿੱਚ ਕਥਿਤ ਗੈਰ ਕਾਨੂੰਨੀ ਮਾਈਨਿੰਗ ਦੇ ਬਾਰੇ ਰਿਪੋਰਟ ਮੰਗ ਲਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ 'ਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਦੇ ਉੱਤੇ ਪੰਜਾਬ ਰਾਜ ਤੋਂ ਸਥਿਤੀ ਰਿਪੋਰਟ ਜਿਹੜੀ ਮੰਗੀ ਹੈ ਤੇ ਨਾਲ ਹੀ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਖੇਤਰ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਨਿਰਦੇਸ਼ ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸੰਦੀਪ ਸਿੰਘ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ PIL ਦੀ ਸੁਣਵਾਈ ਦੇ ਦੌਰਾਨ ਦਿੱਤੇ ਨੇ। ਪਟੀਸ਼ਨ ਦੇ ਵਿੱਚ ਉਠਾਈ ਗਈ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਬੈਂਚ ਨੇ ਦਰਜ ਕੀਤਾ ਕਿ ਰਿੱਟ ਪਟੀਸ਼ਨ ਦੇ ਵਿੱਚ ਪ੍ਰਾਰਥਨਾ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਸੰਬੰਧ ਦੇ ਵਿੱਚ ਹੈ। ਇਸ ਤੋਂ ਬਾਅਦ ਅਦਾਲਤ ਨੇ ਰਾਜ ਨੂੰ ਹੁਕਮ ਦਿੱਤਾ ਕਿ ਉਹ ਅਗਲੀ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਰਿਕਾਰਡ ਦੇ ਵਿੱਚ ਪੇਸ਼ ਕਰੇ ਤੇ ਟਿੱਪਣੀ ਕੀਤੀ ਕਿ ਰਾਜ ਦੇ ਵਕੀਲ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਇੱਕ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ। ਬੈਂਚ ਨੇ ਖਣਿਜਾਂ ਦੀ ਕਿਸੇ ਵੀ ਚੱਲ ਰਹੀ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਉਦੇਸ਼ ਦੇ ਨਾਲ ਤੁਰੰਤ ਨਿਰਦੇਸ਼ ਵੀ ਜਾਰੀ ਕੀਤੇ ਹੈ। ਕਾਨੂੰਨ ਨੂੰ ਲਾਗੂ ਕਰਨ ਦੇ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਜੇ ਖੇਤਰ ਦੇ ਵਿੱਚ ਕੋਈ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਸੰਬੰਧਤ ਅਧਿਕਾਰੀ ਅਜਿਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪਣੇ ਅਧਿਕਾਰ ਖੇਤਰ ਦੇ ਵਿੱਚ ਉਪਲਬਧ ਸਾਰੇ ਕਦਮ ਚੁੱਕਣਗੇ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਦੇ ਲਈ ਜਿਹੜਾ ਤਫਸੀਲ ਕੀਤੀ ਗਈ ਹੈ ਜਿਸ ਤੱਕ ਰਾਜ ਤੋਂ PIL ਦੇ ਵਿੱਚ ਉਠਾਏ ਗਏ ਦੋਸ਼ਾਂ ਦੇ ਉੱਤੇ ਆਪਣੀ ਸਥਿਤੀ ਰਿਪੋਰਟ ਦੇ ਵਿੱਚ ਦਾਇਰ ਕਰਨ ਦੀ ਉਮੀਦ ਜਤਾਈ ਗਈ ਹੈ। ਇਸੇ ਤਰ੍ਹਾਂ ਕੱਲ ਦਾ ਜਿਹੜਾ ਮਾਰਚ ਸੀਗਾ ਚੰਡੀਗੜ੍ਹ ਦਾ, ਵਾਰਸ ਪੰਜਾਬ ਦੇ ਵੱਲੋਂ ਬੰਦੀ ਸਿੰਘਾਂ ਤੇ ਅੰਮ੍ਰਿਤਪਾਲ ਦੇ ਜਿਹੜਾ ਹੱਕ ਦੇ ਵਿੱਚ, ਉਹਦੇ ਵਿੱਚ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਐਲੀ ਤੇ 14 ਹੋਰਨਾਂ ਵਿਰੁੱਧ ਜਿਹੜਾ ਚੰਡੀਗੜ੍ਹ ਦੇ ਵਿੱਚ ਕੇਸ ਦਰਜ ਹੋ ਗਿਆ। ਝੜਪ ਦੇ ਦੌਰਾਨ ਕਈ ਅਧਿਕਾਰੀ ਜ਼ਖਮੀ ਹੋਏ ਹੈ, ਪੁਲਿਸ ਨੇ ਦਾਅਵਾ ਕੀਤਾ। ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ 14 ਹੋਰਨਾਂ ਦੇ ਵਿਰੁੱਧ ਪੁਲਿਸ ਦੇ ਨਾਲ ਝੜਪ ਕਰਨ ਦੇ ਮਾਮਲੇ 'ਚ FIR ਦਰਜ ਕਰ ਲਈ ਹੈ। ਦਾਖਾ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਤੇ ਵਿਧਾਇਕ ਇਆਲੀ ਤੋਂ ਇਲਾਵਾ ਪੁਲਿਸ ਨੇ FIR ਦੇ ਵਿੱਚ 14 ਹੋਰਾਂ ਦਾ ਨਾਮ ਦਰਜ ਕੀਤਾ ਹੈ, ਜਿਨ੍ਹਾਂ ਦੇ ਵਿੱਚ ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਪਰਮਜੀਤ ਸਿੰਘ ਜੌਲ, ਚਮਕੌਰ ਸਿੰਘ ਧੁੰਨ ਤੇ ਇਮਾਨ ਸਿੰਘ ਖਾਰਾ ਸ਼ਾਮਲ ਨੇ। ਅਕਾਲੀ ਦਲ ਵਾਰਸ ਪੰਜਾਬ ਦੇ ਸਮਰਥਕਾਂ ਨੇ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ ਸੀ। FIR ਦੇ ਅਨੁਸਾਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਸੀ ਕਿ BNSS ਦੀ ਜਿਹੜੀ ਧਾਰਾ 163 ਦੇ ਤਹਿਤ ਪਾਬੰਦੀਸ਼ੁਦਾ ਹੁਕਮ ਲਾਗੂ ਨੇ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪ੍ਰਵਾਨਗੀ ਜਿਹੜੀ ਹੈ ਲੈ ਕੇ ਆਪਣਾ ਪ੍ਰਦਰਸ਼ਨ ਸੈਕਟਰ 25 ਦੇ ਨਿਰਧਾਰਿਤ ਰੈਲੀ ਗਰਾਊਂਡ ਵਿੱਚ ਤਬਦੀਲ ਕਰਨ। FIR ਦੇ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਪਾਰਟੀ ਆਗੂਆਂ ਵੱਲੋਂ ਸਮਰਥਕਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਦਾਇਤ ਦੇਣ ਤੋਂ ਬਾਅਦ ਤਲਵਾਰਾਂ ਤੇ ਹੋਰ ਰਵਾਇਤੀ ਹਥਿਆਰਾਂ ਦੇ ਨਾਲ ਲੈਸ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਪੁਲਿਸ ਬੈਰੀਕੇਡਾਂ ਦੇ ਵੱਲ ਧਾਵਾ ਜਿਹੜਾ ਬੋਲ ਦਿੱਤਾ। ਇਸ ਤੋਂ ਇਲਾਵਾ ਕੁਝ ਪ੍ਰਦਰਸ਼ਨਕਾਰੀਆਂ ਨੇ ਪਾਣੀ ਦੀ ਬੁਛਾੜ ਵਾਲੇ ਵਾਹਨ ਵਾਟਰ ਕੈਨਨ ਤੇ ਚੜ ਕੇ ਇਸ ਦੀ ਨਲਕੀ ਹੈ ਯਾਨੀ ਕਿ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ। FIR ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਵਾਹਨ ਦੇ ਡਰਾਈਵਰ ਦੇ ਨਾਲ ਵੀ ਕੁੱਟਮਾਰ ਕੀਤੀ ਹੈ ਤੇ ਪੁਲਿਸ ਨੇ BNS ਦੀ ਧਾਰਾ 121(1), 132 ਅਤੇ 223 ਤਹਿਤ ਜਿਹੜਾ ਇਹ ਕੇਸ ਦਰਜ ਕੀਤਾ ਹੈ। ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਨੂੰ ਪੁੱਜਿਆ ਜਿਹੜਾ ਸਰਕਾਰ ਦੇ ਵੱਲੋਂ ਪੱਤਰ, ਸਤਿਕਾਰ ਐਕਟ ਦੇ ਜਿਹੜਾ ਸੀਗਾ ਬੇਅਦਬੀ ਮਾਮਲਿਆਂ ਦੇ ਵਿੱਚ, ਉਹਦੇ ਵਿੱਚ ਜਿਹੜਾ ਅੱਜ ਜਥੇਦਾਰ ਗੜਗੱਜ ਸਾਹਿਬ ਨੇ ਭੇਦ ਖੋਲ ਦਿੱਤੇ ਹੈ। ਸਤਿਕਾਰ ਐਕਟ ਸੋਧਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦਾ ਜਵਾਬ ਮਨਜ਼ੂਰ ਨਹੀਂ ਹੈ, ਜਥੇਦਾਰ ਗੜਗੱਜ ਹੋਣਾ ਨੇ ਅੱਜ ਕਿਹਾ ਤੇ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਜਿਹੜਾ ਨਹੀਂ ਦਰਸਾਉਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਵਿੱਚ ਪ੍ਰਸਤਾਵਿਤ ਸੋਧਾਂ ਦੇ ਉੱਤੇ ਸਰਕਾਰ ਦੇ ਜਵਾਬ ਨੂੰ ਅਸੰਤੁਸ਼ਟੀਜਨਕ ਜਿਹੜਾ ਕਰਾਰ ਦਿੱਤਾ ਹੈ ਕਿ ਸਾਨੂੰ ਸੰਤੁਸ਼ਟੀ ਨਹੀਂ ਹੈ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਜਦੋਂ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਏ ਸਨ ਤਾਂ ਉਹਨਾਂ ਨੇ ਇਤਰਾਜ਼ਯੋਗ ਮੱਦਾਂ ਹਟਾਉਣ ਦੇ ਲਈ ਜੋ ਸਹਿਮਤੀ ਦਿੱਤੀ ਸੀ ਇਹ ਜਵਾਬ ਉਸਦੇ ਮੁਤਾਬਕ ਨਹੀਂ। ਜਥੇਦਾਰ ਗੜਗਾਜ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸੁਝਾਵਾਂ ਦੇ ਉੱਤੇ ਪੰਜਾਬ ਸਰਕਾਰ ਦੇ ਜਵਾਬ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਰਕਾਰ ਸਿੱਖਾਂ ਦੀ ਸਰਵਉੱਚ ਸੰਸਥਾ ਅਤੇ ਸਿੱਖ ਭਾਵਨਾਵਾਂ ਦੇ ਅਨੁਸਾਰ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਤਿਆਰ ਨਹੀਂ ਹੈ। ਨਾਲ ਉਹਨਾਂ ਕਿਹਾ ਕਿ ਇਹ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਨਹੀਂ ਦਰਸਾਉਂਦਾ। ਉਸ ਦਿਨ ਸਿੱਖ ਵਿਧਾਇਕ ਅਤੇ ਕੈਬਨਿਟ ਮੰਤਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਤੇ ਭਰੋਸਾ ਦਿੱਤਾ ਸੀ ਕਿ ਪ੍ਰਸਤਾਵਿਤ ਸੋਧਾਂ ਨੂੰ ਪ੍ਰਵਾਨ ਕਰਦੇ ਹੋਏ ਕਾਨੂੰਨ ਦੇ ਵਿੱਚ ਸੋਧ ਕਰਵਾਈ ਜਾਵੇਗੀ। ਜਥੇਦਾਰ ਦੇ ਅਨੁਸਾਰ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸਿਫਾਰਿਸ਼ਾਂ ਦੇ ਵਿੱਚੋਂ ਸਿਰਫ 10% ਹੀ ਸਵੀਕਾਰ ਕੀਤੇ ਸਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਜਵਾਬ ਤਸੱਲੀ ਬਖਸ਼ ਨਹੀਂ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਸੋਧਾਂ ਦੇ ਮਾਮਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਨਾਲ ਤਾਲਮੇਲ ਵੀ ਨਹੀਂ ਕੀਤਾ, ਕੋਈ ਸੰਪਰਕ ਨਹੀਂ ਕੀਤਾ, ਆਪ ਹੁਦਰੇ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ, ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਪੰਜਾਬ ਦੇ ਗ੍ਰਹਿ ਵਿਭਾਗ ਨੇ ਬੁੱਧਵਾਰ ਨੂੰ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਅਤੇ DC ਅੰਮ੍ਰਿਤਸਰ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ 24 ਪੰਨਿਆਂ ਦਾ ਜਿਹੜਾ ਸੀ ਜਵਾਬ ਸੌਂਪਿਆ। ਜਵਾਬ ਦੇ ਵਿੱਚ ਤਖ਼ਤ ਦੇ ਵੱਲੋਂ ਐਕਟ ਦੇ ਉੱਤੇ ਉਠਾਏ ਗਏ 12 ਇਤਰਾਜ਼ਾਂ ਤੇ ਸੁਝਾਵਾਂ ਨੂੰ ਸੰਬੋਧਿਤ ਕੀਤਾ ਗਿਆ। ਮੁੱਖ ਨੁਕਤਿਆਂ ਦੇ ਵਿੱਚੋਂ ਸਰਕਾਰ ਨੇ ਕਾਨੂੰਨ ਦੇ ਵਿੱਚੋਂ ਵਿਵਾਦਪੂਰਨ ਜਿਹੜੇ ਨੇ ਸ਼ਬਦ ਕਸਟੋਡੀਅਨ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਬਜਾਏ ਐਕਟ ਦੇ ਹਵਾਲੇ ਦੇ ਨਾਲ ਇੱਕ ਵਿਸਤ੍ਰਿਤ ਨੋਟ ਰਾਹੀਂ ਇਸ ਨੂੰ ਸ਼ਾਮਲ ਕਰਨ ਨੂੰ ਜਾਇਜ਼ ਠਹਿਰਾਇਆ। ਜਥੇਦਾਰ ਗੜਗਾਜ ਸਾਹਿਬ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਦੇ ਵਿੱਚ ਕਾਨੂੰਨ ਦੇ ਉੱਤੇ ਚਰਚਾ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੱਲਬਾਤ ਦੇ ਲਈ ਰਾਹ ਖੁੱਲ੍ਹਾ ਹੈ ਤੇ ਉਨ੍ਹਾਂ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਇੱਕ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ। ਇਸ ਕਮੇਟੀ ਦੇ ਵਿੱਚ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣਾ ਦੇ ਪ੍ਰੋਫੈਸਰ ਜਗਮੋਹਨ ਸਿੰਘ ਤੇ SGPC ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਜੋ ਕੋਆਰਡੀਨੇਟਰ ਦੇ ਵਜੋਂ ਸੇਵਾ ਨਿਭਾਉਣਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੇ ਵਿੱਚ ਸ਼ਾਮਲ ਹੋਣ ਸੰਬੰਧੀ ਮਾਰਗ ਦਰਸ਼ਨ ਦੇ ਲਈ ਕੀਤੀ ਗਈ ਅਪੀਲ ਸੰਬੰਧੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਜਥੇਦਾਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਵਿਧਾਇਕਾਂ ਨੂੰ ਆਪਣੀ ਗੱਲਬਾਤ ਸਪੀਕਰ ਤੱਕ ਸੀਮਤ ਰੱਖਣੀ ਚਾਹੀਦੀ ਹੈ, ਨਾ ਕਿ CM ਤੱਕ। ਸਿਰਫ ਸਦਨ ਦੀ ਕਾਰਵਾਈ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨ ਦੇ ਉੱਤੇ ਗੁਰੇਜ਼ ਕਰਨਾ ਚਾਹੀਦਾ ਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਚਾਹੀਦਾ। ਬਾਜਵਾ ਨੇ ਇਸ ਮੁੱਦੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਰੂਪ ਦੇ ਵਿੱਚ ਦਿਸ਼ਾ ਨਿਰਦੇਸ਼ ਜਿਹੜੇ ਨੇ ਮੰਗੇ ਸਨ। ਦੂਸਰੇ ਪਾਸੇ ਕਰਜ਼ੇ ਦੀ ਪੰਡ, ਦੇਸ਼ ਦੇ ਵਿੱਚੋਂ ਪੰਜਾਬ 12ਵੇਂ ਨੰਬਰ ਤੇ, ਤਾਮਿਲਨਾਡੂ ਦੀ ਕਰਜ਼ਾ ਚੁੱਕਣ ਦੀ ਝੰਡੀ, ਮਿਜ਼ੋਰਮ ਸਭ ਤੋਂ ਫਾਡੀ ਤੇ ਬਿਹਾਰ ਦੇ ਉੱਤੇ ਹਰਿਆਣਾ ਨੂੰ ਪੰਜਾਬ ਨੇ ਪਿੱਛੇ ਛੱਡ ਦਿੱਤਾ। ਮੁਲਕ ਦਾ ਕੋਈ ਸੂਬਾ ਨਹੀਂ ਜਿਹੜਾ ਐਸਾ ਕਿ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਦੇ ਉੱਤੇ ਸਭ ਤੋਂ ਵੱਧ ਸਿਆਸੀ ਰੋਲਾ ਰੱਪਾ ਪੰਜਾਬ ਦੇ ਵਿੱਚ ਪੈਂਦਾ ਹੈ। ਤਾਮਿਲਨਾਡੂ ਕਰਜ਼ਾ ਚੁੱਕਣ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਸ ਦੇ ਵੇਲੇ ਤਾਮਿਲਨਾਡੂ ਦੇ ਉੱਤੇ 10.42 ਲੱਖ ਕਰੋੜ ਦਾ ਕਰਜ਼ਾ ਹੈ। ਸਿਰ ਚੜੇ ਕਰਜ਼ੇ ਦੇ ਮਾਮਲੇ ਦੇ ਉੱਤੇ ਪੰਜਾਬ ਦਾ ਦੇਸ਼ ਭਰ ਚੋਂ 12ਵਾਂ ਨੰਬਰ ਆਉਂਦਾ ਹੈ, ਜਿਸ ਦੇ ਉੱਤੇ ਮਾਰਚ 2026 ਤੱਕ ਕਰਜ਼ਾ 4.13 ਲੱਖ ਕਰੋੜ ਹੋ ਗਿਆ। ਜਦੋਂ ਮਾਰਚ 2026 ਤੱਕ ਦੀ ਸਥਿਤੀ ਜਿਹੜੀ ਵੇਖਦੇ ਹਾਂ ਤਾਂ ਦੇਸ਼ ਦੇ ਵਿੱਚ ਸਭ ਤੋਂ ਘੱਟ ਕਰਜ਼ਾ 14,516 ਕਰੋੜ ਰੁਪਏ ਮਿਜ਼ੋਰਮ ਦਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਅਨੁਸਾਰ ਬਿਹਾਰ ਤੋਂ ਜਿਹੜਾ ਵੱਧ ਪੰਜਾਬ ਦੇ ਉੱਤੇ ਕਰਜ਼ਾ ਹੈ। ਬਿਹਾਰ ਦੇ ਉੱਤੇ ਕਰਜ਼ਾ 4.03 ਲੱਖ ਕਰੋੜ ਦਾ ਹੈ, ਜਦੋਂ ਕਿ ਪੰਜਾਬ ਦੇ ਉੱਤੇ 4.13 ਲੱਖ ਕਰੋੜ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਉੱਤੇ 4.2 ਲੱਖ ਕਰੋੜ ਦਾ ਕਰਜ਼ਾ ਹੈ। 28 ਸੂਬਿਆਂ ਦੇ ਵਿੱਚੋਂ ਦੇਸ਼ ਚੋਂ ਕਰਜ਼ਾ ਚੁੱਕਣ ਦੇ ਵਿੱਚ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ, ਜਿਸਦੇ ਉੱਤੇ 9.37 ਲੱਖ ਕਰੋੜ ਦਾ ਕਰਜ਼ਾ ਹੈ। ਮਹਾਰਾਸ਼ਟਰ ਭਾਈ ਉੱਥੇ ਡਿਵੈਲਪਮੈਂਟ ਵੀ ਕਾਫ਼ੀ ਹੈ, ਹੱਬ ਹੈ IT ਦੀ। ਲੰਘੇ 2 ਵਰ੍ਹਿਆਂ ਦੇ ਵਿੱਚ ਹਰਿਆਣਾ ਨੇ 63,000 ਕਰੋੜ ਦਾ ਨਵਾਂ ਕਰਜ਼ਾ ਚੁੱਕਿਆ, ਜਦੋਂ ਕਿ ਪੰਜਾਬ ਨੇ 67,000 ਕਰੋੜ ਦਾ ਕਰਜ਼ਾ ਲਿਆ। ਦੇਸ਼ ਦੇ ਵਿੱਚੋਂ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ, ਜਿਸਦੇ ਉੱਤੇ 8.83 ਲੱਖ ਕਰੋੜ ਦਾ ਕਰਜ਼ਾ ਹੈ। ਚੌਥਾ ਨੰਬਰ ਤੇ ਕਰਨਾਟਕ ਦਾ ਹੈ, ਜਿਸਦੇ ਉੱਤੇ 8.14 ਲੱਖ ਕਰੋੜ ਦਾ ਕਰਜ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੇ ਉੱਤੇ 5.34 ਲੱਖ ਕਰੋੜ ਦਾ ਕਰਜ਼ਾ ਹੈ, ਜਦੋਂ ਕਿ ਪੱਛਮੀ ਬੰਗਾਲ ਦੇ ਉੱਤੇ 7.90 ਲੱਖ ਕਰੋੜ ਦਾ ਕਰਜ਼ਾ ਹੈ। ਸਾਲ 2022 ਦੇ ਵਿੱਚ ਪੰਜਾਬ ਤੇ ਕੁੱਲ ਕਰਜ਼ਾ 2.82 ਲੱਖ ਕਰੋੜ ਨੂੰ ਪਾਰ ਕਰ ਗਿਆ ਸੀ, ਜਦੋਂ ਕਿ 31 ਮਾਰਚ 2027 ਤੱਕ ਇਹ ਕਰਜ਼ਾ 4.47 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਦਰਸਾਇਆ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਸੰਕੇਤਕ ਕੈਲੰਡਰ ਦੇ ਅਨੁਸਾਰ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੀ ਜੁਲਾਈ ਸਤੰਬਰ ਦੀ ਤਿਮਾਹੀ ਦੇ ਦੌਰਾਨ 13,900 ਕਰੋੜ ਦਾ ਕਰਜ਼ਾ ਚੁੱਕੇਗੀ। ਪੰਜਾਬ ਦੀ ਪਹਿਲੀ ਤਿਮਾਹੀ ਦੇ ਦੌਰਾਨ 9500 ਕਰੋੜ ਜਿਹੜਾ ਕਰਜ਼ਾ ਚੁੱਕਣ ਦੀ ਵਿਉਂਤ ਸੀ, ਪਰ ਹਕੀਕਤ ਦੇ ਵਿੱਚ ਪੰਜਾਬ ਨੇ ਪਹਿਲੀ ਤਿਮਾਹੀ ਦੇ ਵਿੱਚ ਕਰੀਬ 7800 ਕਰੋੜ ਜਿਹੜਾ ਲਿਆ। ਹਰ ਸੂਬੇ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਉਸ ਵਰ੍ਹੇ ਦੇ ਵਿੱਚ ਕਰਜ਼ੇ ਦੀ ਰਫ਼ਤਾਰ ਵੱਧ ਜਾਂਦੀ ਹੈ। ਪੰਜਾਬ ਚੋਣਾਂ ਵੀ ਨਜ਼ਦੀਕ ਨੇ, ਜਿਸਦੇ ਕਰਕੇ ਵਿਕਾਸ ਨੂੰ ਰਫ਼ਤਾਰ ਦੇਣ ਦੇ ਲਈ ਸਰਕਾਰ ਹਰ ਮਹੀਨੇ ਕਰਜ਼ਾ ਚੁੱਕ ਰਹੀ ਹੈ, ਪਰ ਵਿਕਾਸ ਨਜ਼ਰ ਨਹੀਂ ਆਉਂਦਾ। ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਦੌਰਾਨ ਮਾਰਕੀਟ ਉਧਾਰ ਜ਼ਰੀਏ 43.798 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੁੱਕਣ ਦੀ ਜਿਹੜੀ ਇੱਛੁਕ ਹੈ, ਜਾਣੀ ਕਿ 43,798 ਕਰੋੜ ਦਾ। ਦੂਜੀ ਤਿਮਾਹੀ ਜਿਹੜੀ ਜੁਲਾਈ ਤੋਂ ਸਤੰਬਰ ਦੇ ਦੌਰਾਨ ਦੇਸ਼ ਦੇ ਸੂਬਿਆਂ ਦੇ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੁੱਲ 3.18 ਲੱਖ ਕਰੋੜ ਦਾ ਲੋਨ ਜਿਹੜਾ ਲਿਆ ਜਾਣਾ ਹੈ, ਜਿਸਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ 4.35% ਬਣ ਜਾਂਦੀ ਹੈ। ਗੁਆਂਢੀ ਸੂਬਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਹਰਿਆਣਾ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 19,000 ਕਰੋੜ ਦਾ ਜਿਹੜਾ ਕਰਜ਼ਾ ਚੁੱਕੇਗੀ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੂਜੀ ਤਿਮਾਹੀ ਦੇ ਵਿੱਚ 2100 ਕਰੋੜ ਦਾ ਕਰਜ਼ਾ ਲਵੇਗੀ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 15,000 ਕਰੋੜ ਜਿਹੜਾ, ਬਿਹਾਰ ਸਰਕਾਰ 14,000 ਕਰੋੜ, ਗੁਜਰਾਤ ਸਰਕਾਰ 12,500 ਕਰੋੜ ਕਰਜ਼ਾ ਚੁੱਕ ਰਹੀ ਹੈ। ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਰਕ ਹੈ ਕਿ ਉਹ ਤਾਂ ਵਿਰਾਸਤ ਦੇ ਵਿੱਚ ਮਿਲੇ ਕਰਜ਼ੇ ਨੂੰ ਉਤਾਰਨ ਦੇ ਲਈ ਕਰਜ਼ਾ ਕਹਿੰਦੇ ਚੁੱਕ ਰਹੇ ਨੇ ਤੇ ਤੈਅ ਸੀਮਾ ਦੇ ਵਿੱਚ ਹੀ ਕਰਜ਼ ਲੈ ਰਹੇ ਨੇ। ਦੂਸਰੇ ਪਾਸੇ ਕਾਫੀ ਵੀਡੀਓ ਵਾਇਰਲ ਵੀ ਹੋਈ ਤੇ ਉਹਦੇ ਬਾਰੇ ਇੱਕ ਖਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਰੋਪੜ ਸਪੋਰਟਸ ਗਰਾਊਂਡ ਜਿਹੜੀ ਸੀ, ਜੋ ਪੱਟੀ ਗਈ, ਉਖਾੜੀ ਗਈ, ਤਬਾਹ ਕਰ ਦਿੱਤੀ ਗਈ, ਉਹਦੇ ਲਈ ਹੁਣ ਹਰਭਜਨ ਸਿੰਘ ਉਹਨਾਂ ਨੇ ਸਰਕਾਰ ਦੇ ਵੱਲੋਂ ਮੈਦਾਨ ਨਾ ਠੀਕ ਕਰਨ ਦੇ ਉੱਤੇ ਖੁਦ ਮੁਰੰਮਤ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਆਪ ਸਰਕਾਰ ਵੱਲੋਂ ਇੱਕ ਸ਼ਾਮ ਸ਼ਿਵ ਕੇ ਨਾਮ ਧਾਰਮਿਕ ਸਮਾਗਮ ਦੇ ਆਯੋਜਨ ਤੋਂ ਬਾਅਦ, ਜੋ ਕਿ ਬੱਚਿਆਂ ਨੇ 500, 200, 400, 2000, 2500 ਜਿਹਦਾ ਵੀ ਜਿੰਨਾ ਸਰਦਾ ਪੁਰਦਾ ਸੀ ਪਾ ਕੇ ਬੜੇ ਲੰਮੇ ਅਰਸੇ ਬਾਅਦ ਟਰੈਕ ਬਣਵਾਇਆ ਸੀ ਤੇ ਉਹਦੇ ਉੱਤੇ ਪ੍ਰੈਕਟਿਸ ਕਰਦੇ ਸਨ ਤੇ ਉਹਨਾਂ ਦੇ ਅੱਖੀਆਂ ਦੇ ਵਿੱਚ ਹੰਝੂ ਦੇਖਣ ਨੂੰ ਮਿਲੇ। ਜੋ ਕੁਝ ਵਾਪਰ ਗਿਆ, ਸਾਰਾ ਟਰੈਕ ਹੀ ਪਟਵਾ ਕੇ ਰੱਖ ਦਿੱਤਾ। ਕਦੇ ਉੱਥੇ ਸਾਈਕਲ ਬਣਨ ਦੀ ਜ਼ਰੂਰਤ ਨਹੀਂ ਪੈਂਦੀ ਸੀ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਸੀ, ਪਰ ਉੱਥੇ ਗੱਡੀਆਂ ਖੜੀਆਂ ਕਰ ਦਿੱਤੀਆਂ, ਕਰੇਨਾਂ ਖੜੀਆਂ ਕਰ ਦਿੱਤੀਆਂ। ਰੋਪੜ ਦੇ ਇਤਿਹਾਸਕ ਖੇਡ ਮੈਦਾਨ ਨੂੰ ਕਥਿਤ ਤੌਰ ਦੇ ਉੱਤੇ ਪਹੁੰਚੇ ਨੁਕਸਾਨ ਨੂੰ ਲੈ ਕੇ ਵਿਵਾਦ ਨੇ ਸਿਆਸੀ ਰੂਪ ਧਾਰਨ ਕਰ ਲਿਆ। ਭਾਰਤ ਦੇ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਇਸ ਦੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਰਨ ਦੇ ਵਿੱਚ ਸਫਲ ਰਹੀ ਹੈ ਤਾਂ ਉਨ੍ਹਾਂ ਨੇ ਖੇਡ ਮੈਦਾਨ ਨੂੰ ਬਹਾਲ ਕਰਨ ਦੀ ਜਨਤਕ ਜਿਹੜਾ ਤੌਰ ਦੇ ਉੱਤੇ ਪੇਸ਼ਕਸ਼ ਕੀਤੀ ਹੈ। ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਬੀਤੇ ਦਿਨ ਜਿਹੜਾ ਸੀ ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਲ ਹੋਏ ਸਨ। ਹਰਭਜਨ ਜੋ ਹਾਲ ਹੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਦੇ ਵਿੱਚ ਇੱਕ ਪੋਸਟ ਦੇ ਰਾਹੀਂ ਇਹ ਪੇਸ਼ਕਸ਼ ਕਰਦਿਆਂ ਕਿਹਾ ਕਿ ਕੋਈ ਨਾ, ਹੌਸਲਾ ਰੱਖੋ ਦੋਸਤੋ, ਜੇ ਪੰਜਾਬ ਸਰਕਾਰ ਠੀਕ ਨਹੀਂ ਕਰਵਾਏਗੀ ਗਰਾਊਂਡ ਨੂੰ ਤਾਂ ਤੁਸੀਂ ਮੈਨੂੰ ਦੱਸੋ, ਮੈਂ ਠੀਕ ਕਰਵਾ ਕੇ ਦੇਵਾਂਗਾ। ਪੰਜਾਬ ਨੂੰ ਦੁਬਾਰਾ ਖੇਡ ਦੀਆਂ ਬੁਲੰਦੀਆਂ ਦੇ ਉੱਤੇ ਦੇਖਣਾ ਚਾਹੁੰਦਾ। ਇਸ ਟਵਿੱਟ ਨੇ ਇੱਕ ਜਿਹੜਾ ਅਜਿਹੇ ਮੁੱਦੇ ਨੂੰ ਨਵੀਂ ਸਿਆਸੀ ਗਤੀ ਦੇ ਵਿੱਚ ਰੋੜ ਦਿੱਤਾ ਹੈ। ਸਰਕਾਰੀ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਤੇ ਵਿਦਿਆਰਥੀਆਂ ਦੇ ਵੱਲੋਂ ਪਹਿਲਾਂ ਹੀ ਜਿਹੜਾ ਸੀ ਸਖ਼ਤ ਵਿਰੋਧ ਪ੍ਰਗਟਾਇਆ ਜਾ ਚੁੱਕਿਆ। ਉਨ੍ਹਾਂ ਦਾ ਦੋਸ਼ ਹੈ ਕਿ ਕਾਲਜ ਦੇ ਖੇਡ ਮੈਦਾਨ ਦੇ ਵਿੱਚ ਧਾਰਮਿਕ ਸਮਾਗਮ ਹੋਣ ਤੋਂ ਬਾਅਦ ਖੇਡ ਮਾਹੌਲ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ। ਡੀਸੀ ਰੋਪੜ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਦੇ ਵਿੱਚ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮਾਂ ਪ੍ਰਤੀ ਪੂਰਾ ਸਤਿਕਾਰ ਹੈ, ਪਰ ਕਾਲਜ ਦੇ ਖੇਡ ਮੈਦਾਨ ਦੀ ਵਰਤੋਂ ਗੈਰ ਖੇਡ ਸਮਾਗਮਾਂ ਜਿਵੇਂ ਕਿ ਭਾਰੀ ਸਟੇਜਾਂ, ਵਾਹਨਾਂ, ਜਨਰੇਟਰਾਂ ਤੇ ਵੱਡੇ ਜਨਤਕ ਇਕੱਠਾਂ ਦੇ ਲਈ ਨਹੀਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦੇ ਨਾਲ ਖੇਡਣ ਵਾਲੀ ਸੱਤਾ ਜਿਹੜੀ ਹੈ, ਗਰਾਊਂਡ ਹੈ, ਖੇਡ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਯਾਦ ਕੀਤਾ ਕਿ ਇਸ ਤੋਂ ਪਹਿਲਾਂ ਉਥੇ ਸਰਕਸ ਲੱਗਣ ਕਾਰਨ ਵੀ ਮੈਦਾਨ ਨੂੰ ਅਜਿਹਾ ਹੀ ਨੁਕਸਾਨ ਝੱਲਣਾ ਪਿਆ ਸੀ ਤੇ ਉਨ੍ਹਾਂ ਨੇ ਇਸ ਸਹੂਲਤ ਨੂੰ ਸੁਰੱਖਿਅਤ ਰੱਖਣ ਦੇ ਲਈ ਸਖ਼ਤ ਸੁਰੱਖਿਆ ਜਿਹੜੀ ਉਪਾਵਾਂ ਦੀ ਮੰਗ ਕੀਤੀ। ਸਰਕਾਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਰੋਪੜ ਦੇ ਸਾਬਕਾ SDM ਦਲਜੀਤ ਸਿੰਘ ਭੰਗੂ ਨੇ 13 ਏਕੜ ਦੇ ਖੇਡ ਮੈਦਾਨ ਨੂੰ ਮੁੜ ਪ੍ਰਾਪਤ ਕਰਨ ਦੇ ਲਈ 2004 ਦੇ ਵਿਚਕਾਰ ਇੱਕ ਵਿਸ਼ਾਲ ਕਾਰ ਸੇਵਾ ਮੁਹਿੰਮ ਦੀ ਅਗਵਾਈ ਕੀਤੀ ਸੀ, ਜਦੋਂ ਕਿ ਇਹ ਸਾਲਾਂ ਦੀ ਅਣਦੇਖੀ ਅਤੇ ਸੀਵਰੇਜ ਦੇ ਪਾਣੀ ਦੇ ਕਾਰਨ ਦਲਦਲ ਦੇ ਵਿੱਚ ਬਦਲ ਚੁੱਕਾ ਸੀ। ਪੁਰਾਣਾ ਵਿਦਿਆਰਥੀ ਐਸੋਸੀਏਸ਼ਨ ਬਾਬਾ ਅਵਤਾਰ ਸਿੰਘ ਸਥਾਨਕ ਕਾਰੋਬਾਰੀਆਂ ਤੇ ਸੈਂਕੜੇ ਵਲੰਟੀਅਰਾਂ ਦੇ ਸਹਿਯੋਗ ਦੇ ਨਾਲ ਸੀਵਰੇਜ ਨੂੰ ਮੋੜਿਆ ਗਿਆ। ਮੈਦਾਨ ਨੂੰ ਪੱਧਰਾ ਕੀਤਾ ਗਿਆ ਤੇ ਸਵੈ ਇੱਛੁਕ ਮਿਹਨਤ ਅਤੇ ਜਨਤਕ ਦਾਨ ਰਾਹੀਂ ਪੂਰੇ ਖੇਡ ਕੰਪਲੈਕਸ ਨੂੰ ਬਹਾਲ ਕੀਤਾ ਗਿਆ ਸੀ। ਭੰਗੂ ਦੇ ਅਨੁਸਾਰ ਬਹਾਲੀ ਦਾ ਕੰਮ, ਜਿਸ ਦੇ ਸਰਕਾਰੀ ਅਨੁਮਾਨ ਲਗਭਗ 1.2 ਕਰੋੜ ਰੁਪਏ ਸਨ, ਸਿਰਫ 4.60 ਲੱਖ ਰੁਪਏ ਦੇ ਵਿਚ ਭਾਈਚਾਰਕ ਸ਼ਮੂਲੀਅਤ ਦੇ ਰਾਹੀਂ ਪੇਸ਼ੇਵਰ ਤਰੀਕੇ ਦੇ ਨਾਲ ਪੂਰਾ ਕੀਤਾ ਗਿਆ ਸੀ, ਜਿਹਦੇ ਵਿਚ ਡੀਜ਼ਲ ਅਤੇ ਸੀਵਰੇਜ ਮੁਰੰਮਤ ਦਾ ਖਰਚਾ ਵੀ ਸ਼ਾਮਲ ਸੀ। ਅੱਜ ਬਹਾਲ ਕੀਤੇ ਗਏ ਇਸ ਕੰਪਲੈਕਸ ਦੇ ਵਿਚ ਰਾਸ਼ਟਰੀ ਪੱਧਰ ਦਾ ਕ੍ਰਿਕਟ ਮੈਦਾਨ, ਐਥਲੈਟਿਕ ਟਰੈਕ ਤੇ ਹੋਰ ਖੇਡ ਸਹੂਲਤਾਂ ਸ਼ਾਮਲ ਨੇ, ਜਿਨ੍ਹਾਂ ਦੀ ਰੋਜ਼ਾਨਾ ਸੈਂਕੜੇ ਵਿਦਿਆਰਥੀਆਂ ਤੇ ਖਿਡਾਰੀਆਂ ਦੇ ਵੱਲੋਂ ਵਰਤੋਂ ਕੀਤੀ ਜਾਂਦੀ ਹੈ। ਆਖਰ ਦੇ ਵਿਚ ਹਰਭਜਨ ਦੀ ਇਸ ਦਖਲ ਅੰਦਾਜ਼ੀ ਨੂੰ ਸਿਆਸੀ ਤੌਰ ਦੇ ਉੱਤੇ ਮਹੱਤਵਪੂਰਨ ਮੰਨਿਆ ਜਾ ਰਿਹਾ, ਕਿਉਂਕਿ ਇਹ ਇਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਆਪ ਸਰਕਾਰ ਨੇ ਤੇ ਜਿਹੜਾ ਜਨਤਕ ਅਤੇ ਖੇਡ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਦੇ ਵਿਚ ਅਸਫਲ ਰਹਿਣ ਦਾ ਦੋਸ਼ ਲਗਾ ਰਹੀ ਹੈ। ਭਾਜਪਾ ਆਗੂ ਪਹਿਲਾਂ ਹੀ ਕਾਲਜ ਦੇ ਮੈਦਾਨ ਦੇ ਵਿਚ ਧਾਰਮਿਕ ਪ੍ਰੋਗਰਾਮ ਦੀ ਆਗਿਆ ਦੇਣ ਦੇ ਫੈਸਲੇ ਦੀ ਆਲੋਚਨਾ ਕਰ ਚੁੱਕੇ ਹੈ। ਇਹ ਦੋਸ਼ ਲਗਾਉਂਦੇ ਹੋਏ ਕਿ ਭਾਈਚਾਰੇ ਦੇ ਦੁਆਰਾ ਮਿਹਨਤ ਦੇ ਨਾਲ ਮੁੜ ਸੁਰਜੀਤ ਕੀਤੀ ਗਈ ਇਕ ਪ੍ਰਤੀਕ ਖੇਡ ਸਹੂਲਤ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਹੈ। ਕੋਈ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਇਹਦੇ ਉੱਤੇ ਗੱਲਬਾਤ ਕਰਦੇ ਹਾਂ ਅੱਗੇ ਜਾ ਕੇ। ਕਾਫੀ ਵਿਵਾਦ ਜਿਹੜਾ ਬਣਿਆ ਹੋਇਆ ਨਿਊਯਾਰਕ ਤੱਕ ਜਿਹੜੀਆਂ ਖ਼ਬਰਾਂ ਨੇ ਤੇ ਇੰਡੀਆ ਨੇ ਉਹਦੇ ਉੱਤੇ ਜਿਹੜਾ ਆਪਣਾ ਵਿਅੰਗ ਕੱਸਿਆ ਕਿ ਭਾਈ ਤੁਸੀਂ ਇਸ ਨੂੰ ਏਦਾਂ ਲਿਖ ਕਿੱਦਾਂ ਦਿੱਤਾ ਭਈ ਇਹ ਜਿਹੜਾ ਪਾਕਿਸਤਾਨ ਦਾ ਕਸ਼ਮੀਰ, ਕਹਿੰਦੇ ਉਹਦੇ ਅੰਦਰ ਕੋਈ ਕਸ਼ਮੀਰ ਨਹੀਂ ਆਉਂਦਾ। ਤੇ ਲਓ ਫਿਰ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਾਰਾ।
0: ਕਿਵੇਂ ਚੱਲ ਰਹੀ ਹੜਤਾਲ ਜੀ?
1: ਅੱਜ ਤਾਂ ਹੜਤਾਲ ਭਾਰੀ ਸਾਹਿਬ ਠੀਕ ਚੱਲ ਰਹੀ ਆ। ਚਲੋ ਸੰਘਰਸ਼ ਆ
0: ਜੀ,
1: ਪਰ ਭਾਰੀ ਸਾਹਿਬ ਗੱਲ ਏਦਾਂ ਹੈਗੀ ਆ ਕਿ ਜਿਸ ਮੁੱਦੇ ਨੂੰ ਲੈ ਕੇ ਹੜਤਾਲ ਆ ਜੀ, ਉਹਦੇ ਤੇ ਪਹਿਲਾਂ ਇਹਨਾਂ ਨੇ ਹਾਈ ਕੋਰਟ ਨੇ ਫਿਰ ਕਿਹਾ ਵੀ ਇਹ ਵਾਪਸ ਨਹੀਂ ਹੋਣੀ ਪਾਲਿਸੀ, ਅਸੀਂ ਇਹਦੇ ਵਿਚ ਅਮੈਂਡਮੈਂਟਸ ਕਰ ਦਿਆਂਗੇ, ਹੈ ਜੀ ਤੁਸੀਂ ਆਪਣੀਆਂ ਪ੍ਰਪੋਜ਼ਲ ਦੇ ਦਿਓ
0: ਜੀ।
1: ਵਕੀਲ ਮੰਗ ਕਰਦੇ ਸੀ ਵੀ ਇਹ ਟੋਟਲੀ ਜਿਹੜੀ ਹੈਗੀ ਆ ਵੀ ਇਹ ਪਾਲਿਸੀ ਅਗੇਂਸਟ ਦਾ ਪ੍ਰੋਫੈਸ਼ਨ ਆ ਜੀ, ਤੇ ਇਹ ਆਰਬਿਟਰੇਰੀ ਹੈਗਾ ਆ, ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਬੰਦੇ ਲਾਉਣੇ ਆ ਜੀ।
0: ਜੀ ਪਰ ਤੁਸੀਂ ਇਹ ਦੇਖੋ ਇਹ ਜਿਹੜਾ, ਚਲੋ ਥੋੜੀ ਜਿਹੀ ਮੈਂ ਗੱਲ ਇਹਦੇ ਉੱਤੇ ਖੋਲਣੀ ਚਾਹਾਂਗਾ, ਜਿਵੇਂ ਕਿ ਚਲੋ ਆਪਾਂ ਕਾਰਪੋਰੇਟ ਦੀ ਗੱਲ ਕਰਦੇ ਹਾਂ, ਕੱਲਾ ਕਾਰਪੋਰੇਟ ਖੇਤੀਬਾੜੀ ਦੇ ਸੈਕਟਰ ਦੇ ਵਿੱਚ ਹੀ ਨਹੀਂ, ਹੋਰ ਛੋਟੇ ਕਾਰੋਬਾਰ ਜਿਹੜੇ ਨੇ ਜਾਂ ਇੰਡੀਪੈਂਡੈਂਟ ਜਿਹੜੇ ਸੈਲਫ ਇੰਪਲਾਇਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਦੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਕੈਪਚਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਵੱਡੀਆਂ ਵੱਡੀਆਂ ਟੀਮਾਂ ਹੋਣਗੀਆਂ, ਉਹਨਾਂ ਦੇ ਅੰਡਰ ਹੀ ਕੇਸ ਚੱਲਣਗੇ, ਉਹਨਾਂ ਦੇ ਅੰਡਰ ਹੀ ਜਿੰਨਾ ਕਹਿ ਸਕਦੇ ਹਾਂ ਛੋਟਾ ਇੱਕ ਜਿਹੜਾ ਆਪਣਾ ਨਿੱਜੀ ਕਾਰੋਬਾਰ ਕਰਦਾ ਮਾੜਾ ਮੋਟਾ ਰੋਜ਼ੀ ਰੋਟੀ ਕਮਾਉਂਦਾ ਹੈ, ਕਿ ਉਹਦੇ ਨਾਲ ਬੇਰੋਜ਼ਗਾਰੀ ਹੋਰ ਜਿਹੜੀ ਹੈ ਉਹਨੂੰ ਜਿਹੜਾ ਰਾਹ ਨਹੀਂ ਪੱਧਰਾ ਹੋਵੇਗਾ ਜੀ।
1: ਬਿਲਕੁਲ ਜੀ, ਪ੍ਰੋਫੈਸ਼ਨ ਤਾਂ ਖਤਮ ਹੀ ਹੋ ਜਾਏਗਾ
0: ਜੀ।
1: ਸਰਕਾਰ ਦਾ ਇੱਕ ਏਜੰਸੀ ਆ ਬੰਦੇ ਨੂੰ ਫੜ ਕੇ ਲਿਆਏਗੀ ਕਿ ਦੋਸ਼ੀ ਹੈਗਾ ਹੈ ਜੀ, ਸਰਕਾਰ ਦਾ ਹੀ ਵਕੀਲ ਦੂਜੇ ਪਾਸਿਓਂ ਖੜਾ ਹੋ ਜਾਏਗਾ
0: ਜੀ,
1: ਹਾਂਜੀ ਨਹੀਂ ਜੀ ਇਹ ਬੇਦੋਸ਼ ਆਇਆ ਜੀ, ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪਿਆ ਜੀ,
0: ਜੀ
1: ਉਹ ਚੁੱਪ ਕਰਕੇ ਜਿਹੜਾ ਹੈਗਾ ਜੇ ਐਕਚੁਅਲ ਕ੍ਰਿਮੀਨਲ ਵੀ ਹੈਗਾ, ਲੁੱਟਾਂ ਖੋਹਾਂ ਕਿਉਂ ਵੱਧ ਰਹੀਆਂ ਜੀ,
0: ਜੀ
1: ਕਿਉਂਕਿ ਉਹਨਾਂ ਦੇ ਉਹਨਾਂ ਨੂੰ ਲੀਗਲ ਪ੍ਰੋਸੈਸ ਜਿਹੜੀ ਹੈਗੀ ਆ ਉਹ ਪੇਨਫੁਲ ਲੱਗਦੀ ਨੀ ਜੀ।
0: ਜੀ
1: ਉਹ ਆਉਂਦੇ ਆ ਚੁੱਪ ਕਰਕੇ ਆਪਣੀ ਜਮਾਨਤ ਕਰਾਉਂਦੇ, 4 ਦਿਨ ਜਿਹੜੇ ਅੰਦਰ ਰਹਿੰਦੇ ਆ, 4 ਦਿਨਾਂ ਬਾਅਦ ਜਮਾਨਤ ਆਪਣੇ ਆਪ ਕਰਵਾ ਲੈਂਦੇ ਆ ਜੀ, ਨਾ ਕੋਈ ਜਮਾਨਤੀ ਲਿਆਉਣ ਦੀ ਲੋੜ ਆ, ਉਹਨਾਂ ਦਾ ਇੱਕ ਪਰਸਨਲ ਬੌਂਡ ਹੋ ਜਾਂਦਾ ਹੈ ਜੀ, ਉਹ ਕਾਗਜ਼ ਤੇ ਸਾਈਨ ਕਰਦੇ ਆ ਤੇ ਚੱਲ ਜਾਂਦੇ ਆ ਜੀ, ਤੇ ਮੁੜ ਕੇ ਫੇਰ ਉਸੇ ਕਾਰੋਬਾਰ ਚ ਲੱਗ ਜਾਂਦੇ ਆ ਜੀ।
0: ਬਿਲਕੁਲ ਹੈ ਜੀ, ਜੀ ਬਿਲਕੁਲ।
1: ਪੰਜਾਬ ਨੂੰ ਅਪਰਾਧੀਆਂ ਦਾ ਅੱਡਾ ਥੋੜਾ ਬਣਾ ਦੇਣਾ ਜੀ, ਅਪਰਾਧੀਆਂ ਨੂੰ ਜੇ ਤੁਸੀਂ ਇੰਨਾ ਸੰਘਰਸ਼ਣ ਦਿਓਗੇ ਤੇ ਉਹਦੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਆ ਵਰਸੀ ਹੋਏਗੀ
0: ਜੀ।
1: ਦੂਜੀ ਬੇਨਤੀ ਇਹ ਹੈਗੀ ਆ ਕਿ ਦੇਖੋ ਐਡਾ ਵੱਡਾ ਵਿਵਾਦ ਚੱਲ ਰਿਹਾ ਹੈਗਾ ਆ ਤੇ ਉਹ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਇਹ ਕੀਤਾ ਕਿ ਹੁਣੇ ਹੁਣੇ ਖਬਰ ਆਈ ਹੈਗੀ ਕਿ 4 ਬੰਦੇ ਅੱਜ ਹੋਰ ਲਾਤੇ ਆ ਜੀ ਉਹਨਾਂ ਨੇ।
0: ਅੱਛਾ ਜੀ, ਕਿਆ ਬਾਤ।
1: ਹਾਂਜੀ ਉਹ ਇਸ ਉਹ ਤੁਸੀਂ ਦੇਖੋ ਨਾ ਪੂਰਾ ਪੰਜਾਬ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਜਿਹੜੀ ਹੈਗੀ ਆ ਉਹ ਵੀ ਹੜਤਾਲ ਤੇ ਸੀ,
0: ਬੰਦ ਰਹੀਆਂ ਨੇ
1: ਕਿਉਂਕਿ ਚੀਫ ਜਸਟਿਸ ਨੇ ਵਕੀਲਾਂ ਨੂੰ ਸ਼ੇਮਫੁਲ ਕਹਿ ਦਿੱਤਾ
0: ਜੀ।
1: ਹਾਂਜੀ ਹੁਣ ਗੱਲ ਤਾਂ ਇਹ ਹੈਗੀ ਆ ਕਿ ਆਪਣੇ ਹੱਕ ਪ੍ਰਤੀ ਜਿਹੜਾ ਆ ਉਹ ਆਵਾਜ਼ ਉਠਾਉਣੀ ਉਹ ਸ਼ੇਮਫੁਲ ਕਦੋਂ ਤੋਂ ਹੋ ਗਿਆ
0: ਜੀ।
1: ਸੋ ਇਸ ਕਰਕੇ ਜਿਹੜਾ ਆ ਲੱਗਦਾ ਆ ਕਿ ਪਰ ਭਾਰਤ ਸਾਹਿਬ ਦੇਖੋ ਨਾ ਲੌਸ ਹੋ ਰਿਹਾ ਤੇ ਹੁਣ ਕੋਰਟਾਂ ਦੇ ਮਤਲਬ ਬੰਦ ਹੋਣ ਨਾਲ ਜਾਂ ਮਤਲਬ ਹੜਤਾਲ ਹੋਣ ਨਾਲ ਜੀ ਸਾਡੀ ਰੋਜੀ ਰੋਟੀ ਦਾ ਜਿਹੜਾ ਫਰਕ ਪੈਂਦਾ ਪੈਂਦਾ ਜਿਹੜੇ ਲੋਕ ਉੱਥੇ ਕੇਸ ਨਵੇਂ ਕਰਨੇ ਆ ਜਿਹਦੇ ਵਿੱਚ ਉਹਨਾਂ ਨੂੰ ਇਮੀਡੀਏਟ ਰਿਲੀਫ ਚਾਹੀਦੀ ਆ ਜੀ ਉਹ ਕੇਸ ਪੈਂਡਿੰਗ ਪਏ ਹੈਗੇ ਜੀ ਵੀ ਜਦ ਤੱਕ ਜਿਹੜਾ ਹੈਗਾ ਆ ਕੋਰਟਾਂ ਪੂਰੀ ਤਰ੍ਹਾਂ ਸਮੂਥਲੀ ਵਰਕ ਨਹੀਂ ਕਰਦੀਆਂ ਅਸੀਂ ਫਾਈਲ ਨਹੀਂ ਕਰਦੇ
0: ਜੀ
1: ਸੋ ਇਸ ਕਰਕੇ ਜਿਹੜਾ ਆ ਲੰਬੇ ਸਮੇਂ ਤੱਕ ਸਾਨੂੰ ਮੈਨੂੰ ਲੱਗਦਾ ਹੈ ਸੰਘਰਸ਼ ਕਰਨਾ ਪਊਗਾ ਜੀ ਪ੍ਰੋਫੈਸ਼ਨ ਵੈਸੇ ਓਵਰਆਲ ਜੋ ਇਹਨਾਂ ਦੀਆਂ ਸਰਕਾਰਾਂ ਦੀਆਂ ਪਾਲਿਸੀਆਂ ਨਾ ਜੀ ਉਹ ਇਹਦਾ ਪ੍ਰੋਫੈਸ਼ਨ ਨੂੰ ਖਤਮ ਹੀ ਕਰ ਦੇਣਾ ਜੀ
0: ਬਿਲਕੁਲ ਆ ਜੀ
1: ਹੈਗਾ ਕੀ ਹੈ ਜੀ ਤੁਸੀਂ ਕਾਰਪੋਰੇਟ ਦੀ ਗੱਲ ਸਰ ਕਾਰਪੋਰੇਟ ਦੀ ਗੱਲ ਤੋਂ ਜਨਾਬ ਕਰਦੇ ਹੈਗੇ ਆ ਜੀ ਕਾਰਪੋਰੇਟ ਇੱਕ ਅਲੱਗ ਚੀਜ਼ ਹੈਗੀ ਆ ਜਦੋਂ ਸਰਕਾਰਾਂ ਹੀ ਕਾਰਪੋਰੇਟ ਬਣ ਜਾਣ ਸਾਡੀ ਹਾਈ ਕੋਰਟ ਜਿਹੜੀ ਹੈ ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਐਕਟ ਕਰੇ ਕਿ ਹਾਂ ਜੀ ਕਿ ਉਹਨਾਂ ਨੇ ਇਸ ਢਾਂਚੇ ਨੂੰ ਲਿਆਉਣਾ ਹੈਗਾ ਆ ਜਿਹਦੇ ਨਾਲ ਜਿਹੜਾ ਆ ਕਿ ਆਮ ਬੇਰੁਜ਼ਗਾਰੀ ਵਧੇ ਅਤੇ ਜਸਟਿਸ ਜਿਹੜਾ ਆ ਕੁਛ ਇੱਕ ਬੰਦਿਆਂ ਦੇ ਹੱਥਾਂ ਦੇ ਵਿੱਚ ਹੀ ਰਹਿ ਜਾਏ
0: ਜੀ ਕਿਉਂਕਿ ਉਹ ਮਤਲਬ ਜਿਹੜਾ ਐਪਰੀਸ਼ੀਏਟ ਕਰ ਰਹੇ ਨਾ ਉਸ ਚੀਜ਼ ਨੂੰ ਕਿ ਇਹ ਵਧੀਆ ਚੀਜ਼ ਆ ਜਿੱਦਾਂ ਮੋਦੀ ਸਾਹਿਬ ਕਿਸਾਨੀ ਨੂੰ ਕਰਦੇ ਸੀਗੇ ਵੀ ਤੁਹਾਡੇ ਲਈ 3 ਕਾਨੂੰਨ ਲਿਆਂਦੇ ਆ ਫਾਇਦੇ ਵਾਲੇ ਆ ਉਹੀ ਚੀਜ਼ ਜਿਹੜੀ ਉਹ ਕੁਝ ਲੋਕ ਹੈਗੇ ਉਹ
1: ਗੱਲ ਇਦਾਂ ਹੈਗੀ ਆ ਇਸ ਚੀਜ਼ ਦੀ ਹੂ ਆਰ ਦਾ ਪਰਸਨ ਹੂ ਆਰ ਅਪੁਆਇੰਟਡ ਸਰ ਪਤਾ ਕੌਣ ਆ ਜੀ ਉਹ ਇਹਨਾਂ ਦੇ ਕਿੱਥੇ ਐਂਡ ਕਿੰਨੇ ਆ ਜੀ
0: ਜੀ
1: ਆਪਣੇ ਰਿਸ਼ਤੇਦਾਰ ਸੈੱਟ ਕਰਨੇ ਆ ਜੀ
0: ਜੀ
1: ਉਹਦੇ ਵਿੱਚ ਨਾ ਤਾਂ ਕੋਈ ਐਗਜ਼ਾਮ ਨਾ ਕੋਈ ਇੰਟਰਵਿਊ ਆਰਬਿਟਰੇਰੀ ਪਤਾ ਨਹੀਂ ਆ ਜਾਂਦਾ ਵੀ 4 ਬੰਦਿਆਂ ਦੇ ਨਾਂ ਆ ਗਏ ਜਿਹਨਾਂ ਦੀ ਪਹੁੰਚ ਹੈਗੀ ਆ ਉਹ ਬਣ ਜਾਣਗੇ ਜੀ ਆਰਾਮ ਨਾਲ ਚੁੱਪ ਕਰਕੇ 70,000 ਰੁਪਇਆ ਤਨਖਾਹ ਆ ਜੀ ਬਾਅਦ ਦੇ ਵਿੱਚ 1.5 ਲੱਖ ਕਰ ਦੇਣੀ ਆ ਇਹਨਾਂ ਨੇ
0: ਬਿਲਕੁਲ ਹੈ ਜੀ
1: ਬਿਲਕੁਲ ਹਾਂਜੀ ਉਹ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਉਹ ਤੋਂ ਇਲਾਵਾ ਜਿਹੜੀ ਉਹਦੇ ਵਿੱਚ ਕਰਪਸ਼ਨ ਹੋ ਰਹੀ ਆ ਹਿਡਨ ਉਹ ਅਲੱਗ ਚੀਜ਼ ਹੈਗੀ ਆ ਜੀ ਕਿਉਂਕਿ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਇਹ ਸਾਡੇ ਕੋਲ ਅਸੀਂ ਉਹਨੂੰ ਚੀਜ਼ ਨੂੰ ਐਸਟੈਬਲਿਸ਼ ਨਹੀਂ ਕਰ ਸਕਦੇ ਔਨ ਏਅਰ ਅਸੀਂ ਉਹੀ ਗੱਲ ਕਰ ਸਕਦੇ ਹੈਗੇ ਆ ਜਿਹੜੀ ਚੀਜ਼ ਸਾਨੂੰ ਜਿਹੜੀ ਹੈਗੀ ਐਪਰੈਂਟਲੀ ਦਿਸਦੀ ਆ ਔਰ ਐਪਰੈਂਟਲੀ ਅਸੀਂ ਉਹਨੂੰ ਸਾਬਤ ਕਰ ਸਕਦੇ ਆ ਜੀ
0: ਬਿਲਕੁਲ ਹੈ ਜੀ ਬਿਲਕੁਲ
1: ਬਟ ਅੰਡਰ ਦਾ ਕਾਰਪੇਟ ਤਾਂ ਬਹੁਤ ਕੁਛ ਹੈਗਾ ਜੀ
0: ਹੈਗਾ ਜੀ
1: ਜਿਹੜਾ ਕਿ ਵਕੀਲਾਂ ਨੂੰ ਤਾਂ ਪਤਾ ਪਰ ਆਮ ਜਨਤਾ ਨੂੰ ਓਨਾ ਚਿਰ ਤੱਕ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਜਦ ਤੱਕ ਅਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਸਾਬਤ ਨਾ ਕਰ ਸਕਦੇ ਹੋਈਏ ਕਈ ਚੀਜ਼ਾਂ ਸੱਚਾਈ ਹੁੰਦੀਆਂ ਹੈਗੀਆਂ ਆ ਪਰ ਸੱਚਾਈ ਤੋਂ ਬਾਵਜੂਦ ਵੀ ਫੇਰ ਉਹ ਜਿਹੜਾ ਹੈਗਾ ਆ ਦੇਖੋ ਇਹਨਾਂ ਕੇਸਾਂ ਦੀਆਂ ਅਪੀਲਾਂ ਕਿੱਥੇ ਜਾਂਦੀਆਂ ਹੈਗੀਆਂ ਆ ਉਹ ਉੱਪਰ ਉਹਨਾਂ ਜੱਜਾਂ ਦੇ ਬੱਚਿਆਂ ਕੋਲ ਜਾਂਦੀਆਂ ਹੈਗੀਆਂ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਉੱਪਰ
0: ਜੀ
1: ਸਰ ਸਫਰਰ ਜਿਹੜੇ ਹੈਗੇ ਆ ਬਹੁਤ ਸਾਰੇ ਆ ਜੀ
0: ਬਿਲਕੁਲ
1: ਇਹ ਐਵੇਂ ਨੀ ਸਾਰੇ ਵਕੀਲ ਜਿਹੜੇ ਹੈਗੇ ਆ ਇਕਦਮ ਜਿਹੜੇ ਆ ਸੜਕਾਂ ਤੇ ਆ ਗਏ ਉਹ ਇਸੇ ਕਰਕੇ ਆ ਜੀ
0: ਹੁਣ
1: ਹੋਰ ਕੀ ਆ ਸਾਡੇ ਕੋਲ ਤਾਂ ਦੇਖੋ ਇੱਕ ਪੜ੍ਹੀ ਲਿਖੀ ਕਲਾਸ ਹੈਗੀ ਆ ਜੀ ਇਹ ਤਾਂ ਇੰਨਾ ਕੀ ਕਰ ਸਕਦੇ ਕਿ ਸੰਕੇਤਕ ਤੌਰ ਤੇ ਭੁੱਖ ਹੜਤਾਲ ਕਰ ਲਈ ਜੀ ਉਹ ਵੀ ਅਸੀਂ 10 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਜਿਹੜਾ ਆ ਇਹ ਪੈਂਦੇ ਆ ਜੀ ਵੱਡੀਆਂ ਬਾਰਾਂ ਚ 10-10 ਵੀਹ ਵੀਹ ਬੰਦੇ ਬਹਿੰਦੇ ਛੋਟੀਆਂ ਬਾਰਾਂ ਚ 5-5, 7-7 ਬੰਦੇ ਬਹਿੰਦੇ ਆ ਜੀ
0: ਬਿਲਕੁਲ
1: ਪਰ ਹੁਣ ਪਰ ਜੇ ਸਰਕਾਰ ਤੇ ਸਿਰਫ ਉਹਨਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੂੰ ਆਪਣਾ ਕੰਮ ਚੱਲਦਾ ਚਾਹੀਦਾ ਆ ਉਹਨਾਂ ਨੂੰ ਵਕੀਲਾਂ ਦੀ ਰੋਜੀ ਰੋਟੀ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਪਬਲਿਕ ਵੀ ਹਰਾਸ ਹੋ ਰਹੀ ਹੈਗੀ ਆ ਜੀ
0: ਬਿਲਕੁਲ
1: ਇਸ ਕਰਕੇ ਜਸਟਿਸ ਦਾ ਕਨਸੈਪਟ ਹੀ ਜਿਹੜਾ ਹੈਗਾ ਹੈ ਟੋਟਲੀ ਖਤਮ ਹੁੰਦਾ ਜਾ ਰਿਹਾ
0: ਹੈ ਜੀ ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ
2: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋਰੀ ਮੈਂ ਸੈਣੀ ਸਾਹਿਬ ਨੂੰ ਰੁਕਿਆ
1: ਜੀ
0: ਨਹੀਂ ਨਹੀਂ ਕੋਈ ਗੱਲ ਨਹੀਂ ਕੰਟੀਨਿਊ ਪਲੀਜ਼
2: ਸਤਿ ਸ੍ਰੀ ਅਕਾਲ
0: ਜੀ ਜੀ ਇਹਨੂੰ ਜੀ
2: ਐਕਚੁਅਲੀ ਨਾ ਮੇਰੇ ਨੀਂਦ ਲੇਟ ਹੋ ਜਾਂਦੀ ਹੈ ਮੈਂ ਕੁਦਰਤੀ ਅੱਜ ਵੈਸੇ ਲੇਟ ਹੋ ਗਿਆ ਸੀ
0: ਜੀ
2: ਇੱਕ ਮੇਰੇ ਨਾ ਫੋਨ ਦੀ ਸਕਰੀਨ ਹਿੱਲੀ ਹੋਈ ਹੈ ਤਾਂ ਕਰਕੇ ਉਹ ਪ੍ਰੋਗਰਾਮ ਕੱਟਿਆ ਜਾਂਦਾ
0: ਜੀ
2: ਸਭ ਤੋਂ ਪਹਿਲਾਂ ਸੈਣੀ ਸਾਹਿਬ ਨੂੰ ਪੁੱਛੋ ਵੀ ਇਹਨਾਂ ਦਾ ਵਜਨ ਤਾਂ ਨੀ ਘਟ ਗਿਆ ਭੁੱਖ ਹੜਤਾਲ ਕਰਕੇ
0: ਨਹੀਂ ਨਹੀਂ ਅਜੇ ਤਾਂ ਪਹਿਲਾਂ ਦੇਣਾ ਜੀ ਉਹਦਾ ਸਮਾਂ ਵਧੀਆ ਲੱਗਦਾ ਫਿਟਨੈਸ ਆ ਜਾਣੀ ਹੋਰ
2: ਹਾਰ ਤੇ ਵਾ ਨਹੀਂ ਹਾਰ ਤੇ ਕਾਫੀ ਇਹਨਾਂ ਦੇ ਪਾਈ ਫਿਰਦੇ
0: ਜੀ ਸੈਣੀ ਸਾਹਿਬ
1: ਹਾਂਜੀ ਹਾਰ ਇਸ ਕਰਕੇ ਜਿਹੜੇ ਬੰਦਿਆਂ ਨੇ ਜਿਹੜਾ ਹੈਗਾ ਆ ਵਲੰਟੀਅਰ ਹੁੰਦੇ ਆ ਜਿਹਨਾਂ ਨੇ ਭੁੱਖ ਹੜਤਾਲ ਕਰਦੇ ਆ ਉਹਨਾਂ ਨੂੰ ਸਵੇਰੇ ਹਾਰ ਪਾ ਕੇ ਬਿਠਾਲਿਆ ਜਾਂਦਾ ਜੀ ਉੱਥੇ
0: ਬਿਲਕੁਲ ਡਿਊਟੀ ਲੱਗੀ ਸੀ
2: ਤੁਸੀਂ ਦੇਖਦੇ ਪਾਏ ਸੀ
1: ਹਾਂਜੀ
0: ਜੀ
1: ਹਾਂਜੀ ਜਦੋਂ ਜੇ ਕਿਤੇ ਚੜਾਈ ਕਰ ਜਾਏ ਤੇ ਇਹੀ ਫੋਟੋ ਸਾਡੀ ਬਾਅਦ ਚ ਕੰਮ ਆ ਜਾਏ ਇਸ ਕਰਕੇ ਪਾ ਲਈ ਦੇ ਜੀ ਤੇ ਫੋਟੋ ਤੇ ਹਾਰ ਪਾਉਣ ਦੀ ਲੋੜ ਨੀ ਹੁੰਦੀ ਹਾਰ ਵਾਲੀ ਫੋਟੋ ਹੀ ਲਾ ਲਈਦੀ ਹੈ ਜੀ
0: ਕੀ ਬਾਤ ਹੈ
2: ਮੈਂ ਤੁਹਾਨੂੰ ਸਲਾਹ ਦੇਣੀ ਸੀ ਵੀ ਜਦੋਂ 5-10 ਦਿਨ ਭੁੱਖਾ ਰਹਿੰਦਾ ਨਾ ਇਨਸਾਨ
0: ਜੀ
2: ਰੀਫੀਡਿੰਗ ਸਿੰਡਰੋਮ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ ਜੇ ਕੋਈ ਆਏਗੀ ਤੇ ਸਾਨੂੰ ਕਾਲ ਕਰ ਲਿਆ
0: ਜੀ
1: ਵੱਡੀ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਇੰਨਾ ਸੋਚਦੇ ਹੈਗੇ ਆ ਇੱਕ ਦਿਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ ਵੈਸੇ ਚੰਗੀ ਗੱਲ ਆ
0: ਜੀ
1: ਤੇ ਬਾਕੀ ਜਾਣਾ ਕਿੱਥੇ ਆ ਜੀ ਮੁੜ ਕੇ ਤੁਹਾਡੇ ਕੋਈ ਆਉਣਾ
0: ਜੀ
2: ਉਹ ਕਈ ਵਾਰੀ ਨਾ ਫਿਰ ਆ ਜਾਂਦੀਆਂ ਨਾ, ਹੁਣ ਪਤਾ ਨੀ ਤੁਹਾਡੀ ਭੁੱਖ ਹੜਤਾਲ ਕੀ ਹੁੰਦੇ ਵੀ ਜਿੰਨਾ ਚਿਰ ਮਸਲਾ ਹੱਲ ਨੀ ਹੁੰਦਾ ਓਨਾ ਚਿਰ ਤੱਕ ਅੱਗੇ 2-4 ਘੰਟੇ ਦੀ ਇਹ ਤੁਹਾਨੂੰ ਪਤਾ ਹੋਊਗਾ ਜੀ।
0: ਜੀ ਨਹੀਂ ਮਹੀਨਾ ਹੋ ਗਿਆ ਵੈਸੇ ਤਾਂ ਜੀ।
2: ਚਲੋ ਬਾਕੀ ਇਹ ਆ ਵੀ ਵੇਖੋ ਤੁਸੀਂ ਕੀਤੀ ਸੈਣੀ ਸਾਹਿਬ ਅਪਰਾਧੀਆਂ ਦੀ, ਲਗਭਗ ਪੰਜਾਬ ਦਾ ਅਪਰਾਧੀਆਂ ਦਾ ਅੱਧ ਪਚਦਾ ਅੱਡਾ ਤਾਂ ਬਣ ਹੀ ਗਿਆ ਜੀ।
0: ਜੀ
2: ਬਾਕੀ ਚਲੋ ਕਾਨੂੰਨ ਆ, ਤੁਸੀਂ ਜ਼ਿਆਦਾ ਜਾਣਦੇ ਹੋ ਸਾਡੇ ਨਾਲ ਜੀ, ਮੈਨੂੰ ਤੇ ਇਸ ਚੀਜ਼ ਬਾਰੇ ਵੀ ਬਹੁਤਾ ਪਤਾ ਨਹੀਂ ਗਾ
0: ਜੀ।
2: ਹੁਣ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ, ਹੁਣ ਅੰਮ੍ਰਿਤਪਾਲ ਹੋਣਾ ਨੇ ਕੀ ਕੀਤਾ ਜਾ ਕੇ ਉੱਥੇ ਚੰਡੀਗੜ੍ਹ
0: ਜੀ,
2: ਵੀ ਤੁਸੀਂ ਜਿਹੜਾ ਦੇਣਾ ਆਪਣਾ ਕੋਈ ਡਿਮਾਂਡਸ ਨੇ ਤੁਹਾਡੀਆਂ, ਪਹਿਲੀ ਗੱਲ ਤੇ ਵੀ ਜਿਹੜੇ ਬੰਦੀ ਸਿੰਘ ਕੀ ਉਹ ਸੀਐਮ ਦੇ ਵਾਸਤੇ ਚ ਹੈਗੇ ਨੇ, ਰਿਹਾਕਰ ਨੇ?
0: ਨਹੀਂ ਜੀ।
2: ਫੇਰ ਵੀ ਤੁਸੀਂ ਉੱਥੇ ਜਾ ਕੇ ਚਾਰ ਬੰਦੇ ਜਾ ਕੇ ਵੀ ਤਾਂ ਤੁਸੀਂ ਉਹ ਦੇ ਮੰਗ ਪੱਤਰ ਜਾਂ ਜੋ ਵੀ ਤੁਹਾਡਾ ਹੈਗਾ ਤੁਸੀਂ ਦੇ ਕੇ ਆ ਸਕਦੇ ਜੇ ਨਾ
0: ਜੀ।
2: ਤੇ ਜਿਹੜੀ ਇੰਨੀ ਹੁੱਲੜਬਾਜੀ ਦੂਜੀ ਤੀਜੀ ਆ, ਇਹ ਕਿੱਧਰ ਨੂੰ ਜਾ ਰਿਹਾ ਕੰਮ
0: ਜੀ?
2: ਫਿਰ ਉੱਥੇ ਜੋ ਤੁਹਾਨੂੰ ਪਤਾ ਹੀ ਹੈ ਫਿਰ ਜੋ ਕੁਛ ਹੋਇਆ ਸਾਰਾ, ਤੁਸੀਂ ਜ਼ਿਆਦਾ ਸਾਡੇ ਨਾਲੋਂ ਸੁਣਦੇ ਜਾਣ ਸਮਝਦੇ ਹੋ
0: ਜੀ।
2: ਫਿਰ ਅੱਜ ਮੇਰਾ ਖਿਆਲ ਥੋੜਾ ਜਿਹਾ ਮੈਂ ਸੁਣਿਆ ਸੀ ਵੀ ਸ਼ਾਇਦ ਇਹਨਾਂ ਤੇ ਐਫ ਆਈ ਆਰ ਵੀ ਦਰਜ ਹੋ ਗਈਆਂ
0: ਨੇ ਬੰਦਿਆਂ ਦੇ, 44 ਸਾਹਿਬ ਤੇ ਪਲੱਸ 14 ਜਾਣੇ ਤੇ ਹੋਏ ਨੇ।
2: ਤੇ ਉਹ ਜਿਹੜੇ ਹਿਸਾਬ ਨਾਲ ਧਾਰਾਂ ਲੱਗੀਆਂ ਨੇ ਉਹ ਤਾਂ ਚਲੋ ਸੈਣੀ ਸਾਹਿਬ ਹੀ ਐਕਸਪਲੇਨ ਕਰ ਸਕਦੇ ਆ,
0: ਪਰ
2: ਮੇਰੇ ਅਕੋਰਡਿੰਗ ਹੀਰੋ ਬਣਾਉਣ ਵਾਸਤੇ ਹੋਣਾ ਕਿ ਦੇਣਾ ਵੇ ਕਿ ਸਾਰੇ ਬੰਦੇ MLA ਬਣ ਜਾਣ ਪੰਜਾਬ ਚ
0: ਜੀ,
2: ਕਿਉਂਕਿ ਬੰਦੇ ਸਜ਼ਾ ਤੇ ਬਹੁਤੀ ਜ਼ਿਆਦਾ ਹੋਣੀ ਨੀ ਇਹਦੇ ਚ, ਉਹ ਥੋੜਾ ਬੜਾ ਕੱਟ ਕੇ ਤੇ ਹੋਰ
0: ਜੀ
2: MLA ਬਣਨਾ ਤੇ ਮੇਰੇ ਖਿਆਲ ਚਾਂਸ ਸਾਰਿਆਂ ਦੇ ਬੰਦੇ ਇਹਨਾਂ ਨੇ ਲਾਇਆ ਹੀ ਉਹਨਾਂ ਦੇ ਜਿਹੜੇ ਜਿਹੜੇ ਬੰਦਿਆਂ ਨੇ MLA ਬਣਨਾ ਵਾ
0: ਜੀ।
2: ਸਾਜਿਸ਼ਾਂ ਕਿਵੇਂ ਦੀਆਂ ਨੇ, ਕਿੱਧਰ ਨੂੰ ਜਾ ਰਹੀਆਂ ਨੇ
0: ਜੀ?
2: ਦੂਜੇ ਬੰਨੇ ਜਥੇਦਾਰ ਸਾਹਿਬ ਤੇ ਸਰਕਾਰ ਦਾ ਪੰਗਾ ਪਿਆ ਹੋਇਆ
0: ਜੀ।
2: ਜਥੇਦਾਰ ਸਾਹਿਬ ਇਹਨਾਂ ਕਹਿੰਦੇ ਵੀ ਉਹ ਕਮੇਟੀ ਬਣਾਓ ਕਾਨੂੰਨ ਬਦਲੋ, ਹੁਣ ਕਹਿੰਦੇ ਹੁਣ ਦੂਜੇ ਬੰਨੇ ਹੋ ਗਏ ਫਿਰ?
0: ਨਹੀਂ ਉਹ ਤਾਂ ਆਪਣੇ ਸਟੈਂਡ ਦੇ ਉੱਤੇ ਨੇ, ਉਹ ਇਹਨਾਂ ਨੇ ਸਲਾਹ ਮਸ਼ਵਰਾ ਨਹੀਂ ਕੋਈ ਨਹੀਂ ਕੀਤਾ ਜੀ, ਫਿਰ ਉਸੇ ਤਰ੍ਹਾਂ ਹੀ ਮਤਲਬ ਕਿ ਸ਼ੁਰੂ ਕਰ ਦਿੱਤਾ ਕੰਮ, ਇਹ ਸਾਹਮਣੇ ਆ ਰਿਹਾ ਜੀ।
2: ਨਹੀਂ ਉਹ ਚਲੋ ਖਰੜਾ ਤੇ ਵੇਖੋ ਜੀ, ਸਰਕਾਰ ਤੇ ਵੇਖੋ ਜੀ, ਸਿਆਸਤ ਕਰੂਗੀ ਕਰੂਗੀ
0: ਜੀ।
2: ਉਹ ਖਰੜਾ ਵਗੈਰਾ ਤੇ ਮੇਰੇ ਖਿਆਲ ਕੱਲ ਸ਼ਾਇਦ ਲੈ ਕੇ ਆਏ ਸੀ ਨਿਜਰ ਸਾਹਿਬ, ਅੱਜ ਪਤਾ ਨਹੀਂ ਕੱਲ ਲੈ ਕੇ ਆਏ।
0: ਹਾਂਜੀ ਅੱਜ ਸਪਸ਼ਟ ਕੀਤਾ ਆਪਣੇ ਅਕਾਲ ਤਖ਼ਤ ਸਾਹਿਬ ਨੇ, ਅਕਾਲ ਤਖ਼ਤ ਸਾਹਿਬ ਉੱਪਰ ਜੀ ਇਹ ਚੀਜ਼।
2: ਹਾਂਜੀ ਚਲੋ, ਨਹੀਂ ਤਾਂ ਇਹਨਾਂ ਕੋਲ ਹੈਗਾ ਤੇ ਉਹ ਫਿਰ ਟਕਰਾਅ ਪੈਦਾ ਕਰਨਾ ਜਿਹੜਾ ਦੋਨਾਂ ਤਰ੍ਹਾਂ ਦਾ ਆਪਸ ਵਿੱਚ, ਉਹ ਵੀ ਤੇ ਗਲਤ ਹੈਗਾ ਨਾ।
0: ਨਹੀਂ ਜਥੇਦਾਰ ਸਾਹਿਬ ਇਹ ਕਹਿੰਦੇ ਆ ਪੱਟੀ ਸਾਹਿਬ ਕਿ ਮਤਲਬ ਕਿ ਚਾਹੇ ਤੁਸੀਂ 2 ਮਹੀਨੇ ਹੋਰ ਲਾ ਲਓ ਇਹਦੇ ਉੱਤੇ, ਮਤਲਬ ਕਿ ਆ ਜਿਹੜੀ ਹੁਣ ਬੈਠਕ ਬੁਲਾਈ ਆ, ਵਿਸ਼ੇਸ਼ ਸੈਸ਼ਨ ਬੁਲਾਇਆ ਜਾਂ ਕਿੱਦਾਂ ਵੀ ਹੈ, ਮੌਨਸੂਨ ਸੈਸ਼ਨ ਹੋਣਾ 3 ਜੁਲਾਈ ਅਗਸਤ ਤੋਂ 10 ਤਾਈ ਹੋਣਾ ਹਫ਼ਤਾ, ਤੇ ਉਹਦੇ ਵਿੱਚ ਕੋਈ ਡਿਸੀਜ਼ਨ ਨਾ ਲਓ ਜਲਦਬਾਜ਼ੀ ਦੇ ਵਿੱਚ, ਚਾਹੇ 2 ਮਹੀਨੇ ਹੋਰ ਲੈ ਲਓ।
2: ਨਹੀਂ ਉਹ ਜਿਹੜਾ ਇਹਨਾਂ ਨੇ ਸੈਸ਼ਨ ਬੁਲਾਇਆ ਹੋਇਆ ਵਾ ਉਹ ਸਿਰਫ ਇਸੇ ਐਕਟ ਦਾ ਕਰਕੇ ਬੁਲਾਇਆ ਹੋਇਆ?
0: ਨਹੀਂ ਇਸ ਕਰਕੇ ਨੀ, ਉਹ ਹੋਰ ਮੁੱਦੇ ਵੀ ਹੈਗੇ ਆ, ਪਰ ਕਿਆ ਸਰਾਈਆਂ ਨੇ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਸੋਧਾਂ ਕਰ ਸਕਦੇ ਆ।
2: ਨਹੀਂ ਨਹੀਂ ਉਹ ਤੇ ਫਿਰ ਉਹ ਕਰਕੇ ਹੀ ਕਰਨਗੇ ਨਾ, ਉਹ ਜਿਹੜਾ ਮਤਲਬ ਏਦਾਂ ਕਰ ਦੇਣੀ ਉਪਦੇਸ਼ ਵੀ ਉਹ ਜਾਣਾ ਨੀ ਗਾ ਤੁਸੀਂ ਉੱਥੇ, ਦੂਜਾ ਤੀਜਾ ਹੈ ਤਾਂ ਉਹ ਟਕਰਾਅ ਵਾਲਾ ਕੰਮ ਹੀ ਹੈ ਨਾ
0: ਜੀ।
2: ਹੁਣ ਜਿਹੜੀ ਕਮੇਟੀ 5 ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਣਾਈ ਆ, ਉਹਨਾਂ ਵੀ ਤੇ ਕੋਈ ਮਹੀਨੇ ਚ 29 ਤਰੀਕ ਆ ਤੇ ਰਾਏ ਤੇ ਉਹਨਾਂ ਵੀ ਕੋਈ ਨੀ ਦਿੱਤੀ ਵੀ ਕਿੱਦਾਂ ਦਾ ਹੋਣਾ ਚਾਹੀਦਾ।
0: ਨਹੀਂ ਉਹ ਸਰਕਾਰ ਉਹ ਉਹਨਾਂ ਦਾ ਓਬਜੈਕਸ਼ਨ ਇਹ ਹੈ ਕਿ ਸਰਕਾਰ ਨੇ ਸਾਡੇ ਨਾਲ ਮਹੀਨੇ ਦੇ ਵਿੱਚ ਕੋਈ ਕੰਟੈਕਟ ਹੀ ਨਹੀਂ ਕੀਤਾ ਹਲੇ, ਕਿ ਓਪਨ ਕਾਲ ਦਿੱਤੇ ਸੀ ਕਿ ਸਹਿਯੋਗ ਇੱਕ ਦੂਸਰੇ ਦਾ ਚਾਹੀਦਾ ਤਾਂ ਜ਼ਰੂਰ ਕਰੋ।
2: ਨਹੀਂ ਉਹ ਮਤਲਬ ਇਹ ਦੋਵਾਂ ਤਰ੍ਹਾਂ ਨੂੰ ਚਾਹੀਦਾ ਨਾ ਰਲ ਮਿਲ ਕੇ ਚੱਲਣਾ, ਜੇ ਮੰਨ ਲਓ ਵੀ ਮੈਂ ਤੇ ਸੈਣੀ ਸਾਹਿਬ ਨੇ ਕੋਈ ਡਿਸੀਜਨ ਲੈਣਾ ਕਿ ਮੈਨੂੰ ਸੈਣੀ ਸਾਹਿਬ ਫੋਨ ਨਹੀਂ ਕਰਦੇ ਤੇ ਮੈਂ ਕਰ ਲਵਾਂ
0: ਜੀ,
2: ਮਤਲਬ ਮਸਲੇ ਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਭਾਈ ਭਰਾਵਾਂ ਦੇ ਤੌਰ ਦੇ ਉੱਪਰ ਕਿਸੇ ਮਸਲੇ ਨੂੰ ਹੱਲ ਕਰਨਾ ਤੇ ਮਤਲਬ ਫਿਰ ਤਾਂ ਰਲ ਮਿਲ ਕੇ ਹੋਣਾ ਨਾ, ਈਗੋ ਤਾਂ ਇੱਕ ਦਿਨ ਨੂੰ ਤਾਂ ਈਗੋ ਛੱਡਣੀ ਪਊਗੀ ਨਾ ਸਰਕਾਰ ਨੂੰ ਵੀ।
0: ਇੱਕ ਮੁੱਦਾ ਹੋਰ ਉਹਨਾਂ ਨੇ ਚੱਕਿਆ ਕਿ ਜਿਹੜਾ ਉਹਨਾਂ ਨੇ ਵਿੱਚ ਲਿਖ ਦਿੱਤਾ ਉਹ ਜਿਹੜੀ 24 ਪੰਨਿਆਂ ਦੀ ਰਿਪੋਰਟ ਦਿੱਤੀ ਹੈ ਕਿ ਗੁਪਤ ਮੀਟਿੰਗਾਂ ਹੋਈਆਂ, ਉਹ ਜਥੇਦਾਰ ਸਾਹਿਬ ਦਾ ਇਹ ਓਬਜੈਕਸ਼ਨ ਆ ਕਿ ਗੁਪਤ ਮੀਟਿੰਗਾਂ ਹੋਈਆਂ ਕਿਹਦੇ ਨਾਲ ਹੈ ਜੀ?
2: ਸਾਡੇ ਨਾਲ ਤਾਂ ਸਰਕਾਰ ਦੀਆਂ ਹੋਈਆਂ ਹੋਣਗੀਆਂ ਨਾ, ਆਪਸ ਵਿੱਚ ਹੋ ਸਕਦਾ ਉਹਨਾਂ ਦੀਆਂ ਹੋਈਆਂ ਹੋਣਗੀਆਂ, ਕਮੇਟੀ ਨਾਲ ਤੇ ਫਿਰ ਹੋਈਆਂ ਨੀ ਗਈਆਂ, ਆਪਸ ਵਿੱਚ ਹੋਈਆਂ ਹੋਣਗੀਆਂ ਨਾ।
0: ਬਿਲਕੁਲ ਹੈ ਜੀ,
2: ਉਸ ਕਮੇਟੀ ਕਮੇਟੀ ਨੂੰ ਵੀ ਜਦ ਤੱਕ ਆਪਣਾ ਕੁਝ ਨਾ ਕੁਝ ਖਰੜਾ ਤਿਆਰ ਕਰਨਾ ਚਾਹੀਦਾ ਸੀ ਨਾ ਵੀ ਏਦਾਂ ਨੀ ਏਦਾਂ ਹੋਣਾ, ਏਦਾਂ ਨੀ ਏਦਾਂ ਹੋਣਾ
0: ਜੀ।
2: ਇਹ ਤੇ ਹੁਣ ਫਿਰ ਮਤਲਬ ਗੱਲ ਜਿਵੇਂ ਜਿਵੇਂ ਘਿੰਗੇ ਪਈ ਜਾਊਗੀ ਉਵੇਂ ਉਵੇਂ ਮਤਲਬ ਲੋਕਾਂ ਦੇ ਵਿੱਚ ਬਿਟਰਨੈਸ ਆਉਂਦੀ ਹੈ, ਜਿਹੜੇ ਉਧਰ ਉਧਰ ਹੀ ਜੁੜੇ ਹੁੰਦੇ ਆ।
0: ਬਿਲਕੁਲ, ਉਮੀਦ ਤਾਂ ਸਾਰੇ ਇਹੀ ਕਰਦੇ ਸੀ ਕਿ ਚਲੋ ਹੁਣ ਸਹਿਮਤੀ ਦੇ ਨਾਲ ਸਾਰਾ ਕੁਝ ਹੱਲ ਹੋ ਜਾਏਗਾ, ਪਰ ਸਰਕਾਰ ਵੀ ਝੁਕਣਾ ਨਹੀਂ ਚਾਹੁੰਦੀ ਤੇ ਉਧਰੋਂ ਅਕਾਲ ਤਖ਼ਤ ਸਾਹਿਬ ਤਾਂ
2: ਸਰਕਾਰ ਆਪਣੀ ਜਗ੍ਹਾ ਤੇ, ਜੇ ਸਰਕਾਰ ਵੀ ਵੇਖੋ ਜੀ ਤੁਸੀਂ ਪੜ੍ਹੇ ਲਿਖੇ ਲੋਕ ਹੋ ਸੈਣੀ ਸਾਹਿਬ ਹੀ ਹੈ, ਜੇ ਸਰਕਾਰ ਵੀ ਅਕਾਲ ਤਖ਼ਤ ਦੇ ਕਹਿਣ ਤੇ ਸਭ ਕੁਝ ਕਰ ਦੂਗੀ ਤੇ ਉਹ ਫਿਰ ਇਹ ਸਰਕਾਰ ਵੀ ਤੇ ਕਟਹਿਰੇ ਚ ਖੜੀ ਹੋ ਸਕਦੀ ਹੈ ਨਾ, ਵੀ ਤੁਸੀਂ ਮਤਲਬ ਡੈਮੋਕ੍ਰੇਸੀ ਕਿੱਧਰ ਗਈ ਤੁਹਾਡੀ, ਵੀ ਤੁਸੀਂ ਉਹੀ ਧਰਮ ਦੇ ਆਸਰੇ ਤੁਸੀਂ ਚੱਲਦੇ ਆ
0: ਜੀ। ਬਿਲਕੁਲ
2: ਜੀ, ਹੁਣ ਅਕਾਲੀ ਦਲ ਬਾਦਲ ਦੀ ਉਦੋਂ ਨੂੰ ਖਤਰਾ ਸੀ ਜੇ ਉਹਨਾਂ ਦੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟੀ ਰੱਦ ਹੋ ਸਕਦੀ ਸੀ, ਪਰ ਇਹਨਾਂ ਤੇ ਵੀ ਤਾਂ ਓਬਜੈਕਸ਼ਨ ਆ ਸਕਦਾ
0: ਜੀ।
2: ਇਸ ਕਰਕੇ ਉਹ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਕੁਝ ਦੱਸਣਾ ਚਾਹੀਦਾ ਨਾ, ਕੱਲੀ ਕਮੇਟੀ, ਜੇ ਕਮੇਟੀ ਫੇਰ ਕੋਈ ਚੀਜ਼ ਮਤਲਬ ਮੰਨ ਲਓ ਕਮੀ ਪੇਸ਼ੀ ਰਹਿ ਜੂਗੀ, ਜਥੇਦਾਰ ਸਾਹਿਬ ਨੂੰ ਫੇਰ ਨਾ ਮਨਜ਼ੂਰ ਹੋਊਗੀ ਉਹ
0: ਜੀ,
2: ਕੁਝ ਨਾ ਕੁਝ ਤਾਂ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਦੱਸਣਾ ਚਾਹੀਦਾ, ਜਾਂ ਤਾਂ ਇੱਕ ਵੱਡੇ ਕਹਿ ਦੋ ਵੀ ਤੇ ਕਾਨੂੰਨ ਬਣਨਾ ਹੀ ਨਹੀਂ ਚਾਹੀਦਾ
0: ਜੀ। ਇਸ ਚੀਜ਼ ਨਾਲ ਤਾਂ ਸਹਿਮਤ ਆ ਤਕਰੀਬਨ ਕਿ ਕਾਨੂੰਨ ਬਣਾਓ, ਸਜ਼ਾ ਦੇਣ ਨੂੰ ਦੇਣੀ ਆ ਜਿੰਨੀ ਮਰਜ਼ੀ ਦੇ, ਉਹਦੇ ਵਿੱਚ ਇੰਟਰਫੇਅਰ ਨਹੀਂ, ਜਿਹੜਾ ਤੁਸੀਂ ਸਿੱਧਾ ਇੰਟਰਫੇਅਰ ਕਰ ਰਹੇ ਹੋ ਸਾਡੇ ਮੁੱਦਿਆਂ ਦੇ ਵਿੱਚ, ਉਹ ਨਾ ਕਰੋ ਅਕਾਲ ਤਖ਼ਤ ਸਾਹਿਬ ਦੇ।
2: ਉਹ ਤੇ ਵੇਖੋ ਜੀ, ਅਕਾਲ ਤਖ਼ਤ ਦੇ ਮੁੱਦੇ ਜਿਹੜੇ ਆ ਉਹਦੇ ਵਿੱਚ, ਚਲੋ ਮੰਨ ਲਓ ਸਰਕਾਰ ਜੇ ਇੰਟਰਫੇਅਰ ਕਰਦੀ ਆ ਤਾਂ ਬਿਲਕੁਲ ਗਲਤ ਹੈ,
0: ਬਿਲਕੁਲ ਹੈ ਜੀ,
2: ਉਹਦੇ ਵਿੱਚ ਕੋਈ ਵੀ ਮਤਲਬ ਨਹੀਂ, ਜਿਹੜਾ ਕੀ ਕਹਿੰਦੇ ਹੁੰਦੇ ਵੀ ਕਹਿ ਸਕਦਾ ਵੀ ਇੰਟਰਫੇਅਰ ਹੋਣੀ ਚਾਹੀਦੀ ਉਹਨਾਂ ਦੀ, ਜੋ ਕੁਛ ਭਗਵੰਤ ਮਾਨ ਸਾਹਿਬ ਦੀ ਬਿਆਨਬਾਜ਼ੀ ਸੀ ਬਿਲਕੁਲ ਉਹ ਨਿੰਦਣ ਯੋਗ ਹੈ,
0: ਬਿਲਕੁਲ ਹੈ, ਬਿਲਕੁਲ ਹੈ।
2: ਲੇਕਿਨ ਇਹ ਵੀ ਉਹਦੇ ਹੁਣ ਮੰਨ ਲਓ ਜਿਹੜਾ ਕਹਿੰਦੇ ਆ ਵੀ ਡੇਰਿਆਂ ਦੇ ਜਿਹੜੇ ਹੈਗੇ ਗੈਰ ਸਿੱਖ ਡੇਰੇ ਆ, ਹੁਣ ਗੈਰ ਸਿੱਖ ਡੇਰੇ ਕਿਹੜੇ ਆ ਇਹ ਕੌਣ ਦੱਸੂਗਾ?
0: ਬਿਲਕੁਲ ਹੈ, ਬਿਲਕੁਲ ਹੈ,
2: ਇਹਦੇ ਸਰਕਾਰ ਨੇ ਨਹੀਂ ਨਾ ਡਿਕਲੇਅਰ ਕਰਨਾ
0: ਜੀ,
2: ਪਹਿਲਾਂ ਤਾਂ ਜਥੇਦਾਰ ਸਾਹਿਬ ਦੱਸਣ ਵੀ ਗੈਰ ਸਿੱਖ ਡੇਰੇ ਕਿਹੜੇ ਆ,
0: ਬਿਲਕੁਲ ਹੈ,
2: ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇ ਵੀ ਉਹਨਾਂ ਦੇ ਉੱਤੇ ਉਹ ਕਸਟੋਡੀਅਨ ਦੇ ਉੱਤੇ ਹੋ ਸਕਦਾ, ਦੂਜਿਆਂ ਤੇ ਨਹੀਂ ਹੋ ਸਕਦਾ, ਡਬਲ ਕਾਨੂੰਨ ਫਿਰ ਇੱਕ ਇੱਕ ਜਗ੍ਹਾ ਤੇ ਕਿੱਦਾਂ ਚੱਲ ਜੂਗਾ ਜੀ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਤਾਂ ਚਲੋ ਸੈਣੀ ਸਾਹਿਬ ਵੀ ਸਿਆਣੇ ਆ, ਤੁਸੀਂ ਵੀ ਆਪਣੇ ਸਰੋਤੇ ਵੀ ਸਿਆਣੇ ਆ
0: ਜੀ, ਬਿਲਕੁਲ ਹੈ ਜੀ।
2: ਹੁਣ ਸਾਡੇ ਵੱਲੋਂ ਵੇਖੋ ਜੀ, ਕੋਈ ਕਾਨੂੰਨ ਬਣੇ ਟੁੱਟੇ ਨਾ ਟੁੱਟੇ ਸਾਨੂੰ ਨੀ, ਮਤਲਬ ਤੇ ਹੁੰਦਾ ਵੀ ਇਹ ਚੀਜ਼ਾਂ ਕਈ ਵਾਰੀ ਨਾ ਸਾਡੇ ਸਮਾਜ ਨੂੰ ਗਲਤ ਪਾਸੇ ਲੈ ਜਾਂਦੀਆਂ।
0: ਹਾਂ ਬਿਲਕੁਲ ਹੈ ਜੀ, ਉਹ ਤਾਂ ਹੈਗੀ ਹੈ,
2: ਕਿਉਂਕਿ ਖੇਡ ਤਾਂ ਵਾ ਸਿਆਸਤਦਾਨਾਂ ਦੀ ਏ
0: ਜੀ,
2: ਚਾਹੇ ਉਹ ਜਥੇਦਾਰ ਨਾਲ ਜੁੜੇ ਸਿਆਸਤਦਾਨ ਹੈ ਤੇ ਸਾਹਮਣੇ ਤਾਂ ਹੈ ਹੀ ਸਿਆਸਤਦਾਨ ਹੈ ਸਾਰੇ, ਉਹ ਤੇ ਬਿਲਕੁਲ ਕਲੀਅਰ ਹੈ
0: ਜੀ, ਬਿਲਕੁਲ ਹੈ ਜੀ।
2: ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਜੋ ਮਰਜ਼ੀ ਕਹੋ, ਉਹ ਤਾਂ ਹੈ ਹੀ ਸਿਆਸਤਦਾਨ ਹੈ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਵੀ ਫਲਸਫਾ ਹੈ ਕੀ ਚੀਜ਼ ਹੈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਸ ਕਰਕੇ ਉਹ ਸਾਰਿਆਂ ਨੂੰ, ਕੋਈ ਵੀ ਵੇਖੋ ਜੀ ਮੁੱਦਾ ਜਿਹੜਾ ਵਾ ਜਦੋਂ ਉੱਠਿਆ ਹੁੰਦਾ ਉਹਨੂੰ ਰਲ ਮਿਲ ਕੇ ਹੀ ਸੁਲਝਾਇਆ ਜਾਂਦਾ
0: ਜੀ, ਬਿਲਕੁਲ ਹੈ।
2: ਜੇ ਸਿਰਫ ਉਹ ਗੱਲ ਵੀ ਨੁਕਸੀ ਕੱਢਣਾ ਤੇ ਉਹ ਤੇ ਫਿਰ ਨੁਕਸੀ ਨਿਕਲਦਾ ਜਾਊ ਕੋਈ ਨਾ ਕੋਈ
0: ਜੀ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ ਜੀ।
2: ਉਹ ਤੇ ਜਿੰਨਾ ਚਿਰ ਦੋਵੇਂ ਧਿਰਾਂ ਇਕੱਠੀਆਂ ਨਹੀਂ ਬੈਠਦੀਆਂ, ਫਲੋ ਕਮੇਟੀ ਆ ਜਾਂ ਕਾਨੂੰਨ ਦੇ ਮਾਹਰ ਵੀ ਵਿੱਚ ਉਹਦੇ ਹੈਗੇ ਆ ਜਿਹੜੇ ਵਿਅਕਤੀ ਇਹਨਾਂ ਨੇ ਸਿਲੈਕਟ ਕੀਤੀ ਆ
0: ਜੀ,
2: ਦੋ ਚਾਰ ਹੋਰ ਸੰਵਿਧਾਨਕ ਬੋਡੀਜ਼ ਜਿਹੜੀਆਂ ਵੀ ਇਹਨਾਂ ਨੇ ਕੋਈ ਉਹਨਾਂ ਦੇ ਮਿਨਿਸਟਰ ਲੈਣੇ ਆ ਜਾਂ ਕੁਝ ਲੈਣੇ ਆ
0: ਜੀ,
2: ਉਹ ਵੀ ਵਿੱਚ ਜਥੇਦਾਰ ਸਾਹਿਬ ਬੈਠਣ, ਉਸ ਦੇ ਅਕੋਰਡਿੰਗਲੀ ਜੋ ਕਾਨੂੰਨ ਤੌਰ ਤੇ ਹੋ ਸਕਦਾ ਉਹ ਕਰਕੇ ਕੰਮ ਨਿਬੇੜਨ,
0: ਬਿਲਕੁਲ ਹੈ, ਬਿਲਕੁਲ ਦਰੁਸਤ,
2: ਕਿਉਂ ਕਿਸੇ ਚੀਜ਼ ਨੂੰ ਤੁਸੀਂ ਮੇਨ ਮੁੱਦਿਆਂ ਦਾ ਮਤਲਬ ਹੁੰਦਾ ਵੀ ਇਹ ਮੇਨ ਮੁੱਦਿਆਂ ਤੋਂ ਧਿਆਨ ਪਾਸੇ ਹਟ ਜਾਂਦਾ
0: ਜੀ, ਬਿਲਕੁਲ ਹੈ।
2: ਹੁਣ ਸਾਡੇ ਮੁੱਦੇ ਕੀ ਬਣ ਗਏ, ਸਿਰਫ ਦੋ, ਇੱਕ ਬੰਦੀ ਸਿੰਘ ਤੇ ਦੂਜਾ ਬੇਦਬੀ ਕਾਨੂੰਨ,
0: ਬੇਦਬੀ ਜੀ, ਪਹਿਲਾਂ ਪਾਣੀ
2: ਯਾਰ ਇਹੋ ਇਹ ਹੁਣ ਕੀ ਬੰਦੀ ਸਿੰਘਾਂ ਨੂੰ ਛਡਾਉਣਾ ਹੀ ਸਾਡਾ
0: ਜੀ। ਪਟੀ ਸਾਹਿਬ ਮਿਊਟ ਹੋ ਗਿਆ ਤੁਹਾਡੇ ਵੱਲੋਂ, ਹੱਥ ਲੱਗ ਗਿਆ ਸ਼ਾਇਦ, ਦੇਖਿਓ ਜੀ ਪਟੀ ਸਾਹਿਬ, ਲੱਗਦਾ ਜੀ ਸ਼ਾਇਦ ਕੋਈ ਕਾਲ ਉੱਪਰ ਆ ਗਈ ਉਹਨਾਂ ਦੀ, ਤੇ ਇੱਕ ਮਿੰਟ ਜੀ, ਉਧਰੋਂ ਮਿਊਟ ਹੋ ਗਿਆ। ਹਾਂਜੀ ਸੈਣੀ ਸਾਹਿਬ, ਤੁਸੀਂ ਕੰਟੀਨਿਊ ਕਰ ਲਓ ਪਲੀਜ਼।
1: ਭਾਰੇ ਸਾਹਿਬ ਇਸ ਤਰ੍ਹਾਂ ਆ ਕਿ ਜਥੇਦਾਰ ਸਾਹਿਬ ਨੇ ਜਿਹੜੇ ਜਿਹੜੇ ਪੁਆਇੰਟ ਰੇਜ਼ ਕੀਤੇ ਸੀ ਉਹਦਾ ਮਸੌਦਾ ਤਿਆਰ ਕਰਕੇ ਦੂਜੇ ਦਿਨ ਹੀ ਭੇਜ ਦਿੱਤਾ ਸੀ ਸਰਕਾਰ ਨੂੰ ਕਿ ਸਾਨੂੰ ਆਹ ਇਤਰਾਜ ਹੈ ਇਹ ਦੂਰ ਕਰ ਦਿਓ
0: ਜੀ।
1: ਸ਼ਾਇਦ ਭੱਟੀ ਸਾਹਿਬ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ
0: ਜੀ।
1: ਜਥੇਦਾਰ ਸਾਹਿਬ ਨੇ ਕੋਈ ਐਡਾਮੈਂਟ ਐਟੀਚਿਊਡ ਨਹੀਂ ਸੀ ਦਿਖਾਇਆ, ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਇਹ ਪ੍ਰੋਬਲਮ ਰਿਜ਼ੋਲਵ ਕਰ ਲੋ
0: ਜੀ,
1: ਵੀ ਸਾਨੂੰ ਇੱਕ ਜਿਹੜਾ ਹੈਗਾ ਆ ਇਸ ਚੀਜ਼ ਤੇ ਇਤਰਾਜ਼ ਹੈਗਾ ਆ ਜੀ, ਆਹ ਜਿਹੜੇ ਉਹਨਾਂ ਨੇ ਤਾਂ ਪੜ੍ਹ ਕੇ ਦੱਸਿਆ ਸੀ ਸਾਰਾ, ਇਹਨਾਂ ਦੇ ਤਾਂ MLA ਨੇ ਹੁਣ ਤੱਕ ਨਹੀਂ ਪੜ੍ਹਿਆ ਆ ਜੀ।
0: ਬਿਲਕੁਲ ਹੈ ਜੀ, ਅੱਜ ਉਹਨਾਂ ਨੇ ਸ਼ਬਦ ਇਹ ਵੀ ਵਰਤੇ ਆ ਜਥੇਦਾਰ ਸਾਹਿਬ ਨੇ ਕਿ ਪਹਿਲਾਂ ਨਹੀਂ ਪੜ੍ਹਿਆ ਸੀ, ਹੁਣ ਸਭ ਤੋਂ ਪਹਿਲਾਂ ਪੜ੍ਹ ਕੇ ਹੀ ਜਾਇਓ ਜੇ ਜਾਣਾ ਉਹਦੇ ਉੱਤੇ ਜੀ।
1: ਕਸਟੋਡੀਅਨ ਦੀ ਜਿਹੜੀ ਹੈਗੀ ਸੀ ਉਹਦੇ ਉੱਤੇ ਵੀ ਜਾਂ ਤਾਂ ਕਸਟੋਡੀਅਨ ਨੂੰ ਡਿਫਾਈਨ ਕਰੋ ਤੇ ਕਸਟੋਡੀਅਨ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਕਸਟੋਡੀਅਨ ਵਰਡ ਜਿਹੜਾ ਆ ਉਹਦੀ ਜਗ੍ਹਾ ਤੇ ਕੋਈ ਸਬਸਟੀਟਿਊਟ ਵਰਡ ਯੂਜ਼ ਕਰੋ
0: ਜੀ।
1: ਇਹ ਚੀਜ਼ਾਂ ਸਾਰੀਆਂ ਜਥੇਦਾਰ ਸਾਹਿਬ ਨੇ ਲਿਖ ਕੇ ਭੇਜ ਦਿੱਤਾ ਸੀ ਜੀ,
0: ਕਲੀਅਰ ਕਰਤਾ ਸੀ।
1: ਉਹਨਾਂ ਨੇ ਕਿਹਾ ਸੀ ਵੀ ਬਿਹਤਰ ਇਹ ਹੋਊਗਾ ਕਿ ਤੁਸੀਂ ਜਿਹੜਾ ਆ ਕਿ ਇਹ SGPC ਨਾਲ ਸੁੱਕਾ ਸੰਪਰਕ ਕਰ ਲਓ ਜਾਂ ਵਿਦਵਾਨਾਂ ਦੀ ਇੱਕ ਕਮੇਟੀ ਜਿਹਦੇ ਵਿੱਚ SGPC ਵੱਲੋਂ ਵੀ ਵਿਦਵਾਨ ਹੋਣ ਤੇ ਸਰਕਾਰ ਵੱਲੋਂ ਵੀ ਵਿਦਵਾਨ ਹੋਣ, ਇਸ ਤੇ ਵਿਚਾਰ ਕਰ ਲਓ
0: ਬਿਲਕੁਲ
1: ਤੇ ਫੇਰ ਇਸ ਚੀਜ਼ ਨੂੰ ਰਿਜ਼ੋਲਵ ਕਰ ਲਓ
0: ਜੀ।
1: ਸਰਕਾਰ ਨੇ ਕੀਤਾ 30 ਦਿਨ ਜਦੋਂ ਹੋਏ ਆ ਤੇ 30 ਦਿਨਾਂ ਤੋਂ ਬਾਅਦ
0: 29ਵੇਂ ਦਿਨ
1: ਜਿਹੜਾ ਆ ਜਾ ਕੇ 29ਵੇਂ ਦਿਨ ਜਿਹੜਾ ਆ ਇੱਕ ਆਪਣੇ ਨਿਜਰ ਸਾਹਿਬ ਨੂੰ ਭੇਜ ਦਿੱਤਾ ਇੱਕ DC, ਜਦਕਿ DC ਦਾ ਪੋਲੀਟੀਕਲ ਕੰਮ ਦੇ ਵਿੱਚ ਕੋਈ ਰੋਲ ਨਹੀਂ ਤੇ ਨਾਲ SDM
0: ਜੀ,
1: ਉਹਨਾਂ ਦੇ ਰਾਹੀਂ ਜਿਹੜਾ ਹੈਗਾ ਆ ਲੈਟਰ ਇੱਕ ਜਾ ਕੇ ਦੇ ਦਿੱਤਾ ਜੀ ਵੀ ਅਸੀਂ ਜਿਹੜਾ ਆ ਕਸਟੋਡੀਅਨ ਸ਼ਬਦ ਤਾਂ ਇੱਦਾਂ ਹੀ ਰੱਖਣਾ ਆ
0: ਜੀ,
1: ਹੈ ਜੀ, ਤੇ ਅਸੀਂ ਜਿਹੜਾ ਹੈਗਾ ਆ ਬਾਕੀ ਹੋਰ ਜਿਹੜੇ ਆ ਮੁੱਦੇ ਆ ਉਹ ਵਿਚਾਰ ਕੇ ਤੇ ਇਸ ਤਰੀਕੇ ਦੇ ਨਾਲ ਅਸੀਂ ਕਰ ਦਿੰਦੇ ਆ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਫਿਰ ਮਸਲਾ ਰਿਜ਼ੋਲਵ ਵੀ ਕੋਈ ਨੀ ਕੀਤਾ, ਸਿਰਫ ਇੰਨਾ ਕਿਹਾ ਓਹਦੇ ਵਿਚ ਸਿਰਫ ਏਡੀ ਅਮੈਂਡਮੈਂਟ ਕਰਨ ਲੱਗੇ ਆ ਜੀ ਕਿ ਜਿਹੜਾ ਇੰਟੈਂਸ਼ਨਲ ਐਕਟ ਹੋਏਗਾ ਦੈਟ ਵਿਲ ਫਾਲ ਅੰਡਰ ਦੀ ਡੈਫੀਨੇਸ਼ਨ ਆਫ ਬੇਅਦਬੀ, ਅਦਰਵਾਈਜ਼ ਜਿਹੜਾ ਹੈਗਾ ਆ ਕੋਈ ਨੈਗਲੀਜੈਂਟ ਐਕਟ ਹੈਗਾ ਆ ਓਹਨੂੰ ਬੇਅਦਬੀ ਦੇ ਵਿਚ ਨਹੀਂ ਲਿਆਂਦਾ ਜਾਊਗਾ
0: ਜੀ।
1: ਹਾਂਜੀ, ਉਹ ਮਤਲਬ ਜਿਹੜੇ ਹੈਗਾ ਆ ਓਹਦੇ ਨਾਲ ਜਥੇਦਾਰ ਸਾਹਿਬ ਸੈਟਿਸਫਾਈ ਨਹੀਂ ਸੀਗੇ
0: ਜੀ।
1: ਉਹ ਕਹਿੰਦੇ ਨਾ ਤਾਂ ਤੁਸੀਂ ਕਸਟੋਡੀਅਨ ਨੂੰ ਡਿਫਾਈਨ ਕੀਤਾ, ਨਾ ਤੁਸੀਂ ਜਿਹੜਾ ਹੈਗਾ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈਗਾ
0: ਜੀ,
1: ਤੇ ਤੁਸੀਂ ਨਾਲ ਵਿਚ ਲਿਖ ਦਿੱਤਾ ਵੀ ਗੁਪਤ ਮੀਟਿੰਗਾਂ ਹੋਈਆਂ ਤੇ ਐਸ ਜੀ ਪੀ ਸੀ ਨਾਲ ਤੁਸੀਂ ਸੰਪਰਕ ਕੋਈ ਨੀ ਕੀਤਾ, ਨਾ ਕਿਸੇ ਹਾਂਜੀ ਨਾ ਕਿਸੇ ਜਿਹੜੇ ਹੈਗੇ ਆ ਸਿੱਖ ਵਿਦਵਾਨ ਨਾਲ ਸੰਪਰਕ ਕੀਤਾ, ਗੁਪਤ ਮੀਟਿੰਗਾਂ ਕਿਹਦੇ ਨਾਲ ਤੁਸੀਂ ਕਰ ਲਈਆਂ ਜੀ, ਵੀ ਇਹ ਤਾਂ ਤੁਹਾਡਾ ਲੈਟਰ ਜਿਹੜਾ ਆ ਗੁਮਰਾਹ ਕੋਨਿਆ।
0: ਬਿਲਕੁਲ,
1: ਉਹਨਾਂ ਨੇ ਫੇਰ ਵੀ ਇਸ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਹੀਂ ਬਣਾਇਆ
0: ਜੀ।
1: ਮੈਂ ਮਤਲਬ ਜਥੇਦਾਰ ਸਾਹਿਬ ਤੋਂ ਇੰਪ੍ਰੈਸ ਹੋਇਆ ਹੈਗਾ ਆ ਉਹਨਾਂ ਦੀ ਮਤਲਬ ਜਿਹੜਾ ਆ, ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਇਹ ਰੋਜ਼ ਰੋਜ਼ ਕੰਮ ਤੇ ਹੋਣਾ ਕਿ ਤੁਸੀਂ ਭਾਵਾਂ 2 ਮਹੀਨੇ ਲੈ ਲਓ, ਵੀ ਤੁਸੀਂ ਜਿਹੜਾ ਆ ਕੋਈ ਵਿਦਵਾਨਾਂ ਦੀ ਇੱਕ ਕਮੇਟੀ ਨੂੰ ਭੇਜ ਦਿਓ, ਕੋਈ ਮਸਲਾ ਜਿਹੜਾ ਆ ਗੁਰੂ ਸਾਹਿਬ ਦੇ ਨਾਲ ਜੁੜਿਆ ਆ ਤੇ ਇਹਦੇ ਤੇ ਵਾਰ ਵਾਰ ਵਿਵਾਦ ਹੋਣਾ। ਅਸੀਂ ਨੀ ਕਹਿੰਦੇ ਹੈਗੇ ਤੁਸੀਂ ਆ ਪ੍ਰਪੋਜ਼ਡ ਅਮੈਂਡਮੈਂਟ ਜਿਹੜੀਆਂ ਹੈਗੀਆਂ ਇਹਦੀਆਂ ਜਿਹੜੇ ਸਾਡੇ ਇਤਰਾਜ ਆ ਉਹਨਾਂ ਨੂੰ ਖਤਮ ਕਰੋ।
0: ਬਿਲਕੁਲ,
1: ਦੂਜਾ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਕ ਯੂਨੀਕ ਨੰਬਰ ਲੱਗੂਗਾ ਉਹਨੂੰ ਵੈਬਸਾਈਟ ਤੇ ਪਾਇਆ ਜਾਊਗਾ, ਸਰਕਾਰ ਉਹਦੇ ਤੇ ਜਿਹੜਾ ਹੈਗਾ ਆ ਸੁਪਰਵਾਈਜ਼ ਕਰੇਗੀ, ਉਹ ਚੀਜ਼ ਜਿਹੜੀ ਆ ਤੁਸੀਂ ਜਿਹੜਾ ਆ ਇੰਟਰਫੇਅਰ ਕਰ ਰਹੇ ਹੋ ਐਸ ਜੀ ਪੀ ਸੀ ਦੀ ਜੁਰਿਸਡਿਕਸ਼ਨ,
0: ਸਾਡੀ ਖੁਦ ਮੁਖਤਿਆਰੀ ਆਪਣੀ। ਬਿਲਕੁਲ,
1: ਸਾਡਾ ਜਿਹੜਾ ਹੈਗਾ ਉਹ ਤਾਂ ਉਹ ਉਹਨਾਂ ਦੀ ਮਰਜ਼ੀ ਆ, ਐਸ ਜੀ ਪੀ ਸੀ ਵਾਲੇ ਆਪਣਾ ਨੰਬਰ ਲਾਂਦੇ ਆ ਨਹੀਂ ਲਾਂਦੇ ਉਹ ਉਹਨਾਂ ਦੀ ਹੈਗੀ, ਉਹਨਾਂ ਦੇ ਉਹ ਆਪਣੇ ਹਿਸਾਬ ਨਾਲ ਚੱਲ ਲੈਣਗੇ। ਤੁਸੀਂ ਇਸ ਅਮੈਂਡਮੈਂਟ ਦੀ ਆੜ ਦੇ ਵਿਚ ਐਸ ਜੀ ਪੀ ਸੀ ਤੋਂ ਉਤੇ ਉਤੇ ਆਪਣੀ ਸਰਕਾਰ ਦੀ ਸੁਪਰਮੇਸੀ ਕਾਇਮ ਕਰਨ ਦੀ ਕੋਸ਼ਿਸ਼ ਨਾ ਕਰੋ ਜੀ।
0: ਬਿਲਕੁਲ,
1: ਇੰਟੈਂਸ਼ਨ ਇਹ ਸੀ ਜੀ
0: ਜੀ।
1: ਸਵਾਲ ਇਸ ਕਰਕੇ ਬਹੁਤ ਵਧੀਆ ਪ੍ਰਪੋਜ਼ਲ ਸੀਗਾ, ਸਾਰਾ ਕੁਛ ਹੈਗਾ, ਸਰਕਾਰ ਹੈਗੀ ਆ ਐਡਾਮੈਂਟ
0: ਜੀ।
1: ਜਾਂ ਤਾਂ ਸਰਕਾਰ ਦੇਖੋ ਸਰਕਾਰ ਨੇ ਸਿਆਸਤ ਕਰਨੀ ਹੈ ਇਹਦੇ ਵਿਚ ਕੋਈ ਸ਼ੱਕ ਨਹੀਂ, ਹੁਣ ਹੁਣ ਇਹ ਆ ਕਿ ਸਰਕਾਰ ਜਾਂ ਤਾਂ ਜਿਹੜਾ ਹੈਗਾ ਆ ਇੱਕ ਤਾਂ ਮਤਲਬ ਝੁਕੀ ਨੀ ਨਜ਼ਰ ਆਉਣਾ ਚਾਹੁੰਦੀ
0: ਜੀ,
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਲਬ ਜਿਹੜਾ ਆ ਉਹਨੂੰ ਬਾਹਰੀ ਤੌਰ ਤੇ ਤਾਂ ਕਹੀ ਜਾਂਦੇ ਹਾਂ ਜੀ ਅਕਾਲ ਤਖ਼ਤ ਦਾ ਜਿਹੜਾ ਹੈਗਾ ਕਿਆ ਸਿਰ ਮੱਥੇ ਜੀ, ਪਰ ਬਰਨਾਲਾ ਇਹਨਾਂ ਨੇ ਉੱਥੇ ਦਾ ਉੱਥੇ ਹੀ ਰੱਖਿਆ। ਇਸੇ ਕਰਕੇ ਉਹ ਮੁੱਦਾ ਖਤਮ ਨੀ ਹੋਇਆ, ਉਹ ਜਾਂ ਤਾਂ ਚਾਹੁੰਦੇ ਹੈਗੇ ਵੀ ਇਲੈਕਸ਼ਨਾਂ ਤੱਕ ਜਿਹੜਾ ਆ ਇਹ ਮੁੱਦਾ ਜਿਹੜਾ ਭਖਿਆ ਰਹਿਣਾ ਚਾਹੀਦਾ ਹੈਗਾ, ਤੇ ਤਾਂ ਕਿ ਅਸੀਂ ਆਪਣੀ ਪਿੱਠ ਫੇਰ ਵੀ ਥਪਥਪਾ ਸਕੀਏ ਵੀ ਸਿੱਖਾਂ ਦਾ ਇੱਕ ਵਰਗ ਜਿਹੜਾ ਆ ਉਹ ਸਾਡੇ ਨਾਲ ਹੈਗਾ, ਸਰਕਾਰ ਜਾਂ ਤਾਂ ਇਸ
0: ਮਿਊਟ ਹੋ ਜਾਂਦਾ ਸ਼ਾਇਦ ਵਟਸਐਪ ਤੇ। ਹਾਂਜੀ ਔਜਲਾ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਦੋ ਵੀਰਾਂ ਨੂੰ, ਸਰਕਾਰ ਨੂੰ, ਮਾਂ ਜੀ ਪੱਟੀ ਸਾਹਿਬ ਜੁੜਦੇ ਨੇ ਮਾੜੇ ਨੂੰ ਜੋੜੋ ਅੱਜ।
0: ਹਾਂ ਇੱਕ ਮਿੰਟ ਜੀ ਮੈਂ ਕੋਸ਼ਿਸ਼ ਕਰ ਲੈਣਾ ਜੇ ਦੁਬਾਰਾ ਚੱਕ ਲੈਣ ਦਾ। ਹਾਂਜੀ
3: ਦੇਖੋ ਸਾਨੂੰ ਨਾ ਮੈਂ ਨੀ ਕਹਿੰਦਾ ਕੋਈ ਵੀ ਚੰਗਾ।
0: ਹਾਂਜੀ ਆਪਾਂ ਸਵਾਗਤ ਕਰ ਲਈਏ ਜੀ ਉਹਨਾਂ ਦਾ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਗੱਲ ਕਰਨੀ ਚਾਹੁੰਦੇ ਸੀ ਨਾਲ ਤੁਹਾਡੇ ਜੀਆਂ ਨੂੰ ਜੀ।
2: ਫੋਨ ਸਕਰੀਨ ਹਿੱਲੀ ਹੋਈ ਆ, ਗੱਲ ਹੁੰਦੀ ਨੀ, ਤੁਸੀਂ ਕਰੋ ਪ੍ਰੋਗਰਾਮ।
0: ਕੋਈ ਨੀ ਕੋਈ ਨੀ, ਨਾਲ ਸੁਣ ਲਿਓ ਮਾੜਾ ਜਿਹਾ ਗੱਲ ਮਾੜੀ ਜੀ, ਸੁਣੀ ਜਾਓ ਚਾਹੇ। ਹਾਂਜੀ
3: ਅੱਛਾ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ, ਸਤਿ ਸ੍ਰੀ ਅਕਾਲ
3: ਜੀ। ਦੇਖੋ ਪੱਟੀ ਸਾਹਿਬ ਤੁਹਾਡੇ ਮੈਂ ਵਿਚਾਰ ਸੁਣ ਰਿਹਾ ਸੀਗਾ।
2: ਹਾਂਜੀ
3: ਮੈਂ ਕਹਿੰਦਾ ਸਾਰੇ ਚੰਗੇ ਆ, ਸਿਕੰਦਰ ਮਾੜਾ ਜੀ, ਠੀਕ ਹੈ ਜੀ।
2: ਹਾਂਜੀ ਹਾਂਜੀ ਹਾਂਜੀ,
3: ਪਰ ਸਾਨੂੰ ਕਈ ਵਾਰੀ ਸਹੀ ਨੂੰ ਸਹੀ ਵੀ ਕਹਿਣਾ ਚਾਹੀਦਾ।
2: ਹਾਂਜੀ
3: ਇਹ ਨੀ ਹੈ ਠੀਕ ਹੈ, ਮੈਂ ਨੀ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਵੀ ਜਥੇਦਾਰ ਬਾਦਲਾਂ ਨੇ
0: ਜੀ,
2: ਬਿਲਕੁਲ
3: ਮੈਂ ਅੱਜ ਵੀ ਕਹਿਣਾ ਸ਼ਰੇਆਮ ਕਹਿਣਾ ਜੀ, ਪਰ
2: ਹਾਂਜੀ
3: ਜਥੇਦਾਰ ਕਈ ਕੰਮ ਸਹੀ ਕਰ ਰਿਹਾ। ਹੁਣ ਇਹ ਆਪਣਾ ਜਵਾਕ ਤਾਂ ਹੈ ਨੀ ਵੀ ਕੰਮ ਕੰਨ ਮਰੋੜ ਕੇ ਆਪਾਂ ਥੱਲੇ ਬਿਠਾ ਲਾਂਗੇ ਵੀ ਬਹਿ ਜਾ 10 ਮਿੰਟ
0: ਜੀ।
2: ਹਾਂਜੀ
3: ਗਲਤੀ ਇਹਨਾਂ ਤੋਂ ਇਹ ਹੋਈ ਹੈ, ਮੈਂ ਅੱਗੇ ਵੀ ਤੁਹਾਨੂੰ ਇਸ ਮਾਧਿਅਮ ਦੀ ਕਿਹਾ ਵੀ ਟਵਾਣੇ ਵਾਲੇ ਤੇ ਤੁਸੀਂ ਸੁਣਿਆ ਹੋਣਾ ਵੀ ਇਹ ਜਿੱਦਾਂ ਰੌਲਾ ਪਿਆ ਸੀ 15 ਜਿੱਦੇ ਕਾਲ ਤੱਕ ਤਾਲੇ ਸੁੱਤੇ ਪਏ ਸੀ।
2: ਹਾਂਜੀ
3: ਜੇ 11 ਸਾਲ ਬਾਅਦ ਕਿਸੇ ਨੇ ਬਣਾਤਾ ਹੁਣ ਤੁਸੀਂ ਉੱਠ ਕੇ ਜਾਗ ਪਏ, ਇਹ ਕੰਮ ਤਾਂ ਇਹਨਾਂ ਦੇ ਕਰਨ ਵਾਲਾ ਸੀਗਾ
0: ਜੀ।
2: ਬਿਲਕੁਲ ਬਿਲਕੁਲ ਬਿਲਕੁਲ
3: ਹੈ, ਜੇ ਹੁਣ ਇਹਨਾਂ ਨੇ ਕਰ ਲਿਆ ਵੋਟਾਂ ਲੈਣ ਦੇ ਮਾਰਿਆ ਨੇ, ਇਹਨਾਂ ਨੇ ਗਲਤੀ ਕਰੀ ਹੈ ਠੀਕ ਹੈ, ਆਪਾਂ ਨੂੰ ਪਤਾ ਵੀ ਗਲਤੀਆਂ ਨੇ ਹੁਣ ਤਾਈਆਂ ਹੁੰਦੀਆਂ ਨੇ, ਨਹੀਂ ਬਿਠਾਲੇ ਵਿੱਚ ਸਲਾਹ ਲੈਣੀ ਸੀ
0: ਠੀਕ ਹੈ ਜੀ।
2: ਹਾਂਜੀ
3: ਪਰ ਆਪਾਂ ਨੂੰ ਹਰ ਗੱਲ ਦੇ ਵਿੱਚ ਜਥੇਦਾਰ ਜਿੱਥੇ ਭੂਮਿਕਾ ਕੋਈ ਸਹੀ ਨਿਭਾਉਂਦਾ ਨਾ ਉਹਦੀ ਸਹੀ ਦੀ ਗੱਲ ਕਰਨੀ ਚਾਹੀਦੀ ਹੈ। ਮੇਰੇ
2: ਸਰਕਾਰ ਤਾਂ ਵੇਖੋ ਜੀ ਗਲਤੀ ਹੈ ਸਰਕਾਰ ਨੂੰ, ਤੇ ਕੋਈ ਵੀ ਧਰਮ ਦਾ ਕਾਨੂੰਨ ਬਣਾਉਣ ਤੋਂ ਪਹਿਲਾਂ ਇਹਨਾਂ ਦੀ ਮਰਜ਼ੀ ਨਾਲ ਸਲਾਹ ਚੱਲਣਾ ਚਾਹੀਦਾ ਸੀ।
0: ਬਿਲਕੁਲ
2: ਸਰਕਾਰ ਨੂੰ ਤੇ ਚੱਲਣਾ ਚਾਹੀਦਾ ਸੀ ਨਾ, ਪਰ ਮੇਰੇ ਕਹਿਣ ਦਾ ਮਤਲਬ ਜਿੱਥੇ ਮੈਂ ਜਥੇਦਾਰ ਨੂੰ ਗਲਤ ਨਹੀਂ ਕਹਿ ਰਿਹਾ, ਜਿੱਥੇ ਜਥੇਦਾਰ ਗਲਤ ਇਹ ਨੇ ਵੀ ਇੱਕ ਬੰਨੇ ਤੁਸੀਂ ਕਹਿੰਦੇ ਜੇ ਵੀ ਕਸਟੋਡੀਅਨ ਦਾ ਸ਼ਬਦ ਨਹੀਂ, ਲੇਕਿਨ ਉਹ ਜਿਹੜੇ ਨਾਨ ਸਿੱਖ ਡੇਰੇ ਨੇ ਉਹਨਾਂ ਦੇ ਕੇਸ ਕਰੋ
0: ਜੀ।
2: ਉਹ ਨਾਨ ਸਿੱਖ ਨੂੰ ਤੇ ਜਥੇਦਾਰ ਨੇ ਦੱਸਣਾ ਵੀ ਨਾਨ ਸਿੱਖ ਕੌਣ ਆ, ਨਾ ਮੈਂ ਦੱਸਣਾ ਨਾ ਤੁਸੀਂ ਦੱਸਣਾ ਨਾ ਮਾਨ ਸਾਹਿਬ ਨੇ ਦੱਸਣਾ ਨਾ ਸੈਣੀ ਸਾਹਿਬ ਦੱਸਣਾ
0: ਜੀ।
3: ਮੈਂ ਤਾਂ ਪੱਟੀ ਸਾਹਿਬ ਅੱਜ ਵੀ ਇਹ ਗੱਲ ਕਹਿਣਾ ਵੀ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਸੀ ਨਾ ਆ ਚੋਲੇ ਵਾਲਿਆਂ ਨੇ ਨਾ ਕੀਤੇ ਨੀ ਉਹ, ਮੈਂ ਤਾਂ ਹੁਣ ਕਹਿਣਾ
2: ਨੀ ਅੱਜ ਵੀ ਮੰਨ ਲਓ ਜਿਹੜਾ ਹੁਣ ਇਹ ਕਾਨੂੰਨ ਬਣਨਾ ਵਾ,
3: ਮੈਂ ਤਾਂ ਆਨ ਏਅਰ ਕਿਹਾ ਸੀ ਵੀ 2015 ਚ ਸੁੱਤੇ ਪਏ ਸੀ 11 ਸਾਲ ਦੇ
0: ਜੀ।
2: ਬਿਲਕੁਲ ਬਿਲਕੁਲ ਨੀ ਅੱਜ ਹੁਣ ਵੀ ਦੇਖੋ ਔਜਲਾ ਸਾਹਿਬ
3: ਜਿਹੜਾ ਦੀ ਕੀ ਹਿੰਮਤ ਸੀ, ਮੈਂ ਤੁਹਾਡੇ ਘਰੇ ਆ ਕੇ ਦਖਲ ਦੇਵਾਂ ਤੇ ਮੇਰੀ ਕੀ ਹਿੰਮਤ ਹੈ, ਹੈਗੀ ਕੋਈ ਮੇਰੀ ਹਿੰਮਤ?
2: ਬਿਲਕੁਲ ਬਿਲਕੁਲ ਨੀ ਐਕਚੁਲੀ ਇਹ ਨਾ ਹੁਣ ਵੇਖੋ ਗੱਲ ਤੇ ਫੇਰ ਉੱਥੇ ਹੁੰਦੀ ਹੈ ਨਾ ਜੀ, ਬਿੱਲ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ, ਮੰਨ ਲਓ ਜਿਹੜਾ ਕਸਟੋਡੀਅਨ ਵਾਲਾ ਵਾ, ਨਾਨ ਸਿੱਖ ਵਾਲਾ ਵਾ ਜਾਂ ਕੋਈ ਸਿੱਖ ਵਾਲਾ ਵਾ, ਉਹ ਫਿਰ ਡਿਕਲੇਅਰ ਤਾਂ ਹੀ ਇਹ ਧਾਰਮਿਕ ਬੋਡੀ ਨੂੰ ਹੀ ਕਰਨਾ ਪੈਣਾ ਨਾ।
0: ਬਿਲਕੁਲ
2: ਇਹ ਤਾਂ ਅਸੀਂ ਤੁਸੀਂ ਨਹੀਂ ਨਾ ਕਰ ਸਕਦੇ ਵੀ ਨਾ
3: ਪੱਟੀ ਸਾਹਿਬ ਜੇ ਇਹਨਾਂ ਨੇ ਠੋਕੇ ਹੁੰਦੇ ਸਰਕਾਰ ਦੀ ਹਿੰਮਤ ਨਹੀਂ ਸੀ ਪੈਣੀ ਕਾਨੂੰਨ ਬਣਾਉਣ ਦੀ, ਉਹ ਚਾਹੇ
2: ਬਸ ਪੰਗਾ ਤਾਂ ਉੱਥੇ ਹੀ ਪੈਂਦਾ
0: ਜੀ।
2: ਹਾਂ ਸਭ ਤੋਂ ਪਹਿਲਾਂ ਤੇ ਤੁਸੀਂ ਇਹ ਤੇ ਕਰੋ ਨਾ ਵੀ ਉਹ ਫਿਰ ਇੱਕ ਬੰਨੇ ਤੁਸੀਂ ਕਹਿੰਦੇ ਜੇ ਕੱਲ ਵੀ ਜਿਹੜੀ ਮੈਂ ਉਹਨਾਂ ਦੀ ਸਪੀਚ ਥੋੜੀ ਸੁਣੀ ਆ ਵੀ ਸਿੱਖਾਂ ਨੂੰ ਕਿਸੇ ਕਾਨੂੰਨ ਦੇ ਤਹਿਤ ਲਿਆਂਦਾ ਹੀ ਨਹੀਂ ਜਾ ਸਕਦਾ, ਫਿਰ ਸਖ਼ਤ ਕਾਨੂੰਨ ਤੁਸੀਂ ਕਾਹਦਾ ਮੰਗਦੇ ਜੇ?
0: ਜੀ
2: ਸਵਾਲ ਤਾਂ ਇਹਨਾਂ ਦੀ ਮਤਲਬ ਦੋਗਲੀ ਜਿਹੜੀ ਸਟੇਟਮੈਂਟ ਹੈ, ਵੇਖੋ ਮੇਰੀ ਜਥੇਦਾਰ ਨਾਲ ਕੋਈ ਨਹੀਂ, ਮੇਰੀ ਵਾਲਾ ਨਾਲ ਕੋਈ ਨਹੀਂ।
3: ਮੈਂ ਜਿਹੜੀ ਗੱਲ ਕਹਿਣਾ ਜੋ ਜਥੇਦਾਰ ਅੱਜ ਗੱਲਬਾਤ ਕਰ ਰਿਹਾ, ਮੇਰਾ ਜਿਹੜਾ ਤੁਹਾਨੂੰ ਜਵਾਬ ਕਹਿਣ ਦਾ ਇਹ ਸੀਗਾ, ਹੋ ਸਕਦਾ ਮੈਂ ਨਾ ਪਰਫੈਕਟ ਹੋਵਾਂ ਇਸ ਗੱਲ ਦੇ ਵਿੱਚ, ਫਿਰ ਵੀ ਜਥੇਦਾਰ ਕਿਸੇ ਹੱਦ ਤੱਕ ਸਟੈਪ ਬਾਏ ਸਟੈਪ ਸਹੀ ਕਰ ਰਿਹਾ ਜੀ। ਉਹ
0: ਜੀ
2: ਵਿਦਵਾਨਾਂ ਦੀ ਕਮੇਟੀ ਤਾਂ ਸੈਣੀ ਸਾਹਿਬ ਬਣੀ ਆ, ਉਹ ਡਾਕਟਰ ਕੇਹਰ ਸਿੰਘ ਵੀ ਹੈਗੇ ਨੇ ਮੇਰੇ ਖਿਆਲ ਉਸ ਕਮੇਟੀ ਦੇ ਵਿੱਚ
0: ਹੈਗੇ ਨੇ ਜੀ। ਬਿਲਕੁਲ
2: ਤੇ 2-4 ਹੋਰ ਹੀ ਆਪਣੇ ਪਾਲਣ ਜਥੇਦਾਰ ਸਾਹਿਬ ਖੁਦ ਆ ਜਾਣ ਵਿੱਚ, ਇਹ ਵੀ ਤੇ ਆ ਹੀ ਸਕਦੇ ਆ,
1: ਜਥੇਦਾਰ ਸਾਹਿਬ ਨੇ ਥੋੜਾ ਲੈਣਾ ਆ ਜੀ, ਕਮੇਟੀ ਬਣਾਉਣੀ ਆ ਤੇ ਉਹਨਾਂ ਨੇ ਸਰਕਾਰ ਨੇ ਬਣਾਉਣੀ ਆ ਵੀ ਭਾਈ ਆਹ ਬੰਦੇ ਵਿਚਾਰ ਕਰਕੇ ਸੁਝਾਅ ਦੇ ਦੇਣ। ਇਹ ਕਿਹੜੀ ਗੁਪਤ ਮੀਟਿੰਗਾਂ ਕਿਹਨਾਂ ਕੀਤੀਆਂ ਇਹਨਾਂ ਨੇ ਸਰਕਾਰ ਨੇ, ਇਹ ਤਾਂ ਪਤਾ ਲੱਗੇ
2: ਡਾਕਟਰ ਕੇਹਰ ਸਿੰਘ ਹੁਣਾਂ ਨੂੰ ਐਡ ਕੀਤਾ ਉਹ ਸਰਕਾਰ ਵੱਲੋਂ ਆ ਜਾਂ ਮਤਲਬ
0: ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆ ਜੀ ਸਰਕਾਰ ਵੱਲੋਂ
2: ਤੇ ਬਸ ਕਮੇਟੀਆਂ ਵੀ ਏਦਾਂ ਹੀ ਬਣੀਆਂ ਨਾ, ਸਾਂਝੀ ਬਣਾ ਲੈਣ ਰਲ ਕੇ ਦੋਵੇਂ ਤਰ੍ਹਾਂ ਜੇ ਕੰਮ ਨਿਬੇੜਨਾ ਹੋਵੇ ਸਰਕਾਰ ਨੇ ਵੀ ਤਿੰਨਾਂ ਨੇ
0: ਜੀ
3: ਉਹਨਾਂ
2: ਗੱਲਾਂ ਦਾ ਸਾਨੂੰ ਖਤਰਾ ਪਾ ਕਿਤੇ ਫੇਰ ਉਧਰ ਨਾਲ ਲੋਕਾਂ ਨੂੰ ਤੇਰ ਦੇਣ।
3: ਸਾਡੇ
2: ਪਹਿਲਾਂ ਹੀ ਖੜਕਦੀਆਂ ਵੀ ਇਹ ਮੁੱਦੇ ਕਈ ਵਾਰੀ ਮਤਲਬ ਬੜੇ ਮਤਲਬ ਨਾ ਸੀਰੀਅਸ ਬਣ ਜਾਂਦੇ ਆ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ।
3: ਤੁਸੀਂ ਮੇਰੀ ਟਵਾਣਾ ਰੇਡੀਓ ਦੀ ਗੱਲ ਸੁਣੀ ਸੀ, ਮੈਨੂੰ ਤੁਸੀਂ ਅੱਜ ਤੱਕ ਦੱਸੋ ਅਸੀਂ ਲੱਖਾਂ ਲੋਕ ਮਰਵਾ ਲਏ
0: ਜੀ,
3: ਚਾਹੇ ਉਹ ਸਹੀ ਮਰੇ ਚਾਹੇ ਉਹ ਗਲਤ ਮਰੇ, ਮਰੇ ਕਿ ਨਹੀਂ ਜੀ?
2: ਬਿਲਕੁਲ ਮਰੇ ਆ ਜੀ, ਬਿਲਕੁਲ ਮਰੇ।
3: ਅਸੀਂ ਉਹ ਤੋਂ ਕੀ ਸਿੱਖਿਆ?
0: ਕੁਛ ਨੀ ਜੀ,
3: ਕੀ ਕੱਖੋਂ ਨਹੀਂ ਸਿੱਖਣ ਦੀ ਕੋਸ਼ਿਸ਼ ਕਰੀ ਇੱਕ ਵਾਰੀ ਵੀ
0: ਜੀ?
2: ਮੈਂ ਕਿਹਾ ਜੀ ਕੁਝ ਵੀ ਨਹੀਂ ਸਿੱਖਿਆ, ਸਿੱਖਣਾ ਅਸੀਂ ਕੀ ਹੈ
3: ਬਸ,
2: ਜੇ ਸਿੱਖਣ ਵਾਲੇ ਹੋਈਏ ਤਾਂ ਪੰਗਾ ਪਵੇ ਕਿਉਂ ਫਿਰ?
3: ਅਸੀਂ ਤਾਂ 26 ਸਾਲ ਬਾਅਦ ਬੜਾਂਗਾ ਕਰਾਉਣ ਨੂੰ ਤਿਆਰ ਰਹਿੰਦੇ ਆ, 36 ਸਾਲ ਬਾਅਦ ਤੇ 36 ਸਾਲ ਹੁਣ ਦੁਬਾਰਾ ਹੋ ਗਏ ਤਿਆਰ ਆ ਜੀ।
2: ਬਿਲਕੁਲ ਤਿਆਰੀਆਂ ਨੇ ਫਿਰ ਆ ਜਿਹੜੀਆਂ ਲਾਂਗਾ ਸੋਟੇ ਖੜਕਦੇ ਫਿਰਦੇ ਇਸੇ ਗੱਲ ਨਹੀਂ
3: ਕਹਿੰਦੇ ਆਓ ਛੇਤੀ, ਇੱਕ ਪਾਸੇ ਸਤਲੁਜ ਦੇ ਉੱਪਰ ਹੋਈ ਜਾਂਦੇ ਤੇ ਦੂਜੇ ਪਾਸੇ ਕਹਿੰਦੇ ਆ ਗਾਟਾ ਵੱਢੋ ਸਾਡਾ। ਧੰਨਵਾਦ ਜੀ,
2: ਉਹ ਤਾਂ ਸਭ ਕੁਝ ਚੱਲੀ ਜਾਂਦਾ ਕੰਮ ਜਿਹੜਾ ਜੋ ਕਿਰਪਾਨਾਂ ਤਿਆਰ ਨੇ। ਅੱਜ ਵੇਖੋ ਜੀ ਅਸੀਂ ਕਿ ਸੰਵਿਧਾਨ ਦੇ ਅੰਦਰ ਜਿਉਣ ਦੇ ਵੀ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਉਹ ਬੇਦਬੀ ਦੇ ਕਾਨੂੰਨ ਚ ਅਸੀਂ ਆਪਦੇ ਫੈਸਲੇ ਉਹ ਗਾਟੇ ਲਾਉਣ ਵਾਲੇ ਕਰਾਂਗੇ, ਉਹ ਵੀ ਤੇ ਕੰਮ ਗਲਤ ਹੋਊਗਾ ਨਾ?
0: ਬਿਲਕੁਲ
2: ਉਹ ਵੀ ਕਿੰਨਾ ਕੁ ਸਹੀ ਹੋਊਗਾ ਜਿਹੜਾ ਮਤਲਬ ਤੁਸੀਂ ਉਹ ਜਿਹਨੂੰ ਮਰਜ਼ੀ ਫਿਰ ਉਹ ਤਾਂ ਡਰਾਮਾ ਕਰਕੇ ਮਾਰ ਦੋਗੇ, ਜਿਹਨੇ ਦੁਸ਼ਮਣੀ ਕੱਢਣੀ ਹੋਊਗੀ ਕਿਸੇ ਦੇ ਨਾਲ।
0: ਬਿਲਕੁਲ
2: ਦੇਸ਼ ਇੱਕ ਕਾਨੂੰਨ ਦੇ ਅੰਡਰ ਚੱਲਣਾ ਵਾ ਜੀ, ਉਹ ਦੂਜਾ ਤੀਜਾ ਚੱਲਣਾ ਵਾ
0: ਜੀ।
2: ਹੁਣ ਜਿਹੜੇ ਵੇਖੋ ਜੀ ਜਿੰਨਾ ਮਰਜ਼ੀ ਕੋਈ ਵਿਦਵਾਨ ਆ
0: ਜੀ,
2: ਕੁਝ ਫੈਸਲੇ ਧਾਰਮਿਕ ਆਗੂਆਂ ਨੇ ਹੀ ਕਰਨੇ ਹੁੰਦੇ ਜਿਹਨਾਂ ਦੀ ਅਸੀਂ ਡਿਮਾਂਡ ਕਰ ਰਹੇ ਹਾਂ।
0: ਬਿਲਕੁਲ ਹੈ ਜੀ,
2: ਮੰਨ ਲਓ ਜੇ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਪਰੀਮ ਮੰਨਦੇ ਹਾਂ
0: ਜੀ,
2: ਤਾਂ ਉਹ ਫਿਰ ਸਿੱਖ ਨਾਨ ਸਿੱਖ ਦਾ ਤੇ ਜਥੇਦਾਰ ਤੋਂ ਬਿਨਾਂ ਕਿਹੜਾ ਬੰਦਾ ਕਿਹੜਾ ਵਿਦਵਾਨ ਕਹਿ ਦੂਗਾ ਜੀ ਉਹ ਸਿੱਖ ਹੈ ਤੇ ਉਹ ਨਾਨ ਸਿੱਖ ਹੈ? ਦੱਸੋ ਤੁਸੀਂ
0: ਜੀ,
2: ਨਾਮਧਾਰੀਆਂ ਨੂੰ, ਰਾਧਾ ਸਵਾਮੀਆਂ ਨੂੰ, ਉਹ ਸਿਰਸੇ ਵਾਲਿਆਂ ਨੂੰ, ਕਿੰਨਾ ਨੂੰ ਕਹਿ ਦਾਂਗੇ ਅਸੀਂ ਵੀ ਉਹ ਸਿੱਖ ਨੌਨ ਸਿੱਖ?
0: ਬਿਲਕੁਲ ਹੈ,
2: ਸਿੱਖਾਂ ਦੇ ਵਿੱਚ ਕਿੰਨੇ ਧੜੇ ਆ ਗਏ ਨੇ, ਉਹ ਵੀ ਤਾਂ ਸਿੱਖ ਹੀ ਜਿਹੜੇ ਉੱਥੇ ਫਿਰ ਵੀ ਨੀ ਮੋਰਚਾ ਲਾ ਗਏ।
0: ਉਸੇ ਕਰਕੇ ਤਾਂ ਚਲੋ ਉਦੋਂ ਗੜਗੜਾ ਉਹਨਾਂ ਨੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਕਿਹਾ ਸੀਗਾ ਚਲੋ ਘੱਟੋ ਘੱਟ ਲੋਕ ਆਵਾਜ਼ ਬਣਨ ਲੱਗੀ ਸੀ ਕਿ ਵੀ ਆਪਣਾ ਜਿਹੜੀ ਮਰਿਆਦਾ ਹੈਗੀ ਉਹ ਸਾਰੀ ਲਾਗੂ ਕਰ ਦੋ, ਕਹਿੰਦੇ ਨਹੀਂ ਹੋ ਸਕਦੀ, ਨਿਹੰਗ ਸਿੰਘਾਂ ਦੀ ਵੱਖਰੀ ਮਰਿਆਦਾ ਆ, ਹੋਰ ਸਾਰਿਆਂ ਦੀ ਵੱਖਰੀ ਆ।
2: ਬਸ ਪੰਗਾ ਤਾਂ ਫਿਰ ਇੱਥੇ ਜੜਦਾ ਫਿਰ ਮੁੱਕਣੀ ਨਹੀਂ, ਖਤਮ ਹੀ ਨੀ ਹੋਣੀ।
0: ਬਿਲਕੁਲ ਹੈ ਜੀ,
2: ਉਹ ਫਿਰ ਉੱਚੇ ਆਣ ਕੇ ਫਿਰ ਵਕੀਲ ਵੀ ਪਹਿਲਾਂ ਮੰਨ ਲਓ ਸੈਣੀ ਸਾਹਿਬ ਸੁਣ ਰਹੇ ਆ, ਹੁਣ ਸੈਣੀ ਸਾਹਿਬ ਕਿੱਦਾਂ ਡਿਕਲੇਅਰ ਕਰਨਗੇ ਵੀ ਇਹ ਸਜ਼ਾ ਜਦੋਂ ਹੋਣੀ ਹੈ? ਕੱਲ ਨੂੰ ਕੋਈ ਬੰਦਾ ਬੇਅਦਬੀ ਵੀ ਕਰ ਦਿੰਦਾ ਕਸਟੋਡੀਅਨ ਵਾਲਾ ਕੇਸ ਆਉਂਦਾ, ਉਹ ਕੀ ਡਿਸਾਈਡ ਕਰ? ਸੈਣੀ ਸਾਹਿਬ ਥੋੜਾ ਡਿਸਾਈਡ ਕਰਨਗੇ ਵੀ ਤੌਰ ਸਿੱਖ ਹੈ ਸਿੱਖ?
0: ਬਿਲਕੁਲ ਹੈ,
2: ਅਸ ਗਾ ਡੇਰਾ ਆਓ ਦੂਜਾ ਵਾ ਤੀਜਾ ਵਾ,
0: ਉਹਨੂੰ ਅਪਰਾਧੀ ਦੇ ਤੌਰ ਤੇ ਲੈਣਾ ਪਏਗਾ ਜੀ, ਅਪਰਾਧੀ ਤਾਂ ਅਪਰਾਧੀ ਹੈ ਨਾ,
2: ਅਪਰਾਧੀ ਦੇ ਤੌਰ ਤੇ ਮਤਲਬ ਉਹੀ ਹੈ ਨਾ ਵੀ ਅਪਰਾਧੀ ਦੇ ਤੌਰ ਤੇ ਲੈਣਾ ਪਊਗਾ ਨਾ।
0: ਬਿਲਕੁਲ,
2: ਪਰ ਅਪਰਾਧੀ ਵੀ ਫਿਰ ਦੋ ਤਰ੍ਹਾਂ ਦੇ ਹੋ ਜਾਣੇ ਆ ਨਾ ਜੀ, ਉਹ
0: ਇੱਕ ਸਿੱਖ ਦੇ
2: ਧਰਮ ਦੀ ਆ, ਉਹ ਕਸਟੋਡੀਅਨ ਨਹੀਂ ਮੰਨਿਆ ਜਾਊਗਾ
0: ਜੀ। ਬਿਲਕੁਲ,
2: ਗੈਰ ਸਿੱਖ ਤੇ ਹੁੰਦੀ ਆ, ਉਹ ਕਸਟੋਡੀਅਨ ਮੰਨਿਆ ਜਾਊਗਾ, ਉੱਥੇ ਵੀ ਤੇ ਵੱਡੀ ਡਿਵੀਜ਼ਨ ਖੜੀ ਹੋਊਗੀ।
0: ਬਿਲਕੁਲ,
2: ਇਵੇਂ ਦੀਆਂ ਚੀਜ਼ਾਂ ਤੇ ਵੇਖੋ ਜੀ, ਧਰਮ ਦਾ ਆਗੂ ਹੀ ਕਰ ਸਕਦਾ ਵਾ, ਚਾਹੇ ਜਥੇਦਾਰ ਸਾਹਿਬ ਆ ਤੇ ਉਹ ਪੰਜ ਪਿਆਰੇ ਆ ਜਾਂ ਕੋਈ ਹੋਰ ਹੈ, ਇਹ ਨਾ ਮੇਰਾ ਖਿਆਲ ਕੋਈ ਵੀ ਵਿਦਵਾਨ ਨਹੀਂ ਕਰ ਸਕਦਾ।
0: ਬਿਲਕੁਲ ਹੈ, ਬਿਲਕੁਲ ਹੈ,
2: ਕੁਛ ਚੀਜ਼ਾਂ ਤਾਂ ਉਹ ਕਮੇਟੀ ਬਣਨੀ ਹੀ ਜਥੇਦਾਰ ਸਾਹਿਬ ਦੇ ਜਿਹੜੀ ਸੁਪਰਵਿਜ਼ਨ ਦੇ ਵਿੱਚ ਚਾਹੀਦੀ ਹੈ
0: ਜੀ। ਬਿਲਕੁਲ ਹੈ,
2: ਨਾਲ ਦੀ ਨਾਲ ਤੇ ਜੇ ਉਹ ਆਖੇ ਵੀ ਮਹੀਨੇ ਚ ਦਸਾਂ ਦਿਨਾਂ ਚ ਹੋ ਜਾਏ, ਮੇਰੇ ਹਿਸਾਬ ਚ ਦੇ ਸਾਲ ਚ ਵੀ ਨੀ ਕੰਮ ਨਿਬੜਨਾ ਇਹਨਾਂ ਦਾ।
0: ਨਹੀਂ ਉਹ ਦੇਖੋ, ਉਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਨੇ ਫਿਰ ਦੁਹਰਾਉਣਾ ਕਿ ਉਹਨਾਂ ਨੇ ਜਿੱਦਾਂ ਕਿ ਆਪਣੇ ਜਸਟਿਸ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਤੇ ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣੇ ਦੇ ਪ੍ਰੋਫੈਸਰ ਜਗਮੋਹਨ ਸਿੰਘ ਹੋਣੀ, ਐਸ ਜੀ ਪੀ ਸੀ ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਇਹਦੇ ਵਿੱਚ, ਕਮੇਟੀ ਉਹ ਕੋਆਰਡੀਨੇਟਰ ਜਿਹੜੇ ਨੇ ਇਹਦੇ ਵਿੱਚ ਸੇਵਾ ਨਿਭਾਉਣਗੇ, ਇਹ ਤਾਂ ਉਹਨਾਂ ਨੇ ਪਹਿਲਾਂ ਸਪਸ਼ਟ ਕੀਤਾ ਹੋਇਆ ਜੀ।
2: ਉਹਨਾਂ ਨੇ
0: ਸਰਕਾਰ ਦੇ ਵੱਲੋਂ ਕੋਈ ਨਹੀਂ ਸਪਸ਼ਟ ਕੀਤਾ ਨਾ, ਉਹਨਾਂ ਨੇ
2: ਆਪਣੀ ਕਮੇਟੀ ਨਹੀਂ ਬਣਾਈ ਚਾਹੀਦਾ ਨਾ, ਸਰਕਾਰ ਵੀ ਤਾਂ ਦੋ ਚਾਰ ਪੰਜ ਜਿੰਨੇ ਆਪਣੇ ਬੰਦੇ ਬਿਠਾ ਲੈਣੇ ਆ, ਉਹ ਵੀ ਬਿਠਾ ਜਾਂ ਤਾਂ ਸਰਕਾਰ ਜਾਂ ਉਹ ਗੱਲ ਤੇ ਫੇਰ ਇਹਨੇ ਸਰਕਾਰ ਦੇ ਬੰਦੇ ਹੋ ਸਕਦਾ ਹੋਰ ਬੋਲੀ ਬੋਲਣ।
0: ਪੱਟੀ ਸਾਹਿਬ ਓਬਜੈਕਸ਼ਨ ਤਾਂ ਹੀ ਉੱਠਿਆ ਨਾ ਅੱਜ, ਜਥੇਦਾਰ ਸਾਹਿਬ ਨੇ ਇਹੀ ਗੱਲ ਕਹੀ ਹੈ ਨਾ ਕਿ ਭਾਈ
2: ਹਾਂਜੀ
0: ਉਹਨਾਂ ਨੇ ਲਿਖ ਦਿੱਤਾ 24 ਪੇਪਰਾਂ ਦੀ ਰਿਪੋਰਟ ਜਿਹੜੀ ਪੱਤਰ ਸੌਂਪਿਆ ਜੀ ਕੱਲ, ਉਹਦੇ ਵਿੱਚ ਉਹ ਜਥੇਦਾਰ ਸਾਹਿਬ ਨੇ ਇਹੀ ਗੱਲ ਚੁੱਕੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਗੁਪਤ ਮੀਟਿੰਗਾਂ ਕਰ ਲਈਆਂ ਤੇ ਕਿਹਦੇ ਨਾਲ ਕੀਤੀਆਂ ਨੇ, ਸਾਡੀ ਕਮੇਟੀ ਨਾਲ ਤਾਂ ਕੋਈ ਸੰਪਰਕ ਨਹੀਂ ਹੋਇਆ।
2: ਉਹ ਤੇ ਦੱਸਣਾ ਚ ਸਰਕਾਰ ਦੀ ਤੇ ਨੀਤ ਖੋਟੀ ਆ ਜੀ, ਕਲੀਅਰ ਮੈਂ ਕਹਾਂ।
0: ਬਿਲਕੁਲ ਹੈ ਜੀ,
2: ਮੈਂ ਸਰਕਾਰ ਦਾ ਪੱਖ ਹੀ ਨਹੀਂ ਲੈ ਰਿਹਾ
0: ਜੀ ਜੀ। ਬਿਲਕੁਲ ਹੈ ਜੀ,
2: ਸਰਕਾਰ ਦੀ ਤੇ ਨੀਤ ਦੇ ਵਿੱਚ ਖੋਟ ਆ
0: ਜੀ,
2: ਸਰਕਾਰ ਨੂੰ ਤੇ ਕੋਈ ਸਿੱਖੀ ਫਸਵਾ ਦੂਜਾ ਤੀਜਾ ਚੌਥਾ ਕਿੰਨਾ ਕੁ ਪਤਾ।
0: ਬਿਲਕੁਲ ਜੀ ਰਾਜਨ ਜੀ,
1: ਵੱਡੀ ਵੱਡੀ ਬੇਨਤੀ ਇਹ ਹੈਗੀ ਆ, ਇਹ ਨਾ ਜਦੋਂ ਵੀ ਕੋਈ ਸਪੈਸ਼ਲ ਐਕਟ ਬਣਦਾ ਨਾ ਜੀ, ਉਹਦੇ ਵਿੱਚ ਸਪੈਸ਼ਲ ਵਰਡਸ ਵੀ ਦਿੱਤੇ ਜਾਂਦੇ ਹੁੰਦੇ ਆ, ਜਿਹਨਾਂ ਦੀ ਡੈਫੀਨੇਸ਼ਨ ਨਾਲ ਦਿੱਤੀ ਜਾਂਦੀ ਹੁੰਦੀ ਆ ਜੀ। ਕਸਟੋਡੀਅਨ ਵਰਡ ਦੀ ਜਗ੍ਹਾ ਦੇ ਉੱਤੇ ਸੇਵਾਦਾਰ ਵਰਡ ਯੂਜ ਕੀਤਾ ਜਾ ਸਕਦਾ ਜੀ, ਸੇਵਾਦਾਰ ਦੀ ਅੱਗੇ ਡੈਫੀਨੇਸ਼ਨ ਦੇ ਕੇ ਤੇ ਉਹਨੂੰ ਡਿਫਾਈਨ ਕੀਤਾ ਜਾ ਸਕਦਾ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਦਾ ਪ੍ਰਕਾਸ਼ ਕਰਦਾ ਆ ਜਾਂ ਰੁਟੀਨ ਡਿਊਟੀ ਕਰਦਾ ਹੈਗਾ ਆ ਜੀ, ਉਹ ਹਾਂ ਜਾਂ ਕਿਸੇ ਵੀ ਜਿਹੜਾ ਹੈਗਾ ਆ ਆਪਣੇ ਗੁਰੂ ਘਰ ਦੇ ਵਿੱਚ ਜਿਹੜਾ ਆ ਬਤੌਰ ਮੁਲਾਜ਼ਮ ਜਾਂ ਬਤੌਰ ਵਲੰਟੀਅਰ ਡਿਊਟੀ ਕਰਦਾ, ਇਹ ਮਸਲੇ ਤਾਂ ਮੈਂ ਸੋਲਵ ਕਰ ਦਿੰਦਾ ਹੈਗਾ ਜੀ, ਇੱਕ ਟ੍ਰਾਇਲ ਕੋਰਟ ਦਾ ਵਕੀਲ ਤੇ ਬਾਕੀ ਕਿਉਂ ਨਹੀਂ ਕਰ ਸਕਦੇ ਹੈਗੇ ਜੀ ਵਿਦਵਾਨ?
2: ਉਹ ਤੇ ਚਲੋ ਜੀ,
1: ਪਰ ਸਵਾਲ ਇਹ ਕਿ ਸਰਕਾਰ ਇਹ ਸਰਕਾਰ ਦੇ ਪਾਰਟ ਤੇ ਗਲਤ ਹੈਗਾ ਸੀਗਾ ਜੀ, ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ ਹੀ ਨੀ, ਉਹ ਸੀਰੀਅਸਲੀ ਕਰਨਾ ਨਹੀਂ ਚਾਹੁੰਦੇ ਜਾਂ ਇੱਥੇ ਜਾਂ ਮਤਲਬ ਉਹ ਝੁਕੇ ਨਹੀਂ ਨਜ਼ਰ ਆਉਣਾ ਚਾਹੁੰਦੇ ਜੀ, ਇਸ ਕਰਕੇ ਉਹ ਇਹ ਹੁਣ ਜੇ ਜਥੇਦਾਰ ਸਾਹਿਬ ਨੇ ਕਿਹਾ ਵੀ ਆਹ ਕਮੇਟੀ ਬਣੀ ਤੁਸੀਂ ਆਪਣੇ ਬੰਦੇ ਪਾ ਲਓ ਭਾਵਾਂ ਦੋ ਮਹੀਨੇ ਚ ਮੁਕਾ ਲਓ, ਕੋਈ ਚੱਕਰ ਨੀ ਹੈਗਾ, ਉਹਨਾਂ ਨੇ ਪ੍ਰੈਸਟੀਜ ਇਸ਼ੂ ਨੀ ਬਣਾਇਆ ਵੀ ਤੁਸੀਂ 30 ਦਿਨ ਕਿਹਾ ਸੀ ਤੇ ਤੁਸੀਂ 30 ਦਿਨ ਚ ਕਰਕੇ ਨਹੀਂ ਲਿਆਏ, ਇਹਨਾਂ ਨੇ ਤਾਂ ਸਿਰਫ ਇੱਕੋ ਹੀ ਚੀਜ਼।
2: ਸੈਣੀ ਸਾਹਿਬ ਵੇਖੋ ਜੀ, ਆਪਾਂ ਨੂੰ ਵੀ ਪਤਾ ਵਾ ਨਾ ਮਹੀਨੇ ਦਸਾਂ ਦਿਨਾਂ ਦੇ ਵਿੱਚ ਹੋਣ ਵਾਲੇ ਕੰਮ ਨਹੀਂ ਹੁੰਦੇ, ਖਾਸ ਕਰਕੇ ਜਿੱਥੇ ਸਾਰੀਆਂ ਤਰ੍ਹਾਂ ਦੇ ਵਿਚਾਰ ਫਿਰ ਅਲੱਗ ਅਲੱਗ ਹੋਣ।
0: ਬਿਲਕੁਲ,
2: ਉਹ 5-10 ਬੰਦੇ ਚਾਹੇ ਉਹ ਸਰਕਾਰ ਨੂੰ, ਮੈਂ ਤੇ ਕਹਿੰਦਾ ਵੀ ਸਰਕਾਰ ਜੇ 1% ਵੀ ਅਕਲ ਹੋਵੇ ਨਾ ਸਰਕਾਰ ਨੂੰ ਤੇ ਜਥੇਦਾਰ ਸਾਹਿਬ ਹੁਣਾਂ ਨੂੰ ਕਹਿ ਦੇਣ ਵੀ ਤੁਸੀਂ ਦੱਸੋ ਕਿਹੜਾ ਕਾਨੂੰਨ ਚਾਹੀਦਾ।
0: ਬਿਲਕੁਲ ਜੀ, ਤੁਸੀਂ ਖਰੜਾ
2: ਭੇਜ ਦਿਓ, 5 ਮੈਂਬਰ ਵੀ ਕਰ ਸਕਦੇ, ਉਹ ਕਮੇਟੀ ਦੱਸ ਦੇ ਵੀ ਆਹ ਬਣ ਸਕਦਾ ਜਥੇਦਾਰ ਆਪਣਾ ਕਾਨੂੰਨੀ ਲੈ, ਸਰਕਾਰ ਆਪਣਾ ਕਾਨੂੰਨੀ ਰਾਏ ਲੈ ਲਵੇ, ਉਹ 5 ਮੈਂਬਰ ਜਿਹੜੇ ਬਣਾਏ ਨੇ ਕਮੇਟੀ ਉਹ ਖਰੜਾ ਤਿਆਰ ਕਰ ਦੇਵੇ, ਜਾਂ ਜੋ ਵੀ ਕਰਨਾ ਵਾ ਜਾਂ ਵਕੀਲ ਕੋਈ 1-2 ਸਰਕਾਰ ਆਪਣੇ ਉਹਨਾਂ ਨੂੰ ਪੜਾ ਲੇ, ਹੋ ਸਕਦਾ ਤੇ ਉਹ ਕਰ ਦੇਣ ਕੰਮ ਨੀ ਪੜੇ ਬਸ
0: ਜੀ।
2: ਪਰ ਉਹ ਗੱਲ ਤੇ ਨਾ ਵੀ ਜਿਹੜੀ ਕੁਝ ਚੀਜ਼ਾਂ ਤੇ ਫਿਰ ਧਰਮ ਦੇ ਆਗੂ ਨੂੰ ਕਲੀਅਰ ਕਰਨੀਆਂ ਪੈਣੀਆਂ ਨਾ, ਹੁਣ ਸੇਵਾਦਾਰ ਸਿੱਖ ਹੈ ਸੇਵਾਦਾਰ ਨੌਨ ਸਿੱਖ ਹੈ, ਡੇਰੇ ਦੇ ਖਾਸ ਕਰਕੇ ਜਿਹੜਾ ਡੇਰਿਆਂ ਦਾ ਉਹ ਤੇ ਜਾਂ ਤੇ ਫਿਰ ਇਹ ਚੀਜ਼ ਨੂੰ ਛੱਡਦੇ ਨੇ ਪਾਸੇ, ਜੇ ਉਹ ਐਕਟ ਲਾਗੂ ਹੋਵੇ ਤੇ ਸਭ ਤੇ ਹੋਵੇ, ਨਾ ਹੋਵੇ ਤੇ ਫਿਰ ਕਿਸੇ ਤੇ ਨਾ ਹੋਵੇ।
0: ਜੀ ਜੀ
1: ਪੱਟੀ ਸਾਹਿਬ ਮੈਂ ਗੱਲ ਮੁਕਾਉਣਾ ਜੀ, ਗੱਲ ਏਦਾਂ ਹੈ ਵੀ ਬੇਨਤੀ ਹੈ ਵੀ ਸਾਡੀ ਚੱਲਦੀ ਪਈ ਆ ਹੜਤਾਲ।

0: ਤੂੰ ਸੂਏ ਤੋਂ ਹੈਗੇ ਆ ਜੀ
1: ਹੁੰਦਾ ਹੋਣੀ।
0: ਇੱਕ ਬਸ ਫਿਰ ਉਹ ਕੰਮ ਹੀ, ਇੱਕ ਤਾਂ ਸੂਏ ਦਾ ਸੀ ਉਦੋਂ ਤੇ, ਇੱਕ ਪੱਟੀ ਦਾ ਸੀ।
1: ਅੰਮ੍ਰਿਤਸਰ ਪਹਿਲਾਂ ਲੱਗੇ ਰਹੇ ਸਰਕਾਰੀ ਵਕੀਲ ਜੀ, ਫੇਰ ਹਾਈ ਕੋਰਟ ਦੇ ਵਿੱਚ ਚੱਲ ਗਏ ਸੀ, ਫੇਰ ਇਹਨਾਂ ਦੇ ਕੇਸ ਹੀ ਲੈਂਦੇ ਸੀਗੇ ਖਾਣ
0: ਕੰਮ
1: ਖੁਆਉਣ ਦੇ।
0: ਗਿਆ ਕਿਧਰ ਨੂੰ ਸੀ ਇਹ ਸੰਤ ਭਿੰਡਰਾਂਵਾਲੇ ਦੇ ਕਾਨੂੰਨੀ ਸਲਾਹਕਾਰ ਵੀ ਰਹੇ ਜੇ, ਤੇ ਕਿੰਨੇ ਕਾਨੂੰਨੀ ਸਲਾਹਕਾਰਾਂ ਨੂੰ ਦਿੱਤੀਆਂ ਕਿਹੋ ਜਿਹੀਆਂ ਤੇ ਕੀ ਬਣਿਆ ਹੋਊਗਾ ਜੀ। ਗੜੀ ਤੁਸੀਂ
1: ਬਿਲਕੁਲ
0: ਸਾਡੇ ਨਾਲੋਂ ਸਿਆਣੇ ਜੇ ਬਾਕੀ
2: ਜੀ, ਥੈਂਕ ਯੂ।
0: ਮੈਂ ਤੇ ਅੱਜ ਐਕਸਰਸਾਈਜ਼ ਭਾਈ ਫੁੱਟਬਾਲ ਫੁੱਟਬਾਲ ਜ਼ਿਆਦਾ ਖੇਡ ਬੈਠੇ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਫੋਨ ਲਾ ਲਿਆ ਕਿ ਮੇਰੀ ਸਕਰੀਨ ਹਿੱਲੀ ਆ।
2: ਕੋਈ ਗੱਲ ਨਹੀਂ,
0: ਇਸ ਕਰਕੇ ਜੀ ਇਹ ਦੋਵਾਂ ਸਰਕਾਰ, ਮੈਂ ਤੇ ਕਹਿੰਦਾ ਵੀ ਸਰਕਾਰ ਸਰਕਾਰ ਚੱਲ ਕੇ ਭਾਜੀ ਆ ਜੇ ਕਾਲ ਤਖ਼ਤ ਦੇ,
2: ਬਿਲਕੁਲ
0: ਝੋੜੀ ਅੱਡ ਕੇ ਖਲੋ ਜੇ ਵੀ ਜਥੇਦਾਰ ਜੀ ਹੁਕਮ
2: ਕਰੋ ਜੀ ਕੀ ਕਰੀਏ।
0: ਕਿਉਂ ਜੀ,
1: ਬਿਲਕੁਲ
0: ਜਥੇਦਾਰ ਸਾਹਿਬ ਆਪਣਾ ਬਿਲਕੁਲ ਜੋ ਵੀ ਕਿਸੇ ਤੋਂ ਪ੍ਰਭਾਵ ਹੋਏ ਤੋਂ ਬਗੈਰ ਆਪਣੇ ਵਾਕਈ ਇੱਕੋ ਜਿਹੜੀ ਗਰੀਮਾ ਹੈਗੀ ਆ ਜਾਂ ਮਤਲਬ ਮਹਿਮਾ ਸਾਡੇ ਗੁਰੂ ਨੇ ਦਿੱਤੀ ਸੀ ਫਲਸਫਾ, ਉਸ ਦੇ ਅਧੀਨ ਆਪਣਾ ਨਿਰਪੱਖ ਫੈਸਲਾ ਦੇ ਦੇਣ।
2: ਬਿਲਕੁਲ ਬਿਲਕੁਲ,
0: ਜਾਂ ਉਹ ਕਮੇਟੀ ਨੂੰ ਕਹਿ ਦੋ ਵੀ ਆ ਇੰਨੇ ਦਿਨਾਂ ਦੇ ਵਿੱਚ ਆ ਕਰੋ ਉਹ ਕਰੋ, ਬਾਕੀ ਸਰਕਾਰ ਦਾ ਕੰਮ ਫਿਰ ਬਾਅਦ ਦੇ ਵਿੱਚ
2: ਦੇਖੀ ਜਾਵੇ ਆਪੇ ਜੀ। ਬਿਲਕੁਲ
1: ਬਿਲਕੁਲ,
0: ਹਾਂ ਇਸ ਕਰਕੇ ਆ ਵੀ ਜਾਂ ਸਿੱਧਵਾਂ ਸਿੱਧਵਾਂ ਸਾਹਿਬ ਉਧਰੋਂ ਥੋੜੇ ਬੜੇ ਸਿਆਣੇ ਫਿਰ ਵੀ ਸਿੱਖਿਆ ਅੰਮ੍ਰਿਤ ਛਕਿਆ, ਬਾਕੀ ਜਿਵੇਂ ਦਖਲ ਸਾਰੇ ਉਦਾਂ ਦੀ ਝੂਠ ਸੱਚ ਲਈਏ
2: ਜੀ।
0: ਗੁਰਸਿੱਖ ਨੂੰ ਤੇ ਆਪਾਂ ਥੋੜਾ ਬੜਾ ਫਿਰ ਵਿਸ਼ਵਾਸ ਕਰਨਾ ਹੀ ਪਊਗਾ ਨਾ, ਜਾਂ ਉਹਨਾਂ ਨੂੰ ਅੱਗੇ ਆਉਣਾ ਪਊਗਾ।
2: ਸੰਧਵਾ ਸਾਹਿਬ ਦਾ ਉਹ ਚਲੋ ਦੇਖਦਾ ਹੀ ਆ ਜੀ ਕੀ ਕੁਝ ਕਰਦੇ ਆ।
0: ਨਹੀਂ ਉਹ ਚਲੋ ਜਿਹੜੇ ਉਹ ਤਾਂ ਫਿਰ ਸਿਆਸਤ ਦੇ ਵਿੱਚ ਜਿੰਨੇ ਵੀ ਆਏ ਜੀ ਸਾਰੇ ਏਦਾਂ ਦੇ ਹੀ ਸੀ।
2: ਬਿਲਕੁਲ,
0: ਪਰ ਫਿਰ ਵੀ ਉਹ ਥੋੜਾ ਬੜਾ ਜੋ ਕੀ ਕਹਿੰਦੇ ਨੇ ਵੀ ਉਹ ਮੂੰਹ ਮਲਾ ਜਾ ਫਿਰ ਰੱਖਣਾ ਹੀ ਪੈਂਦਾ ਨਾ।
2: ਬਿਲਕੁਲ ਜੀ,
0: ਵੀ ਉਹ ਆ ਜਾਣ ਉਹ ਇਹਨਾਂ ਉਹਨਾਂ ਨੂੰ ਤਾਂ ਚਾਹੀਦਾ ਨਾ
2: ਜੀ,
0: ਜਥੇਦਾਰ ਸਾਹਿਬ ਨੂੰ ਆਖਣ ਜੀ, ਜਾਂ ਆਪਣੀ ਸਰਕਾਰ ਨੂੰ ਕਹਿਣ, ਜਥੇਦਾਰ ਸਾਹਿਬ ਨੂੰ ਸਰਕਾਰ ਨੂੰ ਤਾਂ ਕਹਿ ਸਕਦੇ ਹੋ।
2: ਬਿਲਕੁਲ ਹੈ ਜੀ, ਬਿਲਕੁਲ
0: ਵੀ ਆਪਾਂ ਅੜੀਲੇ ਰਵੱਈਆ ਨਾ ਰੱਖੀਏ
2: ਜੀ। ਬਿਲਕੁਲ,
0: ਜੋ ਮੇਨ ਮੁੱਦੇ ਜਿਹੜੇ ਉਹਨਾਂ ਤੋਂ ਧਿਆਨ ਫਿਰ ਲੋਕਾਂ ਦਾ ਵੀ, ਇੱਧਰ ਹੋ ਗਿਆ ਜੀ ਫਲਾਨ ਹੋ ਗਿਆ ਜੀ, ਅੰਮ੍ਰਿਤਪਾਲ ਆਉਣ ਚਲੇ ਗਿਆ ਜੀ, ਵੀਰ ਵਾਲਿਆਂ ਤੇ ਅਲੀ ਤੇ NSA ਲੱਗ ਜਾਣੀ ਹੈ ਜੀ, ਫਲਾਨੇ ਤੇ ਲੱਗ ਜਾਣੀ, ਲੱਗ ਜੇ ਸਾਨੂੰ ਉਹਨਾਂ ਚੀਜ਼ਾਂ ਨੇ ਕੀ।
2: ਬਿਲਕੁਲ ਬਿਲਕੁਲ,
0: ਸਾਡੇ ਮੁੱਦੇ ਥੋੜੇ ਆਏ।
2: ਬਿਲਕੁਲ ਹੈ ਜੀ,
0: ਜਿਹੜਾ ਹੁਣ ਕੀ ਕਹਿੰਦੇ ਗਾਜਰਾਂ ਖਾਊਗਾ ਢਿੱਡਾਂ ਚ ਪੀੜ ਤੇ ਫਿਰ ਹੋਣੀ
2: ਹੋਣੀ ਹੈ ਜੀ। ਬਿਲਕੁਲ ਜੀ,
0: NSA ਹੁਣ ਕਿਹੜੀ ਇਹਨਾਂ ਨੇ ਖੰਡ ਖਾਂਦਿਆਂ ਨੇ ਲਾਈ ਸਰਕਾਰ ਨੇ ਜਿਹਨਾਂ ਤੇ ਲਾਈ ਹੈ
2: ਜੀ। ਬਿਲਕੁਲ,
0: ਜਦੋਂ ਪੁੱਠੇ ਕੰਮ ਕਰਨਗੇ ਤਾਂ ਫਿਰ ਜਾਂ ਜਿੱਥੇ ਮਰਜ਼ੀ ਤੀਜੇ ਦਿਨ ਸੜਕਾਂ ਬੋਲਣਗੇ,
2: ਬਿਲਕੁਲ
0: ਲੱਗਣੀ ਲੱਗਣੀ ਜਿੱਥੇ ਪਰ ਲਾ ਐਂਡ ਆਰਡਰ ਨੂੰ ਖਤਰਾ ਹੈਗਾ
2: ਜੀ।
0: ਇਸ ਕਰਕੇ ਵੀ ਗਾਂ ਇਹੋ ਜਿਹੇ ਕਿਤੇ ਨਾ ਕੰਮ ਹੋਵੇ, ਸਾਡੀ ਵੀ ਕੌਮ ਸਿਰਫੁਰੀ ਜਿਵੇਂ ਔਜਲਾ ਸਾਹਿਬ ਨੇ ਕਿਹਾ
2: ਜੀ,
0: ਇਹ ਨਾ ਵੇ ਇਧਰੋਂ ਜਥੇਦਾਰ ਸਾਹਿਬ ਕੋਈ ਗਰਮ ਚਕਾਰਾ ਛੱਡ ਦੇਣ
2: ਜੀ,
0: ਮਗਰ ਇਹ ਅਕਾਲੀ ਵਰਕਰ ਨੇ ਕਢਾਉਣ, ਕੱਲ ਨੂੰ ਕੋਈ ਫੇਰ ਟਕਰਾ ਹੁੰਦਾ
2: ਜੀ। ਬਿਲਕੁਲ,
0: ਫਿੱਟ ਰਿਹਾ ਵੀ ਸਰਕਾਰ ਨੂੰ ਵੀ ਝੁਕਣਾ ਚਾਹੀਦਾ, ਬਿਲਕੁਲ ਝੁਕਣਾ ਚਾਹੀਦਾ, ਤੇ ਜਥੇਦਾਰ ਸਾਹਿਬ ਚਲੋ ਜੋ ਕਹਿੰਦੇ ਉਹਦੇ ਹਿਸਾਬ ਨਾਲ ਫੈਸਲਾ ਕਰ ਦੇਣ, ਕੰਮ ਤੇ ਬਹੁਤ ਲੰਮਾ ਹੈ ਨਹੀਂ ਗਿਆ,
2: ਲੰਮਾ ਹੈ ਨਹੀਂ ਗਾ ਜੀ। ਬਿਲਕੁਲ ਜੀ, ਥੈਂਕ ਯੂ ਜੀ,
0: ਓਕੇ ਭਾਈ,
2: ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ। ਲਓ ਦੋਸਤੋ, ਇਹ ਸਾਂਝੀ ਪੱਟੀ ਤੋਂ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ, ਗੱਲਬਾਤ ਆਪਣੀ ਰੱਖੇ ਗਏ ਨੇ, ਤੇ ਆਪਣਾ ਸੈਣੀ ਸਾਹਿਬ ਆਪਾਂ ਇੱਕ ਦੋ ਗੱਲਾਂ ਹੋਰ ਕਰਕੇ ਫਿਰ ਲੈਣੇ ਤੁਹਾਡੇ ਤੋਂ ਆ ਗਿਆ, ਇਹਦੇ ਉੱਤੇ ਕੁਝ ਕਹਿਣਾ ਚਾਹੋਗੇ ਹੋਰ?
1: ਹੁਣ ਕੋਈ ਕਸਰ ਰਹਿ ਗਈ ਹੈ ਜੀ?
2: ਕਸਰ ਪੂਰੀ ਹੋ ਰਹੀ ਹੈ, ਠੀਕ ਹੈ ਜੀ। ਤੇ ਸੈਣੀ ਸਾਹਿਬ ਵਾਰਸ ਪੰਜਾਬ ਦੀ ਗੱਲ ਕਰਦੇ ਆ ਥੋੜੀ ਜੀ, ਜੋ ਉਹਨਾਂ ਦੇ ਉੱਤੇ ਧਾਰਾਵਾਂ ਲੱਗੀਆਂ ਨੇ ਜਾਂ 14 ਹੋਰਨਾਂ ਦੇ ਵਿਰੁੱਧ, ਜਿਹੜਾ ਮਨਪ੍ਰੀਤ ਤਿਆਲੀ ਤੋਂ 15 ਵਿਅਕਤੀ ਹੋ ਗਏ, ਇਹਨਾਂ ਦੇ ਉੱਤੇ ਧਾਰਾਵਾਂ ਲੱਗੀਆਂ ਨੇ 121 ਧਾਰਾ ਆਪਣੀ BNS ਦੀ, ਤੇ ਜਿਹੜੀ ਹੈ ਤੇ ਦੂਸਰੀ 132 ਤੇ 223, ਤਿੰਨ ਧਾਰਾਵਾਂ ਦੇ ਤਹਿਤ ਜਿਹੜਾ ਕੇਸ ਦਰਜ ਹੋ ਗਿਆ ਸੀ
1: ਸਰ, ਉਹ ਹੈਗਾ ਆ ਜੀ ਸਰਕਾਰੀ ਪ੍ਰੋਪਰਟੀ ਨਾਲ ਛੇੜਛਾੜ ਕਰਨ ਦਾ, ਸਰਕਾਰੀ ਡਿਊਟੀ ਚ ਵਿਘਨ ਪਾਉਣ ਦਾ ਤੇ ਕੁੱਟਮਾਰ ਕਰਨ ਦਾ, ਕਿਉਂਕਿ ਜਿਹੜਾ ਉਹ ਗੱਡੀ ਵਾਲਾ ਬੰਦਾ ਸੀ ਉਹਦੇ ਨਾਲ ਕੁੱਟਮਾਰ ਵੀ ਕੀਤੀ ਜਿਹਦਾ ਵਾਟਰ ਕੈਨਨ ਨਾਲ ਹੀ
2: ਜੀ,
1: ਹਾਂਜੀ। ਸੋ ਤੇ ਇਹ ਹੈਗਾ ਅਨਲਾਫੁਲ ਅਸੈਂਬਲੀ ਦਾ ਧਾਰਾ, ਤਾਂ ਜੇ ਹੋਰ ਲੱਗਣੀਆਂ ਸਰ
2: ਜੀ
1: ਵਿਚਾਰ ਕੀਤੀ ਨਾ ਜੀ, ਕਿਉਂਕਿ ਧਾਰਾ ਹੋਰ ਵੀ ਜੋੜਨੀਆਂ ਹੈਗੀਆਂ, ਕਿਉਂਕਿ ਗੱਲ ਇਹ ਤਾਂ ਹੈਗੀ ਆ ਇਹ ਕੇਸ ਜਿਹੜਾ ਹੈਗਾ ਅੱਜ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਹੋਣਾ ਨੂੰ ਵੀ ਨੋਟਿਸ ਹੋ ਗਿਆ
2: ਜੀ, ਬਿਲਕੁਲ,
1: ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਗਾ ਆ, ਇਹਨਾਂ ਨੇ ਉੱਥੇ ਇੱਕ ਪ੍ਰਦਰਸ਼ਨ ਕੀਤਾ ਸੀ 2020 ਦੇ ਵਿੱਚ,
2: ਹਾਂਜੀ ਬਿਲਕੁਲ,
1: ਹਾਈ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਕੁਐਸ਼ਨ ਕੁਐਸ਼ ਕਰ ਦਿੱਤੀ ਸੀ FIR ਇਹਨਾਂ ਦੇ ਵਿਰੁੱਧ ਜਿਹੜੀ ਸੀਗੀ
2: ਜੀ,
1: ਉਹਦੀ ਅਪੀਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਕੀਤੀ ਸੀ ਜੀ,
2: ਜੀ,
1: ਤੇ ਉਥੋਂ ਜਿਹੜਾ ਹੈਗਾ ਆ ਦੁਬਾਰਾ ਨੋਟਿਸ ਹੋ ਗਿਆ ਜੀ
2: ਜੀ।
1: ਸੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜੇ ਕੇਸ ਬਣਾਇਆ ਆ ਉਹ ਛੇਤੀ ਨਹੀਂ ਨਿਬੜਨਾ
2: ਜੀ।
1: ਹੁਣ ਸਵਾਲ ਇਹ ਹੈਗਾ ਆ ਜੀ ਕਿ ਕੱਲ ਜੋ ਹੋਇਆ ਸੀ ਉਹਦੇ ਵਿੱਚ ਪੁਲਿਸ ਜਿਹੜੀ

0: ਸੀਗੀ ਉਹ ਡੀਮੋਰਲਾਈਜ਼ ਹੋਈ ਆ ਦਿੱਲੀ ਦੇ ਧਰਨੇ ਤੋਂ।
1: ਜੀ
0: ਪੁਲਿਸ ਨੇ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਲੈਣ ਤੋਂ ਅਵਾਇਡ ਹੀ ਕੀਤਾ ਜੀ।
1: ਜੀ
0: ਹੋਇਆ ਇਹ ਕਿ ਸਿਚੁਏਸ਼ਨ ਇੰਨੀ ਜ਼ਿਆਦਾ ਟੈਂਸ ਹੋ ਗਈ ਕਿ ਇਹ ਅੱਧਾ ਕਿਲੋਮੀਟਰ ਰਹਿ ਗਿਆ ਸੀ ਮੁੱਖ ਮੰਤਰੀ ਦੀ ਕੋਠੀ ਤੋਂ।
1: ਜੀ
0: ਔਰ ਜਿਹੜੇ ਬੰਦਿਆਂ ਨੇ ਇਹ ਲੀਡਰਾਂ ਨੇ ਕਾਲ ਦਿੱਤੀ ਸੀ ਇਹਨਾਂ ਦਾ ਕੰਟਰੋਲ ਨਹੀਂ ਸੀ ਜੀ।
1: ਜੀ
0: ਇਹ ਹੁਣ ਦੱਸਦੇ ਹੈਗੇ ਆ ਕਿ ਸਾਡੇ ਵਿੱਚ ਕੁਛ ਇੱਕ ਅਣਪਛਾਤੇ ਬੰਦੇ ਆ ਗਏ ਸੀ।
1: ਜੀ
0: ਉਹ ਇੱਕ ਉਹਨਾਂ ਨੇ ਦੱਸਿਆ ਵੀ ਨਿਹੰਗ ਸਿੰਘਾਂ ਦੇ ਰੂਪ ਦੇ ਵਿੱਚ ਸੀ ਤੇ ਕੁਛ ਇੱਕ ਲੇਡੀਜ਼ ਵੀ ਕਹਿੰਦੇ ਅਣਪਛਾਤੀਆਂ ਵਿੱਚ ਸ਼ਾਮਿਲ ਹੋਈਆਂ ਜੀ
1: ਜੀ
0: ਸਾਡੇ ਪ੍ਰਦਰਸ਼ਨਾਂ ਦੇ। ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਆਟੋ ਦੇ ਵਿੱਚ ਆ ਕੇ ਤੇ ਉਹ ਆ ਕੇ ਉਹ ਕਹਿੰਦੇ ਫੇਰ ਇੱਕ ਕਿਸਾਨ ਆਪਣੇ ਲੀਡਰ ਜਿਹੜੇ ਵਾਰਸ ਪੰਜਾਬ ਦੇ ਲੀਡਰ ਆ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਆ।
1: ਜੀ
0: ਤਾਂ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਉਹ ਬਈ ਮੈਨੂੰ ਹੀ ਨਹੀਂ ਪਰ ਇਹ ਜਾਣਦੇ ਇਹ ਤੇ ਇਹ ਸਾਡੇ ਜਥੇਬੰਦੀ ਦੇ ਕਿੱਦਾਂ ਹੋ ਸਕਦੇ ਆ ਜੀ।
1: ਜੀ
0: ਹੁਣ ਮਜੇ ਦੀ ਗੱਲ ਇਹ ਆ ਕਿ ਸਾਰੇ ਲੀਡਰਾਂ ਤੇ FIR ਹੈਗੀ ਆ ਤੇ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨਹੀਂ।
1: ਜੀ ਅੱਛਾ ਜੀ ਜਿਹੜੇ ਕਰਤਾ ਧਰਤਾ ਨੇ।
0: ਹਾਂਜੀ ਬਿਲਕੁਲ ਜੀ
1: ਜੀ
0: ਸੋ ਇਸ ਕਰਕੇ ਜਿਹੜਾ ਹੈ ਉਹ ਦੈਟ ਮੇਕ ਬੀ ਕਾਲਡ ਇੱਕ ਚੀਜ਼ ਹੁੰਦੀ ਅਮੀਜਨ
1: ਜੀ
0: ਰਿਵੀਜ਼ਨ ਮਤਲਬ ਹੁੰਦਾ ਸਹਿਬਨ ਰਹਿ ਗਿਆ।
1: ਜੀ
0: ਦੂਜਾ ਹੈਗਾ ਇੰਟੈਂਸ਼ਨਲ
1: ਜੀ
0: ਤੇ ਜਾਣ ਬੁੱਝ ਕੇ ਛੱਡਿਆ ਗਿਆ।
1: ਜੀ
0: ਹਾਂਜੀ ਉਹ ਹੁਣ ਪਤਾ ਨਹੀਂ ਕੀ ਕਿਆ ਕਾਰਨ ਹੈਗਾ ਜੀ ਤੇ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨਹੀਂ ਗੇ ਜੀ। FIR ਬਾਕੀ 15 ਲੀਡਰਾਂ ਤੇ ਹੈਗੀ ਆ ਜਿਹਦੇ ਵਿੱਚ ਲੱਖਾ ਸਦਾਣਾ ਵੀ ਆ ਭਾਨਾ ਸਿੱਧੂ ਵੀ ਆ ਕੁਛ ਇੱਕ ਜਿਹੜੇ ਹੈਗੇ ਆ ਇਹਨਾਂ ਨੇ ਮਤਲਬ ਪ੍ਰਦਰਸ਼ਨ ਦੇ ਵਿੱਚ ਉੱਥੇ ਲੀਡਰਸ਼ਿਪ ਆਪਸ ਦੇ ਵਿੱਚ ਵੀ ਇਹ ਫਸਦੇ ਦਿਖੇ ਉੱਥੇ ਪ੍ਰਦਰਸ਼ਨਕਾਰੀ ਤੇ ਲੀਡਰ। ਉਹ ਕਹਿੰਦੇ ਵੀ ਅੰਮ੍ਰਿਤਪਾਲ ਦਾ ਹੀ ਨਾਂ ਲਈ ਜਾਂਦੇ ਹੈਗੇ ਆ ਤੁਸੀਂ ਬਾਕੀਆਂ ਦੀ ਗੱਲ ਕੌਣ ਕਰੂਗਾ।
1: ਜੀ
0: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਸੀਗਾ ਜੀ ਤੇ ਉਹ ਹੁਣ ਸਵਾਲ ਤਾਂ ਇਹ ਆ ਕਿ ਬੰਦੀ ਸਿੰਘਾਂ ਦਾ ਜਿਹੜਾ ਹੈਗਾ ਆ ਮੁੱਖ ਮੰਤਰੀ ਦੀ ਕੋਠੀ ਘੇਰਨ ਗਏ ਸੀ ਵੀ ਉਹ ਮੁੱਖ ਮੰਤਰੀ ਦਾ ਤਾਂ ਇਲਾਕਾ ਤੇ ਕੋਈ ਨੀ ਮੁੱਖ ਮੰਤਰੀ ਨੇ ਥੋੜਾ ਬੰਦੀ ਸਿੰਘ ਛੱਡਣੇ ਆ।
1: ਜੀ
0: ਸੋ ਇਸ ਕਰਕੇ ਜਿਹੜਾ ਕੱਲ ਦਾ ਪ੍ਰਦਰਸ਼ਨ ਆ ਉਹ ਤੋਂ ਬਾਅਦ ਇਸ ਜਥੇਬੰਦੀ ਨੂੰ ਮੋਮੈਂਟਮ ਤਾਂ ਮਿਲਿਆ ਹੋਊਗਾ ਬਟ ਐਟ ਦਾ ਸੇਮ ਟਾਈਮ ਲੀਡਰ ਜਿਹੜੇ ਆ ਉਹਨਾਂ ਨੂੰ ਇੱਕ ਲੈਸਨ ਵੀ ਮਿਲਿਆ
1: ਮਿਲਿਆ
0: ਅੱਗੇ ਤੋਂ ਕੋਈ ਇੱਦਾਂ ਦਾ ਪ੍ਰਦਰਸ਼ਨ ਨਹੀਂ ਕਰਨਗੇ। ਉਹਦਾ ਕਾਰਨ ਇਹ ਹੈਗਾ ਆ ਕਿ ਇੱਦਾਂ ਦਾ ਪ੍ਰਦਰਸ਼ਨ ਦੇ ਵਿੱਚ ਕੰਟਰੋਲ ਕਰਨਾ ਔਖਾ ਹੋ ਜਾਂਦਾ ਜੀ।
1: ਜੀ
0: ਉਹਦੇ ਨਾਲ ਉਹ ਰੈਲੀ ਕਰ ਲੈਣਗੇ ਜੋ ਮਰਜ਼ੀ ਕਰ ਲੈਣਗੇ ਜੀ
1: ਦੇਖੋ
0: ਕਿਉਂਕਿ
1: ਲੱਖੇ
0: ਜਿੱਥੋਂ
1: ਸਿਧਾਣੇ
0: ਤੱਕ
1: ਹੁਣੀ ਵੀ ਵੀਡੀਓ ਦੇ ਵਿੱਚ ਦੇਖਦੇ ਆ ਭਈ ਕਿੱਦਾਂ ਮਿੰਤਾ ਤਰਲੇ ਕਰਦੇ ਭਈ ਨਹੀਂ ਨਹੀਂ ਸੰਜਮ ਦੇ ਨਾਲ ਚੱਲਣਾ ਇਦਾਂ ਚੱਲਣਾ ਤੇ ਜਦੋਂ ਦੀਪ ਸਿੱਧੂ ਜਾਂ ਉਹ ਆਪਣੇ ਰਿੰਗ ਰੋਡ ਵਾਲਾ ਪ੍ਰਦਰਸ਼ਨ ਸੀ ਉੱਥੇ ਸਾਰੇ ਹੀ ਇਹ ਮੋਹਰੇ ਮੋਹਰੇ ਹੋ ਕੇ ਚੱਕ ਦਿਓ ਕੰਮ ਨੂੰ ਕਰ ਦਿਓ ਕੰਮ ਨੂੰ
0: ਬਿਲਕੁਲ ਜੀ ਬਿਲਕੁਲ ਗੱਲ ਉਹ ਇੱਥੇ ਤੱਕ ਕਿ ਕਹਿੰਦੇ ਹੈਗੇ ਆ ਜੀ ਕਿ ਇੰਟੈਲੀਜੈਂਸ ਨੇ ਫੇਰ ਮੁੜ ਕੇ ਜਿਹੜਾ ਹੈਗਾ ਆ ਵੀ ਉੱਥੇ ਵਾਰਨਿੰਗ ਚੱਲ ਗਈ ਸੀ ਇੱਕ ਕਿਸਮ ਦਾ ਮੁੱਖ ਮੰਤਰੀ ਦੀ ਸਿਕਿਉਰਿਟੀ ਵੀ ਅਲਰਟ ਹੋ ਗਈ ਸੀ।
1: ਜੀ
0: ਫੇਰ ਇਹਨਾਂ ਨੂੰ ਜਿਹੜੇ ਲੀਡਰ ਆ ਇਹਨਾਂ ਨੂੰ ਦੱਸ ਦਿੱਤਾ ਸੀ ਵੀ ਜੇ ਹੁਣ ਇਹਤੋਂ ਅੱਗੇ ਤੁਹਾਡੇ ਕੋਲੋਂ ਬੰਦੇ ਨਾ ਕੰਟਰੋਲ ਹੋਏ ਤੇ ਅੱਗੇ ਗੋਲੀ ਚਲਾਉਣੀ ਜੇ ਪੈ ਸਕਦੀ ਹੈਗੀ ਆ ਤੇ ਬੰਦੇ ਮਰ ਵੀ ਸਕਦੇ ਆ ਭਾਈ ਇਹ ਦੇਖ ਲਓ ਤੁਸੀਂ।
1: ਪਰ ਇਹ
0: ਕਿਉਂਕਿ
1: ਮੁਸ਼ਕਲ ਸੈਣੀ ਸਾਹਿਬ ਜੇ ਦੇਖਿਆ ਜਾਵੇ ਮੁਸ਼ਕਲ ਅੰਮ੍ਰਿਤਪਾਲ ਦੀ ਸੁਲਝਾ ਲੈ ਰਹੇ ਨੇ ਕਿ ਹੋਰ ਵੀ ਉਲਝਾ ਰਹੇ ਨੇ ਉਸ ਹਿਸਾਬ ਦੇ ਨਾਲ ਤਾਂ
0: ਦੇਖੋ ਇਹ ਤਾਂ ਇੱਦਾਂ ਆ ਰਾਜਨੀਤੀ ਦੇ ਵਿੱਚ ਜਿਹੜਾ ਆ ਪ੍ਰੋਜ਼ ਐਂਡ ਕੌਨਸ ਦੋਨੇ ਨਾਲ ਹੀ ਚੱਲਦੇ ਆ
1: ਜੀ।
0: ਤੇ ਇਹ ਇੱਕ ਕੇਸ ਬਣ ਗਿਆ ਜੇ ਕੇਸ ਨਾ ਬਣਦਾ ਤੇ ਇੱਕ ਕਿਸਮ ਦਾ ਪੂਰੀ ਹਲਚਲ ਤਾਂ ਪੈਦਾ ਕਰ ਦਿੱਤੀ ਨਾ। ਬਾਕੀ ਅੱਜ ਦੇ ਡੇਟ ਦੇ ਵਿੱਚ ਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਢੇਰ ਨਹੀਂ ਕਰਦਾ ਵੀ ਹਾਂ ਜੀ ਕੋਈ ਮੋਰਚਾ ਲਾ ਲੈ।
1: ਪਰ ਇਹਦੇ ਵਿੱਚ ਸੈਣ ਸਾਹਿਬ ਇੱਕ ਪੱਖ ਹੋਰ ਵਿਚਾਰਾਂ ਤਾਂ ਉਹਦੇ ਨਾਲ ਥੋੜਾ ਜਿਹਾ ਐਡ ਕਰਨਾ ਚਾਹਾਂਗਾ ਤੁਹਾਡੀ ਗੱਲ ਨਾਲ ਹੀ। ਦੂਜੇ ਪਾਸੇ ਜਿੱਥੇ ਪਹਿਲਾਂ ਹੀ ਇੰਨਾ ਕਿਹਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਕਿ ਜੇ ਅੰਮ੍ਰਿਤਪਾਲ ਨੂੰ ਛੱਡਿਆ ਜਾਂਦਾ ਹੈ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਉਹਨਾਂ ਦੀ ਹਾਂ ਪੱਕੀ ਜਾਂ ਉਹਨਾਂ ਦਾ ਹੁੰਗਾਰਾ ਭਰਾਇਆ ਜਾਂਦਾ ਉਹ ਤਾਂ ਹੀ ਕਰਕੇ ਜਾਂ ਨਾ ਕਰਨ ਦੀ ਕੋਸ਼ਿਸ਼ ਕਰਦੇ ਜੇ ਹਾਂ ਪੱਕੀ ਹੁੰਗਾਰਾ ਨਹੀਂ ਭਰਦੇ ਤਾਂ ਉਹ ਚੀਜ਼ ਦੇ ਵਿੱਚ ਹੋਰ ਪਰਿਪੱਕ ਹੋ ਗਏ ਨੇ ਕਿ ਜੇ ਇਹਨੂੰ ਅਸੀਂ ਛੱਡਦੇ ਹਾਂ ਤਾਂ ਪੰਜਾਬ ਦਾ ਮਾਹੌਲ ਹੋਰ ਵੀ ਖਰਾਬ ਹੋਵੇਗਾ। ਪਾਰਟੀ ਨੂੰ ਚਾਹੇ
0: ਗੱਲ ਸਮਝਣ
1: ਵਾਲੀ ਸਾਹਿਬ ਪਾਰਟੀ ਨੂੰ ਚਾਹੇ
0: ਆਹੀ ਗੱਲ ਸਮਝਣ ਵਾਲੀ ਆ
1: ਜੀ
0: ਇਸ ਚੀਜ਼ ਨੂੰ ਲਾਲ ਜਿਹੜਾ ਹੈਗਾ ਆ ਭਾਵਾਂ NSA ਦੁਬਾਰਾ ਲਵਾ ਦੇਣ।
1: ਲਵਾ ਲੈਣ ਜੀ,
0: ਹਾਂਜੀ
1: ਪਰ
0: ਭਈ
1: ਪਾਰਟੀ ਨੂੰ ਬੂਸਟ ਮਿਲ ਜਾਏਗਾ,
0: ਕੱਲ ਨੂੰ
1: ਉਹਦਾ
0: ਜਿਹੜਾ
1: ਕੀ ਆ,
0: ਹੈਗਾ
1: ਪਾਰਟੀ ਨੂੰ ਬੂਸਟ ਜਿੰਨਾ ਮਰਜ਼ੀ ਮਿਲੀ ਜਾਵੇ ਜੀ।
0: ਉਹ ਸਵਾਲ ਤਾਂ ਇਹੀ ਆ ਦਾ ਜੀ ਵੀ ਚਲੋ ਜਿਹੜਾ ਹੈਗਾ ਜੀ ਵੀ NSA ਹਟ ਗਈ ਆ, ਬਾਕੀ ਕੇਸ ਜਿਹੜੇ ਆ ਪੰਜਾਬ ਦੇ ਵਿੱਚ, ਅਗਲੇ ਕਹਿਣਗੇ ਜੇ ਪੰਜਾਬ ਦੇ ਵਿੱਚ ਤੁਹਾਡਾ ਲੀਡਰ ਲੈ ਆਂਦਾ, ਬਿਨਾਂ ਲੀਡਰ ਤੋਂ ਤੁਸੀਂ ਇੱਥੇ ਤੱਕ ਜਿਹੜਾ ਆ ਕੰਮ ਕਰ ਦਿੱਤਾ ਆ
1: ਜੀ।
0: ਤੋ ਇਹਦੇ ਰਾਜਨੀਤੀ ਦੇ ਵਿੱਚ ਮੈਂ ਦੱਸਿਆ ਨਾ ਜੀ ਪ੍ਰੋਸ ਐਂਡ ਕੌਨਸ ਦੋਨੇ ਹੀ ਹੁੰਦੇ ਆ ਜੀ। ਉਹ ਤਾਂ ਬੈਨੀਫਿਟ ਦੇਖੋ ਅੱਗੇ ਆਉਣ ਵਾਲੇ, ਦੇਖੋ ਇਸ ਚੀਜ਼ ਦੇ ਨਾਲ ਇੱਕ ਚੀਜ਼ ਤਾਂ ਹੈਗੀ ਆ ਨਾ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਉਹ ਲਾਈਮ ਲਾਈਟ ਦੇ ਵਿੱਚ ਆ ਗਈ, ਜਿਸ ਪਾਰਟੀ ਨੂੰ ਜਿਹੜਾ ਆ ਕੱਲ ਤੱਕ ਜਿਹੜਾ ਆ ਇਗਨੋਰ ਕਰੀ ਬੈਠੇ ਸੀ
1: ਜੀ।
0: ਮੀਨਿੰਗ ਦੇਰ ਬਾਈ ਕਿ ਮਾਝਾ ਜਿਹੜਾ ਹੈਗਾ ਆ ਵੀ ਮਾਝੇ ਦੇ ਵਿੱਚ ਜਿਹੜਾ ਆ ਉਹਨਾਂ ਦੀ ਸਕਸੈਸ ਜਿਹੜੀ ਆ ਉਹ ਲੱਗਦੀ ਆ ਵੀ ਹੋਊਗੀ ਜੀ। ਤੇ ਉਧਰੋਂ ਬੀਜੇਪੀ ਵੀ ਅਸੈਸ ਕਰ ਗਈ ਆ ਜੀ ਵੀ ਹਾਂਜੀ ਐਸ ਜਰੂਰੀ ਥੋੜਾ ਹੈਗਾ ਆ ਜੀ, ਥੋੜਾ ਨਰਮ ਰਵੱਈਆ ਰੱਖਣ ਦੇ ਨਾਲ ਇਹ ਹੈਗਾ ਆ ਕਿ ਪਹਿਲਾਂ ਅਲਾਇੰਸ ਨਹੀਂ ਤੇ ਪੋਸਟ ਇਲੈਕਸ਼ਨ ਜਿਹੜਾ ਅਲਾਇੰਸ ਹੋ ਸਕਦਾ ਜੀ,
1: ਬਿਲਕੁਲ
0: ਬਾਅਦ ਦੇ ਵਿੱਚ ਹੋ ਸਕਦਾ ਵੀ ਸੀਟਾਂ ਦਾ ਤਾਲਮੇਲ ਹੋ ਕੇ ਸਰਕਾਰ ਬਣਦੀ ਦਿਸਦੀ ਹੋਵੇ, ਤੇ ਇਹ ਕਿਹੜਾ ਨਾ ਕਰਨਗੇ ਜੀ
1: ਨਹੀਂ ਕਰਨਗੇ, ਉਹ ਤਾਂ ਪਹਿਲਾਂ ਜੱਫੀਆਂ ਪਾਉਣ ਤਿਆਰ
0: ਹਾਂ ਜੀ। ਨਹੀਂ ਇਹਦੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਆ ਅਯਾਲੀ ਆਏ ਆ, ਅਯਾਲੀ ਸਾਹਿਬ ਜਿਹੜੇ ਹੈਗੇ ਆ ਉਹ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਬੀਜੇਪੀ ਨਾਲ ਅਲਾਇੰਸ ਤੇ, ਬਟ ਇਹ ਆ ਕਿ ਜਿੱਦਣ ਜੇ ਕਿਤੇ ਕੁਰਸੀ ਮਿਲਦੀ ਹੋਈ ਤੇ ਉਦਣ ਅਯਾਲੀ ਸਾਹਿਬ ਨੂੰ ਕਿਹਨੇ ਪੁੱਛਣਾ ਜੀ ਜਾਂ ਸਹਿਮਤ ਹੋਣਗੇ।
1: ਇੱਕ ਚੀਜ਼ ਸੈਣੀ ਸਾਹਿਬ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਦਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਜਾਂ ਹੋਰ ਨਵੀਆਂ ਪਾਰਟੀਆਂ ਵੀ ਆਈਆਂ, ਆਮ ਆਦਮੀ ਪਾਰਟੀ ਵੀ ਆਈ, ਉਹ ਕਹਿੰਦੇ ਸੀ ਅਸੀਂ ਅਕਾਲੀ ਨਹੀਂ ਲੈਣੇ, ਅਸੀਂ ਕਾਂਗਰਸੀ ਨਹੀਂ ਲੈਣੇ, ਪਰ ਉਹਨਾਂ ਦੀ ਬੱਲੇ ਬੱਲੇ ਵੀ ਸਾਰਾ ਕੁਝ ਲਈ ਵੀ ਜਾਂਦੇ ਆ, ਨਾਲੇ ਨੁਕਤਾਚੀਨੀ ਵੀ ਕਰੀ ਜਾਂਦੇ ਆ। ਪਰ ਇਸੇ ਤਰਜ਼ ਦੇ ਉੱਤੇ ਜਿਹੜੀ ਹੈ ਆਪਣੀ ਇਹ ਪਾਰਟੀ ਹੈ ਵਾਰਸ ਪੰਜਾਬ, ਉਹ ਕਹਿਣ ਲੱਗੇ ਨੇ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨਹੀਂ ਲੈਣਾ। ਤੇ ਅਯਾਲੀ ਸਾਹਿਬ ਕਿੱਧਰੋਂ ਆਏ ਨੇ ਜਾਂ ਝੀਂਡਾ ਸਾਹਿਬ ਨੂੰ ਜਿਹੜਾ ਬਾਹਰਲਾ ਰਾਸਤਾ ਦਿਖਾਇਆ, ਜਾਂ ਉਹ ਕਿੱਧਰੋਂ ਆਏ ਸੀ, ਜਾਂ ਹੋਰ ਸੀਨੀਅਰ ਲੀਡਰਸ਼ਿਪ ਆ ਉਹ ਕਿੱਧਰੋਂ ਕਿੱਧਰੋਂ ਆ ਰਹੀ ਹੈ।
0: ਸਰ ਕਹਿਣ ਦੀਆਂ ਗੱਲਾਂ ਆ ਜਿੱਥੇ ਭਾਨਾ ਸਿੱਧੂ ਤੁਰਿਆ ਆ ਉੱਥੇ ਤੁਸੀਂ ਹੈ ਜੀ, ਉੱਥੇ ਇਕਬਾਲ ਸਿੰਘ ਝੂੰਦਾ ਵੀ ਤੁਰਿਆ ਆ ਤੇ ਉੱਥੇ ਅਯਾਲੀ ਵੀ ਤੁਰਿਆ ਆ ਜੀ, ਸਭ ਆਪਣੇ ਕੁਰਸੀ ਵਾਸਤੇ ਤੁਰੇ ਹੈਗੇ ਆ, ਹਰ ਨੂੰ ਆਪਣਾ ਦੇਖਦੇ ਹੈਗੇ ਵੀ ਪੰਜਾਬ ਵਾਲੇ ਲੋਕ ਜਿਹੜੇ ਹੈਗੇ ਆ ਐਕਸਪੈਰੀਮੈਂਟ ਕਰਨ ਨੂੰ ਤੇਜ਼ ਹੈਗੇ ਆ, ਨਵਾਂ ਬੰਦਾ ਖੜੇ ਕਰ ਗਿਆ ਤੇ ਇਹਨਾਂ ਨੂੰ ਨਵੇਂ ਬੰਦੇ ਤੋਂ ਬੜੀਆਂ ਆਸਾਂ ਹੋ ਜਾਂਦੀਆਂ, ਪੁਰਾਣੇ ਨੂੰ ਕਹਿੰਦੇ ਇਹਨੂੰ ਤਾਂ ਦੇਖ ਲਿਆ ਭਾਈ ਇਹ ਇੰਨਾ ਕੁ ਚੁੱਕਾ ਹੀ ਆ, ਵੀ ਨਵਾਂ ਪਤਾ ਨੀ ਕਿਹੜੀ ਕੰਪਿਊਟਰ ਟੈਕਨੋਲੋਜੀ ਨਾਲ ਬਣ ਕੇ ਆਇਆ ਹੋਊਗਾ, ਇਹ ਪੰਜਾਬ ਦਾ ਭਲਾ ਕਰੂਗਾ
1: ਭਲਾ ਕਰੂਗਾ ਜੀ।
0: ਸੋ ਇਸ ਕਰਕੇ ਹਾਂਜੀ ਇਸ ਕਰਕੇ ਸਭ ਆਪਣੀ ਕੁਰਸੀ ਵਾਸਤੇ ਦੌੜੇ ਸੀ ਜੀ।
1: ਬਿਲਕੁਲ ਹੈ ਜੀ, ਬਿਲਕੁਲ
0: ਜੀ ਭਾਰਤ ਜੀ ਭਾਰਤ ਸਾਹਿਬ।
1: ਤੇ ਸੈਣੀ ਸਾਹਿਬ
0: ਹੋਰ ਸਰ ਕੋਈ ਖਬਰ
1: ਆਖਰ ਦੇ ਵਿੱਚ? ਚਲੋ ਐਕਟ ਦੇ ਉੱਤੇ ਆਪਾਂ ਗੱਲ ਕਰ ਲਈ ਹੈ ਜਾਂ ਵਾਰਸ ਪੰਜਾਬ ਤੇ ਵੀ ਕਰ ਲਈ ਹੈ, ਤੇ ਕਰਜ਼ੇ ਦੀ ਪੰਡ ਚਲੋ ਪੰਜਾਬ ਦੀ ਭਾਰੀ ਹੋ ਜਾਈ ਹੈ, 12ਵੇਂ ਨੰਬਰ ਦੇ ਉੱਤੇ ਆ ਗਿਆ, ਤੇ ਇੱਕ ਸੰਕਟ ਬਣ ਰਿਹਾ ਜਾਂ ਹਰਭਜਨ ਸਿੰਘ ਉਹਨਾਂ ਨੇ ਭੱਜੀ ਉਹਨਾਂ ਨੇ ਜਿਹੜਾ ਰੋਪੜ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਗਰਾਊਂਡ ਪੁੱਟੀ ਸੀ, ਜੋ ਮਿੱਟੀ ਪਟਾਈ ਹੈ ਉਹਦੇ ਬਾਬਤ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ 3200 ਸਟੇਡੀਅਮ ਬਣਨੇ ਸੀ ਜਿਹੜੇ ਤਾਂ ਬਣੇ ਪਹਿਲਾਂ ਦੇ ਆ ਉਹ ਖਾੜ ਖਾੜ ਸਿੱਟੀ ਜਾਂਦੇ ਆ ਜੀ, ਇੱਕ ਸ਼ਾਮ ਸ਼ਿਵਕੇ ਨਾਮ ਦੇ ਉੱਤੇ, ਵੈਸੇ ਗੁਰੂ ਸਾਹਿਬਾਨ ਜਿੰਨੇ ਵੀ ਧਰਮਾਂ ਦੇ ਨੇ ਉਹ ਤਾਂ ਮਤਲਬ ਕਿ ਸ਼ਾਂਤੀ ਜਾਂ ਫਿਰ ਜਿਹੜੀਆਂ ਲੋਕਾਂ ਦੀਆਂ ਰੂਹਾਂ ਨੂੰ ਵਲੂੰਦਰ ਕੇ ਮਤਲਬ ਕਿ ਖੁਸ਼ ਹੁੰਦੇ ਆ ਜੀ।
0: ਰੋਲ ਸਿਆਸਤ ਧਰਮ ਦੀ ਸਿਆਸਤ ਕਰਦੇ ਹੀ ਹੈਗੇ ਆ ਜੀ ਕੇਜਰੀਵਾਲ ਸਾਹਿਬ, ਡਿਵਾਈਡ ਐਂਡ ਰੂਲ ਵਾਲਾ ਜਿਹੜਾ ਹੈਗਾ ਆ, ਸਭ ਅੰਗਰੇਜ਼ਾਂ ਦੇ ਸਥਿਤੇ ਸਿਧਾਂਤ ਜਿਹੜੇ ਆ ਉਹਨਾਂ ਨੂੰ ਫੋਲੋ ਕਰ ਰਹੇ ਆ ਜੀ, ਹਿੰਦੂਆਂ ਨੂੰ ਥੋੜਾ ਜਿਹਾ ਇਧਰਲੇ ਪਾਸੇ ਨੂੰ ਇਹ ਦਿੱਲੀ ਵਾਲੇ ਆ ਕੇ ਹੈਂਡਲ ਕਰ ਲੈਣਗੇ, ਜਿੱਥੇ ਸਿੱਖਾਂ ਦਾ ਮਸਲਾ ਆ ਉੱਥੇ ਜਿਹੜਾ ਆ ਉਹ ਆਪਣੇ ਇਹ ਸੰਤਵਾਂ ਸਾਹਿਬ ਦਾ ਮਾਨ ਸਾਹਿਬ ਨੂੰ ਅੱਗੇ ਕਰ ਦੇਣਗੇ ਪਗੜੀ ਧਾਰੀਆਂ ਨੂੰ, ਤੇ ਬਾਕੀ ਨਾਲ ਜਿਹੜੇ ਹੈਗੇ ਆ ਬਾਦਲ ਦੇ ਸਤਾਏ ਜਿਹੜੇ ਆ ਉਹ ਨਾਲ ਇਹਨਾਂ ਦੇ ਚੱਲੇ ਆ, ਹੋਰ ਤਾਂ ਕਿਹੜੇ ਆ ਜੀ।
1: ਬਿਲਕੁਲ ਇੱਕ ਪਾਸੇ ਰਾਮ ਵਾਲੇ ਨੇ, ਇੱਕ ਪਾਸੇ ਸ਼ਿਵ ਵਾਲੇ ਹੁੰਦੇ ਨੇ ਜੀ।
0: ਬਾਕੀ ਹਰਭਜਨ ਸਿੰਘ ਦਾ ਜਿਹੜਾ ਇਹ ਕਹਿਣਾ ਤੇ ਹਰਭਜਨ ਸਿੰਘ ਹੋਣੀ ਇੱਥੇ ਆ ਕੇ ਕੋਈ ਐਕਟੀਵਿਟੀ ਕੀਤੀ ਨੀ ਤੇ ਇਹਨਾਂ ਨੇ ਇਹਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਇਨਵੋਲਵ ਕੀਤਾ ਨੀ
1: ਜੀ। ਜੀ
0: ਦੇਖੋ ਸੱਤਾ ਦੀ ਤਾਕਤ ਬਹੁਤ ਹੁੰਦੀ ਹੈਗੀ ਆ ਪੰਜਾਬ ਦੇ ਵਿੱਚ, ਰਾਜ ਆਮ ਆਦਮੀ ਪਾਰਟੀ ਦਾ ਆ, ਹਰਭਜਨ ਸਿੰਘ ਨੂੰ ਸਮਝ ਲੈਣਾ ਚਾਹੀਦਾ ਆ, ਦੋ ਭਰਾ ਗਰਾਊਂਡ ਬਣਾ ਦੇ 6 ਮਹੀਨੇ ਠਹਿਰ ਕੇ ਜੋ ਮਰਜ਼ੀ ਜਦੋਂ ਅਲੱਗ ਕੋਡ ਆਫ ਕੰਡਕਟ ਲੱਗ ਜੂ ਉਦੋਂ ਬਣਾ ਦੇ ਜਾਂ ਬਾਅਦ ਚ ਬਣਾ ਦੇ, ਫਿਲਹਾਲ ਤਾਂ ਤੂੰ ਆਪਣੀ ਆਪਣਾ ਆਪਣੀ ਗਰਾਊਂਡ ਬਚਾ ਲਾ, ਇਹਨਾਂ ਦਾ ਕੋਈ ਪਤਾ ਨੀ ਭਾਈ ਅਗਲਿਆਂ ਨੇ ਟਰੈਡੈਂਟ ਵਾਲਾ ਜਿਹੜਾ ਆ ਉਹ ਅੱਗੇ ਅੱਗੇ ਭਜਾ ਲਿਆ ਸੀ
1: ਜੀ,
0: ਹਾਂਜੀ ਸੋ ਇਸ ਕਰਕੇ
1: ਆਪਣੀ ਪਿੱਛ ਆਪਣੀ ਹੁੰਦੀ ਹੈ ਜੀ।
0: ਆਪਣੀ ਪਿੱਛ ਬੜਾ ਬਚਾਓ, ਤੇ ਅਜੇ ਫਿਲਹਾਲ ਜਿਹੜੀ ਹੈਗੀ ਗਰਾਊਂਡ ਆਪਾਂ ਹੀ ਬਣ ਜਾਣੀ ਹੈਗੀ ਹੈ ਜੀ, ਬੱਚਿਆਂ ਨੇ ਬਣਾ ਲੈਣੀ ਆ, ਲੋਕਾਂ ਨੇ ਜਿਹਨਾਂ ਨੇ ਖੇਡਣਾ ਆ ਜੀ।
1: ਜੀ
0: ਬਾਕੀ ਇਹ ਜਿਹੜਾ ਹੈਗਾ ਪਰ ਸਾਹਿਬ, ਮੈਂ ਮਤਲਬ ਸੱਚੀ ਗੱਲ, ਮੈਂ ਕਮੈਂਟ ਕਰਨ ਥੋੜਾ ਇਸ ਚੀਜ਼ ਦੇ ਉੱਤੇ ਅਵਾਇਡ ਕਰਦਾ ਹੈਗਾ, ਜਾਂ ਮੈਨੂੰ ਨੀ ਚੰਗਾ ਲੱਗਦਾ ਇੱਕ ਸ਼ਾਮ ਸ਼ਿਵਕੇ ਨਾਲ। ਤੇ
1: ਬਿਲਕੁਲ
0: ਕੀ ਆ ਤੁਸੀਂ ਡਰਾਮਾ ਕਰਦੇ, ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਹੈਗੇ ਆ,
1: ਜੀ
0: ਦੁਨੀਆਂ ਕਿੱਥੇ ਤਰੱਕੀ ਕਰ ਗਈ, ਕਿਹੜੇ ਕੰਮਾਂ ਦੇ ਵਿੱਚ ਲੋਕਾਂ ਨੂੰ ਪਾਉਣ ਰਹੇ ਆ। ਧਰਮ ਤਾਂ ਨਿੱਜ ਹੈਗਾ ਆ, ਜਿਹਨੇ ਸ਼ਿਵ ਦੇ ਨਾਮ ਨਾਲ ਛਾਂ ਸ਼ਿਵ ਦੇ ਨਾਮ ਲਾਣੀ ਹੈਗੀ ਆ, ਉਹ ਕਾਂਤ ਵਿੱਚ ਬਹਿ ਕੇ ਇਕੱਲਾ ਆਪਣੇ ਘਰ ਚ ਬਹਿ ਕੇ ਵੀ ਮਤਲਬ ਸ਼ਿਵ ਦੇ ਨਾਮ ਲਾ ਸਕਦਾ।
1: ਬਿਲਕੁਲ ਹੈ ਜੀ,
0: ਹਾਂਜੀ, ਤੁਸੀਂ ਆਪਣੀਆਂ ਵੋਟਾਂ ਵਾਸਤੇ ਜਿਹੜਾ ਆ ਕਲਾਕਾਰ ਲੈ, ਉਹਨੇ ਕੁੱਲ ਮਿਲਾ ਕੇ ਪੰਜਾਬ ਦਾ ਪੈਸਾ ਫੂਕਣਾ ਆ ਜੀ। ਪੰਜਾਬ ਜੇ ਹੁਣ ਜਦੋਂ ਜਿੱਦਣ ਜਾਣਗੇ ਨਾ ਸਰ, ਉਦਣ ਕਰਜ਼ੇ ਦੀ ਪੰਡ ਉਦਣ ਅਸੈਸ ਕਰਿਓ। ਅੱਜ ਹਾਲੇ ਤਾਂ ਅਜੇ ਜਿਹੜਾ ਹੈਗਾ 12ਵੇਂ ਨੰਬਰ ਤੇ ਆ ਨਾ, ਅਸੀਂ ਜੇ ਪਹਿਲੇ ਨੰਬਰ ਤੇ ਨਾ ਪਹੁੰਚ ਗਏ ਤੇ ਗੱਲ ਕਰਿਓ ਜੀ।
1: ਜੀ
0: ਜੀ ਭਾਰਤ ਸਾਹਿਬ ਜੀ,
1: ਤੇ ਸੈਣੀ ਸਾਹਿਬ, BBM ਦੇ ਵੱਲੋਂ ਫਿਰ ਖਚਾਈ ਕਰ ਦਿੱਤੀ ਹੈ ਜੀ ਪੰਜਾਬ ਸਰਕਾਰ ਦੀ, ਜਿਹੜੀ ਹਿੱਸੇਦਾਰੀ ਵਿਵਾਦ ਚੱਲ ਰਿਹਾ ਸੁਪਰੀਮ ਕੋਰਟ ਵੱਲੋਂ।
0: ਪਰ ਸਾਹਿਬ ਜਿਹੜਾ ਗੱਲ ਏਦਾਂ ਹੈਗੀ ਆ, ਜਦੋਂ ਇੱਕ ਵਾਰੀ ਹੁਣ ਆਪਾਂ ਸਲੇਪੀ ਕਰ ਗਏ ਹੈਗੇ ਆ, ਆਪਣਾ ਸਾਰਾ ਕੁਛ ਵਿੱਚੋਂ ਨਿਕਲ ਹੀ ਗਿਆ ਹੈਗਾ ਆ ਜੀ, ਉਹ ਤਾਂ ਜਿਹੜੇ ਪਿਛਲੇ ਇਹਨਾਂ ਦੇ ਕੀਤੇ ਕਾਰਨਾਮੇ ਆ ਉਹਨਾਂ ਦੇ ਕਰਕੇ ਹੀ ਕਰਦੇ ਹੈਗੇ ਆ। ਸੁਪਰੀਮ ਕੋਰਟ ਦੇ ਵਿੱਚ ਸਰ ਜਿਹੜੇ ਪਹਿਲਾਂ ਕੇਸ ਲੱਗੇ ਉਹਨਾਂ ਦਾ ਵੀ ਤਾਂ ਇਹੀ ਹਸ਼ਰ ਹੋਇਆ ਸੀ ਜੀ।
1: ਜੀ ਬਿਲਕੁਲ,
0: ਅੱਜ ਤੱਕ ਜਿਹੜਾ ਆ ਸਰ, ਅੱਜ ਤੱਕ ਸਾਡਾ ਜਿਹੜਾ ਹੈਗਾ ਆ, ਮੈਂ ਤਾਂ ਇੱਥੇ ਬਿਊਰੋਕਰੇਸੀ ਨੂੰ ਦੋਸ਼ ਦਿੰਦਾ ਜੀ, ਸਾਡੀ ਬਿਊਰੋਕਰੇਸੀ ਸਾਡਾ ਹੱਥ ਜਿਹੜਾ ਹੈਗਾ ਆ ਪੱਖ ਹੀ ਨੀ ਅੱਜ ਤੱਕ ਸਹੀ ਰੱਖ ਸਕੀ ਜੀ।
1: ਬਿਲਕੁਲ
0: ਹਾਂਜੀ, ਇੱਥੇ ਕਹਿ ਦੇਣਾ ਹੈਗਾ ਆ ਜੀ ਅਸੀਂ ਇੱਕ ਬੂੰਦ ਨੀ ਪਾਣੀ ਦਿਆਂਗੇ, ਤੇ ਪਾਣੀ ਅਗਲੇ ਸਾਡੀ ਸਟੇਟਮੈਂਟ ਨੂੰ ਚਾ ਕੇ ਵਰਤ ਲੈਂਦੇ ਜੀ, ਦੇਖੋ ਜੀ ਸਾਡਾ ਪਾਣੀ ਰੋਕਦੇ, ਜਦ ਕੇ ਪਾਣੀ ਉਹਨਾਂ ਨੂੰ ਐਕਸੈਸ ਜਾ ਰਿਹਾ, ਉਹਨਾਂ ਦੇ ਹਿੱਸੇ ਤੋਂ ਵੱਧ ਜਾ ਰਿਹਾ, ਔਰ ਉਹ ਪਤਾ ਨੀ ਸਾਨੂੰ ਨੀ ਪਤਾ ਸਾਡੇ ਲੀਡਰ ਗੁਮਰਾਹ ਕਰਦੇ ਰਹੇ ਆਪਣੇ ਲੋਕਾਂ ਨੂੰ, ਤੇ ਉਹ ਫਾਇਦਾ ਜਿਹੜਾ ਹੈਗਾ ਆ ਦੂਜਿਆਂ ਨੂੰ ਹੁੰਦਾ ਰਿਹਾ ਆ ਜੀ। ਇਸੇ ਤਰੀਕੇ ਨਾਲ ਹੁਣ BBMP ਦੇ ਵਿੱਚੋਂ ਜਿਹੜਾ ਹੈਗਾ ਆ ਜਾ ਚੱਲ ਗਏ, ਜਾ ਕੇ ਇੱਕ ਦਿਨ ਜਾ ਕੇ ਆਪਣੇ ਆਪ ਨੂੰ ਦੱਸਣਾ ਜੀ ਵੀ ਮੈਂ ਪਾਣੀ ਰੋਕ ਦਿੱਤਾ ਜੀ, ਉਹ ਅਲਟੀਮੇਟਲੀ ਹੋਇਆ ਕਿ ਅਗਲਿਆਂ ਨੇ ਸਾਨੂੰ BBMP ਚੋਂ ਬਾਹਰ ਕਰ ਦਿੱਤਾ ਜੀ, ਉਹੀ ਕਨਸੀਕੁਐਂਸਿਸ ਅੱਗੇ ਭੁਗਤ ਰਹੇ ਕੋਰਟਾਂ ਚ।
1: ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਜਿਹੜਾ ਕੇਂਦਰ ਨੇ ਇਹ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜਿਹੜਾ ਹਿਮਾਚਲ ਨੂੰ ਬਕਾਇਆ ਦੀ ਜਿਹੜੀ ਅਦਾਇਗੀ ਕਰਨੀ ਹੈ, ਜਿੱਦਾਂ ਚਲੋ ਇਹ ਰੋਲਾ ਪਾਉਂਦੇ ਨੇ ਕਿ ਪੰਜਾਬ ਦੀ ਜਿਹੜੀ GDP ਹੈ ਉਹਦੇ ਵਿੱਚੋਂ ਜੋ ਵੀ ਜਾਂਦਾ ਉਹ ਸਾਨੂੰ ਵਾਪਸ ਨਹੀਂ ਕਰਦੇ, ਪਰ ਕੇਂਦਰ ਤੋਂ ਜੋ ਚੀਜ਼ਾਂ ਲੈ ਰਹੇ ਨੇ ਉਹ ਤਾਂ ਉਹਨਾਂ ਨੇ ਤਾਂ ਮੁੱਲ ਦੀਆਂ ਹੀ ਦੇਣੀਆਂ, ਚਾਹੇ ਤੁਸੀਂ ਫ੍ਰੀ ਅੱਗੇ ਜੋ ਮਰਜ਼ੀ ਦੇ ਜਾਓ। ਤੇ ਇਸੇ ਗੱਲ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜਾ ਵਿਵਾਦ ਆ ਲੋਕਾਂ ਦੇ ਦੋ ਚਿੱਤੀ ਵੇ ਜੀ ਜਿਹੜੀ ਪੈਦਾ ਕੀਤੀ ਜਾਂਦੀ ਹੈ ਸੂਬਾ ਸਰਕਾਰਾਂ ਦੇ ਵੱਲੋਂ, ਕਿਤੇ ਉਹ ਵੀ ਸਪਸ਼ਟ ਸਥਿਤੀ ਨਹੀਂ ਹੁੰਦੀ ਨਜ਼ਰ ਆਉਂਦੀ। ਜਿਵੇਂ ਕਿ ਕੇਂਦਰ ਨੇ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜੋ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਜਿਹੜੀ ਹੈ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਜਾਣੀ ਕਿ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ ਜੀ, ਤੇ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਭਾਈ ਸਾਨੂੰ ਜਿਹੜਾ ਸਾਡਾ ਬਣਦਾ ਜਿਹੜਾ ਹੱਕ ਆ ਉਹ ਨਹੀਂ ਦਿੱਤਾ ਜਾਂਦਾ।
0: ਪਰ ਆਹੀ ਤਾਂ ਚੀਜ਼ ਆ ਜੀ ਜਿਹੜੀ ਉੱਥੇ ਰੱਖਣ ਵਾਲੀ ਗੱਲ ਸੀ, ਹਿਮਾਚਲ ਕਿਸ ਹੱਕ ਚ ਮੰਗਦਾ, ਰਿਪੇਰੀਅਨ ਰਾਈਟਸ ਦੇ ਤਹਿਤ ਹੀ ਮੰਗਦਾ ਨਾ ਜੀ।
1: ਜੀ,
0: ਤੇ ਫਿਰ ਸਾਡਾ ਜਿਹੜਾ ਰਾਜਸਥਾਨ ਦੇ ਪ੍ਰਤੀ ਬਕਾਇਆ ਅਸੀਂ ਕੱਢਦੇ ਆ
1: ਜੀ,
0: ਤੁਸੀਂ ਦੇਖੋ ਨਾ ਉਦੋਂ ਮਾਨ ਸਾਹਿਬ ਨੇ ਆਖੇ ਜੀ ਨੋਟਿਸ ਦੇ ਦਿੱਤਾ ਜੀ ਇੰਨੇ ਦਾ ਜੀ ਹਰਿਆਣਾ ਉਹਨੂੰ ਰਾਜਸਥਾਨ ਨੂੰ ਜੀ, ਅਸੀਂ ਵੀ ਤਾਂ ਰਿਪੇਰੀਅਨ, ਰਾਜਸਥਾਨ ਤਾਂ ਕਿਸੇ ਹਾਲਤ ਵਿੱਚ ਵੀ ਰਿਪੇਰੀਅਨ ਨੀ ਹੈਗਾ
1: ਜੀ,
0: ਅਸੀਂ ਤਾਂ ਲੋਅਰ ਰਿਪੇਰੀਅਨ ਆ, ਅਸੀਂ ਹਿਮਾਚਲ ਨੂੰ ਦੇਣਾ ਕੀ ਆ, ਅਸੀਂ ਤਾਂ ਉਲਟਾ ਲੈਣ ਵਾਲੇ ਹੈਗੇ ਆ। ਲੋਅਰ ਰਿਪੇਰੀਅਨ ਹਮੇਸ਼ਾ ਹੜਾਂ ਦੇ ਵਿੱਚ ਸਫ਼ਰ ਕਰਦਾ, ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈਗਾ ਜਾਂ ਡੈਮ ਪਾਣੀ ਵੱਧਦਾ ਹੈਗਾ, ਉਹ ਇੱਥੇ ਸਾਡੇ ਵੱਲ ਆ ਜਾਂਦਾ ਆ ਜੀ, ਉਹ ਨੁਕਸਾਨ ਕਰਦਾ ਲੋਅਰ ਰਿਪੇਰੀਅਨ ਦੇ ਵਿੱਚ, ਸਾਨੂੰ ਤਾਂ ਦੋਨੇ ਪਾਸਿਓਂ ਮਾਰ ਪੈਂਦੀ ਹੈ, ਉਹਨਾਂ ਨੂੰ ਅਸੀਂ ਕਾਹਦਾ ਦੇਣਾ ਹੈਗਾ ਆ ਜੀ। ਤੇ ਜੇ ਉਹਨਾਂ ਨੂੰ ਦੇਣਾ ਹੈਗਾ ਤੇ ਜਿੱਥੇ ਅਸੀਂ ਲੈਣਾ ਹੈਗਾ ਆ, ਸਾਨੂੰ ਵੀ ਉੱਥੋਂ ਦਵਾਇਆ ਜਾਵੇ
1: ਜੀ। ਪਰ ਉਹਦੇ ਵਿੱਚ ਦੇਖੋ ਹਰ ਵਾਰੀ ਇਹ ਚੀਜ਼ ਜਿਹੜਾ ਇਮੋਸ਼ਨਲ ਪੱਤਾ ਖੇਡ ਲਿਆ ਜਾਂਦਾ ਵਿੱਚ ਕਿ ਭਾਈ ਪੰਜਾਬ ਦੇ ਨਾਲ ਧੱਕਾ ਹੁੰਦਾ ਹੈ, ਆਹ ਹੁੰਦਾ ਹੈ। ਹੁਣ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਆਪਣੀ ਕੇਂਦਰ ਦੀ BJP ਸਰਕਾਰ ਹੀ ਹੈ, ਤੇ ਉਹਨਾਂ ਨੇ ਇਹ ਵੀ ਚੀਜ਼ ਸਪਸ਼ਟ ਕਰ ਦਿੱਤੀ ਕਿ ਭਾਈ ਪੰਜਾਬ ਤੇ ਹਰਿਆਣਾ ਜਿਹੜਾ ਉਹਨੂੰ 420 ਕਰੋੜ ਰੁਪਏ ਦੇ ਬਕਾਏ ਦਾ ਜਿਹੜਾ ਭੁਗਤਾਨ ਨਹੀਂ ਕਰਨਾ, ਨਹੀਂ ਅਸੀਂ ਕਰਨਾ। ਤੇ ਇਹ ਰਕਮ ਜਿਹੜੀ ਹੈ ਸਾਰੀ 13,066 ਜਿਹੜੇ ਮਿਲੀਅਨ ਯੂਨਿਟ ਇਹਨਾਂ ਨੂੰ ਮਿਲਣਗੇ ਬਿਜਲੀ ਦੇ ਵਿੱਚੋਂ ਐਡਜਸਟ ਕਰ ਲਈ ਜਾਊਗੀ ਜੀ। ਤੇ ਫਿਰ ਹੁਣ ਪੰਜਾਬ ਦੇ ਨਾਲ ਫਿਰ ਵਿਤਕਰੇ ਦਾ ਮੁੱਦਾ ਚੱਕ ਕੇ ਚੱਲੇਗਾ ਜੀ।
0: ਪਰ ਸਾਹਿਬ ਮੈਂ ਟੋਟਲੀ ਤਾਂ ਇਹਦੇ ਜਜਮੈਂਟ ਤੋਂ ਥੱਲੇ ਗੋਨ ਥਰੂ ਹੋਇਆ ਨੀਗਾ, ਐਵੇਂ ਗਲਤ ਕਮੈਂਟ ਕਰਾਂ ਬਟ ਇੰਨਾ ਮੈਨੂੰ ਪਤਾ ਹੈਗਾ ਆ ਵੀ ਜੇ ਉਹ ਜਿਹੜਾ ਹੈਗਾ ਆ ਰਿਪੇਰੀਅਨ ਰਾਈਟਸ ਦੇ ਤਹਿਤ ਮੰਗਦੇ ਹੈਗੇ ਆ ਤੇ ਅਸੀਂ ਜਿਹੜਾ ਹੈਗਾ ਆ ਫਿਰ ਰਾਜਸਥਾਨ ਤੋਂ ਵੀ ਇੰਟਾਈਟਲ ਹੈਗੇ ਆ ਜੀ। ਇਹ ਕਾਮਨ ਸੈਂਸ ਦੀ ਗੱਲ ਹੈਗੀ ਆ ਜੀ, ਬਾਕੀ ਮੈਨੂੰ ਪੂਰੇ ਜਿਹੜੀ ਹੈਗੀ ਆ ਡਿਟੇਲ ਜਜਮੈਂਟ ਬਾਰੇ ਪਤਾ ਵੀ ਨਹੀਂ ਹੈ ਜੀ, ਉਹ ਮੈਨੂੰ ਭੇਜ ਦੋ ਜੀ, ਮੈਂ ਕਰ ਲੂੰ ਗੱਲ। ਠੀਕ ਹੈ ਭਰਾਈ ਸਾਹਿਬ, ਦਿਓ ਜੀ ਬਹੁਤ
1: ਬਹੁਤ ਸ਼ੁਕਰੀਆ, ਧੰਨਵਾਦ,
0: ਥੈਂਕ ਯੂ ਜੀ, ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ।
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਵੱਖਰੇ ਵੱਖਰੇ ਇਸ਼ੂ ਦੇ ਉੱਤੇ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 1979 ਬਾਰ ਸਟੂਡੀਓ ਦਾ ਨੰਬਰ ਹੈ। ਚਲੋ ਮੈਂ ਕੰਪਲੀਟ ਕਰੀ ਦਿੰਦਾ ਖਬਰ ਜਿਹੜੀ BMB ਦੀ ਹੈ, ਸਾਰੀ ਖਬਰ ਕੀ ਹੈ। BBM ਜਿਹੜਾ ਬੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ, BBMB ਹਿੱਸੇਦਾਰੀ ਵਿਵਾਦ ਜੋ ਹੈ, ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਇਹਦੇ ਵਿੱਚ ਕਾਹਤੋਂ ਖਿਚਾਈ ਕੀਤੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ, ਥੋੜਾ ਜਿਹਾ ਮੈਂ ਇਧਰੋਂ ਐਡਜਸਟ ਕਰ ਲਵਾਂ ਕੰਮ ਤੇ ਫਿਰ ਆਪਾਂ ਵਿਸਤਾਰ ਦੇ ਵਿੱਚ ਇਸ ਖ਼ਬਰ ਨੂੰ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। +358 44 1979 ਬਾਰ ਸਟੂਡੀਓ ਦਾ ਨੰਬਰ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, ਤੇ ਬਾਤ ਪਾਉਂਦੇ ਹਾਂ ਇਹ ਵਿਵਾਦ ਅਸਲ ਦੇ ਵਿੱਚ ਕੀ ਹੈ। ਇਹ ਗੱਲਬਾਤ ਆ ਰਹੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMP ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਨੂੰ 1966 ਤੋਂ ਬਕਾਏ ਦੀ ਅਦਾਇਗੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਆ ਮੰਗ ਹੈ ਪੂਰੀ ਹੋਣ ਦੇ ਨੇੜੇ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਈਵਾਲੀ ਰਾਜਾਂ ਦੇ ਦਰਮਿਆਨ ਬਕਾਏ ਦੀ ਅਦਾਇਗੀ ਦੇ ਲਈ ਇੱਕ ਨਵੇਂ ਕੈਸ਼ਲੈਸ ਜਿਹੜਾ ਨਕਦੀ ਰਹਿਤ ਫਾਰਮੂਲੇ ਦੇ ਤਹਿਤ ਆਪਸੀ ਸਮਝੌਤਾ ਕੀਤਾ ਜਾ ਸਕਦਾ ਹੈ। BBMP 1 ਨਵੰਬਰ 2011 ਤੋਂ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਜਿਹੜਾ 7.19% ਬਿਜਲੀ ਦਾ ਹਿੱਸਾ ਦੇ ਰਿਹਾ, ਜਦੋਂ ਕਿ ਪੰਜਾਬ ਤੇ ਹਰਿਆਣਾ ਨੇ ਪਿਛਲੇ ਸਮੇਂ ਦੇ BBMP ਪ੍ਰੋਜੈਕਟ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਹੈ, ਜੋ ਕਿ 13,066 ਮਿਲੀਅਨ ਯੂਨਿਟ ਬਣਦੀ ਹੈ। ਇਸ ਪ੍ਰਸਤਾਵ ਦੇ ਤਹਿਤ ਕਿਉਂਕਿ ਧਿਰਾਂ ਵਿਚਕਾਰ ਬਿਜਲੀ ਦੀ ਦਰ ਬਾਰੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ, ਇਸ ਤੋਂ ਬਾਅਦ ਕੇਂਦਰ ਨੇ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ। ਇਹ ਵੀ ਤੈਅ ਕੀਤਾ ਗਿਆ ਕਿ ਹਿਮਾਚਲ ਪੰਜਾਬ ਤੇ ਹਰਿਆਣਾ ਨੂੰ 420 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਕਰੇਗਾ। ਇਹ ਰਕਮ ਜਿਹੜੀ ਹੈ 13,066 ਮਿਲੀਅਨ ਯੂਨਿਟ ਬਿਜਲੀ ਦੇ ਵਜੋਂ ਐਡਜਸਟ ਜਿਹੜੀ ਕਰ ਦਿੱਤੀ ਜਾਵੇਗੀ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਸਰਕਾਰਾਂ ਨੇ ਸਿਧਾਂਤਕ ਤੌਰ ਦੇ ਉੱਤੇ ਕੇਂਦਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਪਰ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ। ਸਿਖਰਲੀ ਅਦਾਲਤ ਨੇ ਪ੍ਰਸਤਾਵ ਦੇ ਨਾਲ ਸਹਿਮਤ ਨਾ ਹੋਣ ਦੇ ਉੱਤੇ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਜਿਹੜੀ ਆਦਤ ਹੈ ਤੇ ਅਦਾਲਤ ਨੇ ਪੰਜਾਬ ਨੂੰ 2 ਹਫ਼ਤਿਆਂ ਦਾ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਦੇ ਉੱਤੇ ਪਾ ਦਿੱਤੀ ਹੈ। ਸੁਣਵਾਈ ਦੇ ਦੌਰਾਨ ਕੇਂਦਰ ਦੇ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਕਟਰ ਮਾਨੀ ਉਨ੍ਹਾਂ ਨੇ ਜਿਹੜਾ ਸੀ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਨਗਦੀ ਰਹਿਤ ਸਮਝੌਤੇ ਦਾ ਸੁਝਾਅ ਦਿੱਤਾ ਹੈ ਕਿਉਂਕਿ ਜੇਕਰ ਧਿਰਾਂ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਚੱਲੀਆਂ ਤਾਂ ਕੋਈ ਵੀ ਸਮਝੌਤਾ ਨਹੀਂ ਹੋ ਸਕੇਗਾ ਤੇ ਪੰਜਾਬ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਿਹੜੇ ਨੇ ਨਿਦੇਸ਼ ਗੁਪਤਾ ਨੇ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਸ ਦਰ ਦੇ ਨਾਲ ਸਮੱਸਿਆ ਹੈ ਜਿਸ ਦੇ ਉੱਤੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ 2.5 ਰੁਪਏ ਪ੍ਰਤੀ ਯੂਨਿਟ ਦੀ ਦਰ ਬਹੁਤ ਜ਼ਿਆਦਾ ਹੈ, ਇਹ ਇੱਕ ਵਾਜਬ ਦਰ ਹੋਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਨੂੰ ਲਗਭਗ 2,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਤੇ ਬੈਂਚ ਨੇ ਕਿਹਾ ਕਿ ਜੇਕਰ ਪੰਜਾਬ ਆਪਸੀ ਸਮਝੌਤੇ ਦੇ ਲਈ ਸਹਿਮਤ ਨਹੀਂ ਹੁੰਦਾ ਤਾਂ ਅਦਾਲਤ ਇਸ ਮੁੱਦੇ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਜਾਂਚ ਕਰੇਗੀ ਤੇ ਹੁਕਮ ਪਾਸ ਕਰੇਗੀ। ਅਦਾਲਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੋਲ ਪੰਜਾਬ ਤੇ ਹਰਿਆਣਾ ਵਾਂਗ ਆਮਦਨ ਪੈਦਾ ਕਰਨ ਦੇ ਇੰਨੇ ਸਾਧਨ ਨਹੀਂ ਨੇ ਤੇ ਨਦੀ ਰਾਜ ਵਿੱਚੋਂ ਜਿਹੜਾ ਵਹਿੰਦੀ ਹੈ ਤੇ ਡੈਮ ਵੀ ਉੱਥੇ ਹੀ ਸਥਿਤ ਨੇ। ਹਿਮਾਚਲ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ, ਐਡਵੋਕੇਟ ਜਨਰਲ ਅਨੂਪ ਰਤਨ ਅਤੇ ਵਧੀਕ ਐਡਵੋਕੇਟ ਜਨਰਲ ਵੈਭਵ ਸ਼੍ਰੀਵਾਸਤਵ ਨੇ ਕਿਹਾ ਕਿ ਰਾਜ 2011 ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਤੈਅ ਕੀਤੀਆਂ ਸ਼ਰਤਾਂ ਦੇ ਅਨੁਸਾਰ ਬਕਾਏ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ 15 ਸਾਲਾਂ ਤੋਂ ਉਨ੍ਹਾਂ ਨੇ 1966 ਤੋਂ ਲੈ ਕੇ ਬਕਾਏ ਦਾ ਭੁਗਤਾਨ ਨਹੀਂ ਕੀਤਾ। ਹਰਿਆਣਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਕਿਹਾ ਕਿ ਪ੍ਰਸਤਾਵ ਦੇ ਨਾਲ ਸਿਧਾਂਤਕ ਤੌਰ ਦੇ ਉੱਤੇ ਸਹਿਮਤ ਹਨ, ਪਰ ਉਹ ਧਿਰਾਂ ਵਿਚਕਾਰ ਹੋਣ ਵਾਲੀ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਨੇ। ਲਗਭਗ 60 ਸਾਲਾਂ ਦੇ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚ ਹਿਮਾਚਲ ਦੇ ਹਿੱਸੇ ਦੇ ਬਾਰੇ ਵਿਵਾਦ ਜਿਹੜੇ ਨੇ ਆਖਿਰਕਾਰ ਹੱਲ ਹੋਣ ਦੀ ਉਮੀਦ ਜਾਗ ਰਹੀ ਹੈ। ਪੰਜਾਬ ਪੁਨਰਗਠਨ ਐਕਟ 1966 ਤੋਂ ਬਾਅਦ ਦਹਾਕਿਆਂ ਤੱਕ ਸੰਪਤੀਆਂ ਦੀ ਵੰਡ ਦੇ ਬਾਰੇ ਅੰਤਰਰਾਜੀ ਵਿਵਾਦ ਨੂੰ ਸੁਲਝਾਉਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹਿਮਾਚਲ ਨੇ 1966 ਦੇ ਵਿੱਚ ਸਰਵਉੱਚ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ 27 ਸਤੰਬਰ ਜਿਹੜਾ 2011 ਨੂੰ ਇੱਕ ਫੈਸਲਾ ਪਾਸ ਕੀਤਾ ਸੀ ਕਿ ਜਿਸ ਦੇ ਵਿੱਚ ਹਿਮਾਚਲ ਦਾ ਹਿੱਸਾ 7.19%, ਪੰਜਾਬ ਦਾ ਜਿਹੜਾ 51.80% ਤੇ ਹਰਿਆਣਾ ਦਾ 37.51% ਤੈਅ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਹਿਲਾਂ ਹੀ ਕਿਹਾ ਸੀ ਕਿ ਲਗਭਗ 15 ਸਾਲ ਪਹਿਲਾਂ ਸੁਪਰੀਮ ਕੋਰਟ ਨੇ BBMB ਪ੍ਰੋਜੈਕਟ ਦੇ ਵਿਚ ਸੂਬੇ ਦੇ 7.19% ਹਿੱਸੇ ਨੂੰ ਸਪਸ਼ਟ ਤੌਰ ਦੇ ਉਤੇ ਮਾਨਤਾ ਦਿੱਤੀ ਸੀ, ਪਰ ਇਸ ਦੇ ਬਾਵਜੂਦ ਹਿਮਾਚਲ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਤੋਂ 13,066 ਮਿਲੀਅਨ ਯੂਨਿਟ ਜਿਹੜੇ ਨੇ ਬਿਜਲੀ ਅਤੇ ਇਸ ਦੇ ਨਾਲ ਜੁੜੇ ਵਿੱਤੀ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ। ਲੋ ਦੋਸਤੋ, ਇਹ ਅਸਲ ਦੇ ਵਿਚ ਸਾਰੀ ਖ਼ਬਰ ਸੀ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਇਹਦੇ ਉੱਤੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ, ਤੇ ਨਾਲ ਦੀ ਨਾਲ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ, ਕਾਫ਼ੀ ਕੁਝ ਕਰਨ ਦੀ ਅੱਜ ਉਮੀਦ ਸੀ। ਚਲੋ ਕੋਈ ਨਹੀਂ, ਦੋਸਤ ਜੁੜਦੇ ਆ, ਗੱਲਬਾਤ ਵੱਧਦੀ ਹੈ, ਅੱਗੇ ਚੱਲਦੀ ਹੈ, ਉਹ ਚੰਗਾ ਲੱਗਦਾ, ਕੁਝ ਨਾ ਕੁਝ ਨਿਕਲ ਕੇ ਆਉਂਦਾ। ਗੱਲ ਕਰਦੇ ਹਾਂ ਦੋਸਤੋ ਪਾਕਿਸਤਾਨ ਦੀ ਤੇ ਕਸ਼ਮੀਰ ਤੇ ਇੰਡੀਆ ਦੀ। ਕਹਿੰਦੇ ਨੇ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਨਿਊਯਾਰਕ ਟਾਈਮਜ਼ ਦੀ ਸੁਰਖੀ ਦੇ ਉੱਤੇ ਜਿਹੜਾ ਭਾਰਤ ਦਾ ਸਖ਼ਤ ਇਤਰਾਜ਼ ਜਿਹੜਾ ਹੋਇਆ, ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਨੂੰ ਪਾਕਿਸਤਾਨੀ ਕਸ਼ਮੀਰ ਦੇ ਵਜੋਂ ਦਰਸਾਉਣ ਦੀ ਲਈ ਜਿਹੜਾ ਸੀ ਦੀ ਨਿਊਯਾਰਕ ਟਾਈਮਜ਼ ਦੇ ਵਿਰੁੱਧ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੇਤਰ ਦੇਸ਼ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਤੇ ਅਮਰੀਕੀ ਅਖ਼ਬਾਰ ਦੇ ਵੱਲੋਂ ਆਪਣੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਵਰਤੀ ਗਈ ਸੁਰਖੀ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਇਸ ਸ਼ਬਦਾਵਲੀ ਨੂੰ ਗੁੰਮਰਾਹਕੁੰਨ ਜਿਹੜਾ ਤੇ ਗਲਤ ਕਰਾਰ ਦਿੱਤਾ ਹੈ। ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦੂਤਾਵਾਸ ਨੇ ਕਿਹਾ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ। ਨਵੀਂ ਦਿੱਲੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਰੁੱਖ ਨੂੰ ਦੁਹਰਾਉਂਦਿਆਂ ਡਿਪਲੋਮੈਟਿਕ ਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਮੇਸ਼ਾ ਤੋਂ ਹੀ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਰਹੇ ਨੇ ਤੇ ਹੈ ਤੇ ਹਮੇਸ਼ਾ ਰਹਿਣਗੇ। ਦੂਤਾਵਾਸ ਨੇ ਅੱਗੇ ਇਸਲਾਮਾਬਾਦ ਦੇ ਉੱਤੇ ਇਨ੍ਹਾਂ ਖੇਤਰਾਂ ਦੇ ਉੱਤੇ ਹਿੱਸਿਆਂ ਦੇ ਉੱਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਪਾਕਿਸਤਾਨ ਕਬਜ਼ੇ ਵਾਲੇ ਲੋਕਾਂ ਵਿਰੁੱਧ ਹਿੰਸਾ ਦੀ ਜਿਹੜੀ ਹੈ ਵਰਤੋਂ ਕਰਨਾ ਜਾਰੀ ਰੱਖ ਰਿਹਾ। ਭਾਰਤ ਦਾ ਇਹ ਜਵਾਬ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿਚ ਹਾਲ ਹੀ ਦੇ ਅਸ਼ਾਂਤੀ ਤੇ ਸਥਾਨਕ ਚੋਣਾਂ ਨੂੰ ਕਵਰ ਕਰਦਿਆਂ ਦੀ ਨਿਊਯਾਰਕ ਟਾਈਮਜ਼ ਦੇ ਦੁਆਰਾ ਪ੍ਰਕਾਸ਼ਿਤ ਇਕ ਰਿਪੋਰਟ ਤੋਂ ਬਾਅਦ ਆਇਆ। ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਮੀਰਪੁਰ ਦੇ ਵਿਚ ਉਸ ਸਮੇਂ ਹਿੰਸਾ ਭੜਕ ਉੱਠੀ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਝੜਪ ਹੋ ਗਈ ਜੋ ਕਥਿਤ ਪੁਲਿਸ ਜ਼ੁਲਮਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਅਮਰੀਕੀ ਰੋਜ਼ਾਨਾ ਅਖ਼ਬਾਰ ਦੇ ਅਨੁਸਾਰ ਟਕਰਾਅ ਦੀ ਤਾਜ਼ਾ ਲਹਿਰ ਦੇ ਵਿਚ ਘੱਟੋ ਘੱਟ 2 ਵਿਅਕਤੀ ਗੋਲੀ ਲੱਗਣ ਦੇ ਕਾਰਨ ਮਾਰੇ ਗਏ ਤੇ ਰਿਪੋਰਟ ਦੇ ਵਿਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਘਾਤਕ ਘਟਨਾਵਾਂ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਵੀ ਜਿਹੜਾ ਉਜਾਗਰ ਕੀਤਾ ਗਿਆ। ਨਿਊਯਾਰਕ ਟਾਈਮਜ਼ ਨੇ ਅੱਗੇ ਕਿਹਾ ਕਿ ਹਫ਼ਤਿਆਂ ਦੀ ਅਸ਼ਾਂਤੀ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ ਨੇ ਤੇ ਪੂਰੇ ਖੇਤਰ ਦੇ ਵਿਚ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਭਾਰਤ ਲਗਾਤਾਰ ਪੂਰੇ ਖੇਤਰ ਦੇ ਉੱਤੇ ਆਪਣੇ ਪ੍ਰਭੂ ਸੱਤਾ ਅਧਿਕਾਰ ਨੂੰ ਬਣਾਈ ਰੱਖ ਰਿਹਾ ਤੇ ਇਹ ਰੇਖਾਕਿਤ ਕਰਦਾ ਹੈ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰ ਦਾ ਇੱਕ ਅਨਿੱਖੜਵਾਂ ਅੰਗ ਬਣਦੇ ਨੇ। ਦੂਸਰੇ ਪਾਸੇ ਕੈਨੇਡਾ ਦੇ ਵੱਲ ਨੂੰ ਚੱਲੀਏ। ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਦਾ ਨਾਮ ਕੈਨੇਡਾ ਦੇ ਸੈਰ ਸਪਾਟਾ ਨਿਗਮ ਭਾਵ ਡੈਸਟੀਨੇਸ਼ਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ CEO ਲੱਗਣ ਵਾਲਿਆਂ ਦੀ ਸੂਚੀ ਦੇ ਵਿਚ ਸਭ ਤੋਂ ਉਪਰ ਆ ਗਿਆ। ਅਗਲੇ ਦਿਨਾਂ ਦੇ ਵਿਚ ਉਸਦੇ ਨਾਂ ਦਾ ਜਿਹੜਾ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ਼ੱਕ ਸਿਆਸੀ ਪਿਛੋਕੜ ਹੋਣ ਦੇ ਕਾਰਨ ਨਿਗਮ ਦੇ ਕੁਝ ਅਧਿਕਾਰੀਆਂ ਵੱਲੋਂ ਉਸਦੀ ਚੋਣ ਤੇ ਕਿੰਤੂ ਪ੍ਰੰਤੂ ਵੀ ਕੀਤਾ ਜਾ ਰਿਹਾ, ਪਰ ਵਕੀਲ ਦੇ ਵਜੋਂ ਉਸ ਵੱਲੋਂ ਨਿਭਾਈਆਂ ਸੇਵਾਵਾਂ ਉਸ ਨੂੰ ਹੋਰਾਂ ਤੋਂ ਕਾਫ਼ੀ ਅੱਗੇ ਲੈ ਜਾਂਦੀਆਂ ਨੇ ਤੇ ਡੈਸਟੀਨੇਸ਼ਨ ਕੈਨੇਡਾ ਦੇ CEO ਦਾ ਸਾਲਾਨਾ ਪੈਕੇਜ ਕਰੀਬ 3.5 ਲੱਖ ਡਾਲਰ ਜਾਣੀ 3.25 ਕਰੋੜ ਰੁਪਏ ਹੁੰਦਾ ਹੈ। ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਆਜ਼ਾਦੀ ਘੁਲਾਟੀਏ ਸੇਵਾ ਸਿੰਘ ਠਿਕਰੀ ਵਾਲਾ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਕਰੀਬ 5 ਦਹਾਕੇ ਪਹਿਲਾਂ ਉਸਦੇ ਪਿਤਾ ਕੈਨੇਡਾ ਆ ਕੇ ਵਸ ਗਏ ਸਨ ਤੇ ਜਾਣੀ ਕਿ 50 ਸਾਲ ਪਹਿਲਾਂ। ਵਕਾਲਤ ਤੋਂ ਸਿਆਸੀ ਪਿੜ ਦੇ ਵਿਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਦੇ ਵਿਚ ਨਿਊ ਡੈਮੋਕਰੇਟਿਕ ਪਾਰਟੀ ਦਾ ਪ੍ਰਧਾਨ ਬਣਿਆ ਤੇ ਫਿਰ 2019 ਦੇ ਵਿਚ ਵੈਂਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਜਿਹੜਾ ਸੀ 2 ਵਾਰ ਸੰਸਦ ਮੈਂਬਰ ਚੁਣਿਆ ਗਿਆ। ਉਸਦੀ ਪ੍ਰਧਾਨਗੀ ਦੇ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਪੱਖ ਦੀਆਂ ਮੰਗਾਂ ਨੂੰ ਸਿਰੇ ਚੜਾਇਆ ਗਈਆਂ ਸਨ ਤੇ ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਜ ਗੁਜ਼ਾਰੀ ਕਾਰਨ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਵੀ ਹੋਣਾ ਪੈ ਗਿਆ ਸੀ। ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ ਜਿਸ ਦੇ ਵੱਲੋਂ ਆਲਮੀ ਪੱਧਰ ਦੇ ਉੱਤੇ ਵਿਚਰਦੀਆਂ ਲੋਕਾਂ ਨੂੰ ਕੈਨੇਡਾ ਯਾਤਰਾ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਤੇ ਸੈਰ ਸਪਾਟੇ ਤੋਂ ਹੋਣ ਵਾਲੀ ਕਮਾਈ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਕੈਨੇਡਾ ਦੇ ਕਾਮਿਆਂ ਦੇ ਵਿੱਚੋਂ 10% ਲੋਕ ਸਿੱਧੇ ਜਾਂ ਸਿੱਧੇ ਸੈਰ ਸਪਾਟੇ ਨਾਲ ਜੁੜੇ ਹੋਏ ਨੇ। ਸੈਰ ਸਪਾਟੇ ਤੇ ਆਏ ਲੋਕਾਂ ਦੇ ਵੱਲੋਂ ਇੱਥੇ $36 ਕਰੋੜ ਰੋਜ਼ਾਨਾ ਖਰਚੇ ਜਾਂਦੇ ਨੇ। ਹਾਲ ਹੀ ਦੇ ਵਿੱਚ ਹੋਏ ਫੀਫਾ ਕੱਪ ਕਾਰਨ ਇਸ ਦੇ ਨਾਲ ਇਸ ਸਾਲ ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ ਦੇ ਵਿੱਚ ਸੈਰ ਸਪਾਟੇ ਤੋਂ ਹੀ $4 ਅਰਬ ਜੁੜਨ ਦੀ ਉਮੀਦ ਪ੍ਰਗਟਾਈ ਗਈ ਹੈ, ਜੋ ਕੈਨੇਡਾ ਦੀ GDP ਦਾ ਜਿਹੜਾ 6% ਬਣ ਜਾਂਦਾ ਹੈ। ਦੂਸਰੇ ਪਾਸੇ ਰਸ਼ੀਅਨ ਏਜੰਸੀਆਂ ਨੂੰ ਟੈਲੀਗ੍ਰਾਮ ਬਾਨੀ ਜਿਹੜੇ ਨੇ ਪਾਵਲ ਡਰੋਵ ਦੀ ਜਿਹੜੀ ਹੈ ਤਲਾਸ਼ ਸ਼ੁਰੂ ਹੋ ਗਈ ਹੈ। ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ ਗਿਆ ਉਹਦੇ ਉੱਤੇ। ਰੂਸ ਦੀ ਪ੍ਰਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਕਿਹਾ ਕਿ ਉਸਨੇ ਮੈਸੇਂਜਿੰਗ ਐਪ ਟੈਲੀਗ੍ਰਾਮ ਦੇ ਬਾਨੀ ਤੇ ਮਾਲਕ ਪਾਵੇਲ ਦਰੋਵ ਉੱਤੇ ਦਹਿਸ਼ਤਗਰਦੀ ਦਾ ਸਹਾਇਤਾ ਕਰਨ ਦਾ ਦੋਸ਼ ਲਾਉਂਦਿਆਂ ਉਸਨੂੰ ਕੌਮਾਂਤਰੀ ਪੱਧਰ ਦੇ ਉੱਤੇ ਲੋੜੀਂਦੇ ਵਿਅਕਤੀਆਂ ਦੀ ਸੂਚੀ ਦੇ ਵਿੱਚ ਰੱਖਿਆ। ਦਰੋਵ ਉੱਤੇ ਜਿਹੜਾ ਦੋਸ਼ ਅਜਿਹੇ ਮੌਕੇ ਲੱਗੇ ਨੇ ਜਦੋਂ ਰੂਸੀ ਅਥਾਰਟੀਜ਼ ਨੇ ਦੇਸ਼ ਦੇ ਸਭ ਤੋਂ ਮਕਬੂਲ ਜਿਹੜਾ ਮੈਸੇਂਜਿੰਗ ਐਪ ਦੇ ਉੱਤੇ ਪਾਬੰਦੀਆਂ ਆਇਦ ਕੀਤੀਆਂ ਨੇ। ਹਾਲਾਂਕਿ ਇਹ ਇੰਟਰਨੈਟ ਨੂੰ ਆਪਣੇ ਕੰਟਰੋਲ ਦੇ ਅਧੀਨ ਲਿਆਉਣ ਦੇ ਲਈ ਕ੍ਰੈਮਲਿਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ ਤੇ ਫੈਡਰਲ ਸਕਿਉਰਿਟੀ ਸਰਵਿਸ ਨੇ ਟੈਲੀਗ੍ਰਾਮ ਪ੍ਰਸ਼ਾਸਨ ਉੱਤੇ ਕਈ ਚੈਨਲਾਂ ਚੈਟਸ ਅਤੇ ਬੋਟਸ ਨੂੰ ਹਟਾਉਣ ਦੇ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ, ਜਿਨ੍ਹਾਂ ਦੀ ਯੂਕਰੇਨੀ ਇੰਟੈਲੀਜੈਂਸ ਏਜੰਸੀਆਂ ਦਹਿਸ਼ਤਗਰਦਾਂ ਦੇ ਕੱਟੜਪੰਥੀ ਜਥੇਬੰਦੀਆਂ ਵੱਲੋਂ ਸਾਬੋਤਾਜ ਦੇ ਉੱਤੇ ਅੱਤਵਾਦ ਸਮੂਹਿਕ ਕਤਲ ਅਤੇ ਸਾਈਬਰ ਧੋਖਾਧੜੀ ਜਿਹੀਆਂ ਕਾਰਵਾਈਆਂ ਲਈ ਬੜੀ ਸਰਗਰਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਯੂਕਰੇਨੀ ਜਿਹੜੇ ਨੇ ਸੁਰੱਖਿਆ ਟੈਲੀਗ੍ਰਾਮ ਉੱਤੇ ਮਕਬੂਲ ਡੇਟਿੰਗ ਚੈਟਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਰੂਸੀ ਲੋਕਾਂ ਨੂੰ ਭੰਨ ਤੋੜ ਦੇ ਜਿਹੜਾ ਦਹਿਸ਼ਤੀ ਸਰਗਰਮੀਆਂ ਦੇ ਲਈ ਭਰਮਾ ਕੇ ਭਰਤੀ ਕਰ ਰਹੀ ਹੈ ਤੇ ਏਜੰਸੀ ਨੇ ਕਿਹਾ ਕਿ ਜੁਲਾਈ 2025 ਤੋਂ ਹੁਣ ਤੱਕ ਇਸ ਚੈਟਬੋਰਡ ਦੇ 46 ਵਰਤੋਂਕਾਰ ਨੂੰ ਕਾਨੂੰਨੀ ਅਧਿਕਾਰੀਆਂ ਉੱਤੇ ਹਮਲੇ ਅਗਜ਼ਨੀ ਤੇ ਹੋਰਨਾਂ ਅਪਰਾਧਾਂ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਦੂਸਰੇ ਪਾਸੇ ਵੀਜ਼ਾ ਫਰਾਡ ਵੀਜ਼ਾ ਧੋਖਾਧੜੀ ਦੇ ਉੱਤੇ ਲੁੱਟ ਖੋਹਾਂ ਰਚਣ ਲਈ ਅਮਰੀਕਾ ਅਦਾਲਤ ਦੇ ਵੱਲੋਂ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਹੈ, ਦੇਸ਼ ਨਿਕਾਲੇ ਦਾ ਹੁਕਮ ਹੋ ਗਿਆ। ਅਮਰੀਕੀ ਸੰਘੀ ਅਦਾਲਤ ਨੇ ਵੀਜ਼ਾ ਧੋਖਾਧੜੀ ਤੇ ਹਥਿਆਰਬੰਦ ਲੁੱਟ ਖੋਹਾਂ ਰਚਣ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਨੂੰ ਇੱਕ ਦਿਨ ਦੀ ਕੈਦ $1,000 ਜੁਰਮਾਨਾ ਤੇ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ। ਵੋਰਸੇਸਟਰ ਮੈਸੇਚਿਊਸੈਟਸ ਦਾ ਜਿਹੜਾ ਰਹਿਣ ਵਾਲਾ 40 ਸਾਲਾ ਮਿਤੁਲ ਪਟੇਲ ਨੂੰ ਬੋਸਟਨ ਦੇ ਵਿੱਚ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਵੱਲੋਂ ਬੁੱਧਵਾਰ ਨੂੰ ਸੁਵਿਧਾ ਸਟੋਰਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਕਰਨ ਦੀ ਸਾਜਿਸ਼ ਦੇ ਸੰਬੰਧ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਸ ਦਾ ਮਕਸਦ ਸਟੋਰ ਕਲਰਕਾਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਆਪਣੇ ਆਪ ਨੂੰ ਝੂਠੇ ਤੌਰ ਦੇ ਉੱਤੇ ਅਪਰਾਧ ਪੀੜਤ ਹੋਣ ਦਾ ਦਾਅਵਾ ਕਰਨ ਦੇ ਯੋਗ ਬਣਾਉਂਦਾ ਸੀ। ਮਿਤੁਲ ਪਟੇਲ ਨੇ ਇਸ ਘੁਟਾਲੇ ਦੇ ਵਿੱਚ ਸ਼ਾਮਲ 10 ਹੋਰਨਾਂ ਦੇ ਨਾਲ ਮਿਲ ਕੇ ਜੂਨ 2026 ਦੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਚਾਰਜਸ਼ੀਟ ਦਸਤਾਵੇਜ਼ ਦੇ ਅਨੁਸਾਰ ਮਾਰਚ 2023 ਦੇ ਵਿੱਚ ਸ਼ੁਰੂ ਕਰਦਿਆਂ ਰਾਮ ਭਾਈ ਪਟੇਲ ਅਤੇ ਉਸ ਦੇ ਸਾਥੀ ਸਾਜਿਸ਼ਕਾਰਾਂ ਨੇ ਮੈਸੇਚਿਊਸੈਟਸ ਅਤੇ ਹੋਰ ਥਾਵਾਂ ਦੇ ਉੱਤੇ ਘੱਟੋ ਘੱਟ 6 ਕਨਵੀਨੀਅੰਸ ਲੀਕਰ ਸਟੋਰਾਂ ਅਤੇ ਫਾਸਟ ਫੂਡ ਰੈਸਟੋਰੈਂਟਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਤਿਆਰ ਕੀਤੀਆਂ ਤੇ ਅੰਜਾਮ ਦਿੱਤਾ ਗਿਆ। ਇਹ ਦੋਸ਼ ਹੈ ਕਿ ਯੋਜਨਾਬੰਦ ਲੁੱਟ ਖੋਹਾਂ ਦਾ ਉਦੇਸ਼ ਮੌਜੂਦ ਕਲਰਕਾਂ ਨੂੰ ਨਾਨ ਇਮੀਗ੍ਰੇਸ਼ਨ ਸਟੇਟਸ ਜਿਹੜਾ ਯੂ ਵੀਜ਼ਾ ਉਹ ਲਈ ਅਰਜ਼ੀ ਦੇ ਉੱਤੇ ਹਿੰਸਕ ਅਪਰਾਧ ਦਾ ਸ਼ਿਕਾਰ ਹੋਣ ਦਾ ਝੂਠਾ ਦਾਅਵਾ ਕਰਨ ਦੀ ਇਜਾਜ਼ਤ ਦੇਣਾ ਸੀ। ਮਿਤੁਲ ਪਟੇਲ ਨੇ ਅਕਤੂਬਰ 2023 ਦੇ ਵਿੱਚ ਵੋਰਸੇਸਟਰ ਦੇ ਵਿੱਚ ਇੱਕ ਸਟੋਰ ਦੀ ਯੋਜਨਾਬੰਦ ਹਥਿਆਰਬੰਦ ਲੁੱਟ ਖੋਹ ਦੇ ਵਿੱਚ ਪੀੜਤ ਦੇ ਵਜੋਂ ਹਿੱਸਾ ਲੈਣ ਦੇ ਲਈ ਰਾਮ ਭਾਈ ਪਟੇਲ ਨੂੰ ਜਿਹੜਾ ਸੀ ਪੈਸੇ ਦਿੱਤੇ ਸਨ। ਬਦਲੇ ਦੇ ਵਿੱਚ ਰਾਮ ਭਾਈ ਪਟੇਲ ਨੇ ਜਿਹੜਾ ਸੀ ਯੋਜਨਾਬੰਦ ਲੁੱਟ ਖੋਹ ਦੇ ਲਈ ਆਪਣੇ ਸਟੋਰਾਂ ਦੀ ਵਰਤੋਂ ਕਰਨ ਵਾਸਤੇ ਸਟੋਰ ਮਾਲਕਾਂ ਨੂੰ ਭੁਗਤਾਨ ਕੀਤਾ। ਇਸ ਘੁਟਾਲੇ ਦੇ ਮਾਸਟਰ ਮਾਈਂਡ ਰਾਮ ਭਾਈ ਪਟੇਲ ਅਤੇ ਲੁਟੇਰੇ ਫਰਾਰ ਹੋਣ ਵੇਲੇ ਗੱਡੀ ਚਲਾਉਣ ਵਾਲੇ ਡਰਾਈਵਰ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਬਣਾਇਆ ਗਿਆ ਸੀਗਾ ਤੇ ਮਈ 2025 ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਲੋਕ ਪੱਕੇ ਹੋਣ ਦੇ ਲਈ ਕੀ ਕੁਝ ਕਰਦੇ ਨੇ ਦੇਖ ਲਓ, ਹਾਲਾਤ ਕੀ ਨੇ, ਸਭ ਮਿਲੀ ਭੁਗਤ ਦੇ ਨਾਲ ਹੁੰਦਾ ਹੈ। ਦੂਸਰੇ ਪਾਸੇ ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ $16 ਬਿਲੀਅਨ ਤੱਕ ਦਾ ਵਧਾਉਣ ਦਾ ਰੱਖਿਆ ਪ੍ਰਸਤਾਵ ਰੱਖ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਜ਼ਰਾਈਲ ਨੂੰ ਸੁਰੱਖਿਆ ਸਹਾਇਤਾ ਤੇ ਇਕ ਨਵਾਂ ਸਮਝੌਤਾ ਪੱਤਰ MOU ਦਾ ਪ੍ਰਸਤਾਵ ਰੱਖਿਆ ਜਿਸ ਦੇ ਤਹਿਤ ਅਮਰੀਕਾ ਆਪਣਾ ਯੋਗਦਾਨ $16 billion ਤੱਕ ਵਧਾਏਗਾ। ਐਕਸਯੂਸ ਨੇ ਜਿਹੜਾ ਬੁੱਧਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 2019 ਤੋਂ ਲੈ ਕੇ 2028 ਦੇ ਵਿੱਤੀ ਸਾਲਾਂ ਦੇ ਲਈ ਹਸਤਾਖਰ ਕੀਤੇ ਗਏ 2016 ਦੇ ਸਮਝੌਤੇ ਦੇ ਤਹਿਤ ਅਮਰੀਕਾ ਨੇ ਇਜ਼ਰਾਈਲ ਨੂੰ ਸਾਲਾਨਾ $3.3 billion ਸੁਰੱਖਿਆ ਸਹਾਇਤਾ ਤੇ ਇਕ ਸਾਂਝੇ ਮਿਜ਼ਾਈਲ ਰੱਖਿਆ ਪ੍ਰੋਗਰਾਮ ਦੇ ਲਈ $50 crore ਦਾ ਵਾਅਦਾ ਕੀਤਾ ਸੀ। ਰਿਪੋਰਟ ਦੇ ਅਨੁਸਾਰ ਇਹ ਪ੍ਰਸਤਾਵ ਇਜ਼ਰਾਈਲ ਦੇ ਆਉਣ ਵਾਲੇ ਦਹਾਕੇ ਦੇ ਦੌਰਾਨ ਅਮਰੀਕੀ ਫੌਜੀ ਸਹਾਇਤਾ ਦੇ ਉੱਤੇ ਆਪਣੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਦੱਸੇ ਗਏ ਟੀਚੇ ਦਾ ਹਿੱਸਾ ਹੈ। ਨਾਲ ਇਹ ਵੀ ਕਿਹਾ ਗਿਆ ਕਿ ਨੇਤਨਯਾਹੂ ਸਮਝਦੇ ਨੇ ਕਿ ਅਮਰੀਕੀ ਕਾਂਗਰਸ ਦੇ ਵਿਚ ਦੋਵਾਂ ਧਿਰਾਂ ਦੇ ਕਾਨੂੰਨ ਸਾਜ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਦੇ ਬਾਰੇ ਨਕਾਰਾਤਮਕ ਨੇ। ਰਿਪੋਰਟ ਦੇ ਅਨੁਸਾਰ ਹੀ $16 billion ਦੀ ਸਿੱਧੀ ਫੌਜੀ ਸਹਾਇਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਵਿਚ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਦੇ ਲਈ $5 to $10 billion ਅਤੇ ਨਵੇਂ ਹਥਿਆਰ ਪ੍ਰਣਾਲੀਆਂ ਦੀ ਸਾਂਝੀ ਖੋਜ ਅਤੇ ਵਿਕਾਸ ਦੇ ਲਈ $16 billion ਪ੍ਰਦਾਨ ਕਰਨ ਦਾ ਸੁਝਾਅ ਜਿਹੜਾ ਦਿੱਤਾ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾਂ ਦੋਸਤੋ ਅਗਲੀ ਇਰਾਨ ਦੀ ਕਿ ਇਰਾਨ ਨੂੰ ਲੈ ਕੇ ਟਰੰਪ ਨੂੰ ਧੋਖਾ ਦੇ ਰਿਹਾ ਪਾਕਿਸਤਾਨ। ਚੀਨ ਦੀ ਮਿਜ਼ਾਈਲ ਡੀਲ ਦੇ ਉੱਤੇ ਆਇਆ ਵੱਡਾ ਅਪਡੇਟ। ਇਹਦੇ ਵਿਚ ਹਾਲ ਹੀ ਦੇ ਵਿਚ ਆਈਆਂ ਕੁਝ ਮੀਡੀਆ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਪਾਕਿਸਤਾਨ ਦੇ ਰਸਤੇ ਇਰਾਨ ਨੂੰ 300 to 400 ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ ਭੇਜਣ ਵਾਲਾ ਹੈ। ਹੁਣ ਇਸ ਖ਼ਬਰ ਦੇ ਉੱਤੇ ਦੋਵਾਂ ਦੇਸ਼ਾਂ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਤੇ ਚੀਨ ਦੋਵਾਂ ਨੇ ਹੀ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਪਾਕਿਸਤਾਨ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਅਤੇ ਸਚਾਈ ਤੋਂ ਦੂਰ ਦੱਸਿਆ ਤੇ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ISPR ਨੇ ਕਿਹਾ ਕਿ ਅਜਿਹੀਆਂ ਸਾਰੀਆਂ ਅਟਕਲਾਂ ਬੇਬੁਨਿਆਦ ਅਤੇ ਹਕੀਕਤ ਤੋਂ ਦੂਰ ਨੇ। ਇਹ ਵੀ ਨਾਲ ਕਿਹਾ ਗਿਆ ਕਿ ਪੂਰੀ ਤਰ੍ਹਾਂ ਰੱਦ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਫੌਜ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਿਆ ਹੋਇਆ। ਬੁੱਧਵਾਰ ਕੱਲ੍ਹ ਬੀਤੇ ਦੇ ਵਿਚ ਰਾਇਟਰਸ ਦੀ ਇਕ ਰਿਪੋਰਟ ਦੇ ਵਿਚ ਦੱਸਿਆ ਗਿਆ, ਹਵਾਲਾ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ, ਕਿਹਾ ਗਿਆ ਕਿ ਇਰਾਨ ਕੁਝ ਹਫ਼ਤਿਆਂ ਦੇ ਅੰਦਰ ਚੀਨੀ ਹਵਾਈ ਰੱਖਿਆ ਪ੍ਰਣਾਲੀਆਂ ਦੀ ਪਹਿਲੀ ਖੇਪ ਪ੍ਰਾਪਤ ਕਰ ਸਕਦਾ ਤੇ ਰਿਪੋਰਟ ਦੇ ਅਨੁਸਾਰ ਡਿਲੀਵਰੀ ਉਰੂਮਕੀ ਪੱਛਮੀ ਚੀਨ ਤੋਂ ਸ਼ੁਰੂ ਹੋਵੇਗੀ ਤੇ ਪਾਕਿਸਤਾਨ ਦੇ ਰਾਹੀਂ ਇਰਾਨ ਪੁੱਜੇਗੀ। ਇਹ ਸਪਸ਼ਟ ਨਹੀਂ ਕੀਤਾ ਗਿਆ ਸੀਗਾ ਕਿ ਹਥਿਆਰਾਂ ਨੂੰ ਹਵਾਈ ਜਹਾਜ਼ਾਂ ਦੇ ਰਾਹੀਂ ਲਿਜਾਇਆ ਜਾਵੇਗਾ ਜਾਂ ਫਿਰ ਜ਼ਮੀਨੀ ਜਿਹੜਾ ਰਸਤੇ ਦੇ ਰਾਹੀਂ। ਪਾਕਿਸਤਾਨ ਇਸ ਸਮੇਂ ਇੱਕ ਮੁਸ਼ਕਲ ਦਾ ਜਿਹੜਾ ਸੰਤੁਲਨ ਨੂੰ ਸਾਧ ਰਿਹਾ ਉਹ ਜਿਹੜਾ ਪੂਰੀ ਸ਼ੱਕ ਦੇ ਘੇਰੇ ਦੇ ਵਿਚ ਹੈ। ਅਮਰੀਕਾ ਦੇ ਵੀ ਇੱਕ ਪਾਸੇ ਉਹ ਚੀਨ ਦੇ ਨਾਲ ਹੈ ਤੇ ਦੂਜੇ ਪਾਸੇ ਅਮਰੀਕਾ ਨੂੰ ਸਾਧਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਤੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਹਾਲ ਹੀ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਰਥਨ ਵੀ ਮਿਲਿਆ। ਇੰਨਾ ਹੀ ਨਹੀਂ, ਪਾਕਿਸਤਾਨ ਖੁਦ ਨੂੰ ਇਰਾਨ ਅਤੇ ਅਮਰੀਕਾ ਵਿਚਕਾਰ ਪੁਲ ਦੇ ਤੌਰ ਦੇ ਉੱਤੇ ਵੀ ਪੇਸ਼ ਕਰ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਦੋਸਤੋ। ਤੁਰਕੀ ਦੇ ਵਿਚ ਮੇਅਰ ਸਮੇਤ 52 ਹੋਰ ਲੋਕ ਹਿਰਾਸਤ ਦੇ ਵਿਚ ਲਏ ਗਏ ਨੇ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿਚ ਏਟੇਮ ਸਗੂਟ ਜ਼ਿਲ੍ਹੇ ਦੇ ਮੇਅਰ ਏਰਡਾਲ ਨੂੰ ਨਗਰ ਪਾਲਿਕਾ ਦੇ ਵਿਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਹਿੱਸੇ ਦੇ ਵਜੋਂ ਵੀਰਵਾਰ ਨੂੰ ਅੱਜ ਜਿਹੜਾ 52 ਹੋਰਾਂ ਸਮੇਤ ਹਿਰਾਸਤ ਦੇ ਵਿਚ ਲੈ ਲਿਆ ਗਿਆ। ਮਾਮਲੇ ਦੇ ਸੰਬੰਧਤ 3 ਹੋਰ ਸ਼ੱਕੀ ਵੀ ਫਰਾਰ ਨੇ। ਹਿਰਾਸਤ ਦੇ ਵਿਚ ਲਏ ਗਏ ਹੋਰ ਸ਼ੱਕੀਆਂ ਦੇ ਵਿਚ ਨਗਰ ਪਾਲਿਕਾ ਕਰਮਚਾਰੀ ਤੇ ਕਈ ਨਿੱਜੀ ਕੰਪਨੀਆਂ ਦੇ ਮਾਲਕ ਤੇ ਕਰਮਚਾਰੀ ਸ਼ਾਮਲ ਨੇ। ਉਨ੍ਹਾਂ ਦੇ ਉੱਤੇ ਅਪਰਾਧਿਕ ਜਿਹੜਾ ਨੈਟਵਰਕ ਚਲਾਉਣ, ਰਿਸ਼ਵਤਖੋਰੀ, ਗਬਨ, ਸਰਕਾਰੀ ਟੈਂਡਰਾਂ ਦੇ ਵਿਚ ਹੇਰਾਫੇਰੀ ਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਨੇ। ਜੇਕਰ ਸਾਡੀਆਂ ਸਰਕਾਰਾਂ ਇੱਦਾਂ ਸਿੱਧੀਆਂ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਬਚਾ ਹੀ ਨਾ ਜੀ, ਸਾਰੇ ਟੰਗੇ ਜਾਣਗੇ, ਸਭ ਫੜੇ ਜਾਣਗੇ। ਦੂਸਰੇ ਪਾਸੇ FIH ਵਿਸ਼ਵ ਕੱਪ ਦੇ ਵਿਚ ਨੀਲੇ ਥਾਂ ਦੇ ਉੱਤੇ ਕੇਸਰੀ ਜਰਸੀ ਦੇ ਨਾਲ ਮੈਦਾਨ ਦੇ ਵਿਚ ਉਤਰੇਗੀ ਹੁਣ ਭਾਰਤ ਹਾਕੀ ਟੀਮ। ਨੀਦਰਲੈਂਡ ਤੇ ਬੈਲਜੀਅਮ ਦੇ ਵਿਚ ਅਗਲੇ ਮਹੀਨੇ ਹੋਣ ਵਾਲੇ FIH ਵਿਸ਼ਵ ਕੱਪ ਦੇ ਵਿਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਆਪਣੀ ਰਵਾਇਤੀ ਨੀਲੀ ਕਿੱਟ ਦੀ ਬਜਾਏ ਕੇਸਰੀ ਰੰਗ ਦੀਆਂ ਜਰਸੀਆਂ ਦੇ ਵਿਚ ਨਜ਼ਰ ਆਉਣਗੀਆਂ। ਰੰਗ ਦੇ ਵਿਚ ਕੀਤੇ ਗਏ ਇਸ ਬਦਲਾਅ ਦੇ ਉੱਤੇ ਸਾਬਕਾ ਕਪਤਾਨ ਜਿਹੜੇ ਨੇ ਵਿਰੇਨ ਰਸਕੀਨਾ ਨੇ ਸਵਾਲ ਉਠਾਏ ਨੇ, ਜਦਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦੱਸਦਿਆਂ ਆਪਣੇ ਫੈਸਲੇ ਦਾ ਬਚਾਅ ਕੀਤਾ। ਹਾਕੀ ਇੰਡੀਆ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਨਵੀਂ ਜਰਸੀ ਨੂੰ ਜਾਰੀ ਕਰਦਿਆਂ ਕਿਹਾ ਕਿ ਇਸ ਦਾ ਡਿਜ਼ਾਇਨ ਅਤੇ ਰੰਗ ਇੱਕ ਕਹਾਣੀ ਬਿਆਨ ਕਰਦਾ ਹੈ। ਤੇ ਭਾਰਤ ਦੇ ਮਾਣ ਨੂੰ ਦਰਸਾਉਂਦਾ ਹੈ। ਇਸ ਫੈਸਲੇ ਨੂੰ ਖਿਡਾਰੀਆਂ ਤੇ ਸਪੋਰਟਸ ਸਟਾਫ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੰਤਮ ਰੂਪ ਦਿੱਤਾ ਗਿਆ ਸੀ। ਹਾਕੀ ਇੰਡੀਆ ਨੇ ਕਿਹਾ ਕਿ ਕੇਸਰੀ ਰੰਗ ਹਿੰਮਤ, ਕੁਰਬਾਨੀ ਤੇ ਜਿੱਤ ਦਾ ਪ੍ਰਤੀਕ ਹੈ। ਹਾਕੀ ਇੰਡੀਆ ਨੇ ਰਸਕੀਨਾ ਦੇ ਸਵਾਲਾਂ ਦੇ ਜਵਾਬ ਦੇ ਵਿਚ ਜਾਰੀ ਬਿਆਨ ਦੇ ਵਿਚ ਕਿਹਾ ਕਿ ਇਹ ਦੇਖਿਆ ਗਿਆ ਕਿ ਨੀਲੀ ਖੇਡ ਵਰਦੀ ਜਿਹੜੀ ਹੈ ਸਾਡੀ ਅੱਜ ਕੱਲ੍ਹ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਜਿਹੜਾ ਮਿਆਰੀ ਰੰਗ ਬਣ ਚੁੱਕੇ ਨੇ, ਕਿਉਂਕਿ ਗਰਾਊਂਡ ਦਾ ਰੰਗ ਵੀ ਉਹੀ ਹੈ ਤੇ ਜਰਸੀਆਂ ਦਾ ਰੰਗ ਵੀ ਉਹੀ ਹੈ। ਇਸ ਕਰਕੇ ਨੀਲੇ ਸਿੰਥੈਟਿਕ ਗਰਾਊਂਡ ਦੇ ਨਾਲ ਮੇਲ ਜਿਹੜਾ ਖਾਂਦੀ ਹੈ ਤੇ ਇਸ ਵਿਜ਼ੂਅਲ ਸਮਾਨਤਾ ਕਾਰਨ ਮੈਦਾਨ ਦੇ ਉੱਤੇ ਖਿਡਾਰੀਆਂ ਨੂੰ ਸਾਫ਼ ਦਿਖਾਈ ਦੇਣ ਦੇ ਵਿਚ ਮੁਸ਼ਕਲ ਆਉਂਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਕੋਚਾਂ ਤੇ ਖਿਡਾਰੀਆਂ ਨੇ ਪੀਲੇ ਜਾਂ ਕੇਸਰੀ ਵਰਗੇ ਬਦਲਵੇਂ ਰੰਗਾਂ ਦਾ ਸੁਝਾਅ ਦਿੱਤਾ। ਧਿਆਨ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਜਿਹੜਾ ਕੇਸਰੀ ਰੰਗ ਨੂੰ ਅੰਤਮ ਰੂਪ ਦਿੱਤਾ ਗਿਆ ਤੇ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਖੇਡਿਆ ਜਾਵੇਗਾ। ਜੇ ਭਗਵਾ ਰੰਗ ਕਰ ਦਿੰਦੇ ਭਾਈ ਰੋਲਾ ਪੈ ਜਾਣਾ, ਬੀਜੇਪੀ ਨੇ ਹਾਕੀ ਦਾ ਭਗਵਾ ਰੰਗ ਕਰ ਦਿੱਤਾ, ਦੇਖ ਲਓ। ਚਲੋ ਚੰਗਾ ਭਾਈ, ਪੀਲਾ ਕੀਤਾ ਜਾਂ ਕੇਸਰੀ ਕੀਤਾ। ਦੂਸਰੇ ਪਾਸੇ ਵਿਸ਼ਵ ਪ੍ਰਸਿੱਧ ਫੋਕਲੋਰਪਾ ਮੇਲੇ ਦੇ ਵਿਚ ਭਾਰਤੀ ਪੰਜਾਬੀ ਸਭਿਆਚਾਰ ਦੇ ਉੱਤੇ ਜਿਹੜਾ ਦੇਸੀ ਪਕਵਾਨ ਬਖੇਰਨਗੇ ਜਿਹੜੇ ਰੰਗ। ਇਹ ਬਹੁਤ ਵੱਡਾ ਮੇਲਾ ਹੁੰਦਾ, 2 ਤੋਂ 15 ਅਗਸਤ ਤੱਕ ਸਜੇਗਾ ਮੇਲਾ। ਮਹਾਂ ਉਤਸਵ ਫੋਲਕਲੋਰਮਾ ਫੈਸਟੀਵਲ ਜਿਹਨੂੰ ਕਿਹਾ ਜਾਂਦਾ, ਉਹਦਾ ਜ਼ਿਕਰ ਕਰਦਿਆਂ, ਸਾਡੇ ਮੇਲੇ ਵੱਖਰੇ ਹੋ ਗਏ ਪਰ ਬਾਹਰਲੇ ਮੁਲਕਾਂ ਚ ਆ ਕੇ ਮੇਲੇ ਲੱਗਣ ਲੱਗੇ ਨੇ। ਦੁਨੀਆਂ ਦੇ ਸਭ ਤੋਂ ਵੱਡੇ ਬਹੁ ਸਭਿਆਚਾਰਕ ਮੇਲਿਆਂ ਦੇ ਵਿਚੋਂ ਇਕ ਵਿਨੀਪੈਗ ਦਾ ਪ੍ਰਸਿੱਧ ਫੋਕਲੋਰਮਾ ਮੇਲਾ ਇਸ ਸਾਲ ਆਪਣੀ ਸ਼ਾਨਦਾਰ 55ਵੀਂ ਵਰੇਗੰਢ ਮਨਾ ਰਿਹਾ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਜਿਹੜਾ ਮਹਾਂ ਉਤਸਵ ਦੇ ਵਿਚ ਵਿਨੀਪੈਗ ਸ਼ਹਿਰ ਭਾਰਤ ਦੇ ਵਿਚ ਸਭਿਆਚਾਰਕ ਰੰਗ ਬਖੇਰਨ ਦੇ ਲਈ 45 ਨਸਲੀ ਸਭਿਆਚਾਰਕ ਪਵੇਲੀਅਨ ਪੂਰੀ ਤਰ੍ਹਾਂ ਤਿਆਰ ਨੇ। ਕਰੀਬ 1 ਸਾਲ ਦੀਆਂ ਖਾਸ ਤਿਆਰੀਆਂ ਤੋਂ ਬਾਅਦ ਵਲੰਟੀਅਰ ਅਤੇ ਪ੍ਰਬੰਧਕ ਦਰਸ਼ਕਾਂ ਦੇ ਸਵਾਗਤ ਦੇ ਲਈ ਜਿਹੜਾ ਉਤਸੁਕ ਨੇ। ਇਸ ਵਾਰ ਮੇਲੇ ਦੇ ਵਿਚ 2 ਨਵੇਂ ਪਵੇਲੀਅਨ ਜਿਹੜੇ ਨੇ, ਹਾਰਟ ਆਫ ਰੋਮਾਨੀਆ ਤੇ ਸੈਲਵਾਡੋਰੀਅਨ, ਪਹਿਲੀ ਵਾਰ ਸ਼ਾਮਲ ਕੀਤੇ ਗਏ ਨੇ, ਜਦਕਿ ਮੈਕਸੀਕੋ, ਚਿਲੀ ਅਤੇ ਫਸਟ ਨੇਸ਼ਨ ਪਵੇਲੀਅਨ ਦੀ ਵੀ ਸ਼ਾਨਦਾਰ ਵਾਪਸੀ ਹੋ ਰਹੀ ਹੈ। ਇਹ ਬਹੁਤ ਦੇਖਣ ਵਾਲਾ ਹੋਏਗਾ, ਵੱਖਰੇ ਵੱਖਰੇ ਖਿੱਤਿਆਂ ਦੇ ਲੋਕ, ਵੱਖਰੇ ਵੱਖਰੇ ਸਭਿਆਚਾਰ ਇੱਕ ਜੁੱਟ ਹੁੰਦੇ ਨੇ ਉੱਥੇ, 45 ਵੱਖਰੀਆਂ ਸਭਿਅਤਾਵਾਂ ਮਿਲਦੀਆਂ ਨੇ। ਮੇਲੇ ਦੇ ਇਤਿਹਾਸਕ 55 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿਚ ਸਥਾਨਕ ਕਲਾਕਾਰ ਮੈਂਡੀ ਵੈਨ ਲਿਊਵਨ ਵੱਲੋਂ ਇੱਕ ਨਵਾਂ ਵਿਸ਼ੇਸ਼ ਮਿਊਰਲ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ, ਜੋ ਸਾਰਜੰਟ ਐਵਨਿਊ ਸਥਿਤ ਮਾਡਰਨਸ ਆਫ ਵਿਨੀਪੈਗ ਦੀ ਇਮਾਰਤ ਦੀ ਸ਼ਾਨ ਵਧਾਵੇਗਾ। ਇਸ ਤੋਂ ਇਲਾਵਾ ਫੋਕਲੋਰਮਾ ਦੇ ਵੱਲੋਂ ਵਾਤਾਵਰਨ ਦੀ ਸੰਭਾਲ ਦੇ ਵੱਲ ਵੱਡਾ ਕਦਮ ਚੁੱਕਦਿਆਂ ਇਸ ਵਾਰ ਸਾਰੇ ਹੀ 45 ਪਵੇਲੀਅਨ ਵਿਚ ਕੰਪੋਸਟਿੰਗ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ, ਜਾਣੀ ਕਿ ਜੋ ਉੱਥੇ ਖਾਣਾ ਪੀਣਾ ਹੈਗਾ ਉਹਨੂੰ ਕੰਪੋਸਟ ਕੀਤਾ ਜਾਵੇ, ਉਸਨੂੰ ਰੀਸਾਈਕਲਿੰਗ ਕੀਤਾ ਜਾਵੇ, ਇੱਦਾਂ ਹੀ ਨਾ ਬਖੇਰਿਆ ਜਾਵੇ ਸੜਕਾਂ ਦੇ ਉੱਤੇ ਜਾਂ ਉਸ ਜਗ੍ਹਾ ਦੇ ਉੱਤੇ। ਪਿਛਲੇ ਸਾਲ ਇਸ ਪਹਿਲ ਕਦਮੀ ਦੇ ਨਾਲ ਲਗਭਗ 3000 ਕਿਲੋਗ੍ਰਾਮ ਕੂੜਾ ਲੈਂਡ ਫਿਲ ਜਿਹੜਾ ਵਿੱਚ ਜਾਣ ਤੋਂ ਬਚ ਗਿਆ ਸੀਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਭਾਰਤੀ ਭਾਈਚਾਰੇ ਸਮੇਤ ਸਮੁੱਚੇ ਵਿਦੇਸ਼ੀ ਦਰਸ਼ਕਾਂ ਦੇ ਲਈ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਪੰਜਾਬ ਪਵੇਲੀਅਨ ਦੇ ਵਿਚ ਪੰਜਾਬੀ ਸਭਿਆਚਾਰ ਦੀ ਅਸਲ ਧੜਕਣ ਦੇਖਣ ਨੂੰ ਮਿਲੇਗੀ ਤੇ ਢੋਲ ਦੀਆਂ ਗੂੰਜਦੀਆਂ ਥਾਪਾਂ, ਭੰਗੜੇ ਦੀ ਭਰਪੂਰ ਊਰਜਾ, ਗਿੱਧੇ ਦੀ ਰੌਣਕ ਤੇ ਰਵਾਇਤੀ ਲੋਕ ਗੀਤ ਦਰਸ਼ਕਾਂ ਦਾ ਮੋਹ ਜਿਹੜਾ ਲੈਣਗੇ ਮਨ। ਪੰਜਾਬੀ ਰਸੋਈ ਦੇ ਮਸ਼ਹੂਰ ਅਤੇ ਮੂੰਹ ਦੇ ਵਿਚ ਪਾਣੀ ਲਿਆਉਣ ਵਾਲੇ ਪਕਵਾਨ ਜਿਵੇਂ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਛੋਲੇ ਭਟੂਰੇ, ਤੰਦੂਰੀ ਵਿਅੰਜਨ, ਗਰਮਾ ਗਰਮ ਜਲੇਬੀ ਤੇ ਠੰਡੀ ਲੱਸੀ ਦਰਸ਼ਕਾਂ ਨੂੰ ਪੰਜਾਬ ਦੇ ਦੇਸੀ ਸਵਾਦ ਦੇ ਨਾਲ ਜੋੜਨਗੇ। ਇੰਡੀਆ ਪਵੇਲੀਅਨ ਦੇ ਵਿਚ ਭਾਰਤ ਦੀ ਅਨੇਕਤਾ ਦੇ ਵਿਚ ਏਕਤਾ ਦੀ ਅਲੌਕਿਕ ਝਲਕ ਵੇਖਣ ਨੂੰ ਮਿਲੇਗੀ। ਇੱਥੇ ਵੱਖ ਵੱਖ ਰਾਜਾਂ ਦੇ ਲੋਕ ਅਤੇ ਸ਼ਾਸਤਰੀ ਨਾਚ, ਸੰਗੀਤ, ਰਵਾਇਤੀ ਪਹਿਰਾਵੇ, ਹਸਤਕਲਾ ਤੇ ਬਾਲੀਵੁੱਡ ਆਧਾਰਿਤ ਜਿਹੜਾ ਮਨੋਰੰਜਕ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਆਕਰਸ਼ਿਤ ਕਰਨਗੇ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲਜ਼ੀਜ਼ ਜਿਹੜੇ ਨੇ ਪਕਵਾਨ ਵੀ ਇਸ ਪਵੇਲੀਅਨ ਦੀ ਵੱਡੀ ਵਿਸ਼ੇਸ਼ਤਾ ਹੋਣਗੇ। ਫੋਕਲੋਰਮਾ ਦੇ ਪ੍ਰਬੰਧਕਾਂ ਮੁਤਾਬਕ ਹਰ ਪਵੇਲੀਅਨ ਤੋਂ ਹੋਣ ਵਾਲੀ ਆਮਦਨ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਭਾਈਚਾਰੇ ਨੂੰ ਜਾਂਦੀ ਹੈ, ਜਿਸ ਦੇ ਨਾਲ ਉਹ ਆਪਣੀ ਮਾਂ ਬੋਲੀ, ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਨੇ ਤੇ ਮੇਲੇ ਦੇ ਵਿਚ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਦੇ ਲਈ ਇੱਕ ਖਾਸ ਇਨਾਮੀ ਯੋਜਨਾ ਵੀ ਰੱਖੀ ਗਈ ਹੈ। ਜਿੰਨੇ ਵੱਧ ਪਵੇਲੀਅਨ ਦਾ ਦੌਰਾ ਕੀਤਾ ਜਾਵੇਗਾ ਓਨੀਆਂ ਹੀ ਵੱਧ ਐਂਟਰੀਆਂ ਮਿਲਣਗੀਆਂ ਤੇ ਭਾਗਾਂ ਵਾਲਾ ਵਿਅਕਤੀ ਯੂਰਪੀਅਨ ਰਿਵਰ ਕਰੂਜ਼ ਜਿੱਤਣ ਦਾ ਸੁਨਹਿਰੀ ਮੌਕਾ ਹਾਸਲ ਕਰ ਸਕੇਗਾ। ਬੱਚਿਆਂ ਦੇ ਲਈ ਜਿਹੜਾ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਲਈ ਮੇਲੇ ਦੇ ਵਿੱਚ ਦਾਖਲਾ ਜਿਹੜਾ ਬਿਲਕੁਲ ਮੁਫ਼ਤ ਹੈ, ਜਦਕਿ ਆਮ ਟਿਕਟ ਦੀ ਕੀਮਤ ਜਿਹੜੀ $7.5 ਕੋਈ ਐਡੀ ਵੱਡੀ ਨਹੀਂ ਹੈ। $7.5 ਲਾਗੂ ਫੀਸਾਂ ਤੋਂ ਇਲਾਵਾ ਰੱਖੀ ਗਈ ਹੈ ਤੇ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਲੋਕ ਇਸ ਵਿਸ਼ਵ ਪ੍ਰਸਿੱਧ ਮੇਲੇ ਦੇ ਵਿੱਚ ਸ਼ਾਮਲ ਹੋ ਕੇ ਵਿਸ਼ਵ ਭਰ ਦੀਆਂ ਅਨੋਖੀਆਂ ਸਭਿਆਚਾਰਕ ਰੰਗਤਾਂ ਦਾ ਭਰਪੂਰ ਆਨੰਦ ਜਿਹੜਾ ਮਾਣਨਗੇ। ਜੇ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਜਾਵਾਂ ਜੀ, ਦੇਖ ਕੇ ਆਵਾਂ, ਬੜਾ ਇੰਟਰਸਟਿੰਗ ਹੋਵੇਗਾ। 45 ਵੱਖਰੀਆਂ ਵੱਖਰੀਆਂ ਸਭਿਆਤਾਵਾਂ ਦਾ ਮੇਲਾ ਲੱਗੇਗਾ ਜੀ, ਇੱਕੋ ਮੇਲੇ ਦੇ ਵਿੱਚ ਦੇਖ ਪਾਵਾਂਗੇ। ਲਓ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ ਵੈਸੇ ਤਾਂ ਮੇਰਾ ਇੱਕ ਮਨ ਸੀਗਾ ਕਹਾਣੀ ਸੁਣਾਉਣ ਨੂੰ, ਪਰ ਕੋਈ ਨਹੀਂ, ਅਗਲੇ ਦਿਨਾਂ 'ਚ ਜ਼ਰੂਰ ਸੁਣਾ ਦਾਂਗੇ। ਤੇ ਜਾਂਦੇ ਜਾਂਦੇ ਇੱਕ ਗੱਲਬਾਤ ਹੈਗਾ ਮਨ ਸੁਣਾਉਣ ਦਾ, ਉਸ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਜਾਂਦੇ ਹਾਂ ਜਾਂਦੇ ਜਾਂਦੇ, ਜਿਹਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਭੇਜੀ ਸੀ ਗੱਲਬਾਤ ਜੀ ਆਪਾਂ ਨੂੰ ਆਪਣੇ ਜੀ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਬੇਟੀ ਦੀ ਲਿਖਤ ਹੈ ਜੀ। ਜੋ ਹਾਲਾਤ ਕੈਨੇਡਾ ਦੇ ਵਿੱਚ ਬਣੇ ਨਜ਼ਰ ਆਉਂਦੇ ਆ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ, ਜੇਕਰ ਮੈਸੇਜ ਓਪਨ ਹੋ ਜਾਵੇ ਤਾਂ ਜ਼ਰੂਰ ਕਰਦੇ ਹਾਂ। ਕੋਸ਼ਿਸ਼ ਤਾਂ ਮੇਰੀ ਪੂਰੀ ਹੈ, ਬਾਕੀ ਦੇਖਦੇ ਹਾਂ ਕਿੱਥੇ ਤੱਕ ਜਾਂਦਾ ਕੰਮ ਜੀ। ਤੇ ਆ ਜਾ ਹੁਣ, ਖੁੱਲ੍ਹ ਜਾ ਹੁਣ। ਚਲੋ ਤਦ ਤੱਕ ਤੁਹਾਡੇ ਸੁਨੇਹੇ ਲੈ ਲੈਂਦੇ ਹਾਂ ਦੋਸਤੋ, ਤੇ ਸੁਨੇਹਿਆਂ ਵਾਲਾ ਕੰਮ ਵੀ ਜਦ ਲੱਗਦਾ ਲਾਗੇ ਨਹੀਂ ਹੁੰਦਾ ਪਿਆ। ਚਲੋ ਦੇਖਦੇ ਹਾਂ, ਕੁਛ ਨਾ ਕੁਛ ਕਰਦੇ ਹਾਂ, ਮਾਰਦੇ ਹਾਂ ਕੁਝ ਨਾ ਕੁਝ ਮੱਲ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਆਪਾਂ ਤੁਹਾਡੇ ਸੁਨੇਹਿਆਂ ਦੇ ਨਾਲ, ਤਦ ਤੱਕ ਜਿੱਦਾਂ ਚਿਰ ਇਹ ਮਸਲਾ ਆਪਣਾ ਹੱਲ ਹੁੰਦਾ ਹੈ। ਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਆਪਣੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਯੋਗਦਾਨ ਦੇ ਲਈ, ਭਾਨ ਸਿੰਘ ਗਰੇਵਾਲ ਸਾਹਿਬ ਦਾ ਵੀ, ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਹਾਂਜੀ, ਸੁਨੇਹੇ ਤੁਹਾਡੇ ਲੈ ਲਈਏ ਸੰਖੇਪ ਦੇ ਵਿੱਚ ਆਪਣੇ ਨਾਲ ਸਤਨਾਮ ਸਿੰਘ ਜਾਣੀਆ, ਚੱਲ ਬਾਈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ, ਜੀਆ ਨੂੰ ਜੀ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਜੀਆ ਨੂੰ ਜੀ, ਸੈਣੀ ਸਾਹਿਬ ਕਿਵੇਂ ਰਹੀ ਅੱਜ ਦੀ ਭੁੱਖ ਹੜਤਾਲ ਕਹਿੰਦੇ ਚੜ੍ਹਦੀ ਕਲਾ ਚੋਂ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਕਹਿੰਦੇ ਜਾਣੀਆ ਚਾਲ ਸਾਹਿਬ, ਮੈਂ ਹੁਣੇ ਦੇਖ ਰਿਹਾ ਸੀ ਕਿ ਅੱਜ 4 ਵਕੀਲ ਹੋਰ LADC ਲਗਾ ਦਿੱਤੇ ਜੀ, ਤੇ ਮਤਲਬ ਸੁਪਰੀਮ ਕੋਰਟ ਦੇ ਉੱਤੇ ਹਾਈ ਕੋਰਟ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਤੇ ਬਹੁਤ ਜ਼ੋਰ ਲਾਉਣਾ ਪੈਣਾ ਹੈ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਜਾਣੀਆ ਚਾਲ ਜੀ ਕਹਿੰਦੇ ਬਦਕਿਸਮਤੀ ਹੈ ਸੈਣੀ ਸਾਹਿਬ, ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਇਹੀ ਜਿਹੀਆਂ ਕਤਿੱਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ US ਤੋਂ ਸਭ ਦੋਸਤਾਂ ਨੂੰ, ਪਿਆਰਿਆਂ ਨੂੰ, ਤੇ ਕਹਿੰਦੇ ਨੇ ਨਾਲ ਵਿਕਾਸ ਲੋਕਾਂ ਨੇ ਬੱਚਿਆਂ ਦੇ ਨਾਂ ਰੱਖੇ ਹੋਏ ਹਨ, ਬਸ ਹੁਣ ਫਿਕਰ ਤੇ ਖਿਆਲ ਉਸੇ ਦਾ ਹੀ ਹੈ ਕਹਿੰਦੇ ਜੀ। ਜੀ ਸੁਰਿੰਦਰ ਮਾਲ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਜਿਹੜੇ ਵਿਕਾਸ ਦੀ ਤੁਸੀਂ ਕਰਦੇ ਹੋ ਗੱਲ, ਉਹ ਗੱਲਾਂ ਨਾਰਿਆਂ ਤੇ ਉਦਘਾਟਨ ਪੱਥਰਾਂ ਦੇ ਉੱਤੇ ਹੀ ਨੇ। ਭੁੱਖ ਹੜਤਾਲ ਜਿੰਦਾਬਾਦ ਕਹਿੰਦੇ ਜੀ, ਤੇ ਮਾਂ ਵਾਂਗ ਅੱਖਾਂ ਪੂੰਜੀਆਂ ਨੇ ਕਹਿੰਦੇ ਜੀ ਇਹਨਾਂ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ ਇੰਡੀਆ ਤੋਂ ਕਹਿੰਦੇ ਆ, ਭਾਰਤ ਜੀ ਤੇ ਅੱਜ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਨਮਸਕਾਰ ਜੀਰਾ ਜੀ, ਨਿੱਘਾ ਸਵਾਗਤ ਹੈ। ਤੇ ਅੱਗੇ ਕਹਿੰਦੇ ਨੇ, ਭਾਰਤ ਦੀ ਹਾਕੀ ਟੀਮ ਦੀ ਵਰਦੀ ਦਾ ਰੰਗ ਬਦਲਣਾ ਬਹੁਤ ਹੀ ਮੰਦਭਾਗਾ ਜੀ, ਇਹਨਾਂ ਦਾ ਰੋਲਾ ਜ਼ਰੂਰ ਪਏਗਾ। ਨਹੀਂ, ਚੰਗੀ ਗੱਲ ਹੈ ਸੈਣੀ ਸਾਹਿਬ, ਸੋਰੀ ਆਪਣੇ ਜੀਰਾ ਜੀ, ਚਲੋ ਇਹਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੋ ਕਰਨਾ ਚਾਹੀਦਾ। ਚਲੋ ਕੇਸਰੀ ਰੰਗ ਰੱਖ ਦਿੱਤਾ, ਪਰ ਚਲੋ ਇੱਕ ਉਹ ਆਪਣੇ ਫਿਰ ਸਿੱਖਾਂ ਦੇ ਨਾਲ ਜੁੜਦਾ ਜੀ, ਜੇ ਉਹ ਭਗਵਾਂ ਕਰ ਦਿੰਦੇ ਫਿਰ ਕਹਿਣਾ ਸੀ ਆਪਣੇ BJP ਨਾਲ ਜੁੜਦਾ ਜੀ, ਤੇ ਉਹ ਰੰਗਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਉਹ ਕੁਝ ਟੈਕਨੀਕਲ ਇਸ਼ੂਸ ਹਨ ਜੋ ਉਹਨਾਂ ਨੇ ਦੱਸੇ ਵੀ ਹੈ ਵਿੱਚ, ਕਿਉਂਕਿ ਗਰਾਊਂਡਾਂ ਜਿਹੜੀਆਂ ਹਾਕੀ ਦੀਆਂ ਉਹ ਨੀਲੀਆਂ ਕਰ ਦਿੱਤੀਆਂ ਜਾਂਦੀਆਂ ਨੇ, ਬੇਸ ਜਿਹੜਾ ਹੈ ਥੱਲੇ, ਤੇ ਉਸ ਕਰਕੇ ਵਰਦੀ ਦੇ ਕਾਰਨ ਫਿਰ ਉਹ ਜਿਹੜੀ ਸੀ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਸੀ। ਇਸ ਕਰਕੇ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਪੀਲਾ ਰੰਗ ਕਿਹਾ ਗਿਆ ਸੀ ਜਾਂ ਫਿਰ ਆਪਣਾ ਕਹਿ ਲਓ ਕਿ ਕੇਸਰੀ, ਉਹਨਾਂ ਨੇ ਫਿਰ ਉਹਦੇ ਵਿੱਚੋਂ ਕੇਸਰੀ ਚੁਣ ਲਿਆ ਸੀ। ਪਰ ਰੋਲਾ ਪਾਉਣ ਵਾਲਿਆਂ ਨੇ ਧਰਮ ਦਾ ਇਸ਼ੂ ਬਣਾਉਣਾ ਜਾਂ ਉਹੀ ਘੱਟ ਗਿਣਤੀ ਦੇ ਨਾਲ ਵੀ ਦੁਰਵਿਹਾਰ ਹੁੰਦਾ ਹੈ ਉਹ ਚੀਜ਼ਾਂ ਦਾ ਇਸ਼ੂ ਬਣਾਉਣਾ ਹੀ ਬਣਾਉਣਾ ਜੀ, ਜਿਹਨਾਂ ਨੇ ਬਣਾਉਣਾ ਉਹ ਤਾਂ ਸਹਿਮਤ ਆ ਤੁਹਾਡੇ ਨਾਲ। ਤੇ ਲਓ ਦੋਸਤੋ ਗੱਲਬਾਤ, ਮੇਰਾ ਮਨ ਸੀਗਾ ਇੱਕ ਸੁਣਾਉਣ ਦਾ, ਜੇਕਰ ਓਪਨ ਹੋ ਜਾਵੇ ਤੇ ਲਓ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਗੱਲਬਾਤ। ਤੇ ਇਹ ਗੱਲਬਾਤ ਦੋਸਤੋ ਜਿਹੜੀ ਹੈ, ਲਓ ਫਿਰ ਇਹਨੂੰ ਸ਼ੁਰੂ ਕਰਦੇ ਹਾਂ, ਓਪਨ ਹੋ ਗਈ ਹੈ। ਛੋਟੀ ਜਿਹੀ ਗੱਲ ਹੈ, ਜ਼ਿਆਦਾ ਲੰਬੀ ਨਹੀਂ ਹੈ, ਤੇ 10 ਕੁ ਮਿੰਟਾਂ ਦੇ ਵਿੱਚ ਆਪਾਂ ਨਿਬੇੜ ਲੈਣੀ ਹੈ। ਪਿਛਲੇ ਦਿਨਾਂ ਦੇ ਵਿੱਚ ਦੋਸਤੋ ਆਪਾਂ ਨੂੰ ਜਿਹੜੇ ਆਪਣੇ ਸੱਜਣ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਦੀ ਜਿਹੜੀ ਹੈ ਬੇਟੀ ਹੈ ਧੀ ਰਾਣੀ, ਉਹਨੇ ਇੱਕ ਆਰਟੀਕਲ ਭੇਜਿਆ ਸੀ ਜੋ ਦੁਨੀਆਦਾਰੀ ਦੇ ਵਿੱਚ ਸਾਰੇ ਪੱਧਰ ਦੇ ਉੱਤੇ ਉੱਪਰ ਦੇ ਉੱਤੇ ਹੋ ਰਿਹਾ ਹੈ, ਪਰ ਕੈਨੇਡਾ ਦੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਚੀਜ਼ ਨੂੰ ਦਰਜ ਕੀਤਾ ਹੈ। ਜੋ ਇਨਸਾਨੀ ਫਿਤਰਤ ਹੈ ਖਿਲਵਾੜ ਕਰ ਰਹੇ ਸੀ ਵਾਤਾਵਰਨ ਦੇ ਨਾਲ, ਉਹਦੇ ਬਾਰੇ ਲਿਖਤ ਹੈ। ਮੈਂ ਪੜ੍ਹ ਨਹੀਂ ਸਕਿਆ ਪਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਉਹ ਲਿਖਤ ਹੈ ਕਿ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਨਵਰਾਂ ਦੀ ਜਾਗਰੂਕਤਾ ਜਿਹੜੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਉਹ ਕਿੱਥੇ ਖੜੀ ਹੈ। ਉਹਨਾਂ ਨੇ ਇਸ ਨੂੰ ਸਿਰਲੇਖ ਦਿੱਤਾ ਹੈ ਕੋਕੋ ਦਾ ਗੁਰੀਲਾ। ਅਸਲ ਦੇ ਵਿੱਚ ਇਹਦੇ ਉੱਤੇ ਇੱਕ ਵੀਡੀਓ ਮੂਵੀ ਵੀ ਬਣ ਚੁੱਕੀ ਹੈ, ਤੇ ਬਕਾਇਦਾ ਇੱਕ ਬੱਚੇ ਵਾਂਗੂ ਉਹਨੂੰ ਅਡੋਪਟ ਕੀਤਾ ਜਾਂਦਾ ਹੈ, ਉਹਨੂੰ ਰੱਖਿਆ ਜਾਂਦਾ ਹੈ ਘਰ ਪਰਿਵਾਰ ਦੇ ਵਿੱਚ, ਮਤਲਬ ਕਿ ਉਹਦੇ ਨਾਲ ਕੋਈ ਵਿਖਰੇਵਾ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਮੂਵੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਬਣੀਆਂ ਨੇ। ਇਸੇ ਤਰ੍ਹਾਂ ਜਾਨਵਰਾਂ ਦੀ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਤੇ ਮਨੁੱਖੀ ਅਗਿਆਨਤਾ ਜਿਹੜੀ ਹੈ ਉਹਦਾ ਜ਼ਿਕਰ ਕੀਤਾ ਹੈ ਅਮਰਤਲੀਨ ਸਿੱਧੂ ਹੁਣਾਂ ਨੇ ਕੈਨੇਡਾ ਤੋਂ, ਤੇ ਉਹਨਾਂ ਦੀ ਗੱਲਬਾਤ ਦੇ ਨਾਲ ਸਾਂਝ ਪਾਉਂਦਿਆਂ ਕੀ ਕਹਿਣਾ ਚਾਹੁੰਦੇ ਨੇ। ਧਰਤੀ ਦੇ ਉੱਤੇ ਜੀਵਨ ਦੀ ਵਿਭਿੰਨਤਾ ਛੋਟੇ ਕੀੜਿਆਂ ਤੇ ਪੌਦਿਆਂ ਤੋਂ ਲੈ ਕੇ ਡੂੰਘੇ ਸਮੁੰਦਰ ਤੱਕ ਰਹੀ ਹੈ ਤੇ ਹੈ ਵੀ। ਜਿਵੇਂ ਕਿ ਮਨੁੱਖ ਆਪਣੇ ਆਪ ਨੂੰ ਸਭ ਤੋਂ ਉੱਤਮ ਪ੍ਰਜਾਤੀ ਮੰਨਦੇ ਨੇ, ਉੱਤਮ ਪ੍ਰਜਾਤੀ ਹੋਣ ਦੇ ਬਾਵਜੂਦ ਜੇ ਸਾਰੇ ਹੀ ਨਹੀਂ ਤਾਂ ਜ਼ਿਆਦਾਤਰ ਵਾਤਾਵਰਨ ਨੁਕਸਾਨ ਦੇ ਲਈ ਜ਼ਿੰਮੇਵਾਰ ਨੇ। ਹੋਰ ਪ੍ਰਜਾਤੀਆਂ ਸਵੀਕਾਰ ਕਰਦੀਆਂ ਨੇ ਆਪਣੇ ਆਪ 'ਚ ਕਿ ਵਾਤਾਵਰਨ ਦੇ ਵਿੱਚ ਬਦਲਾਅ ਜਿਹੜਾ ਹੋ ਰਿਹਾ, ਮਨੁੱਖ ਅਕਸਰ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਦਾ ਆ ਰਿਹਾ। ਕੋਕੋ ਗਰੀਲਾ, ਜੋ ਜਿੱਥੋਂ ਸਾਡੀ ਨਸਲ ਸ਼ੁਰੂ ਹੋਈ ਹੈ, ਗੁਰੀਲੇ ਚੈਂਪੈਂਜੀ, ਚਲੋ ਕੋਈ ਬਾਂਦਰ ਦੇ ਨਾਲ ਮਿਲਾ ਲੈਂਦਾ, ਕੋਈ ਕਿਸੇ ਨਾਲ ਮਿਲਾ ਲੈਂਦਾ, ਪਰ ਬਾਂਦਰ ਤੋਂ ਨਹੀਂ, ਚੈਂਪੈਂਜੀ ਤੇ ਗੁਰੀਲਾ ਬਹੁਤ ਨਜ਼ਦੀਕੀ ਜਿਹੜਾ ਸਾਥੀ ਹੈ ਮਨੁੱਖ ਦਾ, ਕਿਉਂਕਿ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਨੰਬਰਿੰਗ ਸਿੱਖਦਾ ਹੈ, ਬੋਲਦਾ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਬ੍ਰੇਨ ਉਹਦਾ ਬਹੁਤ ਜਿਹੜਾ ਮਨੁੱਖ ਤੇ ਲਾਗੇ ਹੈ। ਕੋਕੋ ਗੁਰੀਲਾ ਜਾਨਵਰਾਂ ਦੀ ਸਮਝ ਦੀ ਜਿਹੜੀ ਹੈ ਉਦਾਹਰਣ ਦਿੰਦਾ ਹੈ, ਕਿਉਂਕਿ ਉਸਨੇ ਸੰਕੇਤ ਭਾਸ਼ਾ ਜਿਹੜੀ ਹੈ ਸਿੱਖੀ ਤੇ ਸੰਚਾਰ ਕਰਨ ਦੇ ਯੋਗ ਸੀ ਉਹ, ਜਾਣੀ ਕਿ ਵਾਰਤਾਲਾਪ ਕਰਦਾ ਸੀ ਤੇ ਉਹ ਭਾਸ਼ਾਵਾਂ ਨੂੰ ਸਿੱਖ ਸਕਦਾ ਹੈ। ਮਨੁੱਖੀ ਜਿਹੜੀ ਹੈ ਮਨੁੱਖਾਂ ਦੇ ਪ੍ਰਤੀ ਉਸਦੇ ਦ੍ਰਿਸ਼ਟੀਕੋਣ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਮਨੁੱਖ ਜਦੋਂ ਕਿ ਵਿਸ਼ਵਾਸ ਕਰਦੇ ਨੇ ਕਿ ਉਹ ਹਨ ਸਿਰਫ ਦੁਨੀਆਂ ਦੇ ਉੱਤੇ ਆਪਣੇ ਆਪ ਦੀ ਮਦਦ ਕਰਦੇ ਹੋਏ, ਅਕਸਰ ਉਸਦੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰਦੇ ਨੇ ਜੋ ਸਾਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ। ਮਨੁੱਖ ਜਿਹੜਾ ਪ੍ਰਦਰਸ਼ਨ ਕਰਦੇ ਨੇ ਹੰਕਾਰ ਅਤੇ ਸਵੈ ਜਿਹੜਾ ਕੇਂਦਰਿਤ ਨੇ, ਜੋ ਅਗਿਆਨਤਾ ਦੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਯੋਗਤਾ ਦੇ ਵਿੱਚ ਰੁਕਾਵਟ ਬਣਦਾ ਹੈ। ਕਈ ਦ੍ਰਿਸ਼ਟੀਕੋਣਾਂ ਨੂੰ ਪਛਾਣਦੇ ਹਾਂ, ਜਿਵੇਂ ਕਿ ਕੋਕੋ ਪੱਛਮੀ ਨੀਵੇਂ ਇਲਾਕੇ ਵਾਲੀ ਗੁਰੀਲਾ ਪ੍ਰਜਾਤੀ ਸੰਕੇਤ ਦੇ ਵਿੱਚ ਆਪਣੀ ਮੁਹਾਰਤ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਭਾਸ਼ਾ, ਦੂਜੇ ਜਾਨਵਰਾਂ ਦੇ ਨਾਲ ਉਸਦੀ ਗੱਲਬਾਤ ਤੇ ਵਿਆਪਕ ਵਿਸ਼ਵ ਵਿਆਪੀ ਕਵਰੇਜ ਉਸਦੇ ਬਚਪਨ ਤੋਂ ਲੈ ਕੇ ਉਸਦੀ ਆਖਰੀ ਪਲਾਂ ਤੱਕ ਦੀ ਜ਼ਿੰਦਗੀ ਹੈ। ਪੈਨੀ ਪੈਟਰਸਨ ਨੇ ਜਿਹੜਾ ਸੀ ਕੋਕੋ ਨੂੰ ਉਸਦੇ ਸ਼ੁਰੂਆਤੀ ਸਾਲਾਂ ਦੇ ਦੌਰਾਨ ਗੋਦ ਜਿਹੜਾ ਲੈ ਲਿਆ, ਮਤਲਬ ਕਿ ਆਪਣਾ ਬੱਚਾ ਬਣਾ ਲਿਆ ਪਰਿਵਾਰ ਦਾ, ਤੇ ਸਿਰਫ 4 ਸਾਲਾਂ ਦੇ ਅੰਦਰ ਕੋਕੋ ਨੇ 1000 ਸ਼ਬਦਾਂ ਤੋਂ ਵੱਧ ਦੀ ਸ਼ਬਦਾਵਲੀ ਜਿਹੜੀ ਸੀ ਵਿਕਸਿਤ ਕਰ ਲਈ ਇਨਸਾਨ ਦੇ ਨਾਲ ਰਹਿੰਦੇ ਹੋਏ। ਪੈਨੀ ਪੈਟਰਨਸਨ ਜਿਹੜੀ ਸੀ ਤੇ ਕੋਕੋ ਵਿਚਕਾਰ ਰਵਾਇਤੀ ਸਮਝ ਤੋਂ ਪਰੇ ਹੈ ਅੰਤਰ ਜਾਤੀ ਜਿਹੜੀ ਸੰਬੰਧ ਨੇ, ਜਾਨਵਰਾਂ ਦੀ ਸਿੱਖਣ ਕਲਾ ਜਿਹੜੀ ਹੈ ਅਨੁਕੂਲ ਹੋਣ ਦੀ ਸ਼ਾਨਦਾਰ ਸਮਰਥਾ ਨੂੰ ਦਰਸਾਉਂਦੇ ਨੇ ਤੇ ਹੋਰ ਜੀਵਾਂ ਦੇ ਨਾਲ ਡੂੰਘੇ ਸੰਬੰਧ ਸਥਾਪਿਤ ਕਰਦੇ ਹੈ। ਖੇਡ ਖੇਡ ਦੀਆਂ ਗੱਲਾਂ ਬਾਤਾਂ ਰਹੀਆਂ ਨੇ ਤੇ ਅਰਥਪੂਰਨ ਸੰਚਾਰ ਜਿਹੜਾ ਬਣਿਆ ਉਹਨਾਂ ਦਾ ਰਿਸ਼ਤਾ ਨਾ ਸਿਰਫ ਅਧਾਰਨ ਨੂੰ ਉਜਾਗਰ ਕਰਦਾ ਹੈ, ਆਪਸੀ ਸਮਝ ਦੀ ਸੰਭਾਵਨਾ ਇਸਦਾ ਕੀ ਅਰਥ ਹੈ ਇਸ ਦੀਆਂ ਧਾਰਨਾਵਾਂ ਨੂੰ ਵੀ ਜਿਹੜਾ ਚੁਣੌਤੀ ਦਿੰਦਾ ਹੈ। ਸੱਚਮੁੱਚ ਪ੍ਰਜਾਤੀਆਂ ਵਿਚਕਾਰ ਜੁੜ ਇੱਕ ਦੂਸਰੇ ਨੂੰ ਜੋੜਦੀਆਂ ਨੇ। ਕੋਕੋ ਆਪਣੇ ਸੰਚਾਰ ਦੇ ਅਨੁਸਾਰ ਦੀ ਵਰਤੋਂ ਕਰਨ ਦੇ ਯੋਗ ਸੀ ਤੇ ਮਹਾਨ ਬਾਂਦਰਾਂ ਦੀ ਬੁੱਧੀ ਦਾ ਪ੍ਰਦਰਸ਼ਨ ਕਰਦੀ ਹੈ। ਇਸ ਯੋਗਤਾ ਦੇ ਦੁਆਰਾ ਮਨੁੱਖ ਦੇਖ ਸਕਦੇ ਨੇ, ਅੰਦਾਜ਼ਾ ਲਾ ਸਕਦੇ ਹੈ ਦੂਜੀਆਂ ਪ੍ਰਜਾਤੀਆਂ ਦੇ ਆਪਣੇ ਵਾਤਾਵਰਨ ਦੇ ਬਾਰੇ ਤਰਕ। ਇਸ ਤਰ੍ਹਾਂ ਜਿਹੜਾ ਇਹ ਦਰਸਾਉਂਦਾ ਹੈ ਕਿ ਅਸੀਂ ਨਹੀਂ ਹਾਂ ਸਿਰਫ ਉਦਾਸੀ ਤੇ ਇੱਥੋਂ ਤੱਕ ਕਿ ਹਾਸੇ ਮਜ਼ਾਕ ਵਰਗੀਆਂ ਭਾਵਨਾਵਾਂ ਦੇ ਇਕੱਲੇ ਮਾਲਕ, ਇਸ ਦੇ ਵਿੱਚ ਗੁਰੀਲੇ ਵੀ ਨੇ, ਕੋਕੋ ਵੀ ਹੈ। ਕੋਕੋ ਨੇ ਭਾਵਨਾਵਾਂ ਤੇ ਭਾਵਨਾਵਾਂ ਦੀ ਇੱਕ ਸ਼ਾਨਦਾਰ ਸਮਝ ਦਾ ਪ੍ਰਦਰਸ਼ਨ ਕੀਤਾ। ਉਹਨੇ ਵੱਖ ਵੱਖ ਪ੍ਰਜਾਤੀਆਂ ਦੇ ਵਿੱਚ ਕਈ ਸੰਬੰਧ ਵਿਕਸਿਤ ਕੀਤੇ। ਇੱਕ ਖਾਸ ਤੌਰ ਦੇ ਉੱਤੇ ਉਤਸੁਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਨ ਗਤੀਸ਼ੀਲਤਾ ਦੇ ਵਿੱਚ ਸਮਝ, ਸੈਨਤ ਭਾਸ਼ਾ ਦੀ ਵਰਤੋਂ ਕਰਕੇ ਸੰਚਾਰ ਕਰਨ ਦੀ ਉਸਦੀ ਯੋਗਤਾ ਮਨੁੱਖਾਂ ਨੂੰ ਕਿਸੇ ਹੋਰ ਪ੍ਰਜਾਤੀ ਦੇ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੇ ਯੋਗ ਬਣਾ ਦਿੱਤਾ। ਖਾਸ ਤੌਰ ਦੇ ਉੱਤੇ ਉਹ ਇੱਕ ਬਿੱਲੀ ਦੇ ਬੱਚੇ ਦੇ ਨਾਲ ਇੱਕ ਰਿਸ਼ਤਾ ਬਣ ਗਿਆ ਜਿਸ ਨੇ ਉਸਦੇ ਵੱਡੇ ਆਕਾਰ ਤੇ ਕੋਮਲ ਸੁਭਾਅ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਕਿ ਇਹ ਦੋਸਤੀ ਕਿਵੇਂ ਕਰ ਸਕਦੇ ਹੈ। ਵੈਸੇ ਅੱਜ ਉਹੀ ਦਿਹਾੜਾ ਵੀ ਹੈ ਦੋਸਤੀ ਦਾ, ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਦੋਸਤ ਦਿਵਸ। ਜਿਸ ਢੰਗ ਦੇ ਨਾਲ ਉਹ ਇੰਨੇ ਛੋਟੇ ਜੀਵ ਦੇ ਨਾਲ ਗੱਲਬਾਤ ਕਰਦੀ ਸੀ, ਜਦੋਂ ਕੋਕੋ ਨੇ ਆਪਣਾ ਬਿੱਲੀ ਦਾ ਬੱਚਾ ਗੁਆ ਦਿੱਤਾ, ਦੋਸਤ ਜਿਹੜਾ ਸੀਗਾ ਉਹਦਾ, ਤੇ ਉਸਨੇ ਰੋ ਰੋ ਕੇ ਆਪਣੀਆਂ ਭਾਵਨਾਵਾਂ ਜਿਹੜੀਆਂ ਸੀ ਜ਼ਾਹਰ ਕੀਤੀਆਂ, ਆਪਣੇ ਜਜ਼ਬਾਤ ਜਿਹੜੇ ਦਰਸਾਏ ਤੇ ਦੱਸਿਆ ਕਿ ਮੈਂ ਕੀ ਜਿਹੜਾ ਮਹਿਸੂਸ ਕਰ ਰਹੀ ਹਾਂ, ਬੁਰਾ ਮਹਿਸੂਸ ਹੋ ਰਿਹਾ ਮੈਨੂੰ ਤੇ ਉਦਾਸ ਆਪਣੇ ਆਪ ਦੇ ਵਿੱਚ ਫੀਲ ਹੋ ਰਿਹਾ। 2018 ਦੇ ਵਿੱਚ ਕੋਕੋ ਦੇ ਆਖਰੀ ਪਲਾਂ ਦੇ ਦੌਰਾਨ ਉਸਨੇ ਉਹਨਾਂ ਸ਼ਬਦਾਂ ਦੇ ਉੱਤੇ ਦਸਖਤ ਕੀਤੇ ਜਿਨ੍ਹਾਂ ਨੇ ਦੁਨੀਆਂ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ। ਜਾਨਵਰ ਮਨੁੱਖੀ ਵਿਹਾਰ ਨੂੰ ਕਿਵੇਂ ਦੇਖਦੇ ਨੇ, ਇਸ ਦੇ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਰਸ਼ਨ ਜਿਹੜਾ ਪ੍ਰਦਾਨ ਕੀਤਾ। ਕੋਕੋ ਨੇ ਸ਼ੁਰੂਆਤ ਕੀਤੀ ਇਹ ਪ੍ਰਗਟ ਕਰਦੇ ਹੋਏ ਕਿ ਕੁਦਰਤ ਦਾ ਇੱਕ ਹਿੱਸਾ ਹੈ, ਉਹ ਮਨੁੱਖਾਂ ਨੂੰ ਪਿਆਰ ਕਰਦੀ ਹੈ। ਉਸਨੇ ਇਹ ਵੀ ਇਸ਼ਾਰਾ ਕੀਤਾ ਕਿ ਇਹ ਦੱਸਿਆ ਕਿ ਮਨੁੱਖ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਸਨੇ ਦੱਸਿਆ ਕਿ ਧਰਤੀ ਨੂੰ ਮਦਦ ਦੀ ਜ਼ਰੂਰਤ ਹੈ, ਇਸ ਗੱਲ ਦੇ ਉੱਤੇ ਜ਼ੋਰ ਦੇਣਾ ਕਿ ਕੁਦਰਤ ਮਨੁੱਖਾਂ ਨੂੰ ਦੇਖ ਰਹੀ ਹੈ, ਗ੍ਰਹਿ ਨੂੰ ਸੁਰੱਖਿਆ ਦੀ ਜ਼ਰੂਰਤ ਹੈ। ਕੋਕੋ ਦੇ ਅੰਤਮ ਸ਼ਬਦਾਂ ਨੇ ਇਸ ਧਾਰਨਾ ਨੂੰ ਉਜਾਗਰ ਕਰ ਦਿੱਤਾ ਕਿ ਜਾਨਵਰਾਂ ਦੇ ਆਪਣੇ ਦ੍ਰਿਸ਼ਟੀਕੋਣ ਨੇ, ਉਹਨਾਂ ਦੀ ਆਪਣੀ ਸਮਝ ਹੈ ਇਸ ਪਲੈਨਟ ਦੇ ਉੱਤੇ, ਉਹ ਕੀ ਇਹ ਫੀਲ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਹੋ ਕੀ ਰਿਹਾ। ਦੁਨੀਆ ਇਹਨਾਂ ਦ੍ਰਿਸ਼ਟੀਕੋਣਾਂ ਦੀ ਮਨੁੱਖੀ ਮਾਨਤਾ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੰਦੇ ਨੇ, ਜਿਵੇਂ ਕਿ ਕੋਕੋ ਨੇ ਆਪਣੇ ਆਖਰੀ ਪਲਾਂ ਦੇ ਵਿੱਚ ਕਿਹਾ, ਇਨਸਾਨ ਮੂਰਖ ਹੈ, ਉਸਦੇ ਦਰਦਨਾਕ ਸ਼ਬਦ ਸਾਡੇ ਹੰਕਾਰ ਦੇ ਸਾਰ ਨੂੰ ਫਾੜ ਲਿਆ। ਉਹ ਉਜਾਗਰ ਕੀਤਾ ਕਿ ਅਸੀਂ ਅਕਸਰ ਵਿਨਾਸ਼ਕਾਰੀ ਨੂੰ ਕਿਵੇਂ ਨਜ਼ਰ ਅੰਦਾਜ਼ ਕਰਦੇ ਹਾਂ, ਸਾਡੇ ਗ੍ਰਹਿ ਦੇ ਉੱਤੇ ਸਾਡਾ ਪ੍ਰਭਾਵ ਉਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ 9 ਸਾਲ ਹੋ ਗਏ ਨੇ ਤੇ 2018 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਤੇ ਫਿਰ ਵੀ ਦੁਨੀਆਂ ਸੜਨ ਦੇ ਵੱਲ ਵੱਧ ਰਹੀ ਹੈ। ਜੀ ਦੋਸਤੋ, ਇਹ ਗੱਲ ਦਰਸਾਉਂਦੀ ਹੈ ਅਸੀਂ ਕਿੰਨੇ ਕੁ ਸੁਚੇਤ ਹਾਂ। ਕੈਨੇਡਾ ਹੁਣ ਲਗਾਤਾਰ ਜੰਗਲੀ ਅੱਗ ਦੇ ਨਾਲ ਭੜਕ ਰਿਹਾ, ਜਦੋਂ ਕਿ ਸਮੁੰਦਰ ਪ੍ਰਦੂਸ਼ਣ ਦੇ ਨਾਲ ਜਿਹੜੇ ਨੇ ਭਰ ਰਹੇ ਨੇ ਤੇ ਉਹਨਾਂ ਦੇ ਅੰਦਰਲੇ ਜੀਵ ਜਿਹੜੇ ਨੇ, ਜੀਵ ਜੰਤੂ ਨੇ, ਜਿਵੇਂ ਕਿ ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਜਾਂ ਕੌ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈਟਫਲਿਕਸ ਦੇ ਉੱਤੇ, ਉਹਦੇ ਬਾਰੇ ਤੁਸੀਂ ਪੜ੍ਹ ਦੇਖ ਸਕਦੇ ਹੋ, ਬਹੁਤ ਹੀ ਦਿਲਚਸਪੀ ਵਾਲੀ ਹੈ, 1 ਘੰਟਾ ਸਵਾ 1 ਘੰਟੇ ਦੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਂਦਾ। ਅੱਜ ਤੋਂ ਤਕਰੀਬਨ 15-12 ਸਾਲ ਪਹਿਲਾਂ ਦੀ ਬਣੀ ਹੋਈ ਹੈ, ਬਹੁਤ ਵੱਡੀਆਂ ਸੰਸਥਾਵਾਂ ਨੇ ਇਸ ਦੇ ਉੱਤੇ ਕੰਮ ਕੀਤਾ ਤੇ ਅਸੀਂ ਆਪਣੇ ਮੂੰਹ ਦੇ ਸਵਾਦ ਦੇ ਲਈ ਕਿੰਨਾ ਸਮੁੰਦਰਾਂ ਦੇ ਵਿੱਚੋਂ, ਡੂੰਘਾਈ ਦੇ ਵਿੱਚੋਂ ਮੱਛੀਆਂ ਫੜ ਰਹੇ ਹਾਂ, ਜਿਵੇਂ ਕੱਲ ਵੀ ਖਬਰਾਂ ਸਨ ਚੀਨ ਦੀਆਂ ਤੇ ਇਸੇ ਤਰ੍ਹਾਂ ਹਰ ਚੌਥਾ ਪੰਜਵਾਂ ਜਿਹੜਾ ਜੀਵ ਹੈ ਮੱਛੀ ਦੇ ਨਾਂ ਦੇ ਉੱਤੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ। ਕੱਛੂ ਕੰਮੇ, ਡੋਲਫਿਨ, ਸ਼ਾਰਕ ਤੇ ਹੋਰ ਛੋਟੇ ਜੀਵ, ਜੈਲੀਫਿਸ਼, ਹੋਰ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਦੁਨੀਆਂ ਸਾਡੀ ਸ਼ੁਰੂ ਹੋਈ ਜੈਲੀਫਿਸ਼ ਤੋਂ। ਇਸੇ ਤਰ੍ਹਾਂ ਇੱਕ ਦੂਜੇ ਨਾਲ ਟਕਰਾਅ ਦੇ ਵਿੱਚ ਪੈਣ ਦੀ ਬਜਾਏ ਅਸੀਂ ਸਾਡੀ ਊਰਜਾ ਨੂੰ ਧਰਤੀ, ਸਾਡੇ ਇੱਕੋ ਇੱਕ ਘਰ ਨੂੰ ਸੁਰੱਖਿਅਤ ਰੱਖਣ ਵੱਲ ਸੇਧਤ ਕਰਨਾ ਚਾਹੁੰਦੇ ਹਾਂ, ਚਾਹੀਦਾ ਵੀ ਹੈ। ਕੋਕੋ ਪੱਛਮੀ ਨੀਵੇਂ ਇਲਾਕੇ ਵਾਲਾ ਗੁਰੀਲਾ ਸਾਨੂੰ ਇੱਕ ਸ਼ਕਤੀਸ਼ਾਲੀ ਸੁਨੇਹਾ ਛੱਡ ਗਿਆ, ਕਾਰਵਾਈ ਦਾ ਸਮਾਂ ਹੁਣ ਹੈ, ਜੇ ਇਤੋਂ ਖੁੰਝ ਗਏ ਤਾਂ ਬਹੁਤ ਪਿੱਛੇ ਰਹਿ ਜਾਵਾਂਗੇ, ਜੇ ਨਾ ਸੋਚਿਆ ਨਾ ਵਿਚਾਰਿਆ ਤੇ ਪਛੜ ਜਾਵਾਂਗੇ। ਉਸਦੇ ਸ਼ਬਦਾਂ ਦੇ ਵਿੱਚ ਚਿੰਨ ਸਾਡੇ ਆਲੇ ਦੁਆਲੇ ਨੇ, ਦੇਖਣ ਨੂੰ ਮਿਲ ਸਕਦੇ ਆ, ਪਛਾਣ ਸਕਦੇ ਆ, ਸਾਡਾ ਧਿਆਨ ਮੰਗ ਰਹੇ ਨੇ। ਇਹ ਸਮਾਂ ਹੈ ਕਿ ਅਸੀਂ ਜਾਗੀਏ ਤੇ ਦੂਜਿਆਂ ਨੂੰ ਜਗਾਈਏ। ਜਾਗੋ ਉਹਨਾਂ ਜ਼ਰੂਰੀ ਸੰਕਟਾਂ ਦਾ ਜਿਹੜਾ ਸਾਹਮਣਾ ਕਰਨਾ ਜੋ ਸਾਡੀ ਹੋਂਦ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਨੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ, ਇੱਕ ਆਪਣੀ ਅੰਮ੍ਰਿਤ ਲੀਨ ਸਿੱਧੂ ਹੋਣਾ ਦੀ ਕਲਮ ਦੇ ਵਿੱਚੋਂ, ਬੇਟੀ ਕੈਨੇਡਾ ਤੋਂ, ਆਪਣੇ ਗੁਰਮੇਲ ਦਾਦੂ ਜੀ ਦੀ ਬੇਟੀ ਤੇ ਆਪਣੇ ਪਰਿਵਾਰ ਦੀ ਮੈਂਬਰ, ਉਹਦੇ ਵੱਲੋਂ ਉਸਦੇ ਦਿਲ ਦੀ ਮਨ ਦੀ ਸੰਵੇਦਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਇਸ ਨੂੰ ਕੋਕੋ ਦੀ ਗੱਲ ਤੋਂ ਅੱਗੇ ਵਧਾਉਂਦੇ ਹੋਏ ਤੁਹਾਡੇ ਨਾਲ ਸਾਂਝ ਪਾਉਂਦਾ ਆਪਣੇ ਸੁਖਵੰਤ ਹੁੰਦਲ ਜੀ ਦਾ ਇੱਕ ਆਰਟੀਕਲ ਕੈਨੇਡਾ ਦੇ ਬਾਬਤ, ਯੋਗ ਜਾਣਕਾਰੀ ਹੈ।

ਤੇ ਜਿਹਦੇ ਲੇਖਕ ਨੇ ਡੈਨ ਐਂਡਰਿਊਸ ਓਟਵਾ ਸਿਟੀਜ਼ਨ ਉਹ ਕੀ ਕਹਿੰਦੇ ਨੇ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਨਰਵ ਸੈਂਟਰ ਦੇ ਵਿੱਚ ਅੱਧਿਆਂ ਦੇ ਤਕਰੀਬਨ ਨੌਕਰੀਆਂ ਕੱਟੀਆਂ ਜੂਨੀਅਰ ਨੇ ਗੱਲ ਕਹਿੰਦੀ ਹੈ 19 ਜੁਲਾਈ ਐਤਵਾਰ ਨੂੰ ਵਰਲਡ ਕੱਪ ਦੇ ਫਾਈਨਲ ਦੇ ਦੌਰਾਨ ਫੀਫਾ ਵਰਲਡ ਕੱਪ ਹੋਇਆ ਜਦੋਂ ਫਾਈਨਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਸਰਕਾਰ ਦੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਆਪਣੇ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕਰ ਦਿੱਤੀਆਂ ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਅੱਜ ਸਵੇਰੇ ਮੈਂ ਓਟਾਵਾ ਦੇ ਵਿੱਚ ਉਨ੍ਹਾਂ ਫੈਡਰਲ ਸਰਕਾਰਾਂ ਨੂੰ ਮਿਲਿਆ ਜੋ ਉੱਤਰੀ ਪੱਛਮੀ ਓਨਟਾਰੀਓ ਅਤੇ ਪੂਰੇ ਦੇਸ਼ ਦੇ ਵਿੱਚ ਜੰਗਲੀ ਅੱਗਾਂ ਦੇ ਰਾਹਤ ਯਤਨਾਂ ਦੇ ਵਿੱਚ ਆਪਣਾ ਸਹਿਯੋਗ ਦੇ ਰਹੀਆਂ ਨੇ ਪਿਛਲੇ ਹਫ਼ਤੇ ਉੱਤਰ ਪੂਰਬੀ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਫੈਲੇ ਧੂੰਏ ਦੇ ਜਿਹੜਾ ਮੁੱਦੇ ਦੇ ਉੱਤੇ ਟਰੰਪ ਦੇ ਵੱਲੋਂ ਕੈਨੇਡਾ ਦੇ ਉੱਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਗਈ ਦੇਣ ਦੇ ਬਾਅਦ ਕਾਰਨੀ ਨੇ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਦੇ ਸੀਜ਼ਨਾਂ ਦੇ ਵਿੱਚੋਂ ਇੱਕ ਨਾਲ ਨਜਿੱਠਣ ਦੇ ਪ੍ਰਤੀਕਰਮ ਦਾ ਜਿਹੜਾ ਤਾਲਮੇਲ ਕਰਨ ਦੇ ਸਰਕਾਰ ਦੇ ਯਤਨਾਂ ਦੇ ਉੱਤੇ ਚਾਨਣਾ ਜਿਹੜਾ ਪਾਇਆ ਜਿਵੇਂ ਕਿ ਇਹ ਵੀ ਸੀਗਾ ਸੰਕੇਤ ਕਿ ਜੇ ਫਾਈਨਲ ਨਹੀਂ ਹੋ ਸਕੇਗਾ ਕਿਉਂਕਿ ਧੂੰਆਂ ਦੇ ਬੱਦਲ ਬਹੁਤ ਨੇ ਪਰ ਸਾਰਾ ਕੁਝ ਕਲੀਅਰ ਹੋ ਗਿਆ ਸੀ ਉਸ ਸਮੇਂ ਤਾਂ ਫੀਫਾ ਵਰਲਡ ਕੱਪ ਫਾਈਨਲ ਹੋ ਸਕਿਆ ਤੇ ਕੈਨੇਡਾ ਨੂੰ ਦੋਸ਼ ਵੀ ਦਿੱਤਾ ਗਿਆ ਸੀ ਇਸ ਚੀਜ਼ ਦਾ ਪਰ ਕੈਨੇਡਾ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਯੂਨੀਅਨ ਦੇ ਅਨੁਸਾਰ ਕਾਰਨੀ ਸਰਕਾਰ ਦੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਦੇ ਤਹਿਤ ਇਸ ਪੋਸਟ ਦੇ ਵਿੱਚ ਦਿਖਾਏ ਗਏ ਸੈਂਟਰ ਵਿੱਚੋਂ ਲਗਭਗ 50 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਜੋ ਕਿ ਇਸਦੇ ਕੁੱਲ ਕਰਮਚਾਰੀਆਂ ਦਾ ਲਗਭਗ ਅੱਧਾ ਹਿੱਸਾ ਹੈ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ PSAC ਦੇ ਨੈਸ਼ਨਲ ਪ੍ਰਧਾਨ ਸ਼ੈਰਨ ਡਿਸੂਜ਼ਾ ਨੇ ਇੱਕ ਲਿਖਤੀ ਬਿਆਨ ਦੇ ਵਿੱਚ ਦੱਸਿਆ ਕਿ ਗਵਰਨਮੈਂਟ ਆਪਰੇਸ਼ਨ ਸੈਂਟਰ GOC ਸਾਡੇ ਨੈਸ਼ਨਲ ਐਮਰਜੈਂਸੀ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਲਈ ਜ਼ਿੰਮੇਵਾਰ ਹੈ ਇਸ ਨੂੰ ਅੱਧ ਦੇ ਲਗਭਗ ਘਟਾਉਣਾ ਦੇਸ਼ ਦੇ ਲੋਕਾਂ ਨੂੰ ਖਤਰੇ ਦੇ ਵਿੱਚ ਪਾਉਣਾ ਹੈ ਜਿਸ ਦੇ ਵਿੱਚ ਉਹ ਫਰੰਟਲਾਈਨ ਵਰਕਰ ਵੀ ਸ਼ਾਮਲ ਨੇ ਜੋ ਜੰਗਲੀ ਅੱਗਾਂ ਦੇ ਨਾਲ ਨਜਿੱਠ ਰਹੇ ਨੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਵਿੱਚ ਮਦਦ ਕਰ ਰਹੇ ਨੇ ਤੇ ਆਪਣੀਆਂ ਜਾਨਾਂ ਖਤਰੇ ਦੇ ਵਿੱਚ ਪਾ ਰਹੇ ਨੇ GOC ਗਵਰਨਮੈਂਟ ਆਪਰੇਸ਼ਨ ਸੈਂਟਰ ਜਿਹੜਾ ਐਮਰਜੈਂਸੀ ਦੀ ਤਿਆਰੀ ਦੇ ਵਿੱਚ ਮਦਦ ਕਰਦਾ ਹੈ ਤੇ 24 ਘੰਟੇ ਸਥਿਤੀ ਦੇ ਉੱਤੇ ਜਿਹੜਾ ਨਜ਼ਰ ਰੱਖਦਾ ਹੈ ਤੇ ਨੈਸ਼ਨਲ ਹਿੱਤ ਵਾਲੀਆਂ ਸਾਰੀਆਂ ਖਤਰਨਾਕ ਘਟਨਾਵਾਂ ਦੇ ਲਈ ਇੱਕੋ ਜੁੱਟ ਫੈਡਰਲ ਰਾਹਤ ਕਾਰਜਾਂ ਦੇ ਤਾਲਮੇਲ ਦੀ ਅਗਵਾਈ ਕਰਦਾ ਹੈ 2004 ਦੇ ਵਿੱਚ ਸਥਾਪਿਤ ਕੀਤਾ ਗਿਆ ਜਿਹੜਾ ਇਹ ਸੈਂਟਰ ਵੱਡੇ ਹੜ੍ਹਾਂ ਤੋਂ ਲੈ ਕੇ ਪਾਰਲੀਮੈਂਟ ਹਿੱਲ ਤੇ 2014 ਦੇ ਵਿੱਚ ਹੋਈ ਗੋਲੀਬਾਰੀ ਤੇ ਡਾਊਨਟਾਊਨ ਓਟਾਵਾ ਦੇ ਵਿੱਚ 2022 ਦੇ ਵਿੱਚ ਹੋਏ ਟਰੱਕਰਾਂ ਦੇ ਜਿਹੜੇ ਪ੍ਰਦਰਸ਼ਨਾਂ ਵਰਗੀਆਂ ਐਮਰਜੈਂਸੀਆਂ ਦੇ ਦੌਰਾਨ ਨੈਸ਼ਨਲ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਵਿੱਚ ਮਦਦ ਕਰ ਚੁੱਕਿਆ 17 ਜੁਲਾਈ ਨੂੰ ਇਸ ਸੈਂਟਰ ਨੇ ਮੌਜੂਦਾ ਜੰਗਲੀ ਅੱਗਾਂ ਦੇ ਸੀਜ਼ਨ ਦੇ ਲਈ ਆਪਣਾ ਲੈਵਲ 3 ਦਾ ਜਿਹੜਾ ਸੀ ਰਾਹਤ ਕਾਰਜ ਚਾਲੂ ਕੀਤਾ ਉਸ ਪ੍ਰਤੀਕਿਰਿਆ ਦੇ ਪੱਧਰ ਦੇ ਤਹਿਤ GOC ਫੈਡਰਲ ਸਹਾਇਤਾ ਦੇ ਲਈ ਮੌਜੂਦਾ ਤੇ ਸੰਭਾਵੀ ਬੇਨਤੀਆਂ ਦਾ ਨਿਪਟਾਰਾ ਕਰਨ ਦੇ ਲਈ ਖੇਤਰੀ ਦਫ਼ਤਰਾਂ ਦੇ ਨਾਲ ਮਿਲ ਕੇ ਕੰਮ ਕਰਦਾ ਤੇ ਖੇਤਰਾਂ ਜਾਂ ਫੈਡਰਲ ਸਰਕਾਰ ਦੀਆਂ ਹੋਰ ਸੰਸਥਾਵਾਂ ਦੇ ਵਿੱਚ ਲਿਆਜ਼ਨ ਅਧਿਕਾਰੀ ਸੰਪਰਕ ਅਫਸਰ ਭੇਜ ਸਕਦਾ ਜਨਵਰੀ ਦੇ ਵਿੱਚ ਭੇਜੇ ਗਏ ਸਨ ਵਰਕ ਫੋਰਸ ਐਡਜਸਟਮੈਂਟ ਪੱਤਰ ਜਿਹੜੇ ਸੀ ਇਹਦੇ ਵਿੱਚ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSEC ਅਨੁਸਾਰ ਆਪਰੇਸ਼ਨ ਸੈਂਟਰ ਦੇ ਪ੍ਰਭਾਵਿਤ ਕਰਮਚਾਰੀਆਂ ਨੂੰ ਜਨਵਰੀ ਦੇ ਵਿੱਚ ਵਰਕ ਫੋਰਸ ਐਡਜਸਟਮੈਂਟ ਜਿਹੜੇ ਪੱਤਰ ਮਿਲੇ ਸਨ ਤੇ ਵਰਕ ਫੋਰਸ ਐਡਜਸਟਮੈਂਟ ਇੱਕ ਅਜਿਹਾ ਅਮਲ ਹੈ ਜਿਸ ਦੇ ਰਾਹੀਂ ਫੈਡਰਲ ਸਰਕਾਰ ਦਾ ਇੱਕ ਪੱਕਾ ਕਰਮਚਾਰੀ ਕਿਸੇ ਹੋਰ ਸਰਕਾਰੀ ਕਰਮਚਾਰੀ ਦੀ ਥਾਂ ਲੈਣ ਦੇ ਬਾਰੇ ਦੇਖ ਸਕਦਾ ਜਾਂ ਨੌਕਰੀ ਛੱਡਣ ਦੇ ਲਈ ਐਗਜਿਟ ਜਿਹੜਾ ਪੈਕੇਜ ਲੈ ਸਕਦਾ ਯੂਨੀਅਨ ਨੇ ਦੱਸਿਆ ਕਿ ਛਾਂਟੀ ਤੋਂ ਪ੍ਰਭਾਵਿਤ ਹੋਏ ਜ਼ਿਆਦਾਤਰ ਕਰਮਚਾਰੀਆਂ ਨੇ ਸੈਂਟਰ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਪੋਸਟਾਂ ਮਿਲ ਗਈਆਂ ਜਾਂ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਵਰਕਫੋਰਸ ਐਡਜਸਟਮੈਂਟ ਜਿਹੜੀ ਪੱਤਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚੋਂ ਥੋੜੇ ਹੀ ਅਜੇ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ ਦੇ ਵਿੱਚ ਜਿਹੜਾ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੇ ਅਨੁਸਾਰ ਮੰਗਲਵਾਰ 21 ਜੁਲਾਈ ਤੱਕ ਆਪਰੇਸ਼ਨ ਸੈਂਟਰ ਦੇ ਵਿੱਚੋਂ 100 ਤੋਂ ਕੁਝ ਵੱਧ ਅਸਾਮੀਆਂ ਵਿੱਚੋਂ ਲਗਭਗ 50 ਪੋਸਟਾਂ ਘਟਾ ਦਿੱਤੀਆਂ ਗਈਆਂ ਸਨ ਯੂਨੀਅਨ ਦੇ ਅਨੁਸਾਰ ਇਹ ਵਰਕਫੋਰਸ ਐਡਜਸਟਮੈਂਟ ਜਿਹੜੀ ਹੈ ਨੋਟਿਸ ਬਹੁਤੇ ਵਿਭਾਗਾਂ ਤੇ ਏਜੰਸੀਆਂ ਨੂੰ ਚਲਾਉਣ
ਤੇ ਬਜਟ ਆਪਰੇਸ਼ਨ ਬਜਟ ਦੇ ਵਿੱਚੋਂ 60 ਅਰਬ ਬਿਲੀਅਨ ਡਾਲਰ ਦੀ ਬਚਤ ਕਰਨ ਦੀ ਸਰਕਾਰ ਦੀ ਯੋਜਨਾ

ਕੰਪ੍ਰੀਹੈਂਸਿਵ ਐਕਸਪੈਂਡੀਚਰ ਰਿਵਿਊ ਭਾਵ ਵਿਆਪਕ ਖਰਚ ਸਮੀਖਿਆ ਦੇ ਹਿੱਸੇ ਦੇ ਵਜੋਂ ਜਾਰੀ ਕੀਤੇ ਗਏ ਸਨ। ਉਹ ਕਟੌਤੀਆਂ ਆਉਣ ਵਾਲੇ ਕੁਝ ਸਾਲਾਂ ਦੇ ਵਿਚ ਪਬਲਿਕ ਸਰਵਿਸ ਦੇ ਵਿਚੋਂ ਹਜ਼ਾਰਾਂ ਅਸਾਮੀਆਂ ਘਟਾਉਣ ਦੀ ਇਕ ਵਿਆਪਕ ਯੋਜਨਾ ਦਾ ਮੁੱਖ ਹਿੱਸਾ ਨੇ। ਪਬਲਿਕ ਸੇਫਟੀ ਡਿਪਾਰਟਮੈਂਟ ਨੇ ਇਸ ਦੇ ਬਾਰੇ ਟਿੱਪਣੀ ਕਰਨ ਦੇ ਲਈ ਕੀਤੀ ਬੇਨਤੀ ਦਾ ਡੈਡਲਾਈਨ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਨਾ ਹੀ ਕਾਰਨੀ ਜਾਂ ਪਬਲਿਕ ਸੇਫਟੀ ਮਨਿਸਟਰ ਜਿਹੜਾ ਗੈਰੀ ਆਨੰਦ ਸੰਗਰੀ ਦੇ ਕਮਿਊਨੀਕੇਸ਼ਨ ਸਟਾਫ ਨੇ ਕੋਈ ਜਵਾਬ ਦਿੱਤਾ। ਆਪਰੇਸ਼ਨ ਕੇਂਦਰ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਉਹ ਹਰ ਜਗ੍ਹਾ ਦੇਖੋ ਇਹ ਚੀਜ਼ ਨੂੰ ਘਟਾਇਆ ਜਾ ਰਿਹਾ, ਕਾਮੇ ਘੱਟ ਕੀਤੇ ਜਾ ਰਹੇ ਨੇ ਹਰ ਢਾਂਚੇ ਦੇ ਵਿੱਚੋਂ, ਤੇ ਜਦੋਂ ਫਿਰ ਕੋਈ ਨਾ ਕੋਈ ਮੁਸੀਬਤ ਪੈਂਦੀ ਹੈ ਫਿਰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ। ਇਹਨਾਂ ਨੂੰ ਲੱਗਦਾ ਕਿ ਫਜ਼ੂਲ ਦੀ ਆ ਉਹ ਸੇਫਟੀਆਂ ਦਿੱਤੀਆਂ ਹੋਈਆਂ ਨੇ, ਜਦੋਂ ਨੌਕਰੀਆਂ ਦਿੱਤੀਆਂ ਹੋਈਆਂ ਨੇ। ਜਦੋਂ ਤੱਕ ਕੋਈ ਜੰਗਲੀ ਅੱਗ ਕਿਸੇ ਨੈਸ਼ਨਲ ਪਾਰਕ ਜਾਂ ਫਸਟ ਨੇਸ਼ਨ ਮੂਲ ਵਾਸੀ ਭਾਈਚਾਰੇ ਦੇ ਵਿੱਚ ਨਹੀਂ ਲੱਗਦੀ ਉਦੋਂ ਤੱਕ ਇਸ ਸਥਿਤੀ ਨੂੰ ਸੰਭਾਲਣ ਦੀ ਜਿੰਮੇਵਾਰੀ ਸੂਬਾਈ ਸਰਕਾਰਾਂ ਦੀ ਹੁੰਦੀ ਹੈ। ਪਿਛਲੇ ਸਭ ਤੋਂ ਤਾਜੇ ਬਜਟ ਦੇ ਵਿਚ ਫੈਡਰਲ ਸਰਕਾਰ ਨੇ ਇਕ ਨਵੀਂ ਰਾਸ਼ਟਰੀ ਹਵਾਈ ਅੱਗ ਬੁਝਾਊ ਐਮਰਜੈਂਸੀ ਸਮਰੱਥਾ ਸਥਾਪਿਤ ਕਰਨ ਦੇ ਲਈ 5 ਸਾਲਾਂ ਦੇ ਵਿਚ 31.67 ਕਰੋੜ ਜਾਣੀ ਕਿ $316.7 million ਨਿਵੇਸ਼ ਕੀਤੇ ਨੇ। ਮਈ ਦੇ ਵਿਚ ਫੈਡਰਲ ਸਰਕਾਰ ਨੇ ਸੂਬਾਈ ਅਤੇ ਟੈਰੀਟਰੀਆਂ ਦੀਆਂ ਜੰਗਲੀ ਅੱਗਾਂ ਦੇ ਨਾਲ ਸੰਬੰਧਿਤ ਏਜੰਸੀਆਂ ਦੀ ਮਦਦ ਦੇ ਲਈ ਅੱਗ ਬੁਝਾਉਣ ਵਾਲੇ 10 ਹਵਾਈ ਜਹਾਜ਼ ਲੀਜ਼ ਕਰਨ ਦੇ ਲਈ ਇਸ ਫੰਡ ਦੀ ਵਰਤੋਂ ਕੀਤੀ, ਜਿਸ ਦੇ ਵਿਚ ਏਅਰ ਟੈਂਕਰ, ਹੈਵੀ ਲਿਫਟ ਹੈਲੀਕਾਪਟਰ, ਬਰਡ ਡੋਗ ਪਲੇਨ ਜਿਹੜੇ ਨੇ ਨਿਗਰਾਨੀ ਅਤੇ ਤਾਲਮੇਲ ਕਰਨ ਦੇ ਲਈ ਵਰਤਿਆ ਜਾਣ ਵਾਲਾ ਜਹਾਜ਼ ਹੈ ਉਹ ਸ਼ਾਮਲ ਨੇ। ਪਿਛਲੇ ਨਵੰਬਰ ਦੇ ਵਿਚ ਸਰਕਾਰ ਨੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਲਈ ਇਕ ਅਤਿ ਆਧੁਨਿਕ ਸੁਵਿਧਾ ਸ਼ੁਰੂ ਕੀਤੀ, ਜਿਸਦਾ ਜ਼ਿਕਰ ਜਿਹੜਾ ਸੀਗਾ ਕਾਰਨੀ ਦੀ ਐਤਵਾਰ ਦੀ ਪੋਸਟ ਦੇ ਵਿਚ ਕੀਤਾ ਗਿਆ ਸੀ। ਉਸ ਸਮੇਂ ਇਕ ਪ੍ਰੈਸ ਬਿਆਨ ਦੇ ਵਿਚ ਕਿਹਾ ਗਿਆ ਸੀ ਕਿ ਇਹ ਨਵਾਂ ਆਪਰੇਸ਼ਨ ਸੈਂਟਰ ਲੋੜ ਸਮੇਂ ਸੂਬਿਆਂ, ਟੈਰੀਟਰੀਆਂ ਤੇ ਕੈਨੇਡੀਅਨਾਂ ਦੀ ਮਦਦ ਕਰਨ ਦੇ ਲਈ ਫੈਡਰਲ ਸਮਰੱਥਾ ਨੂੰ ਵਧਾਉਂਦਾ ਹੈ ਤੇ ਮੌਜੂਦਾ ਤੇ ਆਉਣ ਵਾਲਿਆਂ ਖਤਰਿਆਂ ਤੋਂ ਕੈਨੇਡੀਅਨ ਲੋਕਾਂ ਦੀ ਰੱਖਿਆ ਕਰਨ ਦੇ ਸਾਡੀ ਸਰਕਾਰ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਵਿਚ ਮਦਦ ਕਰੇਗਾ। ਸੋਮਵਾਰ 20 ਜੁਲਾਈ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਸਨੇ ਟਰੰਪ ਨੂੰ ਜੰਗਲੀ ਅੱਗਾਂ ਦੇ ਪ੍ਰਬੰਧ ਦੇ ਵਿਚ ਕੈਨੇਡੀਅਨ ਨਿਵੇਸ਼ ਦੇ ਪੈਮਾਨੇ ਬਾਰੇ ਦੱਸਿਆ ਤੇ ਇਸ ਦੇ ਸਮੇਂ ਫਰੰਟ ਲਾਈਨ ਜਿਹੜੀ ਹੈ ਤੇ ਕੰਮ ਕਰ ਰਹੇ ਹਜ਼ਾਰਾਂ ਫਾਇਰ ਫਾਈਟਰਾਂ ਦੇ ਕੰਮ ਦੇ ਬਾਰੇ ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਹੈ। ਕਟੌਤੀਆਂ ਤੋਂ ਪਹਿਲਾਂ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ GOC ਵਸੀਲਿਆਂ ਦੀ ਥੋੜ੍ਹ ਦਾ ਜਿਹੜਾ ਸਾਹਮਣਾ ਕਰ ਰਿਹਾ ਸੀ। 2024 ਦੇ ਵਿਚ ਕੈਨੇਡੀਅਨ ਪ੍ਰੈਸ ਦੇ ਵੱਲੋਂ ਪ੍ਰਾਪਤ ਕੀਤੇ ਗਏ ਇਕ ਅੰਦਰੂਨੀ ਮੀਮੋ ਤੋਂ ਪਤਾ ਲੱਗਿਆ ਸੀ ਕਿ ਸੈਂਟਰ ਵਿਖੇ ਬਜਟ ਦੇ ਵਿਚ ਬਜਟ ਅਤੇ ਸਟਾਫ ਦੀਆਂ ਚੁਣੌਤੀਆਂ ਨੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਥਕਾ ਦਿੱਤਾ ਸੀ ਤੇ ਉਹਨਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ ਸੀ। ਉਸ ਦਸਤਾਵੇਜ਼ ਦੇ ਅਨੁਸਾਰ ਇਹ ਆਪਰੇਸ਼ਨ ਸੈਂਟਰ ਲਗਭਗ ਇਕ ਦਹਾਕੇ ਤੋਂ ਢਾਂਚਾਗਤ ਘਾਟੇ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਜੀ ਦੋਸਤੋ, ਇਹ ਸੀ ਜੀ ਉਹ ਗੱਲਬਾਤ ਦੁਨੀਆਂ ਦੇ ਵਿਚ, ਖਾਸ ਕਰ ਕੈਨੇਡਾ ਦੇ ਵਿਚ ਜੋ ਅੱਗਾਂ ਲੱਗੀਆਂ ਹੋਈਆਂ ਨੇ। 950 ਅੱਗਾਂ ਲੱਗੀਆਂ ਹੋਈਆਂ ਨੇ, 241 ਕੰਟਰੋਲ ਤੋਂ ਬਾਹਰ ਨੇ ਤੇ ਹਾਲਾਤ ਨੇ, ਕਿੰਨੇ ਜੀਵ ਜੰਤੂ, ਹੋਰ ਸਾਰੀਆਂ ਚੀਜ਼ਾਂ ਤੇ ਇਹਦੇ ਪਿੱਛੇ ਇਕ ਹੋਰ ਵੀ ਜਿਹੜੀ ਚੀਜ਼ ਛੁਪੀ ਹੋਈ ਹੈ ਉਹ ਜਿਹੜਾ ਬਾਇਓਫਿਊਲ ਦੀ ਕੋਸ਼ਿਸ਼ ਜਿਹੜੀਆਂ ਕਰ ਰਹੀਆਂ ਨੇ ਇਹਦੇ ਵਿਚ, ਉਹ ਆਰਟੀਕਲ ਵੀ ਤੁਹਾਡੇ ਨਾਲ ਸਾਂਝ ਪਾਉਂਦਾ। ਨਾਲ ਨਾਲ ਇਸ ਨੂੰ ਕੰਪਲੀਟ ਕਰਦੇ ਆ ਫਿਰ ਇਹਦਾ ਕਾਰਨ ਕੀ ਹੈ ਪੂਰਾ। ਵਿਗਿਆਨੀਆਂ ਦੇ ਅਨੁਸਾਰ ਜਿਹੜਾ ਸਾਡੇ ਧੂੰਏ ਵਾਲੇ ਸਮਾਨਾਂ ਦਾ ਇੱਕ ਹੀ ਹੱਲ ਹੈ, ਫੋਸਿਲ ਫਿਊਲ ਦੀ ਜਿਹੜੀ ਵਰਤੋਂ ਬੰਦ ਕਰਨਾ। ਇਨਾਇਤ ਸਿੰਘ ਉਹਨਾਂ ਦਾ ਲੇਖ ਹੈ ਇਹ ਤੇ ਅਨੁਵਾਦ ਇਹਦਾ ਪੰਜਾਬੀ ਦੇ ਵਿਚ ਸੁਖਵੰਤ ਹੁੰਦਲ ਜੀ ਨੇ ਕੀਤਾ। ਇਸੇ ਜਾਣਕਾਰੀ ਦੇ ਨਾਲ ਸਾਂਝਾ ਕਰਦੇ ਆ ਜਿਹੜੀਆਂ ਕੈਨੇਡਾ ਦੇ ਵਿਚ ਅੱਗਾਂ ਲੱਗੀਆਂ ਨੇ ਉਹਦੇ ਸੰਬੰਧ ਦੇ ਵਿਚ ਇਹ ਰਿਪੋਰਟ ਹੈ CBC ਦੇ ਆਨਲਾਈਨ ਸਾਈਟ ਦੇ ਉੱਤੇ 18 ਜੁਲਾਈ ਨੂੰ ਪ੍ਰਕਾਸ਼ਿਤ ਹੋਈ ਸੀ ਤੇ ਸੁਖਵੰਤ ਹੁੰਦਲ ਜੀ ਇਹਦਾ ਅਨੁਵਾਦ ਕਰਦੇ ਆ, ਪੰਜਾਬੀ ਚ ਲਿਖਦੇ ਆ ਕਿ ਦੱਖਣੀ ਓਨਟਾਰੀਓ ਦੇ ਵਿਚ ਇਹ ਇਕ ਹੋਰ ਧੂੰਏ ਵਾਲੀ ਗਰਮੀ ਹੈ ਤੇ ਟੋਰਾਂਟੋ ਦੇ ਵਿਚ ਅਤੇ ਇਸ ਦੇ ਆਲੇ ਦੁਆਲੇ ਖਰਾਬ ਹਵਾ ਦੇ ਵਿਚ ਸਾਹ ਲੈਣ ਵਾਲੇ ਲੋਕ ਇਕ ਵਾਰ ਫਿਰ ਪੁੱਛ ਰਹੇ ਨੇ ਕਿ ਸਰਕਾਰਾਂ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਕੀ ਕਰ ਸਕਦੀਆਂ ਨੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਜੰਗਲੀ ਅੱਗਾਂ ਦੇ ਬਜਟ ਨੂੰ ਠੀਕ ਠਹਿਰਾਇਆ ਤੇ ਓਟਾਵਾ ਤੋਂ ਵਾਧੂ ਮਦਦ ਮੰਗ ਲਈ। ਅਮਰੀਕਾ ਦੇ ਵਿਚ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਮੰਗ ਕੀਤੀ ਸੀ ਕਿ ਕੈਨੇਡਾ ਸਰਹੱਦ ਪਾਰ ਧੂੰਏ ਨੂੰ ਆਉਣ ਤੋਂ ਰੋਕਣ ਦੇ ਲਈ ਹੋਰ ਕਦਮ ਚੁੱਕੇ, ਪਰ ਮਾਹਰਾਂ ਦਾ ਕਹਿਣਾ ਕਿ ਸਿਆਸਤ ਜਿਹੜੀ ਹੈ ਇਕ ਕਰੂਰ ਹਕੀਕਤ ਨੂੰ ਛੁਪਾ ਸਕਦੀ ਹੈ। ਅੱਗ ਕੈਨੇਡਾ ਦੇ ਜੰਗਲਾਂ ਦਾ ਇਕ ਕੁਦਰਤੀ ਹਿੱਸਾ ਹੈ ਤੇ ਗਰਮ ਹੋ ਰਿਹਾ ਜਲਵਾਯੂ ਇਨ੍ਹਾਂ ਅੱਗਾਂ ਨੂੰ ਵਧੇਰੇ ਤਿੱਬਰ ਕਰ ਰਿਹਾ ਤੇ ਬੁਝਾਉਣ ਦੇ ਕਾਰਜ ਨੂੰ ਮੁਸ਼ਕਲ ਬਣਾ ਰਿਹਾ। ਪ੍ਰਮੁੱਖ ਸ਼ਹਿਰਾਂ ਦੇ ਵਿਚ ਧੂੰਆਂ ਪਹੁੰਚਣ ਦੀ ਸੰਭਾਵਨਾ ਦੇ ਵਿਚ ਵਾਧਾ ਜਿਹੜਾ ਕਰ ਰਿਹਾ।
ਟੋਰਾਂਟੋ ਯੂਨੀਵਰਸਿਟੀ ਦੇ ਜੰਗਲਾਤ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਜਿਹੜੇ ਨੇ ਪੈਟ੍ਰਿਕ ਜੇਮਸ ਨੇ ਕਿਹਾ ਕਿ ਇਸ ਦੇ ਵਿੱਚੋਂ ਬਹੁਤ ਕੁਝ ਪੂਰੀ ਤਰ੍ਹਾਂ ਅਚਾਨਕ ਵਾਪਰਨ ਵਾਲਾ ਨਹੀਂ ਹੈ, ਪਰ ਇਹ ਬਹੁਤ ਸਾਰੇ ਲੋਕਾਂ ਦੀ ਉਮੀਦ ਦੇ ਨਾਲੋਂ ਕਿਤੇ ਪਹਿਲਾਂ ਵਾਪਰ ਰਿਹਾ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਇਹ ਹੈ ਕਿ ਤਾਪਮਾਨ ਦੇ ਵਿੱਚ ਬਹੁਤ ਮਾਮੂਲੀ ਵਾਧੇ ਦੇ ਨਤੀਜੇ ਦੇ ਵਜੋਂ ਅੱਗਾਂ ਦੀ ਗਿਣਤੀ ਅਤੇ ਉਨ੍ਹਾਂ ਅੱਗਾਂ ਦੀ ਤੀਬਰਤਾ ਦੇ ਵਿੱਚ ਕਈ ਗੁਣਾ ਜ਼ਿਆਦਾ ਅਸਰ ਪੈ ਸਕਦਾ ਹੈ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਨੂੰ ਸੰਤਰੀ ਰੰਗ ਦੇ ਵਿੱਚ ਬਦਲਣ ਵਾਲੇ ਧੂਏ ਵਾਲੇ ਆਸਮਾਨਾਂ ਦੇ ਪਿੱਛੇ ਇੱਕ ਜਲਵਾਯੂ ਪ੍ਰਣਾਲੀ ਹੈ ਜੋ ਜੰਗਲਾਤ ਪਹਿਲਾਂ ਅਨੁਮਾਨ ਨਾਲ ਲਾਏ ਜਾ ਸਕਣ ਕਿ ਜਿਹੜਾ ਆਪਣਾ ਅਨਪ੍ਰੀਡੀ ਡਿਕਟੇਬਲ ਤਰੀਕਿਆਂ ਦੇ ਨਾਲ ਕੰਮ ਕਰ ਰਹੀ ਹੈ। ਗਰਮ ਤਾਪਮਾਨ ਅਤੇ ਸੋਕੇ ਵਾਲੀਆਂ ਸਥਿਤੀਆਂ ਜੰਗਲਾਂ ਨੂੰ ਤੇਜ਼ੀ ਦੇ ਨਾਲ ਸੁਕਾ ਦਿੰਦੀਆਂ ਨੇ। ਮੌਸਮ ਦੀਆਂ ਹਾਲਾਤਾਂ ਨੇ ਜਿਹੜਾ ਪੈਟਰਨ ਜਿਹੜਾ ਉਹਦਾ ਮੌਸਮ ਦਾ ਹੈ ਧੂਏ ਨੂੰ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ ਸ਼ਹਿਰਾਂ ਦੇ ਵਿੱਚ ਲਿਜਾ ਸਕਦੀ ਹੈ। ਹਵਾ ਜਿਹੜੀ ਹੈ ਜੰਗਲਾਂ ਅੱਗਾਂ ਦਾ ਜਿਹੜਾ ਜੰਗਲੀ ਅੱਗਾਂ ਦਾ ਧੂੰਆਂ ਹਵਾ ਦੀਆਂ ਕੁਦਰਤੀ ਹਾਲਾਤਾਂ ਦੇ ਰਾਹੀਂ ਟੋਰਾਂਟੋ ਵਰਗੇ ਸ਼ਹਿਰਾਂ ਤੱਕ ਪਹੁੰਚ ਸਕਦਾ ਹੈ। ਇਸ ਵਾਰ ਵੀ ਜਿਹੜਾ ਇੱਕ ਅਸਧਾਰਨ ਤੌਰ ਦੇ ਉੱਤੇ ਮਜ਼ਬੂਤ ਮੌਸਮ ਦੀ ਜਿਹੜੀ ਅਲ ਨੀਨੋ ਹਾਲਤ ਪੈਟਰਨ ਜਿਹੜਾ ਹੈ ਉਹਨੇ ਧੂੰਏ ਨੂੰ ਦੱਖਣੀ ਸ਼ਹਿਰਾਂ ਵੱਲ ਧੱਕਣ ਦੇ ਵਿੱਚ ਸੰਭਾਵਤ ਮਦਦ ਕੀਤੀ ਹੈ। ਹੋ ਸਕਦਾ ਹੈ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਰਿਕਾਰਡ ਤੋੜ ਤਾਪਮਾਨ ਲਿਆਉਣ ਵਾਲੇ ਹੀਟ ਡੋਮ ਨੇ ਵੀ ਸ਼ਾਇਦ ਧੂੰਏ ਨੂੰ ਰੋਕ ਲਿਆ ਹੋਵੇ ਤੇ ਇਸ ਨੂੰ ਜ਼ਿਆਦਾ ਦੇਰ ਤੱਕ ਰੋਕੀ ਰੱਖਿਆ ਹੋਵੇ। ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਡੀਨ ਅਤੇ ਜਲਵਾਯੂ ਵਿਗਿਆਨੀ ਜਿਹੜੇ ਨੇ ਜੋਨਾਥਨ ਓਵਰਪੈਕ ਨੇ ਕਿਹਾ ਕਿ ਵਿਸ਼ਵ ਵਿਆਪੀ ਜਲਵਾਯੂ ਤਬਦੀਲੀ ਗਲੋਬਲ ਕਲਾਈਮੇਟ ਚੇਂਜ ਜਿਹੜੀ ਹੈ ਅਤੇ ਧਰਤੀ ਦੇ ਗਰਮ ਹੋਣ ਦੇ ਕਾਰਨ ਅਤੀਤ ਦੇ ਮੁਕਾਬਲੇ ਬਨਸਪਤੀ ਬਹੁਤ ਜ਼ਿਆਦਾ ਸੁੱਕ ਰਹੀ ਹੈ। ਇਸ ਦੇ ਕਾਰਨ ਇਸ ਨੂੰ ਅੱਗ ਲੱਗਣ ਦਾ ਖਤਰਾ ਵੱਧ ਰਿਹਾ। ਕੈਨੇਡਾ ਗਲੋਬਲ ਔਸਤ ਦੇ ਨਾਲ ਕੀਤੇ ਤੇਜ਼ੀ ਦੇ ਨਾਲ ਗਰਮ ਹੋ ਰਿਹਾ, ਔਸਤ ਦੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਕੈਨੇਡਾ ਗਰਮ ਹੋ ਰਿਹਾ। ਦੇਸ਼ ਵਿਸ਼ਵ ਪੱਧਰ ਤੋਂ ਦੁੱਗਣੀ ਦਰ ਦੇ ਨਾਲ ਗਰਮ ਹੋ ਰਿਹਾ, ਜਦੋਂ ਕਿ ਕੈਨੇਡਾ ਜਾਂ ਕੈਨੇਡੀਅਨ ਆਰਕਟਿਕ ਵਿਸ਼ਵ ਪੱਧਰ ਦੀ ਦਰ ਤੋਂ ਲਗਭਗ 4 ਗੁਣਾ ਦਰ ਦੇ ਨਾਲ ਗਰਮ ਹੋ ਰਿਹਾ, ਜਿਹਦੇ ਨਾਲ ਉੱਤਰੀ ਖੇਤਰਾਂ ਦੇ ਵਿੱਚ ਪਿਘਲ ਰਹੇ ਜਿਹੜਾ ਹੈ ਪਰਮਾ ਫੋਰਸਟਸ ਕੋਈ ਵੀ ਅਜਿਹਾ ਜ਼ਮੀਨ ਜੋ 0 ਡਿਗਰੀ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਦੇ ਵਿੱਚ ਘੱਟੋ ਘੱਟ 2 ਸਾਲਾਂ ਲਈ ਜੰਮੀ ਰਹਿੰਦੀ ਹੈ ਉਹ ਜਿਹੜੇ ਪਿਘਲ ਰਹੇ ਨੇ, ਚਿੰਤਾਵਾਂ ਵੱਧ ਰਹੀਆਂ ਨੇ। ਇਹ ਕਾਰਬਨ ਦੇ ਨਾਲ ਭਰਪੂਰ ਮਿੱਟੀ ਨੂੰ ਨੰਗੀ ਕਰ ਸਕਦਾ ਹੈ ਜੋ ਵਾਯੂ ਮੰਡਲ ਦੇ ਵਿੱਚ ਧਰਤੀ ਦੇ ਗਰਮ ਹੋਣ ਦੇ ਵਿੱਚ ਤੇਜ਼ੀ ਲਿਆਉਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਕਾਰਬਨ ਡਾਈਆਕਸਾਈਡ ਤੇ ਮਥੇਨ ਛੱਡ ਸਕਦੀ ਹੈ। ਓਵਰਪੈਕ ਨੇ ਕਿਹਾ ਕਿ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ, ਕੋਈ ਨਵਾਂ ਨਹੀਂ, ਤੇ ਇਹ ਹੋਰ ਵੀ ਬਦਤਰ ਹੋ ਸਕਦਾ ਤੇ ਪਰਮਾ ਫਰੋਸਟ ਜਿਹੜਾ ਹੈ ਤੇ ਆਰਕਟਿਕ ਮਹਾਂਸਾਗਰ ਦੇ ਘੱਟ ਡੂੰਘੇ ਸਮੁੰਦਰਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕਾਰਬਨ ਜਮ੍ਹਾਂ ਹੈ। ਆਰਕਟਿਕ ਜਿਹੜਾ ਪਰਮਾ ਫਰੋਸਟ ਦੇ ਵਧੇਰੇ ਵਿਆਪਕ ਤੌਰ ਦੇ ਉੱਤੇ ਪਿਘਲਣ ਤੋਂ ਪਹਿਲਾਂ ਕਿੰਨੀ ਗਰਮੀ ਦੀ ਲੋੜ ਹੈ ਇਸ ਦੇ ਬਾਰੇ ਅਜੇ ਵੀ ਵਿਗਿਆਨਕ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ, ਪਰ ਖੋਜ ਦਰਸਾਉਂਦੀ ਹੈ ਕਿ ਇਹ ਅਮਲ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ। ਇਸ ਦੇ ਵਿੱਚ ਸਰਕਾਰਾਂ ਕੀ ਕਰ ਸਕਦੀਆਂ ਨੇ? ਮਾਰ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਅੱਗ ਬੁਝਾਉਣ ਦੇ ਹੋਰ ਵਸੀਲੇ ਜ਼ਰੂਰ ਨੇ। ਗਵੈਲਫ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਤੇ ਜਲਵਾਯੂ ਵਿਗਿਆਨੀ ਜੀਵ ਗੇਡਾਲੋਫ ਨੇ ਦੱਸਿਆ ਕਿ ਇਸ ਸਮੇਂ ਨੋਵਾ ਸਕੋਸ਼ੀਆ ਦੇ ਵਿੱਚ ਅੱਗ ਲੱਗੀ ਹੋਈ ਹੈ, ਬ੍ਰਿਟਿਸ਼ ਕੋਲੰਬੀਆ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਦੂਰ ਉੱਤਰ ਦੇ ਵਿੱਚ ਵੀ ਅੱਗ ਲੱਗੀ ਹੋਈ ਹੈ। ਇਸ ਦੇ ਲਈ ਅਸੀਂ ਵਸੀਲਿਆਂ ਨੂੰ ਇੱਧਰ ਉੱਧਰ ਨਹੀਂ ਲਿਜਾ ਸਕਦੇ ਹਾਂ। ਅਸੀਂ ਪਹਿਲਾਂ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਤੇ ਲੋਕਾਂ ਨੂੰ ਜੰਗਲੀ ਅੱਗਾਂ ਦੇ ਮੌਸਮ ਦੇ ਬਦਲਣ ਦੇ ਨਾਲ ਦੇਸ਼ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਤਬਦੀਲ ਕਰ ਲੈਂਦੇ ਸੀ। ਇਸ ਸਥਿਤੀ ਨੇ ਕੈਨੇਡਾ ਦੇ ਵਿੱਚ ਲੰਬੇ ਅਤੇ ਵਧੇਰੇ ਵਿਆਪਕ ਅੱਗ ਦੇ ਮੌਸਮਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਵਧੇਰੇ ਸਥਾਈ ਨੈਸ਼ਨਲ ਫਾਇਰ ਫਾਈਟਿੰਗ ਫੋਰਸ ਦੀ ਮੰਗ ਨੂੰ ਜਨਮ ਦੇ ਦਿੱਤਾ ਹੈ। ਮਾਰਾਂ ਦਾ ਕਹਿਣਾ ਕਿ ਜਦੋਂ ਕਿ ਅੱਗ ਬੁਝਾਉਣ ਦੇ ਵਸੀਲੇ ਸਥਾਨਕ ਭਾਈਚਾਰਿਆਂ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਇਸ ਸਾਲ ਓਨਟਾਰੀਓ ਦੀਆਂ ਅੱਗਾਂ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਵੱਡੇ ਸ਼ਹਿਰਾਂ ਦੇ ਵੱਲ ਧੂੰਆਂ ਭੇਜਣ ਦੇ ਲਈ ਹਰ ਅੱਗ ਨੂੰ ਬੁਝਾਉਣਾ ਸੰਭਵ ਨਹੀਂ ਹੈ। ਅਮਰੀਕਾ ਦੇ ਪ੍ਰਸਿੱਧ ਕਲਾਈਮੇਟ ਸਾਇੰਟਿਸਟ ਜਲਵਾਯੂ ਵਿਗਿਆਨੀ ਨੇ ਆਨਲਾਈਨ ਪਾਈ ਇੱਕ ਵਿਸਤ੍ਰਿਤ ਪੋਸਟ ਦੇ ਵਿੱਚ ਲਿਖਿਆ ਕਿ ਕੈਨੇਡਾ ਦੇ ਬੋਰੀਅਲ ਜੰਗਲਾਂ ਦੇ ਵਿੱਚ ਅੱਗ ਅਕਸਰ ਤਿੱਬਰ ਕਰਾਊਨ ਫਾਇਰ ਦਰਖਤਾਂ ਦੇ ਉੱਪਰਲੇ ਸਿਰਿਆਂ ਦੇ ਉੱਤੇ ਲੱਗਣ ਵਾਲੀ ਅੱਗ ਜਿਹੜੀ ਹੈ
ਵਜੋਂ ਬਲਦੀ ਹੈ ਜਿੱਥੇ ਮਨੁੱਖੀ ਪ੍ਰਬੰਧ ਤੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਲਾਟਾਂ ਰੁੱਖਾਂ ਦੀਆਂ ਚੋਟੀਆਂ ਤੱਕ ਜਿਹੜੀਆਂ ਪਹੁੰਚ ਜਾਂਦੀਆਂ ਨੇ। ਬਹੁਤ ਸਾਰੀਆਂ ਅੱਗਾਂ ਨੂੰ ਬੁਝਾਉਣਾ ਮੁਮਕਿਨ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਦੂਰ ਅਤੇ ਤਿੱਬਰ ਹੁੰਦੀਆਂ ਨੇ। ਹੌਸ ਫਾਦਰ ਨੇ ਜਿਹੜਾ ਸੀਗਾ ਅੱਗੇ ਲਿਖਿਆ ਕਿ ਇਹ ਇੱਕ ਅਜਿਹੇ ਲੈਂਡਸਕੇਪ ਹੈ ਜੋ ਉਡੀਕ ਕਰਦਾ ਹੈ ਕਿ ਫਿਰ ਅਤਿ ਅੱਤ ਦੇ ਮੌਸਮ ਅਧੀਨ ਜਿਹੜਾ ਭਿਆਨਕ ਰੂਪ ਦੇ ਵਿੱਚ ਸੜਦਾ ਹੈ। ਅਜਿਹਾ ਹੋਣ ਦੇ ਬਾਵਜੂਦ ਮਿਸ਼ੀਗਨ ਦੇ ਰਿਪਬਲਿਕਨ ਕਾਨੂੰਨ ਘਾੜਿਆਂ ਦੇ ਇੱਕ ਗਰੁੱਪ ਨੇ ਕੈਨੇਡਾ ਤੋਂ ਧੂੰਏ ਦੇ ਨਾਲ ਨਜਿੱਠਣ ਦੇ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇੱਕ ਕਦਮ ਜੋ ਉਹਨਾਂ ਦੇ ਵਿੱਚੋਂ ਕੁਝ ਨੇ ਪਿਛਲੇ ਸਾਲ ਵੀ ਚੁੱਕਿਆ ਸੀ, ਓਹਾਓ ਦੇ ਜਿਹੜਾ ਇੱਕ ਰਿਪਬਲਿਕਨ ਅਮਰੀਕੀ ਸੈਨੇਟਰ ਨੇ ਕਿਹਾ ਕਿ ਉਹ ਧੂੰਏ ਦੇ ਨਾਲ ਨਿਪਟਣ ਦੇ ਵਿੱਚ ਅਸਫਲ ਰਹਿਣ ਦੇ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਕੈਨੇਡੀਅਨ ਅਧਿਕਾਰੀਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ। ਉਹਨਾਂ ਦੇ ਵਿੱਚੋਂ ਕਿਸੇ ਵੀ ਕਾਨੂੰਨ ਘਾੜੇ ਦੇ ਨੇ ਜਿਹੜਾ ਸੀ ਜਲਵਾਯੂ ਦੇ ਵਿੱਚ ਤਬਦੀਲੀ, ਕਲਾਈਮੇਟ ਚੇਂਜ ਜਾਂ ਫੋਸਿਲ ਫਿਊਲ, ਤੇਲ, ਗੈਸ, ਕੋਲਾ ਆਦਿ ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ। 2023 ਦੇ ਇੱਕ ਇਤਿਹਾਸਕ ਅਧਿਐਨ ਨੇ ਪੱਛਮੀ ਅਮਰੀਕਾ ਤੇ ਦੱਖਣੀ ਪੱਛਮੀ ਕੈਨੇਡਾ ਦੇ ਜੰਗਲਾਂ ਚ ਵੱਧ ਰਹੀਆਂ ਜੰਗਲੀ ਅੱਗਾਂ ਨੂੰ ਦੁਨੀਆਂ ਦੀਆਂ ਫੋਸਿਲ ਫਿਊਲ ਦੀ ਸਭ ਤੋਂ ਵੱਡੀਆਂ 88 ਕੰਪਨੀਆਂ ਦੇ ਸਮੂਹ ਦੇ ਨਾਲ ਸਿੱਧਾ ਜੋੜ ਦਿੱਤਾ, ਜਿਨ੍ਹਾਂ ਦੇ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਤੇਲ ਕੰਪਨੀਆਂ ਵੀ ਸ਼ਾਮਲ ਨੇ। ਅਸਲ ਦੇ ਵਿੱਚ ਇਹ ਹੈ ਜੀ ਨੁਕਤਾ ਪਿੱਛੇ, ਅੱਗਾਂ ਲੱਗਦੀਆਂ ਨੇ ਤੇ ਲਗਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੋਂ ਜੋ ਲੱਕੜ ਜਾਂ ਉਹ ਧਰਤੀ ਜਿਹੜੀ ਸੜਦੀ ਹੈ ਬਲਦੀ ਹੈ, ਫਿਰ ਉਹਦੇ ਉੱਤੋਂ ਫਾਇਦਾ ਲਿਆ ਜਾ ਸਕੇ। ਜਿਹਦੇ ਵਿੱਚ ਬਹੁਤ ਸਾਰਾ ਜੰਗਲ ਤਬਾਹ ਕਰਕੇ ਅੱਗ ਦੀ ਭੇਂਟ ਚੜਾ ਕੇ ਬਾਅਦ ਦੇ ਵਿੱਚ ਉਹਦੇ ਉੱਤੇ ਕਬਜ਼ਾ ਵੀ ਕੀਤਾ ਜਾਂਦਾ ਹੈ, ਫਿਰ ਕੰਸਟਰਕਸ਼ਨ ਵੀ ਹੁੰਦੀ ਹੈ, ਉਸਾਰੀਆਂ ਵੀ ਹੁੰਦੀਆਂ ਨੇ, ਸਾਰਾ ਕੁਝ ਹੀ ਚੱਲਦਾ ਜੀ, ਇਹਦੇ ਪਿੱਛੇ ਬਹੁਤ ਕੁਝ ਹੈ। ਓਵਰਪੈਕ ਦਾ ਕਹਿਣਾ ਹੈ ਕਿ ਅਸੀਂ ਕਈ ਛੋਟੀਆਂ ਸਮੱਸਿਆ ਦੇ ਮੇਲ ਕਾਰਨ ਪੈਦਾ ਹੋਈ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤੇ ਇਸ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਫੋਸਿਲ ਫਿਊਲ, ਤੇਲ, ਗੈਸ, ਕੋਲੇ ਦੀ ਵਰਤੋਂ ਨੂੰ ਬੰਦ ਕੀਤਾ ਜਿਹੜਾ ਜਾਵੇ। ਲੋ ਦੋਸਤੋ, ਇਹ ਸੀ ਜੀ ਅੱਜ ਦੀ ਸਾਰੀ ਹੀ ਵਾਰਤਾਲਾਪ ਇੱਕ ਚੰਪੈਂਜੀ ਗੁਰੀਲੇ ਤੋਂ ਲੈ ਕੇ ਮਨੁੱਖੀ ਹਾਲਾਤਾਂ ਦੇ ਤੇ ਬਿਜ਼ਨਸਮੈਨਾਂ ਦੇ ਤੇ ਕਾਰਪੋਰੇਟ ਢਾਂਚਿਆਂ ਦੀ ਜਿਹੜੀ ਹੈ ਹਕੂਮਤ ਹਰ ਪਾਸੇ ਜਿਹੜੀ ਹੈ ਚੱਲ ਰਹੀ ਹੈ, ਕੁਝ ਨਾ ਕੁਝ ਫਾਇਦਾ ਲੈਣ ਦੇ ਲਈ ਕੁਝ ਨਾ ਕੁਝ ਗਵਾ ਰਹੇ ਨੇ, ਪਰ ਇਹ ਨਹੀਂ ਪਤਾ ਕਿ ਮਨੁੱਖ ਦੀ ਨਸਲ ਅੱਗੇ ਜਾ ਕੇ ਬਚੇਗੀ ਨਹੀਂ ਬਚੇਗੀ, ਪਰ ਧਰਤੀ ਨੂੰ ਹੜੱਪਣ ਦੇ ਬਹਾਨਿਆਂ ਦੇ ਤਹਿਤ ਸਾਰਾ ਕੁਝ ਥੱਲੇ ਹੋ ਰਿਹਾ। ਲੋ ਜੀ ਦੋਸਤੋ, ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਭੁਪਿੰਦਰ ਪਾਰਾ ਚਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਸਾਹਿਬ ਆਖਰ ਦੇ ਵਿੱਚ ਕਹਿੰਦੇ ਨੇ, ਲਿਖਦੇ ਨੇ, ਭਾਜੀ ਸਮਾਜ ਸਮਝਾ ਦਿਓ, ਹੁਣ ਮੈਂ ਜਾਗਦਾ ਹੀ ਹਾਂ ਕਹਿੰਦੇ ਸੀ। ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ ਜੀਰਾ ਸਾਹਿਬ, ਪਤਾ ਨਹੀਂ ਮੈਨੂੰ ਕੀ ਕਹਿਣਾ ਚਾਹੁੰਦੇ ਨੇ। ਚਲੋ ਜੇ ਕਾਲ ਕਰਨੀ ਚਾਹੁੰਗੇ ਤਾਂ ਜ਼ਰੂਰ ਕੱਲ ਨੂੰ ਵੀ ਗੱਲਬਾਤ ਕਰ ਲਾਂਗੇ ਜੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਗੇ। ਲਓ ਦੋਸਤੋ, ਸਮਾਂ ਬਹੁਤ ਤੇਜ਼ੀ ਦੇ ਨਾਲ ਵੱਧ ਗਿਆ ਤੇ 2.5 ਘੰਟੇ ਲੱਗ ਗਏ ਅੱਜ ਫਿਰ, ਤੇ ਮੈਨੂੰ ਦਿਓ ਆ ਗਿਆ। ਸਾਰਿਆਂ ਨੂੰ ਭੁਪਿੰਦਰ ਭਾਰਾ ਜਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਨਾਵਲ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਾਂਗੇ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਦੇਸ਼ ਦੇ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਵੇਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਚੱਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ಕೇಳಿಸುತ್ತಿರುವುದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸਹੀ ਸਲਾਮਤ ਹੋਣਗੇ ਤੇ ਵਾਰਤਾਲਾਪ ਦੇ ਲਈ ਤੁਹਾਡਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਨੇ ਤੇ ਤੁਹਾਡੀ ਉਡੀਕ ਰਹੇਗੀ ਫੋਨ ਕਾਲਾਂ ਦੀ ਵੀ। ਅੱਜ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਗੁਰੂ ਚੇਲਾ ਪਰੰਪਰਾ ਦੇ ਉੱਤੇ, ਵਿਰਸਾ ਜਾਂ ਫਿਰ ਜੀਵਨ ਦੀ ਲੋੜ, ਕਿ ਅਜੇ ਵੀ ਅਸੀਂ ਮਹਿਸੂਸ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਜਾਂ ਫਿਰ ਤਕਨੀਕਾਂ ਬਦਲ ਗਈਆਂ, ਸਾਰਾ ਕੁਝ ਰੀਤਾਂ ਬਦਲ ਗਈਆਂ ਨੇ, ਤੇ ਕੀ ਇਹਨਾਂ ਚੀਜ਼ਾਂ ਦੀ ਜ਼ਰੂਰਤ, ਅਹਿਮੀਅਤ ਅਸੀਂ ਸਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਆਪਾਂ ਮਹਿਸੂਸ ਕਰਦੇ ਹਾਂ, ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਦੁਨੀਆਦਾਰੀ ਦੀ ਗੱਲ ਵੱਲ ਨੂੰ ਚੱਲਦੇ ਹਾਂ ਤੇ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਕੁਝ ਹੀ ਪਲਾਂ ਤੱਕ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਗੁਰੀਮਾਨ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਲੌਰ ਬਾਈ ਸੀ, ਜਲੌਰ ਸਿੰਘ ਜੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਤੇ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਤੇ ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:07 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਦਾ ਸਮਾਂ ਹੋਇਆ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਹੋਏ ਨੇ। ਇਸੇ ਤਰ੍ਹਾਂ ਯੂਰਪ ਦੀਆਂ ਘੜੀਆਂ ਦੇ ਉੱਤੇ ਤਕਰੀਬਨ ਸਮਾਂ 6:07 ਦਾ ਹੈ ਤੇ ਬਾਕੀ ਆਪੋ ਆਪਣੇ ਮੁਲਕਾਂ ਦੇ ਮੁਤਾਬਕ ਘੜੀਆਂ ਦਾ ਮੇਲ ਕਰ ਲਿਆ ਕਰੋ, ਮਿਲਾ ਲਿਆ ਕਰੋ ਤੇ ਭਾਰਤੀ ਸਮਾਂ 9:30 ਤੇ ਫਿਨਲੈਂਡ ਦਾ ਸਮਾਂ ਸ਼ਾਮ ਦੇ 7:00 ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ। ਚੰਗਾ ਲੱਗੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ 29 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਕਹਿੰਦੇ ਕਿ ਜਦੋਂ ਮੈਂ ਮਰ ਰਿਹਾ ਹੋਵਾਂ ਤਾਂ ਅਰਦਾਸ ਕਰਨ ਦੀ ਥਾਂ ਦੇ ਉੱਤੇ ਕਿਸੇ ਡਾਕਟਰ ਨੂੰ ਬੁਲਾ ਲੈਣਾ, ਸ਼ਾਇਦ ਮੈਂ ਕੁਝ ਹੋਰ ਸਮਾਂ ਤੁਹਾਡੇ ਨਾਲ ਵਿਚਰ ਸਕਾਂਗਾ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 29/7/1748 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇੰਡੀਆ ਕੰਪਨੀ ਦੀ ਮਦਦ ਦੇ ਲਈ ਅੰਗਰੇਜ਼ ਫੌਜ ਦੀ ਪਹਿਲੀ ਟੁਕੜੀ ਭਾਰਤ ਦੇ ਵਿੱਚ ਪਹੁੰਚੀ ਸੀ। 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਹੁਣਾਂ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਆਸਟ੍ਰੇਲੀਆ ਨੇ ਸਰਬੀਆ ਦੇ ਉੱਤੇ ਹਮਲਾ ਕੀਤਾ, ਯੂਰਪੀ ਕੰਟਰੀਆਂ ਦੇ ਉੱਤੇ, ਤੇ ਵਿਸ਼ਵ ਜੰਗ ਦਾ ਕਾਰਨ ਬਣਿਆ। ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਜੰਗ ਜਿਹੜੀ ਸ਼ੁਰੂ ਹੋ ਗਈ ਸੀ ਤੇ 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦਾ ਜਨਮ ਹੁੰਦਾ ਹੈ। 1939 ਦੇ ਵਿੱਚ BBC ਰੇਡੀਓ ਤੋਂ ਪ੍ਰਸਾਰਣ ਸ਼ੁਰੂ ਹੋਇਆ ਤੇ 1982 ਦੇ ਵਿੱਚ ਕਾਮਰੇਡ ਸੋਹਣ ਸਿੰਘ ਜੋਸ਼ ਦਾ ਦੇਹਾਂਤ ਹੁੰਦਾ ਹੈ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਸੰਖੇਪ ਦੇ ਵਿੱਚ। ਤੇ ਕਾਮਰੇਡ ਸੋਹਣ ਸਿੰਘ ਕੌਣ ਸਨ? ਜੋਸ਼, ਇਹਨਾਂ ਦਾ ਜਨਮ ਜਿਹੜਾ ਸੀ ਚੇਤਨਪੁਰਾ ਅੰਮ੍ਰਿਤਸਰ ਵਿਖੇ ਹੁੰਦਾ ਤੇ 12 ਨਵੰਬਰ 1898 ਨੂੰ ਲਾਲ ਸਿੰਘ ਉਹਨਾਂ ਦੇ ਘਰੇ, ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ। ਲਾਲ ਸਿੰਘ ਦੇ 3 ਲੜਕੇ ਸਨ ਜਿਨ੍ਹਾਂ ਦੇ ਵਿੱਚੋਂ ਸੋਹਣ ਸਿੰਘ ਵੱਡਾ ਸੀ ਤੇ 1912 ਦੇ ਵਿੱਚ ਪ੍ਰਾਇਮਰੀ ਕਰਨ ਉਪਰੰਤ 8ਵੀਂ ਮਜਿੱਠਾ ਸਕੂਲ ਤੋਂ ਜੀ ਕੀਤੀ ਗਈ ਤੇ DAV ਸਕੂਲ ਦੇ ਵਿੱਚ ਜਿਹੜਾ ਸੀ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਕਾਮਰੇਡ ਅੱਛਰ ਸਿੰਘ, ਅਨੂਪ ਸਿੰਘ, ਪ੍ਰਤਾਪ ਸਿੰਘ ਕੈਰੋ ਤੇ ਮੋਹਨ ਸਿੰਘ ਨਾਗੋਕੇ ਦਾ ਜਿਹੜਾ ਵੀ ਸਾਥ ਉਹਨਾਂ ਨੂੰ ਮਿਲਿਆ। ਉੱਥੋਂ BA ਕੀਤੀ, ਹੁੰਬਲੀ ਬੰਬਈ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਦੇ ਰਹੇ ਤੇ 1918 ਦੇ ਵਿੱਚ ਪਿਤਾ ਦੀ ਮੌਤ ਹੋਣ ਦੇ ਉੱਤੇ ਪਿੰਡ ਵਾਪਸ ਆ ਜਾਂਦੇ ਆ। ਮਜਿੱਠੇ ਦੇ ਵਿੱਚ ਅਧਿਆਪਕ ਲੱਗ ਗਏ ਤੇ 1921 ਨੂੰ ਅਕਾਲੀ ਲਹਿਰ ਦੇ ਵਿੱਚ ਭਾਗ ਲੈ ਲਿਆ। SGPC ਦੇ ਮੈਂਬਰ ਬਣਨ ਤੇ ਉਹਨਾਂ ਨੂੰ ਸਾਜਿਸ਼ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਰਿਹਾਈ ਤੋਂ ਬਾਅਦ ਸੰਤੋਖ ਸਿੰਘ ਕੀਰਤੀ ਦੇ ਵੱਲੋਂ ਜਾਰੀ ਅਖ਼ਬਾਰ ਕੀਰਤੀ ਦੇ ਐਡੀਟਰ ਬਣੇ। ਕੀਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਦੇ ਮੋਢਿਆਂ ਚੋਂ ਸਨ। 1927 ਤੋਂ 1929 ਦਾ ਸਫ਼ਰ ਜਿਹੜਾ ਤੱਕ ਇਸ ਦੇ ਜਨਰਲ ਸਕੱਤਰ ਰਹੇ ਤੇ 1928 ਦੇ ਵਿੱਚ ਕਲਕੱਤੇ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1928 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਨਾਲ ਨੌਜਵਾਨ ਭਾਰਤ ਸਭਾ ਰਾਹੀਂ ਜੁੜੇ ਰਹੇ। ਮੇਰਠ ਸਾਜਿਸ਼ ਕੇਸ ਜਿਹੜਾ ਸੀ ਉਹਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 1937 ਨੂੰ ਅਸੈਂਬਲੀ ਦੇ ਇਕੱਲੇ ਕਮਿਊਨਿਸਟ ਮੈਂਬਰ ਬਣੇ ਤੇ 1939 ਤੋਂ ਲੈ ਕੇ 48 ਤੇ 1962 ਦੇ ਵਿੱਚ ਵੀ ਉਹਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਉਹ ਕੀਰਤੀ ਜੰਗ ਆਜ਼ਾਦੀ ਨਵਾਂ ਜ਼ਮਾਨਾ ਦੇ ਸੰਪਾਦਕ ਰਹੇ। ਉਹਨਾਂ ਇਤਿਹਾਸ ਦੀਆਂ ਕਈ ਕਿਤਾਬਾਂ ਅਕਾਲੀ ਮੋਰਚਿਆਂ ਦਾ ਇਤਿਹਾਸ, ਗਦਰ ਪਾਰਟੀ, ਕਾਮਾਗਾਟਾ ਮਾਰੂ, ਸੋਹਣ ਸਿੰਘ ਭਕਨਾ, ਸੰਤੋਖ ਸਿੰਘ ਆਦਿ ਲਿਖੀਆਂ। ਉਹ ਸਾਰੀ ਹੀ ਉਮਰ ਭਾਰਤੀ ਕਮਿਊਨਿਸਟ ਪਾਰਟੀ CPI ਦੇ ਮੈਂਬਰ ਰਹੇ। ਉਹ ਸੁਤੰਤਰਤਾ ਦੇ ਮਹਾਨ ਸੁਤੰਤਰ ਯੋਧੇ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਏ ਸੀ ਤੇ ਇਸ ਕਿਤਾਬ ਦੇ ਵਿੱਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਣਾਂ ਦੇ ਟੁਕੜੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਲੜਾਈ ਲੜ ਕੇ ਅਮਰੀਕਾ ਨੂੰ ਆਜ਼ਾਦ ਕਰਾਇਆ ਸੀ। ਇਹ ਕਿਤਾਬ ਸ਼ਹੀਦ ਭਗਤ ਸਿੰਘ 19 ਦਸੰਬਰ 1928 ਦੇ ਵਿੱਚ ਇਹਨਾਂ ਦੇ ਕੋਲ ਰਾਤ ਰਹਿਣ ਦੇ ਉਪਰੰਤ ਜਾਣ ਲੱਗੇ ਪੜ੍ਹਨ ਦੇ ਲਈ ਲੈ ਗਏ ਸਨ ਪਰ ਬਾਅਦ ਦੇ ਵਿੱਚ ਇਹਨਾਂ ਦਾ ਕਦੇ ਮੇਲ ਨਾ ਹੋ ਸਕਿਆ। ਜੋਸ਼ ਜੀ ਨੇ ਲਿਖਿਆ ਸੀ ਕਿ ਅਸੀਂ ਭੂਤ ਪ੍ਰੇਤਾਂ, ਅੰਧ ਵਿਸ਼ਵਾਸਾਂ, ਮਰ ਚੁੱਕੀਆਂ ਕਦਰਾਂ ਕੀਮਤਾਂ, ਰੋਹ ਰੀਤਾਂ ਦੀ ਜਕੜ ਦੇ ਵਿਰੁੱਧ ਲੜ ਕੇ ਛੁਟਕਾਰਾ ਹਾਸਲ ਕਰ ਸਕਦੇ ਹਾਂ ਤੇ ਆਪਣੇ ਪਿਛਲੇ ਵਿਰਸੇ ਦੇ ਚੰਗੇ ਗੁਣਾਂ, ਕਦਰਾਂ ਕੀਮਤਾਂ ਤੇ ਖਿਆਲਾਂ ਨੂੰ ਅਪਣਾ ਕੇ ਹੀ ਅੱਗੇ ਲੈ ਜਾ ਸਕਦੇ ਹਾਂ। ਉਹਨਾਂ ਨੇ ਸੋਵੀਅਤ ਲੈਂਡ ਨਹਿਰੂ ਐਵਾਰਡ ਦੀ ਰਕਮ ਦੇ ਨਾਲ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਵਾਈ ਤੇ ਚੰਗੀਆਂ ਪੁਸਤਕਾਂ ਜਿਹੜੀਆਂ ਸੀ ਗੰਦ ਮੰਦ ਨੂੰ ਦੂਰ ਕਰਨ ਤੇ ਭਵਿੱਖ ਦੇ ਸੁਚੱਜ ਲਈ ਜਿਹੜਾ ਸੀਗਾ ਮਨੁੱਖ ਨੂੰ ਰਾਹਤ ਵਿਖਾਉਣ ਵਾਸਤੇ ਲੈਸ ਕਰਦੀਆਂ ਨੇ। ਮਨੁੱਖ ਨੂੰ ਸੱਭਿਆਚਾਰ ਤੋਂ ਸੱਭਿਅਤ ਜਿਹੜਾ ਬਣਾਉਣ ਦੇ ਲਈ ਰਸਤਾ ਸਾਫ਼ ਕਰਦੀਆਂ ਨੇ। ਇਸੇ ਰੋਲ ਨੂੰ ਮੁੱਖ ਰੱਖ ਕੇ ਮੈਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ। ਕਾਮਰੇਡ ਸੋਹਣ ਸਿੰਘ ਜੋਸ਼ ਦੀ ਵਸੀਅਤ ਦੇ ਵਿੱਚ ਉਹ ਲਿਖਦੇ ਹੈ ਕਿ ਮੈਂ ਇੱਕ ਕਮਿਊਨਿਸਟ ਹਾਂ ਜਿਸਦਾ ਮਾਰਕਸਵਾਦ ਲੈਨਨਵਾਦ ਦੇ ਵਿੱਚ ਪੱਕਾ ਵਿਸ਼ਵਾਸ ਹੈ। ਮੈਂ ਕਮਿਊਨਿਸਟ ਪਾਰਟੀ ਦੇ ਬਣਾਉਣ ਤੇ ਇਸਦੇ ਵਿਕਾਸ ਦੇ ਲਈ ਤੇ ਕਮਿਊਨਿਸਟ ਆਦਰਸ਼ਾਂ ਦੇ ਪ੍ਰਚਾਰ ਦੇ ਲਈ ਆਪਣੀ ਸਮਰੱਥਾ ਦੇ ਅਨੁਸਾਰ ਹਿੱਸਾ ਪਾਇਆ ਹੈ। ਮੈਂ ਇੱਕ ਭਰਪੂਰ ਜੀਵਨ ਬਤੀਤ ਕਰਕੇ ਜਾ ਰਿਹਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣਾ ਜੀਵਨ ਮਿਹਨਤੀ ਲੋਕਾਂ ਦੇ ਲਈ ਅਰਪਿਤ ਕੀਤਾ ਜਿਹੜੇ ਦੇਸ਼ ਦੀ ਦੌਲਤ ਦੇ ਸਰੋਤ ਨੇ। ਕਮਿਊਨਿਸਟ ਸਿਧਾਂਤ ਇਤਿਹਾਸਕ ਪਦਾਰਥਵਾਦ ਦੇ ਉੱਤੇ ਆਧਾਰ ਹੈ ਜਿਸ ਦੇ ਅਨੁਸਾਰ ਮਨੁੱਖ ਦਾ ਸਿਰਜਣ ਹਾਰ ਕੋਈ ਰੱਬ ਨਹੀਂ ਸਗੋਂ ਰੱਬ ਮਨੁੱਖ ਦੀ ਖੁਦ ਪੈਦਾਵਾਰ ਹੈ। ਸਵਰਗ ਨਰਕ ਦੀਆਂ ਕਹਾਣੀਆਂ ਮਿੱਥ ਨੇ। ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਨਾ ਕੋਈ ਰੋਣਾ ਧੋਣਾ ਹੋਵੇ, ਨਾ ਸੋਗ ਹੋਵੇ, ਨਾ ਕੀਰਨਿਆਂ ਦੀ ਬਾਰਿਸ਼ ਹੋਵੇ, ਕਰਮ ਦੀ ਰਸਮ, ਨਾ ਕੋਈ ਪਾਠ, ਨਾ ਕੋਈ ਅਰਦਾਸ ਕੀਤੀ ਜਾਵੇ। ਮੇਰੀ ਆਤਮਾ ਦੀ ਸ਼ਾਂਤੀ ਦੇ ਲਈ ਮੇਰੇ ਲਈ ਕਿਸੇ ਧਾਰਮਿਕ ਵਿਅਕਤੀ ਦੇ ਆਸ਼ੀਰਵਾਦ ਦੀ ਕੋਈ ਕੀਮਤ ਨਹੀਂ ਹੈ ਤੇ ਨਾ ਹੀ ਇਸ ਦੀ ਜ਼ਰੂਰਤ ਹੈ। ਰੂਹਾਂ ਉਹਨਾਂ ਲੋਕਾਂ ਦੀਆਂ ਹੀ ਭੜਕਦੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਪਾਪ ਕੀਤੇ ਹੋਣ, ਧੋਖੇ ਕੀਤੇ ਹੋਣ ਜਾਂ ਗਦਾਰੀ ਕੀਤੀ ਹੋਵੇ। ਮੈਂ ਇਹ ਸਭ ਕੁਝ ਇਸ ਦੇ ਲਈ ਲਿਖ ਕੇ ਪਿੱਛੇ ਛੱਡ ਕੇ ਜਾ ਰਿਹਾ ਤਾਂ ਜੋ ਮੇਰੇ ਮ੍ਰਿਤਕ ਸਰੀਰ ਨੂੰ ਧਾਰਮਿਕ ਰਸਮਾਂ ਦੇ ਵਿੱਚ ਘਸੀਟਿਆ ਨਾ ਜਾਵੇ ਤੇ ਸੰਸਕਾਰ ਤੋਂ ਬਾਅਦ ਮੇਰੀਆਂ ਅਸਥੀਆਂ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਰੋੜ ਦਿੱਤੀਆਂ ਜਾਣ, ਜੋ ਕਿ ਵਾਗੇ ਤੋਂ ਪਾਰ ਵਸਦੇ ਮੁਸਲਿਮ ਲੋਕਾਂ ਲਈ ਮੇਰੇ ਸਦੀਵੀ ਪਿਆਰ ਅਤੇ ਵੰਡ ਦੇ ਸਮੇਂ ਹੋਏ ਖੂਨ ਖਰਾਬੇ ਦੇ ਦੌਰਾਨ ਮੇਰੀ ਪਾਰਟੀ ਦੀ ਪਾਕ ਦਮਣੀ ਦਾ ਸਬੂਤ ਹੋਵੇਗਾ। ਤੇ ਅੰਤ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਬਾਰੇ ਫੈਸਲੇ ਲੈਣ ਦਾ ਅਧਿਕਾਰ ਮੇਰੀ ਪਾਰਟੀ ਨੂੰ ਹੀ ਹੋਵੇਗਾ। ਲੋ ਦੋਸਤੋ, ਇਹ ਸਨ ਜੀ ਇਸ ਤਰ੍ਹਾਂ ਦੇ ਲੋਕ ਜਿਹੜੇ ਪੂਰੇ ਪੂਰੇ ਆਪਣੇ ਆਪ ਨੂੰ ਸਮਰਪਿਤ ਕਰ ਗਏ ਦੇਸ਼ ਦੇ ਲਈ, ਲੋਕਾਂ ਦੇ ਲਈ, ਸਮਾਜ ਦੇ ਲਈ ਤੇ ਆਪਣੀਆਂ ਉਹ ਸੱਚੀਆਂ ਸੋਚੀਆਂ ਪਾਰਟੀਆਂ ਦੇ ਲਈ। ਕਾਮਰੇਡ ਸੋਹਣ ਸਿੰਘ ਜੋਸ਼ ਤੇ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਅੱਜ ਦਾ ਦੋਸਤੋ ਆਪਣਾ ਮੁੱਦਾ ਹੈ ਆਪਣਾ ਜੀ ਗੁਰੂ ਚੇਲਾ ਪਰੰਪਰਾ ਕਦੋਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਹਿਸਾਬ ਦੇ ਨਾਲ ਚੱਲਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਤੋਂ ਬਾਅਦ। ਅੱਜ ਦਾ ਵਿਸ਼ਾ ਗੁਰੂ ਚੇਲਾ ਪਰੰਪਰਾ, ਵਿਰਸਾ ਵਿਰਾਸਤ, ਪੰਜਾਬ, ਭਾਰਤੀ ਸੰਦਰਭ ਤੇ ਵਿਸ਼ਵ ਵਿਆਪੀ ਮਹੱਤਵ ਉੱਤੇ ਖੁੱਲ੍ਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਐਂਗਲ ਤੋਂ। ਕਿ ਗੁਰੂ ਚੇਲਾ ਪਰੰਪਰਾ ਸਿਰਫ ਇੱਕ ਧਾਰਮਿਕ ਜਾਂ ਸੱਭਿਆਚਾਰਕ ਸੰਪਰਕ ਜਿਹੜਾ ਸੰਕਲਪ ਹੈ ਜਾਂ ਮਨੁੱਖੀ ਜੀਵਨ ਦੇ ਹਰ ਖੇਤਰ ਦੇ ਵਿੱਚ ਗਿਆਨ ਕਦਰਾਂ ਕੀਮਤਾਂ ਤੇ ਅਨੁਭਵ ਦੀ ਜਿਹੜੀ ਹੈ ਵਿਰਾਸਤ ਨੇ ਤੇ ਇਹ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਲਿਜਾਣ ਦਾ ਜਿਹੜਾ ਸਭ ਤੋਂ ਪ੍ਰਭਾਵਸ਼ਾਲੀ ਜਾਂ ਮਾਧਿਅਮ ਹੈ। ਪੰਜਾਬ, ਭਾਰਤ ਤੇ ਪੂਰੇ ਸੰਸਾਰ ਦੇ ਵਿੱਚ ਗੁਰੂ ਚੇਲਾ ਪਰੰਪਰਾ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ, ਅੱਜ ਦੇ ਡਿਜੀਟਲ ਅਤੇ ਆਧੁਨਿਕ ਯੁੱਗ ਦੇ ਵਿੱਚ ਇਸ ਦੀ ਕੀ ਜਿਹੜੀ ਹੈ ਭੂਮਿਕਾ ਹੈ, ਕੀ ਮੈਂਟੋਰ ਮੈਂਟੇ ਅਤੇ ਗੁਰੂ ਸ਼ਿਸ਼ ਦਾ ਜਿਹੜਾ ਰਿਸ਼ਤਾ ਅੱਜ ਵੀ ਸਾਡੀ ਨਿੱਜੀ, ਸਮਾਜਿਕ ਜਾਂ ਪੇਸ਼ੇਵਰ ਜ਼ਿੰਦਗੀ ਦੇ ਲਈ ਓਨਾ ਹੀ ਮਹੱਤਵ ਰੱਖਦਾ ਹੈ। ਤੇ ਇਹਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸ਼ਾਮਲ ਨੇ ਸਾਡੇ ਉਸਤਾਦ ਸਮਰਜੀਤ ਸਿੰਘ ਸ਼ੰਮੀ ਜੀ ਤੇ ਕਰਦੇ ਉਹਨਾਂ ਦਾ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜੀ?
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜੀਆਂ
1: ਨੂੰ ਜੀ ਆਨੋ ਜੀ ਜੀ ਉਸਤਾਦ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ।
0: ਅੱਜ ਬਹੁਤ ਹੀ ਖੂਬਸੂਰਤ ਵਿਸ਼ਾ ਤੁਸੀਂ ਭਾਰਤ ਸਾਹਿਬ ਰੱਖਿਆ ਹੈ, ਗੁਰੂ ਚੇਲਾ ਪਰੰਪਰਾ ਜੀ। ਤੋ ਇਹ ਵਾਕਈ ਇੱਕ ਨਾ ਤੁਸੀਂ ਨਾਲ ਟੈਗ ਲਾਈਨ ਲਾਈ ਆ, ਇਹ ਵਿਰਸਾ ਹੈਗਾ ਜਾਂ ਜੀਵਨ ਦੀ ਲੋੜ ਆ, ਨਾਲ ਕੁਐਸਚਨ ਮਾਰਕ ਜਦੋਂ ਆ ਗਿਆ ਨਾ ਵਿੱਚ, ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਬਣ ਜਾਂਦੀ ਹੈ।
1: ਬਿਲਕੁਲ ਹੈ ਜੀ।
0: ਅਸੀਂ ਜੇ ਇਹਨੂੰ ਘੋਖਣ ਦੀ ਗੱਲ ਕਰੀਏ ਕਿੱਥੋਂ ਸ਼ੁਰੂ ਹੁੰਦੀ ਹੈ ਕਹਾਣੀ, ਤੇ ਜਿਹੜਾ ਅੱਜ ਚਲੋ ਠੀਕ ਆ ਕਿ ਅੱਜ ਫੁੱਲ ਮੂਨ ਹੈ, ਪੂਰਨਮਾਸ਼ੀ ਆ, ਪੁੰਨਿਆ ਹੈ
1: ਜੀ,
0: ਤੇ ਅੱਜ ਦਾ ਦਿਨ ਜਿਹੜਾ ਹੈ ਉਹ ਵਿਸ਼ੇਸ਼ ਤੌਰ ਦੇ ਉੱਤੇ ਸਮਰਪਿਤ ਆ ਕਿ ਆਪਾਂ ਆਪਣੇ ਉਸਤਾਦ ਲੋਕਾਂ ਨੂੰ, ਜਿਹੜੇ ਗੁਰੂ ਲੋਕ ਨੇ, ਟੀਚਰ ਲੋਕ ਨੇ, ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਹਾਲਾਂਕਿ ਟੀਚਰ ਦੇ ਨਹੀਂ ਹੈ, ਲੇਕਿਨ ਗੁਰੂ ਇੱਕ ਸ਼ਬਦ ਬਹੁਤ ਵੱਡਾ ਹੈ। ਗੁਰੂ ਜਿਹੜਾ ਸ਼ਬਦ ਹੈ ਨਾ ਜੀ, ਇਹਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਇਹਦਾ ਜਿਹੜਾ ਅਰਥ ਵੀ ਲੁਕਿਆ ਹੋਇਆ ਤੇ ਸਵਾਲ ਵੀ ਲੁਕਿਆ ਹੋਇਆ। ਗੁਰੂ ਦਾ ਮਤਲਬ ਹਨੇਰਾ ਤੇ ਰੂਹ ਦਾ ਮਤਲਬ ਰੋਸ਼ਨੀ। ਉਹ ਵਿਅਕਤੀ ਜਿਹੜਾ ਸਾਨੂੰ ਹਨੇਰੇ ਤੋਂ, ਅਗਿਆਨ ਦੇ ਹਨੇਰੇ ਤੋਂ ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ
1: ਜੀ,
0: ਉਹਨੂੰ ਆਪਾਂ ਗੁਰੂ ਕਹਿ ਸਕਦੇ ਹਾਂ।
1: ਬਿਲਕੁਲ,
0: ਐਸਾ ਨਹੀਂ ਹੈ ਕਿ ਐਸੇ ਬੰਦੇ ਨੂੰ ਆਪਾਂ ਚੁਣ ਲਈਏ ਕਿ ਭਾਈ ਇਹ ਸਾਨੂੰ ਜਿੰਨੇ ਕੁ ਹਨੇਰੇ ਚ ਆਪਾਂ ਬੈਠੇ ਹਾਂ ਉਦੋਂ ਜ਼ਿਆਦਾ ਵੀ ਬਲਬ ਫਿਊਜ਼ ਕਰਕੇ ਰੱਖਦੇ
1: ਤੇ
0: ਜਮਾ ਹੀ ਹਨੇਰੇ ਛੱਡਦੇ ਜਾ ਕੇ। ਤੋ ਜਿਹੜਾ ਸਾਨੂੰ ਹਨੇਰ ਚੋਂ, ਕਿਉਂਕਿ ਅਗਿਆਨਤਾ ਹੀ ਹਨੇਰ ਹੈ
1: ਜੀ,
0: ਜੇ ਸਾਨੂੰ ਨਹੀਂ ਪਤਾ, ਜੀਵਨ ਜਾਂਚ ਨਹੀਂ ਪਤਾ ਲੱਗ ਰਹੀ, ਜਾਂ ਸਾਨੂੰ ਇੱਕ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਬੰਦੇ ਤੋਂ ਬੰਦਾ ਬਣਨ ਵਾਲੇ ਜਿਹੜਾ ਪ੍ਰੋਸੈਸ ਆ
1: ਜੀ,
0: ਕਿ ਅਸੀਂ ਠੀਕ ਆ, ਅਸੀਂ ਆਪਣੇ ਆਪ ਨੂੰ ਇਨਸਾਨ ਕਹਿੰਦੇ ਹਾਂ, ਦੇਖ ਆਦਮੀ ਔਰ ਇਨਸਾਨ ਇਸ ਲੈਵਲ ਦੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ ਇਸ ਨਾਮ ਦੇ ਨਾਲ
1: ਜੀ।
0: ਜਿਹੜਾ ਬੰਦੇ ਨੂੰ ਬੰਦਾ ਬਣਾਉਣ ਵਾਲੀ ਜਿਹੜੀ ਪ੍ਰਕਿਰਿਆ ਹੈ
1: ਜੀ,
0: ਜਿਹੜਾ ਵਿਅਕਤੀ ਦੂਸਰੇ ਨੂੰ ਇਹਦੇ ਵਿੱਚ ਸਫਲ ਕਰ ਦਿੰਦਾ ਹੈ ਕਿਸੇ ਵੀ ਤਰੀਕੇ ਨਾਲ
1: ਜੀ,
0: ਉਹਨੂੰ ਉਹ ਗੁਰੂ ਕਿਹਾ ਜਾਂਦਾ ਹੈ। ਤੇ ਉਹ ਕਹਿੰਦੇ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ।
1: ਬਿਲਕੁਲ ਹੈ ਜੀ।
0: ਉਹ ਜਿਹੜਾ ਮਾਹੌਲ ਜਿਹੜਾ ਹੈ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਮਤਲਬ ਉਹ ਤੇ ਹੈਗਾ ਹੀ ਹੈਗਾ, ਪਰ ਇਹ ਯੂਨੀਵਰਸਲ ਆ, ਇਹ ਪੂਰੀ ਦੁਨੀਆਂ ਦੇ ਵਿੱਚ ਹੀ ਜਿਹੜਾ ਸੱਚ ਮੰਨਿਆ ਜਾਂਦਾ ਹੈ
1: ਜੀ,
0: ਕਿ ਤੁਸੀਂ ਜੇ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਜਿਹੜਾ ਬੰਦਾ ਆਲਰੇਡੀ ਤਰੱਕੀ ਕਰ ਚੁੱਕਾ ਹੈ
1: ਜੀ,
0: ਉਹਦੇ ਨਾਲ ਤੇ ਉਹਦੇ ਕੋਲੋਂ ਤੇ ਕੁਝ ਤੇ ਸਿੱਖਣਾ ਹੀ ਪਏਗਾ। ਜਦੋਂ ਅਸੀਂ ਸਿੱਖਣ ਜਾਂਦੇ ਹਾਂ, ਸਿੱਖਣ ਜਾਣ ਦਾ ਜਿਹੜਾ ਮਾਹੌਲ ਹੈ ਨਾ, ਉਹ ਭਾਰਤ ਸਾਹਿਬ ਬੜਾ ਇੰਪੋਰਟੈਂਟ ਕਹਿੰਦੇ ਮੰਨਿਆ ਜਾਂਦਾ
1: ਜੀ।
0: ਜਿਵੇਂ ਮੰਨ ਲਓ ਕੋਈ ਬੰਦਾ ਘਰੋਂ ਡੋਲੂ ਲੈ ਕੇ ਦੁੱਧ ਲੈਣ ਚੱਲਾ, ਉਹ ਘਰੋਂ ਭਰ ਕੇ ਤਾਂ ਲਿਜਾਊਗਾ ਨੀ ਹੁਣ ਉਹਨੂੰ ਡੋਲੂ ਨੂੰ, ਖਾਲੀ ਲੈ ਕੇ ਜਾਊਗਾ, ਤੇ ਉਹ ਜਦੋਂ ਖਾਲੀ ਲੈ ਕੇ ਜਾਊਗਾ ਫਿਰ ਭਰ ਕੇ ਲਿਆਊਗਾ
1: ਜੀ।
0: ਪਰ ਜਿਹੜਾ ਬੰਦਾ ਘਰੋਂ ਭਰਿਆ ਲੈ ਕੇ ਜਾ ਰਿਹਾ ਹੈ
1: ਜੀ,
0: ਉਹ ਹੁਣ ਕੀ ਪਵਾ ਲਿਆ ਉਹ ਚ
1: ਜੀ,
0: ਉਹ ਬੰਦਾ ਜਿਹੜਾ ਉਹ ਰਿਸੀਵਰ ਨਹੀਂ ਬਣ ਸਕੇਗਾ। ਉਹਨੂੰ ਜਿਵੇਂ ਹੁਣ ਕਹਾਵਤਾਂ ਬਣੀਆਂ ਕਿ ਭਾਈ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਉਹਦੇ ਦਰਿਆ ਤੱਕ ਲਿਜਾ ਸਕਦੇ ਹੋ, ਲੇਕਿਨ ਉਹਨੂੰ ਓਨੀ ਦੇਰ ਤੱਕ ਪਾਣੀ ਪੀਣ ਲਈ ਮਜਬੂਰ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹ ਖੁਦ ਨਹੀਂ ਚਾਹੁੰਦਾ
1: ਜੀ।
0: ਮਤਲਬ ਕਿਸੇ ਨੂੰ ਧੱਕੇ ਨਾਲ ਕੋਈ ਗਿਆਨ ਨਹੀਂ ਦਿੱਤਾ ਜਾ ਸਕਦਾ, ਆ ਵੀ ਆ ਭਰਾਵਾ ਤੈਨੂੰ ਮੈਂ ਅੱਧਾ ਕਿਲੋ ਗਿਆਨ ਦਿਆਂ, ਜਾਂ ਪਾਈਆ ਗਿਆਨ ਲੈ ਜਾ, ਜਾਂ ਮੇਰੇ ਕੋਲ ਅਗਲੀ ਲੈ ਜਾ ਪਾਈਆ
1: ਜੀ,
0: ਇਹ ਸੰਭਵ ਨਹੀਂ ਹੈ।
1: ਬਿਲਕੁਲ,
0: ਜਿਹੜਾ ਗੁਰੂ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਚੇਲਾ ਇੰਪੋਰਟੈਂਟ ਹੈ। ਚੇਲਾ ਕਿਉਂਕਿ ਰਿਸੀਵਰ ਮੋਡ ਤੇ ਆ
1: ਜੀ,
0: ਉਹ ਰਿਸੀਵ ਕਰਨਾ ਚਾਹੁੰਦਾ ਉਸ ਨੌਲੇਜ ਨੂੰ, ਅਕਵਾਇਰ ਕਰਨਾ ਚਾਹੁੰਦਾ ਉਸ ਨੌਲੇਜ ਨੂੰ
1: ਜੀ,
0: ਜਿਹੜੀ ਉਸ ਰੋਸ਼ਨੀ ਨੂੰ ਲੈ ਕੇ ਜਾਣਾ ਚਾਹੁੰਦਾ ਆਪਣੇ ਨਾਲ
1: ਜੀ,
0: ਜਿਹੜੀ ਉਸ ਤੋਂ ਕਿਸੇ ਸੁਪੀਰੀਅਰ ਦੇ ਕੋਲ ਹੈਗੀ ਆ
1: ਜੀ।
0: ਜਾਂ ਜਿਹੜਾ ਵੱਧ ਤਜਰਬੇਕਾਰ ਆ ਜਾਂ ਕੁਛ ਹੈਗਾ ਉਹਦੇ ਕੋਲ ਉਹਨੂੰ ਲੱਗਦਾ ਹੈ ਕਿ ਹਾਂ ਇਹਦੇ ਕੋਲ ਆਪਾਂ ਨੂੰ ਕੁਛ ਮਿਲ ਸਕਦਾ, ਇਹਦੇ ਕੋਲ ਨੌਲੇਜ ਮਿਲ ਸਕਦੀ ਹੈ
1: ਜੀ
0: ਜਾਂ ਇਹਦੇ ਨਾਲ ਆਪਾਂ ਕੁਛ ਆਪਣੀ ਜ਼ਿੰਦਗੀ ਨੂੰ ਹੋਰ ਅਪਲਿਫਟ ਕਰ ਸਕਦੇ ਹਾਂ।
1: ਜੀ
0: ਇੱਕ ਜਗਦਾ ਹੋਇਆ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ,
1: ਜੀ
0: ਤੇ ਬੁਝੇ ਨੇ ਕੀ ਜਗਾਉਣਾ ਹੈ ਇਹ ਤਾਂ ਭਾਰਤ ਸਾਹਿਬ ਆਪਾਂ ਜਾਣਦੇ ਹਾਂ।
1: ਮੈਂ ਨਾ ਸਹੀ ਸਾਹਿਬ ਸੋਰੀ ਆਪਣੇ ਸ਼ਮੀ ਜੀ ਮੈਂ ਇੱਕ ਚਲੋ ਆਪਾਂ ਵਿਸ਼ਾ ਰੱਖਿਆ, ਮੈਂ ਥੋੜਾ ਜਿਹਾ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਨਾ ਕੁਝ ਕਰਨ ਦੇ ਲਈ ਗਿਆਨ ਦੀ ਵੀ ਜ਼ਰੂਰਤ ਹੁੰਦੀ ਹੈ। ਤੁਹਾਡੇ ਤੋਂ ਤਾਂ ਬੇਸ਼ੁਮਾਰ ਖਜ਼ਾਨਾ ਹਰ ਚੀਜ਼ ਦਾ ਹੀ ਹੈ। ਤੇ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ, ਮਤਲਬ ਕਿ ਪਰੰਪਰਾ ਕਿੱਥੋਂ ਸ਼ੁਰੂ ਹੋਈ ਜਾਂ ਕਿਉਂ ਹੋਈ, ਤਾਂ ਉਹਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਕੁੱਲ ਜਿਹੜਾ ਸੀ, ਪ੍ਰਣਾਲੀ ਜਿਹਨੂੰ ਕਿਹਾ ਜਾਂਦਾ ਸੀ, ਤੇ ਉਸ ਸਮੇਂ ਦੇ ਵਿੱਚ ਪ੍ਰਾਚੀਨ ਭਾਰਤ ਜਿਹਨੂੰ ਕਹਿ ਲਓ, ਪੁਰਾਣੇ ਸਮਿਆਂ ਦੇ ਵਿੱਚ ਚਲ ਜਾਈਏ ਥੋੜਾ ਜਿਹਾ, ਜਦੋਂ ਲਿਖਤੀ ਕੰਮ ਨਹੀਂ ਹੁੰਦਾ ਸੀ, ਕਿਤਾਬੀ ਨਹੀਂ ਹੁੰਦਾ ਸੀ, ਤਾਂ ਉਸ ਸਮੇਂ ਦੇ ਵਿੱਚ ਉਦੋਂ ਗਿਆਨ ਨੂੰ ਨਾ, ਜੀ ਤੁਸੀਂ ਗਿਆਨ ਦੀ ਗੱਲ ਕੀਤੀ ਹੈ, ਤੇ ਉਹ ਗਿਆਨ ਜਿਹੜਾ ਸੀ ਸ਼ਰੂਤੀ ਸੁਣਨਾ ਜਿਹਨੂੰ ਕਹਿੰਦੇ ਆ, ਮੇਰੇ ਖਿਆਲ ਸੰਸਕ੍ਰਿਤ ਦੇ ਸ਼ਬਦ ਨੇ, ਤੇ ਸਿਮਰਤੀ ਯਾਦ ਰੱਖਣਾ,
0: ਜੀ
1: ਤੇ ਉਹਦੇ ਰਾਹੀਂ ਜਿਹੜਾ ਸੀ ਮਤਲਬ ਕਿ ਲੋਕਾਂ ਤੱਕ ਅੱਗੇ, ਜਿੱਦਾਂ ਸ਼ਿਸ਼ ਤੇ ਗੁਰੂ ਦੀ ਗੱਲ ਆਈ ਹੈ, ਤੇ ਉਹ ਉਹਦੇ ਵਿੱਚ ਜਿਹੜਾ ਸੀ ਅੱਗੇ ਤੋਂ ਅੱਗੇ ਵਧਾਉਂਦੇ ਸੀ, ਤੇ ਉਹ ਫਿਰ ਹੌਲੀ ਹੌਲੀ ਫਿਰ ਚਲੋ ਕਿਤਾਬਾਂ ਆ ਗਈਆਂ ਜਾਂ ਲਿਖਤਾਂ ਪੜ੍ਹਤਾਂ ਆ ਗਈਆਂ, ਜਾਂ ਪੁਰਾਣੇ ਸਮਿਆਂ ਚ ਦੇਖਦੇ ਹਾਂ ਤਾਂ ਪੁਰਾਣ ਆ ਗਏ, ਹੋਰ ਸਾਰੀਆਂ ਚੀਜ਼ਾਂ, ਫਿਰ ਉਹ ਉੱਥੋਂ ਕੰਮ ਸ਼ੁਰੂ ਹੋ ਗਿਆ ਸੀ। ਪਰ ਉਸ ਤੋਂ ਬਾਅਦ ਅੱਜ ਜੇ ਦੇਖਿਆ ਜਾਵੇ ਤਾਂ ਰੱਟੇ ਲਾਉਣ ਵਾਲਾ ਕੰਮ ਸ਼ੁਰੂ ਹੋ ਗਿਆ।
0: ਬਿਲਕੁਲ, ਰੱਟਾ ਤੇ ਬਹੁਤ ਹੀ ਭੈੜੀ ਚੀਜ਼ ਮੰਨੀ ਜਾਂਦੀ ਹੈ ਜੀ ਇਸ ਫੀਲਡ ਦੇ ਵਿੱਚ।
1: ਜੀ
0: ਕਹਾਣੀ ਆ ਕਿ ਇੱਕ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਰਹਿੰਦੇ ਸੀ
1: ਜੀ,
0: ਤੇ ਤੋਤੇ ਕਿਉਂਕਿ ਬਹੁਤ ਹੀ ਬਿਊਟੀਫੁਲ ਇੱਕ ਇੱਕ ਪੰਛੀ ਆ, ਬਹੁਤ ਪਿਆਰਾ ਪੰਛੀ ਆ, ਇਹਨੂੰ ਆਪਾਂ ਇੱਕ ਪਾਲਤੂ ਪੰਛੀ ਵੀ ਬਣਾ ਕੇ ਰੱਖ ਲੈਂਦੇ ਆ
1: ਜੀ,
0: ਘਰਾਂ ਚ ਪਿੰਜਰੇ ਚ ਪਾ ਦਿੰਦੇ ਆ, ਹੋਰ ਸਾਰਾ ਕੁਛ ਕਰਦੇ, ਯਾਨੀ ਕਿ ਇਹ ਜਿਹੜਾ ਸਾਨੂੰ ਬਹੁਤ ਹੀ ਪਸੰਦ ਆ ਤੋਤਾ
1: ਜੀ,
0: ਪੈਰਟ,
1: ਮਿੱਠੂ
0: ਉਹ ਜੰਗਲ ਚ ਬੜੇ ਰਹਿੰਦੇ ਸੀਗੇ। ਹਾਂ ਉਹ ਬੜੇ ਕਮਾਲ ਦੇ, ਕਿਉਂਕਿ ਇਹ ਬੋਲ ਸਕਦੇ ਆ ਜਾਂ ਫੋਲੋ ਕਰਦੇ ਜਾਂ ਮਿਮਿਕ ਕਰ ਸਕਦੇ ਆ, ਜੋ ਅਸੀਂ ਕਹਿੰਦੇ ਆ ਉਹੀ ਬੋਲ ਦਿੰਦੇ ਆ।
1: ਬਿਲਕੁਲ,
0: ਉਹ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਸੀ, ਤੇ ਸ਼ਿਕਾਰੀ ਆਉਂਦਾ ਸੀ, ਉਹ ਉਹਨਾਂ ਨੂੰ ਜਾਲ ਵਿਛਾਉਂਦਾ ਸੀ, ਦਾਣੇ ਪਾਉਂਦਾ ਸੀ, ਤੇ ਉਹ ਲੈ ਜਾਂਦਾ ਸੀ ਫੜ ਕੇ ਤੇ ਬਾਹਰ ਵੇਚ ਬੁਚਾਉਂਦਾ ਸੀ। ਉਹ ਜੰਗਲ ਚ ਤੋਤਿਆਂ ਦੀ ਆਬਾਦੀ ਘਟਣ ਲੱਗ ਗਈ
1: ਜੀ,
0: ਤੇ ਤੋਤਿਆਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਆਪਣੇ ਬਜ਼ੁਰਗਾਂ ਕੋਲ ਬੈਠੇ, ਕਹਿੰਦੇ ਬਾਬਾ ਜੀ ਤਾਂ ਮੁੱਕ ਜਾਂਗੇ, ਕਾਨਫਰੰਸ ਹੋ ਗਈ, ਕਹਿੰਦੇ ਇਹ ਤਾਂ ਰੋਜ਼ ਹੀ ਆ ਕੇ ਲੈ ਜਾਂਦੇ ਸਾਨੂੰ ਪੰਡ ਜੀ ਬੰਨ ਕੇ, ਇਹ ਤਾਂ ਗਲਤ ਹੋ ਗਿਆ ਕੰਮ, ਆਪਾਂ ਮਰ ਜਾਂਗੇ, ਜੰਗਲ ਚੋਂ ਤੋਤੇ ਮੁੱਕ ਜਾਣਗੇ ਜੀ,
1: ਜੀ
0: ਆਪਣਾ ਆਪਣਾ ਤਾਂ ਮਤਲਬ ਖਤਮ ਹੀ ਹੋ ਗਿਆ ਕੰਮ, ਸਮਝੋ ਆਪਾਂ ਐਕਸਟੈਂਟ ਹੋਣ ਵਾਲੀ ਪ੍ਰਜਾਤੀ ਦੇ ਵਿੱਚ ਆਉਣ ਲੱਗੇ ਆ, ਕੁਛ ਨਾ ਕੁਛ ਹੀਲਾ ਕਰੀਏ ਬਾਬਾ ਜੀ।
1: ਬਿਲਕੁਲ,
0: ਉਹ ਕਹਿੰਦੇ ਠੀਕ ਹੈ ਜੀ, ਆਪਣੇ ਜੰਗਲ ਚ ਇੱਕ ਬਾਬਾ ਜੀ ਰਹਿੰਦੇ ਆ, ਉੱਥੇ ਚੱਲਦੇ ਆ, ਉਹਨਾਂ ਕੋਲ ਸਲਾਹ ਲੈ ਕੇ ਆਉਂਦੇ ਆ, ਉਹ ਸਾਨੂੰ ਸੇਧ ਦੇਣਗੇ
1: ਜੀ।
0: ਸਾਰੇ ਤੋਤੇ ਆਪਣੇ ਸਿਆਣੇ ਤੋਤੇ ਨੂੰ ਮੂਹਰੇ ਲਾ ਕੇ ਉੱਥੇ ਗਏ, ਅੱਗੇ ਸਾਧੂ ਮਹਾਰਾਜ ਬੈਠੇ ਆ ਧੂਣੀ ਲਾ ਕੇ
1: ਜੀ,
0: ਵੇਟ ਕੀਤੀ ਉਹਨਾਂ ਨੇ ਅੱਗੇ ਜਾਗਣਗੇ ਜੀ, ਚਲੋ ਹੁਣ ਆਪਾਂ ਪੁੱਛਦੇ ਆ ਇਹਨਾਂ ਨੂੰ, ਆਪਣੀ ਸੰਸੇ ਦੱਸਦੇ ਆ, ਝੋਰੇ ਦੱਸਦੇ ਆ,
1: ਜੀ
0: ਸਵਾਲ ਪਾਵਾਂਗੇ। ਸਵਾਲ ਪਾਇਆ ਉਹਨਾਂ ਨੇ
1: ਜੀ,
0: ਬਾਬਾ ਜੀ ਜਾਗੇ, ਕਹਿੰਦੇ ਵੀ ਹਾਂ ਵੀ ਤੋਤੇ ਹੋ ਤੁਸੀਂ, ਬੜੇ ਉਦਾਸ ਲੱਗਦੇ ਹੋ, ਕੀ ਚੱਕਰ ਪੈ ਗਿਆ
1: ਜੀ?
0: ਉਹ ਕਹਿੰਦੇ ਜੀ ਐ ਆ ਵੀ ਸਾਡੇ ਜੰਗਲ ਦੇ ਵਿੱਚ ਬਾਬਾ ਜੀ ਸ਼ਿਕਾਰੀ ਆ ਰਿਹਾ, ਉਹ ਆਉਂਦਾ ਜਾਲ ਵਿਛਾਉਂਦਾ, ਚੋਗਾ ਖਿਲਾਰਦਾ
1: ਜੀ,
0: ਅਸੀਂ ਕਿਉਂਕਿ ਭੁੱਖੇ ਤੇ ਹੈ ਤਾਂ ਹੁੰਦੇ ਜੀ, ਚਲੋ ਚੋਗਾ ਦੇ ਕੇ ਕਿਹੜਾ ਬੰਦਾ ਜੀ ਜਿਹੜਾ ਨਹੀਂ ਜਾਂਦਾ ਜੀ, ਅਸੀਂ ਜਾਂਦੇ ਆ, ਜਦੋਂ ਅਸੀਂ ਚੋਗਾ ਚੁਗਦੇ ਆ ਉਹਦੇ ਜਾਲ ਚ ਫਸ ਜਾਂਦੇ ਆ
1: ਜੀ,
0: ਉਹ ਜਦੋਂ ਅਸੀਂ ਫਸ ਜਾਂਦੇ ਜੀ ਉਹ ਚੁੱਕ ਕੇ ਲੈ ਜਾਂਦਾ ਸਾਨੂੰ ਜੀ, ਅਸੀਂ ਮਾਰੇ ਜਾਂਦੇ ਆ। ਬਾਬਾ ਜੀ ਕਹਿੰਦੇ ਯਾਰ ਇਹ ਕਹਾਣੀ ਜੇ ਤੁਸੀਂ ਮੈਨੂੰ ਜਿੱਦਾਂ ਸਮਝਾਈ ਹੈ ਕਿ ਤੁਹਾਨੂੰ ਜਮਾ ਨੀ ਸਮਝ ਨੀ ਆਈ
1: ਜੀ,
0: ਕਹਿੰਦੇ ਨਹੀਂ ਜੀ ਅਸੀਂ ਤਾਂ ਰੋਜ਼ ਫਸਦੇ ਹਾਂ ਜੀ
1: ਜੀ,
0: ਕਹਿੰਦੇ ਫਿਰ ਤੁਹਾਨੂੰ ਮੈਂ ਮੰਤਰ ਦਿੰਦਾ ਯਾਰ
1: ਜੀ,
0: ਫਿਰ ਤੁਸੀਂ ਇਹ ਮੰਤਰ ਨਾ ਯਾਦ ਰੱਖਿਓ, ਤੁਹਾਨੂੰ ਤੁਹਾਡਾ ਕੋਈ ਬਾਲ ਬਿੰਗਾ ਨੀ ਕਰ ਸਕਦਾ। ਕਹਿੰਦੇ ਜੀ ਬਾਬਾ ਜੀ ਮੰਤਰ ਦੱਸੋ, ਉਹ ਗੁਰੂ ਜੀ ਨੇ ਉਹਨਾਂ ਨੂੰ ਮੰਤਰ ਦਿੱਤਾ, ਤੋਤੇ ਨੇ ਅੰਤਰ ਧਿਆਨ ਹੋ ਕੇ ਸੁਣਿਆ
1: ਜੀ,
0: ਉਹ ਕਹਿੰਦੇ ਗੁਰੂ ਜੀ ਕਹਿੰਦੇ ਦੇਖੋ ਜਦੋਂ ਵੀ ਸ਼ਿਕਾਰੀ ਆਏਗਾ
1: ਜੀ
0: ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਤੇ ਯਾਦ ਰੱਖਣਾ ਹੈ
1: ਜੀ।
0: ਕਹਿੰਦੇ ਕਿਹੜਾ ਮੰਤਰ ਹੈ ਜੀ ਬਾਬਾ ਜੀ? ਕਹਿੰਦੇ ਜਿੱਦਾਂ ਹੀ ਤੁਸੀਂ ਸ਼ਿਕਾਰੀ ਨੂੰ ਦੇਖੋ, ਪਹਿਰੇਦਾਰਾਂ ਨੂੰ ਕਹੋ ਵੀ ਸ਼ਿਕਾਰੀ ਆ, ਉਹ ਤੁਹਾਨੂੰ ਸੂਚਿਤ ਕਰੇ, ਸੀਟੀ ਸੂਟੀ ਮਾਰੇ, ਤੋਤੇ ਤੁਸੀਂ ਹੈਗੇ ਹੋ ਚਲੋ ਰੌਲਾ ਪਾ ਦਿਓ। ਉਹ ਕਹਿੰਦੇ ਸ਼ਿਕਾਰੀ ਆ ਗਿਆ,
1: ਸ਼ਿਕਾਰੀ ਆਊਗਾ
0: ਮੰਤਰ,
1: ਜਾਲ
0: ਹਾਂ
1: ਪਾਊਗਾ
0: ਮੰਤਰ ਦਿੱਤਾ ਜੀ,
1: ਜੀ
0: ਹਾਂ ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ
1: ਜੀ
0: ਅਸੀਂ ਨਹੀਂ ਫਸਣਾ
1: ਨਹੀਂ ਫਸਣਾ, ਆਖਰ ਚ ਇਹ ਕਹਿਤਾ ਨਹੀਂ ਫਸਣਾ।
0: ਕਹਿਤਾ।
1: ਜੀ
0: ਹੁਣ ਉਹ ਤੋਤੇ ਕਹਿੰਦੇ, ਤੋਤਿਆਂ ਦੇ ਸਰਪੰਚ ਨੇ ਕਿਹਾ ਠੀਕ ਹੈ ਜੀ ਇਹ ਇੰਨਾ ਹੀ ਹੈ ਜੀ, ਕਹਿੰਦੇ ਹਾਂਜੀ ਇੰਨਾ ਹੀ,
1: ਜੀ
0: ਤੁਹਾਡਾ ਤੁਸੀਂ ਸੇਫ ਰਹੋਗੇ। ਇਹ ਮੰਤਰ ਲੈ ਕੇ ਤੋਤੇ ਖੁਸ਼ੀ ਖੁਸ਼ੀ ਘਰ ਗਏ, ਸੌਂਗੇ ਬਾਂਦਰਾਂ ਨੇ ਧਰਕੇ।
1: ਜੀ
0: ਸਵੇਰੇ ਇੱਕ ਨੌਜਵਾਨ ਤੋਤੇ ਡਿਊਟੀ ਲਾਈ ਸੀ ਵੀ ਜਦੋਂ ਸ਼ਿਕਾਰੀ ਆਏ ਤੂੰ ਸੀਟੀ
1: ਜੀ
0: ਮਾਰਦੀ ਵੀਰੇ,
1: ਜੀ
0: ਉਹਨੇ ਚੱਕਦਾ ਕੰਮ ਜਦੋਂ ਸ਼ਿਕਾਰੀ ਆ ਗਿਆ। ਸ਼ਿਕਾਰੀ ਨੇ ਤਾਂ ਆਉਣਾ ਹੀ ਸੀ,
1: ਬਿਗਲ ਬਜਾ
0: ਉਹਦਾ
1: ਰਹੇ ਸੀ।
0: ਧੰਦਾ
1: ਜੀ
0: ਬਿਜਨਸ ਹੈ, ਉਹਨੇ ਗਾਹ ਪਾਤਾ ਆ ਗਿਆ ਬਈ
1: ਆ ਗਿਆ ਵੀ ਆ ਗਿਆ ਜੀ। ਜੀ
0: ਉਹ ਸ਼ਿਕਾਰੀ ਨੂੰ ਦੇਖ ਕੇ ਜਦੋਂ ਉਹਨੇ ਰੌਲਾ ਪਾਇਆ ਤੇ ਸਾਰੇ ਤੋਤੇ ਬਾਹਰ ਆਏ ਟਾਹਣੀਆਂ ਤੇ ਜਾਗ ਪਏ।
1: ਜੀ
0: ਉਹਨਾਂ ਨੇ ਬਾਬਾ ਜੀ ਦਾ ਮੰਤਰ ਬੋਲਣਾ ਸ਼ੁਰੂ ਕਰਤਾ,
1: ਜੀ
0: ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
1: ਜੀ
0: ਜਦੋਂ ਸ਼ਿਕਾਰੀ ਨੇ ਹਰ ਟਹਿਣੀ ਚੋਂ ਹਰ ਦਰਖਤ ਤੋਂ ਇਹ ਗੂੰਜ ਸੁਣੀ,
1: ਜੀ
0: ਉਹਦੇ ਤਾਂ ਹੋਸ਼ ਉੱਡ ਗਏ। ਕਹਿੰਦਾ ਤੋਤਿਆਂ ਦਾ ਮੇਰਾ ਪਲਾਨ ਪਹਿਲਾਂ ਹੀ ਪਤਾ ਯਾਰ, ਮੈਂ ਕਿੱਦਾਂ ਫਸਾ ਲੂ ਇਹਨਾਂ ਨੂੰ।
1: ਜੀ
0: ਉਹਨੇ ਉਸ ਦਿਨ ਜਾਲ ਨਹੀਂ ਵਿਛਾਇਆ, ਚੋਗ ਨਹੀਂ ਖਿਲਾਰਿਆ,
1: ਜੀ
0: ਉਹ ਘੁੰਮਿਆ ਜਿਹੜਾ ਦਿੱਤਾ ਤੇ ਮੁੜ ਗਿਆ।
1: ਜੀ
0: ਕੋਈ ਤੋਤਾ ਨਹੀਂ ਉਸ ਦਿਨ ਫਸਿਆ।
1: ਜੀ
0: ਤੋਤਿਆਂ ਨੇ ਬੜੇ ਜਸ਼ਨ ਮਨਾਏ, ਡੀਜੇ ਲਾਏ, ਪਾਰਟੀਆਂ ਕੀਤੀਆਂ, ਕਹਿੰਦੇ ਕਮਾਲ ਕਰਤੀ,
1: ਜਿੱਤ ਗਏ,
0: ਜੈ ਬਾਬਾ ਜੀ, ਜੈ
1: ਗੁਰੂ ਦਾ
0: ਗੁਰੂਦੇਵ,
1: ਧੰਨਵਾਦ
0: ਕਰ
1: ਕੀਤਾ।
0: ਕਰਕੇ ਉਹਨਾਂ ਨੇ ਧੰਨਵਾਦ ਕੀਤਾ, ਗੁਰੂ ਜੀ ਨੇ ਬਚਾ ਲਏ ਜੀ,
1: ਜੀ
0: ਰੱਖ ਲੈ ਮਾਲਕਾ, ਅਸੀਂ ਉੱਡਦੇ ਆਸਰੇ ਤੇਰੇ,
1: ਜੀ
0: ਇਹੋ ਜਿਹੇ ਗਾਣੇ ਗਾਏ ਉਹਨਾਂ ਨੇ। ਤੇ ਅਗਲੇ ਦਿਨ ਸ਼ਿਕਾਰੀ ਫਿਰ ਆਇਆ, ਕਿਉਂਕਿ ਉਧਰ ਡਿਊਟੀ ਹੈ, ਉਹਨੇ ਤਾਂ ਆਉਣਾ ਹੀ ਹੈ ਬਈ।
1: ਜੀ
0: ਸ਼ਿਕਾਰੀ ਫਿਰ ਆਇਆ, ਨੌਜਵਾਨ ਤੋਤੇ ਨੇ ਫਿਰ ਰੌਲਾ ਪਾਇਆ, ਬਾਕੀ ਤੋਤੇ ਵੀ ਆ ਗਏ, ਟਾਹਣੀਆਂ ਤੇ ਬਹਿ ਗਏ, ਗੁਣਗਾਨ ਕੀਤਾ ਉਹਨਾਂ ਨੇ। ਸ਼ਿਕਾਰੀ ਆਵੇਗਾ,
1: ਜੀ
0: ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
1: ਜੀ
0: ਸ਼ਿਕਾਰੀ ਨੇ ਸੁਣਿਆ, ਐਤਕੀ ਉਹਨੂੰ ਜਿਆਦਾ ਹੈਰਾਨੀ ਨਹੀਂ ਹੋਈ,
1: ਜੀ
0: ਕਿਉਂਕਿ ਕੱਲ ਵੀ ਸੁਣਿਆ ਸੀ ਉਹਨੇ ਕਿ ਤੋਤਿਆਂ ਨੇ ਏਦਾਂ ਗਾਣੇ ਗਾਏ ਆ।
1: ਜੀ
0: ਤੇ ਮੈਂ ਮੁੜ ਗਿਆ ਸੀ, ਨਿਆਣੇ ਨੇ ਚਪੇੜਾ ਮਰਿਆ ਕਿ ਭਾਪੇ ਆ ਗਿਆ ਬਿਨਾਂ ਗੱਲੋਂ, ਉੱਥੇ
1: ਜੀ
0: ਕੁਝ ਲੈ ਕੇ ਨਹੀਂ ਆਇਆ, ਕਮਾ ਕੇ ਕੁਛ ਨਹੀਂ ਆਇਆ, ਰੋਟੀ ਨਹੀਂ ਖਾਧੀ ਹੈ,
1: ਜੀ
0: ਤੈਨੂੰ ਤਾਂ ਜਾਣਾ ਪੈਣਾ।
1: ਜੀ
0: ਮੈਂ ਹੁਣ ਆ ਕੇ ਜਦੋਂ ਉਹਨੇ ਫਿਰ ਦੁਬਾਰਾ ਉਹਨੇ ਕਿਹਾ ਚਲੋ ਇਹ ਗਾਈ ਜਾਂਦੇ ਅਰਗਾਂ ਦੇ, ਮੈਂ ਆਪਣਾ ਕੰਮ ਤਾਂ ਕਰਾਂ।
1: ਜੀ
0: ਉਹਨੇ ਜਾਲ ਵਿਛਾਤਾ, ਤੋਤੇ ਹੋਰ ਜ਼ੋਰ ਦੀ ਗਾ ਰਹੇ ਹੈ,
1: ਜੀ
0: ਉਹਨੇ ਚੋਗ ਵੀ ਖਿਲਾਰਤਾ, ਤੋਤਿਆਂ ਨੇ ਹੋਰ ਚੱਕਤੀ ਆਵਾਜ਼,
1: ਜੀ
0: ਜਾਲ ਉਹ ਜਾਲ ਇਹਨੇ ਤਾਂ ਚੋਗਾ ਵੀ ਖਿਲਾਰਤਾ ਜੀ। ਉਹ ਫਿਰ ਇਹ ਉਹ ਤੋਤਾ ਉਹਨਾਂ ਨੇ ਆਪਣਾ ਸੈੱਟ ਕਰ ਲਿਆ ਤੇ ਤੋਤੇ ਹੇਠਾਂ ਆ ਗਏ ਹੌਲੀ ਹੌਲੀ ਗੁਣਗਾਨ ਕਰਦੇ ਹੋਏ, ਜਿਹੜਾ ਮੰਤਰ ਜਿਹਨੂੰ ਮਿਲਿਆ ਗੁਰੂ ਨੇ ਦਿੱਤਾ,
1: ਜੀ
0: ਗਾਉਂਦੇ ਹੋਏ ਥੱਲੇ ਆ ਰਹੇ ਆ ਔਰ ਹੇਠਾਂ ਆ ਕੇ ਜਾਲ ਚ ਬਹਿ ਕੇ ਚੋਗਾ ਚੁਗ ਰਹੇ ਨੇ, ਉੱਥੇ ਵੀ ਜਪ ਜਪ ਕਰ ਰਹੇ ਨੇ ਪੂਰਾ, ਸ਼ਿਕਾਰੀ
1: ਜਾਲ ਵਿਛਾਵੇਗਾ, ਚੋਗਾ
0: ਸ਼ਿਕਾਰੀ ਦੂਰ ਖੜਾ ਸੀ, ਉਹ ਦੇਖ ਰਿਹਾ ਹੈ, ਕਹਿੰਦਾ ਯਾਰ ਕਮਾਲ ਹੈ ਯਾਰ, ਮੈਂ ਕੱਲ ਐਵੇਂ ਬੇਵਕੂਫ ਬਣ ਗਿਆ, ਇਹਨਾਂ ਨੂੰ ਤੇ ਪੱਲੇ ਕੱਖ ਨੀ।
1: ਜੀ
0: ਉਹ ਆਇਆ, ਫਸੇ ਹੋਏ ਤੋਤਿਆਂ ਨੂੰ ਉਹਨੇ ਜਾਲ ਇਕੱਠਾ ਕੀਤਾ, ਪੰਡ ਬੰਨੀ ਦੇ ਸਿਰ ਤੇ ਰੱਖਿਆ, ਤੁਰਿਆ ਜਾ ਰਿਹਾ,
1: ਜੀ
0: ਤੋਤੇ ਉਹਦੀ ਪੰਡ ਵਿਚੋਂ ਵੀ ਗਾ ਰਹੇ ਹੈ, ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
1: ਜੀ ਇਹ ਰੱਟੇ ਲਾਉਣ ਵਾਲੀ ਗੱਲ ਹੋ ਗਈ ਜੀ, ਬਿਲਕੁਲ ਪਰ ਉਹ ਗਿਆਨ ਟ੍ਰਾਂਸਫਰ ਨਹੀਂ ਹੋਇਆ ਨਾ ਅੱਗੇ ਜਾ ਕੇ।
0: ਹੁਣ ਤੁਸੀਂ ਵੇਖੋ ਗੁਰੂ ਦੇ ਜਿਹੜਾ ਮੰਤਰ ਦਿੱਤਾ ਉਹ ਤਾਂ ਕੋਈ ਕਮੀ ਨਹੀਂ,
1: ਬਿਲਕੁਲ ਹੈ ਜੀ,
0: ਜਿਹਨਾਂ ਨੇ ਅੱਗੇ ਉਹਦੇ ਅਮਲ ਕੀਤਾ ਉਹ ਬਾਂਦਰ ਨਿਕਲੇ ਪੂਰੇ,
1: ਬਿਲਕੁਲ ਤੋਤਿਆਂ ਤੋਂ ਬਾਂਦਰ ਬਣ ਗਏ ਜੀ, ਬਿਲਕੁਲ
0: ਹਾਂਜੀ।
1: ਉਹ ਕਹਿੰਦੇ
0: ਇਹਨੂੰ ਇੱਥੋਂ ਹੀ ਜਿਹੜੀ ਉਹ ਇੱਕ ਸ਼ਬਦ ਨਿਕਲਦਾ ਤੋਤਾ ਰਟਨ,
1: ਤੋਤਾ ਰਟ
0: ਵੀ ਭਰਾਵਾ ਇਹ ਤੋਤਾ ਰਟਨ ਨੂੰ ਬੰਦ ਕਰੋ, ਤੋਤਾ ਰਟਨ ਜਿਹੜੀ ਹੈ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ,
1: ਬਿਲਕੁਲ
0: ਜੋ ਸਮਝਾਇਆ ਗਿਆ ਪਹਿਲਾਂ ਉਹ ਤੇ ਕੰਮ ਕਰ ਲੋ।
1: ਜੀ
0: ਇੱਥੇ ਗੱਲ ਮੁੱਕਦੀ ਆ।
1: ਜੀ
0: ਮੈਂ ਇੱਕ ਵਾਰੀ ਭਰਤ ਸਾਹਿਬ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰੂੰਗਾ ਕਿ ਇੱਥੇ ਸਾਡੇ ਸ਼ਹਿਰ ਦੇ ਵਿੱਚ ਇੱਕ ਮੰਦਿਰ ਹੈ, ਬਹੁਤ ਪਿਆਰਾ ਮੰਦਿਰ ਹੈ, ਔਰ ਕਿਉਂਕਿ ਮੰਦਿਰ ਜਿਹੜਾ ਸ਼ਰਧਾ ਦਾ ਕੇਂਦਰ ਹੁੰਦਾ ਹੈ,
1: ਜੀ
0: ਤੇ ਮੈਨੂੰ ਉੱਥੇ ਇਨਵਾਈਟ ਕੀਤਾ ਗਿਆ ਸੀ,
1: ਜੀ
0: ਉੱਥੇ ਇਨਵਾਈਟ ਕੀਤਾ ਗਿਆ ਸੀ ਤੇ ਮੈਂ ਗਿਆ ਤੇ ਉਹ ਜਿਹੜੇ ਬਾਬਾ ਜੀ ਵੱਡੇ ਆਏ ਸੀ ਕੋਈ ਮਹਾਰਾਜ,
1: ਜੀ
0: ਉਹਨਾਂ ਨੇ ਕਿਹਾ ਕਿ ਬਈ ਆਪਾਂ ਨਾ ਸਵਾਲ ਜੇ ਕਿਸੇ ਦਾ ਹੈਗਾ ਪੁੱਛੋ,
1: ਜੀ
0: ਉਹਨਾਂ ਨੇ ਜਿਹੜੇ ਰੀਤੀ ਰਿਵਾਜ ਕਰਨੇ ਸਾਰੇ ਕਰਕੇ, ਕਹਿੰਦੇ ਹੁਣ ਕੁਸ਼ਚਨ ਆਵਰ ਹੈ ਜਿਹਨੇ ਸਵਾਲ ਕਰਨੇ,
1: ਜੀ
0: ਕੋਈ ਨੀ ਬੋਲੇ ਕਿਉਂਕਿ ਸ਼ਰਧਾ ਜਿਹੜੀ ਹੈ ਉਹ ਬਹੁਤ ਹਾਵੀ ਹੁੰਦੀ ਹੈ, ਉਹ ਚ ਸਵਾਲ ਨਹੀਂ ਕੀਤੇ ਜਾਂਦੇ,
1: ਜੀ
0: ਪਰ ਉਹ ਮੇਰੇ ਵਿੱਚ ਥੋੜਾ ਜਿਹਾ ਕਹਿ ਲੋ ਵੀ ਗਾਹ ਪੈ ਗਿਆ, ਮੈਂ ਕਿਹਾ ਵੀ ਪੁੱਛ ਲੋ ਹੁਣ ਬਾਬਾ ਜੀ ਕਹੀ ਜਾਂਦੇ ਆ।
1: ਜੀ
0: ਤੇ ਅੱਛਾ ਮੈਂ ਅਜੇ ਪੁੱਛਣ ਦੀ ਸੋਚ ਰਿਹਾ, ਉਹਨਾਂ ਨੇ ਮੈਨੂੰ ਸਵਾਲ ਪੁੱਛ ਲਿਆ,
1: ਜੀ
0: ਉਹਨਾਂ ਨੂੰ ਲੱਗਾ ਵੀ ਇਹ ਥੋੜਾ ਜਿਹਾ ਲੱਗਣ ਡਿਆ ਤੜੰਗ ਪੜੰਗ ਜਿਹਾ ਕਰੂਗਾ, ਇਹਨੂੰ ਪੁੱਛ ਲੋ ਪਹਿਲਾਂ।
1: ਜੀ
0: ਕਹਿੰਦਾ ਸਰਦਾਰ ਜੀ ਆਪ ਕਿਸਕੋ ਮਾਨਤੇ ਹੋ
1: ਜੀ।
0: ਹੁਣ ਅੱਪੜ ਵਾਹੇ ਜੇ ਪੁੱਛ ਲਿਆ ਬਾਈ ਨੇ, ਮੈਂ ਕਿਹਾ ਜੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ
1: ਜੀ।
0: ਕਹਿੰਦਾ ਜੀ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ
1: ਜੀ
0: ਆਪਨੇ ਜੇ ਕਹਾ ਹੈ? ਮੈਂ ਕਿਹਾ ਹਾਂਜੀ ਮੈਂ ਇਹੀ ਕਿਹਾ ਜੀ। ਕਹਿੰਦਾ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ,
1: ਜੀ
0: ਫਿਰ ਸੇ ਦੁਹਰਾ ਰਹਾ ਹੂੰ। ਮੈਂ ਕਿਹਾ ਬਾਬਾ ਜੀ ਮੈਂ ਇਹੀ ਕਿਹਾ ਜੀ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੈ ਜੀ।
1: ਜੀ
0: ਕਹਿੰਦਾ ਆਪ ਗੁਰੂ ਉਨਕੋ ਮਾਨਤੇ ਹੋ ਪਰ ਉਨ ਕੀ ਵੀ ਮਾਨਤੇ ਹੋ,
1: ਜੀ
0: ਇਹ ਵੱਡੀ ਗੱਲ ਸੀ ਜੀ।
1: ਜੀ ਬਿਲਕੁਲ,
0: ਕਿਸੇ ਨੂੰ ਮੰਨਣਾ ਤੇ ਕਿਸੇ ਦੀ ਮੰਨਣਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
1: ਜੀ।
0: ਗੁਰੂ ਗ੍ਰੰਥ ਸਾਹਿਬ ਜੀ ਮਤਲਬ ਕਹਿ ਲੋ ਵੀ ਉਹ ਤੇ ਲਾਈਟ ਹਾਊਸ ਹੈ ਨਾ
1: ਜੀ,
0: ਉਹ ਤੇ ਚਾਨਣ ਮੁਨਾਰਾ ਨੇ, ਉਥੋਂ ਸੇਧ ਮਿਲਦੀ ਹੈ, ਆਪਾਂ ਸਵੇਰੇ ਉੱਠ ਕੇ ਉਥੋਂ ਸਾਰਾ ਮੁੱਖ ਵਾਕ ਲੈਨੇ ਆ ਤੇ ਸੇਧ ਲੈਨੇ ਆ, ਹੁਕਮਨਾਮਾ ਜਿਹਨੂੰ ਆਪਾਂ ਕਹਿੰਦੇ ਆ ਪਵਿੱਤਰ ਹੁੰਦਾ ਤੇ ਉਥੋਂ ਆਪਾਂ ਦੇਖੋ ਰੈਂਡਮਲੀ ਜਿਹੜਾ ਹੁਕਮਨਾਮਾ ਆਪਾਂ ਨੂੰ ਮਿਲਦਾ, ਕੋਈ ਧਾਰ ਕੇ ਨੀ ਵੀ ਆਪਾਂ ਆਹੀ ਮਤਲਬ ਇਥੋਂ ਹੀ ਆਪਾਂ ਨੂੰ ਹੁਕਮਨਾਮਾ ਚਾਹੀਦਾ, ਕੁਛ ਵੀ ਉਹ ਜੋ ਵੀ ਆ ਗਿਆ ਉਸ ਦਿਨ ਦਾ ਆਦੇਸ਼ ਹੈ
1: ਜੀ,
0: ਉਸ ਦਿਨ ਦੇ ਲਈ ਇੱਕ ਸੇਧ ਆ
1: ਜੀ,
0: ਪਰ ਕੀ ਅਸੀਂ ਉਹਨੂੰ ਮੰਨਿਆ?
1: ਮੰਨਿਆ ਮੈਂ ਉਹ
0: ਮੱਥਾ ਟੇਕਣਾ ਅਲੱਗ ਗੱਲ ਆ।
1: ਬਿਲਕੁਲ ਆ ਜੀ, ਬਿਲਕੁਲ ਆ ਜੀ, ਸਤਿਕਾਰ ਬੱਕਰ। ਇਹੀ ਗੱਲ ਚਲੋ ਥੋੜੀ ਅੱਗੇ ਵਧਾਉਣੀ ਚਾਹਾਂਗਾ, ਜਿਵੇਂ ਗੁਰੂਆਂ ਦੀ ਤੁਸੀਂ ਗੱਲ ਕੀਤੀ ਹੈ, ਵੈਸੇ ਉਹਨਾਂ ਦਾ ਹੀ ਦਿਨ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ, ਤੇ ਬਾਕੀ ਸੱਜਣ ਵੀ ਆ ਕੇ ਦੱਸਣਗੇ ਕਾਹਦੇ ਲਈ ਇਹ ਮਨਾਇਆ ਜਾਂਦਾ, ਇਹ ਹਲੇ ਆਪਾਂ ਗੁਪਤ ਹੀ ਰਹਿਣ ਦਿੰਦੇ ਹਾਂ, ਆਪੇ ਹੀ ਦੋਸਤ ਦੱਸਣਗੇ। ਪਰ ਦੂਸਰੇ ਪਾਸੇ ਸ਼ਮੀ ਜੀ, ਜੇ ਦੇਖਿਆ ਜਾਵੇ ਕਿ ਜਿੱਦਾਂ ਕਿ ਆਪਣੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਇਹੀ ਮੁੱਖ ਰੱਖਿਆ ਕਿ ਸ਼ਬਦ ਨੂੰ ਗੁਰੂ ਮੰਨਣਾ, ਸ਼ਬਦ ਗੁਰੂ ਸਭ ਤੋਂ ਵੱਡੀ ਉਪਾਧੀ। ਆਪਣੇ ਧਰਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦਿੱਤੀ ਗਈ ਹੈ, ਪਰ ਅਸੀਂ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ, ਪਰ ਅਸੀਂ ਉਹ ਕਹਿਣੀ ਤੇ ਕਰਨੀ ਦੇ ਉੱਤੇ ਨਹੀਂ। ਜਿਵੇਂ ਕਿ ਪਹਿਲਾਂ ਜਦੋਂ ਗੱਲ ਕਰਦੇ ਹਾਂ ਪੁਰਾਤਨ ਸਮਿਆਂ ਦੀ, 500 ਸਾਲ ਪਹਿਲਾਂ ਦੀ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਉਹ ਚਾਹੇ ਬੁੱਲੇ ਸ਼ਾਹ ਤੇ ਜਾਂ ਮੁਰਸ਼ਦ ਸ਼ਾਹ ਇਨਾਇਤ ਦਾ ਰਿਸ਼ਤਾ ਹੋਵੇ ਕਾਦਰੀ ਜੀ ਦਾ, ਚਾਹੇ ਉਹ ਹੋਵੇ ਪਲੈਟੋ ਤੇ ਅਰਸਤੋ ਦਾ ਰਿਸ਼ਤਾ ਹੋਵੇ, ਤੇ ਚਾਹੇ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਕਰ ਲਈਏ, ਹਰ ਖਿੱਤੇ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਪੁਰਾਣੀਆਂ ਜਿਹੜੀਆਂ ਪਰੰਪਰਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਖਿੱਤੇ ਦੇ ਹਰ ਖਿੱਤੇ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਰਹੀ ਹੈ ਗੁਰੂ ਤੇ ਚੇਲੇ ਦੀ ਜੀ, ਕਿ ਗਿਆਨ ਚਾਹੇ ਉਹ ਆਪਾਂ ਕਹਿ ਲਈਏ ਕਿ ਸ਼ਾਸਤਰ ਵਿੱਦਿਆ ਹੋਵੇ, ਚਾਹੇ ਅਨੁਸ਼ਾਸਨ ਹੋਵੇ, ਸਦਾਚਾਰ ਹੋਵੇ ਸਿੱਖਣਾ, ਜਾਂ ਫਿਰ ਜੀਵਨ ਜਿਉਣ ਦੀ ਜਿਹੜੀ ਕਲਾ ਹੈ ਜੀ, ਇਹ ਲਗਾਤਾਰ ਚੱਲਦੀ ਰਹੀ ਹੈ। ਚਲੋ ਪ੍ਰੋਫੈਸ਼ਨ ਥੋੜੇ ਜਿਹੇ ਵੱਖਰੇ ਫਿਰ ਆ ਜਾਂਦੇ ਆ, ਉਸ ਤੋਂ ਬਾਅਦ ਚਾਹੇ ਉਹ ਡਾਕਟਰੀ ਆ ਗਈ, ਕਈ ਵਾਰੀ ਤਾਂ ਇਹ ਵੀ ਸੁਣ ਕੇ ਹੈਰਾਨ ਹੋਈਦਾ ਕਿ ਇੰਡੀਆ ਦੇ ਵਿੱਚੋਂ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਕੀ ਕੰਮ ਸਿੱਖਦਾ, ਉਹ ਕਹਿੰਦਾ ਡਾਕਟਰ ਦੇ ਨਾਲ ਲੱਗਿਆ ਡਾਕਟਰੀ ਸਿੱਖਦਾ।
0: ਬਿਲਕੁਲ,
1: ਤੇ
0: ਬਿਲਕੁਲ
1: ਚਲੋ ਮਕੈਨਿਕੀ ਹੋ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਇਸ ਤਰ੍ਹਾਂ, ਜਾਂ ਵਕੀਲਾਂ ਦੇ ਪ੍ਰੋਫੈਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਉੱਥੇ ਵੀ ਇਹ ਦੇਖਣ ਨੂੰ ਮਿਲਦਾ। ਚਲੋ ਪ੍ਰੈਕਟਿਸ ਵੱਖਰੀ ਗੱਲ ਹੈ, ਪਰ ਉਹ ਚੀਜ਼ਾਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਵੱਖਰੇ ਵੱਖਰੇ ਪੇਸ਼ਿਆਂ ਦੇ ਵਿੱਚ। ਕਿਵੇਂ ਸੋਚਦੇ ਹੋ ਇਹ ਕਿ ਜੋ ਉਹਨਾਂ ਦੇ ਕਹਿਣੀ ਸੀ ਕਰਨੀ ਸੀ, ਜਾਂ ਇੱਕ ਜਿੱਦਾਂ ਕਿ ਅੱਜ ਦੁਨੀਆਂ ਦਾ ਜਿਹੜੀ ਜਨਰੇਸ਼ਨ ਵੀ ਡਿਵੈਲਪਮੈਂਟ ਹੋ ਰਹੀ ਹੈ, ਇੱਕ ਉਹਦੇ ਵਿੱਚ ਵੀ ਤਬਦੀਲੀ, ਬੋਲਬਾਣੀ ਦੇ ਵਿੱਚ ਇੱਕ ਦੂਸਰੇ ਦਾ ਸਤਿਕਾਰ, ਗੁਰੂ ਚੇਲੇ ਦਾ ਰਿਸ਼ਤਾ, ਉਹ ਸਾਰੀਆਂ ਚੀਜ਼ਾਂ ਦੀ ਅਹਿਮੀਅਤ ਅੱਜ ਦੇ ਸੰਸਾਰ ਦੇ ਵਿੱਚ ਆਪਾਂ ਕਿੱਥੇ ਦੇਖਦੇ ਹਾਂ?
0: ਪਰ ਸਾਹਿਬ ਜਿਹੜੀਆਂ ਸਾਡੀਆਂ ਨਾ ਆਪਣੇ ਕਹਿ ਲੋ ਪਰੰਪਰਾਵਾਂ ਨੇ ਤੇ ਉਹ ਸਾਡੇ ਇਤਿਹਾਸ ਦੇ ਵਿੱਚ ਜਾਂ ਸਾਡੇ ਜਿਹੜੇ ਗ੍ਰੰਥ ਨੇ ਜਿਹੜੇ ਮਹਾਂਕਾਵ ਨੇ
1: ਜੀ,
0: ਉਹਨਾਂ ਚ ਤੇ ਬੇਸ਼ੁਮਾਰ ਉਦਾਹਰਨਾਂ ਸਾਨੂੰ ਮਿਲਦੀਆਂ ਨੇ, ਬਹੁਤ ਜ਼ਿਆਦਾ ਉਦਾਹਰਨਾਂ ਨੇ
1: ਜੀ।
0: ਇੱਕ ਉਦਾਹਰਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੁਰੂ ਦਰੋਣਾਚਾਰੀ ਜੀ ਨੇ
1: ਜੀ,
0: ਉਹ ਆਪਣੇ ਜਿਹੜੇ ਸ਼ਾਹੀ ਪਰਿਵਾਰ ਦੇ ਬੱਚਿਆਂ ਨੂੰ ਸਿਰਫ ਉਹਨਾਂ ਨੂੰ ਹੀ ਐਜੂਕੇਸ਼ਨ ਦਿੰਦੇ ਸੀਗੇ
1: ਤੀਰਅੰਦਾਜ਼ੀ,
0: ਉਹ ਜਿਹੜੇ ਇੱਕ ਬੰਦਾ ਜਿਹੜਾ ਨੌਨ ਸ਼ਾਹੀ ਪਰਿਵਾਰ ਦਾ ਬੰਦਾ ਹੈ
1: ਜੀ,
0: ਤੇ ਉਹ ਕਿਤੇ ਲੋਕ ਛਿਪ ਕੇ ਵੈਸੇ ਆਇਆ ਵੀ ਆਪਣੇ ਪਿਤਾ ਜੀ ਨੂੰ ਲੈ ਕੇ ਕਿ ਮੈਂ ਤੁਹਾਡਾ ਸ਼ਾਗਿਰਦ ਬਣਨਾ ਜੀ, ਪਰ ਉਹਨਾਂ ਨੇ ਮਨਾ ਕਰਤਾ ਕਿ ਬਈ ਮੈਂ ਤਾਂ ਬਈ ਉੱਥੇ ਰੋਇਲ ਜਿਹੜੀ ਫੈਮਿਲੀ ਆ ਉਹਦਾ ਹੀ ਉਸਤਾਦ ਆ। ਚਲੋ ਉਹ ਬੰਦਾ ਨਹੀਂ ਮੰਨਿਆ, ਉਹ ਲੁੱਕ ਕੇ ਸਿੱਖਿਆ ਲੈਂਦਾ ਰਿਹਾ
1: ਜੀ,
0: ਤੇ ਉਹਨਾਂ ਨੇ ਉਹਦੇ ਕੋਲੋਂ ਆਪਾਂ ਜਾਣਦੇ ਹਾਂ ਕਿ ਅੰਗੂਠੇ ਦੀ ਹੀ ਗੁਰੂ ਦਕਸ਼ਿਣਾ ਮੰਗ ਲਈ ਸੀ
1: ਜੀ,
0: ਤੇ ਉਹ ਜਾਣੀ ਕਿ ਜਿਹੜੀ ਉਹਨੇ ਤੀਰ ਚਲਾਉਣ ਦੀ ਵਿਦਿਆ ਸਿੱਖੀ ਲੋਕ ਛਿਪ ਕੇ ਬਹੁਤ ਹੀ ਕਮਾਲ ਦੀ ਉਹ ਅਰਜੁਨ ਤੋਂ ਵੀ ਜ਼ਿਆਦਾ ਸਿੱਖ ਲਈ ਸੀ
1: ਜੀ
0: ਤੇ ਏਕਲਵਿਆ ਦੇ ਕੋਲੋਂ ਉਹਨਾਂ ਨੇ ਅੰਗੂਠਾ ਲੈ ਲਿਆ
1: ਬਿਲਕੁਲ
0: ਗੁਰੂ ਦਕਸ਼ਿਣਾ ਤਾਂ
1: ਜੀ
0: ਉਹ ਕੰਡਮ ਹੋ ਗਿਆ ਕਿ ਆਪਾਂ ਹੁਣ ਇਹ ਤੇ ਕਰ ਨਹੀਂ ਸਕਦੇ ਜੀ।
1: ਜੀ
0: ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਹੋਰ ਵੱਖਰੇ ਵੱਖਰੇ ਜਿਹੜੇ ਆ ਆਪਾਂ ਮੌਕਿਆਂ ਤੇ ਦੇਖਦੇ ਹਾਂ
1: ਜੀ
0: ਕਾਰਨ ਜਿਹੜਾ ਹੈ ਇਸੇ ਇਸੇ ਹੀ ਮਹਾਭਾਰਤ ਦੇ ਵਿੱਚ ਕਿਉਂਕਿ ਜਿਹੜਾ ਨਾ ਗੁਰੂ ਪੂਰਨਿਮਾ ਹੈ ਇਹ ਵਿਆਸ ਰਿਸ਼ੀ ਦੇ ਜਨਮ ਨੂੰ ਸਮਰਪਿਤ ਆ
1: ਜੀ
0: ਤੇ ਵੇਦ ਵਿਆਸ ਜਿਹੜੇ ਆ ਉਹਨਾਂ ਨੇ ਮਹਾਭਾਰਤ ਲਿਖਿਆ
1: ਜੀ
0: ਤੇ ਆਪਾਂ ਉਹਨਾਂ ਦੀ ਲਿਖੀ ਹੋਈ ਗੱਲ ਦਾ ਜ਼ਿਕਰ ਨਾ ਕਰੀਏ ਮੈਨੂੰ ਲੱਗਦਾ ਥੋੜਾ ਜਿਹਾ ਅਧੂਰਾ ਰਹਿ ਜੂ ਕਿਉਂਕਿ ਉਹਨਾਂ ਨੇ
1: ਜੀ
0: ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਰੀਅਲ ਲਾਈਫ ਨੂੰ ਜਿਹੜੀਆਂ ਟੱਚ ਕਰਦੀਆਂ ਨੇ
1: ਜੀ
0: ਔਰ ਅੱਜ ਵੀ ਉਹ ਸਾਰਥਕ ਆ।
1: ਬਿਲਕੁਲ
0: ਜੇ ਸਾਡੇ ਅੰਦਰ ਕੋਈ ਇਹੋ ਜਿਹੀ ਬੁਰਾਈ ਜਿਉਂਦੀ ਆ ਤੇ
1: ਜੀ
0: ਇਹਦਾ ਮਤਲਬ ਕਿ ਅਸੀਂ ਉਹ ਕਿਤੇ ਨਾ ਕਿਤੇ ਉੱਥੇ ਉਹਨੂੰ ਮੈਚ ਕਰ ਰਹੇ ਹੈ
1: ਉਹ
0: ਕਹਾਣੀ ਨੂੰ
1: ਭੇਦਭਾਵ ਜਾਂ
0: ਹੁਣ।
1: ਧਰਮ ਦਾ
0: ਹਾਂ
1: ਵਿਤਕਰਾ ਆ ਜਾਂਦਾ ਉਹਨਾਂ ਚੀਜ਼ਾਂ ਦੇ ਵਿੱਚ। ਬਿਲਕੁਲ ਹੈ ਜੀ
0: ਉਹ ਊਚ ਨੀਚ ਜਿਹੜੀ ਆ ਉਹ ਚੱਲੀ ਆ ਰਹੀ ਆ।
1: ਜੀ
0: ਹੁਣ ਉੱਥੇ ਇੱਕ ਇੱਕ ਸੀਨ ਆਉਂਦਾ ਕਿ ਜਿਵੇਂ ਅਸੀਂ ਅੱਜ ਕਹਿ ਦੀ ਨਾ ਕਿ ਬਈ ਭਾਈ ਨਕਲ ਮਾਰਨੀ ਜਿਹੜੀ ਆ ਅਪਰਾਧ ਆ ਤੁਸੀਂ ਕੋਈ ਚੋਰੀ ਨਾਲ ਜਾਂ ਠੱਗੀ ਨਾਲ ਕੋਈ ਪ੍ਰਾਪਤ ਕਰਕੇ ਡਿਗਰੀ ਤਾਂ ਲੈ ਲਓਗੇ ਪਰ
1: ਜੀ
0: ਨੌਲੇਜ ਕਿੱਥੋਂ ਲਓਗੇ
1: ਪ੍ਰੈਕਟੀਕਲ
0: ਉਹ
1: ਕਿੱਥੋਂ
0: ਜਿਹੜੀ ਚੀਜ਼ ਹੈ
1: ਬਿਲਕੁਲ
0: ਉਹ ਕਿੱਡੀ ਵੱਡਾ ਕਿੱਡਾ ਵੱਡਾ ਇੱਕ ਉਹ ਚ ਵੀ ਉਦਾਹਰਨ ਮਿਲਦਾ ਵੇਦ ਵਿਆਸ ਹੋਰਾਂ ਦੀ ਮਹਾਭਾਰਤ ਦੇ ਵਿੱਚ
1: ਜੀ
0: ਕਿ ਜਿਹੜਾ ਕਰਨ ਹੈ ਕਰਨ ਜਿਹੜਾ ਹੈ ਉਹ ਉਹਨੂੰ ਪਤਾ ਸੀ ਕਿ ਜਿਹੜੇ ਗੰਡਾਸੇ ਵਾਲੇ ਬਾਬਾ ਜੀ ਆਪਣੇ
1: ਜੀ
0: ਪਰਸੁਰਾਮ ਜੀ
1: ਜੀ
0: ਵੀ ਉਹ ਉਸਤਾਦ ਨੇ ਬਹੁਤ ਵੱਡੇ ਉਸਤਾਦ ਨੇ ਉਹਨਾਂ ਉਦੋਂ ਵੱਡਾ ਕੋਈ ਨੀ ਉਹ ਹੁਣ ਪੰਡਿਤ ਜੀ ਨੇ ਉਹ ਕਹਿੰਦੇ ਮੈਂ ਪੰਡਿਤ ਜੀ ਤੋਂ ਇਲਾਵਾ ਕਿਸੇ ਨੂੰ ਐਜੂਕੇਸ਼ਨ ਨਹੀਂ ਦਿੰਦਾ
1: ਜੀ
0: ਉਹਨਾਂ ਦੀ ਆਪਣੀ ਮਤਲਬ ਕਹਿ ਲਓ ਸੀਨ ਹੈ
1: ਜੀ
0: ਹੁਣ ਇਹ ਬੰਦਾ ਇਹ ਪੰਡਿਤ ਤੇ ਹੈ ਨੀ
1: ਜੀ
0: ਕਰਨ ਇਹ ਉੱਥੇ ਜਾ ਕੇ ਉਹਨਾਂ ਨੂੰ ਝੂਠ ਬੋਲਦਾ ਹੈ ਕੁਛ ਕਰਦਾ ਹੈ ਕਿ ਠੀਕ ਹੈ ਸਰ ਮੈਂ ਤਾਂ ਮੈਂ ਵੀ ਬ੍ਰਾਹਮਣ ਹੀ ਮੈਨੂੰ ਸਿੱਖਿਆ ਦੇ ਦੋ
1: ਜੀ
0: ਉਹ ਆਪਣਾ ਚੇਲਾ ਉਹਨੂੰ ਬਣਾਉਂਦੇ ਆ ਸਾਰੇ ਗਿਆਨ ਉਹਨਾਂ ਦੇ ਜੋ ਕੁਛ ਵੀ ਉਹਦੇ ਕੋਲ ਹੈ ਟ੍ਰਾਂਸਫਰ ਕਰਦਾ ਹੈ ਕਿਉਂਕਿ ਜਿਹੜਾ ਟੀਚਰ ਹੈ ਉਹ ਕਦੇ ਵੀ ਲੁਕੋ ਨੀ ਸਕਦਾ ਕਿ ਮੈਂ ਆ ਯਾਰ ਇਹਨੂੰ ਨੀ ਦੱਸਣਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਉਹਦੇ ਜਿਹੜੇ ਸਟੂਡੈਂਟ ਆ ਉਹ ਵੱਧ ਜਾਣ ਕਿਤੇ ਅੱਗੇ ਧਰਤੀ ਤੇ ਕੁਛ ਬਣਨਗੇ
1: ਜੀ
0: ਤਾਂ ਉਹ ਉਹ ਕਹਿ ਲਓ ਵੀ ਇੱਕ ਜਿਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਖੁਸ਼ੀ ਉਹਨੂੰ ਪ੍ਰਾਪਤ ਹੁੰਦੀ ਹੈ
1: ਜੀ
0: ਬਿਲਕੁਲ ਉਹ ਹੁਣ ਉਹ ਲੈ ਲਈ ਉਹਨੇ ਸਿੱਖਿਆ ਸਾਰੀ ਕਿਉਂਕਿ ਤੁਸੀਂ ਵੇਖੋ ਇੱਕ ਤਾਂ ਜਿਹੜਾ ਅਸਤਰ ਸ਼ਬਦ ਆਉਂਦਾ ਇੱਕ ਸ਼ਸਤਰ ਸ਼ਬਦ ਆਉਂਦਾ ਸ਼ਸਤਰ ਜਿਹੜਾ ਮੂਹਰੇ ਦਿਖ ਰਿਹਾ ਸਾਨੂੰ
1: ਜੀ
0: ਸ਼ਸਤਰ ਮੇਰੇ ਕੋਲ ਤਲਵਾਰ ਆ ਮੂਹਰੇ ਦਿਖ ਰਹੀ ਹੈ ਕਿ ਇਹਦੇ ਕੋਲ ਤਲਵਾਰ ਹੈ ਬਈ
1: ਜੀ
0: ਜਿਹੜਾ ਅਸਤਰ ਹੈ ਉਹ ਛਿਪਿਆ ਹੋਇਆ
1: ਛਿਪਿਆ ਹੋਇਆ
0: ਉਹ ਹੁਣ ਜਿਵੇਂ ਆਪਾਂ ਮਹਾਭਾਰਤ ਨਾਟਕ ਦੇਖਦੇ ਸੀਗੇ ਜੀ ਉਹਨੇ ਖਾਲੀ ਤੀਰ ਜਾ ਧਨੁੱਖ ਫੜਿਆ ਹੋਇਆ ਤੇ ਕੁਛ ਤੀਰ ਤਾਂ ਚੜਾਇਆ ਨੀ ਉੱਤੇ ਮੈਂ ਕੋਈ ਗਿਲੀ ਗਿਲੀ ਜਗ੍ਹਾ ਲਗਾ ਮੰਤਰ ਜਿਹਾ ਮਰਿਆ ਇਹੋ ਜਿਹਾ ਸਿੱਖਿਆ ਬਾਬਾ ਜੀ ਤੋਂ
1: ਜੀ
0: ਵਿੱਚੋਂ ਇੱਕ ਤੀਰ ਨਿਕਲਿਆ ਅੱਗ ਵਾਲਾ
1: ਜੀ
0: ਉਹ ਚਲਾਊਗਾ ਬਾਈ ਉੱਥੇ ਗਾਹ ਪਾ ਦੂਗਾ
1: ਜੀ
0: ਉਹ ਕਹਿ ਲਓ ਵੀ ਉਹਦੀ ਅਸਤਰ ਵਿਦਿਆ ਉਹਦੀ ਨਿਕਲੇਗੀ
1: ਜੀ
0: ਉਹ ਸਾਰਾ ਕੁਛ ਕੀਤਾ ਮਤਲਬ ਇਹੋ ਜਿਹਾ ਵੀ ਲਾ ਲਓ ਵੀ ਅੱਜ ਜਿਵੇਂ ਪਰਮਾਣੂ ਚੱਲ ਰਿਹਾ ਇਹੋ ਜਿਹੇ ਹਥਿਆਰ ਵੀ ਉਹਨੂੰ ਦੇ ਤੇ
1: ਜੀ
0: ਐਂਡ ਕਰਤਾ ਉਹਦੇ ਕੋਲ ਆਪਣੇ ਕਹਿੰਦਾ ਬਾਈ ਮੈਂ ਤੇਰੀ ਸੇਵਾ ਤੋਂ ਖੁਸ਼ ਬਹੁਤ ਹੈ ਤੈਨੂੰ ਸਭ ਦੇਤਾ
1: ਜੀ
0: ਬਟ ਇੱਕ ਤੇ ਨਾ ਉਹਦਾ ਝੂਠ ਫੜਿਆ ਜਾਂਦਾ
1: ਜੀ
0: ਉਹਨੂੰ ਕੋਈ ਇਹੋ ਜਿਹੀ ਗੱਲ ਹੋਈ ਕਿ ਉਹ ਐਕਸਪੋਜ਼ ਹੋ ਗਿਆ ਵੀ ਤੂੰ ਭਾਈ ਬ੍ਰਾਹਮਣ ਨਹੀਂ ਹੋ ਸਕਦਾ
1: ਜੀ
0: ਤੂੰ ਇਹ ਕਸ਼ਟ ਝੱਲਿਆ ਤੈਨੂੰ ਇਹ ਕੀੜਾ ਡੰਗ ਮਾਰ ਰਿਹਾ ਪਰ ਤੂੰ ਹਟ ਨਹੀਂ ਰਿਹਾ ਤੂੰ ਹਿੱਲ ਨਹੀਂ ਰਿਹਾ
1: ਜੀ
0: ਤੂੰ ਬਰਦਾਸ਼ਤ ਕਰ ਲਿਆ ਇੰਨਾ ਕੁਛ ਉਹ ਤਾਂ ਭਾਈ ਮਤਲਬ ਕੋਈ ਬ੍ਰਾਹਮਣ ਨਹੀਂ ਕਰ ਸਕਦਾ ਇਹ ਤਾਂ
1: ਜੀ
0: ਤੂੰ ਜ਼ਰੂਰ ਝੂਠ ਬੋਲ ਕੇ ਮੇਰਾ ਚੇਲਾ ਬਣਿਆ
1: ਜੀ
0: ਤੂੰ ਕੋਈ ਛਲ ਕੀਤਾ ਮੈਂ ਆਪਣੇ ਵੱਲੋਂ ਕੰਮ ਨਹੀਂ ਛੱਡੀ ਬਤੌਰ ਟੀਚਰ ਪਰ ਤੂੰ ਕੋਈ ਪੰਗਾ ਕੀਤਾ ਹੋਇਆ
1: ਜੀ
0: ਵੀ ਉਹ ਦੱਸ ਕੀ ਆ ਉਹ ਫਿਰ ਉਹਨੇ ਉਹਨੂੰ ਦੱਸਣਾ ਪਿਆ ਕਿ ਸਰ ਮੈਂ ਮਤਲਬ ਕਹਿ ਲੋ ਵੀ ਐ ਅੰਗ ਰਾਜ ਕਾਰਨ
1: ਜੀ
0: ਮੈਂ ਬ੍ਰਾਹਮਣ ਨਹੀਂ ਹੈਗਾ ਮੈਂ ਵੀ ਉਹ ਆਪਣਾ ਦੱਸਿਆ ਉਹਨੇ
1: ਜੀ
0: ਐਕਸਪੋਜ਼ ਹੋ ਗਿਆ ਉਹ ਬਹੁਤ ਕ੍ਰੋਧਿਤ ਹੋ ਗਏ ਕਹਿੰਦੇ ਉਹਦੇ ਬਾਈ ਕਮਾਲ ਆ ਯਾਰ ਤੂੰ ਮੈਨੂੰ ਬੇਵਕੂਫ ਬਣਾਇਆ ਤੂੰ ਝੂਠ ਬੋਲ ਕੇ ਸਾਰੀ ਸਿੱਖਿਆ ਹਾਸਲ ਕੀਤੀ ਹੈ ਮੈਂ ਤੈਨੂੰ ਸ਼ਰਾਪ ਦਿੰਦਾ ਉਦੋਂ ਸ਼ਰਾਪ ਬੜੇ ਚੱਲਦੇ ਸੀ
1: ਸ਼ਰਾਪ ਚੱਲਦੇ ਸੀ ਹਾਂਜੀ
0: ਉਹ ਕਹਿੰਦੇ ਮੈਂ ਤੈਨੂੰ ਸ਼ਰਾਪ ਦਿੰਦਾ ਵੀ ਜਿਹੜੀ ਤੂੰ ਵਿਦਿਆ ਤੈਨੂੰ ਮੈਂ ਸਿਖਾਈ ਆ ਜਿਹੜੀ ਤੂੰ ਇੰਨੇ ਔਖੇ ਹੋ ਕੇ ਸਿੱਖੀ ਵੀ ਆ ਤੇਰੀ ਸਿੱਖਣ ਚ ਵੀ ਕਮੀ ਨੀ ਮੇਰੇ ਸਿਖਾਉਣ ਚ ਕਮੀ ਨੀ ਪਰ ਇੱਕ ਚੀਜ਼ ਆ ਗਈ ਵਿੱਚ ਝੂਠ ਜਸਟ ਡਿਊ ਟੂ ਦੈਟ ਵਨ ਬੈਡ ਥਿੰਗ ਮੈਂ ਤੈਨੂੰ ਸ਼ਰਾਪ ਦਿੰਦਾ ਕਿ ਤੂੰ ਜਿਸ ਦਿਨ ਤੈਨੂੰ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਇਸ ਵਿਦਿਆ ਦੀ ਲੋੜ ਹੋਊਗੀ ਨਾ
1: ਜੀ
0: ਤੂੰ ਉਸ ਦਿਨ ਭੁੱਲ ਜਾਏਗਾ ਸਭ ਕੁਛ ਤੈਨੂੰ ਕੁਛ ਯਾਦ ਨੀ ਆਉਣਾ
1: ਉਦਣ ਕੰਮ ਨਾ ਕਰੋਗੇ
0: ਉਦਣ ਇਹ ਚੀਜ਼ਾਂ ਕੰਮ ਨਹੀਂ ਕਰਨਗੀਆਂ
1: ਜੀ
0: ਤੇ ਉਹਦੇ ਨਾਲ ਮਹਾਭਾਰਤ ਦੀ ਜਦੋਂ ਯੁੱਧ ਹੁੰਦਾ ਹੈ ਅਸਲੀ ਲੜਾਈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਸ ਦਿਨ ਉਹ ਹਾਰ ਗਿਆ
1: ਜੀ
0: ਕਿਉਂਕਿ ਉਹਨੂੰ ਉਹ ਨਾ ਤਾਂ ਅਸਤਰ ਚੱਲਣ ਨਾ ਸ਼ਾਸਤਰ ਚੱਲਣ, ਉਹ ਭੁੱਲ ਗਿਆ, ਸਾਰਾ ਕੁਝ ਖਤਮ ਹੋ ਗਿਆ। ਯਾਨੀ ਇਹ ਕਹਾਣੀ ਤਾਂ ਚਲੋ ਆਪਾਂ ਕਹਿਣ ਨੂੰ ਆਪਾਂ ਕਹਿ ਲੈਂਦੇ ਹਾਂ ਵੀ ਠੀਕ ਹੈ ਜੀ, ਇਹ ਤਾਂ ਕਰਤੀ ਕਹਾਣੀ ਸੁਣਾਤੀ, ਲੇਕਿਨ ਗੱਲ ਸਿਰਫ ਇਹ ਆ ਸਮਝਾਉਣ ਵਾਲੀ ਗੱਲ ਲਾ ਲਓ ਵੀ ਵੇਦ ਵਿਆਸ ਜੀ ਉਹ ਤਾਂ ਇਹੀ ਲਿਖ ਰਹੇ ਹੈ ਕਿ ਭਾਈ ਠੱਗੀ ਨਾਲ ਕੀਤੀ ਹੋਈ ਨਾ ਕਮਾਈ ਕਮਾਉਂਦੀ ਹੈ ਨਾ ਪੜ੍ਹਾਈ ਕਮਾਉਂਦੀ।
1: ਬਿਲਕੁਲ
0: ਤੁਸੀਂ ਚੀਟ ਕਰਕੇ ਕਿਸੇ ਨੂੰ ਧੋਖੇ ਦੇ ਕੇ ਜਾਂ ਕਹਿ ਲਓ ਵੀ ਮੈਂ ਨਕਲ ਮਾਰ ਲਈ ਐਂ ਕਰ ਲਿਆ ਬਾਹ ਕਰਦੇ ਗਾਹ ਪਾ ਦੂ, ਐਸਾ ਕੁਛ ਨਹੀਂ ਹੈ।
1: ਬਿਲਕੁਲ ਹੈ ਜੀ ਜੀ ਤੇ
0: ਜਦੋਂ ਵਕਤ ਆਏਗਾ ਤਾਂ ਆਪਣੀ ਨੌਲੇਜ ਹੀ ਕੰਮ ਆਏਗੀ।
1: ਬਿਲਕੁਲ ਹੈ ਜੀ, ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਜੁੜੇ ਹੋਏ ਨੇ ਜੀ, ਤੇ ਸਭ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਤੇ ਮੁਕੱਦਰ ਜੀ ਦੇ ਨਾਲ ਨਾਲ, ਤੇ ਸੈਣੀ ਸਾਹਿਬ ਸਵਾਗਤ ਹੈ ਜੀ ਤੁਹਾਨੂੰ ਜੀ।
2: ਹਾਂਜੀ ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਇਹ ਗੁਰੂ ਚੇਲੇ ਵਾਲਾ ਵਿਸ਼ਾ ਤੁਸੀਂ ਰੱਖ ਲਿਆ ਜੀ, ਠੀਕ ਗੱਲ ਆ
0: ਜੀ।
2: ਬਿਲਕੁਲ ਜੀ, ਕਿਸੇ ਦਾ ਮਤਲਬ ਕਿਸੇ ਦਾ ਵੱਡਾ ਹੋਣ ਵਾਸਤੇ ਛੋਟੇ ਦਾ ਹੋਣਾ ਜ਼ਰੂਰੀ ਆ ਜੀ।
1: ਬਿਲਕੁਲ
0: ਬਹੁਤ ਜ਼ਰੂਰੀ,
2: ਇੱਕ ਦੂਜੇ ਦੇ ਪੂਰਾ ਕਿਹਾ, ਗੁਰੂ ਤਾਂ ਤਾਂ ਹੀ ਹੈ ਜੇ ਕੋਈ ਚੇਲਾ ਹੈ, ਚੇਲਾ ਹੈ ਨਹੀਂ ਤਾਂ ਗੁਰੂ ਕਾਹਦਾ।
1: ਬਿਲਕੁਲ ਹੈ ਜੀ,
0: ਕੋਈ ਸ਼ੱਕ ਨਹੀਂ ਜੀ।
2: ਹੁਣ ਜੀ ਸਿਕੰਦਰ ਨੂੰ ਉਸਤਾਦ ਸਿਕੰਦਰ ਬਣਾਉਣ ਵਾਲਾ ਮੈਂ ਹੋਊਗਾ ਤੇ ਉਸਤਾਦ।
1: ਵਾਹ ਕੀ ਬਾਤ ਹੈ,
0: ਬਹੁਤ ਹੀ ਖੂਬ।
2: ਬਿਲਕੁਲ
1: ਜੀ,
0: ਬਹੁਤ ਹੀ ਖੂਬ ਜੀ, ਕਿਆ ਬਾਤ ਹੈ।
2: ਹਾਂਜੀ ਸ਼ਮੀ ਜੀ, ਗੱਲ ਤਾਂ ਤੁਸੀਂ ਵਧੀਆ ਕੀਤੀ ਹੈਗੀ ਆ, ਜਿਹੜੀ ਉਸ ਬੰਦੇ ਨੇ ਜਿਹੜੇ ਮਹਾਂਪੁਰਸ਼ ਨੇ ਵੀ ਤੁਹਾਨੂੰ ਪੁੱਛਿਆ ਮੰਦਿਰ ਦੇ ਵਿਚ
1: ਜੀ,
2: ਹੋਇਆ ਕਿ ਮੇਰੇ ਕੋਲ ਮੈਂ ਮਤਲਬ ਨਾ ਕੋਈ ਵਕੀਲ ਆ ਗਿਆ ਮੁੰਡਾ, ਤੇ ਉਹ ਆ ਕੇ ਜੀ ਮੈਂ ਤੁਹਾਨੂੰ ਗੁਰੂ ਮੰਨਦਾ ਜੀ, ਤੇ ਮੈਂ ਇੱਥੇ ਜਿਹੜਾ ਹੈਗਾ ਤੁਹਾਡੇ ਕੋਲੋਂ ਕੰਮ ਸਿੱਖਦਾ
1: ਜੀ।
2: ਜਨਰਲ ਦੀ ਮੈਂ ਕੋਈ ਜਨਰਲ ਹੀ ਅੱਜ ਤੱਕ ਮੈਂ ਕਦੀ ਕੋਈ ਜੂਨੀਅਰ ਰੱਖਿਆ ਨੀ, ਉਹ ਜੂਨੀਅਰ ਵੀ ਕਿਸੇ ਵਕੀਲ ਦਾ ਰੈਲੇਟਿਵ ਸੀਗਾ, ਤੇ ਉਹ ਆਪਣੇ ਰੈਲੇਟਿਵ ਦੀ ਸੀਟ ਤੇ ਆਇਆ ਸੀਗਾ, ਤੇ ਉਹ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦੇ ਮੈਂ ਤੁਹਾਡੇ ਕੋਲ ਬੈਠਿਆ ਕਰਨਾ।
1: ਸੈਣੀ ਸਾਹਿਬ ਜੇ ਜੂਨੀਅਰ ਨਾ ਰੱਖਦੇ ਫਿਰ ਸੀਨੀਅਰ ਕਿੱਦਾਂ ਹੁੰਦੇ ਜੀ?
2: ਨਹੀਂ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਬਈ ਇੱਕ ਕਾਗਜ਼ ਕੱਢ ਪਹਿਲਾਂ ਤਾਂ
1: ਜੀ
0: ਜੀ,
2: ਤੇ ਮੈਂ ਕਿਹਾ ਦੋ ਲਾਈਨਾਂ ਲਿਖ ਲਾ
1: ਜੀ।
2: ਹਾਂਜੀ ਲਾਈਨਾਂ ਲਿਖ, ਮੈਂ ਕਿਹਾ ਭਈ ਗੁਰੂ ਜੋ ਕਹੇ ਸੋ ਕਰ
1: ਜੀ,
2: ਗੁਰੂ ਜੋ ਕਰੇ ਸੋ ਨਾਹੀ।
1: ਕਿਆ ਬਾਤ ਹੈ ਜੀ,
2: ਮੈਂ ਕਿਹਾ ਜੋ ਮੈਂ ਕਹਿੰਦਾ ਆ ਨਾ ਉਹ ਕਰਨਾ ਆ
1: ਜੀ,
2: ਜੋ ਮੈਂ ਕਰਦਾ ਆ ਉਹ ਬਿਲਕੁਲ ਨੀ ਕਰਨਾ,
1: ਉਹ ਨੀ ਕਰਨਾ, ਰੀਸ ਨੀ ਕਰਨੀ।
2: ਤਾਂ ਤੂੰ ਸੋਚੇ ਵੀ ਹਾਂ ਜੀ ਵੀ ਇਹ ਤਾਂ ਦੁਪਹਿਰੋਂ ਬਾਅਦ ਉੱਥੇ ਬਹਿ ਜਾਂਦੇ ਹੈਗੇ ਆ ਜੀ, ਉੱਥੇ ਚੱਲ ਜਾਂਦੇ ਹੈਗੇ ਜੀ, ਹਾਂਜੀ
1: ਜੀ
2: ਤੂੰ ਮੀਸਾਂ ਕਰਨ ਲੱਗ ਪਏ, ਮੈਂ ਜੋ ਤੈਨੂੰ ਕਹਿੰਦਾ ਆ ਉਹ ਕਰਨਾ ਬਸ
1: ਜੀ।
2: ਹਾਂਜੀ ਉਹ ਬੰਦਾ ਚਲੋ ਜੀ ਥੋੜੇ ਦਿਨਾਂ ਦੇ ਵਿੱਚ ਅਸੀਂ ਟ੍ਰੇਨਡ ਕਰਕੇ ਜਲੰਧਰ ਭੇਜ ਦਿੱਤਾ, ਮੁੜ ਕੇ ਉਹ ਕਾਮਯਾਬ ਹੋਇਆ, ਅੱਜ ਤੱਕ ਬੜੀ ਇੱਜ਼ਤ ਕਰਦਾ, ਪਰ ਉਹ ਅੱਜ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਰਿਲਾਈਜ਼ ਕਰਦਾ ਆ ਕਿ ਮੈਨੂੰ ਜਿਹੜੀਆਂ ਚਾਰ ਦੋ ਲਾਈਨਾਂ ਲਿਖਿਆ ਗਈਆਂ ਸੀ ਵੀ ਗੁਰੂ ਜੋ ਕਹੇ ਸੋ ਕਰ
1: ਜੀ,
2: ਗੁਰੂ ਜੋ ਕਹੇ ਕਰੇ ਸੋ ਨਾ
1: ਕਰ,
2: ਕਿਉਂਕਿ ਆਦਮੀ ਜਿਹੜਾ ਆ ਉਹਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੇ ਐਪ ਹੁੰਦੇ
1: ਗੁਣ,
2: ਖਾਂਦਾ ਪੀਂਦਾ ਨੀ ਮੁੜ ਕੇ ਤੂੰ ਉੱਥੇ ਪੈਗ ਲਾਉਣੇ ਸ਼ੁਰੂ ਕਰਦਾ ਸਾਡੇ ਸੰਗਤ ਦੇ ਵਿੱਚ ਆ ਕੇ, ਮੁੜ ਕੇ ਸਾਰੇ ਜ਼ਿੰਦਗੀ ਇਹ ਕਹਿ ਜੀ ਮੈਂ ਤਾਂ ਉਹਨਾਂ ਕੋਲੋਂ ਸਿੱਖ ਗਿਆ ਜੀ, ਉਹਨਾਂ ਦੀ ਸੰਗਤ ਚ ਬਹਿਣ ਲੱਗ ਗਿਆ, ਤੈਨੂੰ ਤਾਂ ਜੋ ਵਿਸ਼ੇ ਦੇ ਨਾਲ ਰਿਲੇਟਡ ਜੋ ਦੱਸਿਆ ਜਾਂਦਾ ਹੈਗਾ ਆ ਉਹ ਤੂੰ ਕਰਨਾ ਆ,
1: ਗੁਣ ਲੈਣੇ ਨੇ ਅਗੁਣ ਨਹੀਂ ਲੈਣੇ, ਬਿਲਕੁਲ
2: ਬਿਲਕੁਲ ਗੁਣ ਲੈਣੇ ਜੀ
1: ਜੀ,
2: ਏਦਾਂ ਹੀ ਅਸੀਂ ਗੁਰੂ ਮੰਨਦੇ ਹੈਗੇ ਆ, ਗੁਰੂ ਦੀ ਨੀ ਮੰਨਦੇ
1: ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ। ਬਾਕੀ ਇਹ ਪਰੰਪਰਾ ਜਿਹੜੀ ਹੈਗੀ ਆ ਹਿੰਦੂਇਜ਼ਮ ਦੇ ਵਿੱਚੋਂ ਨਿਕਲੀ ਸੀ
1: ਜੀ,
2: ਹਾਂਜੀ ਜਿਹਨੂੰ ਜਿਹੜਾ ਹੈਗਾ ਆ ਸੂਫੀਆਂ ਨੇ ਵੀ ਅਡੋਪਟ ਕੀਤਾ ਜੀ।
1: ਬਿਲਕੁਲ ਹੈ ਜੀ,
2: ਕਿਉਂਕਿ ਉਹ ਆਪਣਾ ਜਿਹੜਾ ਆ ਉਹਨਾਂ ਕੋਲ ਬਹੁਤ ਸਾਰੇ ਬੰਦੇ ਆਉਂਦੇ ਜਾਂਦੇ ਰਹਿੰਦੇ ਹੈਗੇ ਸੀਗੇ, ਪਰ ਉਹ ਇੱਕ ਡਿਸਿਪਲ ਜਿਹੜਾ ਹੁੰਦਾ ਸੀਗਾ, ਜਿਹੜਾ ਇੱਕ ਸ਼ਿਸ਼ ਜਿਹੜਾ ਸੀਗਾ ਉਹਦੇ ਤੇ ਗੁਰੂ ਜਿਹੜਾ ਆ ਬਹੁਤ ਹੁੰਦਾ ਸੀਗਾ ਵੀ ਹਾਂ ਇਹਨੂੰ ਮੈਂ ਆਪਣੇ ਵਰਗਾ ਬਣਾਉਣਾ
1: ਜੀ। ਬਿਲਕੁਲ,
2: ਉਹ ਫਿਰ ਉਹਦੇ ਤੇ ਮਿਹਨਤ ਕਰਦੇ ਸੀਗੇ
1: ਜੀ।
2: ਫਿਰ ਉਹਨਾਂ ਦਾ ਨਾ ਬਾਉਂਡੇਜ ਇੱਦਾਂ ਦਾ ਹੁੰਦਾ ਸੀ ਵੀ ਆਤਮਿਕ ਬਾਉਂਡੇਜ ਹੁੰਦਾ ਸੀ, ਉਹਨਾਂ ਦਾ ਅੰਦਰੂਨੀ ਬਾਉਂਡੇਜ ਹੁੰਦਾ
1: ਉਹਦੇ ਪਿੱਛੇ ਕਾਰਨ ਸੀ ਨਾ ਸੈਣੀ ਸਾਹਿਬ, ਕਿਉਂਕਿ ਘਰ ਬਾਰ ਸਾਰਾ ਕੁਝ ਛੱਡ ਕੇ ਉਸ ਸਮਿਆਂ ਦੇ ਵਿੱਚ ਉਹਨਾਂ ਕੋਲ ਹੀ ਵਿਚਰਨਾ ਪੈਂਦਾ ਸੀ ਜੀ ਦਿਨ ਰਾਤ ਨਾ ਜੀ।

0: ਆਇਆ ਤੇ ਮੈਂ ਮਤਲਬ ਗਰੀਬ ਬੰਦਾ ਹੈਗਾ ਆ ਜੀ, ਤੇ
1: ਜੀ
0: ਮੈਨੂੰ ਕੋਈ ਮਾਲੀ ਇਮਦਾਦ ਕਰੋ।
1: ਜੀ
0: ਉਹ ਕਹਿੰਦੇ ਬਹਿ ਜਾ ਭਾਈ ਕੋਈ ਗੱਲ ਨੀ, ਹੁਣ ਤਾਂ ਆਪਾਂ ਹੈਗੇ, ਜੇ ਕੋਈ ਆਇਆ ਭਗਤ ਤੇ ਉਹਦੇ ਕੋਲੋਂ ਜੋ
1: ਸਰਿਆ
0: ਬਣਦਾ
1: ਕੁਝ
0: ਸੜਦਾ ਹੋਊਗਾ ਤੈਨੂੰ ਲੈ ਦਿਆਂਗੇ।
1: ਜੀ
0: ਉਹ ਇੱਕ ਦਿਨ ਬੀਤਿਆ ਜੀ, ਕੋਈ ਨਾ ਆਇਆ, 2 ਦਿਨ ਬੀਤੇ ਕੋਈ ਨਾ ਆਇਆ ਜੀ।
1: ਜੀ
0: ਤੀਜਾ ਦਿਨ ਜਦੋਂ ਹੋ ਗਿਆ ਤੇ ਉਹ ਬੰਦਾ ਬੜਾ ਦੁਖੀ ਹੋਇਆ, ਕਹਿੰਦਾ ਜੀ ਫਿਰ ਹੁਣ ਮੈਂ ਖਾਲੀ ਜਾਵਾਂ। ਕਹਿੰਦੇ ਖਾਲੀ ਤਾਂ ਚੱਲ ਕੀ ਜਾਣਾ ਯਾਰ,
1: ਜੀ
0: ਆ ਸਾਡੇ ਕੋਲ ਇੱਕ ਜੁੱਤੀ ਹੈਗਾ, ਜੁੱਤੀਆਂ ਦਾ ਜੋੜਾ ਆ, ਇਹ ਲੈ ਜਾ।
1: ਜੀ ਠੀਕ
0: ਹਾਂਜੀ, ਇਹ ਕਹਿੰਦੇ ਦੇਖ ਲਈ, ਜੇ ਤੇਰੇ 2 ਪੈਸੇ ਤੈਨੂੰ ਮਿਲਦੇ ਹੋਣਗੇ ਕਿਤੇ ਦੇ ਕੇ,
1: ਜੀ
0: ਤੇ ਤੂੰ ਖਾਲੀ ਕਰਨ ਜਾਣਾ ਹੈਗਾ ਆ।
1: ਜੀ
0: ਮੁੰਡੇ
1: ਇਹ
0: ਵੀ ਚੁੱਪ
1: ਤਾਂ ਲੈ
0: ਕਰਕੇ
1: ਜਾਓ।
0: ਬੜੇ ਭਰੇ ਮਨ ਦੇ ਨਾਲ ਵੀ ਹਾਂ 10 ਆਇਆ ਤੇ 3 ਦਿਨਾਂ ਬਾਅਦ ਕਹਿੰਦਾ 2 ਇੱਕ ਜੋੜਾ ਜੁੱਤੀਆਂ ਦਾ ਦੇ ਦਿੱਤਾ।
1: ਜੀ
0: ਉਹ ਕਹਿੰਦੇ ਵੀ ਜੁੱਤੀਆਂ ਕੱਛੇ ਮਾਰੀਆਂ ਆਈਆਂ ਤੇ ਜਾ ਰਿਹਾ ਆ ਰਸਤੇ ਦੇ ਵਿੱਚ ਜਿਹੜਾ ਆ, ਤੇ ਉਧਰੋਂ ਕਹਿੰਦੇ ਵੀ ਉਹਨਾਂ ਦਾ 6-6 ਅਮੀਰ ਖੁਸਰੋ,
1: ਜੀ
0: ਉਹ ਆਪਣਾ ਸਾਰਾ ਕੁਛ ਧਨ ਧੁਨ ਲੈ ਕੇ ਵੀ ਭਾਈ ਹੁਣ ਆਪਾਂ ਜਿਹੜੇ ਹੈਗੇ ਪੱਕੇ ਸਾਧੂ ਹੋ ਗਏ ਤੇ ਆਪਾਂ ਗੁਰੂ ਨੂੰ ਭੇਟਾ ਦੇ ਦੇਣੀ ਆ ਇਹ।
1: ਜੀ
0: ਉਹ ਆਉਂਦਾ ਪਿਆ ਤੇ ਰਸਤੇ ਦੇ ਵਿੱਚ ਆ ਕੇ ਤੇ ਅਮੀਰ ਖੁਸਰੋ ਦੇ ਨਾਲ ਉਹਦਾ ਟਾਕਰਾ ਹੋ ਜਾਂਦਾ। ਅਮੀਰ ਖੁਸਰੋ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦਾ,
1: ਜੀ
0: ਕਹਿੰਦਾ ਵੀ ਤੇਰੇ ਕੋਲ ਕੀ ਆ? ਉਹ
1: ਜੀ
0: ਕਹਿੰਦਾ ਮੇਰੇ ਕੋਲ ਤਾਂ ਕੁਛ ਨੀ। ਕਹਿੰਦਾ ਤੇਰੇ ਕੋਲ ਕੋਈ ਏਦਾਂ ਦੀ ਸ਼ੈ ਆ ਜਿਹਦੇ ਵਿੱਚੋਂ ਮੈਨੂੰ ਗੁਰੂ ਆਪਣੇ ਦੀ ਖੁਸ਼ਬੂ ਆਉਂਦੀ ਪਈ ਆ,
1: ਜੀ
0: ਮੇਰੇ ਗੁਰੂ ਦੀ ਮਹਿਕ ਆਉਂਦੀ ਆ।
1: ਵਾਹ ਜੀ
0: ਉਹ ਕਹਿੰਦਾ ਮੇਰੇ ਕੋਲ ਤਾਂ ਹੋਰ ਕੁਛ ਨੀ, ਮੈਂ ਤਾਂ ਅੱਗੇ ਗਰੀਬ ਬੰਦਾ ਹੈ ਜੀ, ਮੈਂ ਇੱਦਾਂ ਕਰਕੇ ਮੇਰੀ ਕੁੜੀ ਦਾ ਵਿਆਹ ਸੀ ਇੱਥੇ। ਕਹਿੰਦਾ ਪਰ ਕਹਿੰਦੇ ਆ ਹਜ਼ਰਤ ਨਿਜ਼ਾਮੋਦੀਨ ਔਲੀਆ ਬੜੇ ਫੱਕਰ ਤਕੜੇ ਹੈਗੇ ਆ, ਮੈਂ ਤਾਂ ਉੱਥੇ ਗਿਆ 3 ਦਿਨ ਬੈਠਾ ਰਿਹਾ,
1: ਜੀ
0: ਆਉਣ ਲੱਗਿਆ ਨੇ ਕਹਿੰਦਾ ਉਹਨਾਂ ਨੇ ਆ ਜੁੱਤੀ ਦੇਤੀ ਆ।
1: ਜੀ
0: ਉਹ ਕਹਿੰਦਾ ਹੈਂ? ਉਹਨੇ ਜੁੱਤੀ ਜੱਤੀ ਆਪਣੇ ਜਿਹੜਾ ਹੈਗਾ, ਕਹਿੰਦਾ ਇੱਦਾਂ ਕਰ ਵੀ ਆਹ ਜਿਹੜਾ ਹੈਗਾ ਆ ਵੀ ਆਹ ਹੀਰੇ ਲੈ ਲਾ ਤੇ ਮੈਨੂੰ ਇਹ ਦੇ ਦੂ ਵਾਪਸ।
1: ਜੁੱਤੀ ਦੇ ਦੇ।
0: ਹਾਂ ਜੀ, ਉਹ ਦੇਖੇ ਵੀ ਇਹ ਬੰਦਾ ਮੂਰਖਿਆ
1: ਕਮਲਾ ਤਾਂ ਨਹੀਂ ਹੋ ਗਿਆ।
0: ਤੇ ਉਹਨੇ ਜੀ ਜਿਹੜਾ ਹੈਗਾ ਆ ਉਹਨੂੰ ਤਾਂ ਮੌਜ ਲੱਗ ਗਈ। ਕਹਿੰਦਾ ਮੈਂ ਤਾਂ ਸੋਚਦਾ ਸੀ ਵੀ ਬਾਬੇ ਦੀ ਜੁੱਤੀ ਜਿਹੜੀ ਹੈਗੀ ਆ ਮੈਨੂੰ 2 ਪੈਸੇ
1: ਕਿਸੇ
0: ਦੀ
1: ਕੰਮ
0: ਜੁੱਤੀ
1: ਦੀ
0: ਦੇ ਕੇ ਤੋਰ ਦਿੱਤਾ, ਮੈਨੂੰ ਕੀ ਪਤਾ ਇਹ ਜੁੱਤੀ ਦੀ ਕੀਮਤ ਆ।
1: ਜੀ
0: ਉਹ ਕਹਿੰਦਾ ਭਾਈ ਉਹ ਸੋਚੀ ਪੈ ਗਿਆ, ਕਹਿੰਦਾ ਯਾਰ ਜੇ ਘੱਟਦੇ ਆ ਤੇ ਮੇਰੇ ਕੋਲ ਇਸ ਵੇਲੇ ਤਾਂ ਇੰਨੇ ਹੀ ਹੈਗੇ ਆ, ਫੀ ਮੈਂ ਤੈਨੂੰ ਹੋਰ ਕੋਈ ਪ੍ਰਬੰਧ ਕਰ ਦੂੰਗਾ ਪਰ ਮੈਨੂੰ ਇਹ ਦੇ ਦੇ।
1: ਜੀ
0: ਉਹ ਕਹਿੰਦਾ ਨਹੀਂ ਜੀ ਠੀਕ ਗੱਲ ਹੈਗੀ, ਮੇਰਾ ਸਰ ਗਿਆ ਹੈਗਾ, ਤੁਸੀਂ ਆ ਲੈ ਲਓ ਜੀ। ਉਹ
1: ਜੀ
0: ਜਦੋਂ ਜੁੱਤੀ ਲੈ ਕੇ ਗਏ ਹੈਗੇ ਆ ਤੇ ਹਜ਼ਰਤ ਨਿਜ਼ਾਮੋਦੀਨ ਔਲੀਆ ਨੰਗੇ ਪੈਰੀ ਘੁੰਮ ਰਹੇ ਸੀ, ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਦੀ ਜੁੱਤੀ ਉਹਨਾਂ ਦੇ ਪੈਰੀ
1: ਜੀ
0: ਰੱਖ ਦਿੱਤੀ ਵੀ ਆਹ ਲਓ ਜੀ। ਉਹ ਕਹਿੰਦੇ
1: ਜੀ
0: ਵੀ ਬਾਈ ਜੁੱਤੀ ਛੜਾ ਲਿਆ ਆ? ਕਹਿੰਦੇ ਹਾਂਜੀ ਛੜਾ ਲਿਆ ਹੈਗਾ।
1: ਕਿਆ ਬਾਤ ਹੈ ਜੀ,
0: ਸੋ ਉਹ ਇੱਕ ਅਫੈਕਸ਼ਨ ਦਾ
1: ਬੜਾ
0: ਐਕਸਟ੍ਰੀਮ ਹੁੰਦੀ ਆ।
1: ਜੀ
0: ਹਾਂਜੀ,
1: ਇਕੱਲੇ ਕੁਝ ਵੀ ਨਹੀਂ, ਉਹਦੀ
0: ਉਹ
1: ਚੀਜ਼
0: ਜਿਹੜਾ
1: ਦੀ ਕੀ ਕਦਰ ਹੈ ਨਹੀਂ ਕਿ ਜਾਂ
0: ਹਾਂਜੀ
1: ਕੀਮਤ ਨਹੀਂ ਹੈ, ਪਰ ਉਹ ਜਿਹਨਾਂ ਨੂੰ
0: ਹਾਂਜੀ
1: ਪਤਾ ਹੈ ਉਹਨਾਂ ਲਈ ਬਹੁਤ।
0: ਅਗਲੇ ਵਾਸਤੇ ਉਹਨੇ ਸਾਰੇ ਜਿਹੜੇ ਹੈਗੇ ਆ ਜ਼ਿਆਦਾ ਦੇ ਕੇ ਤੇ ਜੁੱਤੀ ਛੜਾ ਕੇ ਲੈ ਆਂਦੀ ਜੀ।
1: ਜੀ
0: ਇਦਾਂ ਦੀ ਜਿਹੜੀ ਹੈਗੀ ਆ, ਇਦਾਂ ਦੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਮਿਲਦੀਆਂ ਹੈਗੀਆਂ ਆ ਜੀ,
1: ਜੀ
0: ਜਿੱਥੇ ਗੁਰੂ ਤੇ ਸ਼ੇਸ਼ ਪਰੰਪਰਾ ਜਿਹੜੀ ਹੈਗੀ ਉਹਦਾ ਪਾਲਣ ਕਰਦੇ ਹੋਏ।
1: ਜੀ
0: ਵੀ ਹੁਣ ਬੁੱਲੇ ਸ਼ਾਹ ਨੇ ਕਹਿੰਦੇ ਨੱਚ ਕੇ ਮਨਾਇਆ,
1: ਪੀਰ
0: ਨਾਇਕ ਸ਼ਾਹ
1: ਮਨਾਇਆ।
0: ਜਿਹੜਾ ਹੈਗਾ ਸੀ ਲੁੱਟ
1: ਜੀ
0: ਗਿਆ ਸੀ ਜੀ। ਹਾਂਜੀ,
1: ਜੀ
0: ਸੋ
1: ਹੁਣ ਦੇਖੋ ਆਪਣੇ ਸਿੱਖ ਧਰਮ
0: ਇਹ
1: ਚ ਵੀ ਤਾਂ ਸੈਣੀ ਸਾਹਿਬ ਹੈਗਾ ਹੀ ਆ। ਇੱਕ ਐਗਜ਼ਾਮਪਲ ਜੇ ਮੈਂ ਗਲਤ ਨਾ ਹੋਵਾਂ ਤਾਂ, ਜਦੋਂ ਆਪਣੇ ਸਾਹਿਬਜ਼ਾਦਿਆਂ ਦਾ ਜਾਂ ਸੰਸਕਾਰ ਕਰਦੇ ਆ ਉੱਥੇ, ਫਿਰ ਉਹ ਜਿਹੜੀ ਦੇ ਕੇ ਆਪਣੇ ਲੈਂਦੇ ਨੇ, ਜ਼ਮੀਨ ਲੈਂਦੇ ਆ, ਤੇ ਉਹ ਵੀ ਤਾਂ ਇੱਕ ਤਰ੍ਹਾਂ ਦਾ ਇੱਕ ਵੈਲਿਊ ਹੀ
0: ਮੋਹਰਾ
1: ਸਮਝੇ
0: ਰੱਖ
1: ਹਨ,
0: ਕੇ, ਹਾਂਜੀ
1: ਮੋਹਰਾ
0: ਮੋਹਰਾ
1: ਰੱਖ
0: ਰੱਖ
1: ਕੇ ਲਈ।
0: ਕੇ, ਉਹ
1: ਬਿਲਕੁਲ
0: ਕਿੱਦਾਂ ਦਾ ਹੀ ਮਤਲਬ ਜਿਹੜਾ ਹੁੰਦਾ ਹੈ ਕਿ
1: ਸਾਂਝਾ
0: ਦੁਨੀਆ ਦੇ ਸਭ ਤੋਂ, ਕਹਿੰਦੇ ਵੀ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ,
1: ਕੀਮਤੀ ਜ਼ਮੀਨ ਸੀ,
0: ਹਾਂਜੀ
1: ਬਿਲਕੁਲ ਹੈ ਜੀ।
0: ਹਾਂਜੀ, ਜਿਹੜੀ ਆ ਉਹ ਸੋਨੇ ਦੀਆਂ ਮੋਹਰਾਂ ਰੱਖ ਕੇ ਤੇ ਉਹਨਾਂ
1: ਜੀ
0: ਥਾਂ ਜਿਹੜਾ ਹੈਗਾ ਆ ਲੈ ਕੇ ਤੇ ਉੱਥੋਂ ਜਿਹੜਾ ਹੈਗਾ ਕੀਤਾ
1: ਬਿਲਕੁਲ
0: ਸੀਗਾ ਜੀ ਉਹਨਾਂ ਦਾ। ਤੋ ਇਸ ਕਰਕੇ ਜਿਹੜਾ ਹੈਗਾ ਆ, ਜਿੱਥੇ ਜਿਹੜਾ ਆ ਪਿਆਰ ਦਾ ਜਿਹੜਾ ਆ ਉਹਦਾ ਕੋਈ ਮੁੱਲ ਨਹੀਂ ਗਾ ਜੀ, ਇਹ
1: ਜੀ
0: ਰਿਸ਼ਤਾ ਬੜਾ ਪਵਿੱਤਰ ਆ ਜੀ,
1: ਜੀ
0: ਤੇ ਹੈ ਜੀ ਬਹੁਤ ਐਗਜ਼ਾਮਪਲ ਮਿਲਦੀਆਂ ਹੈਗੀਆਂ ਇਸੇ ਤਰੀਕੇ ਦੇ ਨਾਲ ਹੀ
1: ਬਿਲਕੁਲ
0: ਜੀ।
1: ਜੀ
0: ਹੁਣ ਇਹ ਵੈਸੇ ਵੀ ਜਿਹੜਾ ਆ ਗੁਰੂ ਦੀ ਭਗਤੀ ਨੂੰ ਫਲ ਜਿਹੜਾ ਆ ਉਹਦਾ ਚੇਲਾ ਹੀ ਲਾਂਦਾ ਜੀ।
1: ਬਿਲਕੁਲ ਹੈ ਜੀ,
0: ਤੁਸੀਂ ਯਾਦ
1: ਕੋਈ
0: ਰੱਖਿਓ ਕਿ
1: ਸ਼ੱਕ
0: ਜਿਹੜਾ ਵੀ ਜਿੰਨੇ ਵੀ ਮਤਲਬ ਗੁਰੂਆਂ ਦਾ

0: ਇਤਿਹਾਸ ਦੇ ਵਿੱਚ ਨਾ ਹੋਇਆ ਆ ਉਹ ਉਹਨਾਂ ਦਾ ਹੋਇਆ ਆ ਜਿਹਨਾਂ ਦੇ ਗਾਂ ਸ਼ਿਸ਼ ਜਿਹੜੇ ਸੀਗੇ ਚੇਲੇ ਸੀ ਨਾ ਜੀ
1: ਜੀ
0: ਉਹ ਮਤਲਬ ਚੰਗੇ ਸੀਗੇ ਜੀ।
1: ਹੁਣ ਦੇਖ ਉਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਥਾਪੜਾ ਦਿੱਤਾ ਸਾਰਾ ਕੁਝ ਅੱਗੇ ਤੋਰਿਆ ਜਿੱਦਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲ ਜਾਂਦੀਆਂ ਨੇ ਇੱਦਾਂ
0: ਸਰ ਜਿਹੜੇ ਆ ਸੈਕਟ ਵੀ ਚੱਲਦੇ ਪਏ ਹੈਗੇ ਆ ਤੁਸੀਂ ਦੇਖੋ ਨਾ ਜਿੰਨੇ ਸੈਕਟ ਚੱਲਦੇ ਪਏ ਆ ਅੱਜ ਦੀ ਯੁੱਗ ਦੇ ਵਿੱਚ ਹੀ ਦੇਖ ਲਓ ਤੁਸੀਂ ਉਹਨਾਂ ਤੋਂ ਉਹ ਗੁਰੂਆਂ ਨੂੰ ਵੱਡਾ ਕਰਨ ਦੇ ਵਿੱਚ ਚੇਲਿਆਂ ਦਾ ਹੀ ਹੱਥ ਆ।
1: ਬਿਲਕੁਲ ਹੈ ਬਿਲਕੁਲ ਹੈ
0: ਨੋ ਡਾਊਟ
2: ਕੋਈ ਸ਼ੱਕ ਨਹੀਂ
0: ਕਿਉਂਕਿ ਗੁਰੂ ਤਾਂ ਜਿਸ ਪੋਜੀਸ਼ਨ ਚ ਹੁੰਦੇ ਆ ਉਹਨਾਂ ਨੂੰ ਬੜੀ ਇੱਛਾ ਹੁੰਦੀ ਵੀ ਹਾਂ ਜੀ ਭੇਸ ਸਾਥੀ ਵੱਡੇ ਹੋਈਏ ਛੋਟੇ ਹੋਈਏ ਉਹਨਾਂ ਨੂੰ ਨਹੀਂ ਹੁੰਦੀ ਪਰ ਜੇ ਕੋਈ ਮਤਲਬ ਜਿਹੜਾ ਹੈਗਾ ਆ ਸ਼ਿਸ਼ ਕਈ ਵਾਰੀ ਏਦਾਂ ਦਾ ਮਿਲ ਜਾਂਦਾ ਹੈਗਾ ਆ ਉਹ ਗੁਰੂ ਦੀ ਭਗਤੀ ਨੂੰ ਵੀ ਅਮਰ ਕਰ ਦਿੰਦਾ ਹੈ।
1: ਉਹਦੇ ਵਿੱਚ ਜੇ ਫੈਮਿਲੀ ਤੌਰ ਦੇ ਉੱਤੇ ਵੀ ਸੈਣੀ ਸਾਹਿਬ ਇੱਕ ਐਗਜ਼ਾਮਪਲ ਲੈਣੀ ਹੋਵੇ ਜਿੱਦਾਂ ਪਰਿਵਾਰਕ ਰਿਸ਼ਤੇ ਨੇ ਜੇ ਬਜ਼ੁਰਗਾਂ ਨੇ ਕੁਝ ਬਣਾਇਆ ਜੇ ਤਾਂ ਉਹ ਸਾਰਾ ਕੁਝ ਅਸੀਂ ਉਜਾੜ ਦਿੱਤਾ ਤਾਂ ਉਹ ਗਾਲਾਂ ਹੀ ਕੱਢਣਗੇ ਜੇ ਉਹਦੇ ਨਾਲ ਚਾਰ ਆਨੇ ਹੋਰ ਨਾਲ ਜੁੜੇ ਨੇ ਚਾਹੇ ਉਹ ਜ਼ਮੀਨ ਹੈ ਚਾਹੇ ਬੈਂਕ ਬੈਲੈਂਸ ਆ ਚਾਹੇ ਰਿਸ਼ਤੇ ਨੇ ਜੇ ਉਹਨਾਂ ਨੂੰ ਹੋਰ ਵਧਾਵਾਂਗੇ ਤਾਂ ਉਹ ਕਦਰ ਵੀ ਕਰਨਗੇ ਜੀ ਅੱਗੇ ਤੁਹਾਡੀ ਵੈਲਿਊ ਵੀ ਪੈਣੀ ਹੈ ਨਾਲ ਜੀ। ਜੀ
0: ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਉਹ ਕਹਿੰਦੇ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਵੱਡਾ ਹੁੰਦਾ
1: ਜੀ
0: ਕਿਉਂਕਿ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਤਾਂ ਵੱਡਾ ਹੁੰਦਾ ਆ ਵੀ ਉਹਦੇ ਕੋਲੋਂ ਸਾਰਾ ਕੁਛ ਲੈ ਜੋ ਜਾਂਦਾ
1: ਜੀ ਬਿਲਕੁਲ
2: ਨਾਲੇ ਉਹਨੂੰ ਇੰਨੀ ਅਕਲ ਸੀ ਵੀ ਗੁਰੂ ਬਣਾਉਣਾ ਕਿਹਨੂੰ ਆ
1: ਜੀ
0: ਉਹ ਤਾਂ ਕਹਿੰਦੇ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਹਿੰਦੇ ਪਾਣੀ ਪੀਏ ਪੁਣ ਕੇ ਤੇ ਗੁਰੂ ਬਣਾਈਏ ਚੁਣ ਕੇ
1: ਜੀ
0: ਸਾਰਾ ਕੁਛ ਆ ਸਮਰੱਥ ਗੁਰੂ ਆ 14 ਕਿੱਲੇ ਸੜਕ ਦੇ ਉੱਤੇ ਹਾਂਜੀ ਗੁਰੂ ਬਣਾਇਆ ਕੋਈ ਭੁੱਖਾ ਲੱਗਾ ਥੋੜਾ ਬਣਾਇਆ ਹੈਗਾ ਜੀ ਹੁਣ ਕਚਹਿਰੀ 2-4 ਮਹੀਨੇ ਹੜਤਾਲ ਚੱਲ ਵੀ ਜਾਵੇ ਤਾਂ ਵੀ ਕੋਈ ਗੱਲ ਨੀ ਗੁਰੂ ਹੈਗਾ ਆ ਜੀ
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਦਰੁਸਤ ਹੈ
2: ਬਿਲਕੁਲ
1: ਨਹੀਂ
0: ਗੁਰੂ ਜੀ ਗੁਰੂ ਗੁਰੂ ਜੀ ਮੈਂ ਸਵੇਰ ਦੇ ਤਿਆਰ ਕਰ ਲਿਆ ਕਿ ਦੱਸ ਕੀ ਚਾਹੀਦਾ
1: ਕੱਲ ਨੂੰ ਪ੍ਰੀਖਿਆ ਆ ਚੇਲੇ
0: ਗੁਰੂ ਜੀ ਤਾਂ ਉਲਟੇ ਚੱਲ ਪਏ ਸੀ ਕਹਿੰਦੇ ਟਿਕਟ ਭੇਜ ਦਿੰਦਾ ਹੈਗਾ ਚੁੱਪ ਕਰਕੇ ਆ
1: ਜਾਵੀਲੀ
2: ਉਹਨਾਂ ਨੇ ਕਦੇ ਸੱਚੀ ਚੇਲੇ ਮੰਨ ਲਏ
0: ਮੈਂ ਕਿਹਾ ਦੇਖੋ ਜੀ ਕੰਮ ਕਰਕੇ ਖਾਣਾ ਤਾਂ ਸਾਡੀ ਫਿਤਰਤ ਚ ਨੀ ਲਿਖਿਆ ਅਸੀਂ ਤਾਂ ਗੱਲਾਂ ਗੁੱਲਾਂ ਸੁਣਾ ਕੇ ਖਾ ਸਕਦੇ ਹੈਗੇ ਜੇ ਤੁਸੀਂ ਕਹੋ
1: ਜੀ ਬਿਲਕੁਲ
0: ਕਰਕੇ
1: ਜੀ
0: ਆਹ ਸਾਡੀਆਂ ਤਾਂ ਗੱਲਾਂ ਹੀ ਵਿਕਦੀਆਂ ਜੀ ਇਸ ਕਰਕੇ ਤੁਸੀਂ ਇਹ ਦੱਸੋ
1: ਜੀ
0: ਤੁਸੀਂ ਕਹੋ ਨੇ ਸਟੋਰ ਤੇ ਆ ਕੇ ਖੜਾ ਹੋ ਜਾ ਆਰਾਮ ਨਾਲ ਚੁੱਪ ਕਰਕੇ ਇਸ ਕਰਕੇ ਉਹ ਕੰਮ ਨੀ ਹੋਣਾ
1: ਜੀ ਬਿਲਕੁਲ ਹੈ ਜੀ ਜੀ ਸੈਣੀ ਸਾਹਿਬ ਬਿਲਕੁਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ
3: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ ਸ਼ਮੀ ਬਾਈ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ ਕੀ ਬਤਾ ਕੀ ਬਤਾ ਜ਼ਿੰਦਗੀ ਜਿੰਦਾਬਾਦ
3: ਜ਼ਿੰਦਗੀ ਜਿੰਦਾਬਾਦ
1: ਜੀ
2: ਆਹਾ ਹਾ ਜਦੋਂ ਨਾ ਡਸਕੇ ਦੀ ਗੱਲ ਆਉਂਦੀ ਨਾ ਡਸਕੇ ਦੀ ਆਪਣੇ ਔਲਖ ਸਾਹਿਬ ਤੇ ਮੈਨੂੰ ਨਾ ਨਾਲ ਹੀ ਜਿਉਣਾ ਮੋੜ ਯਾਦ ਆ ਜਾਂਦਾ
1: ਗੰਡਾਸਾ ਯਾਦ ਆ ਜਾਂਦਾ
3: ਕਿਆ ਕਿਆ
2: ਚੰਦੇ ਬਾਈ ਦਾ
3: ਸਾਡਾ ਡੋਗਰ ਹੈ
2: ਡੋਗਰ ਅੱਛਾ
4: ਬਾਹਰ ਨਿਕਲੋ ਡਾਗਰਾ ਕੇ ਅੰਦਰ ਇੱਕ ਕੁੱਤੇ ਵਾਂਗੂ ਭੌਂਕੀ ਜਾਏਗਾ।
1: ਅੱਗੇ ਉਹ ਘੋੜੀ ਬੋਲਦੀ ਆ
4: ਹੁਣ ਇਹ ਤਾਂ ਹੁਣ ਤੁਸੀਂ ਉਹੀ ਗੱਲ
1: ਘੋੜੀ ਹਿਣਕਦੀ ਹੈ ਘੋੜੀ ਹਿਣਕਦੀ
4: ਹਾਂ
0: ਖਾਲੀ ਘੋੜੀ ਹਿਣਕਦੀ
4: ਸਾਡੇ ਪਿੰਡ ਦਾ ਡੋਗਰ ਸੀ ਤੇ ਉਹ ਮੋੜ ਸਾਡੇ ਨੇੜੇ ਹੀ ਇਥੋਂ ਜਿਥੋਂ ਦਾ ਜਾਣਾ ਮੋੜ ਸੀ
2: ਬਾਲੇ ਜਮਾ ਨੇੜੇ ਨੇੜੇ ਹੋ ਗਏ ਠੀਕ ਹੈ ਜੀ
4: ਹਾਂ ਨੇੜੇ ਨੇੜੇ ਹੋ ਗਏ ਉਹੀ ਗੱਲ ਤਾਂ ਹੀ ਤਾਂ ਉਹੀ ਗੱਲ ਉਹ ਅਖੀਰ ਹੀ ਫਿਰ ਉਹ ਕਹਾਣੀ ਮੁੱਕਣੀ ਪਈ ਉਹ ਸਾਡੇ ਵਰਗੇ ਜਿਹੜੇ ਦੂਰ ਦੂਰ ਹੋਏ ਨੇ ਹੁਣ ਅਪੜਿਆ ਹੀ ਨੀ ਜਾਂਦਾ ਬਾਬੇ ਉਹ ਬਹੁਤ ਦੂਰ ਹੋ ਜਾਂਦਾ ਕੰਮ
1: ਜੀ
4: ਬਦਲ ਲੈ ਲੀ ਜਾਣਿਆ ਹੈ ਉਹ ਕੀ ਕਹਿੰਦਾ ਹੁੰਦਾ ਹੈ ਮੈਨੂੰ ਹੁਣ ਦਿਮਾਗ ਚੋਂ ਨਿਕਲ ਗਈ ਪਹਿਲੀ ਲਾਈਨ ਮੈਨੂੰ ਅਕਸਰ ਯਾਦ ਰਹਿੰਦੀ ਹੁੰਦੀ ਆ ਜੋਨੇ ਮੋੜ ਵਾਲੀ ਉਹ ਕਹਿੰਦਾ
1: ਜੀ
4: ਹੁਣ ਮੈਨੂੰ ਨਹੀਂ ਯਾਦ ਆਉਣੀ ਚਲੋ ਮੈਂ ਆਪਣੇ ਵਾਲੀ ਗੱਲ ਜਿਹੜੀ ਮੇਰੀ ਯਾਦ ਆਈ ਕਿ ਮੈਂ ਤੁਹਾਨੂੰ ਸੁਣਾ ਜੇ ਆ ਗਈ ਤੇ ਮੈਂ ਇਹ ਵੀ ਸੁਣਾ ਦਿਆਂਗਾ ਗੁਰੂ ਚੇਲੇ ਵਾਲੀ ਕਹਾਣੀ ਮੈਨੂੰ ਇਹ ਵੀ ਸਮਝ ਨੀ ਆਈ ਉਹੀ ਗੱਲ ਵੀ ਕੀ ਕਹਿਣਾ ਚਾਹੁੰਦੇ ਸੀ ਤੇ ਕੀ ਸਮਝਾਉਣਾ ਚਾਹੁੰਦੇ
1: ਗੁਰੂ ਚੇਲਾ ਚਲੋ ਤੁਸੀਂ ਮਨ ਤਾਂ ਸਮਝ ਆਪਾਂ ਨੂੰ ਤਾਂ ਆਈ ਆ ਸਾਰੀ ਚਲੋ ਵੱਖਰੀ ਗੱਲ ਹੈ
4: ਨਹੀਂ ਤੁਸੀਂ ਸਾਰੇ ਗੁਰੂ ਚੇਲੇ ਇੱਕ ਦੂਜੇ ਦੇ ਤੁਹਾਨੂੰ ਤਾਂ ਆਉਣੀ ਹੋਈ ਹੈ ਅਸੀਂ ਉਹ ਲੈ ਦੱਸ
1: ਕਿਉਂ ਤੁਸੀਂ ਨਹੀਂ ਗੁਰੂ ਬਣਾਇਆ ਕਿਸੇ ਨੂੰ
4: ਹੈਂ ਨਹੀਂ ਅਸੀਂ ਨਹੀਂ
1: ਬਣਿਆ
4: ਗੁਰੂ ਨਹੀਂ ਚੇ ਸਾਨੂੰ ਬਣਾਇਆ ਕਿਸੇ ਨੇ ਚੇਲਾ ਅਸੀਂ ਬਣਨਾ ਚਾਹੁੰਦੇ ਸੀ ਪਰ ਸਾਨੂੰ ਕਿਸੇ ਨੇ ਬਣਾਇਆ
1: ਹੈ ਅੱਗੇ ਤੁਸੀਂ ਬਣਾਇਆ ਹੋਵੇ ਚੇਲਾ
4: ਜਦੋਂ ਅਸੀਂ ਗੁਰੂ ਨਹੀਂ ਬਣੇ ਤਾਂ ਸਾਡਾ ਚੇਲਾ ਕਿੱਥੋਂ ਬਣੂ ਕੋਈ ਬਾਬੇ
2: ਇੱਕ ਵਾਰੀ ਨਾ ਭਾਈ ਸਾਹਿਬ ਔਰ ਸਾਹਿਬ ਇੱਕ ਵਾਰੀ ਸ਼ਿੰਦਾ ਭਾਜੀ ਕੋਲ ਬੈਠੇ ਇਸ ਤਰ੍ਹਾਂ ਤੇ ਉਹਨਾਂ ਨੇ ਗੱਲ ਸੁਣਾਈ ਕਹਿੰਦੇ ਨੇ ਮਾਣਕ ਸਾਹਿਬ ਮਤਲਬ ਚਲੋ ਬਹੁਤ ਘੈਂਟ ਰੂਹ ਦੋਨੋਂ ਘੈਂਟ ਮਤਲਬ ਇੱਕ ਦੂਜੇ ਦੇ ਦੋਸਤ ਮਿੱਤਰ ਸੀਗੇ ਔਰ ਚਲੋ ਵੀ ਮਾਨਕ ਸਾਹਿਬ ਜਿਹੜੇ ਛਿੰਦਾ ਜੀ ਦੀ ਵਾਈਫ ਦੇ ਨਾ ਉਹ ਭਰਾ ਬਣੇ ਹੋਏ ਸੀ ਕਹਿੰਦੇ ਵੀ ਉਹ ਰੱਖੜੀ ਬਣਾਉਂਦੇ ਸੀ ਜਦੋਂ ਜਿਉਣਾ ਮੋੜ ਆ ਗਿਆ ਨਾ ਰਿਕਾਰਡ ਉਹਨਾਂ ਦਾ ਉਹ ਗੱਲ ਸੁਣਾਉਣ ਡੇ ਕਹਿੰਦੇ ਉਹ ਮਾਨਕ ਰੁੱਸ ਗਿਆ ਭਾਈ ਮਾਨਕ ਕਿਹਾ ਵੀ ਉਹਨਾਂ ਦਾ ਮੂੰਹ ਫਲਾ ਬੜਾ ਮਤਲਬ ਗਾਹ ਪੈ ਗਿਆ ਜੀ ਮਤਲਬ ਪਿਕੜ ਗਈ ਸਾਰੀ ਤੇ ਪਰ ਜਦੋਂ ਰੱਖੜੀ ਆ ਗਈ ਨਾ ਉਹ ਮਤਲਬ ਮਾਨਕ ਸਾਹਿਬ ਦਾ ਇਹ ਕੰਮ ਸੀ ਵੀ ਘਰੇ ਆ ਜਾਂਦੇ ਸੀ ਕਹਿੰਦੇ ਸਾਡੇ ਬਈ ਬੱਚਿਆਂ ਨੂੰ ਵੀ ਬੁਲਾਉਣਾ ਹੋਰ ਆਪਣੀ ਭੈਣ ਨੂੰ ਬੁਲਾਉਣਾ ਸਾਰਿਆਂ ਨੂੰ ਬੁਲਾ ਕੇ ਮੈਨੂੰ ਨਹੀਂ ਬੁਲਾਉਂਦਾ ਬਸ ਮੈਂ ਮੂੰਹ ਪਰੇ ਕਰਕੇ ਮਤਲਬ ਕਰ ਕੁਰ ਲੰਘ ਜਾਂਦਾ ਕੋਈ ਗੱਲ ਹੀ ਨੀ ਜਾਵੇ ਮੈਂ ਹੁੰਦਾ ਹੀ ਨੀ ਉੱਥੇ ਘਰੇ ਉਹ ਜਿੱਦਣ ਨਾ ਕਹਿੰਦਾ ਰੱਖੜੀ ਰੱਖੜੀ ਵਾਲੇ ਦਿਨ ਕਹਿੰਦਾ ਮਾਨਕ ਸਾਹਿਬ ਮੈਂ ਕਿਹਾ ਉਹ ਕਹਿੰਦਾ ਮੈਂ ਵਾਈਫ ਨੂੰ ਕਿਹਾ ਵੀ ਭਾਈ ਬਾਹਲੀ ਲੜਾਈ ਲੜੂਈ ਬਾਹਲੀ ਚਲੋ ਗਾਹ ਪਿਆ ਹੋਇਆ ਮੈਨੂੰ ਲੱਗਦਾ ਨੀ ਵੀ ਐਤਕੀ ਆਊ ਉਹ ਕਹਿੰਦੇ ਉਹ ਕਹਿੰਦੇ ਵੀ ਆਉਣਗੇ ਆਉਣਗੇ ਬਾਈ ਜੀ ਆਉਣਗੇ ਮਾਨਕ ਭਾਈ ਕਹਿੰਦੇ ਆ ਗਿਆ ਬਾਹਰ ਬੈਲ ਵੱਜੀ ਤੇ ਉਹ ਗੇਟ ਚ ਨੀ ਜਿਹੜੀ ਗਲੀ ਚ ਰੱਖੀ ਹੁੰਦੀ ਗੇਟ ਚ ਵੱਡੇ ਚ ਐ ਟੋਰ ਜਿਹਾ ਰੱਖ ਕੇ ਗਾਹ ਜਿਹਾ ਉਹ ਅੰਦਰੋਂ ਹੱਥ ਪਾਇਆ ਬਾਈ ਨੇ ਕਹਿੰਦਾ ਭੈਣੇ ਬੰਦੇ ਰੱਖੜੀ ਅੰਦਰ ਨੀ ਆਉਂਦਾ ਮੈਂ ਉਹ ਕਹਿੰਦੀ ਉਹ ਵੀਰ ਭਾਈ ਅੰਦਰ ਆਇਆ ਉਹ ਤੁਹਾਡੀਆਂ ਰੀਲਾਂ ਰੂਲਾਂ ਵੱਖਰੀਆਂ ਨੇ ਇਹਦਾ ਟੱਬਰ ਦਾ ਮਾਮਲਾ ਇੱਥੇ ਤਾਂ ਆ ਜਾਓ ਉਹ ਕਹਿੰਦਾ ਨਹੀਂ ਇਹਨੇ ਬਹੁਤ ਗਲਤ ਕਰਿਆ ਮੇਰਾ ਧੱਕਾ ਕਰ ਗਿਆ ਬਾਈ ਕਿਉਂਕਿ ਦੇਵ ਤਰੀਕੇ ਵਾਲੇ ਜੀ ਵੀ ਉਹਨਾਂ ਦੇ ਮਤਲਬ ਰਿਲੇਟਿਵ ਵੀ ਹੈ ਜੀ ਉਹ ਕੁਛ ਹੈਗਾ ਚੱਕਰ ਉਹ ਦੇਖ ਲਓ ਵੀ ਇਹ ਜਿਹੜਾ ਸਿਸਟਮ ਹੈ ਇੰਨਾ ਕੁ ਮਤਲਬ ਜਬਰਦਸਤ ਹੈ ਗੁਰੂ ਚੇਲੇ ਵਾਲੀ ਪਰੰਪਰਾ ਵੀ ਜਦੋਂ ਜੇ ਆਪਾਂ ਦੇਖੀਏ ਨਾ ਹੁਣ ਆਹੀ ਲਾ ਲਓ ਆਪਣੇ ਸ਼ਮਸ਼ੇਰ ਸੰਧੂ ਹੋਰੀ ਉਹ ਕਹਿੰਦੇ ਮੇਰੇ ਕੋਲ ਬੰਦਾ ਆਇਆ ਕਹਿੰਦਾ ਵੀ ਆਹ ਗੀਤ ਮੈਂ ਲਿਖ ਲਿਆ ਬਾਈ ਜੀ ਇਹ ਰਿਕਾਰਡ ਕਰਾਉਣਾ ਆਪਣਾ ਕੋਈ ਚੇਲਾ ਦੱਸੋ ਕਹਿੰਦੇ ਵੀ ਕਹਿੰਦੇ ਮੈਂ ਪਹਿਲਾਂ ਐ ਸੋਚਿਆ ਵੀ ਮੈਨੂੰ ਆਪਣਾ ਗੁਰੂ ਬਣਾਉਣ ਲਿਆ ਕਹਿੰਦਾ ਉਹ ਕਹੇ ਆਪਣਾ ਚੇਲਾ ਦੱਸੋ ਮੈਂ ਤਾਂ ਆਪਣਾ ਗੁਰੂ ਹੈਗਾ ਜੀ
1: ਇਹਨਾਂ ਦੀ ਭਾਜੀ ਕਈ ਵਾਰੀ ਸੁਣਨ ਦੇ ਵਿਚ ਇਹ ਵੀ ਆਇਆ ਸਾਡੇ ਨਾ ਅਖਾੜਾ ਲਵਾਇਆ ਸੀਗਾ ਉੱਥੇ ਟੂਰਨਾਮੈਂਟ ਦੇ ਉੱਤੇ ਜਦੋਂ ਖਤਮ ਸਮਾਪਤੀ ਤੇ ਆਪਣੇ ਕੁਲਦੀਪ ਮਾਨਕ ਸਾਹਿਬ ਦਾ ਤੇ ਉਦੋਂ ਨਾ ਕਲੀਆਂ ਦੇ ਬਾਦਸ਼ਾਹ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵਖਰੇਵੇ ਉਹਦੇ ਤੋਂ ਵੀ ਸੀ ਸਭ ਤੋਂ ਵੱਧ ਕਲੀਆਂ ਸੁਰਿੰਦਰ ਸ਼ਿੰਦਾ ਹੁਣਾਂ ਨੇ ਸ਼ਾਇਦ ਗਾਈਆਂ ਨੇ ਇਸ ਕਰਕੇ ਵੀ ਥੋੜਾ ਬਹੁਤਾ ਸੀਗਾ ਮਾਨਕ ਸਾਹਿਬ ਨੂੰ ਵੈਸੇ ਦਰਜਾ ਜ਼ਰੂਰ ਦਿੱਤਾ ਜਾਂਦਾ ਹੈ
2: ਹਾਂਜੀ ਹਾਂਜੀ ਉਹ ਆਪ ਕਹਿੰਦੇ ਕਹਿੰਦੇ ਯਾਰ ਮੈਂ ਇੰਨੀਆਂ ਕਲੀਆਂ ਗਈ ਨੀ ਜਿੰਨੀਆਂ ਮੇਰਾ ਗਾਹ ਪੈ ਗਿਆ ਵੀ ਕਲੀਆਂ ਦਾ ਬਾਦਸ਼ਾਹ ਕਹਿ ਦਾ ਚਲੋ ਠੀਕ ਹੈ ਜਿੰਨੀਆਂ ਵੀ ਗਈਆਂ ਉਹਨਾਂ ਨੇ ਬਾਦਸ਼ਾਹ ਬਣ ਜਾਤੀਆਂ
1: ਜੀ
4: ਸ਼ਮੀ ਬਾਈ ਜੀ ਤਾਂ ਆਪ ਇਸੇ ਪ੍ਰੋਫੈਸ਼ਨ ਚ ਨੇ, ਉਹ ਇਹ ਜਿਹੜੇ ਕੋਈ ਵੀ ਪ੍ਰੋਫੈਸ਼ਨ ਹੁੰਦਾ ਨਾ, ਜਦੋਂ ਆਪਾਂ ਕੋਈ ਵੀ ਪ੍ਰੋਫੈਸ਼ਨ ਜੁਆਇਨ ਕਰਦੇ ਉਹਦੇ ਚ ਖਹਿ ਖਹਿ ਕੇ ਲੰਘਣਾ ਪੈਂਦਾ ਇੱਕ ਦੂਜੇ ਨਾਲ, ਕਲੀਆਂ ਦੇ ਨਾਲ ਕਲੀਆਂ ਖਹਿੰਦੀਆਂ ਨੇ, ਹੋਰ ਹੋਰ ਗਾਣੇ ਦੇ ਨਾਲ ਗਾਣੇ ਖਹਿੰਦੇ ਨੇ, ਹੈਂ, ਤੇ ਗੁਰੂਆਂ ਦੇ ਨਾਲ ਚੇਲੇ ਖਹਿੰਦੇ ਨੇ, ਕਿਉਂਕਿ ਗੁਰੂ ਇਹ ਸੋਚਦੇ ਨੇ ਵੀ ਹੁਣ ਇਹਨੂੰ ਗੁਰੂਆਂ ਨੂੰ ਢਾ ਕੇ ਤੇ ਇਹਨਾਂ ਉੱਤੇ ਬਹਿ ਕੇ ਅਸੀਂ ਗੁਰੂ ਬਣੀਏ, ਤੇ ਮਗਰ ਸਾਡੇ ਚੇਲੇ ਬਣਨ, ਉਹ ਗੱਲ ਹੈ ਤੇ ਗੁਰੂ ਗੁਰੂ ਸੋਚਦੇ ਨੇ ਵੀ ਅਸੀਂ ਇਹਨਾਂ ਨੂੰ ਸਾਰਾ ਉਮਰ ਚੇਲੇ, ਸਾਰੀ ਉਮਰ ਚੇਲੇ ਰੱਖੀਏ,
1: ਹੈ,
4: ਪਰ ਅਸੀਂ ਅਸੀਂ ਦੇਖੋ ਮੈਂ ਕਿ
2: ਬਿੱਲੀ ਨੇ ਸਾਰੇ ਆਪਣੇ ਗੁਣ ਦੇ ਤੇ ਸੀ ਸ਼ੇਰ ਨੂੰ ਤੇ ਇੱਕ ਰੱਖ ਲਈ ਟਾਣੀ ਟੁਣੀ ਦੇ ਜੜਨ
4: ਇੱਕ ਰੱਖ ਲੈ, ਬਿਲਕੁਲ ਬਿਲਕੁਲ ਬਿਲਕੁਲ,
2: ਅਸੀਂ ਤਾਂ ਰੱਖਣਾ ਬੰਦਾਂ ਢਕੋ ਕੇ,
4: ਨਹੀਂ ਨਹੀਂ ਨਹੀਂ ਅਸੀਂ ਅਸੀਂ ਤਾਂ ਹੀ ਇੱਕ ਅੱਧਾ ਰੱਖਿਆ ਹੋਇਆ ਅਸੀਂ ਨਾ, ਤੇ ਅਸੀਂ ਉਹੀ ਗੱਲ, ਚਲੋ ਸਾਡੇ ਸੱਜਣਾ ਦੇ ਕਿਸੇ ਦੇ ਕੋਈ ਗੁਰੂ ਹੋਣੇ ਨੇ, ਕਿਸੇ ਦੇ ਚੇਲੇ ਹੋਣਗੇ, ਪਰ ਸਾਡੇ ਬਾਈ ਨੇ ਉਹੀ ਗੱਲ, ਬੜੇ ਪਿਆਰੇ ਸੱਜਣ ਨੇ ਸਾਰੇ ਹੀ, ਤੇ ਅਸੀਂ ਨਾ ਕਿਸੇ ਨੂੰ ਗੁਰੂ ਮੰਨੀਏ ਤੇ ਨਾ ਅਸੀਂ ਕਿਸੇ ਦੇ ਚੇਲੇ ਮੰਨੀਏ, ਹੈ
1: ਤੇ ਆਪਣੇ ਜਸਵਿੰਦਰ ਕੌਰ ਜੀ, ਆਪਣੇ ਜੱਸੀ ਜੀ ਲਿਖਦੇ ਆ, ਜੱਸੀ ਚਾਲ ਜੀ ਕਹਿੰਦੇ, ਕਾਲੇ ਪਾਣੀਓ ਮੋੜਨੇ ਖਤ ਕਿਸ਼ਨੇ ਪਿਛਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ,
4: ਕਾਲੇ ਪਾਣੀ ਓ ਮੋੜ ਨੂੰ।

0: ਵਾਹ ਜੀ ਵਾਹ।
1: ਅਸਲ ਚ ਨਾ ਇਹ ਏਕਾਂ ਹੋਕਾਂ ਲਾਉਣੀਆਂ ਤਾਂ ਹੁੰਦੀਆਂ ਸਾਨੂੰ ਬਾਬਾ, ਪਰ ਸਾਨੂੰ ਹਿਸਾਬ ਕਿਤਾਬ ਨੀ ਆਉਂਦਾ ਵੀ ਕਿੱਥੇ ਲਾਣੀ ਹੈ ਤੇ ਕਿੱਥੇ ਹੌਲੀ ਕਰਨੀ ਹੈ, ਉਹ ਨੀ ਹਿਸਾਬ ਸਾਡੇ ਜਾਣਾ।
0: ਮੁਰਗੀ ਕਿੱਥੇ ਬਿਠਾਉਣੀ ਹੈ, ਕਿੱਥੇ ਬਿਠਾਉਣੀ
2: ਹੈ। ਇੱਕ ਬਾਈ ਨੇ ਸਾਰਾ ਗਾਣਾ ਸੁਣ ਲਿਆ, ਸਾਰਾ ਗਾਣਾ ਸੁਣਦਾ ਰਿਹਾ, ਬਹਿ ਕੇ ਜੋਸ਼ ਵੀ ਬੜਾ ਆਇਆ ਉਹਨੂੰ। ਬਾਅਦ ਪਤਾ ਹੀ ਕਹਿੰਦਾ ਬਾਈ ਇਹ ਸਾਰੇ ਗਾਣੇ ਮੈਂ ਕਿਆ ਕਹਿ ਰਹੇ ਹੈ, ਇਹ ਜਬ ਪਤਾ ਹੀ ਨਹੀਂ ਹੈ ਕਿ ਖਤ ਕਿਸਨੇ ਪਾਇਆ ਤੇ ਰੌਲਾ ਕਿਆ ਹੈ।
1: ਬਿਲਕੁਲ ਸਾਡਾ ਉਹੀ ਉਹੀ ਕੰਮ ਹੈ ਵੀ ਇਹ ਨੀ ਪਤਾ ਵੀ ਜੇ ਮੰਨ ਲਓ ਲੱਗਦੀ ਸਹੀ ਟਾਈਮ ਤੇ ਹੋਊਗੀ, ਪਰ ਜੇ ਤੁਹਾਡੇ ਵਰਗੇ ਪੁੱਛਣ ਲੱਗ ਜਾਣ ਵੀ ਆਹ ਹੇਕ ਐਵੇਂ, ਉਹ ਸਾਨੂੰ ਦੱਸਣਾ ਨੀ ਉਹਦਾ ਵੀ ਕਿਵੇਂ ਲੱਗ ਗਈ, ਉਹ ਗਰਾਰੇ ਦੇ ਨਾਲ ਹੀ ਸਾਡੀ ਹੁੰਦੀ ਹੈ ਹੇਕ, ਉਹਦੇ ਨਾਲ ਹੀ ਤੇ ਉਸ ਕਰਕੇ ਮੈਨੂੰ ਨਾ ਸੋਹਣਾ ਗਾਣਾ ਲੱਗਦਾ ਉਹੀ ਗੱਲ, ਕਾਲੇ ਪਾਣੀਓ ਮੋੜਨੇ ਖਤ ਕਿਸੇ ਨੇ ਪਾਇਆ ਹੈ, ਬਦਲਾ ਲੈ ਲਈ ਜਾਣੇ ਆ ਜੇ ਮਾਤਾ ਕਾ
0: ਖੂਲ ਖੋਲਣ ਵਾਲੇ ਆ ਨਾ,
2: ਇਹ ਨੀ ਪਤਾ ਲੱਗਿਆ ਕਿਸੇ ਨੇ ਪਾਇਆ
0: ਜੀ।
1: ਬਿਲਕੁਲ ਬਿਲਕੁਲ
0: ਜੀ ਮੁਕੱਦਰ,
1: ਕੋਈ ਗੱਲ ਨੀ, ਚਲੋ ਦੇਖਦੇ ਆ ਅਗਲੇ ਆਉਣ ਵਾਲੇ ਦਿਨਾਂ ਚ। ਮੈਂ ਨਾ ਤੁਹਾਨੂੰ ਦੋ ਗੱਲਾਂ ਸੁਣਾ ਕੇ ਤੇ ਇੱਕ ਸਾਡੇ ਨਾ ਉਹੀ ਗੱਲ ਉਸਤਾਦ ਜੀ ਨੇ ਸਾਡੇ ਬਾਈ ਜੀ ਨੇ ਅੱਜ ਗੱਲ ਕੀਤੀ ਸੀ, ਤੇ ਮੈਨੂੰ ਗੱਲ ਤੋਂ ਗੱਲ ਯਾਦ ਆ ਗਈ ਜਿੱਥੋਂ ਦੁਆਬਾ ਰੇਡੀਓ ਤੋਂ ਗੱਲ ਸ਼ੁਰੂ ਹੋਈ ਸੀ
0: ਜੀ।
1: ਤੇ ਮੈਂ ਉਹ ਸਾਡੇ ਆਪਣਾ ਸੈਣੀ ਬਾਈ ਜੀ ਉਸਤਾਦ ਜੀ ਵਾਸਤੇ ਤੇ ਸਾਡੇ ਬਾਈ ਜੀ ਦੀ ਗੱਲ ਵਾਸਤੇ ਅੱਜ ਉੱਥੇ ਹੀ ਗੱਲ ਖਤਮ ਕਰਾਂਗਾ ਮੈਂ ਇੱਕ ਗੱਲ ਕਹਿ ਕੇ
0: ਜੀ।
1: ਇੱਕ ਛੋਟਾ ਜਿਹਾ ਸ਼ੇਰ ਆ ਕਹਿੰਦਾ,
0: ਆਉਣ ਦੇ
1: ਮੈਂ ਜਿੱਥੇ ਹੋਵਾਂ ਆਉਂਦੀ ਖੁਸ਼ਬੂ, ਮੈਂ ਜਿੱਥੇ ਹੋਵਾਂ ਆਉਂਦੀ ਖੁਸ਼ਬੂ ਉਹਦੀ ਰਹਿੰਦੀ ਹੈ।
0: ਕੀ ਬਾਤ ਹੈ
2: ਜੀ,
1: ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ ਹੈ, ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ।
0: ਵਾਹ
1: ਆਉਂਦੀ ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ
0: ਜੀ,
1: ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ, ਸੁੱਤੇ ਪਏ ਦੇ ਕੋਲ ਬਹਿ ਕੇ ਅਕਸਰ ਰੋ ਕੇ ਜਾਂਦੀ
0: ਜੀ।
2: ਓ ਹੋ ਹੋ ਹੋ ਹੋ, ਬਹੁਤ ਭਿਆੰਕਰ ਕੰਮ ਹੈ
1: ਬਾਬੇ ਉਹ, ਪੁੱਛੋ ਨਾ ਹੁਣ ਅਸੀਂ ਹੋਈ ਆ ਜੇ ਇਸ ਭਿਆੰਕਰ ਜੋ ਕੰਮ ਚੋਂ ਲੰਘ ਕੇ ਆ ਕੇ ਤੁਹਾਨੂੰ ਫਿਰ ਸੈਰੀ ਸੁਣਾ ਦੇਣੇ ਆ ਕੇ
0: ਜੀ।
2: ਬਹੁਤ ਹੀ ਖੂਬ ਹੈ, ਬਹੁਤ ਹੀ ਖੂਬ ਹੈ
0: ਜੀ।
1: ਇੱਕ ਗੱਲ ਹੋਰ ਵੀ ਆ ਉਹਦੇ ਚ, ਹਾਂ ਇੱਕ ਗੱਲ ਹੋਰ ਵੀ ਉਹ ਕਹਿੰਦੇ, ਚੱਲ ਤੈਨੂੰ ਮਾਫ ਕੀਤਾ ਯਾਰਾ
0: ਜੀ,
1: ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਰੱਜ ਕੇ ਸੋਣਾ ਚਾਹੁੰਦਾ ਵਾ
2: ਜੀ,
1: ਸੋਹਣੀਏ ਮੇਰੀ ਜਾਨੇ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਵਾ।
0: ਵਾਹ ਜੀ,
2: ਓ ਹੋ ਹੋ ਹੋ ਹੋ, ਕਿਆ ਬਤਾ।
1: ਆ ਲੋ ਮੈਂ ਨਾ ਆਪਣੇ ਸ਼ਮੀ ਬਾਈ ਜੀ, ਉਹ ਹੁਣ ਉਸਤਾਦ ਚੇਲੇ ਵਾਲਾ ਰਿਸ਼ਤਾ ਮੈਨੂੰ ਨੀ ਸਮਝ ਆਉਂਦਾ ਹੈਗਾ, ਮੈਨੂੰ ਤਾਂ ਆਉਂਦਾ ਪਿਆਰ ਦਾ ਰਿਸ਼ਤਾ ਸਮਝ ਜੋ ਹੈਗਾ ਸਾਡੇ ਸਾਰਿਆਂ ਦੇ ਵਿੱਚ ਹੀ, ਤੂੰ ਭਾਵੇਂ ਮੈਨੂੰ ਨਾ ਸਵੇਰੇ ਹਾਂ ਹਾਂ ਇੱਕ ਗੱਲ ਕੀਤੀ ਆਪਣੇ ਬਾਈ ਜੀ ਨੇ ਲੜਾਈ ਬਾਰੇ, ਕੋਈ ਗੱਲ ਕਰਦੇ ਪਏ ਸੀ ਬੜੇ ਪਿਆਰੇ ਸੱਜਣ ਨੇ ਆਪਣੇ, ਤੁਹਾਡੇ ਰੇਡੀਓ ਤੇ ਜਿੱਦਣ ਪਹਿਲੇ ਦਿਨ ਗੱਲ ਸ਼ੁਰੂ ਹੋਈ ਸੀ ਸ਼ਮੀ ਬਾਈ ਜੀ, ਤੁਹਾਨੂੰ ਯਾਦ ਆ ਜੂ ਮੈਂ ਗੱਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ, ਇਸੇ ਗੱਲ ਤੋਂ ਹੀ ਜਿੱਦਣ ਪਹਿਲੇ ਦਿਨ ਜੁੜਿਆ ਸੀ ਤੁਹਾਡੇ ਪ੍ਰੋਗਰਾਮ ਤੇ, ਮੈਂ ਆਪਣੀ ਗੱਲ ਕਹੀ ਸੀ ਪਹਿਲੇ ਦਿਨ, ਸੁਣਿਆ ਤਾਂ ਚਲੋ ਪਹਿਲਾਂ ਵੀ
2: ਸੀ,
1: ਮੈਂ ਗੱਲ ਕਹਿ ਕੇ ਖਤਮ ਕਰਦਾ ਕਹਿੰਦਾ ਸੁਣਿਓ ਫਿਰ, ਵਾਦਿਆਂ ਤੋਂ ਮੁਕਰੀ ਰਾਤਿਆਂ ਤੋਂ ਮੁਕਰੀ, ਵਾਦਿਆਂ ਤੋਂ ਮੁਕਰੀ ਇਰਾਦਿਆਂ ਤੋਂ ਮੁਕਰੀ, ਕੱਲੀ ਕੱਲੀ ਗੱਲ ਦਾ ਜਵਾਬ ਚਾਹੀਦਾ, ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ, ਹਾਏ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ, ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ, ਵਾਦਿਆਂ ਤੋਂ ਮੁਕਰੀ ਇਰਾਦਿਆਂ ਤੋਂ ਮੁਕਰੀ, ਉਹ ਜਦੋਂ ਮੈਂ ਪਹਿਲੇ ਦਿਨ ਜੁੜਿਆ ਸੀ ਨਾ, ਉਦੋਂ ਪੈਗ ਨੀ ਸੀ ਲਾਇਆ, ਅੱਜ ਲੱਗਿਆ ਹੋਇਆ, ਮੈਂ ਐਵੇਂ ਕਹਾਂ ਕੋਈ ਸੁਰ ਤਾਲ ਉੱਚਾ ਨੀਵਾਂ ਹੋ ਸਕਦਾ। ਉਹ ਨਾ ਆ ਗੱਲ ਆਪਣੇ ਬਾਈ ਜੀ ਵਾਸਤੇ ਜਿਹੜੀ ਮੇਰੀ ਹੁਣੀ ਗੱਲ ਹੁੰਦੀ ਪਈ ਥੋੜਾ ਚਿਰ ਪਹਿਲਾਂ, ਤੇਰੇ ਪਿੱਛੇ ਲੜੀਆਂ ਲੜਾਈਆਂ ਇੱਕ ਤਾਣ ਕੇ।

ਕਿ ਵਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਵਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਪਰ ਕੱਚਾ ਕੜਾ ਸੋਹਣੀ ਤੇ ਚਨਾਵ ਚਾਹੀਦਾ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ ਅੱਗੇ ਫਿਰ ਅੱਗੇ ਹੈਗਾ ਬੜਾ ਸਮਝ ਚਾਹੁੰਦੀਏ ਮਿਸਾਲਾਂ ਦੱਸ ਦੱਸ ਕੇ ਯਾਰੀ ਪਿੱਛੇ ਜਾਣ ਵਾਰ ਦਈਏ ਹੱਸ ਹੱਸ ਕੇ।

ਆਹੋ ਪਹਿਲੀ ਲੈਣ ਅੱਗੇ ਪਿੱਛੇ ਹੋ ਗਈ ਤੋ ਕਹਿੰਦਾ ਵਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਪਰ ਕੱਚਾ ਕੜਾ ਸੋਹਣੀ ਤੇ ਚਨਾਬ ਚਾਹੀਦਾ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ ਹਰ ਇੱਕ ਪਲ ਦਾ ਹਿਸਾਬ ਚਾਹੀਦਾ ਨਾ ਮੇਰਾ ਜਿਵੇਂ ਕਹਿੰਦਾ ਨਾ ਪਿਛਲੇ ਦਿਨ ਮੈਂ ਸ਼ੇਰ ਬੋਲਿਆ ਸੀ ਤਾਂ ਔਜਲਾ ਬਾਈ ਜੀ ਕਹਿਣ ਲੱਗੇ ਕਹਿੰਦੇ ਵੀ ਉਹ ਸਾਰੇ ਗਾਣੇ ਦੇ ਵਿੱਚ ਕਹਿੰਦੇ ਇਹਦਾ ਮਕਸਦ ਤਾਂ ਇਹ ਸੀ ਵੀ ਆਹ ਪਿਛਲੀ ਲਾਈਨ ਬੋਲਣੀ ਸੀ ਇਹ ਤਾਂ ਉੱਤੋਂ ਰੇਹੜੀ ਲਿਆ ਉਹੀ ਧੱਕੇ ਨਾਲ ਹੀ ਇਹ ਤੇ ਸੁਣਾਉਣੀ ਸੀ ਇਹਨੇ ਪਿਛਲੀ ਪਿਛਲੀ ਲਾਈਨ ਆ ਵੀ ਮੈਂ ਨਾ ਅਸਲ ਚ ਮੈਨੂੰ ਆ ਵੀ ਮੈਂ ਪਿਛਲੀ ਲਾਈਨ ਸੁਣਾਉਣ ਕਰਕੇ ਮੈਂ ਤੁਹਾਨੂੰ ਹੁਣ ਉਹ ਗੱਲ ਕਰਨ ਲੱਗ ਗਿਆ ਵਾ ਕਹਿੰਦਾ ਮਰ ਜਾਣਾ ਚੰਗਾ ਨਿੱਤ ਮਰ ਮਰ ਜੀਣ ਤੋਂ ਮਰ ਜਾਣਾ

0: ਸਾਨੂੰ
1: ਵਾਹ ਜੀ
0: ਹਰ ਇੱਕ ਪਲ ਦਾ ਹਿਸਾਬ ਚਾਹੀਦਾ, ਵਾਦਿਆਂ ਤੂੰ ਮੁਕਰੀ, ਇਰਾਦਿਆਂ ਤੂੰ ਮੁਕਰੀ।
1: ਵਾਹ ਜੀ,
0: ਮੁਕਰਿਆ ਕੋਈ ਨੀ, ਮੈਂ ਸ਼ਮੀ ਬਾਈ ਤੁਹਾਨੂੰ ਪਿਛਲੇ ਦਿਨ ਦੱਸਿਆ ਮੁਕਰਿਆ ਕੋਈ ਨੀ, ਬਸ ਸਾਡੇ ਗਾਣੇ
1: ਇੱਧਰ ਦੋਸਤ ਸਪੀਕਰ ਸਾਹਿਬ ਨੂੰ ਘੇਰਨ ਲੱਗ ਗਏ ਆ, ਕਹਿੰਦੇ ਦੋਸਤ ਦੋਸਤ ਕਹਿੰਦੇ ਆ ਕਿ ਇਹਦੇ ਵਿੱਚ ਗੁਰੂ ਚੇਲਾ ਕਿੱਥੇ ਆ ਸਪੀਕਰ ਸਾਹਿਬ ਜੀ, ਇਹ ਸਾਰੀਆਂ ਗੱਲਾਂ ਰੈਕੋਰਡ ਦੇ ਵਿੱਚੋਂ ਕੱਢੀਆਂ ਜਾਣ ਜੀ, ਸ਼ਰਾਰਤੀ ਅਨਸਰਾਂ ਦੀਆਂ ਜੀ।
0: ਜਿਹੜੀ ਸੈਣੀ ਬਾਈ ਜੀ ਗੱਲ ਕਹਿ ਕੇ ਨਾ, ਉਹਦੇ ਚ ਵੀ ਗੁਰੂ ਚੇਲਾ ਹੈ ਨੀ ਸੀ ਕਿਤੇ,
1: ਨਹੀਂ ਨਹੀਂ ਸੀਗਾ, ਸੁਣਾ ਸੀਗਾ, ਏਦਾਂ ਨੀ, ਏਦਾਂ ਨੀ, ਏਦਾਂ
0: ਨੀ, ਨਹੀਂ ਨਹੀਂ ਸੀਗਾ, ਮੈਂ ਸਮਝਦਾ ਵਾ, ਪਰ ਮੈਂ ਜਿਹੜੀ ਉਹਨਾਂ ਨੇ ਸੁਣਾਈ, ਮੈਂ ਕਿਉਂਕਿ ਭਾਰਜ ਬਾਈ ਜੀ ਹੋ ਸਕਦਾ ਮੇਰੇ ਨਾਲ 10-15 ਮਿੰਟ ਤੁਸੀਂ ਵੱਧ ਸੈਣੀ ਬਾਈ ਜੀ ਦੇ ਨਾਲ ਰਹਿੰਦੇ ਹੋ, ਮੈਂ ਵੀ ਇਹਨਾਂ ਦੇ ਨਾਲ ਹੀ ਅਸੀਂ ਵੀ ਉਹ ਕਹਿੰਦੇ ਸੰਤਾਂ ਦੀਆਂ ਗੁੱਜੀਆਂ ਰਮਜਾ ਨੂੰ ਹੈ, ਬੇਸਮਝ ਜਮਾਨਾ ਕੀ ਜਾਣੇ,
1: ਅਸੀਂ ਵੀ ਸੈਣੀ ਸਾਹਿਬ ਕਹਿੰਦੇ ਕੇ ਸੁਲਝਦਾ ਨਜ਼ਰ ਆਉਂਦਾ ਜੀ, ਮਨਦੀਪ ਜੱਸੀ ਬਾਈ ਜੀ ਕਹਿੰਦੇ ਨਾਲੇ ਕਹਿੰਦਾ ਮੋਢੇ ਦੇ ਉੱਤੇ ਸਿਰ ਰੱਖਣ ਵਾਲੇ ਰੱਖਣਾ, ਨਾਲੇ ਕਹਿੰਦਾ ਵਾਅਦਿਆਂ ਤੋਂ ਮੁੱਕਰ ਗਈ। ਰਾਜਨ ਜੀ ਮਤਲਬ ਦੋ ਕਿਰਦਾਰ ਨੇ ਜੀ, ਇੱਕ ਦੋਸ਼ੀ ਤੇ ਇੱਕ ਪੱਖ ਦਾ ਜਿਹੜਾ ਦੇਖਣਾ ਸੀ।
0: ਨਹੀਂ ਨਹੀਂ ਨਹੀਂ ਨਹੀਂ, ਮੈਂ ਤਾਂ ਪਿਛਲੇ ਪਹਿਲੀ ਦਿਨ ਐਕਸਪਲੇਨ ਕਰਤਾ ਸੀ, ਕੋਈ ਮੁੱਕਰਿਆ ਨੀ, ਕੋਈ ਕੁਛ ਨੀ, ਠੀਕ ਹੈ, ਮਜਬੂਰੀਆਂ ਹੋ ਸਕਦੀਆਂ ਕਿਸੇ ਦੀਆਂ, ਤੇ ਆਪਾਂ ਤਾਂ ਮੈਂ ਇਸੇ ਕਰਕੇ ਕਹਿ ਕੇ ਚੱਲਿਆ ਸੀ
1: ਜੀ।
0: ਤੇ ਉਹ ਨਾ
1: ਨਹੀਂ, ਵੈਸੇ ਦੇਖਿਆ ਜਾਵੇ ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਘਰ ਹੁੰਦੇ।
0: ਹਾਂਜੀ,
1: ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਰੱਖਣੇ ਪੈਂਦੇ ਆ ਕਈ ਵਾਰੀ,
0: ਰੱਖਣੇ ਪੈਂਦੇ ਜੀ, ਰੱਖਣੇ ਪੈਂਦੇ, ਗੁਰੂਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ
1: ਜੀ,
0: ਚੇਲਾ ਤਾਂ ਕੱਲਾ ਮਾਰਿਆ ਜੂ, ਉਹੀ ਗੱਲ ਵਿਚਾਰਾ ਕਰੀ,
1: ਬਿਲਕੁਲ ਹੈ ਜੀ, ਜੀ ਇਹ
2: ਤਾਂ
1: ਹੈ ਜੀ,
0: ਗੱਲ ਲੜਾਈ ਦੀ ਕਰਦੇ ਸੀ, ਮੈਨੂੰ ਉਹਦੇ ਗੱਲ ਦਾ ਧਿਆਨ ਆ ਗਈ, ਤੇ ਮੈਂ ਜਿਹਦੇ ਸ਼ੁਰੂਆਤ ਕੀਤੀ ਸੀ ਨਾ ਆਪਣਾ ਤੁਹਾਡੇ ਪ੍ਰੋਗਰਾਮ ਚ ਆਉਣ ਦੀ, ਮੈਂ ਇਸੇ ਗਾਣੇ ਤੋਂ ਕੀਤੀ ਸੀ
1: ਜੀ,
0: ਜੱਸੀ ਭੈਣ ਜੀ ਭੁੱਲ ਗਏ ਸੀ ਥੋੜੇ ਜਿਹੇ ਵਿੱਚ ਲੈਣ
1: ਜੀ, ਬਿਲਕੁਲ ਹੈ ਜੀ,
0: ਤੇ
1: ਥੈਂਕ ਯੂ।
0: ਮੈਂ ਨਾ ਇੱਕ ਗੱਲ ਮੇਰੀ ਆ ਲਾਸਟ ਹੋਰ ਸੁਣਨੀ, ਫਿਰ ਮੈਂ ਖਤਮ ਕਰਦਾ। ਉਹ ਕਹਿੰਦਾ ਕਾਲਾ ਪਾ ਕੇ
1: ਜੀ,
0: ਕਾਲੇ ਕਾਲਾ ਪਾ ਕੇ ਕਾਲਾ ਫੁੱਲ, ਓਹੋ ਫੇਰ ਉਹੀ ਕਰ, ਮੈਂ ਹੁਣ ਚੱਲ ਮੈਂ ਤੁਹਾਨੂੰ ਉਹ ਨੀ ਸੁਣਾਉਂਦਾ ਹੁਣ, ਮੈਂ ਉਹ ਮੈਨੂੰ ਭੁੱਲ ਗਿਆ, ਮੈਂ ਹੋਰ ਸੁਣਾ ਦਿੰਦਾ ਇੱਕ
1: ਜੀ,
0: ਕੱਲ ਕਹਿੰਦਾ ਇਹ ਸਾਡਾ ਪੱਲੀ ਵਿੱਚ ਹੀ ਹੁੰਦਾ, ਹਾਂ ਲੰਮੀ ਸੀਟੀ ਮਾਰ ਮਿੱਤਰਾ, ਲੋ ਮੈਂ ਕਹਿੰਦਾ ਚੱਲ ਤੈਨੂੰ ਮਾਫ ਕੀਤਾ ਯਾਰਾ, ਸਾਡਾ ਦਰਦ ਵੀ ਵਿੱਚ ਹੀ ਆਉਂਦਾ, ਚੱਲ ਤੈਨੂੰ ਮਾਫ ਕੀਤਾ ਯਾਰਾ, ਇੱਕ ਵਾਰੀ ਤੇ ਕਹਿ ਦੇ ਆ ਕੇ, ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ,
1: ਕਿਆ ਬਾਤ ਹੈ ਜੀ,
0: ਚੱਲ ਤੈਨੂੰ ਮਾਫ ਕੀਤਾ ਯਾਰਾ, ਇੱਕ ਵਾਰੀ ਤੇ ਕਹਿ ਦੇ ਆ ਕੇ, ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ,
1: ਵਾਹ ਜੀ ਬਹੁਤ ਖੂਬ ਬਹੁਤ ਖੂਬ,
0: ਸੋਹਣੀਏ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ,
1: ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ,
0: ਸ਼ਮੀ ਬਾਈ ਜੀ ਭਾਰਜ ਬਾਈ ਦੇ ਹੈਗੇ ਨੇ ਖਬਰਾਂ ਦੇ ਐਕਸਪਰਟ, ਤੁਸੀਂ ਹੈਗੇ ਸਾਡੇ ਜਜ਼ਬਾਤਾਂ ਦੇ ਐਕਸਪਰਟ, ਇਹ ਤੁਹਾਡੇ ਵਾਸਤੇ ਭਾਰਜ ਬਾਈ ਦੀਆਂ ਫੀਲਿੰਗਾਂ ਐਡੀ ਛੇਤੀ ਇੱਧਰ ਉੱਧਰ ਨੀ ਹੁੰਦੀਆਂ, ਪਰ ਮੈਨੂੰ ਲੱਗਦਾ ਤੁਹਾਡੀਆਂ ਹੋ ਸਕਦੀਆਂ ਨੇ,
2: ਮੇਰੇ ਮਨ ਚ ਘੁੰਮਣ ਲੱਗ ਗਿਆ ਸੀ ਬਸ, ਉਹ ਪਤਾ ਨੀ ਹੁਣ ਇੱਥੇ ਢੁਕਦਾ ਕਿ ਨਹੀਂ ਢੁਕਦਾ, ਪਰ ਉਹ ਐ ਚੱਲਦਾ ਸੀ ਗਾਣਾ ਲੈ ਕੇ।

0: एक खुसरो जी दा जी है
1: क्या बात है जी, क्या बात है जी, बहुत खूबसूरत,
2: बात
1: हर बार दी तरह जी।
0: हमारे। हाँ जी
1: थैंक यू
0: धन्यवाद
1: जसी जी, जुड़न दे
0: धन्यवाद
1: लिए, सांझ पाउन दे लिए, विचारां दे लिए, थैंक यू, शुक्रिया, सत श्री
0: जी
1: अकाल जी। जी दोस्तों, इस जी अपने नाल मलेरकोटला तो जसी जी जुड़े सन ते गल्लां बातां अपनियां सांझियां करके गए ने। लाइनां तुहाडे लई भी खुल्लियां ने दोस्तों, ते शम्मी जी फुर हो जाणा थोड़े चिर तक
2: आने मैं मतलब हुणे हो रहे हैं जी
1: जी
2: क्योंकि
1: क्योंकि
2: मेरे हिसाब ना इधर हुण अद्धी रात हो चुकी है
1: उन्हों खंभा की आवाज आ रही थी थोड़ी जी, फड़फड़
2: इस तो
1: लग
2: पहला कि बूहे बारियां
1: पैनी,
2: छत्ती
1: गल
2: कंधा
1: तो त्या जो
2: टप
1: शुरू
2: के
1: हुई
2: घरे बनना पवे
1: सी ना ते शम्मी जी, चलो आखर दे विच इस दी समाप्ति नूं करन दी कोशिश
2: जी।
1: करदे आं। मैं
2: हाँ
1: समझदा
2: जी
1: जिथे तक कि जे गुरु ते चेले दी गल आई है, ओहदे विच सब तों वड्डा समर्पण जिहड़ा देखण नूं मिलदा ओहदे विच, चाहे इन्हां मुल्कां
2: हाँ
1: दे
2: जी
1: विच आ के भी बैठे आ, कम कार सिखे ने, चाहे स्कूलिंग कीती है, ते ओहदे विच भी देखिया जावे जदों भी आपां किसे नूं गुरु मन्नदे आ, खास करके जां किसे नूं चुप चपीते भी आपां किसे तों कॉपी भी करदे आ, पर हूबहू कॉपी नहीं, चलो कदे सोचिया नहीं सी कि रेडियो
2: बिल्कुल
1: करांगे जां किद्दां, इह वी चलो सुण सुण के सिख सिख के अजे सिखी जांदे आ, अजे तां शुरुआत है, तां
2: जी बिल्कुल
1: लगदा कि ओहदे विच जिहड़ा इक सब तों वड्डा त्याग है ओह होमे दा लगदा किते ना किते। जदों ओह चीज आ गई, उस्ताद नूं भी कहता भाई तू कौन आ भाई, है ना, चक के भगा के
2: ज्यादा
1: पहला तो कन्न ते छड़दे हुंदे सी, है ना, जां जे कहीए कि मैकेनिकल लाइफ दे विच देखिया जावे किते दे विच, ते उत्थे
2: जी
1: जां तां चाबी होणी, पाना होणा, कई बार तां थोड़ी भी छड्ड के मार दिंदे सी, है ना, बेल्ट होणी जिहड़ी है पखे नूं चाढ़ी हुंदी सी, ओह ना कुट कुट के चंगा ओहदा बुरा हाल करदे सी, पाइप जिहड़ा सी पेट्रोल कड्ढण वाला ओहना कुट मारदे सी, है ना, सारा कुछ चलो देखते रहे हैं,
2: बिल्कुल
1: उस्तादी जां शकीरदी दा जिहड़ा रिश्ता है। ते जे लक्कड़ दे काम च देखिया जावे तां उत्थे भी चंगी कन्न मरोड़ी हुंदी सी, गालां भी पैंदियां सी, सारा कुछ हुंदा सी, जां स्कूलिंग दे विच वी देखदे आ पहले समयां च, तां उत्थे भी झिड़कां जिहड़ियां सी मास्टरां दियां मैडमां दियां जरूर पैंदियां सी, शतरौल भी हुंदा सी, सारा कुछ हुंदा रहा, पर वो ईगो जिहड़ी है इहनूं तोड़ना इह तों साबित हो जांदा है कि बहुत औखा काम है जी।
2: पर सब ने एक ना पंजाबी बात है या लोक कहानी कह लो उस च वो ऐ होंदी है कहानी थोड़ी जी चलो लंबी है पर मैं शॉर्ट करदा भी वो कोई एक राजा है एक वजीर है उन्हां दी घर वालियां असेड़ियां ने वो ना जदों वेलियां क्योंकि उन्हां को काम कोई है नहीं राजे ने करना है काम या वजीर ने करना है ये दोनों अपने अपने महल ते बह के कदे एक दूजे के घरे डिनर होण दी पार्टी होण दी गल्लां बातें करदियां ने ਇਹ ਕਹਿੰਦੇ ਆ ਵੀ ਭਾਈ ਜੇ ਸਾਡੇ ਕੋਈ ਸੰਤਾਨ ਹੁੰਦੀ ਹੈ ਆਪਾਂ ਕਿਉਂ ਨਾ ਆਪਣੇ ਇੰਨਾ ਮਤਲਬ ਪਿਆਰ ਹੈ ਇੰਨੀ ਮੁਹੱਬਤ ਹੈ ਕਿਉਂ ਨਾ ਆਪਾਂ ਰਿਸ਼ਤੇਦਾਰੀ ਚ ਬਦਲਾਂਗੇ ਉਹ ਕਹਿੰਦੇ ਠੀਕ ਹੈ ਜੀ ਚਲੋ ਐ ਕਰ ਲਿਆ ਉਹ ਹੁਣ ਹੋਇਆ ਇਹ ਕਿ ਰੱਬ ਦੀ ਕੁਦਰਤ ਜਿਹੜੀ ਰਾਣੀ ਹੈ ਉਹਦੇ ਘਰੇ ਬੇਟੀ ਹੋ ਜਾਂਦੀ ਹੈ ਜਿਹੜਾ ਵਜ਼ੀਰ ਹੈ ਉਹਦੀ ਘਰਵਾਲੀ ਕੋ ਬੇਟਾ ਹੋ ਜਾਂਦਾ ਹੁਣ ਉਹ ਚਲੋ ਵੱਡੇ ਹੁੰਦੇ ਆ ਜਦੋਂ ਤੇ ਉਹ ਜਿਹੜੀ ਰਾਣੀ ਜਿਹੜੀ ਵਜ਼ੀਰ ਦੀ ਘਰਵਾਲੀ ਹੈ ਉਹ ਰਾਜੇ ਦੀ ਘਰਵਾਲੀ ਨੂੰ ਕਹਿੰਦੀ ਹੈ ਕਿ ਭੈਣੇ ਆਪਾਂ ਐ ਮਤਲਬ ਦੇਖ ਲੋ ਪਰਨ ਕਰਿਆ ਸੀਗਾ ਵੀ ਇਹਦਾ ਵਿਆਹ ਹੁਣ ਤੁਹਾਨੂੰ ਕਰਨਾ ਹੈ ਪੈਣਾ ਜੀ ਆਪਣਾ ਦੇਖੋ ਮਿੱਤਰਤਾ ਹੈ ਜੀ ਜਾਂ ਆਪਾਂ ਵਾਅਦਾ ਕਰਿਆ ਜੀ ਵੋ ਰਾਣੀ ਕਹਿੰਦੀ ਵੀ ਹਾਂ ਬਈ ਗੱਲ ਤਾਂ ਠੀਕ ਆ ਵੀ ਚਲੋ ਆਪਾਂ ਤਾਂ ਬੜੀਆਂ ਜ਼ਬਰਦਸਤ ਸਹੇਲੀ ਹੈ ਮੈਂ ਕਰਦੀ ਆ ਘਰ ਵਾਲੇ ਨਾਲ ਗੱਲ ਵੀ ਰਾਜੇ ਮਹਾਰਾਜ ਨਾਲ ਕਰਦੀ ਗੱਲ ਉਹ ਹੁਣ ਗੱਲ ਚਲੋ ਆਈ ਗਈ ਹੋ ਗਈ ਉਹਨੇ ਕਰੀ ਨੀ ਜਾਂ ਕਹਿ ਲੋ ਮੌਕਾ ਨੀ ਮਿਲਿਆ ਉਹ ਫਿਰ ਆ ਜੀ ਕਹਿੰਦੇ ਬਈ ਭੈਣੇ ਹੱਦ ਹੋ ਗਈ ਯਾਰ ਤੂੰ ਗੱਲ ਨੀ ਕਰੀ ਵੀ ਐ ਤਾਂ ਗੱਲ ਖਾਸੀ ਬੱਝੂ ਬਈ ਲੇਟ ਹੋਈ ਜਾਂਦਾ ਕੰਮ ਚਲੋ ਉਹਨੇ ਇੱਕ ਦਿਨ ਹਿੰਮਤ ਜੀ ਕਰਕੇ ਆਪਣੇ ਪਤੀ ਨਾਲ ਗੱਲ ਕਰੀ ਵੀ ਐ ਕਰਕੇ ਜੀ ਇਹਨਾਂ ਦੇ ਜਨਮ ਤੋਂ ਵੀ ਪਹਿਲਾਂ ਮਤਲਬ ਇਹੀ ਜੀ ਆਪਾਂ ਕਮਿਟਮੈਂਟ ਜੀ ਕਰ ਲਈ ਵੀ ਜੇ ਸਾਡੇ ਜਵਾਕ ਮਤਲਬ ਸਾਡੇ ਮੁੰਡਾ ਹੋ ਮੁੰਡਾ ਕੁੜੀ ਜਿਹਦੇ ਹੋ ਗਿਆ ਜੋ ਹੋ ਗਿਆ ਆਪਾਂ ਰਿਸ਼ਤੇ ਕਰਾਂਗੇ ਕਹਿੰਦਾ ਹੁਣ ਉਹਦੇ ਹੁਣ ਬਈ ਐ ਹੋ ਗਿਆ ਆਪਾਂ ਨੂੰ ਆਪਣੀ ਬੇਟੀ ਦਾ ਵਿਆਹ ਵਜ਼ੀਰ ਦੇ ਬੇਟੇ ਨਾਲ ਕਰਨਾ ਚਾਹੀਦਾ ਉਹ ਰਾਜਾ ਕਹਿੰਦਾ ਤੇਰਾ ਦਿਮਾਗ ਖਰਾਬ ਹੈ ਉਹ ਨੌਕਰ ਹੈ ਸਾਡਾ ਚੰਗਾ ਲੱਗਦਾ ਮੈਂ ਆਪਣੀ ਬੇਟੀ ਨੌਕਰ ਨਾਲ ਵਿਆਹ ਦੂੰ ਹੁਣ ਆ ਨੀ ਗੱਲਾਂ ਹੋਣੀਆਂ ਇਹ ਤੂੰ ਕੀ ਕਰਤਾ ਇਹ ਤਾਂ ਤੂੰ ਬੜੀ ਬੇਵਕੂਫ ਹੈ ਉਹ ਕਹਿੰਦੀ ਇਹ ਤਾਂ ਹੁਣ ਦੇਖੋ ਮੈਂ ਆਪਣੇ ਵਚਨਾਂ ਤੋਂ ਫਿਰ ਝੂਠੀ ਹੋ ਜੂ ਫਿਰ ਤਾਂ ਕੁਛ ਹੱਲ ਕਰੋ ਹੁਣ ਜਿਹੜੇ ਪੋਲੀਟੀਕਲ ਬੰਦੇ ਆ ਨਾ ਇਹ ਕੋਈ ਹੱਲ ਕੱਢ ਲੈਂਦੇ ਵਿੱਚ ਉਹ ਕਹਿੰਦਾ ਤੂੰ ਐ ਕਰ ਤੂੰ ਕੋਈ ਗੱਲ ਨੀ ਉਹਨੂੰ ਆਪਣੀ ਸਹੇਲੀ ਨੂੰ ਕਹਿ ਵੀ ਵਜ਼ੀਰ ਨੂੰ ਕਹੇ ਉਹ ਮੇਰੇ ਨਾਲ ਗੱਲ ਕਰੇ,
1: ਜੀ
2: ਫਿਰ ਆਪਾਂ ਗੱਲ ਕਰਦੇ ਹਾਂ।
1: ਜੀ
2: ਉਹ ਵਜ਼ੀਰ ਆ ਗਿਆ ਭਾਈ, ਕਿਉਂਕਿ ਗੱਲ ਪਹੁੰਚ ਗਈ, ਵਜ਼ੀਰ ਆ
1: ਜੀ
2: ਗਿਆ, ਉਹਨੇ ਵੀ ਗੱਲ ਕਰੀ ਵੀ ਮਹਾਰਾਜ ਐਂ ਕਰਕੇ ਜੀ ਵੋ, ਮੈਂ ਆਪਣੇ ਮੁੰਡੇ ਦਾ ਰਿਸ਼ਤਾ ਜੀ।
1: ਜੀ
2: ਉਹ ਕਹਿੰਦਾ ਵੀ ਠੀਕ ਹੈ ਭਾਈ, ਆਪਾਂ ਨੂੰ ਕੋਈ ਇਹੋ ਜਿਹੀ ਗੱਲ ਨੀ, ਤੇਰੇ ਮੁੰਡੇ ਨਾਲ ਵਿਆਹ ਕਰ ਦਾਂਗੇ ਬੇਟੀ ਦਾ, ਕੋਈ ਚੱਕਰ ਨੀ,
1: ਜੀ
2: ਪਰ ਉਹ ਮੈਂ ਚਾਹੁੰਦਾ ਵੀ ਉਹ ਮੁੰਡਾ ਦੱਸੋ ਕਿਹੜੀ ਕੁਆਲਿਟੀ ਉਹ ਚ ਕੀ ਹੈ ਯਾਰ,
1: ਜੀ
2: ਵੀ ਆਪਾਂ ਇਹ ਚਾਹੁੰਦੇ ਹਾਂ ਵੀ ਤੂੰ ਉਹ ਕੋਈ ਇਹੋ ਜਿਹੀ ਅਨੋਖੀ ਗੱਲ ਕਰੇ ਜਿਹੜੀ ਹੋਰ ਕੋਈ ਨੀ ਕਰ ਸਕਦਾ ਹੋਵੇ, ਫਿਰ
1: ਜੀ
2: ਉਹਦੇ ਨਾਲ ਕਰ ਦਾਂਗੇ ਵਿਆਹ, ਕਿਉਂਕਿ ਹੁਣ ਰਾਜੇ ਤੋਂ ਬਾਅਦ ਤਾਂ ਉਹਦੇ ਕੋਲ ਮਾਇਆ ਮੂਇਆ ਹੋਣੀ ਨੀ
1: ਜੀ
2: ਜਾਂ ਕੋਈ ਹੋਰ ਚੱਕਰ ਨੀ ਹੋਣਾ। ਤੋ ਬਾਕੀ ਉਹ ਹੁਣ ਵਜ਼ੀਰ ਕਹਿੰਦਾ ਯਾਰ ਅਨੋਖੀ ਗੱਲ ਹੁਣ ਕਿਹੜੀ ਕਰਾ ਦੀ ਇਹਦੇ ਕੋਲੋਂ,
1: ਜੀ
2: ਨਾ ਉਹ ਕਹਿੰਦਾ ਜੀ ਅਨੋਖੀ ਗੱਲ ਤਾਂ ਹੁਣ ਤੂੰ ਸੋਚ ਭਾਈ,
1: ਜੀ
2: ਜਾਂ ਅਨੋਖੀ ਗੱਲ ਜਿੱਦਾਂ ਇਹਨੇ ਕਰ ਲਈ ਫਿਰ ਆ ਜਾਓ ਮੇਰੇ ਕੋਲ, ਆਪਾਂ ਬੇਟੀ ਦਾ ਵਿਆਹ ਕਰ ਦਾਂਗੇ ਇਹਦੇ
1: ਜੀ
2: ਨਾਲ, ਬਈ ਨਹੀਂ ਤਾਂ ਭਾਈ ਆਪਣਾ ਆਪਣੇ ਆਪ ਜਾਣ ਲਓ, ਆਪਣਾ ਤਾਂ ਐਂ ਹੁਣ ਹੋ ਨੀ ਸਕਦਾ, ਤੁਹਾਨੂੰ ਪਤਾ ਹੀ ਯਾਰ
1: ਜੀ।
2: ਵੀ ਮੈਂ ਵੀ ਰਾਜਾ ਯਾਰ। ਉਹ ਕਹਿੰਦਾ ਠੀਕ ਹੈ ਜੀ, ਅਨੋਖੀ ਗੱਲ ਹੁਣ ਕਿਹੜੀ ਹੋ ਸਕਦੀ ਹੈ ਭਾਈ ਸਾਹਿਬ, ਵੇਖੋ
1: ਜੀ
2: ਆ ਬੰਦਾ ਸੋਚੇ ਵੀ ਕਿਹੜਾ ਮੈਨੂੰ ਪੜ੍ਹਨੇ ਪਾ ਗਿਆ, ਕਹਿੰਦਾ ਤੇਰੇ ਕੋਲ ਹੈਗਾ 1.25 ਸਾਲ ਦਾ ਟਾਈਮ, ਇਹਦੇ ਵਿੱਚ
1: ਜੀ
2: ਵਿੱਚ ਤੂੰ ਆ ਜਾ, ਆ ਗਿਆ ਆ ਗਿਆ, ਨਹੀਂ ਆਪਣਾ ਕੰਮ ਖਤਮ ਹੈ,
1: ਜੀ
2: ਮੈਂ ਮੁੱਕਰਦਾ ਨੀ, ਕਿਉਂਕਿ ਘਰਵਾਲੀ ਨੇ ਭਾਈ ਤੇਰੀ ਘਰਵਾਲੀ ਨਾਲ ਵਾਅਦਾ ਕੀਤਾ
1: ਜੀ
2: ਮੁੱਕਰਦੇ ਨੀ ਅਸੀਂ, ਵਿਆਹ ਕਰਾਂਗੇ, ਪਰ ਤੇਰੇ ਕੋਲ 1.25 ਸਾਲ ਦਾ ਟਾਈਮ, ਅਨੋਖੀ ਗੱਲ ਕਰ ਦੇਵੇ ਇਹ ਵਿਆਹ ਹੋ ਜੂ।
1: ਜੀ
2: ਉਹ ਆ ਕੇ ਘਰੇ ਉਹਨੇ ਕਹਿੰਦਾ ਦੇਵਤਾ ਨਵੀਂ ਪਾਰਟੀ ਹੈ, 1.25 ਸਾਲ ਦਾ ਟਾਈਮ ਹੈ, ਅਨੋਖੀ ਇਹਨੂੰ ਕਿਹੜੀ ਸਿਖਾ ਦੀ ਹੁਣ,
1: ਜੀ
2: ਵੀ ਜਿਹੜੇ ਹੋਰ ਕਿਸੇ ਨੇ ਨੀ ਕਰੀ।
1: ਜੀ
2: ਉਹ ਖੈਰ ਚਲੋ, ਦੇਖੋ ਇਹ ਕਹਾਣੀਆਂ ਜਿਹੜੀਆਂ ਨੇ ਇਹ ਬੜੀਆਂ ਦਿਲਚਸਪ ਨੇ,
1: ਜੀ
2: ਬੜਾ ਇੱਕ ਇਹਦੇ ਚ ਚਲੋ ਹਿਡਨ ਮੈਸੇਜ ਵੀ ਹੋ ਸਕਦਾ,
1: ਜੀ ਬਿਲਕੁਲ,
2: ਐਂਟਰਟੇਨਮੈਂਟ ਤਾਂ ਚਲੋ ਹੈਗੀ ਹੈਗੀ। ਅੱਛਾ ਉਹ ਆਪਣੇ ਘਰ ਵਾਲੀ ਉਹਦੇ ਵਜ਼ੀਰ ਦੀ ਉਹਨੂੰ ਕਹਿੰਦੀ ਆ, ਕਹਿੰਦੀ ਭਾਈ ਗੱਲ ਸੁਣ ਲਾ ਵੀ ਹੁਣ ਜੋ ਹੋ ਗਿਆ ਹੋ ਗਿਆ, ਇਹ ਅਨੋਖੀ ਗੱਲ ਤਾਂ ਭਾਈ ਇਹਨੂੰ ਸਿਖਾਉਣੀ ਪੈਣੀ ਹੈ।
1: ਜੀ
2: ਕਹਿੰਦਾ ਹੁਣ ਇਹਨੂੰ ਹੁਣ ਬਾਂਦਰ ਬਣਾ ਦੀਏ, ਮਤਲਬ ਛਾਲਾਂ ਮਾਰਿਆ ਕਰੇ ਕੀ ਕਰੇ, ਕਹਿੰਦਾ ਨਹੀਂ ਇਹਨੂੰ ਕੁਛ ਤਾਂ ਸਿਖਾਓ ਅਨੋਖਾ ਜਿਹੜਾ ਬਾਕੀ ਨੀ ਕਰ ਸਕਦੇ।
1: ਜੀ
2: ਕਹਿੰਦਾ ਵੀ ਉਹ ਕਿਸੇ ਕੋ ਗਏ ਬਾਬਾ ਜੀ ਕੋ, ਬਾਬਾ ਜੀ ਕਹਿੰਦੇ ਯਾਰ ਤੂੰ 7 ਦਰਿਆ ਪਾਰ ਲੈ ਜਾ,
1: ਜੀ
2: ਤੂੰ ਪਾਰ ਜਾਏਗਾ ਤੈਨੂੰ ਆਪੇ ਪਤਾ ਲੱਗ ਜੂ ਵੀ ਕੀ ਕਰਨਾ।
1: ਬਿਲਕੁਲ,
2: ਕਹਿੰਦਾ ਅੱਛਾ ਜੀ। ਕਹਿੰਦਾ ਬਾਬਾ ਵੀ ਕੁਛ ਨੀ, ਤਾਂ ਹਨੇਰੀਆਂ ਬੁਝਾਰ ਤੇ ਪੈ ਜਾਂਦਾ, ਚਲੋ ਜੀ
1: ਜੀ
2: 6 ਦਰਿਆ ਲੰਘ ਗਿਆ, ਜਦੋਂ 7ਵੇਂ ਦਰਿਆ ਦੇ ਕੋਲ ਪਹੁੰਚੇ ਉਹ ਟੱਪ ਕੇ, ਤਾਂ ਉਹ ਦੁਨੀਆ ਉਹਨੂੰ ਵੱਖਰੀ ਲੱਗੀ, ਕਹਿੰਦਾ ਆਹ ਕਮਾਲ ਹੈ, ਮਤਲਬ ਪਾਣੀ ਪੀਤਾ ਉਹਨਾਂ ਨੇ ਨਦੀ ਚੋਂ, ਉਹ ਵੀ ਉਹਨੂੰ ਐ ਲੱਗਿਆ ਵੀ ਜਿਵੇਂ ਮਤਲਬ ਦੁੱਧ ਪੀਣ ਦੇ ਸ਼ਰਬਤ ਜੇ, ਉਹ ਸਮਝ ਕਮਾਲ ਹੈ, ਦੁਨੀਆ ਵੱਖਰੀਆਂ, ਫਰੂਟ ਬੜੇ ਅਲੱਗ ਆ, ਸਭ ਕੁਛ ਅਲੱਗ ਆ। ਇੱਕ ਜਗ੍ਹਾ ਉਹ ਦੇਖਦੇ ਆ ਜੀ ਭਾਈ ਸਾਹਿਬ, ਕਹਿੰਦੇ ਵੀ ਉਹ ਹਲਵਾਈ ਜਲੇਬੀਆਂ ਕੱਢ ਰਹੇ, ਹਲਵਾਈ ਆ ਜਲੇਬੀਆਂ ਦੀ ਦੁਕਾਨ ਆ,
1: ਜੀ
2: ਉਹਦੇ ਕੋਲ ਮੁੰਡਾ ਕਹਿੰਦਾ ਪਾਪਾ ਜੀ ਮੈਨੂੰ ਭੁੱਖ ਲੱਗੀ ਆ ਜਲੇਬੀਆਂ ਖਾ ਲਈਏ।
1: ਜੀ
2: ਅੱਛਾ ਦੇਖੋ ਉਹਦੇ ਕੋਲ ਜਾਂਦੇ ਆ, ਉਹ ਜਲੇਬੀ ਵਾਲੇ ਨੂੰ ਕਹਿੰਦਾ ਹਲਵਾਈ ਕਹਿੰਦਾ ਬਈ ਲੱਕੜੀਆਂ ਮੌਕੇ ਵਰੇ ਵੇਟ ਕਰਨੀ ਪੈਣੀ ਹੈ, ਬਰਸਾਤ ਆ ਗਿੱਲਾ ਹੈ ਕੰਮ, ਹੁਣ ਚੁੱਲ੍ਹਾ ਹੈ ਨੀ,
1: ਜੀ
2: ਠਹਿਰ ਕੇ ਆਇਓ। ਕਹਿੰਦਾ ਯਾਰ ਭੁੱਖ ਤਾਂ ਹੁਣ ਲੱਗੀ ਹੈ, ਠਹਿਰ ਕੇ ਹੀ ਕਰਾਂਗੇ।
1: ਜੀ
2: ਕਹਿੰਦਾ ਫਿਰ ਠੀਕ ਹੈ 2 ਮਿੰਟ ਬੈਠੋ, ਮੈਂ ਆਪਣੀਆਂ ਲੱਕੜਾਂ ਤਾਂ ਹੈ ਨੀ, ਮੈਂ ਆਪਣੀ ਲੱਤਾਂ ਹੀ ਡਾਹ ਦਿੰਦਾ ਚੁੱਲ੍ਹੇ ਚ।
1: ਜੀ
2: ਉਹਨੇ ਚੁੱਲ੍ਹੇ ਚ ਭੱਠੀ ਚ ਆਪਣੀ ਲੱਤਾਂ ਲਾ ਕੇ ਅੱਗ ਬਾਲ ਲਈ,
1: ਜੀ
2: ਉਹ ਦੇਖੋ ਉਹ ਜਲੇਬੀਆਂ ਖਵਾ ਉਹਨਾਂ ਨੂੰ ਖਵਾਈਆਂ, ਬੜੀਆਂ ਜਲੇਬੀਆਂ ਖਾਧੀਆਂ, ਬੜੇ ਹੈਰਾਨ ਹੋਏ, ਬਾਅਦ ਜਦੋਂ ਚੁੱਲ੍ਹੇ ਚੋਂ ਬਾਹਰ ਲੱਤਾਂ ਆਉਂਦੀਆਂ ਫੇਰ ਠੀਕ। ਕਹਿੰਦਾ ਕਮਾਲ ਹੈ ਯਾਰ ਇਹ ਤਾਂ ਬੜਾ ਖਤਰਨਾਕ ਬੰਦਾ।
1: ਜੀ
2: ਹੁਣ ਉਹਨਾਂ ਨੂੰ ਇਹ ਅਨੋਖੀ ਗੱਲ ਲੱਗੀ ਪਿਓ ਨੂੰ,
1: ਜੀ
2: ਵੀ ਯਾਰ ਐ ਭੱਠੀ ਚ ਕੋਈ ਬੰਦਾ ਆਪਣੀ ਲੱਕੜ ਦੀ ਥਾਂ ਤੇ ਐ ਅੱਗ ਬਾਲ ਲੇ,
1: ਜੀ
2: ਇਹ ਤਾਂ ਬੜੀ ਵੱਡੀ ਗੱਲ ਹੈ, ਵੀ ਜੇ ਆਪਾਂ ਇਹੀ ਸਿਖਾ ਦਈਏ ਇਹਨੂੰ ਮੁੰਡੇ ਨੂੰ।
1: ਜੀ
2: ਹਲਵਾਈ ਨੂੰ ਕਹਿੰਦਾ ਉਸਤਾਦ ਜੀ ਗੱਲ ਇਹ ਆ, ਤੁਹਾਨੂੰ ਆਪਾਂ ਗੁਰੂ ਧਾਰਦੇ ਆ ਵੀ ਇਹ ਆਪਣੇ ਜਿਹੜਾ ਜਵਾਕ ਆ ਐ ਕਰਕੇ ਗੱਲ, ਵੀ ਇਹਨੂੰ ਜੇ ਤੁਸੀਂ ਆ ਕਲਾ ਜੀ ਸਿਖਾ ਦੋ ਆਪਣੀ।
1: ਜੀ
2: ਉਹ ਕਹਿੰਦਾ ਤੁਸੀਂ ਬਾਂਦਰ ਹੋ ਯਾਰ, ਜਲੇਬੀਆਂ ਖਾਧੀਆਂ ਤੁਰਦੇ ਲੱਗੋ,
1: ਜੀ
2: ਤੁਸੀਂ ਕਿਹੜੇ ਚੱਕਰਾਂ ਚ ਪਏ ਹੋ,
1: ਜੀ
2: ਹਾਂ ਨਾ ਇੱਧਰ ਚੱਕਰ ਚ ਨਾ ਪੋ।
1: ਜੀ
2: ਉਹ ਬੜਾ ਕਰਖਤ ਜਿਹਾ ਸੀ, ਬੜਾ ਸਖ਼ਤ ਸੁਭਾਅ ਦਾ ਹਲਵਾਈ ਸੀ, ਉਹ ਕਹਿੰਦਾ ਜੀ ਗੱਲ ਸੁਣੋ, ਕਹਿੰਦਾ ਯਾਰ ਮੈਂ ਤੁਹਾਨੂੰ ਨਾ ਬਹੁਤ ਪੈਸੇ ਦੇ ਸਕਦਾ ਵਜ਼ੀਰ, ਕਹਿੰਦਾ
1: ਜੀ
2: ਤੁਸੀਂ ਪਲੀਜ਼ ਯਾਰ ਇਹ ਸਾਡੀ ਇੱਜ਼ਤ ਦਾ ਸਵਾਲ ਹੈ।
1: ਜੀ
2: ਉਹ ਕਹਿੰਦਾ ਜਿਹੜਾ ਬੰਦਾ ਲੱਕੜਾਂ ਦੀ ਥਾਂ ਤੇ ਲੱਤਾਂ ਬਾਲ ਕੇ ਅੱਗ ਬਾਲ ਸਕਦਾ ਇਹ ਚ, ਉਹਨੂੰ ਪੈਸੇ ਦੀ ਕਮੀ, ਮੈਂ ਜਿੰਨੇ ਮਰਜ਼ੀ ਤੇ ਮਹਿਲ ਮਾਰੇ ਛੱਤ ਲਾ, ਮੈਨੂੰ ਹੋਏ ਕਮੀ ਹੈ, ਮੈਨੂੰ ਤਾਂ ਚਾਹੀਦੇ ਨੀ ਪੈਸੇ ਪੂਸੇ।
1: ਜੀ
2: ਕਹਿੰਦਾ ਨਹੀਂ ਜੀ ਮਿਹਨਤ ਵਾਲੀ ਗੱਲ ਆ, ਤੁਸੀਂ ਮੁੰਡੇ ਨੂੰ ਸਿਖਾਓ ਜੀ,
1: ਜੀ
2: ਇਹੋ ਜਿਹਾ ਕੁਛ ਸਿਖਾਓ ਵੀ ਇਹ ਮਤਲਬ ਆਪਾਂ ਕਹਿਣ ਜੋਗੇ ਹੋਈਏ।
1: ਜੀ
2: ਕਹਿੰਦਾ ਫਿਰ ਇਹਨੂੰ ਨਾ ਕੋਠੜੀ ਚ ਰੱਖ ਦੇ,
1: ਜੀ
2: ਤੇ ਸਾਲ ਬਾਅਦ ਆ ਜੀ।
1: ਜੀ
2: ਹੈ ਜੀ ਇਥੋਂ
1: ਜੀ
2: ਉਹ ਕੋਠੜੀ ਜਿੰਦਾ ਲਾਤਾ ਤੇ ਮੁੰਡਾ ਅੰਦਰ ਬੰਦ ਕਰਤਾ।
1: ਜੀ
2: ਤੇ ਹਲਵਾਈ ਨੇ ਉਹਨੂੰ ਸਿਖਾਉਣਾ ਕੀ ਸੀ, ਉਹ ਤਾਂ ਚਾਹੁੰਦਾ ਸੀ ਕਿ ਮਰੇ ਪਰੇ ਤੇ ਆਪਾਂ ਕਰਨਾ ਹੀ ਕੁਛ ਨੀ।
1: ਜੀ
2: ਉਹ ਕੀ ਆ ਵੀ ਉਹ ਕਹਾਣੀ ਕਹਿੰਦੀ ਆ ਵੀ ਉਹ ਕੋਠੜੀ ਦੇ ਪਿਛਲੇ ਪਾਸੇ ਇੱਕ ਮਘੋਰਾ ਜਿਹਾ ਸੀਗਾ, ਉਹ ਤੋਂ ਪਿੱਛੋਂ ਹਲਵਾਈ ਦਾ ਘਰ ਸੀ, ਉੱਥੇ ਉਹਦੀ ਬੇਟੀ ਰਹਿੰਦੀ ਹੈ।
1: ਜੀ
2: ਉਹਨੇ ਉਹਨੂੰ ਵੇਖਿਆ, ਉਹ ਬੇਟੀ ਨੂੰ ਤਰਸ ਆਇਆ ਵੀ ਇਹਦਾ
1: ਜੀ
2: ਮੁੰਡੇ ਨੂੰ ਮਾਰ ਦੂ,
1: ਬਿਲਕੁਲ
2: ਨਾ ਰੋਟੀ ਮਿਲਣੀ ਆ, ਨਾ ਇਹ ਬਾਹਰ ਨਿਕਲ ਸਕਦਾ, ਇਹਨੂੰ ਕੋਈ ਲੈਣਾ ਨੀ ਦੇਣਾ ਨੀ।
1: ਜੀ
2: ਉਹ ਅੰਦਰ ਆਈ ਤੇ ਉਹਨੇ ਉਹਨੂੰ ਗੱਲਬਾਤ ਕੀਤੀ ਤੇ ਜਾਦੂ ਸਿਖਾਉਣਾ ਸ਼ੁਰੂ ਕਰਤਾ
1: ਜੀ
2: ਭਾਪੇ ਵਾਲਾ, ਜੋ ਆਉਂਦਾ ਸੀ ਉਹਨੂੰ ਸਭ ਸਿਖਾਤਾ, ਹਨੇਰੀਆਂ
1: ਜੀ
2: ਲਿਆਤੀਆਂ ਉਹਦੀਆਂ ਪੂਰੀਆਂ ਜਾਦੂ।
1: ਜੀ
2: ਕਹਿੰਦੀ ਵੀ ਅੰਦਰ ਨਾ ਕੋਈ ਪ੍ਰਯੋਗ ਪ੍ਰਯਾਗ ਜਾ ਕਰਨੀ ਇਹ ਜਾ,
1: ਜੀ
2: ਲਾਈਟਾਂ ਬਚਾ ਲਈ ਕਿਤੇ,
1: ਜੀ
2: ਭਾਪੇ ਨੂੰ ਲੱਗ ਜਾਣਾ ਪਤਾ ਵੀ ਤੂੰ ਵੀ ਗਿਆ ਤੇ ਮੈਂ ਵੀ ਗਈ।
1: ਬਿਲਕੁਲ ਹੈ ਜੀ
2: ਹਾਂ, ਨਾ ਇੱਥੇ ਕਰੀ, ਜਦੋਂ ਇੱਥੋਂ ਬਾਹਰ ਜਾਏਗਾ ਫਿਰ ਕਰ ਲਈ,
1: ਜੀ ਬਿਲਕੁਲ ਹੈ ਜੀ
2: ਲੰਗਰ ਪਾਣੀ ਵੀ ਉਹਨੂੰ ਉੱਥੋਂ ਮਿਲਦਾ ਰਿਹਾ, ਸਭ ਕੁਝ ਮਿਲਦਾ ਰਿਹਾ। ਹਲਵਾਈ ਨੇ ਤਾਂ ਕੁਝ ਨਹੀਂ ਦਿੱਤਾ, ਉਹਨੇ ਤਾਂ ਤਾਲਾ ਲਾ ਕੇ ਸਿੱਟ ਲਿਆ ਅੰਦਰ ਵੀ
1: ਜੀ
2: ਮਰੂਗਾ
1: ਬਿਲਕੁਲ
2: ਆਪੇ,
1: ਬਿਲਕੁਲ
2: ਪਰ ਉਹ ਬੈਕ ਡੋਰ ਤੋਂ ਉਹਨੂੰ ਹੈਲਪ ਮਿਲ ਗਈ ਬਾਈ ਚਾਂਸ।
1: ਜੀ
2: ਅੱਛਾ,
1: ਜੀ
2: ਉਹ ਸਾਲ ਪੂਰਾ ਹੋਇਆ ਤੇ ਉਹ ਪਿਓ ਵਜ਼ੀਰ ਆ ਗਿਆ ਲੈਣ ਉਹਨੂੰ, ਕਹਿੰਦਾ ਭਾਈ ਸਾਹਿਬ ਦੱਸੋ ਆ ਮੁੰਡਾ ਮੇਰਾ, ਕਹਿੰਦਾ ਉਹ ਕੋਠੜੀ ਖੋਲ ਲੈ, ਜੇ ਜਿਉਂਦਾ ਹੋਇਆ ਤਾਂ ਲੈ ਜਾ ਭਰਾ,
1: ਜੀ
2: ਪਤਾ ਨੀ ਉੱਥੇ ਹੋਣਾ ਅੰਦਰ। ਕਹਿੰਦਾ ਤੂੰ ਸਿਖਾਇਆ ਨੀ ਕੁਛ, ਕਹਿੰਦਾ
1: ਜੀ
2: ਮੈਂ ਤਾਲਾ ਨੀ ਖੋਲਿਆ ਯਾਰ, ਉੱਥੇ ਪਿਆ ਜੰਗ ਲੱਗੀ ਪਈ ਤਾਲੇ ਨੂੰ।
1: ਜੀ
2: ਉਹ ਬੜਾ ਪਰੇਸ਼ਾਨ ਹੋਇਆ, ਕਹਿੰਦਾ ਮੁੰਡਾ ਤਾਂ ਮਰ ਗਿਆ ਹੋਣਾ ਯਾਰ, ਇਹਦਾ ਚੰਗਾ ਮੈਂ ਇਹਦੇ ਕਸਾਈ ਦੇ ਬਸ ਪਾ ਗਿਆ।
1: ਜੀ
2: ਹੁਣ ਉਹ ਉੱਥੋਂ ਬਾਹਰ ਆਉਂਦਾ, ਨਿਕਲ ਜਾਂਦੇ ਆ
1: ਜੀ
2: ਉਹ ਮੁੰਡੇ ਨੂੰ, ਉਹਨੇ ਪਹਿਲਾਂ ਸਮਝਾਇਆ ਤਾ ਕੁੜੀ ਨੇ ਕਿ ਤੂੰ ਭਾਈ ਏਦਾਂ ਜਾਈ ਜਿਵੇਂ ਜਮਾ ਹੀ ਮਰਿਆ ਪਿਆ ਹੁੰਦਾ, ਆਪਣੇ ਪਿਓ ਦੇ ਉੱਤੇ ਮੋਢੇ ਦੇ ਹੱਥ ਰੱਖ ਦੇ ਕਿ ਏਦਾਂ ਜਾਏਗੀ, ਜਾਨ ਹੀ ਨੀ ਜਿਵੇਂ, ਜੇ
1: ਜੀ
2: ਤੂੰ ਐ ਚਲਿਆ ਗਿਆ ਤੰਦਰੁਸਤ ਹੋ ਗਏ
1: ਜੀ
2: ਮੂੰਹ ਚੁੱਕ ਕੇ, ਸ਼ੱਕ ਪੈ ਜਾਣਾ ਉਹਨੂੰ
1: ਜੀ
2: ਵੀ ਇਹ ਸਾਲ ਤੱਕ ਇੱਥੇ ਏਦਾਂ ਹਟਾ ਕੱਟਾ ਕਿੱਦਾਂ ਰਿਹਾ ਅੰਦਰ,
1: ਖਾਂਦਾ ਪੀਂਦਾ ਕੀ ਰਿਹਾ।
2: ਕਿੱਦਾਂ ਰਿਹਾ ਇਹ, ਮਤਲਬ ਇਹ ਕਿੱਦਾਂ ਹੋ ਗਿਆ ਇਹੋ ਜਿਹਾ, ਇਹ ਤੇ ਹੁਣ ਮਰਨਾ ਚਾਹੀਦਾ,
1: ਜੀ
2: ਹੱਡੀਆਂ ਚਾਹੀਦੀਆਂ ਇਹਦੀਆਂ ਬਾਹਰ ਸਨ,
1: ਜੀ
2: ਇਹ ਚੰਗਾ ਭਲਾ। ਉਹ ਬੇਚਾਰਾ ਇਸ ਤਰ੍ਹਾਂ ਹੀ ਉਹਨੂੰ ਮਰੀਜ਼ ਵਾਂਗ ਨਾ ਵੀ ਪਾਪੇ ਦੇ ਕੰਨ ਚ ਫੁੱਕ ਮਾਰੀ ਵੀ ਐ ਲੈ ਜਾ ਕੱਢ ਕੇ ਨਹੀਂ ਤਾਂ ਮਾਰ ਦੂ ਭਾਈ,
1: ਜੀ
2: ਉਹ ਲੈ ਗਿਆ ਕੱਢ ਕੇ,
1: ਬਿਲਕੁਲ ਹੈ ਜੀ, ਹੈ ਕਿ ਨਹੀਂ
2: ਜਦੋਂ ਲੈ
1: ਬਿਲਕੁਲ।
2: ਗਿਆ ਤੇ ਹਾਂ, ਤੇ ਉਹਨੂੰ ਸ਼ੱਕ ਹੋਇਆ ਵੀ ਪੰਗਾ ਕੀਤਾ ਵੀ ਕੋਈ,
1: ਜੀ
2: ਵੀ ਜੀਂਦਾ ਕਿੱਦਾਂ ਰਿਹਾ।
1: ਜੀ
2: ਉਹ ਬੇਟੀ ਕੋਲ ਜਦੋਂ ਗਿਆ ਤੇ ਉਹਨੂੰ ਪਤਾ ਲੱਗ ਗਿਆ, ਕਿਉਂਕਿ ਵਿਦਿਆ ਦਾ ਜਾਣਦਾ ਸੀ, ਕਹਿੰਦਾ ਇਹਨੇ ਸਭ ਦੱਸਤਾ ਭਾਈ ਉਹਨੂੰ,
1: ਜੀ
2: ਕਹਿੰਦਾ ਕੁੜੀਏ ਤੂੰ ਬਹੁਤ ਭਾਪੇ ਦੇ ਸਿਰ ਸੁਭਾਅ ਪੁਆਤੀ ਆ,
1: ਜੀ
2: ਇਹ ਤੂੰ ਚੰਗਾ ਨਹੀਂ ਕੀਤਾ, ਉਹ ਹੁਣ ਮੇਰਾ ਬੈਰੀ ਆ, ਹੁਣ ਉਹਨੂੰ ਮਾਰੂੰਗਾ ਫਿਰ ਤੈਨੂੰ ਮਾਰੂ,
1: ਜੀ
2: ਤੂੰ ਖੜ ਜਾ ਇੱਥੇ ਤੈਨੂੰ ਮੈਂ ਮੁੜ ਕੇ ਆਉਣਾ।
1: ਜੀ
2: ਉਹ ਭੱਜੇ ਜਾ ਰਹੇ ਆ,
1: ਜੀ
2: ਉਹਨਾਂ ਉਹਨੇ ਵੀ ਪਤਾ ਲਾ ਲਿਆ ਵੀ ਉਹ ਪਿੱਛਾ ਕਰ ਰਿਹਾ ਭਾਈ। ਦੇਖੋ ਭਾਈ ਸਾਹਿਬ ਇਹ ਕਹਾਣੀ ਹੈ ਤਾਂ ਲੰਬੀ ਜੀ ਹੈ ਚਲੋ,
1: ਜੀ
2: ਪਰ ਹੁਣ ਉਹ ਪਿੱਛੇ ਉਹਨੂੰ ਆਪਣੇ ਹਿਸਾਬ ਨਾਲ ਪਤਾ ਲੱਗ ਗਿਆ ਵੀ ਹਲਵਾਈ ਪਿੱਛੇ ਆ ਰਿਹਾ ਭਾਈ
1: ਜੀ
2: ਗਾਹ ਪਾਉਣ ਲਈ,
1: ਜੀ
2: ਇਹਨੇ ਕਿਹਾ ਪਾਪਾ ਜੀ ਉਹ ਆ ਗਿਆ ਮੇਰੇ ਪਿੱਛਾ ਕਰ ਰਿਹਾ, ਮੈਨੂੰ ਪਤਾ ਲੱਗ ਗਿਆ, ਮੈਨੂੰ
1: ਜੀ
2: ਅਹਿਸਾਸ ਹੋ ਗਿਆ, ਹੁਣ ਤੁਸੀਂ ਨਾ ਮਾੜਾ ਜਿਹਾ ਐਂ ਕਰੋ ਆ ਮੇਰੀ ਲਗਾਮ ਤੇ ਮੈਂ ਹੁਣ ਘੋੜੇ ਦਾ ਰੂਪ ਧਾਰਨ ਕਰੂੰਗਾ
1: ਜੀ
2: ਤੇ ਉਹ ਘੋੜੇ ਤੁਰੇ ਫਿਰਦੇ ਆ, ਆ ਕੋਲ ਸਾਂਭ ਕੇ ਰੱਖੋ ਮੇਰੀ ਜਾਨ ਇਹ ਚ।
1: ਜੀ
2: ਉਹ ਘੋੜਾ ਬਣ ਕੇ ਉੱਥੇ ਘੁੰਮੇ ਤੇ ਉਹ ਆ ਗਿਆ, ਉਹਨੇ ਦੇਖਿਆ ਹਲਵਾਈ ਨੇ ਭਾਈ ਭਵਰੇ ਦਾ ਰੂਪ ਧਾਰਨ ਕਰ ਲਿਆ, ਉਹ ਲੱਭੇ
1: ਅੱਛਾ ਜੀ
2: ਸੁੰਗੇ ਵੀ ਕਿਹੜਾ ਕਿਹੜਾ ਬੰਦਾ ਜੀ ਹੈ ਉਹ ਹੈ। ਅੱਛਾ ਉਹ ਬੜੇ ਮਾਹਰ ਹੋ ਗਏ ਨਾ
1: ਉਹ
2: ਇੱਥੇ
1: ਡਰੋਨ
2: ਜਿਹੜੀ
1: ਬਣ
2: ਨਾ
1: ਗਿਆ
2: ਚੂਹੇ ਬਿੱਲੀ ਵਾਲੀ,
1: ਜੀ
2: ਹਾਂ ਉਹ ਡਰੋਨ ਬਣ ਗਿਆ।
1: ਜੀ
2: ਅੱਛਾ ਉਹਨੂੰ ਨਹੀਂ ਸਮਝ ਆਈ ਹੁਣ ਵੀ ਕੀ ਬਣਿਆ,
1: ਜੀ
2: ਉਹ ਮਾੜਾ ਮੋਟਾ ਫੇਰ ਪਿਆ ਮੁੜ ਕੇ, ਬਾਅਦ ਕਹਿੰਦੇ ਆ ਵੀ ਮੁੜ ਕੇ ਉਹ ਭੇਡਾਂ ਚ ਰਲ ਗਿਆ, ਭੇਡ ਬਣ ਗਿਆ, ਫੇਰ ਉਹ ਭਾਪੇ ਨੂੰ ਫੜਾ ਤੀ ਸੰਗਲੀ ਜੀ ਆਪਣੀ, ਉਹ
1: ਜੀ
2: ਫੇਰ ਉਹਨੂੰ ਨਹੀਂ ਪਤਾ ਲੱਗਿਆ ਕਿਉਂਕਿ ਉਹਦੀ ਵਿੱਚ ਮਹਿਕ ਨਹੀਂ ਆਈ,
1: ਜੀ
2: ਫਿਰ ਇੱਕ ਲੈਵਲ ਤੇ ਆ ਕੇ ਨਾ ਉਹ ਮੱਛੀ ਬਣ ਗਿਆ,
1: ਅੱਛਾ ਜੀ
2: ਮੱਛੀ ਬਣ ਗਿਆ ਬੰਦਾ, ਉਦੋਂ ਉਹ ਸੰਗਲੀ ਜੀ ਬਣਾਉਣੀ ਭੁੱਲ ਗਿਆ ਭਾਪੇ ਨੂੰ
1: ਜੀ
2: ਮੱਛੀ ਸਮੇਤ,
1: ਅੱਛਾ ਜੀ
2: ਹੁਣ ਉਹਨੂੰ ਪਤਾ ਤੇ ਉਹ ਬਗਲਾ ਬਣ ਗਿਆ,
1: ਜੀ
2: ਉਹ ਵਿੱਚ ਮਾਰੇ ਡੂੰਘਾ ਜਿਹਾ ਵਿੱਚ ਤਲਾਬ ਦੇ ਵਿੱਚ ਉਹ ਅੱਗੇ ਪਿੱਛੇ ਜੀ ਉਹ ਉੱਥੇ ਦੌੜ ਲੱਗੀ ਉਹਨਾਂ ਦੀ,
1: ਜੀ
2: ਉਹ ਪਰਲੇ ਪਾਸੇ ਨਿਕਲ ਗਿਆ।
1: ਜੀ
2: ਕੁੱਲ ਮਿਲਾ ਕੇ ਬੜੀ ਲੰਬੀ ਦੌੜ ਚੱਲਦੀ, ਕਦੇ ਕੁਛ ਬਣ ਜੇ ਕਦੇ ਕੁਛ ਬਣ ਜੇ ਉਹ ਕੁਛ ਬਣ ਜੇ,
1: ਜੀ
2: ਅਖੀਰ ਤੇ ਜਿਹੜਾ ਰਾਜਾ ਸੀ ਜਿਹਨੇ ਸ਼ਰਤ ਲਾਈ ਸੀ ਅਨੋਖੇ ਕੰਮ ਵਾਲੀ, ਉਹਦੇ ਮਹਿਲ ਚ ਪਹੁੰਚ ਗਏ ਭੱਜ ਭਜਾਉਂਦੇ ਕਰਦੇ ਹੋਏ,
1: ਜੀ
2: ਅਨਾਰ ਬਣ ਗਿਆ ਜੀ ਉਹ,
1: ਅੱਛਾ ਜੀ
2: ਅਨਾਰ ਰਾਜੇ ਨੇ ਵੇਖਿਆ ਵੀ ਕਿਸੇ ਨੇ ਦੇਖਿਆ ਅਨਾਰ ਬੜਾ ਘੈਂਟ ਹੈ, ਰਾਜੇ ਨੂੰ ਦੋ ਯਾਰ,
1: ਖਾਣ ਦੇ ਲਈ
2: ਰਾਜਾ ਸਾਨੂੰ ਇਨਾਮ ਨੂੰ ਦਊਗਾ, ਉਹ ਉਹਨੂੰ ਪੇਸ਼ ਕਰੋ, ਇਹੋ ਜਿਹਾ ਹੈ ਹੀ ਨੀ ਕੋਈ ਅਨਾਰ,
1: ਜੀ
2: ਉਹ ਲੈ ਗਿਆ ਉਹਦੇ ਕੋਲ, ਰਾਜੇ ਨੇ ਆਪਣੇ ਟੇਬਲ ਤੇ ਰੱਖ ਲਿਆ, ਕਹਿੰਦਾ ਕਰਦੇ ਆ ਕੋਈ ਨੀ ਇਹਦਾ ਹੁਣ ਸ਼ਾਮ ਨੂੰ
1: ਜੀ
2: ਪਾਈ ਲਾ। ਉਹ ਬੈਠਾ ਆ ਤੇ ਉਹਨੂੰ ਪਤਾ ਲੱਗ ਗਿਆ ਬੰਦੇ ਨੂੰ ਵੀ ਉਹ ਅਨਾਰ ਬਣ ਕੇ ਬੈਠਾ ਅੰਦਰ,
1: ਜੀ
2: ਇਹ ਸਾਧੂ ਬਣ ਕੇ ਬਾਹਰ ਜੋਗੀ ਬਣ ਕੇ ਆ ਗਿਆ ਬਾਹਰ,
1: ਜੀ
2: ਕਹਿੰਦਾ ਦਿਓ ਭਾਈ ਸਾਨੂੰ
1: ਭਿਕਸ਼ਾ
2: ਜੋਗੀਆਂ ਨੂੰ
1: ਦਿਓ।
2: ਖੈਰ ਪਾਓ ਰਾਜੇ ਦੇ ਉਹਨੇ ਅਗਲੇ ਪਿਛਲੇ ਸਾਰੇ ਦੱਸਤੇ, ਉਹ ਕਹਿੰਦਾ ਲੈ ਵੀ ਜੋਗੀ ਪਹੁੰਚਿਆ, ਕਹਿੰਦਾ ਬਾਬਾ
1: ਜੀ
2: ਜੋ ਕਹੋ, ਕਹਿੰਦਾ ਤੇਰੇ ਮੰਜੇ ਉਹ ਟੇਬਲ ਤੇ ਅਨਾਰ ਪਿਆ ਉਹ ਲਿਆ ਪਹਿਲਾਂ,
1: ਜੀ
2: ਉਹ ਕਹਿੰਦਾ ਯਾਰ ਅਨਾਰ ਇਹਨੂੰ, ਇਹ ਤਾਂ ਅਨਾਰ ਉਹਦਾ ਹੀ ਪਤਾ ਯਾਰ, ਇਹ ਤਾਂ ਬਹੁਤ ਅੰਤਰਜਾਮੀ ਬਾਬਾ, ਅਨਾਰ ਲਿਆਓ ਭਾਈ ਯਾਰ ਦੋ, ਅਨਾਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਪਤਲੀ ਜੀ, ਉਹ ਮੈਨੂੰ ਦੇ ਨਾ ਦੇਈ ਮੈਨੂੰ ਭਾਈ, ਉਹ ਭਾਈ ਇਹਨੂੰ ਫੜਾ ਨਾ ਦੇਣੀ ਜੇ ਤੂੰ ਹੁਣ, ਉਹ ਕਹਿੰਦਾ ਕਮਾਲ ਹੈ, ਨਾਲ ਬੋਲੀ ਜਾਂਦਾ,
1: ਜੀ
2: ਉਹ ਕਹਿੰਦਾ ਯਾਰ ਮੈਨੂੰ ਇਹਨੂੰ ਨਾ ਫੜਾ ਦਿਓ, ਮੈਂ ਜੇ ਤੂੰ ਦੇਣਾ ਹੀ ਹੈ ਚਲੋ ਤਾਂ ਸੈੱਟ ਦੀ ਥੱਲੇ ਮੈਨੂੰ ਫਸਟ ਤੇ ਖੜਾ ਦੀ।
1: ਜੀ
2: ਅੱਛਾ ਜਦੋਂ ਜੋਗੀ ਨੂੰ ਨਾਰ ਲੈ ਕੇ ਆਇਆ ਤੇ ਉਹਨੇ ਖੰਡਾ ਤਾ ਥੱਲੇ
1: ਜੀ
2: ਭੰਨਤਾ, ਉਹ ਜਿਹੜੇ ਇੱਕ ਦਾਣੇ ਅਨਾਰ ਦੇ ਵਿੱਚ ਉਹਦੀ ਜਾਨ ਸੀ ਉਹ ਵੱਖਰਾ ਸੀ, ਤੇ
1: ਜੀ
2: ਜਿਹੜਾ ਜੋਗੀ ਆ ਉਸੇ ਬੜੇ ਕੁੱਕੜ ਬਣ ਗਿਆ, ਉਹ ਦਾਣੇ ਜੋਗਣ ਲੱਗ ਗਿਆ
1: ਨਿਕਲਣ ਲੱਗ ਗਿਆ। ਅੱਛਾ
2: ਜਿੱਦਾਂ ਮੈਂ
1: ਜੀ
2: ਮਾਰ ਹੀ ਦੇਣਾ ਕਹਿੰਦਾ।
1: ਜੀ
2: ਹੁਣ ਉਹਨੇ ਦੇਖਿਆ ਕੁੱਕੜ ਬਣਿਆ, ਜਿਹੜਾ ਉਹ ਦੂਰ ਉਹ ਸੀਗਾ ਜਿਹਦੇ ਵਿੱਚ ਜਿਹੜੇ ਦਾਣੇ ਚ ਉਹਦੀ ਜਾਨ ਸੀ,
1: ਜੀ
2: ਉਹ ਬਿੱਲੇ ਦਾ ਰੂਪ ਧਾਰਨ ਕੀਤਾ, ਉਹਨੇ ਕੁੱਕੜ ਖਾ ਲਿਆ, ਕਹਿੰਦਾ ਲੈ ਚੱਕ ਕੱਕਾ ਤੇਰੀ ਤਾਂ ਨੇਰੀ ਨਹੀਂ ਮੜੀ ਜੀ,
1: ਜੀ ਮਜੀ ਤਾਂ ਕਾਬੂ ਆਏ। ਜੀ
2: ਮਜ਼ਾ ਕਾਬੂ ਆ ਕਹਿੰਦਾ ਤੂੰ ਹੁਣ। ਅੱਛਾ
1: ਜੀ
2: ਫੇਰ ਉਹ ਮੁੜ ਕੇ ਆਪਣੇ ਅਸਲੀ ਰੂਪ ਚ ਆਇਆ, ਉਹ
1: ਜੀ
2: ਰਾਜਾ ਨੇ ਚੱਕਰ ਆਉਣ ਵਾਲਾ ਹੋ ਗਿਆ, ਕਹਿੰਦਾ ਹੋਈ ਕੀ ਜਾਂਦਾ ਯਾਰ,
1: ਜੀ
2: ਨਾ ਉਹਦਾ ਕੁੱਕੜ ਬਣ ਗਿਆ ਬੰਦਾ ਬਣ ਗਿਆ, ਹੋਣ ਕੀ ਡਿਆ ਇੱਥੇ।
1: ਜੀ
2: ਉਹ ਕਹਿੰਦਾ ਜੀ ਤੁਸੀਂ ਆਪੇ ਸ਼ਰਤ ਲਾਈ ਸੀਗੀ ਵਿਆਹ ਤਾਂ ਹੀ ਹੋਣਾ ਜੀ, ਕੋਈ ਅਨੋਖਾ ਕੰਮ
1: ਅਨੋਖਾ
2: ਕਰੇ
1: ਕੰਮ
2: ਦੱਸੋ ਏਦੋਂ
1: ਕਰੋ,
2: ਅਨੋਖਾ ਕਰ ਦੂ। ਉਹ ਕਹਿੰਦਾ
1: ਬਿਲਕੁਲ
2: ਭਰਾਵਾ, ਕਹਿੰਦਾ ਭਰਾਵਾ
1: ਜੀ
2: ਫਿਰ
1: ਬਿਲਕੁਲ
2: ਅੱਗੇ ਹਾਰ ਗਏ
1: ਜੀ
2: ਏਦੋਂ ਅਨੋਖਾ ਨੀ ਹੋ
1: ਨਹੀਂ
2: ਸਕਦਾ।
1: ਹੋ ਸਕਦਾ
2: ਇਹ ਲੋਕ ਕਹਾਣੀਆਂ ਨੇ ਭਰ ਸਾਹਿਬ, ਇਹਦੇ
1: ਬਿਲਕੁਲ
2: ਵਿੱਚ ਦੇਖੋ ਕਿੰਨੀਆਂ ਡੂੰਘੀਆਂ ਗੱਲਾਂ
1: ਗੱਲਾਂ
2: ਕਿਹੜੀਆਂ ਹੋ
1: ਨੇ,
2: ਸਕਦੀਆਂ ਨੇ
1: ਸਿੱਖਿਆ ਦੀ ਮਿਲਦੀ
2: ਕਿ
1: ਹੈ
2: ਦੌੜ ਲੱਗੀ ਹੋਈ ਹੈ।
1: ਜੀ
2: ਬਿਲਕੁਲ ਜੀ ਦੌੜ ਲੱਗੀ ਹੋਈ ਹੈ, ਤੇ ਬਸ ਜਦੋਂ ਆਪਣਾ ਦਾਅ ਲੱਗ ਜੇ ਉਦੋਂ ਹੀ ਕਦੋਂ ਵੀ ਜ਼ਿੰਦਗੀ ਜਿੰਦਾਬਾਦ ਹੋ ਜਾਂਦੀ ਹੈ
1: ਜਿੰਦਾਬਾਦ।
2: ਤੇ ਆਪਣੇ ਹੱਕ ਚ ਆ ਜਾਂਦੀ
1: ਤੇ ਲਓ ਜੀ
2: ਤੇ
1: ਆਪਣੇ ਨਾਲ
2: ਬਹੁਤ
1: ਉਸਤਾਦ ਜੀ ਜੁੜੇ ਹੈ ਸਿਕੰਦਰ ਸਿੰਘ ਔਜਲਾ ਸਾਹਿਬ, 13 ਮਿੰਟ ਤੋਂ ਹੋਲਡ ਤੇ ਨੇ ਜੀ, ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ
2: ਬੋਲੇ
1: ਆਪਾਂ
2: ਬੋਲੇ
1: ਅੱਗੇ ਲੈਂਦੇ ਹਾਂ ਸਲੋਕ ਪੜ੍ਹਾ ਲਈਏ। ਹਾਂਜੀ ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ ਜੀ ਆਨੰਦ ਜੀ,
2: ਸਤਿ ਸ੍ਰੀ ਅਕਾਲ ਜੀ।
1: ਮੈਂ ਤਾਂ ਕਿਹਾ ਸੀ ਏਦਾਂ
2: ਕਹਾਣੀ
1: ਕਹਿਣਗੇ ਉਸਤਾਦ ਜੀ ਆ ਕੇ, ਭਾਈ ਉਹ ਤੁਹਾਨੂੰ ਹੋਰ ਕੋਈ ਕੰਮ ਨਹੀਂ, ਉਸਤਾਦ ਨੇ ਗੱਲ ਕੀਤੀ ਆ ਤੁਸੀਂ ਚੱਕ ਦੇ ਮੋਰੇ ਹੋ ਗਏ।
3: ਨਹੀਂ ਮੈਂ ਤਾਂ ਸ਼ਮੀ ਦੀ ਕਹਾਣੀ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ
1: ਜੀ,
3: ਤੇ ਨਾਲ ਮੈਂ ਜੱਸੀ ਭਾਈ ਦੀ ਗੱਲ, ਜੱਸੀ ਭੈਣ ਜੀ ਦੀ ਗੱਲ ਸੁਣ ਧਿਆਨ ਦੇ ਰਿਹਾ ਸੀ ਵੀ ਭਾਈ ਇਹ ਹੁਣ ਰੋਂਡੀ ਖੇਡ ਕੌਣ ਰਿਹਾ, ਸਾਰੇ ਪ੍ਰੋਗਰਾਮ ਇੱਕ ਦਿਨ ਰੋਂਡੀ ਵਾਲਾ ਰੱਖ ਲਓ।
1: ਜੀ
3: ਹੈ
1: ਜੀ,
3: ਜੱਸੀ ਭੈਣ ਜੀ ਨੇ ਗੱਲ ਮੁਕੱਦਰ ਵੀ ਕਹਿੰਦੀ ਇਹ ਰੋਂਡੀ ਰਿਹਾ ਹੋਣਾ ਪਹਿਲੀਆਂ, ਕਿਉਂਕਿ ਮੁਕੱਦਰ ਹੈ ਵੀ ਘਰਦਿਆਂ ਦਾ ਇਕੱਲਾ ਹੀ ਸੀ, ਇਕੱਲਾ ਹੀ ਸੀ ਤੇ ਇਕੱਲੇ ਨੂੰ ਉਦੋਂ ਚੀਜ਼ਾਂ ਚੂਜ਼ਾਂ ਵੀ ਜ਼ਿਆਦਾ ਲੈ ਕੇ ਦਿੰਦੇ, ਹੁਣ ਇਹਨੇ ਬਾਕੀ ਜਵਾਕਾਂ ਨੂੰ
1: ਲਾਡ
3: ਲਾ ਕੇ ਵੱਧ ਹੁੰਦਾ ਫਿਰ ਇਹਦਾ ਚੱਲਦਾ ਉਹ ਪੂਰੇ ਰੂੰਡੀ
1: ਲਾਡ ਲਾ ਗਿਆ, ਲਾਡ ਲਾ ਸੀ ਜੀ।
3: ਹਾਂ ਜੀ ਦੇਖੋ ਇਹ ਦੁਨੀਆ ਦੀ ਰੀਤ ਆ ਜੀ, ਕੋਈ ਵੀ ਕੰਮ ਕੋਈ ਕਿਸੇ ਨੂੰ ਸਿਖਾਉਂਦਾ, ਸਿਖਾਉਂਦਾ ਤਾਂ ਹੈਗਾ ਹੀ ਆ, ਬੰਦਾ ਕੋਈ ਗੁਣ ਕਿਸੇ ਤੋਂ ਲੈਂਦਾ
1: ਜੀ
3: ਜਾਂ ਕਿਸੇ ਨੂੰ ਕੋਈ ਫੋਲੋ ਕਰਦਾ
1: ਜੀ,
3: ਤੇ ਉਹ ਤਾਂ ਜ਼ਰੂਰ ਰਿਸਪੈਕਟ ਰਹਿਣੀ ਚਾਹੀਦੀ ਹੈ ਸਾਡੇ ਮਨ ਦੇ ਉੱਪਰ, ਚਾਹੇ ਸਾਡੇ ਮਾਪੇ ਹੋਣ, ਚਾਹੇ ਸਾਡੇ ਟੀਚਰ ਹੋਣ, ਜਿਹੜੇ ਉਸਤਾਦ ਨੇ ਸਾਡੇ ਉਸਤਾਦ ਨੇ ਜੀ, ਉਸਤਾਦ ਹੀ ਰਹਿਣੇ ਨੇ।
1: ਬਿਲਕੁਲ
3: ਠੀਕ ਹੈ ਜੀ, ਅਸੀਂ ਯਾਦ ਵੀ ਕਰਦੇ ਹੀ ਹਾਂ ਜਿਨ੍ਹਾਂ ਨੇ ਵੀ ਕਿਸੇ ਜ਼ਿੰਦਗੀ ਚ ਸਾਡੇ ਲਈ ਕੁਛ, ਕਿਸੇ ਬੰਦੇ ਲਈ ਵੀ ਕਿਸੇ ਨੇ ਕੁਛ ਚੰਗਾ ਕੀਤਾ ਹੋਵੇ, ਜੇ ਬੰਦਾ ਉਹਨੂੰ ਸਮਝੇ, ਜੇ ਉਹ ਬੰਦਾ ਉਸ, ਮੈਂ ਆਸਾਨ ਲਾ ਲਓ ਉਹਨੂੰ, ਜੇ ਉਸ ਚੀਜ਼ ਨੂੰ ਸਮਝੇ ਤਾਂ ਉਹ ਗਾਹਾਂ ਕਿਸੇ ਨੂੰ ਕੋਈ ਗੁਣ ਦੱਸ ਸਕਦਾ।
1: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਔਜਲਾ ਸਾਹਿਬ ਬਹੁਤ ਕੁਝ ਸਿੱਖਿਆ। ਚਲੋ ਜੇ ਆਪਣੇ ਪ੍ਰੋਫੈਸ਼ਨ ਦੀ ਵੀ ਗੱਲ ਕਰੀਏ ਤੇ ਇੰਡੀਅਨ ਜਿਹੜੇ ਪ੍ਰੋਫੈਸ਼ਨ ਸੀ, ਪ੍ਰੋਫੈਸ਼ਨ ਸਾਡੇ ਤੋਂ ਉੱਪਰਲੇ ਸੀ, ਸੀਨੀਅਰ ਸੀ, ਉਹ ਸਾਡੇ ਲੋਕਾਂ ਦੇ ਵਿੱਚ ਕੁਝ ਐਸੀ ਕਹਿ ਲਓ ਕਿ ਖੂਨ ਦੇ ਵਿੱਚ ਗਿਆ ਕਿ ਸ਼ੱਕ ਦੀ ਨਜ਼ਰ ਦੇ ਨਾਲ ਸਿਖਾਉਣਾ ਵੀ ਆ ਤਾਂ, ਜਾਂ ਹਰ ਚੀਜ਼ ਮਤਲਬ ਕਿ ਪੂਰੀ ਨਹੀਂ ਦੱਸਣੀ, ਜੇ ਦੱਸਣੀ ਆ ਤਾਂ, ਜੇ ਨਹੀਂ ਦੱਸਣੀ ਆ ਤਾਂ 6-6 ਮਹੀਨੇ ਮਤਲਬ ਕਿ ਕਸਰਤ ਹੀ ਕਰਾਈ ਜਾਣੀ, ਜਾਓ ਮਸਾਲਾ ਲੈ ਕੇ ਆਹ ਵਾਲਾ ਜਾਓ, ਉਹ ਲਾਗੇ ਨਹੀਂ ਖੜਾ ਹੋਣ ਦਿੰਦੇ ਜੀ, ਤੇ ਉਹ ਚੀਜ਼ਾਂ ਹੈਗੀਆਂ ਨੇ ਬਹੁਤ, ਜਿਹੜੇ ਚੰਗੇ ਹੈਗੇ ਆ ਉਹ ਚੁੱਪ ਚਪੀਤੇ ਕੰਮ ਵੀ ਕਰਾ ਦਿੰਦੇ ਆ, ਸਿਖਾ ਵੀ ਦਿੰਦੇ ਆ ਸਾਰਾ ਕੁਝ ਹੀ ਆ।
3: ਨਹੀਂ ਦੇਖੋ ਜੇ ਤਾਂ ਤੁਸੀਂ ਇਮਾਨਦਾਰੀ ਨਾਲ ਸਿੱਖ ਕੇ ਉਹ ਸਿੱਖੇ ਹੋਏ ਇਨਸਾਨ ਦੇ ਪ੍ਰਤੀ ਤੁਹਾਡਾ ਸ਼ਰਧਾ ਰਹੂਗੀ, ਇੱਕ ਇਮਾਨਦਾਰੀ ਰਹੂਗੀ, ਤੁਸੀਂ ਗਾਹਾਂ ਵੀ ਕਿਸੇ ਨੂੰ ਦੇਵੇਂਗੇ ਉਹ ਵੀ ਇਮਾਨਦਾਰੀ ਨਾਲ,
1: ਬਿਲਕੁਲ
3: ਇਮਾਨਦਾਰੀ ਉਹ ਆਊਗੀ।
1: ਬਿਲਕੁਲ
3: ਜੇ ਇਹ ਦੇਖ ਲਿਆ ਵੀ ਭਾਈ ਆਪਾਂ ਇਹ ਤੋਂ ਗੁਣ ਲੈ ਕੇ ਜਿਹੜਾ ਆਪਣਾ ਕੰਮ ਸੀ ਉਹ ਆਪਾਂ ਲੋਟ ਕਰ ਲਿਆ, ਹੁਣ ਗਾਹ ਵਾਲੇ ਦੇ ਨਾਲ ਵੀ ਕਿਤੇ,
1: ਬਿਲਕੁਲ ਹੈ ਜੀ, ਇਹ ਜੋ ਮਰਜ਼ੀ ਕਰੇ, ਬਿਲਕੁਲ ਹੈ ਜੀ,
3: ਉਹ ਫਿਰ ਇੱਕ ਗਲਤ ਮੈਸੇਜ ਵੀ ਜਾਂਦਾ।
1: ਹਾਂ ਬਿਲਕੁਲ ਹੈ ਜੀ,
3: ਉਹ ਸਮਾਜ ਲਈ ਸਭ ਲਈ ਗਲਤ ਮੈਸੇਜ ਵੀ ਜਾਂਦਾ, ਫਿਰ ਉਹਦੇ ਕੀ ਹੁੰਦਾ, ਫਿਰ ਕੋਈ ਚੰਗਾ ਬੰਦਾ ਵੀ ਕਿਸੇ ਨੂੰ ਚੰਗੇ ਗੁਣ ਨਹੀਂ ਦੱਸਦਾ,
1: ਨਹੀਂ ਦਿੰਦਾ ਜੀ, ਬਿਲਕੁਲ ਹੈ
3: ਨਾ। ਜੇ ਹੁਣ ਮੰਨ ਲਓ ਕਈ ਵਾਰੀ ਕਿਸੇ ਬੰਦੇ ਨੂੰ ਸਹੀ ਹੋ ਕਿਸੇ ਹੈਲਪ ਦੀ ਲੋੜ ਹੁੰਦੀ ਹੈ
1: ਜੀ,
3: ਆਪਾਂ ਕਰ ਦਿੰਨੇ ਆ, ਕਈ ਵਾਰੀ ਤੁਹਾਨੂੰ ਠੱਗ ਵੀ ਟੱਕਰ ਜਾਂਦਾ,
1: ਬਿਲਕੁਲ ਹੈ ਜੀ,
3: ਫਿਰ ਉਹ ਜਦ ਤੁਸੀਂ ਠੱਗੇ ਜਾਂਦੇ ਹੋ ਉਹਦੇ ਵਿੱਚ ਇਹ ਨਿਕਲਦਾ ਵੀ ਕਈ ਵਾਰੀ ਕੋਈ ਬਾਹਲਾ ਹੀ ਲੋੜਵੰਦ, ਇਹ ਨੀ ਕਹੇ ਇਕੱਲੇ ਪੈਸੇ ਦੀ ਜਾਂ ਕਿਸੇ ਚੀਜ਼ ਦੀ, ਕਈ ਚੀਜ਼ਾਂ ਜ਼ਿੰਦਗੀ ਚ ਲੋੜਾਂ ਹੁੰਦੀਆਂ ਨੇ,
1: ਬਿਲਕੁਲ,
3: ਕਈ ਵਾਰੀ ਬੰਦੇ ਨੂੰ ਅਸਲੀਅਤ ਦੀ ਲੋੜ ਹੁੰਦੀ ਹੈ ਤੇ ਫਿਰ ਬੰਦਾ ਉਹ ਤੋਂ ਜ਼ਿਆਦਾ ਪੈਰ ਪਿੱਛੇ ਖਿੱਚਦਾ, ਉਹ ਬੰਦਾ ਹਰਟ ਹੁੰਦਾ,
1: ਬਿਲਕੁਲ ਹੈ,
3: ਇਹ ਵੀ ਇੱਕ ਚੰਗੇ ਪੱਖ ਤੇ ਮਾੜੇ ਪੱਖ ਦੋਨਾਂ ਦੀ ਦੇਣ ਹੈ ਨਾ
1: ਜੀ,
3: ਵੀ ਅਸੀਂ ਉਸ ਚੀਜ਼ ਨੂੰ ਲਿਆ ਕਿਵੇਂ ਆ,
1: ਨਾਲੇ ਉਸ ਰਿਸਪੈਕਟ ਦੇ ਤੌਰ ਦੇ ਉੱਤੇ ਲੈ ਲੈਂਦੇ ਸੀ, ਰਿਸਪੈਕਟ ਦੇ ਤੌਰ ਦੇ ਉੱਤੇ ਵੀ ਲੈ ਲੈਂਦੇ ਸੀ। ਮੈਨੂੰ ਚੇਤੇ ਆ, ਮੈਂ ਛੋਟਾ ਹੁੰਦਾ ਕਾਰਖਾਨੇ ਤੇ ਬੈਠਾ ਰਹਿੰਦਾ ਜੀ, ਤਾਂ ਬਹੁਤ ਸਾਰੇ ਲੋਕ ਚਾਹੇ ਉਹਨਾਂ ਨੇ ਕੋਈ ਨਵੀਂ ਮਤਲਬ ਕਿ ਮਸ਼ੀਨਰੀ ਲਾਉਣੀ ਆ ਤੇ ਤਾਂ ਵੀ ਰਿਸਪੈਕਟ ਦੇ ਲਈ ਹੈ ਨਾ, ਜਾਂ ਕਹਿ ਲਓ ਕਿ ਉਹਨਾਂ ਨੇ ਫਾਦਰ ਸਾਹਿਬ ਨੂੰ ਬੁਲਾ ਲੈਣਾ ਕਿ ਇੱਕ ਵਾਰੀ ਉਹਨਾਂ ਨੂੰ ਫਿਰ ਵੀ ਦਿਖਾ ਲਈਏ ਨਾ, ਉਹ ਇੱਕ ਰਿਸਪੈਕਟ ਹੀ ਹੁੰਦੀ ਹੈ ਇੱਕ ਦੂਸਰੇ ਨੂੰ ਦੇਣੀ।
3: ਬਿਲਕੁਲ ਉਸੇ ਤਰ੍ਹਾਂ ਰਿਸਪੈਕਟ ਨੂੰ
1: ਦਈਏ
3: ਤਾਂ ਉਹ ਮੈਸੇਜ ਚੰਗਾ ਜਾਊਗਾ ਨਾ
1: ਜੀ।
3: ਜੇ ਹੁਣ ਇੱਕ ਨੂੰ ਰਗੜ ਦੇਗਾ ਫੜ ਕੇ ਤੇ ਮਤਲਬ ਕਿਤੇ ਵੀ ਸਾਰਾ ਕੁਝ ਨਿਚੋੜੇਗਾ ਤੇ ਦੂਜਾ ਬੰਦਾ ਯਕੀਨ ਵੀ ਨੀ ਕਰਦਾ ਕਹਾਣੀ,
1: ਬਿਲਕੁਲ
3: ਦਸ ਨੂੰ ਹੋਰ ਦੱਸੂਗਾ। ਸੋ

0: ਤਰੀਕੇ ਨਾਲ
1: ਸਾਲ ਸਾਲ ਹੁਣ
0: ਈਪੀਐਸ ਵੀ ਹੈ
1: ਤੇ
0: ਜਦ ਪਤਾ ਹੀ ਨੀ ਵੀ ਇੰਨਾ ਲੋੜ ਉਹਨੂੰ ਮੋੜਨਾ ਕਿਵੇਂ ਆ, ਕਿਵੇਂ ਉਹਨੂੰ ਕੀ ਕਰਨਾ, ਫਿਰ ਉਹਦੇ ਨਾਲ ਨੁਕਸਾਨ ਹੀ ਹੁੰਦਾ।
1: ਬਿਲਕੁਲ
0: ਠੀਕ ਹੈ ਜੀ,
1: ਥੈਂਕ
0: ਵਧੀਆ
1: ਯੂ
0: ਜੀ ਪ੍ਰੋਗਰਾਮ ਸਾਰਾ,
1: ਸ਼ੁਕਰੀਆ
0: ਜੀ
1: ਯੋਗਦਾਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਲੋ ਦੋਸਤੋ, ਇਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਸ਼ਮੀ ਜੀ, ਜਾਂਦੇ ਜਾਂਦੇ ਦੋ ਬੋਲ ਜੀ।
2: ਜੀ ਬਿਲਕੁਲ ਜੀ, ਇਹ ਇੱਕ ਕਹਿ ਲੋ ਵੀ ਮਿਊਚੁਅਲ ਅੰਡਰਸਟੈਂਡਿੰਗ ਰੈਸੀਪ੍ਰੋਕਲ ਹੈ
1: ਜੀ,
2: ਕਿ ਜਿਵੇਂ ਆਪਾਂ ਕਹਿੰਦੇ ਲੈਣ ਦੇਣ ਦੇ ਸੰਬੰਧ ਬਣੇ ਹੁੰਦੇ ਆ। ਇਹੀ ਆ ਕਿ ਆਪਾਂ ਜਦੋਂ ਸਿੱਖਣ ਜਾਣਾ ਹੈ ਤੇ ਸਭ ਕੁਝ ਆਪਣਾ ਖਾਲੀ ਕਰਕੇ ਜਾਈਏ, ਦਿਮਾਗ ਦਿਲ ਦਿਮਾਗ ਖਾਲੀ ਕਰਕੇ ਜਾਈਏ, ਬਿਲਕੁਲ ਖਾਲੀ ਭਾਂਡੇ ਵਾਂਗ, ਉਹ ਚ ਤਾਂ ਹੀ ਕੁਛ ਭਰ ਕੇ ਲਿਆਵਾਂਗੇ ਤੇ ਉਹ ਹਾਸਲ ਵੀ ਕੁਛ ਹੋ ਸਕਦਾ ਹੈ। ਜੇ ਅਸੀਂ ਭਰੇ ਭਰਾਏ ਗਏ ਤੇ ਭਰੇ ਭਰਾਈ ਮੁੜ ਆਉਣਾ ਤੇ ਉਹਦਾ ਕੋਈ ਮਤਲਬ ਨੀ ਹੈਗਾ। ਤੇ ਆਪਾਂ ਲੈ ਕੇ ਜਦੋਂ ਗ੍ਰਹਿਣ ਕਰਨਾ ਕਿਸੇ ਕੋਲ ਕੁਛ ਹਾਸਲ ਕਰਨਾ ਤਾਂ ਨੀਵੇਂ ਹੋ ਕੇ ਹੀ ਮਿਲ ਸਕਦਾ। ਅੱਜ ਬਹੁਤ ਸਾਰੇ ਦੋਸਤਾਂ ਨੇ ਵੀ ਇਹ ਗੱਲ ਕੀਤੀ ਆ ਕਿ ਜਦੋਂ ਅਸੀਂ ਝੁਕਦੇ ਆ, ਜਦੋਂ ਅਸੀਂ ਤੁਸੀਂ ਵੀ ਗੱਲ ਕੀਤੀ ਕਿ ਹਉਮੈ ਨੂੰ ਮਾਰਨਾ ਸਭ ਤੋਂ ਔਖਾ ਕੰਮ ਆ, ਕਿ ਮੈਂ ਚੋ ਮੈਂ ਨੂੰ ਕੱਢਣਾ ਕੋਈ ਹਾਰੀ ਸਾਰੀ ਦਾ ਕੰਮ ਨਹੀਂ। ਪਰ ਜਦੋਂ ਇਹ ਆ ਗਿਆ, ਜਦੋਂ ਇਹ ਗੱਲ ਹੋ ਗਈ ਤਾਂ ਚਮਤਕਾਰ ਹੁੰਦਾ, ਤਾਂ ਜ਼ਿੰਦਗੀ ਬਦਲਦੀ ਆ।
1: ਸ਼ਾਗਿਰਦੀ ਦਾ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਜਿਹੜਾ ਲੈਕਚਰ ਆ, ਮੈਨੂੰ ਲੱਗਦਾ ਕਿ ਇਹ ਹੀ ਆ ਜੀ, ਪੌੜੀ ਕਹਿ ਲੋ ਸਿੱਧੀ, ਹੈ ਨਾ, ਜੇ ਚੜ੍ਹਨੀ ਆ ਤਾਂ।
2: ਬਿਲਕੁਲ ਜੀ ਬਿਲਕੁਲ
1: ਜੀ।
2: ਤੋ ਅੱਜ ਪੁੰਨਿਆ ਹੈ ਔਰ ਫੁੱਲ ਮੂਨ ਹੈ, ਪੂਰਨਮਾਸ਼ੀ ਹੈ, ਕਮਾਲ ਹੋਈ ਪਈ ਹੈ। ਔਰ ਰੋਸ਼ਨ ਦੇਖੋ, ਇਹ ਸਿੰਬੋਲਿਕ ਕਿੱਡੀ ਵੱਡੀ ਚੀਜ਼ ਆ, ਸਿੰਬਲਸ ਨੇ। ਗੁਰੂ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀ, ਗੁਰੂ ਮਤਲਬ ਹਨੇਰਾ ਤੇ ਰੂਹ ਮਤਲਬ ਰੋਸ਼ਨੀ, ਤੇ ਹਨੇਰੇ ਨੂੰ ਜਦੋਂ ਰੋਸ਼ਨੀ ਦੇ ਵਿੱਚ ਆਪਾਂ ਲੈ ਕੇ ਆਉਂਦੇ ਹਾਂ, ਰੋਸ਼ਨੀ ਆਉਂਦੀ ਹੈ ਤੇ ਹਨੇਰਾ ਗਾਇਬ ਹੋ ਜਾਂਦਾ। ਕਹਿੰਦੇ ਵੀ ਹਨੇਰੇ ਨੇ ਰੱਬ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜ ਇਹ ਚਾਨਣ ਮੈਨੂੰ ਟਿਕਣ ਨੀ ਦਿੰਦਾ
1: ਜੀ,
2: ਤੇ ਉਹ ਰੱਬ ਨੇ ਕਿਹਾ ਵੀ ਚਾਨਣ ਤੂੰ ਇਹ ਕੀ ਕਰਦਾ ਬਈ
1: ਜੀ,
2: ਇਹ ਤੂੰ ਮੈਨੂੰ ਤੂੰ ਵੀ ਓਨਾ ਹੀ ਪਿਆਰਾ ਹੈ ਤੇ ਵੀ ਓਨਾ ਹੀ ਪਿਆਰਾ ਹੈ, ਇਹ ਕੀ ਕਰਦਾ ਤੂੰ।
1: ਬਿਲਕੁਲ,
2: ਚਾਨਣ ਨੇ ਕਿਹਾ ਜਨਾਬ ਇਹ ਝੂਠ ਬੋਲਦਾ, ਪਤਾ ਨੀ ਕੀ ਕਹੀ ਜਾਂਦਾ, ਮੈਂ ਜਿੱਥੇ ਵੀ ਗਿਆ ਮੈਨੂੰ ਤਾਂ ਕਿਤੇ ਮਿਲਿਆ ਹੀ ਨੀ
1: ਜੀ,
2: ਕਿਉਂਕਿ ਜਿੱਥੇ ਵੀ ਚਾਨਣ ਜਾਏਗਾ ਉੱਥੇ ਹਨੇਰਾ ਹੋਊਗਾ ਹੀ ਨੀ।
1: ਬਿਲਕੁਲ,
2: ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਕਹਿ ਲੋ ਬਹੁਤ ਹੀ ਸ਼ੋਰਟ ਸਟੋਰੀ ਕਹਿ ਲੋ ਜਾਂ ਕੁਛ ਕਹਿ ਲੋ, ਲੇਕਿਨ ਇਹੀ ਆ ਕਿ ਜਿਹੜੀ ਪੂਰਨਮਾਸ਼ੀ ਆ ਜਾਂ ਪੁੰਨਿਆ ਜਾਂ ਪੂਰਨਮਾਸ਼ੀ ਆ, ਇਹ ਅਗਿਆਨਤਾ ਤੋਂ ਕਹਿ ਲੋ ਵੀ ਗਿਆਨ ਦੀ ਜਿਹੜੀ ਪ੍ਰਾਪਤੀ ਦਾ ਸਫ਼ਰ ਆ ਉਹਦਾ ਇੱਕ ਪ੍ਰਤੀਕ ਮੰਨੀ ਜਾ ਸਕਦੀ ਆ। ਤੇ ਗੁਰੂ ਪੁੰਨਿਆ ਨੂੰ ਆਪਾਂ ਭਾਈ ਸਾਰੇ ਉਸਤਾਦਾਂ ਨੂੰ, ਸਾਰੇ ਗੁਰੂਆਂ ਨੂੰ, ਗੁਰੂ ਸਾਹਿਬਾਨ ਨੂੰ, ਟੀਚਰਸ ਨੂੰ, ਸਾਰਿਆਂ ਨੂੰ ਆਪਾਂ ਪ੍ਰਣਾਮ ਕਰਦੇ ਹਾਂ, ਸਲੂਟ ਕਰਦੇ ਹਾਂ ਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਸੰਪਰਕ ਚ ਲੋਕ ਆਏ ਉਹਨਾਂ ਦੀ ਜ਼ਿੰਦਗੀ ਦਾ ਕਾਇਆ ਕਲਪ ਕੀਤਾ, ਉਹਨਾਂ ਨੂੰ ਅਪਲਿਫਟ ਕੀਤਾ ਔਰ ਬਿਹਤਰ ਜਿਹੜਾ ਹੈ ਸਮਾਜ ਆਲਾ ਦੁਆਲਾ ਜਿਹੜਾ ਹੋਰ ਬਿਹਤਰ ਕੀਤਾ, ਹੋਰ ਰੋਸ਼ਨ ਕੀਤਾ।
1: ਬਿਲਕੁਲ ਹੈ ਜੀ ਜੀ,
2: ਉਹਨਾਂ ਨੂੰ ਪ੍ਰਣਾਮ ਹੈ ਜੀ।
1: ਬਿਲਕੁਲ ਹੈ ਜੀ ਬਿਲਕੁਲ, ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਇਸ ਵਿਸ਼ੇ ਨੂੰ ਲਿਆਉਣ ਦੇ ਲਈ, ਦੋਸਤਾਂ ਮਿੱਤਰਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ, ਤੇ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਸਾਡੇ ਸਹਿਯੋਗੀ, ਸਾਡੇ ਸੀਨੀਅਰ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਖਾਸ ਵਿਸ਼ੇ ਦੇ ਉੱਤੇ, ਗੁਰੂ ਚੇਲਾ ਪਰੰਪਰਾ, ਖਾਸ ਦਿਹਾੜਾ ਅੱਜ ਦਾ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜੇ ਗੱਲਬਾਤ ਦੇ ਵਿੱਚ ਵਾਧਾ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਆਪਣਾ ਐਕਸਪੀਰੀਅੰਸ ਜ਼ਿੰਦਗੀ ਦਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਨਾਲ ਦੀ ਨਾਲ ਦੋਸਤੋ, ਅੱਜ ਦੀਆਂ ਦੇਸ਼ਤੇ ਦੀਆਂ ਖ਼ਬਰਾਂ, ਸਮਾਂ ਵੀ ਤਕਰੀਬਨ ਕਾਫੀ ਹੋ ਚੱਲਿਆ ਤੇ ਉਹਨਾਂ ਦੇ ਵੱਲੋਂ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇੰਟਰਸਟਿੰਗ ਖ਼ਬਰਾਂ ਨੇ ਤੇ ਇਜ਼ਰਾਈਲ ਦੇ ਵਿੱਚ ਵੀ ਹਫੜਾ ਦਫੜੀ ਜਿਹੜੀ ਹੈ ਮਚ ਰਹੀ ਹੈ, ਕਿਉਂਕਿ ਨੇਤਨਯਾਹੂ ਦੇ ਦਿਨ ਜਿਹੜੇ ਨੇ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਜੀ, ਤੇ ਜੋ ਕੇਸ ਹਨ ਕੋਲਾ ਘੁਟਾਲਾ ਉਹ ਜਿਹੜੇ ਨੇ ਖਤਮ ਕਰ ਦਿੱਤੇ ਗਏ ਨੇ ਤੇ ਧਰਨਿਆਂ ਨੇ ਜਿਹੜੀ ਹੈ ਅੱਤ ਮਚਾਈ ਹੈ ਪੰਜਾਬ ਦੇ ਵਿੱਚ ਤੇ ਬੇਅਦਬੀ ਐਕਟ ਦੇ ਵਿਵਾਦ ਦਾ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਸਮਾਂ ਤੇ ਸੀਮਾ ਜਿਹੜੀ ਖਤਮ ਹੋ ਚੁੱਕੀ ਹੈ, ਪਰ ਅੱਜ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ। ਤੇ ਲਓ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅਗਲੀ ਸਾਂਝ ਪਾਉਂਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਨਾਲ ਨਾਲ ਆਖਰ ਦੇ ਵਿੱਚ ਫੋਨ ਕਾਲਾਂ ਵੀ ਲਵਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਦੋਸਤੋ, ਅੱਜ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰੀਏ ਤੇ ਅੱਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੇਤਨਯਾਹੂ ਦੇ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਟਰੰਪ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨ ਗਏ ਨੇ। ਮਨਮੋਹਨ ਸਿੰਘ ਉਹਨਾਂ ਨੂੰ

ਕਲੀਨ ਚਿੱਟ ਦਿੱਤੀ ਗਈ ਹੈ ਤੇ ਕੋਲਾ ਘੁਟਾਲਾ ਮਾਮਲਾ ਜਿਹੜਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਹੈ। ਧਰਨਿਆਂ ਨੇ ਧਰਨ ਪਾਈ ਹੋਈ ਹੈ ਪੰਜਾਬ ਦੇ ਵਿਚ, ਸਿਆਸਤ ਦੇ ਵਿਚ ਤੇ ਨਾਲ ਦੀ ਨਾਲ ਬੇਅਦਬੀ ਐਕਟ ਦੇ ਵਿਚ। ਅਕਾਲ ਤਖ਼ਤ ਸਾਹਿਬ ਦੇ ਉੱਤੇ ਅੱਜ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ ਤੇ ਕੀ ਪੰਜਾਬ ਦੇ ਆਮ ਲੋਕ ਜਾਂ ਲੋਕਾਂ ਦੀ ਆਵਾਜ਼ ਸੱਤਾ ਦੇ ਕੰਨਾਂ ਤੱਕ ਪਹੁੰਚ ਰਹੀ ਹੈ? ਕੀ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਿੱਥੇ ਖੜੀਆਂ ਨੇ ਤੇ ਵਿਦਿਆਰਥੀਆਂ ਦੇ ਸੰਘਰਸ਼ ਤੇ ਧਾਰਮਿਕ ਤੇ ਸਮਾਜਿਕ ਮੁੱਦਿਆਂ ਤੇ ਸੱਚਮੁੱਚ ਕੋਈ ਗੰਭੀਰ ਚਰਚਾ ਹੋ ਰਹੀ ਹੈ ਸਮਾਜ ਦੇ ਵਿਚ, ਪੰਜਾਬ ਦੇ ਵਿਚ, ਕਿ ਸਿਰਫ਼ ਤੇ ਸਿਰਫ਼ ਉਹਨਾਂ ਖ਼ਬਰਾਂ ਨੂੰ ਹੀ ਜਿਹੜਾ ਸਾਹਮਣੇ ਦਿਖਾਇਆ ਜਾਂਦਾ ਹੈ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ? ਤੇ ਲਓ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਣ ਲੱਗੇ ਹਾਂ ਤੁਹਾਡੇ ਨਾਲ ਤੇ ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਆਖਰ ਦੇ ਵਿਚ ਪਾ ਸਕੋਗੇ, ਜੇਕਰ ਕੋਈ ਟੀਕਾ ਟਿੱਪਣੀ ਕਰਨਾ ਚਾਹੋਗੇ ਖ਼ਬਰਾਂ ਦੇ ਮੁਤਾਬਕ ਤੇ ਜੇ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਸਭ ਤੋਂ ਪਹਿਲਾਂ ਕੱਲ ਖ਼ਬਰ ਕੀਤੀ ਸੀ ਦੋਸਤੋ ਜੋਤੀ ਦੀ, ਜੋ ਕਰੰਟ ਲੱਗਣ ਦੇ ਨਾਲ ਜਿਹੜੀ ਸੀ ਉਸਦੀ ਮੌਤ ਹੋਈ। ਹੋਣਹਾਰ PhD ਕਰਦੀ ਨੌਜਵਾਨ ਕੁੜੀ ਜੋਤੀ ਦੀ ਮੌਤ ਮਾਮਲੇ ਦੇ ਵਿਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ ਹੋਇਆ ਤੇ ਐਕਸੀਅਨ ਤੇ SDO ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਦੇ ਵਿਚ ਕਰੰਟ ਲੱਗਣ ਦੇ ਕਾਰਨ PhD ਖੋਜਾਰਥਨ ਜਿਹੜੀ ਹੈ ਜੋਤੀ ਦੀ ਮੌਤ ਦੇ ਮਾਮਲੇ ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਰਕਰਸ ਵਿਭਾਗ ਐਗਜੀਕਿਊਟਿਵ ਇੰਜੀਨੀਅਰ ਐਕਸੀਅਨ ਅਨਿਲ ਠਾਕੁਰ ਤੇ ਕਾਰਜਕਾਰੀ ਸਬ ਡਿਵੀਜ਼ਨ ਇੰਜੀਨੀਅਰ ਇਲੈਕਟ੍ਰੀਕਲ ਜਿਹੜਾ ਲਖਵਿੰਦਰ ਸਿੰਘ ਧਨੋਆ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ। ਦੋਵੇਂ ਅਧਿਕਾਰੀ ਜਾਂਚ ਪੂਰੀ ਹੋਣ ਜਾਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ। ਇਸ ਦੇ ਦੌਰਾਨ ਦੋਵੇਂ ਅਹੁਦਿਆਂ ਦਾ ਵਾਧੂ ਚਾਰਜ ਜਿਹੜਾ ਹੈ ਰਜਿਸਟਰਾਰ ਜਿਹੜੇ ਨੇ ਉਹਦੇ ਕੋਲ ਰਹੇਗਾ। ਇਸ ਦੇ ਦੌਰਾਨ ਮਾਮਲੇ ਦੇ ਵਿਚ ਸੈਕਟਰ 11 ਥਾਣੇ ਦੇ ਵਿਚ ਲਾਪਰਵਾਹੀ ਕਾਰਨ ਮੌਤ ਦਾ ਕੇਸ ਵੀ ਜਿਹੜਾ ਦਰਜ ਕਰ ਲਿਆ ਗਿਆ। ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਤੇ ਯੂਨੀਵਰਸਿਟੀ ਨੇ ਜੋਤੀ ਦੇ ਪਰਿਵਾਰ ਦੇ ਲਈ 16 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਉਸਦੇ ITI ਪਾਸ ਭਰਾ ਨੂੰ ਜਿਹੜਾ ਨਿਯਮਾਂ ਦੇ ਅਨੁਸਾਰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਜੋਤੀ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੇ ਲਈ ਸਹਿਮਤੀ ਦੇ ਦਿੱਤੀ ਸੀ ਤੇ ਇਸ ਖ਼ਬਰ ਦੇ ਲਿਖਣ ਜਾਣੇ ਤੱਕ ਪੋਸਟਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ ਗਈ ਤੇ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਰਿਪੋਰਟ ਦੇ ਵਿਚ ਆਉਣ ਤੋਂ ਬਾਅਦ ਹੀ ਜਿਹੜੀ ਹੋਵੇਗੀ। ਇਸੇ ਤਰ੍ਹਾਂ ਪੰਜਾਬ ਦੇ ਵਿਚ ਮਾਈਨਿੰਗ ਵਿਭਾਗ ਜਿਹੜਾ ਉਹਦਾ SDO ਗ੍ਰਿਫ਼ਤਾਰ ਕੀਤਾ ਹੈ। ਕਾਰਨਾਮਾ ਜਾਣ ਕੇ ਹੈਰਾਨ ਹੋਵੋਗੇ, ਪਰੇਸ਼ਾਨ ਹੋਵੋਗੇ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਦੇ ਵਿਚੋਂ ਜਿਹੜਾ ਰਿਪੋਰਟ ਜਿਹੜਾ ਕਮਾਇਆ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਮੁਹਾਲੀ ਨੇ ਮਾਈਨਿੰਗ ਵਿਭਾਗ ਦੇ ਡੇਰਾ ਬਸੀ ਵਿਖੇ ਤਾਇਨਾਤ ਸਬ ਡਿਵੀਜ਼ਨ ਅਫਸਰ ਜਿਹੜੇ ਨੇ SDO ਰਮਨਜੋਤ ਸਿੰਘ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਟੋਲ ਫਰੀ ਨੰਬਰ ਦੇ ਉੱਤੇ ਦਰਜ ਸ਼ਿਕਾਇਤ ਦੇ ਉਪਰੰਤ ਕੀਤੀ ਗਈ ਹੈ। ਕਹਿੰਦੇ SDO ਖਿਲਾਫ਼ 40 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਹੇਠ FIR ਨੰਬਰ 16 ਦਰਜ ਕੀਤੀ ਗਈ ਤੇ ਇਸ ਤੋਂ ਬਾਅਦ ਉਹ 19,40,000 ਰੁਪਏ ਰਿਸ਼ਵਤ ਲੈਣ ਦੇ ਲਈ ਸਹਿਮਤ ਹੋ ਗਿਆ। ਬੇਨਤੀ ਕਰਨ ਦੇ ਉੱਤੇ ਸ਼ਿਕਾਇਤਕਰਤਾ ਦੀ ਜਿਹੜੀ ਜ਼ਮੀਨ ਤੋਂ ਮਿੱਟੀ ਚੁੱਕਣ ਦੇ ਲਈ ਉਸਦੇ ਵਿਰੁੱਧ ਕਾਰਵਾਈ ਨਾ ਕਰਨ ਬਦਲੇ SDO ਨੇ 8 ਲੱਖ ਰੁਪਏ ਜਿਹੜੇ ਸਨ ਰਿਸ਼ਵਤ ਲਈ ਤੇ ਸ਼ਿਕਾਇਤਕਰਤਾ ਛੋਟੂ ਰਾਮ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਾਂ ਦੇ ਮੁਤਾਬਕ ਮੁਲਜ਼ਮ ਦੇ ਵਿਰੁੱਧ ਦੋਸ਼ ਸਹੀ ਪਾਏ ਗਏ ਨੇ। ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਬੁੱਧਵਾਰ ਨੂੰ ਅੱਜ ਜਿਹੜਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਮੰਤਰੀ ਹਰਜੋਤ ਸਿੰਘ ਬੈਂਸ ਕੈਨੇਡਾ ਦੌਰੇ ਦੇ ਮੁੱਦੇ ਦੇ ਉੱਤੇ ਘਿਰ ਗਏ ਨੇ। ਕੈਨੇਡਾ ਦੌਰੇ ਦੇ ਉੱਤੇ ਯਾਤਰਾ ਭੱਤਿਆਂ ਦੇ ਉੱਤੇ ਉੱਪਰ ਜਿਹੜੇ ਨੇ ਸਵਾਲ ਉੱਠ ਰਹੇ ਨੇ। ਹਾਈ ਕੋਰਟ ਪਹੁੰਚ ਗਿਆ ਹੈ ਮਾਮਲਾ। ਪਟੀਸ਼ਨ ਦੇ ਅਨੁਸਾਰ ਇਸ ਸਬੰਧ ਦੇ ਵਿਚ 9 ਮਾਰਚ 2025 ਨੂੰ ਵਿਦੇਸ਼ ਮੰਤਰਾਲੇ ਨੇ ਵਿਸਤਾਰ ਪੂਰਵਕ ਸ਼ਿਕਾਇਤ ਵੀ ਭੇਜੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋ ਸਕੀ। ਪਟੀਸ਼ਨਰ ਦਾ ਜਿਹੜਾ ਦੋਸ਼ ਹੈ ਕਿ ਇਹ ਮਾਮਲਾ ਜਨਤਕ ਧਨ ਦੀ ਦੁਰਵਰਤੋਂ, ਸਰਕਾਰੀ ਰਿਕਾਰਡ ਦੇ ਵਿਚ ਕਥਿਤ ਗਲਤ ਪੇਸ਼ਕਾਰੀ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ। ਪਟੀਸ਼ਨ ਦੇ ਵਿਚ ਹਾਈ ਕੋਰਟ ਤੋਂ ਕੇਂਦਰ ਸਰਕਾਰ ਨੂੰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ, ਪੰਜਾਬ ਸਰਕਾਰ ਨੂੰ ਮੰਤਰੀ ਤੋਂ ਵਿਦੇਸ਼ ਯਾਤਰਾ ਅਤੇ ਸਥਾਨਕ ਯਾਤਰਾ ਭੱਤਿਆਂ ਦੇ ਰੂਪ ਦੇ ਵਿਚ ਦਿੱਤੀ ਗਈ ਰਕਮ ਵਿਆਜ ਦੇ ਸਮੇਤ ਵਸੂਲਣ ਦਾ ਹੁਕਮ ਦੇਣ ਅਤੇ ਪੰਜਾਬ ਦੇ ਮੰਤਰੀਆਂ ਦੀਆਂ ਵਿਦੇਸ਼ ਯਾਤਰਾਵਾਂ ਦੇ ਵਿਚ ਲਾਜ਼ਮੀ ਪ੍ਰਵਾਨਗੀਆਂ ਦੀ ਪਾਲਣਾ ਦੀ ਜਾਂਚ ਕਰਵਾਉਂਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਇਹ ਪਟੀਸ਼ਨ ਬੁੱਧਵਾਰ ਨੂੰ ਹਾਈਕੋਰਟ ਦੇ ਵਿਚ ਅੱਜ ਜਿਹੜਾ ਰਜਿਸਟਰੀ ਦੇ ਵਿਚ ਫਾਈਲ ਕੀਤੀ ਗਈ ਹੈ। ਸੰਭਵ ਤੌਰ ਦੇ ਉੱਤੇ ਸੁਣਵਾਈ ਲਈ ਅਗਲੇ ਹਫ਼ਤੇ ਸੂਚੀਬੱਧ ਹੋ ਸਕਦੀ ਹੈ।
ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਮੰਤਰੀ ਦੇ ਕੈਨੇਡਾ ਦੌਰੇ ਦੀ ਹਵਾਈ ਟਿਕਟ ਦੇ ਲਈ 3 ਲੱਖ ਰੁਪਏ ਦਾ ਭੁਗਤਾਨ ਪ੍ਰਵਾਨ ਕੀਤਾ। ਨਾਲ ਹੀ ਦੋਸ਼ ਲਗਾਇਆ ਗਿਆ ਕਿ ਜਿਨ੍ਹਾਂ ਤਰੀਕਾਂ ਵਿੱਚ ਜਿਹੜਾ ਸੀਗਾ ਮੰਤਰੀ ਕੈਨੇਡਾ ਦੇ ਵਿੱਚ ਸਨ, ਉਨ੍ਹਾਂ ਦਿਨਾਂ ਦੇ ਲਈ ਪੰਜਾਬ ਤੇ ਦਿੱਲੀ ਦੇ ਵਿੱਚ ਸਥਾਨਕ ਦੌਰੇ ਦੇ ਯਾਤਰਾ ਭੱਤੇ ਵੀ ਪ੍ਰਾਪਤ ਕੀਤੇ ਗਏ। ਪਟੀਸ਼ਨਰ ਦਾ ਕਹਿਣਾ ਹੈ ਕਿ ਸਥਾਨਕ ਦੌਰੇ ਦੇ ਰਿਕਾਰਡ ਦੇ ਵਿੱਚ 17 ਤੋਂ 20 ਜਨਵਰੀ 2024 ਦੇ ਦੌਰਾਨ ਚੰਡੀਗੜ੍ਹ, ਰੋਪੜ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਤੇ ਦਿੱਲੀ ਦੇ ਵਿੱਚ ਮੰਤਰੀ ਦੀ ਮੌਜੂਦਗੀ ਦਰਸਾਈ ਗਈ ਕਿ ਹਾਲੇ ਕਿ ਉਹ ਕੈਨੇਡਾ ਚ ਸਨ, ਜਦੋਂ ਕਿ ਉਸੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਕੈਨੇਡਾ ਪ੍ਰਵਾਸ ਦੇ ਦਸਤਾਵੇਜ਼ ਵੀ ਜਿਹੜੇ ਮੌਜੂਦ ਨੇ। ਦੋ ਜੀ ਏਦਾਂ ਮਿਲਦੇ ਆ ਭੱਤੇ। ਦੂਸਰੇ ਪਾਸੇ ਰੱਜ ਦੇ ਨਹੀਂ ਹੈ, ਜਿੰਨਾ ਮਰਜ਼ੀ ਇਹਨਾਂ ਨੂੰ ਰਜਾ ਲਓ। ਪੈਨਸ਼ਨਰ ਜੁਆਇੰਟ ਫਰੰਟ ਦੀ ਅਗਵਾਈ ਹੇਠ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਜਾਰੀ ਹੋ ਗਈ ਹੈ। ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਦੇ ਵਿੱਚ ਪੈਨਸ਼ਨਰਾਂ ਦੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਗਰਮੀ ਦੇ ਬਾਵਜੂਦ ਵੀ ਪੰਜਾਬ ਭਰ ਦੇ ਵਿੱਚੋਂ ਹਜ਼ਾਰਾਂ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਹੈ। ਪੈਨਸ਼ਨਰ ਜੁਆਇੰਟ ਫਰੰਟ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਪੈਨਸ਼ਨਰ ਫੈਮਿਲੀ, ਪੈਨਸ਼ਨਰ ਅਤੇ ਉਨ੍ਹਾਂ ਦੇ ਵਾਰਸ ਪੰਜਾਬ ਸਰਕਾਰ ਦੇ ਦੁਆਰਾ ਪੈਨਸ਼ਨਰਾਂ ਦੇ ਜਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਬੰਦ ਕਰਨ ਦੀਆਂ ਚਾਲਾਂ ਪ੍ਰਤੀ ਭਾਰੀ ਗੁੱਸਾ ਤੇ ਰੋਹ ਦੇ ਵਿੱਚ ਨੇ। ਉਨ੍ਹਾਂ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ। ਪੈਨਸ਼ਨਰ ਜਿਹੜੇ ਨੇ ਉਨ੍ਹਾਂ ਦੀਆਂ ਪੈਨਸ਼ਨਾਂ ਜਾਮ ਕਰਨ ਦੇ ਲਈ ਬੈਂਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਅਦਾਇਗੀਆਂ ਕਰਨ ਤੋਂ ਪਾਸਾ ਵਟਿਆ ਜਾ ਰਿਹਾ। ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੇ ਲਈ ਡਿਜੀਟਲ ਲਾਈਵ ਸਰਟੀਫਿਕੇਟ ਅਪਡੇਟ ਨਾ ਹੋਣ ਦੇ ਬਹਾਨੇ ਹਜ਼ਾਰਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕੀਆਂ ਹੋਈਆਂ ਨੇ। 2 ਸਾਲ ਦੇ ਬਾਅਦ ਮਿਲਣ ਵਾਲੇ ਸਫਰੀ ਭੱਤੇ ਨੂੰ ਦੇਣ ਦੇ ਲਈ ਵੀ ਉਨ੍ਹਾਂ ਨੂੰ ਉਸ ਨੂੰ ਆਨਲਾਈਨ ਕਰਨ ਦੇ ਲਈ ਪੈਨਸ਼ਨ ਸੇਵਾ ਪੋਰਟਲ ਦੀ ਗੁੰਝਲਦਾਰ ਪ੍ਰਕਿਰਿਆ ਦੇ ਵਿੱਚ ਉਲਝਾ ਕੇ ਉਸਦੀ ਅਦਾਇਗੀ ਨੂੰ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਆਗੂਆਂ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਮੁਲਾਜ਼ਮ ਪੈਨਸ਼ਨਰ ਪੱਖੀ ਫੈਸਲੇ ਲਾਗੂ ਕਰਨ ਦੀ ਬਜਾਏ ਉਨ੍ਹਾਂ ਨੂੰ ਲਟਕਾਉਣ ਦੇ ਲਈ ਪੈਨਸ਼ਨਰਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ। ਬੋਰਡ ਕਾਰਪੋਰੇਸ਼ਨ, ਨਗਰ ਕਮੇਟੀਆਂ ਵਰਗੇ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ। ਪੈਨਸ਼ਨਰਾਂ ਦੇ ਇਲਾਜ ਤੇ ਹੋਏ ਲੱਖਾਂ ਰੁਪਏ ਦੇ ਖਰਚਿਆਂ ਦੀ ਪ੍ਰਤੀਪੂਰਤੀ ਦੇ ਲਈ ਬਣਦਾ ਬਜਟ 2-2 ਸਾਲ ਜਾਰੀ ਨਹੀਂ ਕੀਤਾ ਜਾਂਦਾ, ਜਿਸਦੇ ਕਰਕੇ ਪੰਜਾਬ ਦੇ ਪੈਨਸ਼ਨਰ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ ਅੱਕ ਥੱਕ ਕੇ ਸੰਘਰਸ਼ ਦੇ ਰਾਹ ਦੇ ਵਿੱਚ ਪੈ ਗਏ ਨੇ ਤੇ ਕਾਨੂੰਨੀ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਰ ਆਏ ਨੇ। ਇਸ ਮੌਕੇ ਆਗੂਆਂ ਨੇ ਬੋਲਦਿਆਂ ਇਹ ਵੀ ਕਹਿ ਦਿੱਤਾ ਨਾਲ ਕਿ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਦੇ ਵਿੱਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਆਸੀ ਹਰਜਾਨਾ ਜਿਹੜਾ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਦੌਰਾਨ ਮੀਟਿੰਗ ਦੇ ਵਿੱਚ ਸਰਵਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਸਫਾਈ ਸੇਵਕਾਂ, ਨਰੇਗਾ ਅਤੇ ਜੰਤਰ ਮੰਤਰ ਤੇ ਸ਼ਾਂਤਮਈ ਬੈਠੇ ਬਜ਼ੁਰਗਾਂ, ਬੇਰੋਜ਼ਗਾਰਾਂ ਦੇ ਕੀਤੇ ਜਿਹੜੇ ਨੇ ਅੰਨੇ ਤਸ਼ੱਦਦ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿੱਚ RSS ਦੇ ਪ੍ਰੋਗਰਾਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਦੀ ਵੀ ਜਿਹੜੀ ਹੈ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿਖੇਧੀ ਇਹਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਸਬੰਧੀ ਸਮਾਂ ਪੂਰਾ ਹੋਣ ਦੇ ਉੱਤੇ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਸੌਂਪਿਆ ਆਖਰੀ ਤਰੀਕਾਂ ਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੋਧ ਐਕਟ 2026 ਦੀਆਂ ਇਤਰਾਜ਼ਯੋਗ ਮੱਦਾਂ ਤੇ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਦਿੱਤੇ ਗਏ ਨਿਰਧਾਰਿਤ ਸਮੇਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਪੱਤਰ ਸੌਂਪਿਆ ਗਿਆ। ਇਹ ਪੱਤਰ ਪੰਜਾਬ ਸਰਕਾਰ ਨੇ ਨੁਮਾਇੰਦੇ ਵਜੋਂ ਜਿਹੜਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੌਂਪਿਆ ਗਿਆ, ਜਿਸ ਦੇ ਵਿੱਚ ਬੇਅਦਬੀ ਰੋਕੂ ਕਾਨੂੰਨ ਦੇ ਵਿੱਚ ਇਤਰਾਜ਼ਯੋਗ ਮੱਦਾਂ ਸੰਬੰਧੀ ਸਰਕਾਰ ਦੀ ਤਰਫੋਂ ਪੱਖ ਦੇ ਉੱਤੇ ਇੱਕ ਖਰੜਾ ਸ਼ਾਮਲ ਹੈ ਜੋ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਅਧਿਕਾਰਤ ਰੂਪ ਦੇ ਵਿੱਚ ਅੱਜ ਮਿਤੀ 29 ਜੁਲਾਈ ਨੂੰ ਸੌਂਪਿਆ ਗਿਆ। ਜਾਣਕਾਰੀ ਦੇ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਨੁਮਾਇੰਦਿਆਂ ਨੂੰ ਆਖਿਆ ਗਿਆ ਕਿ ਜੇ ਭੇਜੇ ਗਏ ਜਿਹੜਾ ਇਸ ਖਰੜੇ ਨੂੰ ਘੋਖਣ ਦਾ ਸਮਾਂ ਦਿੱਤਾ ਜਾਵੇ, ਇਸ ਦੇ ਬਾਰੇ ਸਿੱਖ ਸੰਸਥਾਵਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਇਹ 28 ਸਫਿਆਂ ਦਾ ਖਰੜਾ ਹੈ ਤੇ ਇਸ ਪੱਤਰ ਦੇ ਵਿੱਚ 3 ਅਗਸਤ ਨੂੰ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਦੇ ਸੈਸ਼ਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਬਾਰੇ ਚਰਚਾ ਹੈ ਕਿ ਸਰਕਾਰ ਵੱਲੋਂ ਇਸ ਸੈਸ਼ਨ ਦੇ ਵਿੱਚ ਇਤਰਾਜ਼ਯੋਗ ਮੱਦਾਂ ਨੂੰ ਦਰੁਸਤ ਕੀਤਾ ਜਾ ਸਕਦਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਪ੍ਰਤੀਨਿਧ ਨੂੰ ਆਖਿਆ ਗਿਆ ਕਿ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕਾਹਲੀ ਕੀਤੀ ਗਈ ਸੀ ਤੇ ਹੁਣ ਵੀ ਕੀਤੀ ਜਾ ਰਹੀ ਹੈ।
ਤੇ ਮੁੜ ਕਾਹਲੀ ਨਾ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਸੰਦੇਸ਼ ਭਜਵਾਇਆ ਹੈ ਨਾਲ ਕਿ ਇਸ ਮਾਮਲੇ ਦੇ ਵਿਚ ਇਕ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਐਕਟ ਨੂੰ ਜਿਹੜਾ ਅੰਤਿਮ ਪ੍ਰਵਾਨਗੀ ਦੇਣ ਤੋਂ ਪਹਿਲਾਂ ਇਤਰਾਜ਼ਯੋਗ ਮੱਦਾਂ ਤੇ ਸ਼ਬਦਾਵਲੀ ਨੂੰ ਹਟਾਇਆ ਜਾ ਸਕੇ ਤੇ ਇਸ ਸੰਬੰਧ ਦੇ ਵਿਚ ਸਹਿਮਤੀ ਬਣਾਈ ਜਾ ਸਕੇ। ਅੰਮ੍ਰਿਤਪਾਲ ਸਿੰਘ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਮਾਰਚ ਦੇ ਦੌਰਾਨ ਵਧਿਆ ਤਨਾਅ ਤੇ ਵਾਰਸ ਪੰਜਾਬ ਦੇ ਜਿਹੜਾ ਸਮਰਥਕ ਪੁਲਿਸ ਦੀ ਵਾਟਰ ਕੈਨਨ ਦੇ ਉੱਤੇ ਚੜੇ ਨੇ। ਚੰਡੀਗੜ੍ਹ ਸਰਹੱਦ ਦੇ ਉੱਤੇ ਮੋਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲਿਸ ਦੇ ਵੱਲੋਂ ਕੀਤੀ ਗਈ ਬੈਰੀਕੇਟਿੰਗ ਦੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋਈ ਹੈ ਜਦੋਂ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਦੇ ਨਾਲ ਜੁੜਿਆ ਇਕ ਨੌਜਵਾਨ ਪ੍ਰਦਰਸ਼ਨਕਾਰੀ ਪੁਲਿਸ ਦੇ ਵੱਲੋਂ ਤੈਨਾਤ ਕੀਤੀ ਗਈ ਵਾਟਰ ਕੈਨਨ ਵਾਲੀ ਗੱਡੀ ਦੇ ਉੱਤੇ ਜਾ ਚੜਿਆ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਦੇ ਵਿਚ ਦਾਖਲ ਹੋਣ ਅਤੇ ਮੁੱਖ ਮੰਤਰੀ ਨਿਵਾਸ ਦੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਭਾਰੀ ਖਿੱਚੋ ਤਾਂ ਜਾਰੀ ਰਹੀ, ਪਰ ਦੇਖਣ ਨੂੰ ਜੋ ਮਿਲਿਆ ਇੰਨੀ ਜ਼ਿਆਦਾ ਖਿੱਚ ਧੂ ਨਹੀਂ ਹੋਈ ਹੈ। ਬੜੇ ਆਰਾਮ ਦੇ ਨਾਲ ਜਿਹੜਾ ਉਹ ਪਹਿਲਾ ਬੈਰੀਕੇਡ ਜਿਹੜੇ ਟੱਪ ਗਏ ਨੇ। ਜੇ ਇਹ ਵੀ ਮੰਨਿਆ ਜਾਂਦਾ ਭਾਈ ਕਿਤੇ ਨਾ ਕਿਤੇ ਜੋ ਬਦਨਾਮੀ ਪੁਲਿਸ ਵਾਲਿਆਂ ਦੀ ਹੁੰਦੀ ਹੈ ਜਾਂ ਉਹਨਾਂ ਦੇ ਕਾਰਨ ਵੀ ਜਿਹੜਾ ਦੇਖਿਆ ਜਾ ਰਿਹਾ ਕਿ ਮੰਤਰੀ ਸੰਤਰੀ ਤਾਂ ਪਿੱਛੇ ਹਟ ਜਾਂਦੇ ਆ ਪਰ ਭੁਗਤਣਾ ਜਿਹੜਾ ਪ੍ਰਸ਼ਾਸਨ ਨੂੰ ਪੈਂਦਾ ਸਾਰੀਆਂ ਗੱਲਾਂ ਬਾਤਾਂ ਜੋ ਵੀ ਉਹਨਾਂ ਨੂੰ ਤਾਨੇ ਮਿਹਣੇ ਮਿਲਦੇ ਆ ਉਹਨਾਂ ਨੂੰ ਮਿਲਦੇ ਆ ਤੇ ਸਮਾਂ ਵੀ ਸਰਕਾਰ ਦਾ ਥੋੜਾ ਰਹਿ ਗਿਆ ਕਿਤੇ ਨਾ ਕਿਤੇ ਢਿੱਲ ਵਰਤ ਰਹੇ ਨੇ ਜਾਂ ਦੇਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਗਲੀਆਂ ਸਰਕਾਰਾਂ ਉਹਨਾਂ ਦੇ ਵੀ ਸਾਥ ਦੇਣਾ ਪੈਣਾ ਨਾਲ ਤੇ ਇਹਦੇ ਵਿੱਚ ਇੱਕ ਪੱਖ ਹੋਰ ਦੇਖਿਆ ਜਾ ਰਿਹਾ ਕਿਤੇ ਨਾ ਕਿਤੇ ਕੇਂਦਰ ਦੇ ਵੱਲੋਂ ਵੀ ਜਿਹੜਾ ਥੋੜੀ ਮਤੀ ਬਹੁਤੀ ਜਿਹੜੀ ਢਿੱਲ ਮੱਠ ਦਿੱਤੀ ਜਾ ਸਕਦੀ ਹੈ। ਇਹਨਾਂ ਚੀਜ਼ਾਂ ਦੇ ਵਿੱਚ ਉਹ ਫਾਇਦੇ ਵਿੱਚ ਰਹਿੰਦੇ, ਉਹਨਾਂ ਦੇ ਫਾਇਦੇ ਵਿੱਚ ਇਹ ਚੀਜ਼ਾਂ ਜਾਣਗੀਆਂ। ਤੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂਆਂ ਵਰਕਰਾਂ ਤੇ ਸਮਰਥਕਾਂ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਦੂਸਰੇ ਪਾਸੇ ਜੋ ਸਮਝੌਤੇ ਹੋਏ ਸੀ ਪੰਜਾਬ ਸਰਕਾਰ ਦੇ ਉਹ ਰੱਦ ਹੋ ਗਏ ਨੇ। 20,000 ਦੇ ਵਿੱਚ ਨਹੀਂ ਚੱਲਦਾ ਗੁਜ਼ਾਰਾ, ਸਫਾਈ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਦੀ ਆਫਰ ਰੱਦ ਕਰ ਦਿੱਤੀ ਗਈ, ਹੜਤਾਲ ਰਹੇਗੀ ਜਾਰੀ। ਪੰਜਾਬ ਸਰਕਾਰ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਸਫਾਈ ਸੇਵਕਾਂ ਦੇ ਵੱਲੋਂ ਪੈਕੇਜ ਰੱਦ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਐਲਾਨੇ ਵੱਡੇ ਰਾਹਤ ਪੈਕੇਜ ਨੂੰ ਸਫਾਈ ਕਰਮਚਾਰੀਆਂ ਯੂਨੀਅਨਾਂ ਨੇ ਰੱਦ ਕਰ ਦਿੱਤਾ ਤੇ ਸਫਾਈ ਕਰਮਚਾਰੀਆਂ ਨੇ ਸੂਬਾ ਪੱਧਰੀ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ, ਜੋ ਕਿ ਪੰਜਾਬ ਦੇ ਲਈ ਇੱਕ ਨਵੀਂ ਮੁਸੀਬਤ ਫਿਰ ਪੈਦਾ ਹੋ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲੀ ਮੁਲਾਜ਼ਮਾਂ ਦੇ ਲਈ ਪੈਕੇਜ ਦਾ ਐਲਾਨ ਕੀਤਾ, ਜਿਸਦੇ ਤਹਿਤ ਤਨਖਾਹਾਂ ਦੇ ਵਿੱਚ ਵਾਧਾ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਸੀ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਜਿਹੜਾ ਸਰਕਾਰ ਦੀ ਜਿਹੜੀ ਹੈ ਇਸ ਆਫਰ ਨੂੰ ਰੱਦ ਕਰਨ ਤੇ ਹੜਤਾਲ ਨਿਰੰਤਰ ਜਾਰੀ ਰੱਖਣ ਦੀ ਪੁਸ਼ਟੀ ਕਰ ਦਿੱਤੀ। ਕੱਚੇ ਸਫਾਈ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 1 ਅਗਸਤ ਤੋਂ ਵਧਾ ਕੇ 20,520 ਰੁਪਏ ਕਰਨ ਦੀ ਪੇਸ਼ਕਸ਼ ਨੂੰ ਨਕਾਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਟੌਤੀਆਂ ਤੋਂ ਬਾਅਦ ਹੱਥ ਦੇ ਵਿੱਚ ਸਿਰਫ 16,000 ਰੁਪਏ ਦੇ ਕਰੀਬ ਹੀ ਆਉਂਦੇ ਨੇ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਕਿਹਾ ਕਿ ਸਾਡੀ ਮੰਗ ਘੱਟੋ ਘੱਟ 40,000 ਰੁਪਏ ਤਨਖਾਹ ਦੀ ਹੈ, ਇਸ ਦੇ ਲਈ ਅਸੀਂ ਇਸ ਆਫਰ ਨੂੰ ਰੱਦ ਕਰਦੇ ਹਾਂ। ਪਾਰਲੀਮੈਂਟ ਮੌਨਸੂਨ ਸੈਸ਼ਨ ਕਾਂਗਰਸ ਦੇ ਵੱਲੋਂ ਰਾਜ ਸਭਾ ਦੇ ਵਿੱਚ ਨਿਯਮ 267 ਦੇ ਤਹਿਤ ਨੋਟਿਸ ਦਿੱਤਾ ਗਿਆ ਤੇ ਰਾਮ ਮੰਦਰ ਟਰੱਸਟ ਦੇ ਉੱਤੇ ਬਹਿਸ ਮੰਗ ਲਈ ਹੈ। ਯਾਰ ਹੋਰ ਬਹੁਤ ਮੁੱਦੇ ਪਏ ਨੇ, ਇਹਨਾਂ ਤੇ ਲੜੀ ਜਾਣਾ ਤੁਸੀਂ ਧਰਮ ਦੇ ਮੁੱਦਿਆਂ ਤੇ। ਕਾਂਗਰਸ ਨੇ ਬੁੱਧਵਾਰ ਅੱਜ ਰਾਜ ਸਭਾ ਦੇ ਵਿੱਚ ਨਿਯਮ 267 ਤਹਿਤ ਦੋ ਵੱਖ ਵੱਖ ਨੋਟਿਸ ਦਿੱਤੇ ਨੇ, ਜਿਸ ਦੇ ਵਿੱਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਕੰਮਕਾਜ ਵਿੱਤ ਅਤੇ ਕਥਿਤ ਬੇਨਿਜਮੀਆਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਤੁਰੰਤ ਚਰਚਾ ਦੇ ਲਈ ਦਿਨ ਦੇ ਸੂਚੀਬੰਦ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਕਾਂਗਰਸ ਦੇ ਰਾਜ ਸਭਾ ਮੈਂਬਰ ਸੈਯਦ ਨਸੀਰ ਹੁਸੈਨ ਨੇ ਟਰੱਸਟ ਦੇ ਖਾਤਿਆਂ ਤੇ ਕੰਮਕਾਜ ਦੇ ਵਿਆਪਕ ਸੁਤੰਤਰ ਆਡਿਟ ਦੀ ਮੰਗ ਕੀਤੀ ਹੈ ਤੇ ਆਪਣੇ ਨੋਟਿਸ ਦੇ ਵਿੱਚ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇੰਨੇ ਵੱਡੇ ਪੈਮਾਨੇ ਤੇ ਜਨਤਕ ਮਹੱਤਤਾ ਦੇ ਵਾਲੇ ਟਰੱਸਟ ਦੇ ਉੱਤੇ ਲਾਗੂ ਸਰਕਾਰੀ ਨਿਗਰਾਨੀ, ਰੈਗੂਲੇਟਰੀ ਰਿਪੋਰਟਿੰਗ, ਲੋੜਾਂ ਅਤੇ ਸਮੇਂ ਸਮੇਂ ਦੇ ਉੱਤੇ ਜਨਤਕ ਖੁਲਾਸੇ ਦੇ ਮੌਜੂਦਾ ਢਾਂਚੇ ਨੂੰ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਇਸ ਦੇ ਵਿੱਤੀ ਮਾਮਲਿਆਂ ਨੂੰ ਲੈ ਕੇ ਵੱਧ ਰਹੀ ਜਨਤਕ ਬੇਚੈਨੀ ਦੇ ਮੱਦੇਨਜ਼ਰ ਚਰਚਾ ਜ਼ਰੂਰੀ ਸੀ। ਇਸ ਮਾਮਲੇ ਦੇ ਉੱਤੇ ਸਦਨ ਦੇ ਦੁਆਰਾ ਤੁਰੰਤ ਵਿਚਾਰ ਅਤੇ ਚਰਚਾ ਦੀ ਲੋੜ ਹੈ। ਇੱਕ ਵੱਖਰੇ ਨਿਯਮ 267 ਦੇ ਨੋਟਿਸ ਦੇ ਵਿੱਚ ਕਾਂਗਰਸ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਰੱਸਟ ਦੇ ਵਿੱਚ ਕਥਿਤ ਵਿੱਤੀ ਬੇਨਿਜਮੀਆਂ ਦੇ ਉੱਤੇ ਚਰਚਾ ਕਰਨ ਤੇ ਜਵਾਬਦੇਹੀ ਤੈਅ ਕਰਨ ਦੇ ਲਈ
ਦਿਨ ਦੇ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਸਾਬਕਾ ਪੀਐਮ ਮਨਮੋਹਨ ਸਿੰਘ ਖਿਲਾਫ ਕੋਲਾ ਘੁਟਾਲਾ ਕੇਸ ਬੰਦ ਹੋ ਗਿਆ ਤੇ ਸੁਪਰੀਮ ਕੋਰਟ ਦਾ 11 ਸਾਲ ਬਾਅਦ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਕੋਲਾ ਬਲਾਕ ਵੰਡ ਘੁਟਾਲੇ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਕ ਵਿਸ਼ੇਸ਼ ਜੱਜ ਨੇ ਸਮਨ ਜਾਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਸੀਬੀਆਈ ਦੇ ਦੁਆਰਾ ਦਾਇਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਇਹ ਮਾਮਲਾ ਯੂਪੀਏ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਓਡੀਸ਼ਾ ਦੇ ਵਿਚ ਹਿੰਡਾਲਕੋ ਇੰਡਸਟਰੀਜ਼ ਨੂੰ ਜਿਹੜਾ ਤਾਲਾਬੀਰਾ ਟੂ ਕੋਲਾ ਬਲਾਕ ਦੀ ਕਥਿਤ ਅਨਿਯਮਤ ਵੰਡ ਸੰਬੰਧ ਦੇ ਨਾਲ ਜਿਹੜਾ ਜੁੜਦਾ ਹੈ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਜਿਹੜਾ ਸੀਗਾ ਕੋਲਾ ਮੰਤਰਾਲੇ ਦਾ ਕਾਰਜ ਜਿਹੜਾ ਭਾਰ ਵੀ ਸੀ। ਸੁਪਰੀਮ ਕੋਰਟ ਤੋਂ ਕਲੀਨ ਚਿੱਟ ਜਿਹੜੀ ਮਿਲੀ ਹੈ ਸੀਬੀਆਈ ਦੀ ਕਲੋਜ਼ਰ ਰਿਪੋਰਟ ਦੇ ਬਾਵਜੂਦ ਦਿੱਲੀ ਦੀ ਇਕ ਹੇਠਲੀ ਅਦਾਲਤ ਨੇ 2015 ਦੇ ਵਿਚ ਮਨਮੋਹਨ ਸਿੰਘ ਹੋਣਾ ਨੂੰ ਦੋਸ਼ੀ ਵਜੋਂ ਜਿਹੜਾ ਸਮਨ ਜਾਰੀ ਕੀਤੇ ਸਨ। ਅਦਾਲਤ ਦਾ ਵਿਚਾਰ ਸੀ ਕਿ ਮਨਮੋਹਨ ਸਿੰਘ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਸਾਬਕਾ ਕੋਲਾ ਸਕੱਤਰ ਪੀਸੀ ਪਾਰਖ ਤੇ ਹੋਰਾਂ ਵਿਰੁੱਧ ਕੇਸ ਨੂੰ ਅੱਗੇ ਵਧਾਉਣ ਦੇ ਲਈ ਕਾਫੀ ਸਬੂਤ ਸਨ। ਮਨਮੋਹਨ ਸਿੰਘ ਨੇ ਸੁਪਰੀਮ ਕੋਰਟ ਦੇ ਵਿਚ ਸਮਨਾਂ ਨੂੰ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਮਾਮਲੇ ਦਾ ਨੋਟਿਸ ਲੈਣ ਦੇ ਵਿਚ ਗਲਤੀ ਕੀਤੀ ਹੈ, ਭਾਵੇਂ ਜਾਂਚ ਏਜੰਸੀ ਨੂੰ ਕੋਈ ਕੇਸ ਮੁਕੱਦਮਾ ਚਲਾਉਣ ਦੇ ਯੋਗ ਨਹੀਂ ਲੱਗਿਆ ਸੀ। ਅਪ੍ਰੈਲ 2015 ਦੇ ਵਿਚ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿਚ ਹੇਠਲੀ ਅਦਾਲਤ ਦੇ ਸਮਨਾਂ ਦੇ ਉੱਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਨਾਲ ਮਨਮੋਹਨ ਸਿੰਘ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚ ਗਏ ਸਨ। ਅਪੀਲ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਅਦਾਲਤ ਦੇ ਵਿਚ ਲੰਬਿਤ ਰਹੀ। ਦਸੰਬਰ 2024 ਦੇ ਵਿਚ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਨੂੰ ਬੇਕਾਰ ਸਮਝਿਆ, ਜਿਸ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਕਾਰਵਾਈ ਬੰਦ ਹੋ ਗਈ ਹੈ ਤੇ ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਮ ਸੰਸਕਾਰ ਨਵੀਂ ਦਿੱਲੀ ਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸੀ। ਪੰਜਾਬੀਆਂ ਨੂੰ ਕੋਈ ਰਾਹਤ ਨਹੀਂ ਹੈ, ਕੈਨੇਡੀਅਨ ਮੰਤਰੀ ਨੇ ਜਿਹੜਾ ਦਾ ਕੋਰਾ ਜਵਾਬ ਆ ਗਿਆ। ਇੰਟਰਨੈਸ਼ਨਲ ਖਬਰਾਂ ਵੱਲ ਨੂੰ ਝਾਤ ਮਾਰੀਏ ਤਾਂ ਕੈਨੇਡਾ ਦੇ ਵਿਚ ਭੁੱਖ ਹੜਤਾਲ ਦੇ ਉੱਤੇ ਬੈਠੇ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਸਾਫ਼ ਨਾ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਸ ਡਿਐਬ ਨੇ ਜਿਹੜਾ ਕਹਿ ਦਿੱਤਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗਤਾ ਸ਼ਰਤਾਂ ਦੇ ਵਿਚ ਨਵੰਬਰ 2024 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਤੇ ਭਾਈ ਜੇ ਤੁਸੀਂ ਪੜ੍ਹਨ ਆਉਂਦੇ ਹੋ ਤਾਂ ਪੜ੍ਹਨ ਦਾ ਹੀ ਵੀਜ਼ਾ ਮਿਲੇਗਾ, ਉੱਥੇ ਰਿਹਾਇਸ਼ ਦਾ ਜਾਂ ਪੱਕੇ ਤੌਰ ਦੇ ਉੱਤੇ ਰਹਿਣ ਦਾ ਥੋੜੀ ਵੀਜ਼ਾ ਮਿਲੇਗਾ। ਸਾਡੇ ਲੋਕੀ ਵੀ ਨਾ ਫਿਰੇਤ ਤੋਂ ਇਹੀ ਸਾਬਤ ਹੁੰਦਾ ਕਿ ਭਾਈ ਅਸੀਂ ਪੜ੍ਹਨ ਨਹੀਂ, ਅਸੀਂ ਤਾਂ ਕੈਨੇਡਾ ਨੂੰ ਆਉਂਦੇ ਹਾਂ। ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਕੈਨੇਡੀਅਨ ਅਰਥਚਾਰੇ ਦੇ ਵਿਚ ਵੱਡਾ ਯੋਗਦਾਨ ਹੈ ਤੇ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਮਸਲੇ ਸੁਲਝਾਉਣ ਦੇ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਦੇ ਅਧੀਨ ਕੰਮ ਕਰਦੀ ਰਹੇਗੀ। ਨਾਲ ਹੀ ਜਿਹੜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਓਟਾਵਾ ਨੇ ਹਾਲ ਹੀ ਦੇ ਵਿਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ PGWP ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਸਖ਼ਤ ਕੀਤਾ। ਲੀਨਾ ਡੈਬ ਨੇ ਦੁਹਰਾਇਆ ਕਿ ਕੈਲਗਰੀ ਜਾਂ ਐਡਮਿੰਟਨ ਦੇ ਵਿਦਿਆਰਥੀਆਂ ਨੂੰ ਫੈਡਰਲ ਨੀਤੀ ਦੇ ਵਿਚ ਤਬਦੀਲੀ ਕਰਕੇ ਵਰਕ ਪਰਮਿਟ ਤੋਂ ਇਨਕਾਰ ਨਹੀਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਬਿਆਨ ਮਗਰੋਂ ਸੰਘਰਸ਼ ਦੇ ਰਾਹ ਤੁਰੇ ਪੰਜਾਬੀ ਵਿਦਿਆਰਥੀਆਂ ਨੂੰ ਕੁਝ ਮਾਯੂਸੀ ਤਾਂ ਕੋਈ ਹੋਈ ਹੈ, ਪਰ ਉਨ੍ਹਾਂ ਨੇ ਮੰਜ਼ਿਲ ਦੇ ਉੱਤੇ ਪੁੱਜਣ ਤੱਕ ਡਟੇ ਰਹਿਣ ਦਾ ਜਿਹੜਾ ਆਹਦ ਵੀ ਕੀਤਾ। ਆਨਲਾਈਨ ਪਾਸਪੋਰਟ ਦੇ ਬਾਰੇ ਨਵੀਂ ਸਹੂਲਤ ਦਾ ਐਲਾਨ ਕਰਨ ਵੈਂਕੂਵਰ ਪੁੱਜੀ ਲੀਨਾ ਡੈਬ ਨੇ ਜਿਹੜਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਟਿੱਪਣੀ ਕੀਤੀ ਹੈ। ਉਸਨੇ ਸਵੀਕਾਰ ਕੀਤਾ ਕਿ ਸਰਕਾਰਾਂ ਨੇ ਹਾਲ ਹੀ ਦੇ ਸਾਲਾਂ ਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਦੇ ਅੰਦਰ ਸਮੱਸਿਆਵਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਾਲ 2024 ਦੇ ਵਿਚ ਸੁਧਾਰ ਹੋਏ ਨੇ, ਪਰ ਵਿਵਾਦਿਤ ਪਰਮਿਟਾਂ ਦੇ ਲਈ ਜਿਹੜਾ ਯੋਗਤਾ ਮਾਪਦੰਡਾਂ ਨੂੰ ਬਰਕਰਾਰ ਰੱਖਿਆ। ਉਸਨੇ ਕਿਹਾ ਕਿ PGWP ਤੇ ਤੁਹਾਡੇ ਖਾਸ ਜਿਹੜੇ ਸਵਾਲਾਂ ਦੇ ਉੱਤੇ ਕੋਈ ਬਦਲਾਅ ਨਹੀਂ ਹੋਇਆ। ਲੀਨਾ ਦੇ ਮੁਤਾਬਕ ਹਮੇਸ਼ਾ ਤੋਂ ਇਹੀ ਨਿਯਮ ਰਿਹਾ ਕਿ ਗੈਰ ਕ੍ਰੈਡਿਟ ਪ੍ਰੋਗਰਾਮ ਜਿਹੜਾ ਹੈ ਇਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਹੱਕਦਾਰ ਨਹੀਂ ਹੁੰਦੇ ਨੇ। ਜਪਾਨ ਦੇ ਵਿਚ ਕੱਲ ਜਿਹੜਾ ਭੂਚਾਲ ਆਇਆ ਉਹਦੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਨੇ ਕਿਹਾ ਕਿ ਦੱਖਣ ਪੱਛਮੀ ਜਪਾਨ ਦੇ ਕੁਝ ਹਿੱਸਿਆਂ ਦੇ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ 13 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ ਤੇ ਬੁੱਧਵਾਰ ਸਵੇਰੇ ਲਾਪਤਾ ਲੋਕਾਂ ਲਈ ਬਚਾਅ ਕਾਰਜ ਜਾਰੀ ਸਨ ਤੇ ਮੰਗਲਵਾਰ ਦੇਰ ਸ਼ਾਮ ਦੱਖਣੀ ਮੁੱਖ ਦੀਪ ਜਿਹੜਾ ਕਿਊਸ਼ੂ ਦੇ
ਕੁਮਾਮੋਟੋ ਖੇਤਰ ਦੇ ਵਿਚ 7.1 ਸ਼ਿਦਤ ਦਾ ਜਿਹੜਾ ਭੂਚਾਲ ਆਇਆ ਸੀ। ਟਾਕਾਈ ਜੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਨੇ ਜੋ ਅਜੇ ਵੀ ਬਚਾਏ ਜਾਣ ਦੀ ਉਡੀਕ ਕਰ ਰਹੇ ਤੇ ਇਹ ਸਮੇਂ ਦੇ ਵਿਰੁੱਧ ਇਕ ਦੌੜ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੱਭਣ ਤੇ ਬਚਾਉਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਦੇਵਾਂਗੇ। ਟਾਕਾ ਇਚੀ ਨੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਦੇ ਵਿਚ ਆਪਣਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। US ਇਰਾਨ ਵਾਰ ਜਿਹੜੀ ਹੈ, ਇਰਾਨ ਦੇ ਨਾਲ ਜੰਗ ਤੋਂ ਬਾਅਦ ਟਰੰਪ ਅਤੇ ਨੇਤਨਯਾਹੂ ਦੇ ਦਰਮਿਆਨ ਪਹਿਲੀ ਮੁਲਾਕਾਤ ਦੇ ਦੌਰਾਨ ਤਣਾਅ ਜਿਹੜਾ ਦੇਖਣ ਨੂੰ ਮਿਲਿਆ। ਅਮਰੀਕਾ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫਰਵਰੀ ਦੇ ਵਿਚ ਇਰਾਨ ਦੇ ਵਿਰੁੱਧ ਸਾਂਝੀ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਮੀਟਿੰਗ ਹੋਈ ਹੈ ਤੇ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵਾਂ ਆਗੂ ਘਰੇਲੂ ਦਬਾਅ ਹੇਠ ਨੇ। ਟਰੰਪ ਸਾਹਿਬ, ਮਿਡ ਚੋਣਾਂ ਆ ਰਹੀਆਂ ਨੇ ਤੇ ਨੇਤਨਯਾਹੂ ਸਾਹਿਬ, ਆਪਣੇ ਮੁਲਕ ਦੀਆਂ ਚੋਣਾਂ ਹੋਣੀਆਂ ਨੇ, PM ਦੀ ਕੁਰਸੀ ਬਦਲਣੀ ਹੈ ਤੇ ਉੱਥੇ ਵਿਰੋਧੀ ਜਿਹੜੇ ਨੇ ਚੰਗੀ ਤਰੀਕੇ ਨਾਲ ਘੇਰ ਰਹੇ ਹੈ, ਕਿਉਂਕਿ ਇੱਕ ਪਾਸੇ ਟਰੰਪ ਕਹਿੰਦਾ ਹੈ ਕਿ ਭਾਈ ਇਰਾਨ ਨੂੰ ਪਰਮਾਣੂ ਸ਼ਕਤੀ ਨਹੀਂ ਬਣਨ ਦੇਣਾ, ਉਹਨਾਂ ਨੂੰ ਆਗਿਆ ਨਹੀਂ ਦੇਣੀ ਇਸ ਚੀਜ਼ ਦੀ, ਤੇ ਅਰਬ ਮੁਲਕਾਂ ਨੂੰ ਦੇ ਰਿਹਾ। ਇਸੇ ਚੀਜ਼ ਨੂੰ ਲੈ ਕੇ ਜਿਹੜੇ ਨੇ ਵਿਰੋਧੀ ਧਿਰਾਂ ਨੇ ਆਪਣੀਆਂ ਇਜ਼ਰਾਈਲ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉੱਥੇ ਦੀਆਂ, ਉਹ ਇਸ ਚੀਜ਼ ਦੇ ਉੱਤੇ ਨਾਰਾਜ਼ ਨੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਰਬ ਮੁਲਕ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਆ, ਕਿਉਂਕਿ ਉਹ ਬਿਜਲੀ ਪੈਦਾ ਕਰਨ ਦੇ ਲਈ ਆਪਣੀ ਨਿਊਕਲੀਅਰ ਸਿਸਟਮ ਲਾਉਣਾ ਚਾਹੁੰਦੇ ਨੇ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣਾ ਚਾਹੁੰਦੇ ਆ, ਤੇ ਟਰੰਪ ਸਾਹਿਬ ਉੱਥੇ ਆਗਿਆ ਦਿੰਦੇ ਆ ਕਿ ਤੁਸੀਂ ਕਰ ਸਕਦੇ ਹੋ। ਪਰ ਨੇਤਨਯਾਹੂ ਨੂੰ ਇਸ ਮੁੱਦੇ ਦੇ ਵਿੱਚ ਘੇਰਿਆ ਜਾ ਰਿਹਾ ਇਜ਼ਰਾਈਲ ਦੇ ਵਿੱਚ ਓਪੋਜੀਸ਼ਨ ਦੇ ਵੱਲੋਂ ਕਿ ਭਾਈ ਇਹ ਚੀਜ਼ਾਂ ਸਾਡੇ ਲਈ ਖਿਲਾਫ਼ ਹੋ ਸਕਦੀਆਂ ਨੇ, ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਜਿਹੜਾ ਨੇਤਨਯਾਹੂ ਨੇ ਉਹ ਆਪਣੀ ਕੁਰਸੀ ਬਚਾਉਣ ਦੇ ਵਿੱਚ ਲੱਗੇ ਹੋਏ ਆ, ਹਾਂ ਦੇ ਵਿੱਚ ਹਾਂ ਤਾਂ ਮਿਲਾਉਣੀ ਪੈਣੀ ਹੈ ਟਰੰਪ ਦੇ। ਨੇਤਨਯਾਹੂ ਮੁੜ ਚੋਣ ਲੜ ਰਹੇ ਨੇ ਤੇ ਟਰੰਪ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਮਹਿੰਗਾਈ ਦੇ ਉੱਤੇ ਆਰਥਿਕ ਸੰਕਟ ਨੂੰ ਜਨਮ ਦੇਣ ਵਾਲੀ ਇਸ ਅਣਚਾਹੀ ਜੰਗ ਨੂੰ ਖਤਮ ਕਰਨ ਦੇ ਲਈ ਦਬਾਅ ਦੇ ਹੇਠ ਨੇ। ਮੀਟਿੰਗ ਤੋਂ ਪਹਿਲਾਂ ਟਰੰਪ ਨੇਤਨਯਾਹੂ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਨੇ ਤੇ ਟਰੰਪ ਨੇ ਫੋਕਸ ਐਂਡ ਫਰੈਡਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਤਨਯਾਹੂ ਪਿਕੈਕਸ ਮਾਊਂਟੇਨ ਤੇ ਜਿਹੜਾ ਇਰਾਨੀ ਗਤੀਵਿਧੀਆਂ ਦੇ ਬਾਰੇ ਖੁਫੀਆ ਜਾਣਕਾਰੀ ਦੇਣ ਦੀ ਯੋਜਨਾ ਬਣਾ ਰਹੇ ਨੇ, ਜਿਸ ਨੂੰ ਟਰੰਪ ਬੰਬ ਦੇ ਨਾਲ ਅਡਾਉਣ ਦੀ ਧਮਕੀ ਦੇ ਚੁੱਕੇ ਨੇ। ਟਰੰਪ ਨੇ ਕਿਹਾ ਕਿ ਉਹ ਸਭ ਕੁਝ ਜਾਣਦੇ ਨੇ ਕਿ ਨੇਤਨਯਾਹੂ ਇਸ ਨੂੰ ਮੁੱਦਾ ਬਣਾ ਰਹੇ ਨੇ ਤਾਂ ਜੋ ਅਮਰੀਕਾ ਨੂੰ ਜੰਗ ਦੇ ਵਿੱਚ ਸ਼ਾਮਲ ਰੱਖਿਆ ਜਾ ਸਕੇ। ਉਹ ਪਿੱਛਾ ਛਡਾ ਰਿਹਾ ਤੇ ਪਰ ਦੂਸਰੇ ਪਾਸੇ ਸ਼ਾਮ ਨੂੰ ਕੋਈ ਨਾ ਕੋਈ ਬਿਆਨ ਦੇ ਦਿੰਦਾ, ਇੱਕ ਪਾਸੇ ਸ਼ਾਂਤੀ ਵਾਰਤਾ ਚੱਲਦੀ ਹੈ। ਟਰੰਪ ਨੇ ਸਵਾਲ ਕੀਤਾ ਕਿ ਅਜਿਹੀਆਂ ਗੱਲਾਂ ਦੁਨੀਆ ਨੂੰ ਦੱਸਣ ਦੀ ਕੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਦੇ ਵਿਚਕਾਰ ਕੁਝ ਮਤਭੇਦ ਜ਼ਰੂਰ ਨੇ ਪਰ ਸਥਿਤੀ ਕਾਫ਼ੀ ਹੱਦ ਤੱਕ ਸਹੀ ਹੈ। ਜਦੋਂ ਫਰਵਰੀ ਦੇ ਵਿੱਚ ਜੰਗ ਸ਼ੁਰੂ ਹੋਈ ਸੀ ਤਾਂ ਦੋਵਾਂ ਨੇਤਾਵਾਂ ਦਾ ਗੱਠਜੋੜ ਮਜ਼ਬੂਤ ਸੀ, ਪਰ ਜਿਵੇਂ ਜਿਵੇਂ ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਟਿਕਾਣਿਆਂ ਦੇ ਉੱਤੇ ਡਰੋਨ ਤੇ ਮਿਜ਼ਾਈਲਾਂ ਦਾ ਹਮਲਾ ਕੀਤਾ, ਹੌਰਮੁਜ਼ ਜਲਮਾਰਗ ਨੂੰ ਬੰਦ ਕੀਤਾ, ਟਰੰਪ ਤੇ ਜੰਗ ਖਤਮ ਕਰਨ ਦਾ ਦਬਾਅ ਵੱਧ ਗਿਆ। ਇਸ ਦੇ ਦੌਰਾਨ ਨੇਤਨਯਾਹੂ ਪਿਛੋਕੜ ਦੇ ਵਿੱਚ ਚਲੇ ਗਏ ਕਿਉਂਕਿ ਟਰੰਪ ਤਹਿਰਾਨ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਮੀਟਿੰਗ ਦੇ ਵਿੱਚ ਲਿਬਨਾਨ ਦੇ ਨਾਲ ਹੋਏ ਫਰੇਮਵਰਕ ਸਮਝੌਤੇ ਤੇ ਅਬਰਾਹਮ ਅਕਾਰਡਸ ਦੇ ਜਿਹੜਾ ਵਿਸਤਾਰ ਦੇ ਉੱਤੇ ਵੀ ਚਰਚਾ ਹੋਵੇਗੀ। ਨੇਤਨਯਾਹੂ ਇਰਾਨ ਦੇ ਪ੍ਰੋਗਰਾਮ ਦੇ ਬਾਰੇ ਇਜ਼ਰਾਈਲੀ ਖੁਫੀਆ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅੱਗੇ ਕੀ ਕਰਨਾ ਹੈ। ਇਹ ਫੈਸਲਾ ਟਰੰਪ ਨੂੰ ਲੈਣਾ ਪਵੇਗਾ। ਇਸ ਤੋਂ ਇਲਾਵਾ ਨੇਤਨਯਾਹੂ ਨੂੰ ਟਰੰਪ ਨੂੰ ਇਹ ਵੀ ਯਕੀਨ ਦਿਵਾਉਣਾ ਪਵੇਗਾ ਕਿ ਉਹ ਗਾਜ਼ਾ ਅਤੇ ਲਿਬਨਾਨ ਦੇ ਵਿੱਚ ਅਮਰੀਕੀ ਕੂਟਨੀਤਿਕ ਯਤਨਾਂ ਦੇ ਵਿੱਚ ਰੁਕਾਵਟ ਨਹੀਂ ਪਾਉਣਗੇ। ਇਜ਼ਰਾਈਲ ਫੌਜ ਜਿਹੜੀ ਹੈ ਉਹਨੇ ਲਿਬਨਾਨ ਦੇ ਵਿੱਚ ਲਿਬਨਾਨੀ ਫੌਜ ਨੂੰ ਤੈਨਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਗਾਜ਼ਾ ਦੇ ਵਿੱਚ ਅੰਤਰਰਾਸ਼ਟਰੀ ਸਥਿਰਤਾ ਬਲ ਜਿਹੜਾ ਉਹਦੇ ਪਹਿਲੇ ਮੈਂਬਰਾਂ ਨੂੰ ਦਾਖਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਦੂਸਰੇ ਪਾਸੇ ਜ਼ੇਲੈਂਸਕੀ ਸਾਹਿਬ ਆਪਣੇ ਰਸ਼ੀਆ ਤੇ ਯੂਕਰੇਨ ਵਾਲੇ ਜ਼ੇਲੈਂਸਕੀ ਵੱਲੋਂ ਵਾਈਟ ਹਾਊਸ ਵਿਖੇ ਟਰੰਪ ਦੇ ਨਾਲ ਫਿਰ ਤੋਂ ਮੁਲਾਕਾਤ ਕੀਤੀ ਹੈ ਤੇ ਅਮਰੀਕਾ ਨਾਲ ਰੱਖਿਆ ਸਹਿਯੋਗ ਵਧਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਜਿਹੜਾ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਤੇ ਓਵਲ ਆਫਿਸ ਦੇ ਵਿੱਚ ਹੋਈ ਇਸ ਬੈਠਕ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਵੱਲੋਂ ਆਪਣੇ ਜਿਹੜਾ ਖੁਦ ਦੇ ਸ਼ਾਂਤੀ ਜਾਂ ਸ਼ਕਤੀਸ਼ਾਲੀ ਹਥਿਆਰ ਤਿਆਰ ਕਰਨ ਤੇ ਰੂਸ ਵਿਰੁੱਧ ਜੰਗ ਵਿੱਚ ਮਦਦਗਾਰ ਹੋਣ ਵਾਲੇ ਹੋਰ ਤਰੀਕਿਆਂ ਦੇ ਉੱਤੇ ਚਰਚਾ ਕੀਤੀ ਹੈ। ਮੀਟਿੰਗ ਤੋਂ ਬਾਅਦ ਜ਼ੇਲੈਂਸਕੀ ਨੇ ਇਸ ਨੂੰ ਇੱਕ ਚੰਗੀ ਮੀਟਿੰਗ ਦੱਸਦਿਆਂ ਪੈਟਰੋਟ ਮਿਜ਼ਾਈਲ ਸਿਸਟਮ ਬਣਾਉਣ ਦਾ ਲਾਇਸੈਂਸ ਦੇਣ ਦੇ ਲਈ ਟਰੰਪ ਦਾ ਧੰਨਵਾਦ ਕਰ ਦਿੱਤਾ ਹੈ।
ਆਪਣੇ ਇਸ ਦੌਰੇ ਦੇ ਦੌਰਾਨ ਜ਼ੇਲੈਂਸਕੀ ਨੇ ਲਾਕਹੀਡ ਮਾਰਟਿਨ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਕੈਪੀਟਲ ਵਿਖੇ ਸੈਨੇਟਰਾਂ ਦੇ ਨਾਲ ਮਿਲ ਕੇ ਪੈਟਰੋਟ ਇੰਟਰਸੈਪਟਰਾਂ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਤੇ ਉਨ੍ਹਾਂ ਰੂਸ ਵਿਰੁੱਧ ਦਬਾਅ ਵਧਾਉਣ ਦੇ ਲਈ ਸਖ਼ਤ ਪਾਬੰਦੀਆਂ ਵਾਲੇ ਬਿੱਲ ਨੂੰ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਸੈਨੇਟ ਨੇ ਰੂਸੀ ਤੇਲ ਗੈਸ ਅਤੇ ਹੋਰ ਨਿਰਯਾਤ ਖਰੀਦਣ ਵਾਲੇ ਦੇਸ਼ਾਂ ਨੂੰ ਜਿਹੜਾ ਜੁਰਮਾਨਾ ਲਗਾਉਣ ਵਾਲੇ ਬਿੱਲ ਦੇ ਉੱਤੇ ਪੱਖ ਦੇ ਵਿੱਚ ਸ਼ੁਰੂਆਤੀ ਵੋਟਿੰਗ ਕੀਤੀ ਹੈ। ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਰੂਸ ਖਾੜੀ ਖੇਤਰ ਦੇ ਵਿੱਚ ਅਮਰੀਕੀ ਬੇਸਾਂ ਦੀਆਂ ਸੈਟੇਲਾਈਟ ਤਸਵੀਰਾਂ ਦੇ ਕੇ ਇਰਾਨ ਦੀ ਮਦਦ ਕਰ ਰਿਹਾ। ਰਾਸ਼ਟਰਪਤੀ ਟਰੰਪ ਨੇ ਇਸ ਦੇ ਕਿਸੇ ਵੱਡੇ ਪ੍ਰਭਾਵ ਨੂੰ ਨਕਾਰ ਦਿੱਤਾ ਤੇ ਮੀਟਿੰਗ ਦੇ ਵਿਚ ਇਹ ਵੀ ਤੈਅ ਹੋਇਆ ਕਿ ਰਾਸ਼ਟਰਪਤੀ ਦੇ ਮੁੱਖ ਦੂਤ ਸਟੀਵ ਵਿਟਕੋਫ ਤੇ ਜਾਰੇਡ ਕੁਸ਼ਨਰ ਭਵਿੱਖ ਦੇ ਵਿਚ ਕੀਵ ਦਾ ਦੌਰਾ ਵੀ ਕਰਨਗੇ। ਡੈਮੋਕਰੇਟਿਕ ਸੈਨੇਟਰ ਦੇ ਵੱਲੋਂ ਗ੍ਰੀਨ ਕਾਰਡ ਬਿੱਲ ਦੀ ਮੁੜ ਹਮਾਇਤ ਕਰ ਦਿੱਤੀ ਗਈ ਹੈ। ਕੈਲੀਫੋਰਨੀਆ ਤੋਂ ਤਜਵੀਜ਼ ਸ਼ੁਦਾ ਕਾਨੂੰਨ ਦੇ ਨਾਲ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋ ਸਕਦਾ ਹੈ। ਕੈਲੀਫੋਰਨੀਆ ਤੋਂ ਡੈਮੋਕਰੇਟਿਕ ਸੈਨੇਟਰ ਨੇ ਐਲੈਕਸ ਪੈਂਡੀਲਾ, ਉਨ੍ਹਾਂ ਨੇ H-1B ਵੀਜ਼ਾ ਧਾਰਕਾਂ ਦੇ ਸਮੇਤ ਅਮਰੀਕਾ ਦੇ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਸਥਾਈ ਰੂਪ ਦੇ ਵਿਚ ਰਹਿਣ ਦਾ ਰਾਹ ਦੇਣ ਵਾਲੇ ਬਿੱਲ ਨੂੰ ਅੱਗੇ ਜਿਹੜਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਪੈਂਡੀਲਾ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਐਕਟ ਆਫ 1929 ਜਿਹੜਾ ਉਹਦੇ ਇਮੀਗ੍ਰੇਸ਼ਨ ਪ੍ਰੋਵਿਜ਼ਨਸ ਨੂੰ ਜਿਹੜਾ ਨਵਿਆਉਣ ਵਾਲੇ ਬਿੱਲ ਦੀ ਮੁੜ ਹਮਾਇਤ ਕੀਤੀ ਹੈ ਤੇ ਬਿੱਲ ਪਹਿਲੀ ਵਾਰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਤਜਵੀਜ਼ ਸ਼ੁਦਾ ਕਾਨੂੰਨ ਲਾਗੂ ਹੋਣ ਦੇ ਨਾਲ ਗ੍ਰੀਨ ਕਾਰਡ ਦੀ ਉਡੀਕ ਵਿਚ ਬੈਠੇ ਵੱਖ ਵੱਖ ਵਰਗਾਂ ਦੇ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਇਸ ਬਿੱਲ ਦਾ ਮਕਸਦ ਅਮਰੀਕਾ ਦੇ ਪੁਰਾਣੇ ਹੋ ਚੁੱਕੇ ਇਮੀਗ੍ਰੇਸ਼ਨ ਸਿਸਟਮ ਦੇ ਵਿਚ ਸਮਝਦਾਰੀ ਭਰਿਆ ਸੁਧਾਰ ਕਰਨਾ ਹੈ ਤਾਂ ਕਿ ਦੇਸ਼ ਭਰ ਦੇ ਵਿਚ ਰਾਸ਼ਟਰਪਤੀ ਟਰੰਪ ਦੇ ਯੋਜਨਾਬੰਦ ਹਮਲਿਆਂ ਦਾ ਮੁਕਾਬਲਾ ਕੀਤਾ ਜਾ ਸਕੇ। ਟਰੰਪ ਇਸ ਇਨ੍ਹਾਂ ਚੀਜ਼ਾਂ ਨੂੰ ਰੱਦ ਕਰ ਰਿਹਾ ਤੇ ਉਹ ਆਪਣੀ ਪੈਰਵਾਈ ਕਰ ਰਹੇ ਨੇ ਇਸ ਚੀਜ਼ ਦੇ ਉੱਤੇ। ਇਸ ਕਾਨੂੰਨ ਦੇ ਤਹਿਤ ਅਮਰੀਕਾ ਦੇ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਸਥਿਰ ਨਿਵਾਸ PR ਦੇ ਲਈ ਅਪਲਾਈ ਕਰਨ ਦੀ ਖੁੱਲ੍ਹ ਦੇਣ ਦੀ ਤਜਵੀਜ਼ ਹੈ, ਬਸ਼ਰਤੇ ਉਹ ਅਪਲਾਈ ਕਰਨ ਤੋਂ ਪਹਿਲਾਂ ਘੱਟੋ ਘੱਟ 7 ਸਾਲ ਤੱਕ ਲਗਾਤਾਰ ਦੇਸ਼ ਦੇ ਵਿਚ ਰਹੇ ਹੋਣ। ਪੈਂਡੀਲਾ ਨੇ ਕਿਹਾ ਕਿ ਸਾਲ ਪਹਿਲਾਂ ਮੈਂ ਸਖ਼ਤ ਮਿਹਨਤ ਕਰਨ ਵਾਲੇ ਪ੍ਰਵਾਸੀਆਂ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਜ਼ਾਲਮ ਵਿਹਾਰ ਦਾ ਜਿਹੜਾ ਵਿਰੋਧ ਕਰਨ ਦੇ ਲਈ ਇਹ ਬਿੱਲ ਪੇਸ਼ ਕੀਤਾ ਸੀ। ਉਦੋਂ ਤੋਂ ਹੀ ਰਾਸ਼ਟਰਪਤੀ ਟਰੰਪ ਦੀ ਡਰ ਫੈਲਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਹੋ ਗਈ, ਤੇਜ਼ ਹੋ ਗਈ ਤੇ ਪਰਿਵਾਰ ਲਗਾਤਾਰ ਬੇਯਕੀਨੇ ਦੇ ਮਾਹੌਲ ਦੇ ਵਿਚ ਜਿਹੜਾ ਸੀ ਰਹਿਣ ਲੱਗ ਪਏ, ਜਦੋਂ ਕਿ ਉਨ੍ਹਾਂ ਇਸ ਦੇਸ਼ ਦੇ ਵਿਚ ਆਪਣੀ ਜ਼ਿੰਦਗੀ ਬਣਾਈ ਹੈ। ਦੂਸਰੇ ਪਾਸੇ ਆਜ਼ਾਦ ਕਸ਼ਮੀਰ ਦੇ ਵਿਚ ਵੀ ਚੰਗਾ ਨਹੀਂ ਹੈ। ਦਾ ਨੈਰੇਟਿਵ ਟੁੱਟ ਗਿਆ, ਪੋਕ ਦੇ ਵਿਚ ਹਿੰਸਾ ਹੋ ਰਹੀ ਹੈ ਤੇ ਪ੍ਰਦਰਸ਼ਨ ਤੇ ਦਮਨ ਹੋ ਰਿਹਾ। ਪਾਕਿਸਤਾਨ ਦਹਾਕਿਆਂ ਤੋਂ ਇਹ ਪ੍ਰਚਾਰ ਕਰਦਾ ਆ ਰਿਹਾ ਸੀ ਕਿ ਉਸਦੇ ਕੰਟਰੋਲ ਵਾਲੇ ਆਜ਼ਾਦ ਕਸ਼ਮੀਰ ਦੇ ਵਿਚ ਸਭ ਠੀਕ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਿਰਫ ਭਾਰਤ ਵਾਲੇ ਕਸ਼ਮੀਰ ਚ ਹੀ ਨਹੀਂ ਹੁੰਦੀ। ਪਰ ਹੁਣ ਇਹ ਕਮਜ਼ੋਰ ਨੈਰੇਟਿਵ ਪੂਰੀ ਤਰ੍ਹਾਂ ਟੁੱਟ ਗਿਆ। ਪੋਕ ਦੇ ਵਿਚ ਹਾਲ ਹੀ ਦੇ ਵਿਚ ਆਟੇ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ਼ ਵੱਡੇ ਪ੍ਰਦਰਸ਼ਨ ਹੋ ਰਹੇ ਨੇ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜੈਕ ਨਾਂ ਦੇ ਗਰੁੱਪ ਨੇ 2023 ਦੇ ਵਿਚ ਆਰਥਿਕ ਮੁੱਦਿਆਂ ਦੇ ਨਾਲ ਸ਼ੁਰੂਆਤ ਕੀਤੀ ਸੀ, ਪਰ ਹੁਣ ਇਹ ਸਵੈ ਸ਼ਾਸਨ ਦੀ ਮੰਗ ਕਰਨ ਵਾਲਾ ਸਿਆਸੀ ਅੰਦੋਲਨ ਬਣ ਗਿਆ ਜਿਸ ਨੇ ਪਾਕਿਸਤਾਨੀ ਫੌਜ ਦੇ ਅਧਿਕਾਰ ਨੂੰ ਵੀ ਚੁਣੌਤੀ ਦੇ ਦਿੱਤੀ ਹੈ। ਜੂਨ 2025 ਦੇ ਵਿਚ ਮਾਮਲਾ ਉਦੋਂ ਹੋਰ ਵਿਗੜ ਗਿਆ ਜਦੋਂ ਪੋਕ ਦੀ ਸੁਪਰੀਮ ਕੋਰਟ ਨੇ ਜੈਕ ਦੀਆਂ ਜਿਹੜੀਆਂ ਸੀ 38 ਮੰਗਾਂ ਦੇ ਵਿਚੋਂ ਸਭ ਤੋਂ ਵੱਡੀ ਮੰਗ ਵਿਧਾਨ ਸਭਾ ਦੀਆਂ 12 ਸ਼ਰਨਾਰਥੀ ਸੀਟਾਂ ਖਤਮ ਕਰਨਾ ਜਿਹੜਾ ਉਹਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ 5 ਜੂਨ ਨੂੰ ਜੈਕ ਤੇ ਪਾਬੰਦੀ ਲਗਾ ਕੇ ਇਸ ਨੂੰ ਅੱਤਵਾਦ ਸਮੂਹ ਘੋਸ਼ਿਤ ਕਰ ਦਿੱਤਾ। 6-7 ਜੂਨ ਦੀ ਰਾਤ ਜੈਕ ਦੇ ਨੇਤਾ ਉਮਰ ਨਜ਼ੀਰ ਕਸ਼ਮੀਰੀ ਉੱਤੇ ਹਮਲਾ ਹੁੰਦਾ ਜਿਸ ਦੇ ਵਿਚ ਉਨ੍ਹਾਂ ਦਾ ਸਾਥੀ ਸ਼ਾਹਜੈਬ ਹਬੀਬ ਮਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਦੇ ਲਈ ਇੰਟਰਨੈਟ ਮੋਬਾਈਲ ਬੰਦ ਕਰ ਦਿੱਤੇ ਜਾਂਦੇ ਨੇ ਤੇ 14,000 ਅਰਧ ਸੈਨਿਕ ਬਲ ਤੈਨਾਤ ਕਰ ਦਿੱਤੇ ਗਏ। ਲੋਕਾਂ ਨੇ ਮੁਜ਼ਫਰਾਬਾਦ ਦੇ ਵੱਲ ਲੌਂਗ ਮਾਰਚ ਕੀਤਾ। ਇਸ ਦੇ ਦੌਰਾਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਨੇ। ਇਸ ਦਮਨ ਦੇ ਖਿਲਾਫ਼ UK ਸਮੇਤ ਦੁਨੀਆਂ ਭਰ ਦੇ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਵਿਰੋਧ ਕੀਤਾ। ਲੰਡਨ ਦੇ ਵਿਚ ਹਜ਼ਾਰਾਂ ਲੋਕਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੱਕ ਮਾਰਚ ਕੀਤਾ। 60 ਤੋਂ ਵੱਧ ਬ੍ਰਿਟਿਸ਼ ਸੰਸਦ ਮੈਂਬਰਾਂ ਨੇ UK ਦੀ ਵਿਦੇਸ਼ ਮੰਤਰੀ ਨੂੰ ਪੱਤਰ ਲੈ ਕੇ ਇਸਲਾਮਾਬਾਦ ਤੋਂ ਸਫ਼ਾਈ ਮੰਗੀ ਹੈ। ਜੈਕ ਦੇ ਨੇਤਾ ਸਰਦਾਰ ਅਮਨ ਖਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਾਕਾਬੰਦੀ ਨਾ ਹਟੀ ਤਾਂ ਲੋਕ ਖਾਣ ਪੀਣ ਅਤੇ ਦਵਾਈਆਂ ਦੇ ਲਈ ਭਾਰਤ ਦਾ ਰੁੱਖ ਕਰ ਸਕਦੇ ਨੇ ਤੇ ਉਨ੍ਹਾਂ ਇਹ ਵੀ ਦੋਸ਼ ਲਗਾ ਦਿੱਤਾ ਕਿ ਪਾਕਿਸਤਾਨੀ ਫੌਜ ਪੋਕ ਦੇ ਲੋਕਾਂ ਨੂੰ ਹਥਿਆਰ ਦੇ ਕੇ ਜਿਹੜਾ ਹੈ ਯਾਨੀ ਕਿ POK ਪੋਕ ਉਹਨੂੰ ਕਿਹਾ POK ਦੇ ਲੋਕਾਂ ਨੂੰ ਹਥਿਆਰ ਦੇ ਕੇ ਭਾਰਤ ਦੇ ਖਿਲਾਫ਼ ਬਗਾਵਤ ਦੇ ਲਈ ਉਕਸਾ ਰਹੇ ਹੈ।
ਇਸ ਸਾਰੀ ਘਟਨਾ ਨੇ ਪਾਕਿਸਤਾਨ ਦੇ ਉਸ ਦਾਅਵੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਕਸ਼ਮੀਰੀਆਂ ਦਾ ਭਲਾ ਪਾਕਿਸਤਾਨ ਦੇ ਨਾਲ ਹੀ ਸੁਰੱਖਿਅਤ ਹੈ। ਜਿੱਥੇ ਪਾਕਿਸਤਾਨ ਭਾਰਤੀ ਕਸ਼ਮੀਰ ਦੇ ਮੁਸਲਮਾਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਉੱਥੇ ਹੀ ਉਹ ਆਪਣੇ ਹੀ ਕੰਟਰੋਲ ਵਾਲੇ ਇਲਾਕੇ ਦੇ ਵਿੱਚ ਕਸ਼ਮੀਰੀਆਂ ਦਾ ਕਤਲ ਕਰ ਰਿਹਾ। ਪੀਓਕੇ ਦੀ ਸਥਾਨਕ ਸਰਕਾਰ ਲੋਕਾਂ ਦੇ ਬੁਨਿਆਦੀ ਮੁੱਦੇ ਹੱਲ ਕਰਨ ਦੇ ਲਈ ਵਿੱਚ ਨਾਕਾਮ ਰਹੀ ਹੈ ਤੇ ਹੁਣ ਕਸ਼ਮੀਰੀ ਬਲੋਚ ਅਤੇ ਪਸ਼ਤੂਨ ਭਾਈਚਾਰੇ ਵੀ ਇਕੱਠੇ ਹੋ ਰਹੇ ਨੇ ਕਿਉਂਕਿ ਸਭ ਨੂੰ ਪਾਕਿਸਤਾਨੀ ਸੁਰੱਖਿਆ ਤੰਤਰ ਤੋਂ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਪੂਰੇ ਪਾਕਿਸਤਾਨ ਦੀ ਸਥਿਰਤਾ ਉੱਤੇ ਜਿਹੜਾ ਸਵਾਲ ਖੜੇ ਹੋ ਰਹੇ ਨੇ। ਚੀਨ ਨੇ ਮੱਛੀ ਉਦਯੋਗ ਸੰਬੰਧੀ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਨੇ ਮੱਛੀ ਉਦਯੋਗ ਨੂੰ ਬਿਹਤਰ ਬਣਾਉਣ ਸੰਬੰਧੀ ਇੱਕ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਕਿ ਇਸ ਦੇ ਵਿੱਚ ਗੈਰ ਕਾਨੂੰਨੀ, ਗੈਰ ਰਿਪੋਰਟ ਕੀਤੇ ਅਤੇ ਗੈਰ ਰੈਗੂਲੇਟਿਡ IUU ਮੱਛੀਆਂ ਫੜਨ ਦੇ ਯਤਨਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। IUU ਫਿਸ਼ਿੰਗ ਜੋਖਮ ਸੂਚਕਾਂਕ ਦੇ ਜਿਹੜਾ ਅਨੁਸਾਰ ਬੀਜਿੰਗ ਦੁਨੀਆਂ ਦੇ ਸਭ ਤੋਂ ਵੱਡੇ ਦੂਰ ਦੁਰਾਡੇ ਪਾਣੀ ਦੇ ਵਿੱਚ ਮੱਛੀਆਂ ਫੜਨ ਵਾਲੇ ਬੇੜੇ ਦੀ ਅਗਵਾਈ ਕਰਦਾ ਹੈ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਾ ਦੇਸ਼ ਹੈ। ਸੱਤ ਅਫਰੀਕੀ ਦੇਸ਼ਾਂ ਕੈਮਰੂਨ, ਗੈਬੀਆ, ਘਾਨਾ, ਗਿਨੀ, ਲਾਬੇਰੀਆ, ਕਾਂਗੋ ਗਣਰਾਜ ਅਤੇ ਸੋਮਾਲੀਆ ਨੇ ਜੂਨ ਦੇ ਵਿੱਚ ਕੀਨੀਆ ਦੇ ਵਿੱਚ 11ਵੇਂ ਸਾਡੇ ਸਮੁੰਦਰੀ ਸੰਮੇਲਨ ਦੇ ਦੌਰਾਨ ਮੋਮਬਾਸਾ ਐਲਾਨਨਾਮੇ ਉੱਤੇ ਦਸਤਖਤ ਕੀਤੇ ਹੈ। ਬੈਲਜੀਅਮ, ਚਿਲੀ, ਡੋਮਿਨਿਕਨ ਜਿਹੜਾ ਗਣਰਾਜ, ਫਰਾਂਸ, ਪਨਾਮਾ, ਪਾਪੂਆ, ਨਿਊ ਗਿਨੀ, ਪੇਰੂ ਅਤੇ ਦੱਖਣੀ ਕੋਰੀਆ ਨੇ ਵੀ ਦਸਤਖਤ ਇਹਦੇ ਉੱਤੇ ਕੀਤੇ ਹੈ, ਹਸਤਾਖਰ ਕੀਤੇ ਹੈ। ਇਹ ਸਮਝੌਤਾ ਗਲੋਬਲ ਚਾਰਟਰ ਫਾਰ ਫਿਸ਼ਰਜ਼, ਜਾਣੀ ਕਿ ਫਿਸ਼ਿੰਗ ਜਿਹੜਾ ਕਰਦੇ ਨੇ, ਮੱਛੀਆਂ ਫੜਦੇ ਆ ਸਮੁੰਦਰੀ, ਪਾਰਦਰਸ਼ਤਾ ਦਾ ਸਮਰਥਨ ਕਰਦਾ ਹੈ ਜਿਸਦਾ ਉਦੇਸ਼ ਡਿਜੀਟਲ ਜਹਾਜ਼ ਰਜਿਸਟਰੀਆਂ ਨੂੰ ਆਧੁਨਿਕ ਬਣਾ ਕੇ ਮੱਛੀਆਂ ਫੜਨ ਦੇ ਉੱਤੇ ਲਾਇਸੈਂਸ ਅਧਿਕਾਰ ਪਹੁੰਚ ਸਮਝੌਤੇ ਤੇ ਕੋਟਾ ਵੰਡ ਪ੍ਰਕਾਸ਼ਿਤ ਜਿਹੜਾ ਕਰਕੇ ਸ਼ਾਸਨ ਨੂੰ ਬਿਹਤਰ ਬਣਾਉਣਾ ਹੈ। ਇਹ ਵੀ ਜਿਹੜਾ ਯਕੀਨੀ ਬਣਾਉਣ ਦੇ ਲਈ ਹੈ ਕਿ ਸਾਰੇ ਉਦਯੋਗਿਕ ਮੱਛੀਆਂ ਫੜਨ ਵਾਲੇ ਜਹਾਜ਼ਾਂ ਕੋਲ ਵਿਲੱਖਣ ਜਹਾਜ਼ ਪਛਾਣਕਰਤਾ ਹੋਣ ਅਤੇ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਜਵਾਬਦੇਹੀ ਬਣਾਉਣ ਦੇ ਲਈ ਜਹਾਜ਼ਾਂ ਤੇ ਮੱਛੀਆਂ ਫੜਨ ਵਾਲੀਆਂ ਕੰਪਨੀਆਂ ਦੇ ਲਾਭਕਾਰੀ ਮਾਲਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ। ਘਾਨਾ ਦੀ ਮੱਛੀ ਪਾਲਣ ਮੰਤਰੀ ਜਿਹੜੀ ਹੈ ਐਮੈਲੀਆ ਆਰਥਰ ਨੇ ਕਿਹਾ ਕਿ ਮੋਮਬਾਸਾ ਸਮਝੌਤਾ ਸਰਕਾਰਾਂ ਨੂੰ ਮੱਛੀ ਪਾਲਣ ਦੇ ਖੇਤਰ ਦੇ ਵਿੱਚ ਪਾਰਦਰਸ਼ਤਾ ਦੇ ਲਈ ਇਕੱਠੇ ਲੜਨ ਦੇ ਤਰੀਕੇ ਪ੍ਰਦਾਨ ਕਰਦਾ ਹੈ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਵੱਡੇ ਵੱਡੇ ਜਹਾਜ਼ ਮੱਛੀਆਂ ਕੱਢ ਕੇ ਲੈ ਜਾਂਦੇ ਆ ਸਮੁੰਦਰੀ ਤੇ ਕੁਦਰਤ ਦਾ ਵੀ ਨੁਕਸਾਨ ਹੋ ਰਿਹਾ। ਪੁਰਤਗਾਲ ਦੀ ਵੱਡੀ ਪਹਿਲ ਹੋਈ ਹੈ, ਬੁਰਕੇ ਅਤੇ ਨਕਾਬ ਪਹਿਨਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਦੱਖਣੀ ਯੂਰਪੀ ਦੇਸ਼ ਪੁਰਤਗਾਲ ਨੇ ਇੱਕ ਵੱਡੀ ਪਹਿਲ ਕੀਤੀ ਹੈ ਤੇ ਪੁਰਤਗਾਲ ਸਰਕਾਰ ਨੇ ਜਨਤਕ ਥਾਵਾਂ ਦੇ ਉੱਤੇ ਬੁਰਕੇ ਅਤੇ ਨਕਾਬ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ। ਇਸ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ 4,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸਰਕਾਰੀ ਆਦੇਸ਼ ਦੇ ਮੁਤਾਬਕ ਜੋ ਮੁਸਲਿਮ ਮਰਦ ਆਪਣੀਆਂ ਪਤਨੀਆਂ ਜਾਂ ਰਿਸ਼ਤੇਦਾਰ ਔਰਤਾਂ ਨੂੰ ਬੁਰਕੇ ਦੇ ਪਹਿਨਣ ਦੇ ਲਈ ਮਜਬੂਰ ਕਰਦੇ ਨੇ ਉਹਨਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਹੋਵੇਗੀ। ਬੁਰਕੇ ਨੂੰ ਔਰਤਾਂ ਦੇ ਜ਼ੁਲਮ ਦਾ ਪ੍ਰਤੀਕ ਤੇ ਜਨਤਕ ਸੁਰੱਖਿਆ ਦੇ ਲਈ ਖਤਰਾ ਦੱਸਿਆ ਗਿਆ ਹੈ। ਦੂਸਰੇ ਪਾਸੇ ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਾ ਦਿੱਤਾ ਹੈ। ਫਰਾਂਸ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਨਾ ਸ਼ੁਰੂ ਕਰਤਾ ਹੈ। ਫਰਾਂਸ ਦੇ ਵਿੱਚ ਸਰਕਾਰ ਦੇ ਮੁਤਾਬਕ ਇਹ ਮਸਜਿਦਾਂ ਅਸਹਿਣਸ਼ੀਲਤਾ ਦਾ ਪ੍ਰਚਾਰ ਕਰ ਰਹੀਆਂ ਨੇ ਤੇ ਕਾਫਰਾਂ ਨੂੰ ਜਿਹੜਾ ਮਾਰਨ ਦਾ ਸੱਦਾ ਦੇ ਰਹੀਆਂ ਨੇ, ਹਿੰਸਾ ਤੇ ਦਹਿਸ਼ਤ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਸਰਕਾਰ ਦੇ ਮੁਤਾਬਕ ਹਰੇਕ ਪੱਛਮੀ ਦੇਸ਼ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। 27 ਜੁਲਾਈ ਨੂੰ ਸੀਨ ਸੇਟ ਡੈਨਿਸ ਦੇ ਪ੍ਰੀਫੈਕਟ ਨੇ ਐਲਾਨ ਕੀਤਾ, ਐਲਾਨੇ ਸੂਸ ਬੋਇਸ ਦੇ ਵਿੱਚ ਸਥਿਤ ਚੈਟ ਲੂਪ ਮਸਜਿਦ ਨੂੰ 6 ਮਹੀਨਿਆਂ ਦੇ ਲਈ ਬੰਦ ਕਰਨ ਦਾ ਇੱਕ ਪ੍ਰੀਫੈਕਟਰੋਲ ਆਦੇਸ਼ ਜਾਰੀ ਕਰ ਦਿੱਤਾ। ਬੰਦ ਕਰਨ ਦਾ ਇਹ ਆਦੇਸ਼ ਅੰਦਰੂਨੀ ਸੁਰੱਖਿਆ ਕੋਡ ਦੇ ਆਰਟੀਕਲ L 227(1) ਦੇ ਅਨੁਸਾਰ ਜਾਰੀ ਕੀਤਾ। ਇਸਦਾ ਕਾਰਨ ਮਸਜਿਦ ਦੇ ਅੰਦਰ ਤੇ ਸੋਸ਼ਲ ਮੀਡੀਆ ਦੇ ਉੱਤੇ ਇਮਾਮਾਂ ਦੇ ਦੁਆਰਾ ਫੈਲਾਈਆਂ ਗਈਆਂ ਅਜਿਹੀਆਂ ਟਿੱਪਣੀਆਂ, ਵਿਚਾਰ ਜਾਂ ਸਿਧਾਂਤ ਸਨ ਜੋ ਹਿੰਸਾ, ਨਫ਼ਰਤ ਜਾਂ ਵਿਤਕਰੇ ਨੂੰ ਭੜਕਾਉਂਦੇ ਨੇ, ਅੱਤਵਾਦ ਦੇ ਕੰਮਾਂ ਦੀ ਵਡਿਆਈ ਕਰਦੇ ਨੇ ਤੇ ਉਹਨਾਂ ਨੂੰ ਅੰਜਾਮ ਦੇਣ ਦੇ ਲਈ ਉਕਸਾਉਂਦੇ ਨੇ। ਪਹਿਲਾਂ ਦੇਖੋ, ਚਾਹੇ ਉਹ ਗੁਰੂ ਘਰ ਸੀ, ਚਾਹੇ ਮਸਜਿਦ ਸੀ, ਚਾਹੇ ਮੰਦਰ ਸੀ ਤੇ ਚਾਹੇ ਗਿਰਜਾਘਰ ਸਨ, ਉਹਨਾਂ ਦੇ ਵਿੱਚ ਜੋ ਬੋਲੀਆਂ ਇਹਨਾਂ ਮੁਲਕਾਂ ਦੇ ਵਿੱਚ ਬੋਲੀਆਂ ਜਾਂਦੀਆਂ ਸਨ ਉਹ ਸੀਕਰਟ ਕਹਿ ਸਕਦੇ ਹਾਂ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ। ਪਰ ਤਕਨੀਕ ਅੱਜ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਹਰ ਚੀਜ਼ ਟਰਾਂਸਲੇਟ ਹੋ ਜਾਂਦੀ ਹੈ, ਤੁਸੀਂ ਕੁਝ ਵੀ ਬੋਲੋ।
ਤੇ ਹੁਣ ਉਹ ਅਗਲੇ ਚੁਕੰਨੇ ਹੋਏ ਨੇ, ਤਕਨੀਕਾਂ ਲਿਆਂਦੀਆਂ ਨੇ ਤੇ ਪੂਰਾ ਅਗਲੇ ਫਿਰ ਸ਼ੱਕ ਤਾਂ ਪਹਿਲਾਂ ਵੀ ਸੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹ ਜਿਹੜਾ ਭਾਈਚਾਰੇ ਦੇ ਲਈ ਨਹੀਂ, ਕਿਤੇ ਨਾ ਕਿਤੇ ਗਲਤ ਚੀਜ਼ਾਂ ਫੈਲਾਉਣ ਨੂੰ ਜਾਂ ਫੰਡਿੰਗਾਂ ਕਰਦੇ ਨੇ ਹੋਰ ਸਾਰੀਆਂ ਚੀਜ਼ਾਂ। ਉਹ ਇਕੱਲਾ ਮੈਂ ਮਸਜਿਦ ਹੀ ਨਹੀਂ ਗੱਲ ਕਰਦਾ, ਹੋਰ ਵੀ ਬਹੁਤ ਸਾਰੇ ਧਰਮਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਇਕੱਲੇ ਇੱਕ ਧਰਮ ਦੀ ਗੱਲ ਨਹੀਂ ਹੈ। ਅੱਗੇ ਉਹ ਦੱਸਦੇ ਆ ਕਿ ਦਰਅਸਲ ਮਸਜਿਦ ਦੇ ਨਿਯਮਤ ਇਮਾਮਾਂ ਦੇ ਉਪਦੇਸ਼ਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਪ੍ਰਸਾਰ ਦੇ ਨਾਲ ਨਾਲ ਮਹਿਮਾਨ ਬੁਲਾਰਿਆਂ ਦੇ ਭਾਸ਼ਣਾਂ ਦੇ ਰਾਹੀਂ ਮਸਜਿਦ ਦੇ ਵਿੱਚ ਮਸਜਿਦ ਇੱਕ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਫੈਲਾਉਂਦੀ ਹੈ ਜੋ ਅੱਤਵਾਦੀ ਸੰਗਠਨਾਂ ਦੇ ਬਿਆਨਬਾਜ਼ੀ ਦੇ ਨਾਲ ਮੇਲ ਖਾਂਦੀ ਹੈ, ਜਿਹਾਦ ਨੂੰ ਜਾਇਜ਼ ਠਹਿਰਾਉਂਦੀ ਹੈ ਤੇ ਸ਼ਹਾਦਤ ਦੀ ਵਡਿਆਈ ਕਰਦੀ ਹੈ। ਅੱਤਵਾਦੀ ਕਾਰਵਾਈਆਂ ਨੂੰ ਭੜਕਾਉਣ ਵਾਲੀਆਂ ਟਿੱਪਣੀਆਂ ਦੀ ਗੰਭੀਰਤਾ ਤੇ ਦੁਹਰਾਓ ਦੇ ਮੱਦੇਨਜ਼ਰ ਮਸਜਿਦ ਨੂੰ 6 ਮਹੀਨਿਆਂ ਦੀ ਮਿਆਦ ਦੇ ਲਈ ਜਿਹੜਾ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ ਵਿਸਤਾਰ ਦੇ ਨਾਲ ਖ਼ਬਰ ਹੈ, ਮਿਸ਼ੀਗਨ ਤੋਂ ਖ਼ਬਰ ਹੈ, ਬੜੀ ਦਰਦਨਾਕ। ਪਤਨੀ ਤੇ 6 ਬੱਚਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਪਤੀ ਨੇ ਸੁਸਾਈਡ ਕਰ ਲਿਆ ਤੇ ਇੰਟਰਨ ਨਾਲ ਜਿਹੜਾ ਸੀ ਅਫੇਅਰ ਦੀ ਦੋਸ਼ ਲੱਗੇ ਨੇ। ਆਪਣੀ ਮੌਤ ਤੋਂ ਪਹਿਲਾਂ ਔਰਤ ਜੋ ਕਿ ਮਿਸ਼ੀਗਨ ਅਮਰੀਕਾ ਦੇ ਵਿੱਚ ਉਸਦੇ 6 ਬੱਚਿਆਂ ਦੇ ਨਾਲ ਮਾਰੀ ਗਈ ਸੀ, ਉਹਨੇ ਆਪਣੇ ਪਤੀ ਤੇ ਇੱਕ ਨੌਜਵਾਨ ਇੰਟਰਨ ਨਾਲ ਅਫੇਅਰ ਹੋਣ ਦਾ ਜਿਹੜਾ ਦੋਸ਼ ਲਗਾਇਆ ਸੀ। ਉਸਨੇ ਜਿਹੜਾ ਸੀ ਰੈੱਡ ਡਿਟ ਤੇ ਇਸ ਅਫੇਅਰ ਦੇ ਉਹਨਾਂ ਦੇ ਰਿਸ਼ਤੇ ਦੇ ਉੱਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵੀ ਲਿਖਿਆ ਸੀ। ਰਿਪੋਰਟ ਦੇ ਅਨੁਸਾਰ 47 ਸਾਲਾਂ ਕ੍ਰਿਸਟੋਫਰ ਕੈਰੋਲ ਕਿਵਿਜ਼ ਨੇ ਆਪਣੀ ਪਤਨੀ 39 ਸਾਲਾਂ ਅਮਾਂਡਾ ਮੈਂਡੀ ਕਰੋਲ ਕਿਵਿਜ਼ ਤੇ ਉਹਨਾਂ ਦੇ 6 ਬੱਚਿਆਂ 5 ਤੋਂ 15 ਸਾਲ ਦੀ ਉਮਰ ਜਿਨ੍ਹਾਂ ਦੇ ਸੀ ਨੂੰ ਗ੍ਰੈਂਡ ਹੈਵਨ ਟਾਊਨਸ਼ਿਪ ਮਿਸ਼ੀਗਨ ਦੇ ਵਿੱਚ ਆਪਣੇ ਘਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਆਪਣੀ ਜਾਨ ਲੈ ਲਈ ਤੇ ਜਾਂਚ ਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਗੋਲੀਬਾਰੀ ਤੋਂ ਬਾਅਦ ਘਰ ਦੇ ਅੰਦਰ ਕਈ ਥਾਵਾਂ ਦੇ ਉੱਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਸੀ। 24 ਜੁਲਾਈ ਨੂੰ ਸੜਦੇ ਘਰ ਦੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਏ ਜਾਣ ਤੋਂ ਬਾਅਦ ਜੋੜੇ ਅਤੇ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਸੋਮਵਾਰ ਨੂੰ ਓਟਾਵਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕਰ ਦਿੱਤੀ ਕਿ ਪਰਿਵਾਰ ਦੇ ਸਾਰੇ 8 ਮੈਂਬਰਾਂ ਦੀ ਮੌਤ ਗੋਲੀਬਾਰੀ ਦੇ ਜ਼ਖਮਾਂ ਦੇ ਨਾਲ ਹੋਈ ਹੈ ਤੇ ਇਸ ਘਟਨਾ ਨੂੰ ਸ਼ੱਕੀ ਕਤਲ ਆਤਮ ਹੱਤਿਆ ਵਜੋਂ ਸ਼੍ਰੇਣੀਬੰਧ ਜਿਹੜਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਪਾਲਤੂ ਜਾਨਵਰ ਅੱਗ ਦੇ ਵਿੱਚ ਮਰ ਗਏ। ਦਾ ਡੈਟਰੋਇਟ ਨਿਊਜ਼ ਅਤੇ ਦਾ ਹਾਲੈਂਡ ਸੈਂਟੀਨਲ ਦੇ ਜਿਹੜਾ ਅਨੁਸਾਰ ਮੈਂਡੀ ਨੇ 2024 ਦੇ ਵਿੱਚ ਰੈਡਿਟ ਉੱਤੇ ਜਿਹੜਾ ਸੀ ਮੈਂਡਿਊਕ 1179 ਯੂਜ਼ਰ ਨੇਮ ਹੇਠ ਆਈਡੀ ਦੇ ਆਪਣੇ ਵਿਆਹ ਦੇ ਬਾਰੇ ਪੋਸਟ ਕੀਤਾ ਸੀ। ਪੋਸਟਾਂ ਦੇ ਵਿੱਚ ਮੈਂਡੀ ਨੇ ਦੱਸਿਆ ਕਿ ਉਹ ਕ੍ਰਿਸਟੋਫਰ ਨੂੰ ਇੱਕ ਇੰਟਰਨ ਦੇ ਵਜੋਂ ਕੰਮ ਕਰਦੇ ਸਮੇਂ ਮਿਲੀ ਸੀ ਤੇ ਉਸ ਸਮੇਂ ਦੇ ਉੱਤੇ ਕ੍ਰਿਸਟੋਫਰ ਉਸ ਤੋਂ ਵੱਡਾ ਸੀ ਤੇ ਤਲਾਕ ਹੋ ਗਿਆ ਸੀ। ਕਈ ਸਾਲਾਂ ਬਾਅਦ ਜਦੋਂ ਉਨ੍ਹਾਂ ਨੇ ਇਕੱਠੇ ਜੀਵਨ ਬਿਤਾਇਆ ਤੇ ਬੱਚਿਆਂ ਦੀ ਪਰਵਰਿਸ਼ ਕੀਤੀ, ਮੈਂਡੀ ਨੇ ਦੋਸ਼ ਲਗਾਇਆ ਕਿ ਕ੍ਰਿਸਟੋਫਰ ਇੱਕ ਹੋਰ ਇੰਟਰਨ ਦੇ ਨਾਲ ਜੁੜ ਗਿਆ ਸੀ ਜੋ ਕਿ ਉਸੇ ਉਮਰ ਦਾ ਸੀ ਜਦੋਂ ਮੈਂਡੀ ਪਹਿਲੀ ਵਾਰ ਮਿਲੀ ਸੀ। ਬੱਚਿਆਂ ਦੀ ਖਾਤਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਲਿਖਿਆ ਕਿ ਉਹ ਤਲਾਕਸ਼ੁਦਾ ਸੀ ਤੇ ਮੇਰੇ ਤੋਂ ਵੱਡਾ ਸੀ। 10 ਸਾਲ ਅਤੇ 5 ਬੱਚਿਆਂ ਤੋਂ ਬਾਅਦ ਉਹ ਦੁਬਾਰਾ ਧੋਖਾ ਕਰ ਰਿਹਾ ਸੀ। ਇੱਕ ਇੰਟਰਨ ਦੇ ਨਾਲ ਉਹੀ ਉਮਰ ਜਿਸ ਉਮਰ ਦੇ ਵਿੱਚ ਮੈਂ ਇੱਕ ਇੰਟਰਨ ਸੀ। ਉਸਨੇ ਲਿਖਿਆ ਕਿ 1 ਸਾਲ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਉਸਨੂੰ ਅੰਤ ਦੇ ਵਿੱਚ ਅਹਿਸਾਸ ਹੋ ਗਿਆ ਕਿ ਉਸਨੂੰ ਆਪਣੇ ਪਤੀ ਦੇ ਕੰਮਾਂ ਦਾ ਬੋਝ ਨਹੀਂ ਚੁੱਕਣਾ ਚਾਹੀਦਾ। ਕਥਿਤ ਅਫੇਅਰ ਦੇ ਬਾਵਜੂਦ ਉਸਨੇ ਕਿਹਾ ਕਿ ਉਸਨੇ ਮੁੱਖ ਤੌਰ ਦੇ ਉੱਤੇ ਆਪਣੇ ਬੱਚਿਆਂ ਦੀ ਖਾਤਰ ਵਿਆਹ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਆਪ ਨੂੰ ਕਹਿੰਦੀ ਰਹੀ ਕਿ ਜਿੰਨੀ ਮੈਨੂੰ ਉਸ ਸਮੇਂ ਆਪਣੇ ਪਤੀ ਦੇ ਨਾਲ ਨਫ਼ਰਤ ਸੀ, ਓਨੀ ਹੀ ਮੈਂ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦੀ ਸੀ। ਉਹਨਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ 4.5 ਸਾਲ ਦੇ ਬਾਅਦ ਅਸੀਂ ਇੱਕ ਬਿਹਤਰ ਜਗ੍ਹਾ ਦੇ ਉੱਤੇ ਹਾਂ। ਹਾਲਾਂਕਿ ਅਸੀਂ ਅਜੇ ਵੀ ਰਿਸ਼ਤੇ ਨੂੰ ਸਿਹਤਮੰਦ ਰੱਖਣ ਦੇ ਲਈ ਸੰਘਰਸ਼ ਕਰਦੇ ਹਾਂ। ਉਸ ਦੇ ਵਿੱਚ ਹਮੇਸ਼ਾ ਕੁਝ ਗੰਭੀਰ ਕਮੀਆਂ ਸਨ ਜਿਨ੍ਹਾਂ ਨੂੰ ਮੈਂ ਨਜ਼ਰ ਅੰਦਾਜ਼ ਕੀਤਾ ਸੀ। ਉਹ ਇੱਕ ਜ਼ਹਿਰੀਲੇ ਪਰਿਵਾਰਕ ਮਾਹੌਲ ਦੇ ਵਿੱਚ ਵੱਡਾ ਹੋਇਆ ਜਿੱਥੇ ਹਰ ਚੀਜ਼ ਦੇ ਬਾਰੇ ਝੂਠ ਬੋਲਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। ਮੈਂਡੀ ਨੇ ਇਹ ਵੀ ਦਾਅਵਾ ਕੀਤਾ ਕਿ ਜੋੜੇ ਨੇ ਆਪਣੇ ਪਤੀ ਦੇ ਗੁਪਤ ਵਿਵਹਾਰ ਦਾ ਜਿਹੜਾ ਪਤਾ ਲੱਗਣ ਤੋਂ ਬਾਅਦ ਵਿਆਹੁਤਾ ਸਲਾਹ ਦੀ ਮੰਗ ਵੀ ਕੀਤੀ। ਇੱਕ ਹੋਰ ਪੋਸਟ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਅਫੇਅਰ ਦੇ ਬਾਰੇ ਪਤਾ ਲੱਗਣ ਤੇ ਧੱਕਾ ਦੇਣ ਦਾ ਵਰਣਨ ਕੀਤਾ। ਇਹ ਕਹਿੰਦੇ ਹੋਏ ਕਿ ਮਾਨਸਿਕ ਤੌਰ ਦੇ ਉੱਤੇ ਟੁੱਟ ਗਈ ਸੀ ਤੇ ਸਹਿਜ ਪ੍ਰਤੀਕਿਰਿਆ ਕੀਤੀ ਸੀ। ਉਸਨੇ ਲਿਖਿਆ ਕਿ ਜਦੋਂ ਉਹ ਹਾਲ ਹੀ ਦੇ ਵਿੱਚ ਦੁਬਾਰਾ ਕੁਝ ਗੁਪਤ ਕਰਦੇ ਫੜਿਆ ਗਿਆ ਸੀ ਤਾਂ ਮੈਂ ਜ਼ੋਰ ਦੇ ਕੇ ਕਿਹਾ ਕਿ ਉਹ ਵਿਅਕਤੀਗਤ ਸਲਾਹ ਦੇ ਲਈ ਜਾਵੇ ਤੇ ਅਸੀਂ ਪਹਿਲੀ ਵਾਰ ਵਿਆਹ ਸਲਾਹ ਵੀ ਸ਼ੁਰੂ ਕੀਤੀ ਸੀ।
ਇਹ ਸਭ ਬਹੁਤ ਉਲਝਣ ਵਾਲਾ ਹੈ ਕਿਉਂਕਿ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਸੰਬੰਧ ਅਸਲ ਦੇ ਵਿੱਚ ਬਹੁਤ ਵਧੀਆ ਨੇ। ਇਹ ਸਿਰਫ ਇਹੀ ਹੈ ਕਿ ਕਈ ਵਾਰ ਉਹ ਅਚਾਨਕ ਗੁਪਤ ਵਿਹਾਰ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੰਦਾ ਹੈ। ਜਾਂਚਕਰਤਾਵਾਂ ਨੇ ਆਖਰ 'ਚ ਖੁਲਾਸਾ ਕੀਤਾ ਕਿ ਕ੍ਰਿਸਟੋਫਰ ਕੈਰੋਲ ਕੀਵਿਜ਼ ਨੂੰ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਵਿੱਚ ਆਪਣੀ ਨੌਕਰੀ ਗੁਆਉਣੀ ਪਈ ਸੀ। ਉਸਨੇ ਸੰਗਠਨ ਦੇ ਵਿੱਚ ਸੇਲਜ਼ ਅਤੇ ਮਾਰਕੀਟਿੰਗ ਦੇ ਉਪ ਪ੍ਰਧਾਨ ਦੇ ਵਜੋਂ ਕੰਮ ਕੀਤਾ ਸੀ। ਬੈਂਕਿੰਗ ਤੇ ਬੀਮਾ ਖੇਤਰਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਮੈਂਡੀ ਨੇ ਗ੍ਰੈਂਡ ਹੈਵਨ ਏਰੀਆ ਪਬਲਿਕ ਸਕੂਲਜ਼ ਡਿਸਟ੍ਰਿਕਟ ਦੇ ਵਿੱਚ ਇੱਕ ਬਦਲ ਅਧਿਆਪਕ ਦੇ ਵਜੋਂ ਕੰਮ ਕੀਤਾ। ਇੱਕ ਪੀਣ ਵਾਲੇ ਪਦਾਰਥ ਕੰਪਨੀ ਦੇ ਵਿੱਚ ਮੁਲਾਕਾਤ ਤੋਂ ਬਾਅਦ ਇਸ ਜੋੜੇ ਨੇ ਅਗਸਤ 2009 ਦੇ ਵਿੱਚ ਵਿਆਹ ਕਰਵਾ ਲਿਆ ਤੇ ਉਹ ਉਸਦੀ ਮੌਤ ਤੋਂ ਪਹਿਲਾਂ ਲਗਭਗ 17 ਸਾਲ ਇਕੱਠੇ ਰਹੇ ਸਨ। ਕਿਆ ਬਾਤਾਂ ਜੀ, ਮੁਹੱਬਤ ਦੀ ਗੱਲ ਹੈ, ਕਿਆ ਬਾਤ ਹੈ, ਇੱਕ ਦੂਸਰੇ ਨੂੰ ਤੇ ਬੱਚਿਆਂ ਨੂੰ ਕਤਲ ਕਰ ਮਾਰਿਆ। ਦੂਸਰੇ ਪਾਸੇ ਜੌਨਸਨ ਐਂਡ ਜੌਨਸਨ ਨੇ ਬੇਬੀ ਪਾਊਡਰ ਕੇਸਾਂ ਦੇ ਨਿਪਟਾਰੇ ਦੇ ਲਈ 550 ਕਰੋੜ ਡਾਲਰ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਹ ਮਾਮਲੇ ਬੜੇ ਪੁਰਾਣੇ ਨੇ, ਫਸੇ ਹੋਏ ਨੇ ਤੇ ਹੁਣ ਉਹਨਾਂ ਨੂੰ ਇਹ ਸ਼ੋਰ ਹੋ ਗਿਆ ਕਿ ਅਸੀਂ ਲੂਜ਼ ਕਰਾਂਗੇ ਭਾਈ ਇਹ ਕੇਸ ਜੌਨਸਨ ਐਂਡ ਜੌਨਸਨ ਵਾਲਿਆਂ ਨੂੰ, ਤੇ ਉਹਨਾਂ ਨੇ ਹੁਣ ਇਹੀ ਰੱਖਿਆ ਕਿ ਇਹਦੇ ਨਾਲੋਂ ਵਧੀਆ ਕਿ ਤੁਸੀਂ ਸਮਝੌਤੇ ਕਰ ਲਓ ਮੁਕੱਦਮਿਆਂ ਦੇ ਉੱਤੇ ਤੇ ਚੰਗੇ ਰਹਿ ਜਾਓਗੇ। ਇਹਨਾਂ ਮੁਕੱਦਮਿਆਂ ਦੇ ਵਿੱਚ ਵਿਸਤਾਰ ਦੇ ਨਾਲ ਖਬਰ ਹੈ ਦੋਸਤੋ, ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਹਨਾਂ ਮੁਕੱਦਮਿਆਂ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਸਦਾ ਬੇਬੀ ਪਾਊਡਰ ਅਤੇ ਟੈਲਕ ਵਾਲੇ ਹੋਰ ਉਤਪਾਦ ਜਿਹੜੇ ਨੇ ਅੰਡਾਸ਼ਯ ਯਾਨੀ ਕਿ ਓਵੇਰੀਅਨ ਦੇ ਕੈਂਸਰ ਦਾ ਕਾਰਨ ਜਿਹੜਾ ਬਣਦੇ ਨੇ, ਜਿਵੇਂ ਕਿ ਆਪਣੇ ਗੁਪਤ ਅੰਗਾਂ ਦੀ ਗੱਲ ਹੈ, ਜਦੋਂ ਉਹਨਾਂ ਦੇ ਉੱਤੇ ਯੂਜ਼ ਕਰਦੇ ਹਾਂ ਤੇ ਉਹ ਜਿਹੜਾ ਇਹਦਾ ਕੈਂਸਰ ਦਾ ਕਾਰਨ ਬਣਦੇ ਆ, ਇਹ ਕੇਸ ਚੱਲੇ ਨੇ। ਪ੍ਰਸਤਾਵਿਤ ਇਤਿਹਾਸਕ ਸਮਝੌਤੇ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖਤਮ ਕਰਨਾ ਹੈ, ਜਿਸ ਨੇ ਨਿਊ ਜਰਸੀ ਸਥਿਤ ਇਸ ਸਿਹਤ ਸੇਵਾ ਕੰਪਨੀ ਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕੀਤਾ। ਇਹ ਕੰਪਨੀ ਜਿਹੜੀ ਹੈ ਆਪਣੇ ਜੌਨਸਨ ਐਂਡ ਜੌਨਸਨ ਪਾਊਡਰ ਆਪਣੇ ਇੰਡੀਆ ਦੇ ਵਿੱਚ ਵੀ ਆਉਂਦਾ ਰਿਹਾ, ਆਉਂਦਾ ਹੁਣ ਵੀ ਆਉਂਦਾ ਹੋਵੇਗਾ। ਜੌਨਸਨ ਐਂਡ ਜੌਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੇ ਜਿਹੜਾ ਟੈਲਕ ਆਧਾਰਿਤ ਉਤਪਾਦਾਂ ਦੇ ਕਾਰਨ ਕੈਂਸਰ ਹੋਇਆ ਤੇ ਉਸਨੇ ਆਪਣੇ ਵਿਆਪਕ ਤੌਰ ਦੇ ਉੱਤੇ ਵਰਤੇ ਜਾਣ ਵਾਲੇ ਬੇਬੀ ਪਾਊਡਰ ਦੇ ਫਾਰਮੂਲੇ ਚ ਬਦਲਾਅ ਕੀਤਾ ਹੈ। ਫਰਮ ਦੇ ਮੁਕੱਦਮੇਬਾਜ਼ੀ ਮਾਮਲਿਆਂ ਦੇ ਉਪ ਪ੍ਰਧਾਨ ਐਰਿਕ ਹਾਸ ਨੇ ਸੋਮਵਾਰ ਨੂੰ ਸਪਸ਼ਟ ਕੀਤਾ ਕਿ ਇਹ ਇਲਜ਼ਾਮ ਬੇਬੁਨਿਆਦ ਨੇ ਤੇ ਜੌਨਸਨ ਐਂਡ ਜੌਨਸਨ ਮਾਮਲੇ ਨੂੰ ਆਖਰਕਾਰ ਖਤਮ ਕਰਨ ਦੇ ਲਈ ਸਮਝੌਤਾ ਕਰਨ ਦੇ ਲਈ ਤਿਆਰ ਹੈ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਹ ਸਮਝੌਤਾ ਲਗਭਗ 76,000 ਮਾਮਲਿਆਂ ਨੂੰ ਕਵਰ ਕਰੇਗਾ, ਜੋ ਟੈਲਕ ਦੇ ਨਾਲ ਜੁੜੇ ਬਾਕੀ ਰਹਿੰਦੇ ਜਿਹੜੇ ਜ਼ਿਆਦਾਤਰ ਦਾਅਵਿਆਂ ਦੇ ਬਰਾਬਰ ਨੇ। ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ $330 ਤੱਕ ਦੀ ਰਕਮ ਦੀ ਪੇਸ਼ਕਸ਼ ਕਰੇਗੀ ਤੇ 2028 ਤੋਂ ਪਹਿਲਾਂ ਇਸ ਤੋਂ ਇਲਾਵਾ ਕੋਈ ਹੋਰ ਭੁਗਤਾਨ ਨਹੀਂ ਕੀਤਾ ਜਾਵੇਗਾ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਟੇਟ ਅਤੇ ਸੰਘੀ ਅਦਾਲਤਾਂ ਦੇ ਵਿੱਚ ਓਵੇਰੀਅਨ ਕੈਂਸਰ ਦੇ ਨਾਲ ਜੁੜੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 95% ਕਾਨੂੰਨੀ ਫਰਮਾਂ ਦੇ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਲਾਜ਼ਮੀ ਹੈ। ਹਾਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ ਕਿ ਉਹ ਹੋਰ ਕਾਨੂੰਨੀ ਕਾਰਵਾਈ ਜਾਰੀ ਰਹਿਣ ਦੀ ਸਥਿਤੀ ਦੇ ਵਿੱਚ ਆਖਰਕਾਰ ਜਿੱਤ ਹਾਸਲ ਕਰ ਲੈਂਦੀ ਹੈ, ਜਿਵੇਂ ਕਿ ਅਦਾਲਤ ਦੇ ਵਿੱਚ ਹੁਣ ਤੱਕ ਸੁਣੇ ਗਏ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਿਤ ਹੱਲ ਕੰਪਨੀ ਨੂੰ ਇਸ ਮਾਮਲੇ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਾ ਹੈ ਜੇ ਕਰਨਾ ਚਾਹੁੰਦੇ ਨੇ, ਤੇ ਜੌਨਸਨ ਐਂਡ ਜੌਨਸਨ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ ਤੇ ਉਪਕਰਨ ਵਿਕਸਿਤ ਕਰਨ ਦੇ ਆਪਣੇ ਮਿਸ਼ਨ ਦੇ ਉੱਤੇ ਧਿਆਨ ਕੇਂਦਰਿਤ ਰੱਖਣ ਦੇ ਵਿੱਚ ਮਦਦ ਕਰੇਗਾ। ਜੌਨਸਨ ਐਂਡ ਜੌਨਸਨ ਦੇ ਸਾਬਕਾ ਖਪਤਕਾਰ ਸਿਹਤ ਕਾਰੋਬਾਰੀ ਕੇਨਵਿਊ ਕੋਲ ਉੱਤਰੀ ਅਮਰੀਕਾ ਤੋਂ ਬਾਹਰ ਜੌਨਸਨ ਦੇ ਬੇਬੀ ਪਾਊਡਰ ਦੇ ਨਾਲ ਜੁੜੀ ਜ਼ਿੰਮੇਵਾਰੀ ਹੈ। ਕੇਨਵਿਊ, ਜਿਸ ਦੇ ਕੋਲ ਬੈਂਡ ਏਡ, ਲਿਸਟਰੀਨ ਅਤੇ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, 2022 ਦੇ ਵਿੱਚ ਜੌਨਸਨ ਐਂਡ ਜੌਨਸਨ ਤੋਂ ਵੱਖ ਕਰਕੇ ਇੱਕ ਅਲੱਗ ਕੰਪਨੀ ਬਣਾ ਦਿੱਤੀ ਗਈ ਸੀ ਕਿਉਂਕਿ ਬਦਨਾਮੀ ਬਹੁਤ ਹੋਈ। ਜੌਨਸਨ ਐਂਡ ਜੌਨਸਨ ਦੇ ਟੈਲਕ ਆਧਾਰਿਤ ਬੇਬੀ ਪਾਊਡਰ ਦੇ ਖਿਲਾਫ਼ ਮੁਕੱਦਮੇ 2009 ਦੇ ਸ਼ੁਰੂ ਦੇ ਵਿੱਚ ਹੀ ਸ਼ੁਰੂ ਹੋ ਗਏ ਸਨ। ਜੁਲਾਈ ਦੇ ਸ਼ੁਰੂ ਦੇ ਵਿੱਚ ਇੱਕ ਸੰਘੀ ਅਦਾਲਤ ਨੇ ਕੰਪਨੀ ਨੂੰ ਉਸ ਵੇਲੇ ਰਾਹਤ ਦਿੱਤੀ ਜਦੋਂ ਉਸਨੇ ਸਵਾਲ ਉਠਾਇਆ ਕਿ ਵਿਅਕਤੀਗਤ ਮੁਕੱਦਮਾ ਕਰਨ ਵਾਲੇ ਇਹ ਸਾਬਤ ਕਰ ਸਕਦੇ ਨੇ ਕਿ ਟੈਲਕ ਉਹਨਾਂ ਦੇ ਯਾਨੀ ਕਿ ਜਿਹੜਾ ਪਾਊਡਰ ਹੈ ਓਵਰੀਅਨ ਕੈਂਸਰ ਦਾ ਸਿੱਧਾ ਕਾਰਨ ਸੀ। ਟੈਲਕ ਇੱਕ ਕੁਦਰਤੀ ਖਣਿਜ ਹੈ ਜੋ ਮੈਗਨੀਸ਼ੀਅਮ, ਸਿਲੀਕਾਨ, ਆਕਸੀਜਨ ਤੇ ਹਾਈਡਰੋਜਨ ਤੋਂ ਬਣਾਇਆ ਹੁੰਦਾ ਹੈ। ਇਸ ਦੀ ਛੋਹ ਸਾਬਣ ਵਰਗੀ ਹੁੰਦੀ ਹੈ ਤੇ ਇਸ ਦੀ ਵਰਤੋਂ ਅਕਸਰ ਬੇਬੀ ਪਾਊਡਰ ਦੇ ਵਿੱਚ ਕੀਤੀ ਜਾਂਦੀ ਹੈ। ਕੰਪਨੀ ਨੂੰ ਉਹਨਾਂ ਖਪਤਕਾਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਦਾ ਦਾਅਵਾ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕ ਉਤਪਾਦ
ਐਸਬੈਸਟਸ ਦੀ ਮਿਲਾਵਟ ਦੇ ਕਾਰਨ ਜਿਹੜਾ ਸੀ ਕੈਂਸਰ ਦਾ ਕਾਰਨ ਬਣੇ ਨੇ। ਟੈਲਕ ਧਰਤੀ ਤੋਂ ਕੱਢਿਆ ਜਾਂਦਾ ਤੇ ਅਕਸਰ ਐਸਬੈਸਟਸ ਵਾਲੀਆਂ ਪਰਤਾਂ ਦੇ ਨੇੜੇ ਮਿਲਦਾ ਤੇ ਐਸਬੈਸਟਸ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ। ਜੌਨਸਨ ਐਂਡ ਜੌਨਸਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਵਾਰ ਵਾਰ ਇਨਕਾਰ ਕੀਤਾ ਤੇ ਆਪਣੇ ਤਾਜ਼ਾ ਐਲਾਨ ਵਿਚ ਕਿਹਾ, ਸਟੱਡੀ ਦਿਖਾਉਂਦਾ ਹੈ ਜੋ ਅਧਿਐਨ ਦਿਖਾਉਂਦੇ ਨੇ ਕਿ ਟੈਲਕ ਸੁਰੱਖਿਅਤ ਹੈ, ਇਸ ਦੇ ਵਿਚ ਐਸਬੈਸਟਸ ਨਹੀਂ ਹੁੰਦਾ ਤੇ ਇਹ ਕੈਂਸਰ ਦਾ ਕਾਰਨ ਨਹੀਂ ਬਣਦਾ। ਐਲਾਨ ਅਮਰੀਕਾ ਦੇ ਵਿਚ ਇਸ ਉਤਪਾਦ ਦੀ ਵਿਕਰੀ ਬੰਦ ਕਰਨ ਤੋਂ 2 ਸਾਲ ਤੋਂ ਵੱਧ ਸਮੇਂ ਦੇ ਬਾਅਦ ਕੀਤਾ ਗਿਆ ਸੀ। ਉਸ ਸਮੇਂ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ ਦੁਨੀਆਂ ਭਰ ਦੇ ਵਿਚ ਆਪਣੇ ਉਤਪਾਦਾਂ ਦੀ ਸਮੀਖਿਆ ਦੇ ਹਿੱਸੇ ਵਜੋਂ ਅਸੀਂ ਟੈਲਕ ਆਧਾਰਿਤ ਬੇਬੀ ਪਾਊਡਰ ਦੀ ਥਾਂ ਪੂਰੀ ਤਰ੍ਹਾਂ ਮੱਕੀ ਦੇ ਸਟਾਰਚ ਆਧਾਰਿਤ ਬੇਬੀ ਪਾਊਡਰ ਲਿਆਉਣ ਦਾ ਵਪਾਰਕ ਜਿਹੜਾ ਫੈਸਲਾ ਕੀਤਾ ਹੈ। ਲੋ ਦੋਸਤੋ, ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਉਮੀਦ ਕਰਦੇ ਹਾਂ ਬਹੁਤ ਕੁਝ ਸਿੱਖਣ ਨੂੰ ਖਬਰਾਂ ਦੇ ਵਿੱਚੋਂ ਵੀ ਲੱਭਦਾ ਹੈ, ਅਪਡੇਟ ਰਹਿੰਦੀ ਹੈ ਜੀ ਕੀ ਕੁਝ ਦੁਨੀਆਂ ਦੇ ਉੱਤੇ ਵਾਪਰ ਰਿਹਾ। ਤੇ ਇੱਥੇ ਹੀ ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੀ ਦੁਨੀਆਂ ਦੇ ਹਾਲਾਤ ਜੋ ਕੁਝ ਜਿੱਥੇ ਵੀ ਵਾਪਰ ਰਿਹਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ। 2-4 ਮਿੰਟ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਤੇ ਦੋਸਤੋ, ਇਸੇ ਤਰ੍ਹਾਂ ਹੀ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਸੁਨੇਹੇ ਆਏ ਨੇ ਜੀ, ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੰਖੇਪ ਦੇ ਵਿੱਚ ਹੀ ਲਵਾਂਗਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਜਿਸ ਦੇ ਵਿੱਚ ਜ਼ਿਕਰ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਸੁਨੇਹਾਂ ਦਾ। ਹਾਂਜੀ, ਲੱਭ ਗਏ ਜੀ, ਲੱਭ ਗਏ ਜੀ। ਸਭ ਤੋਂ ਪਹਿਲਾਂ ਸੁਨੇਹੇ ਖਬਰਾਂ ਦੇ ਉੱਤੇ ਬਹੁਤ ਸਾਰੇ ਸੁਨੇਹੇ ਭੇਜੇ ਨੇ ਗੁਰੀਮਾਨ ਬਾਈ ਜੀ ਨੇ ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਆ ਨਾਲ। ਗੁਰੀਮਾਨ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਸ਼ਾਇਦ ਇੱਥੇ ਸੁਨੇਹੇ ਸ਼ਾਇਦ ਇੱਧਰ ਉੱਧਰ ਹੋਏ ਨੇ ਜੀ, ਦੂਸਰੇ ਪਾਸੇ ਲੱਭਣੇ ਪੈਣੇ ਆ। ਚਲੋ ਇੱਧਰੋਂ ਦੇਖ ਲੈਂਦੇ ਹਾਂ ਤੇ ਉੱਧਰ ਸੁਨੇਹੇ ਥੋੜੇ ਦੇਖ ਰਹੇ ਨੇ ਜੀ। ਹਾਂਜੀ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰਿਆਂ ਨੂੰ, ਪਿਆਰਿਆਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਇਸੇ ਤਰ੍ਹਾਂ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰ ਜੀ ਤੇ ਸ਼ੰਮੀ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਆਪਣੇ ਜਗਸੀਰ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ ਬਾਈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਆਪਣੇ ਮਿੱਠੂ ਬਾਈ ਜੀ ਜੁੜੇ ਹੋਏ ਨੇ, HS ਮਿੱਠੂ ਬਾਈ ਜੀ ਕਹਿੰਦੇ ਨੇ ਕਿ ਤਲਵਾੜੇ ਤੋਂ ਭੁਪਿੰਦਰ ਭਾਜੀ ਅੱਜ ਬਹੁਤ ਬਹੁਤ ਸਮਾਰਟ ਲੱਗ ਰਹੇ ਹੋ ਜੀ, ਸ਼ੁਕਰੀਆ ਜੀ। ਮੈਂ ਕਿਹਾ ਅੱਜ ਬਿੰਦਰ ਰੱਖਿਆ ਬਣ ਕੇ ਦੇਖਦੇ ਹਾਂ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ, ਮੁਹੱਬਤ ਭੇਜੀ ਹੈ। ਜਸਵਿੰਦਰ ਕੌਰ ਜੀ ਲਿਖਦੇ ਨੇ ਆਪਣੇ ਮਲੇਰਕੋਟਲੇ ਤੋਂ, ਭੁਪਿੰਦਰ ਜੀ ਕਾਲ ਲੈ ਲਓ ਹੁਣ ਆ ਰਹੀਆਂ ਨੇ ਜੀ। ਤੇ ਗੁਰੀਮਾਨ ਬਾਈ ਜੀ ਕਹਿੰਦੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ, ਸਿਕੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਰਾਜਾ ਸੈਣੀ ਜੀ ਸਤਿ ਸ੍ਰੀ ਅਕਾਲ ਤੇ ਓਬਜੈਕਸ਼ਨ ਮਾਈ ਲੋਡ ਕਹਿੰਦੇ ਨੇ ਜਸਵਿੰਦਰ ਕੌਰ ਜੀ। ਤੇ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਭਾਜ ਜੀ ਸਤਿ ਸ੍ਰੀ ਅਕਾਲ, ਜਸਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ, ਸ਼ੰਮੀ ਜੀ ਸਤਿ ਸ੍ਰੀ ਅਕਾਲ ਬਾਈ ਜੀ। ਜਸਵਿੰਦਰ ਕੌਰ ਜੀ ਕਹਿੰਦੇ ਗੁਰੀਮਾਨ ਜੀ ਸਤਿ ਸ੍ਰੀ ਅਕਾਲ, ਤੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲੇ ਵਾਲੇ ਜੱਸੀ ਜੀ ਕਹਿੰਦੇ ਭਾਰਜਵੀਰ ਜੀ ਨੂੰ ਸ਼ੇਅਰ ਕਰਿਓ ਜਾਂ ਮੈਨੂੰ ਕਾਲ ਕਰਨਾ ਜਦੋਂ ਵਿਹਲੀ ਹੋ ਗਈ ਲਾਈਨ ਜੀ। ਜ਼ਰੂਰ ਜੀ। ਤੇ ਰਾਜਨ ਸੈਣੀ ਸਾਹਿਬ ਲਿਖਦੇ ਹੈ, ਜਸਵਿੰਦਰ ਜੀ ਲਿਖਦੇ ਨੇ ਕਿ ਰਾਜਨ ਭਾਜੀ ਬਹੁਤ ਹੀ ਖੂਬ ਗੱਲਬਾਤ ਤੁਹਾਡੀ। ਜਸਵਿੰਦਰ ਕੌਰ ਜੀ ਲਿਖਦੇ ਹੈ ਸ਼ੰਮੀ ਭਾਜੀ ਤਬਾ ਲਾ ਗਏ ਰਾਜਨ ਭਾਜੀ ਤੇ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀਆਂ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਕੋਈ ਫਿਕਰ ਨਹੀਂ ਕਰਨਾ, ਹੜਤਾਲਾਂ ਚੱਲਦੀਆਂ ਰਹਿੰਦੀਆਂ ਨੇ ਰਾਜਨ ਜੀ। ਤੇ ਰਾਜਨ ਜੀ ਕਹਿੰਦੇ ਆ ਜੱਸੀ ਚਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ। ਤੇ ਅੱਗੇ ਲਿਖਦੇ ਨੇ ਸ਼ੁਕਰੀਆ ਉਸਤਾਦ ਜੀ, ਮਾਣ ਹੈ ਉਸਤਾਦ ਤੇ ਜੀ। ਤੇ ਗੁਰੀਮਾਨ ਵੀਰ ਜੀ ਸਤਿ ਸ੍ਰੀ ਅਕਾਲ ਜੀ, ਰਾਜਨ ਸੈਣੀ ਸਾਹਿਬ ਲਿਖਦੇ ਨੇ ਤੇ ਗਿਆਨ ਗੁਰੂ ਸੁਰਤ ਧੁਨ ਚੇਲਾ, ਸੈਣੀ ਸਾਹਿਬ ਲਿਖਦੇ ਨੇ। ਜਸਵਿੰਦਰ ਕੌਰ ਜੀ ਕਹਿੰਦੇ
ਕਾਲੇ ਪਾਣੀਓ ਮੋੜ ਨੇ ਖਤ ਕਿਸ਼ਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ। ਤੇ ਔਲਖ ਸਾਹਿਬ ਨੂੰ ਭੇਜਿਆ ਸੁਨੇਹਾ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਬਾਈ ਜੀ ਕਹਿੰਦੇ ਬਾਲਾ ਖਤਰਨਾਕ ਸੁਨੇਹਾ ਜਸਵਿੰਦਰ ਕੌਰ ਜੀ। ਤੇ ਚਰਨਜੀਤ ਕੌਰ ਮਾਤਾ ਜੀ ਤਲਵਾੜੇ ਤੋਂ ਲਿਖਦੇ ਨੇ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਜੀ, ਸ਼ੁਕਰੀਆ ਬੀ ਜੀ ਆਸ਼ੀਰਵਾਦ ਲਈ। ਗੁਰੀਮਾਨ ਜੀ ਕਹਿੰਦੇ ਆ ਮਾਣਕ ਸਾਹਿਬ ਨੇ ਬੜੀਆਂ ਕਲੀਆਂ ਗਾਈਆਂ ਨੇ ਜੀ। ਹਾਂਜੀ, ਉਹਨਾਂ ਨੇ ਗਾਈਆਂ ਨੇ, ਪਰ ਕਿਤੇ ਨਾ ਕਿਤੇ ਵਿਵਾਦ ਇਹ ਰਿਹਾ ਜੀ ਕਿ ਜ਼ਿਆਦਾ ਕਲੀਆਂ ਜੇ ਦੇਖਿਆ ਜਾਵੇ ਤਾਂ ਸ਼ਿੰਦਾ ਜੀ ਨੇ ਗਾਈਆਂ ਨੇ, ਪਰ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਗਿਆ ਮਾਣਕ ਸਾਹਿਬ ਨੂੰ। ਮਾਣਕ ਸੋਰੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਫਸ ਗਏ ਦੱਸ ਕੇ ਆਲੇ, ਕਹਿੰਦੇ ਜੀ ਫਸ ਕੇ ਫਸ ਗਏ ਦੱਸ ਕੇ ਡਸ ਕੇ ਆਲੇ, ਕਿਆ ਬਾਤ ਹੈ ਜੀ। ਗੁਰੀਮਾਨ ਕਹਿੰਦੇ ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਮਰ ਗਏ ਮਿਰਜੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਮੁਕੱਦਰ ਵੀਰ ਜੀ, ਤੁਹਾਨੂੰ ਪਤਾ ਹੀ ਨਹੀਂ ਚੇਲੇ ਪੜਨ ਦੇ ਵਿੱਚ ਕਿੰਨੇ ਫਾਇਦੇ ਨੇ, ਚੰਗਾ ਕਰੋ ਮਾੜਾ ਕਰੋ ਤੇ ਆਪੇ ਭਾਰ ਜਿਹੜਾ ਗੁਰੂ ਚੁੱਕ ਲੈਂਦਾ ਹੈ ਜੀ। ਗੁਰੀਮਾਨ ਜੀ ਕਹਿੰਦੇ ਮਨਦੀਪ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਗੁਰੀਮਾਨ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੱਸੀ ਬਾਈ ਜੀ ਨੇ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਆ ਸਾਡਾ ਗੁਰੂ ਤਾਂ ਖੰਡੇ ਵਾਲਾ ਬਾਪੂ ਧੰਨ ਧੰਨ ਬਾਬਾ ਅਮਰ ਸ਼ਹੀਦ ਦੀਪ ਸਿੰਘ ਜੀ ਹੈ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਦੇ ਵਾਹ ਮੁਕੱਦਰ ਵੀਰ ਜੀ ਵਾਹ ਜੀ। ਗੁਰੀਮਾਨ ਜੀ ਮਨਦੀਪ ਬਾਈ ਮੁਕੱਦਰ ਬਾਈ ਦੀ ਗਲਾਸੀ ਹਲੇ ਲਈ ਨਹੀਂ ਲੱਗਦਾ ਜੀ, ਹਾਲੇ ਲਾਈ ਨਹੀਂ ਲੱਗਦੀ। ਮੁਕੱਦਰ ਜੀ ਕਹਿੰਦੇ ਜੱਸੀ ਜੀ ਕਹਿੰਦੇ ਆ ਗੁਰੀਮਾਨ ਸਾਹਿਬ ਮੈਨੂੰ ਤਾਂ ਖੁੱਲਾ ਲੱਗਦਾ ਹੈ ਜੀ ਕੰਮ। ਗੁਰੀਮਾਨ ਜੀ ਸ਼ੇਰ ਕਿਹੜਾ ਬਾਈ, ਲੋਇਨ ਜਾਂ ਟਾਈਗਰ ਜੀ, ਹਾਂਜੀ ਦੱਸੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮਨਦੀਪ ਜੱਸੀ ਵੀਰ ਜੀ ਸਤਿ ਸ਼੍ਰੀ ਅਕਾਲ। ਤੇ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ, ਉਹਨਾਂ ਵਾਪਸ ਭੇਜੀ ਹੈ। ਜਸਵਿੰਦਰ ਜੀ ਕਹਿੰਦੇ ਆ ਬਹੁਤ ਨਾ ਇਨਸਾਫੀ ਠਾਕੁਰ। ਤੇ ਗੁਰੀਮਾਨ ਜੀ ਕਹਿੰਦੇ ਮੁਕੱਦਰ ਬਾਈ ਮੈਂ ਸਾਡੀ ਭਾਈ ਮਾਂ ਨੂੰ ਦੱਸਦਾ ਭਾਬੀ ਭਾਬੀ ਮਾਂ ਨੂੰ ਦੱਸਦਾ ਬਈ ਪਤਾ ਨਹੀਂ ਕਿਹਦੀ ਗੱਲ ਕਰਦਾ ਰਹਿੰਦਾ ਹੈ। ਅੱਗੇ ਲਿਖਦੇ ਨੇ ਪਿਆਰ ਵਰਗਾ ਬਾਈ ਰਿਸ਼ਤਾ ਕੋਈ ਨਹੀਂ ਹੈ। ਤੇ ਮਨਦੀਪ ਜੱਸੀ ਕਹਿੰਦੇ ਨਾਲੇ ਕਹਿੰਦੇ ਹੈ ਮੋਢੇ ਤੇ ਸਿਰ ਰੱਖਣਾ ਨਾਲੇ ਵਾਅਦਿਆਂ ਤੋਂ ਮੁਕਰੀ। ਰਾਜਨ ਜੀ ਮਤਲਬ ਦੋ ਕਿਰਦਾਰ ਨੇ, ਇੱਕ ਦੋਸ਼ੀ ਤੇ ਇੱਕ ਪੱਖ ਦਾ ਦੇਖਣਾ ਪੈਣਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਤੇ ਨਾਲ ਕਹਿੰਦੇ ਨੇ ਇਰਾਦਿਆਂ ਤੋਂ ਮੁਕਰੀ ਕੱਲੀ ਕੱਲੀ ਜਵਾਬ ਚਾਹੀਦਾ, ਕੱਲਾ ਕੱਲਾ ਤੇ ਜਵਾਬ ਚਾਹੀਦਾ, ਤੇਰੇ ਲਾਰਿਆਂ ਤਾਂ ਹਿਸਾਬ ਚਾਹੀਦਾ। ਰਾਜਨ ਸੈਣੀ ਸਿੰਘ ਦੇ ਮਨਦੀਪ ਜੱਸੀ ਵੀਰ ਜੀ ਕੇਸ ਉਲਝਦਾ ਜਾ ਰਿਹਾ ਜੀ, ਹੱਸ ਰਹੇ ਨੇ। ਗੁਰੀਮਾਨ ਜੀ ਦੇ ਮੈਨੂੰ ਤਾਂ ਲੱਗਿਆ ਨਹੀਂ ਲਈ ਲਾਈ ਗਲਾਸੀ, ਪਰ ਤੁਹਾਡੀ ਇਮਾਨਦਾਰੀ ਨੂੰ ਸਲਾਮ ਹੈ ਕਹਿੰਦੇ ਜੀ। ਸੈਣੀ ਜੀ ਕੇਸ ਫਸਦੇ ਜਾ ਰਹੇ ਨੇ ਜੀ ਕਹਿੰਦੇ ਗੁਰੀਮਾਨ ਜੀ। ਤੇ ਆਪਣੇ ਜੱਸੀ ਜੀ ਲਿਖਦੇ ਆ ਮਨਦੀਪ ਜੱਸੀ ਬਾਈ ਜੀ ਇਹਦੇ ਚ ਗੁਰੂ ਚੇਲਾ ਕਿੱਥੇ ਹੈ ਜੀ, ਸਪੀਕਰ ਸਾਹਿਬ ਜੀ ਇਹ ਸਾਰੀਆਂ ਗੱਲਾਂ ਰਿਕਾਰਡ ਦੇ ਵਿੱਚੋਂ ਕੱਢੀਆਂ ਜਾਣ ਜੀ ਸ਼ਰਾਰਤੀ ਅਨਸਰਾਂ ਦੀਆਂ ਜੀ। ਗੁਰੀਮਾਨ ਜੀ ਕਹਿੰਦੇ ਗੀਤ ਬਾਈ ਪੂਰਾ ਸੁਣਾਵੇਗਾ ਤੇ ਜੀ ਜਨਾਬ। ਰਾਜਨ ਜੀ ਜੱਸੀ ਜੀ ਲਿਖਦੇ ਆ, ਜਸਵਿੰਦਰ ਜੀ ਲਿਖਦੇ ਆ ਸਹੀ ਕਿਹਾ ਜੱਸੀ ਵੀਰ, ਅੱਜ ਰਜਿੰਦਰ ਵੀਰ ਜੀ ਨਹੀਂ ਤਾਂ ਯਾਦ ਕਰਵਾ ਦਿਓ। ਗੁਰੀਮਾਨ ਜੀ ਕਹਿੰਦੇ ਬਾਈ ਧੱਕਾ। ਗੁਰੀ ਜੀ ਕਹਿੰਦੇ ਆ ਕਿਆ ਬਾਤਾਂ, ਧਾਮੀ ਸਾਹਿਬ ਦੀਆਂ ਇਹ ਗੀਤ ਅੱਜ ਵੀ ਯਾਦਾਂ ਦੇ ਵਿੱਚ ਤਾਜ਼ੇ ਨੇ। ਪੰਜਾਬ ਸਰਕਾਰ ਤਾਂ ਹਰ ਰੋਜ਼ ਕਹਿੰਦੇ ਮੁੱਕਦੀ ਹੈ ਤੇ ਸੈਣੀ ਸਾਹਿਬ ਤੁਹਾਨੂੰ ਨਹੀਂ ਛੱਡਦਾ ਅੱਜ ਜੀ। ਬਾਈ ਨਾਲ ਲਿਖਿਆ ਕਿ ਰਜਿੰਦਰ ਕੁਮਾਰ ਜੀ ਦਾ ਜੀ ਕਹਿੰਦੇ ਮੁਕੱਦਰ ਜੀ ਸੈਣੀ ਸਾਹਿਬ ਜੀ ਦੀ ਗੱਲ ਸਹੀ ਹੈ, ਤੁਹਾਡੇ ਤੇ ਕੇਸ ਹੋ ਜਾਣਾ ਵਾ ਹੈਗਾ, ਕਹਿੰਦੇ ਤੁਸੀਂ ਆ ਕੇ ਟੋਪਿਕ ਬਦਲ ਦਿੰਦੇ ਆ ਜੀ। ਮਨਦੀਪ ਜੱਸੀ ਜੀ ਕਹਿੰਦੇ ਚੁੱਪ ਕੀਤੀਏ ਚੁੱਪ ਚੁਪੀਤੀਏ ਨੀ, ਚੁੱਪ ਕੀਤੀ ਜ਼ੁਬਾਨ ਨੂੰ ਛੇੜੀਏ ਨਾ, ਮਜ਼ਾ ਲੈਣਾ ਹੈ ਆਸ਼ਕੀ ਬੰਦਗੀ ਦਾ, ਉਹਦੇ ਨਫੇ ਨੁਕਸਾਨ ਨੂੰ ਛੇੜੀਏ ਨਾ, ਜਦੋਂ ਆਪਣੀ ਮੌਜ ਦੇ ਵਿੱਚ ਮਸਤ ਹੋਵਨ ਉਦੋਂ ਸਾਧ ਤੇ ਸਾਨ ਨੂੰ ਛੇੜੀਏ ਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਦਰਸਤ ਫਰਮਾਇਆ ਜੀ। ਗੁਰੀਮਾਨ ਜੀ ਕਹਿੰਦੇ ਬਾਈ ਜੀ ਬਥੇਰੇ ਲਵਜੂ ਗੁਰੂ ਬਣਦੇ ਰਹੇ ਹੈ। ਰਜਿੰਦਰ ਜੀ ਰਾਜ ਕਹਿੰਦੇ ਸ਼ੰਮੀ ਜੀ ਮੈਂ ਦਿਹਾੜੀ ਦੇ ਵਿੱਚ 10 ਵਾਰੀ ਸੁਣਦਾ ਜੀ ਇਹ ਗਾਣਾ ਬੱਚਿਆਂ ਕਰਕੇ। ਗੁਰੀਮਾਨ ਜੀ ਕਹਿੰਦੇ ਉਲਝ ਗਿਆ ਟਾਈਮ, ਅੱਖਾਂ ਅੱਗੇ ਹਨੇਰਾ ਆ ਗਿਆ ਮੁਕੱਦਰ ਬਾਈ ਦੇ।
ਤੇ ਗੁਰੀ ਮਾਂ ਜੀ ਕਿਹਾ ਬਾਤਾਂ ਕਹਿੰਦੇ ਨੇ ਉਹ ਮੁਕੱਦਰ ਜੀ ਤੇ ਜਦ ਮੁਸ਼ਕਲ ਬਣ ਜਾਵੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਧਰੀਏ ਜੱਸੀ ਬਾਈ ਜੀ ਲਿਖਦੇ ਐ ਰਾਜਨ ਸੈਣੀ ਸਾਹਿਬ ਕਹਿੰਦੇ ਆ ਸੁਖਦੇਵ ਮੁਨੀ ਨੇ ਭਾਗਵਤ ਸੁਣਾਈ ਹੈ ਜੀ ਤੇ ਜਸਵਿੰਦਰ ਜੀ

ਸੀ ਤੇ ਬੋਲ ਗਵਾ ਜਾਂਦੇ ਸੀ। ਬਾਕੀ ਸਾਰੇ ਸੱਜਣ ਭੱਜ ਜਾਂਦੇ ਸੀ ਤੇ ਫਿਰ ਮੈਂ ਕਹਿੰਦੇ ਲਿਆਉਂਦਾ ਸੀ। ਰਾਜਨ ਸੈਣੀ ਕਹਿੰਦੇ ਸੈਣੀ ਸਾਹਿਬ ਕਹਿੰਦੇ ਖੁਸਰੋ ਯੇ ਰੈਨ ਸੁਹਾਗ ਕਿ ਯੇ ਜੋ ਜਾਗੀ ਹੈ ਜਾਗੀ ਮੈਂ ਪੀਆ ਕੇ ਸੰਗ ਵਾਲੀ ਕਵਾਲੀ ਜੱਸੀ ਭੈਣ ਜੀ ਸੁਣਾ ਦਿਓ। ਮੁਕੱਦਰ ਸਿਆਂ ਤਾਂ ਹੀ ਕਹਿੰਦੇ ਦੁਬਾਰੇ ਤੇਰੇ ਬਚਪਨ ਵਾਲੇ ਮਿਲੇ ਸਲੋਕ ਪੜ੍ਹਦੇ ਨੇ ਵੀਰਾ, ਜੱਸੀ ਜੀ ਕਹਿੰਦੇ ਆ ਜੀ, ਜੱਸੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ। ਲਓ ਦੋਸਤੋ, ਬਹੁਤ ਸਾਰੇ ਸੁਨੇਹੇ ਨੇ, ਪੜ੍ਹਨ ਲੱਗਿਆ ਤਾਂ ਕਾਫੀ ਸਮਾਂ ਲੰਘ ਜਾਣਾ, ਅੱਜ 3 ਘੰਟੇ ਦਾ ਪ੍ਰੋਗਰਾਮ ਹੋ ਚੱਲਿਆ। ਬਾਬਾ ਵਿਚਾਰਾ ਜੱਸੀ ਜੀ ਕਹਿੰਦੇ ਆ, ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਹੀਂ, ਮੈਂ ਤਾਂ ਜੱਸੀ ਜੀ ਦੀ ਗੱਲ ਨੂੰ ਹੀ ਅੱਗੇ ਵਧਾਇਆ। ਤੇ ਇਸੇ ਤਰ੍ਹਾਂ ਲਓ ਦੋਸਤੋ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਬਹੁਤ ਲੰਬੀ ਲਿਸਟ ਹੈ, ਇੰਨੇ ਪਿਆਰ ਮੁਹੱਬਤ ਲਈ ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ। ਟਰੰਪ ਆਉਂਦਾ ਨਹੀਂ ਕਹਿੰਦੇ, ਦੁਬਾਰਾ ਹੁਣ ਦੂਜਾ ਰੋਲਾ ਤਾਂ ਇਜ਼ਰਾਈਲ ਅਤੇ ਇਰਾਨ ਦਾ ਸੀ। ਟਰੰਪ ਧੱਕੇ ਨਾਲ ਆਪਣੇ ਸਿਪਾਹੀਆਂ ਨੂੰ ਮਰਵਾਉਣ ਲੱਗਿਆ ਹੋਇਆ ਹੈ ਕਹਿੰਦੇ, ਤੇ ਇਜ਼ਰਾਈਲ ਬੈਠਾ ਵੇਖੀ ਜਾ ਰਿਹਾ, ਇਹ ਲਿਖਦੇ ਨੇ ਗੁਰੀਮਾਨ ਬਾਈ ਜੀ। ਤੇ ਹੋਰ ਬਹੁਤ ਸਾਰੀਆਂ ਟਿੱਪਣੀਆਂ ਉਹਨਾਂ ਨੇ ਕੀਤੀਆਂ ਨੇ, ਜਿੰਨਾ ਮਰਜ਼ੀ ਸਮਝਾ ਲਵੋ ਜੀ, ਤੇ ਇਹਨਾਂ ਚੀਨੀ ਤਾਂ ਹਰ ਜਾਨਵਰ ਨੂੰ ਭੁੰਨ ਕੇ ਖਾ ਜਾਂਦੇ ਨੇ ਜੀ। ਬਿਲਕੁਲ ਹੈ ਜੀ, ਜਿਹੜੀ ਵੀ ਚੀਜ਼ ਉਹ ਹੈਲਦੀ ਹੈ ਉਹ ਚੱਕ ਦਿੰਦੇ ਆ ਫੱਟੇ, ਕੋਈ ਰਹਿਣ ਹੀ ਨਹੀਂ ਦਿੰਦੇ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਚੰਗਾ ਲੱਗਿਆ ਪ੍ਰੋਗਰਾਮ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇੰਨੀ ਕੀ ਸ਼ਮੂਲੀਅਤ ਦੇ ਨਾਲ ਮਾਫ਼ੀ ਮੰਗਦੇ ਹਾਂ ਤੁਹਾਡੇ ਨਾਲ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਾ ਚਲੋ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਨਵੀਆਂ ਗੱਲਾਂ ਨਵੀਆਂ ਬਾਤਾਂ, ਤੇ ਮਿਲਦੇ ਹਾਂ ਫਿਰ 9:30 ਵਜੇ, ਸਤਿ ਸ਼੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਮਾਫ਼ੀ ਚਾਹਾਂਗਾ, ਤੇ ਗਲਤ ਬੋਲ ਕੇ ਹੋ ਗਿਆ ਉਹਦੇ ਲਈ ਵੀ ਗੁਸਤਾਖੀ ਮਾਫ਼ ਜੀ, ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ

ਦੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬਾੜੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਚਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ,

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਮੰਜ਼ਲਾਂ ਦੇ ਬੱਲ ਬਦੇ ਕਾਫਲੇ ਨੀ ਰੁਕਣੇ, ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਮੰਜ਼ਲਾਂ ਦੇ ਬੱਲ ਬਦੇ ਕਾਫਲੇ ਨੀ ਰੁਕਣੇ, ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੀ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੀ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ਼ ਕਰ ਰਹੇ ਨੇ ਤੇ ਉਹ ਅਰਜ਼ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀਏ ਸਰਕਾਰੇ, ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਅਤ ਖੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆ ਕਹਿਣਾ। ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਹਰਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਟਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਗੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁਸਿਆ ਯਾਰ ਮਨਾ ਲੈਵੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈਵੇ ਮੇਲਾ ਚਾਰ ਦਿਨਾਂ ਦਾ ਹੱਸ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਹਿਬ ਜੀ ਦੀ ਰਚਨਾ ਤੇ ਜੋਗਿੰਦਰਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਮ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਅਦਾਬ।

0: ದ್ವಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
1: ਜੀ ਜੀ,
2: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹਦੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ।
2: ਹਾਂ,
1: ਉਹ ਓਕੇ ਹੈ।
2: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ, ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ, ਦੈਟ ਇਜ਼ ਅਥੋਰੀਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
2: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ।
2: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
1: ਜੀ,
2: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
1: ਜੀ ਜੀ ਜੀ ਜੀ ਜੀ ਬਿਲਕੁਲ।
2: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ ਉਹਨਾਂ ਦਾ,
1: ਬਿਲਕੁਲ ਬਿਲਕੁਲ ਜੀ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ ਉਸਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
1: ਜੀ ਜੀ,
2: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
2: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਪੀੜ੍ਹੀ ਚੱਲ ਰਹੀ,
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹਾਂ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ। ਜੀ ਬਿਲਕੁਲ,
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ। ਜੀ ਜੀ,
2: ਇਹ ਠੀਕ ਨਹੀਂ ਹੈ,
1: ਬਿਲਕੁਲ
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ।
1: ਠੀਕ ਹੈ,
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ। ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ। ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ, ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ।

0: ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ
1: ਜੀ ਜੀ ਜੀ ਜੀ
0: ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ।
1: ਬਿਲਕੁਲ
0: ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸ ਦਾ
1: ਬਿਲਕੁਲ
0: ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਹੈ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ
1: ਬਿਲਕੁਲ
0: ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ,
1: ਬਿਲਕੁਲ
0: ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਨੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ ਜੀ
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ ਵਟਸਐਪ ਕਰਦੇ ਹੋ ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ
0: ਇਹ ਸੱਚਾਈ ਹੈ।
1: ਹਾਂਜੀ
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ
1: ਜੀ ਜੀ ਜੀ ਬਿਲਕੁਲ
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ। ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਿਲਾਰਾ ਪਿਆ, ਕੋਈ ਬੱਚਾ ਹੈ ਤਾਂ ਖਿਲਾਰਾ ਪਏਗਾ,
1: ਬਿਲਕੁਲ ਬਿਲਕੁਲ
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਿਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ।
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਹੁੰਦੇ ਹੋ ਸਮਰਜੀਤ ਸਿੰਘ ਸ਼ਰਮਾ ਨੂੰ ਆ ਗਿਆ, ਰੱਬ ਰੱਖ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਜਿਹੜਾ ਮਿਲਣ ਗਿਣਨ ਦੇ ਲਈ ਹਾਜ਼ਰ ਹਾਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:39 ਹੋ ਗਏ ਨੇ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:09, ਕੈਲੀਫੋਰਨੀਆ ਤੇ ਵੈਂਕੂਵਰ ਦੇ ਉੱਤੇ ਇਸ ਵਕਤ ਘੜੀਆਂ ਦਰਸਾ ਰਹੀਆਂ ਨੇ 9:09 ਦਾ ਸਮਾਂ ਸਵੇਰ ਦਾ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਜਿਹੜੇ ਹੋ ਚੁੱਕੇ ਨੇ। ਪਰਮ ਜੀ ਜੁੜੇ ਹੋਏ ਨੇ, ਪਰਮਿੰਦਰ ਜੀ ਆਪਣੇ ਨਾਲ ਫਗਵਾੜੇ ਤੋਂ ਬਰਨ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਭਾਰਜਵੀਰ ਜੀ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਲਾਈਕ ਨੰਬਰ 1 ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਨਿੱਘਾ ਸਵਾਗਤ ਹੈ। ਤੇ ਦੋਸਤੋ ਅੱਜ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਕਰਾਂਗੇ, ਬਹੁਤ ਸਾਰਾ ਸਿਲਸਿਲਾ ਗੱਲਾਂ ਬਾਤਾਂ ਦਾ ਉਹਨੂੰ ਵੀ ਨਿਬੇੜਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਸੰਸਦ ਦੇ ਵਿੱਚ ਵੀ ਕਾਫੀ ਵਧੀਆ ਜਿਹੜੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਰਾਹੁਲ ਗਾਂਧੀ ਦੀ ਸਪੀਚ ਜਿਹੜੀ ਹੈ ਬੜੀ ਧਿਆਨ ਮੰਗਦੀ ਹੈ, ਉਹਦੇ ਉੱਤੇ ਵੀ ਕੁਝ ਨਾ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਅੱਜ 28 ਜੁਲਾਈ 2026 ਦਾ ਦਿਹਾੜਾ ਤੇ ਮਹੀਨਾ ਇਹ ਵੀ ਖਤਮ ਹੋਣ ਵਾਲਾ। 28 ਜੁਲਾਈ ਦੇ ਵਿੱਚ ਅੱਜ ਦਾ ਜਿਹੜਾ ਬਾ ਕਮਾਲ ਹਰ ਵਾਰ ਦੀ ਤਰ੍ਹਾਂ ਜਿਹੜਾ ਅੱਜ ਦਾ ਵਿਚਾਰ ਹੈ, ਜਿਵੇਂ ਕਿ ਸਮਾਜ ਦੇ ਪ੍ਰਤੀ ਜਾਂ ਆਪਣੇ ਫਰਜ਼ਾਂ ਦੇ ਪ੍ਰਤੀ ਜਾਂ ਆਪਣੀ ਜਿਹੜੀ ਹੈ ਇਨਸਾਨੀਅਤ ਦੇ ਪ੍ਰਤੀ ਜੋ ਸਾਡੇ ਫਰਜ਼ ਬਣਦੇ ਹੈ, ਜਿਵੇਂ ਕਿ ਸਮਾਜ ਸੁਧਾਰਕ, ਦੇਸ਼ ਭਗਤੀ ਜਾਂ ਇਨਕਲਾਬੀ ਲਹਿਰ ਔਰਤਾਂ ਦਾ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਸੀ। ਗਦਰੀ ਗੁਲਾਬ ਕੌਰ ਹੁਣਾਂ ਦਾ ਅੱਜ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਬਹੁਤ ਵੱਡਾ ਆਪਣਾ ਕਿਰਦਾਰ, ਆਪਣਾ ਰੋਲ ਨਿਭਾਇਆ ਤੇ ਕਿਰਦਾਰ ਨੂੰ ਉੱਚਾ ਕੀਤਾ। ਜਿਵੇਂ ਕਹਿੰਦੇ ਆ ਕਿ ਹਰ ਮਰਦ ਦੇ ਪਿੱਛੇ ਇੱਕ ਔਰਤ ਦਾ ਸਫਲਤਾ ਦੇ ਵਿੱਚ ਜਿਹੜਾ ਹੱਥ ਹੁੰਦਾ ਹੈ, ਇਸੇ ਤਰ੍ਹਾਂ ਕੁਝ ਲਹਿਰਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਜਿਸ ਦੇ ਵਿੱਚ ਪਿੱਛੇ ਬਹਿ ਕੇ ਬਹੁਤ ਵੱਡੇ ਕਾਜ ਜਿਹੜੇ ਨੇ ਕੀਤੇ ਨੇ ਸਿੱਖ ਜਿਹੜੀਆਂ ਬੀਬੀਆਂ ਨੇ ਵੀ ਤੇ ਗਦਰੀ ਬੀਬੀਆਂ ਨੇ ਵੀ, ਉਹਨਾਂ ਦਾ ਜ਼ਿਕਰ ਕਰਦੇ ਆ। ਤੇ ਨਾਲ ਦੀ ਨਾਲ ਅੱਜ 28 ਜੁਲਾਈ 1858 ਦੇ ਵਿੱਚ ਜਦੋਂ ਜਾਂਦੇ ਹਾਂ ਧਿਆਨ ਮਾਰਦੇ ਹਾਂ, ਉਸ ਸਮੇਂ ਦੇ ਵਿੱਚ ਬ੍ਰਿਟਿਸ਼ ਦੇ ਵਿਗਿਆਨੀ ਉਂਗਲਾਂ ਦੇ ਜਿਹੜੇ ਸੀ ਨਿਸ਼ਾਨ ਸੀ ਪਛਾਣ ਵਾਲੇ ਵਿਲੀਅਮ ਜੇਮਜ ਹਰਸ਼ਲ ਦਾ ਜਨਮ ਹੋਇਆ ਸੀ, ਜਿਹਨੇ ਜਿਹੜੀ ਸੀ ਇਹ ਵਿਗਿਆਨਕ ਕਾਢ ਕੱਢੀ ਸੀ ਉਂਗਲਾਂ ਦੇ ਨਿਸ਼ਾਨ ਲੈਣ ਦੇ ਲਈ, ਪਛਾਣ ਕਰਨ ਦੇ ਲਈ। 1858 ਦੇ ਵਿੱਚ ਇਹ ਜਿਹੜੀ ਸੀ ਖੋਜ ਜਿਹੜੀ ਆ ਗਈ ਸੀ। ਤੇ ਸਾਡੇ ਦੇਖਿਆ ਜਾਵੇ ਤਾਂ ਹੁਣ ਇਹ ਤਕਨੀਕਾਂ ਆਉਣ ਲੱਗੀਆਂ ਨੇ। ਜੇ ਭਾਰਤ ਦੀ ਗੱਲ ਕਰੀਏ ਤਾਂ 1914 ਦੇ ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤੇ 11 ਨਵੰਬਰ 1918 ਨੂੰ ਖਤਮ ਹੁੰਦੀ ਹੈ। 1925 ਦੇ ਵਿੱਚ ਗਦਰੀ ਆਗੂ ਜਿਹੜੇ ਨੇ ਬੀਬੀ ਗੁਲਾਬ ਕੌਰ ਦਾ ਦੇਹਾਂਤ ਹੁੰਦਾ ਹੈ, ਉਹਨਾਂ ਨੂੰ ਯਾਦ ਕਰਾਂਗੇ। ਤੇ 1972 ਦੇ ਵਿੱਚ ਨਕਸਲੀ ਲਹਿਰ ਦੇ ਮੋਢੀ ਆਗੂ ਕਾਮਰੇਡ ਚਾਰੂ ਮਾਜੂ ਮਦਾਰ ਦਾ ਜੇਲ੍ਹ ਦੇ ਵਿੱਚ ਦੇਹਾਂਤ ਹੁੰਦਾ ਹੈ। ਤੇ 1979 ਦੇ ਵਿੱਚ ਚੌਧਰੀ ਚਰਨ ਸਿੰਘ ਪ੍ਰਧਾਨ ਜਿਹੜੇ ਨੇ ਮੰਤਰੀ ਬਣਦੇ ਨੇ। ਤੇ ਇਹਨਾਂ ਸਮਿਆਂ ਦੇ ਵਿੱਚ ਦੋਸਤੋ ਹੈਪੇਟਾਈਟਸ ਜਿਹੜੀ ਹੈ ਪੀਲੀਏ ਦੀ ਬਿਮਾਰੀ ਵੀ ਕਾਫੀ ਜਿਹੜੀ ਹੈ ਚਰਚਾ ਦੇ ਵਿੱਚ ਹੁੰਦੀ ਹੈ। ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚੋਂ ਪੱਛਮੀ ਮੁਲਕਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਜਾਂਦੇ ਹਾਂ ਤਾਂ ਜ਼ਰੂਰ ਇਹ ਇੰਜੈਕਸ਼ਨ ਜਿਹੜੇ ਨੇ ਲੈ ਲੈਣੇ ਚਾਹੀਦੇ ਆ ਜੇ ਲੰਮਾ ਸਮੇਂ ਤੋਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਹੋ। ਜਿਵੇਂ ਕਿ ਅਮਰੀਕੀ ਵਿਗਿਆਨੀ ਸੈਮੂਅਲ ਬਾਰੂਚ ਬਲੂਮਬਰਗ ਦਾ ਜਨਮ 28 ਜੁਲਾਈ 1925 ਨੂੰ ਅੱਜ ਦੇ ਦਿਹਾੜੇ ਦੇ ਉੱਤੇ ਹੁੰਦਾ ਹੈ। ਇਸ ਦਿਹਾੜੇ ਦੇ ਉੱਤੇ ਉਹਦਾ ਜਨਮ ਦਿਨ ਹੋਣ ਕਰਕੇ ਵਿਸ਼ਵ ਹੈਪੇਟਾਈਟਸ ਦਿਵਸ ਤੌਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ 1976 ਦੇ ਵਿੱਚ ਹੈਪੇਟਾਈਟਸ ਬੀ ਪੈਦਾ ਕਰਨ ਵਾਲੇ ਵਾਇਰਸ ਦੀ ਖੋਜ ਕਰਨ ਤੇ 1976 ਦੇ ਵਿੱਚ ਨੋਬਲ ਇਨਾਮ ਦੇ ਨਾਲ ਸਨਮਾਨਿਆ ਗਿਆ ਸੀ। ਇਹ ਦਿਨ ਜਿਹੜਾ ਸੀ 31/5/2010 ਨੂੰ ਵਿਸ਼ਵ ਸਿਹਤ ਸੰਸਥਾ ਨੇ ਹਰ ਸਾਲ 28 ਜੁਲਾਈ ਨੂੰ ਇਹ ਦਿਨ ਮਨਾਉਣ ਦਾ ਜਿਹੜਾ ਫੈਸਲਾ ਕਰ ਲਿਆ। ਇਸ ਦੀ ਰੋਕਥਾਮ ਜਿਹੜੀ ਸੀ ਕੰਟਰੋਲ ਤੇ ਇਲਾਜ ਉਮੀਦ ਮੁਤਾਬਕ ਨਾ ਹੋਣ ਦੇ ਉੱਤੇ ਚਿੰਤਾ ਵੀ ਜਿਹੜੀ ਪ੍ਰਗਟ ਕੀਤੀ ਸੀ। ਪੀਲੀਆ ਜਿਹੜਾ ਹੈ ਜਿਗਰ ਦੇ ਵਿੱਚ ਖਾਸ ਕਰਕੇ ਵਾਇਰਲ ਇਨਫੈਕਸ਼ਨ ਦੇ ਨਾਲ ਹੁੰਦਾ ਹੈ, ਜਾਂ ਫਿਰ ਇਹ ਮਿੱਟੀ ਤੋਂ ਜਾਂ ਹੋਰ ਸਾਰੀਆਂ ਜਿਵੇਂ ਕਿ ABCD ਜਿਹੜਾ ਹੈਪੇਟਾਈਟਸ ਹੈ 4 ਤਰ੍ਹਾਂ ਦਾ ਹੈ, ਇਹਨਾਂ ਦੀਆਂ ਕਿਸਮਾਂ ਨੇ, ਜਾਂ 5 ਵੀ ਕਹਿ ਸਕਦੇ ਆ 5 ਤਰ੍ਹਾਂ ਦਾ ਇਹ ਵੱਖਰਾ ਵੱਖਰਾ ਹੈ। ਜਿਵੇਂ ਕਿ ਮਿੱਟੀ ਦੇ ਵਿੱਚ ਆਪਾਂ ਖੇਡਦੇ ਹਾਂ ਜਾਂ ਕੰਮ ਕਾਜ ਕਰਦੇ ਹਾਂ, ਖਾਸ ਕਰ ਖੇਤਾਂ 'ਚ, ਜੇ ਇੰਜੈਕਟ ਨਹੀਂ ਹੋਇਆ ਤੇ ਤੁਹਾਨੂੰ ਪੀਲੀਏ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਦਾ ਧਿਆਨ ਰੱਖਣਾ ਜ਼ਰੂਰੀ ਹੈ। ਇਹ 20 ਸਾਲ ਦਾ ਜਿਹੜਾ ਇੰਜੈਕਸ਼ਨ ਹੁੰਦਾ ਹੈ ਤੇ ਲਵਾ ਲੈਣਾ ਚਾਹੀਦਾ ਹੈ। ਇਹ ਹੈਪੇਟਾਈਟਸ ABCD ਤੇ ਈ ਆਦੀ ਕਿਸਮਾਂ ਦਾ ਹੁੰਦਾ ਹੈ, ਪੰਜ ਤਰ੍ਹਾਂ ਦਾ। ਤੇ ਆਮ ਤੌਰ ਦੇ ਉੱਤੇ ਏ ਬੀ ਸੀ ਤੇ ਸੀ ਦੇ ਜਿਹੜੇ ਨੇ ਜ਼ਿਆਦਾ ਰੋਗੀ ਹੁੰਦੇ ਨੇ। ਏ ਤੇ ਈ ਜਿਹੜਾ ਦੂਸ਼ਿਤ ਪਾਣੀ ਤੇ ਖਰਾਬ ਭੋਜਨ ਤੋਂ ਪੈਦਾ ਹੁੰਦਾ ਹੈ। ਇਹ ਜ਼ਿਆਦਾ ਸਾਫ਼ ਪਾਣੀ ਤੇ ਸਾਫ਼ ਸਫਾਈ ਦੀ ਘਾਟ ਕਰਕੇ ਹੁੰਦਾ ਹੈ। ਬੀ ਤੇ ਸੀ ਜਿਸ ਨੂੰ ਕਾਲਾ ਪੀਲੀਆ ਵੀ ਕਹਿ ਦਿੱਤਾ ਜਾਂਦਾ ਆਪਣੀ ਭਾਸ਼ਾ 'ਚ, ਇਹ ਦੂਸ਼ਿਤ ਖੂਨ, ਦੂਸ਼ਿਤ ਸਰਿੰਜ ਤੇ ਜਿਨਸੀ ਸੰਬੰਧਾਂ ਦੇ ਨਾਲ ਫੈਲਦਾ ਹੈ। ਹੈਪੇਟਾਈਟਸ ਬੀ ਦੇ ਟੀਕੇ ਹਸਪਤਾਲਾਂ ਦੇ ਵਿੱਚੋਂ ਮੁਫ਼ਤ ਲੱਗਦੇ ਹੈ। ਹੈਪੇਟਾਈਟ ਸੀ ਐਚ ਸੀ ਵੀ ਦੇ ਜਿਹੜੇ ਵਿਸ਼ਾਣੂ ਜਿਗਰ ਨੂੰ ਕਮਜ਼ੋਰ ਕਰਦੇ ਨੇ, ਜਿਸ ਦੇ ਕਾਰਨ ਜਿਗਰ ਫੇਲ ਜਾਂ ਇਸਦਾ ਕੈਂਸਰ ਹੋ ਜਾਂਦਾ ਹੈ। ਪੰਜਾਬ ਸਰਕਾਰ ਨੇ 2016 ਦੇ ਵਿੱਚ ਹੈਪੇਟਾਈਟਸ ਸੀ ਦਾ ਜਿਹੜਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ। ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਸੰਸਾਰ ਦੇ ਵਿੱਚ ਲਗਭਗ ਹੈਪੇਟਾਈਟਸ ਸੀ ਦੇ 130 ਤੋਂ 170 ਮਿਲੀਅਨ ਮਰੀਜ਼ ਨੇ, ਜਦੋਂ ਕਿ ਇਸ ਦੇ ਨਾਲ ਹਰ ਸਾਲ ਲੱਖਾਂ ਮੌਤਾਂ ਵੀ ਹੁੰਦੀਆਂ ਨੇ। ਤੇ ਅਗਲੀ ਗੱਲ ਕਰਦੇ ਹਾਂ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ, ਜਿਨ੍ਹਾਂ ਨੇ ਅੱਜ ਦੁਨੀਆਂ ਨੂੰ ਜਿਹੜਾ ਅਲਵਿਦਾ ਕਹੀ ਸੀ। 1925 ਦੇ ਵਿੱਚ ਗਦਰੀ ਆਗੂ ਬੀਬੀ ਗੁਲਾਬ ਕੌਰ ਉਹਨਾਂ ਦਾ ਦੇਹਾਂਤ ਹੁੰਦਾ ਹੈ। ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਦਾ ਜਨਮ ਇਸ ਕਿਸਾਨ ਜਿਹੜਾ ਇੱਕ ਕਿਸਾਨ ਪਰਿਵਾਰ ਦੇ ਵਿੱਚ 1890 ਦੇ ਵਿੱਚ ਹੁੰਦਾ, ਪਿੰਡ ਬਖਸ਼ੀਵਾਲਾ ਸੰਗਰੂਰ ਦੇ ਵਿੱਚ ਇਹ ਪਿੰਡ ਪੈਂਦਾ ਹੈ। ਤੇ ਉਹਨਾਂ ਪਿੰਡ ਦੇ ਮਹੰਤ ਦੇ ਕੋਲੋਂ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ ਸੀ। ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦਾ ਬਾਲ ਵਿਆਹ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋ ਜਾਂਦਾ ਹੈ ਤੇ ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਦੇ ਲਈ ਜ਼ਮੀਨ ਦੀ ਨਿੱਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ। ਮਾਲੀਆ ਜਿਨਸ ਦੀ ਥਾਂ ਨਕਦੀ ਦੇ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ। ਗਰੀਬੀ ਤੇ ਕੁਦਰਤੀ ਆਫ਼ਤਾਂ, ਸੋਕਾ, ਕਾਲ ਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਦੇ ਵਿੱਚ ਭੱਜਣ ਲੱਗ ਪਏ। ਅਮਰੀਕਾ ਤੇ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਦਾਖਲੇ ਦੇ ਉੱਤੇ ਰੋਕ ਹੋਣ ਕਰਕੇ ਬੀਬੀ ਗੁਲਾਬ ਕੌਰ ਆਪਣੇ ਪਤੀ ਦੇ ਨਾਲ ਫਿਲਪਾਈਨ ਦੇਸ਼ ਦੇ ਵਿੱਚ ਚਲੀ ਜਾਂਦੀ ਹੈ। ਉੱਥੇ ਗਦਰੀ ਹਾਫਿਜ਼ ਅਬਦੁੱਲਾ ਉੱਥੋਂ ਦੀ ਗਦਰ ਪਾਰਟੀ ਦੇ ਪ੍ਰਧਾਨ ਤੇ ਜੀਵਨ ਸਿੰਘ ਦੌਲਾ ਨਾਲ ਮਿਲ ਉਹਨਾਂ ਦਾ ਮੇਲ ਹੁੰਦਾ, ਮਿਲਾਪ ਹੁੰਦਾ ਹੈ। ਤੇ 1914 ਦੇ ਵਿੱਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇੱਕ ਜੱਥਾ ਐਸ ਐਸ ਕੋਰੀਆ ਜਹਾਜ਼ ਦੇ ਰਾਹੀਂ ਮਨੀਲਾ ਪੁੱਜਦਾ ਹੈ। ਉੱਥੋਂ ਦੇ ਗੁਰਦੁਆਰੇ ਦੇ ਵਿੱਚ ਭਾਰੀ ਇਕੱਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਦੇ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਦੇ ਮਾਨ ਸਿੰਘ ਦੇ ਉੱਤੇ ਕਾਫ਼ੀ ਜਿਹੜਾ ਪ੍ਰਭਾਵ ਪੈਂਦਾ ਹੈ। ਮਾਨ ਸਿੰਘ ਦੇ ਵੱਲੋਂ ਵਾਪਸ ਦੇ ਜਾਣ ਤੋਂ ਨਾ ਕਰਨ ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਜਿਹੜੀਆਂ ਸੀ ਵੰਗਾਂ ਲਾ ਕੇ ਉਸ ਦੇ ਵੱਲ ਵਗਾ ਕੇ ਮਾਰੀਆਂ ਸੀ ਤੇ ਕਿਹਾ ਸੀ, ਤੂੰ ਇਹ ਪਾ ਕੇ ਅੰਦਰ ਬੈਠ ਜਾਈਂ, ਪਰ ਮੈਂ ਨਹੀਂ ਰੁਕਣ ਵਾਲੀ ਹਾਂ, ਮੈਂ ਤਾਂ ਜਾਊਂਗੀ। ਉਹ ਜਹਾਜ਼ ਦੇ ਵਿੱਚ 179 ਸਵਾਰੀਆਂ ਦੇ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਦੇ ਵਿੱਚ ਹੋਣ ਵਾਲੀ ਬਹਿਸ ਦੇ ਵਿੱਚ ਹਿੱਸਾ ਲੈਂਦੀ ਰਹੀ। ਹਾਂਗਕਾਂਗ ਵਿਖੇ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੇ ਗਈਆਂ ਤੇ ਉਸਨੇ ਉੱਥੇ ਆਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ। ਰਾਹ ਦੇ ਵਿੱਚ ਸਿੰਗਾਪੁਰ, ਪਿਨਾਗ, ਰੰਗੂਨ ਵਿਖੇ ਭਾਸ਼ਣ ਤੇ ਕਵਿਤਾਵਾਂ ਪੜ੍ਹੀਆਂ। ਉਹ ਗਦਰੀਆਂ ਦੇ ਨਾਲ 28-10-1914 ਨੂੰ ਕਲਕੱਤੇ ਬੰਦਰਗਾਹ ਦੇ ਉੱਤੇ ਜੀਵਨ ਸਿੰਘ ਦੌਲਾ ਦੀ ਫਰਜ਼ੀ ਪਤਨੀ ਬਣ ਕੇ ਪੁਲਿਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਘੋਵਾਲ ਦੇ ਪਿੰਡ ਪਹੁੰਚ ਜਾਂਦੀ ਹੈ। ਗੁਲਾਬ ਕੌਰ ਨੇ ਅੰਮ੍ਰਿਤਸਰ ਤੇ ਲਾਹੌਰ ਗਦਰ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ। ਉਸਦੇ ਕੋਲ ਇੱਕ ਘੱਗਰਾ ਤੇ ਟੋਕਰੀ ਹੁੰਦੀ ਸੀ ਜਿਸ ਦੇ ਵਿੱਚ ਹੇਠਾਂ ਹਥਿਆਰ, ਉੱਪਰ ਕਾਗਜ਼ ਰੱਖ ਕੇ ਗਦਰੀਆਂ ਦੇ ਕੋਲ ਜਾਂਦੀ ਤੇ ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ਦੇ ਵਿੱਚ ਗਦਰੀਆਂ ਦੇ ਸੁਨੇਹੇ ਜਿਹੜੇ ਸੀ ਇੱਧਰੋਂ ਉੱਧਰ ਪਹੁੰਚਾਉਂਦੀ ਸੀ। ਲਾਹੌਰ ਦੇ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ਦੇ ਉੱਤੇ ਲਿਆ ਜਿੱਥੇ ਛਾਪਾਖਾਨਾ ਲਾ ਕੇ ਗਦਰੀ ਅਖਬਾਰ ਗਦਰ ਛਾਪਦੀ ਰਹੀ। ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ ਸੀ ਤੇ ਉਹ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਂਦੀ ਰਹੀ। ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਤਾਂ ਉਹ ਰੂਪੋਸ਼ ਹੋ ਜਾਂਦੀ ਹੈ ਤੇ ਗਦਰੀ ਫੇਲ ਹੋਣ ਤੇ ਸੋਰੀ ਗਦਰ ਫੇਲ ਹੋਣ ਦੇ ਉੱਤੇ ਜਦੋਂ ਫਿਰ ਆਪਣਾ ਗਦਰ ਫੇਲ ਹੋਣ ਦੇ ਉੱਤੇ ਸੱਜਣ ਸਿੰਘ ਨਰੰਗਵਾਲ ਦੇ ਨਾਲ ਪਤਨੀ ਬਣ ਕੇ ਜਲੰਧਰ ਆ ਜਾਂਦੀ ਹੈ। ਕਰਤਾਰ ਸਿੰਘ ਸਰਾਭੇ ਦੀ ਗ੍ਰਿਫਤਾਰੀ ਦੀ ਖ਼ਬਰ ਉਹ ਜਿਹੜਾ ਭੇਸ ਬਦਲ ਕੇ ਅੰਗਰੇਜ਼ ਪਿੱਠੂ ਸੁਖਦੇਵ ਸਿੰਘ ਸੋਢੀ ਦੇ ਘਰ ਇੱਕ ਚਿੱਠੀ ਉਸਨੇ ਉਸਦੀ ਲੜਕੀ ਬੀਰੀ ਰਘਬੀਰ ਕੌਰ ਤੱਕ ਜਿਹੜੀ ਪਹੁੰਚਾਈ, ਜਿਸਨੇ ਗੰਡਾ ਸਿੰਘ ਰਸਾਲਦਾਰ ਨੂੰ ਮਾਰਿਆ ਕਿਉਂਕਿ ਉਸਨੇ ਸਰਾਭੇ ਦੇ ਤੇ ਸਾਥੀਆਂ ਨੂੰ ਜਿਹੜਾ ਫੜਿਆ ਸੀ। ਗਦਾਰ ਬੇਲਾ ਸਿੰਘ ਜਿਆਣ ਜਿਹੜਾ ਸੀ ਤੇ ਕੋਟਲਾ ਨੋਧ ਸਿੰਘ ਦੇ ਜੈਲਦਾਰ ਨਰਿੰਦਰ ਸਿੰਘ ਨੇ ਗੁਲਾਬ ਕੌਰ ਨੂੰ ਮੁੱਖਬਰੀ ਕਰਕੇ ਫੜਾ ਦਿੱਤਾ। ਪਾਰਟੀ ਦੇ ਭੇਦ ਜਿਹੜੇ ਸਨ ਟਿਕਾਣੇ ਸੀ ਗਦਰੀਆਂ ਦੇ ਨਾਂ ਪੁੱਛਣ ਦੇ ਲਈ ਭਾਰੀ ਤਸੀਹੇ ਉਹਨੂੰ ਦਿੱਤੇ ਗਏ ਪਰ ਉਸਨੇ ਮੂੰਹ ਨਾ ਖੋਲਿਆ। ਕੁੱਟ ਦੇ ਨਾਲ ਛਾਤੀ ਦੇ ਉੱਤੇ ਫੋੜਾ ਹੋ ਜਾਂਦਾ ਹੈ ਜੋ ਕੈਂਸਰ ਦਾ ਕਾਰਨ ਬਣ ਗਿਆ। ਬੱਬਰ ਵੀ ਉਸਦੇ ਕੋਲ ਆਸ਼ੀਰਵਾਦ ਤੇ ਸਲਾਹ ਲੈਣ ਦੇ ਲਈ ਆਉਂਦੇ ਰਹਿੰਦੇ ਸਨ। ਸਰਕਾਰੀ ਸਬੂਤ ਨਾ ਹੋਣ ਦੇ ਉੱਤੇ ਜਿਹੜਾ ਸੀ ਰਿਹਾ ਕਰ ਦਿੱਤਾ ਜਾਂਦਾ ਹੈ ਤੇ ਗਦਰੀ ਅਮਰ ਸਿੰਘ ਦੇ ਪੋਤੇ ਮੁਤਾਬਕ ਉਸਦੀ ਮੌਤ ਕੈਂਸਰ ਦੇ ਨਾਲ 28 ਜੁਲਾਈ ਅੱਜ ਦੇ ਦਿਹਾੜੇ ਤੇ 1925 ਨੂੰ ਕੋਟ ਨੌਧ ਸਿੰਘ ਵਿਖੇ ਹੁੰਦੀ ਹੈ ਤੇ ਕੋਟਲਾ ਨੌਧ ਸਿੰਘ ਦੇ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂ ਕਰ ਦਿੱਤਾ ਸੀ ਤੇ ਬੀਬੀ ਗੁਲਾਬ ਕੌਰ ਦੇ ਫੁੱਲਾਂ ਦੀ ਰਸਮ ਗਦਰੀ ਅਮਰ ਸਿੰਘ ਨੇ ਪੂਰੀ ਕੀਤੀ ਤੇ ਪਿਛਲੇ ਸਾਲ ਗਦਰੀ ਗੁਲਾਬ ਕੌਰ ਦੀ 100ਵੀਂ ਵਰੇ ਗੰਢ ਮਨਾਈ ਗਈ ਜਿਸਦੇ ਉੱਤੇ ਵੱਡੇ ਪੱਧਰ ਦੇ ਉੱਤੇ ਉਹਦੀ ਕਿਤਾਬ ਵੀ ਛਪਾਈ ਗਈ ਤੇ ਦਿੱਲੀ ਕਿਸਾਨ ਸੰਘਰਸ਼ ਮੌਕੇ ਉਹਨਾਂ ਦੀ ਯਾਦ ਦੇ ਵਿੱਚ ਟਿੱਕਰੀ ਬਾਰਡਰ ਦੇ ਉੱਤੇ ਗਦਰੀ ਗੁਲਾਬ ਕੌਰ ਨਗਰ ਵਸਾਇਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2025 ਗਦਰ ਲਹਿਰ ਦੀ ਨਾਇਕ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਕੀਤੀ ਗਈ ਸੀ ਤੇ ਇਸੇ ਤਰ੍ਹਾਂ ਜਲੰਧਰ ਦਾ ਗਦਰੀ ਬਾਬਿਆਂ ਦਾ ਮੇਲਾ ਉਹ ਵੀ ਬੀਬੀ ਗੁਲਾਬ ਕੌਰ ਨੂੰ ਜਿਹੜਾ ਸਮਰਪਿਤ ਸੀ। ਲਓ ਦੋਸਤੋ ਇਹ ਸੀ ਜੀ ਉਹਨਾਂ ਸੂਰਮਿਆਂ ਵੀਰਾਂ ਯੋਧਿਆਂ ਦੀਆਂ ਗੱਲਾਂ ਬਾਤਾਂ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਅੱਜ ਦੇ ਦਿਹਾੜੇ ਦੇ ਉੱਤੇ ਅਲਵਿਦਾ ਕਹਿ ਗਈ ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਰਿਸ਼ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ ਤੇ ਹੋਰ ਸਾਰਾ ਸਿਲਸਿਲਾ ਵਧਾਉਂਦੇ ਹਾਂ ਅੱਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਦਵਿੰਦਰ ਭਾਰਾ ਜੀ ਯੂਏਈ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ ਤੇ ਸਤਿ ਸ਼੍ਰੀ ਅਕਾਲ ਹੈ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ ਯੂਐਸ ਤੋਂ ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਆਪਣੇ ਸਤਨਾਮ ਸਿੰਘ ਜੀ ਤੇ ਰੇਡੀਓ ਦੀਆਂ ਤੇ ਗੁਲਾਬ ਜਿਹੜੇ ਨੇ ਲਾਲ ਤੇ ਗੁਲਾਬੀ ਰੰਗ ਦੇ ਭੇਜ ਦਿੱਤੇ ਨੇ ਜੀ। ਤੇ ਲਓ ਦੋਸਤੋ ਬਾਤ ਪਾਉਂਦੇ ਅੱਜ ਦੀਆਂ ਦੇਸ਼ ਭੇਦ ਦੀਆਂ ਖਬਰਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਪਾਤਾ ਕੰਗਣਾ ਨੇ ਨਵਾਂ ਸਿਆਪਾ ਤੇ ਚੱਲੇ ਨੇ ਵਕੀਲ ਜੰਤਰ ਮੰਤਰ ਨੂੰ ਤੇ ਅੰਮ੍ਰਿਤਪਾਲ ਦੀ ਰਿਹਾਈ ਤੇ ਦੁਹਾਈ ਜਿਹੜੀ ਪੈ ਸਕਦੀ ਹੈ ਕਾਫੀ ਜਿਹੜਾ ਕੱਲ ਨੂੰ ਹੋ ਸਕਦਾ ਕਿ ਸ਼ੋਰ ਸ਼ਰਾਬਾ ਹੋਏਗਾ। ਸੀਚੇਵਾਲ ਹੁਣਾਂ ਨੇ ਜਿਹੜਾ ਆਪਣੀ ਸਰਕਾਰ ਨੂੰ ਹੀ ਘੇਰੇ ਦੇ ਵਿੱਚ ਲੈ ਲਿਆ ਹੈ ਉਹ ਨਹੀਂ ਚਾਹੁੰਦੇ ਗੰਨਮੈਨ ਆਪਣੇ ਕਹਿੰਦੇ ਥਾਣਿਆਂ ਦੇ ਵਿੱਚ ਭੇਜੋ ਲੋਕਾਂ ਦੀ ਜਿਹੜੀ ਹੈ ਸੁਰੱਖਿਆ ਕਰਨ। ਦੂਸਰੇ ਪਾਸੇ ਸੁਰਖੀਆਂ ਨਹੀਂ ਸਗੋਂ ਸਾਡੇ ਸਮਾਜ ਸਿਆਸਤ ਤੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਵੀ ਖੜੇ ਕਰਦੀਆਂ ਨੇ ਜੋ ਇਹ ਦੁਨੀਆਦਾਰੀ ਦੀਆਂ ਗੱਲਾਂ ਹੈ। ਅੰਮ੍ਰਿਤਸਰ ਤੋਂ ਵਿਦੇਸ਼ ਯਾਤਰਾ ਨੂੰ ਆਸਾਨ ਬਣਾਉਣ ਵਾਲੀ ਨਵੀਂ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਹੋਨਹਾਰਤੀ ਦਰਦਨਾਕ ਨੂੰ ਮੌਤ ਜਿਹੜੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋ ਜਾ ਰਹੇ ਨੇ ਪ੍ਰਦਰਸ਼ਨ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹਾਈ ਕੋਰਟ ਦੀਆਂ ਸਖ਼ਤ ਟਿੱਪਣੀਆਂ ਤੇ ਨਾਲ ਨੌਜਵਾਨੀ ਪੀੜ੍ਹੀ ਨੂੰ ਲੈ ਕੇ ਛਿੜੀ ਬਹਿਸ ਤੱਕ ਦਾ ਸਾਰਾ ਸਿਲਸਿਲਾ ਫਰੋਲਾਂਗੇ। ਇਸੇ ਤਰ੍ਹਾਂ ਹੀ ਰੂਸ ਦੀਆਂ ਸਿੱਖਿਆ ਨੀਤੀ ਜਿਹੜੀ ਹੈ ਉਹਦੇ ਵਿੱਚ ਤਬਦੀਲੀ ਕਰ ਰਹੇ ਨੇ ਕਿਉਂਕਿ ਉੱਥੇ ਦੀ ਜਨਸੰਖਿਆ ਜਿਹੜੀ ਘੱਟ ਰਹੀ ਹੈ ਤੇ ਅਮਰੀਕਾ ਇਰਾਨ ਤਣਾਅ ਦੇ ਉੱਤੇ ਹੈ ਤੇ ਇੱਕ ਪਾਸੇ ਸਮਝੌਤੇ ਦੀ ਗੱਲ ਚੱਲਦੀ ਹੈ ਤੇ ਦੂਸਰੇ ਪਾਸੇ ਟਰੰਪ ਸਾਹਿਬ ਜਿਹਦਾ ਕੋਈ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਜਿਹੜਾ ਬਿਆਨ ਹੋਰ ਬਦਲ ਦਿੰਦਾ ਹੈ। ਇੱਕ ਪਾਸੇ ਉਹਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਸਰੇ ਪਾਸੇ ਅੱਗ ਲਾ ਦਿੰਦਾ ਹੈ ਕਹਿੰਦਾ ਸਾਡੇ ਹਥਿਆਰ ਖਤਮ ਨਹੀਂ ਹੋਏ ਅਜੇ ਬਹੁਤ ਨੇ। ਤੇ ਇਸੇ ਤਰ੍ਹਾਂ ਚੀਨ ਦੀਆਂ ਗਤੀਵਿਧੀਆਂ ਨੇ ਫਰਾਂਸ ਦੀ ਭਿਆਨਕ ਜੰਗਲੀ ਅੱਗ ਜਿਹੜੀ ਹੈ ਬਹੁਤ ਵੱਡਾ ਜਿਹੜਾ ਯੂਰਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਦੁਖਦਾਈ ਗੱਲ ਵੀ ਹੈ ਤੇ ਨਾਲ ਨਾਲ ਸਿਰਦਰਦੀ ਵੀ ਬਣੀ ਹੋਈ ਹੈ। ਅੱਗ ਦੇ ਜਿਹੜੇ ਨੇ ਆਪਣੇ ਬੱਦਲ ਜਿਹੜੇ ਨੇ ਦੇਖੇ ਜਾ ਰਹੇ ਨੇ। ਪੁਲਾੜ ਜਗਤ ਦੀਆਂ ਤਾਜ਼ਾ ਘਟਨਾਵਾਂ ਦੇ ਉੱਤੇ ਵੀ ਝਾਤ ਮਾਰਾਂਗੇ। ਉਹ ਵਾਪਸ ਆਏ ਨੇ ਕੁਝ ਲੋਕ ਉੱਥੋਂ ਤੇ ਕੀ ਪੰਜਾਬ ਸੁਰੱਖਿਅਤ ਹੈ, ਕੀ ਨੌਜਵਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ, ਕਿ ਦੁਨੀਆ ਇੱਕ ਨਵੇਂ ਭੂ ਰਾਜਨੀਤਿਕ ਦੌਰ ਦੇ ਵਿੱਚ ਦਾਖਲ ਹੋ ਰਹੀ ਹੈ। ਇਹਨਾਂ ਸਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਤੇ ਪੋਜ਼ਿਟਿਵ ਖਬਰ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਬਹੁਤ ਘੱਟ ਮਿਲਣ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਮੀਡੀਆ ਸਾਡਾ ਇਹਨਾਂ ਚੀਜ਼ਾਂ ਦੇ ਵੱਲ ਨੂੰ ਜ਼ਿਆਦਾ ਧਿਆਨ ਵੜੀ ਦਿੰਦਾ, ਸਿਰਫ਼ ਤੇ ਸਿਰਫ਼ ਨੈਗੇਟਿਵ ਖਬਰਾਂ ਨੂੰ ਹੀ ਜਿਹੜੀ ਹੈ ਪਹਿਲੀਅਤ ਦਿੱਤੀ ਜਾਂਦੀ ਹੈ। ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਉਡੋ ਤੇ ਸਿੱਧਾ ਜਿਹੜਾ ਵਿਦੇਸ਼ ਦੇ ਵਿੱਚ ਉਤਰੋ, ਈਜ਼ੀ ਕਨੈਕਟ ਦਾ ਮਸਲਾ ਜਿਹੜਾ ਉੱਥੇ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਅੱਜ ਇੱਕ ਵੱਡੀ ਸੌਗਾਤ ਮਿਲ ਰਹੀ ਹੈ। ਏਅਰ ਇੰਡੀਆ ਵਾਲੇ ਆਪਣੀ ਨਵੀਂ ਈਜ਼ੀ ਕਨੈਕਟ ਹੱਬ ਐਂਡ ਸਪੋਕ ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਸਵੇਰੇ 7 ਵਜੇ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦੇ ਵੱਲੋਂ ਵਰਚੁਅਲ ਢੰਗ ਦੇ ਨਾਲ ਕੀਤਾ ਜਾਣਾ ਗਿਆ ਹੈ। ਇਸ ਸੇਵਾ ਦੇ ਸ਼ੁਰੂ ਹੋਣ ਦੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਮ ਪੜਾਅ ਤੱਕ ਜਿਹੜਾ ਡੈਸਟੀਨੇਸ਼ਨ ਜਿਹੜੀ ਹੈ ਉਹਦੇ ਲਈ ਬੁੱਕ ਹੋ ਜਾਏਗਾ। ਇਸ ਦੇ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈੱਕ ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਜਿਹੜਾ ਇੱਕ ਅਜਿਹੀ ਸੁਵਿਧਾ ਹੈ ਜਿਸ ਦੇ ਵਿੱਚ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਆਖਰੀ ਕੌਮਾਂਤਰੀ ਮੁਕਾਮ ਤੱਕ ਚੈੱਕ ਇਨ ਕਰ ਸਕਦੇ ਨੇ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ ਇਨ ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਣਾ ਪਏਗਾ। ਯਾਤਰੀ ਦਿੱਲੀ ਤੋਂ ਸਿੱਧੇ ਹੀ ਕੌਮਾਂਤਰੀ ਟ੍ਰਾਂਜ਼ਿਟ ਰਾਹੀਂ ਜਿਹੜਾ ਸੀ ਟ੍ਰਾਂਜ਼ਿਟ ਰਾਹੀਂ ਅਗਲੀ ਉਡਾਨ ਫੜ ਸਕਣਗੇ ਤੇ 28 ਜੁਲਾਈ ਤੋਂ ਅੰਮ੍ਰਿਤਸਰ ਤੋਂ ਇਹ ਸੇਵਾ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਸੁਵਿਧਾ ਜਿਹੜੀ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਕੇ, ਯੂਰਪ ਅਤੇ ਹੋਰ ਪ੍ਰਮੁੱਖ ਕੌਮਾਂਤਰੀ ਰੂਟਾਂ ਦੇ ਲਈ ਉਪਲਬਧ ਹੋਏਗੀ। ਦਿੱਲੀ ਪਹੁੰਚਣ ਦੇ ਨਾਲ ਹੀ 4 ਘੰਟਿਆਂ ਦੇ ਅੰਦਰ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲਗਭਗ 27 ਕੌਮਾਂਤਰੀ ਮੁਕਾਮਾਂ ਦੇ ਲਈ ਕਨੈਕਟਿੰਗ ਜਿਹੜੀਆਂ ਉਡਾਨਾਂ ਉਪਲਬਧ ਹੋਣਗੀਆਂ। ਦਿੱਲੀ ਦਾ ਰਾਹ ਜਿਹੜਾ ਜਾਂ ਟ੍ਰੈਫਿਕ ਕਿਤੇ ਨਾ ਕਿਤੇ ਘਟਾਉਣ ਦੀ ਕੋਸ਼ਿਸ਼ ਵੀ ਹੋਏਗੀ। ਚਲੋ ਵਧੀਆ ਇੱਕ ਉਪਰਾਲਾ ਹੈ ਜੇ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਪੰਜਾਬ ਨੂੰ ਵੀ ਜਿਹੜਾ ਇਹਦੇ ਵਿੱਚ ਫਾਇਦਾ ਮਿਲਦਾ ਹੈ। ਹੋਰ ਜਿਹੜਾ ਇਹਦੇ ਵਿੱਚ ਮੰਡੀਕਰਨ ਹੈਗਾ ਜਾਂ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਵੀ ਨਾਲ ਦੀ ਨਾਲ ਭੇਜੀਆਂ ਜਾ ਸਕਦੀਆਂ ਨੇ ਫਲਾਈਟਾਂ ਦੇ ਰਾਹੀਂ, ਕਾਰਗੋ ਵਗੈਰਾ। ਦੂਸਰੇ ਪਾਸੇ ਇੱਕ ਮੰਦਭਾਗੀ ਘਟਨਾ ਜੇ ਵਾਪਰੀ ਉਹ ਚਾਹੇ ਸਾਡੀ ਆਪਣੀ ਅਣਗਹਿਲੀ ਕਹਿ ਲਓ ਤੇ ਚਾਹੇ ਜਿਹੜੀਆਂ ਬਿਲਡਿੰਗ ਜਿਹੜੀਆਂ ਹੈਗੀਆਂ ਨੇ ਬਰਸਾਤਾਂ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣ ਜਾਂਦੇ ਸਾਡਾ ਧਿਆਨ ਨਹੀਂ ਰਹਿੰਦਾ, ਨੰਗੀਆਂ ਤਾਰਾਂ ਹਰ ਪਾਸੇ ਤੁਰੀਆਂ ਫਿਰਦੀਆਂ ਨੇ। ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਦੇ ਨਾਲ PhD ਦੀ ਵਿਦਿਆਰਥਣ ਦੀ ਮੌਤ ਹੋਈ ਹੈ। ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਦੱਖਣੀ ਕੈਂਪਸ ਦੇ ਵਿੱਚ ਅੱਜ ਸਵੇਰੇ ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਨਾਲ ਯੂਨੀਵਰਸਿਟੀ ਦੀ ਇੱਕ ਰਿਸਰਚ ਸਕਾਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਦੇ ਵਜੋਂ ਹੋਈ ਹੈ ਜੋ ਕਿ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਵਿੱਚ PhD ਕਰ ਰਹੀ ਸੀ। ਲੜਕੀ ਗਰਲਜ਼ ਹੋਸਟਲ ਨੰਬਰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ। ਰਸਤੇ ਦੇ ਵਿੱਚ ਪਾਣੀ ਭਰਿਆ ਹੋਣ ਦੇ ਕਾਰਨ ਪਾਣੀ ਤੋਂ ਬਚਣ ਦੇ ਲਈ ਉਸਨੇ ਇੱਕ ਕੱਚੇ ਰਸਤੇ ਦੀ ਵਰਤੋਂ ਕੀਤੀ। ਜੋਤੀ ਦਾ ਅਚਾਨਕ ਪੈਰ ਫਿਸਲਿਆ ਤੇ ਉਸਦਾ ਹੱਥ ਨੇੜੇ ਖੜੇ ਖੰਭੇ ਨੂੰ ਪੈ ਗਿਆ। ਖੰਭੇ ਦੇ ਵਿੱਚ ਪਹਿਲਾਂ ਤੋਂ ਹੀ ਕਰੰਟ ਚੱਲ ਰਿਹਾ ਸੀ। ਜਿਉਂ ਹੀ ਜੋਤੀ ਦਾ ਹੱਥ ਖੰਭੇ ਨੂੰ ਲੱਗਿਆ ਤਾਂ ਉਸਨੂੰ ਜ਼ਬਰਦਸਤ ਕਰੰਟ ਲੱਗਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਅਨੁਸਾਰ ਲੜਕੀ ਜ਼ਮੀਨ ਦੇ ਉੱਤੇ ਡਿੱਗੀ ਤੇ ਉਸਨੂੰ ਤੁਰੰਤ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਦੇ ਉੱਤੇ ਡਾਕਟਰਾਂ ਦੀ ਟੀਮ ਨੇ ਉਸਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ। ਜੋਤੀ ਦੀ ਮੌਤ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਅਥਾਰਟੀ ਦੀ ਸਖ਼ਤ ਜਿਹੜੀ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਵਾਈਸ ਚਾਂਸਲਰ ਦਫ਼ਤਰ ਦੇ ਅੱਗੇ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਦੇ ਉੱਤੇ ਪ੍ਰਬੰਧ ਸਹੀ ਕਰਨ ਦੇ ਲਈ ਦਬਾਅ ਜਿਹੜਾ ਬਣਾਇਆ ਜਾ ਸਕੇ। ਪਰ ਜਿੰਨਾ ਚਿਰ ਘਟਨਾ ਵਾਪਰਦੀ ਨਹੀਂ, ਚਲੋ ਇਹ ਤਾਂ ਬਾਹਰਲੀਆਂ ਗੱਲਾਂ ਨੇ, ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਨੰਗੀਆਂ ਤਾਰਾਂ ਰੱਖੀਆਂ ਹੋਈਆਂ ਨੇ ਉਹਨੂੰ ਕੋਈ ਲੈਂਦੇ ਨਹੀਂ, ਕੋਈ ਬੱਚਾ ਫੜ ਲਏਗਾ ਜਾਂ ਗਲਤੀ ਦੇ ਨਾਲ ਕਿਤੇ ਇੱਕ ਤਾਰ ਬਾਹਰ ਨਿਕਲ ਗਈ ਤੇ ਦੂਸਰੀ ਰਹਿ ਗਈ, ਉਹਨੂੰ ਸਾਡੇ ਆਪਣੇ ਵੀ ਉਹ ਜਿਹੜੀ ਆ ਤਾਰ ਟੱਚ ਹੋ ਸਕਦੀ ਹੈ। ਪਰ ਇਹਨਾਂ ਚੀਜ਼ਾਂ ਦਾ ਅਸੀਂ ਪਰਵਾਹ ਨਹੀਂ ਕਰਦੇ, ਸੇਫਟੀ ਸਾਡੇ ਲਈ ਪਹਿਲੀਅਤ ਨਹੀਂ ਹੈ। ਇਹਨੂੰ ਤਾਂ ਅਸੀਂ ਮਜ਼ਾਕ ਸਮਝਿਆ, ਉਹ ਚਾਹੇ ਰੋਡ ਦੀ ਸੇਫਟੀ ਹੈ ਤੇ ਚਾਹੇ ਉਹ ਕਿਤੇ ਵੀ ਅਸੀਂ ਕੰਮ ਕਾਰ ਕਰ ਰਹੇ ਹਾਂ, ਕੋਈ ਸੇਫਟੀ ਕਿੱਟ ਨਹੀਂ ਪਾਉਂਦੇ, ਉਹ ਕੱਪੜੇ ਉਸ ਤਰ੍ਹਾਂ ਦੇ ਪਾਉਂਦੇ, ਪਟਿਆਂ ਦੇ ਵਿੱਚ ਕਹਿ ਲਓ ਜਾਂ ਖੂਹਾਂ ਦੇ ਉੱਤੇ ਬਗੈਰ ਉਹ ਚੀਜ਼ਾਂ ਨੂੰ ਜਿਹੜਾ ਜਾਂ ਸਪਰੇਆਂ ਵਗੈਰਾ ਕਰਦੇ ਵੀ ਕੋਈ ਸੇਫਟੀ ਦਾ ਸਾਡਾ ਨਾ ਐਨਕਾਂ ਅੱਖਾਂ ਦੇ ਉੱਤੇ ਹੁੰਦੀਆਂ ਨੇ, ਨਾ ਮੂੰਹ ਢੱਕਣ ਦੇ ਲਈ ਕੁਝ ਮਾਸਕ ਹੁੰਦਾ ਹੈ, ਨਾ ਕੁਝ ਕੱਪੜੇ ਚੱਜ ਦੇ ਪਾਏ ਹੁੰਦੇ ਆ, ਆਮ ਕੱਪੜਿਆਂ ਦੇ ਨਾਲ ਜਿਹੜੇ ਪਾਏ ਹੁੰਦੇ ਉਹ ਵੀ ਲਾ ਕੇ ਅਸੀਂ ਸਪਰੇਆਂ ਕਰਦੇ ਹਾਂ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋਣ ਜਾ ਰਹੇ ਨੇ। ਵਾਰਿਸ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਗਿਆ। ਮਨਪ੍ਰੀਤ ਤਿਆਲੀ ਨੇ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਕੱਲ੍ਹ ਨੂੰ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਤੇ ਪ੍ਰਦਰਸ਼ਨਕਾਰੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂ, ਵਰਕਰ ਤੇ ਸਮਰਥਕ ਬੁੱਧਵਾਰ ਨੂੰ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਸ਼ਾਂਤਮਈ ਮਾਰਚ ਕੱਢਣਗੇ। ਵਾਰਿਸ ਪੰਜਾਬ ਦੇ ਜਿਹੜੇ ਨੇ ਆਗੂ ਮਨਪ੍ਰੀਤ ਤਿਆਲੀ ਨੇ ਮੰਗਲਵਾਰ ਅੱਜ ਨੌਜਵਾਨਾਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਤੇ ਆਪਣੀ ਫੇਸਬੁੱਕ ਤੋਂ ਲਾਈਵ ਵੀ ਹੋਏ ਨੇ ਪੇਜ ਦੇ ਉੱਤੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਸ ਵਾਜਬ ਮੰਗ ਦਾ ਪੂਰਨ ਸਮਰਥਨ ਕਰਾਂ। ਇਆਲੀ ਨੇ ਕਿਹਾ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਦੇ ਵੱਲ ਕੂਚ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਇਲਾਕੇ ਦਾਖਾ ਅਤੇ ਆਸ ਪਾਸ ਤੋਂ ਹੀ ਲਗਭਗ 500 ਵਾਹਨ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣਗੇ। ਸਾਰੇ ਪ੍ਰਦਰਸ਼ਨਕਾਰੀ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰਕੇ ਰੋਸ ਧਰਨਾ ਜਿਹੜਾ ਦੇਣਗੇ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਗੱਲ ਦੇ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ। ਤੇ ਫੇਸਬੁੱਕ ਪੇਜ ਦੇ ਉੱਤੇ ਪਾਈ ਇੱਕ ਪੋਸਟ ਦੇ ਵਿੱਚ ਇਆਲੀ ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਹੱਕਾਂ ਤੇ ਵਾਜਬ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ, ਪਰ ਹਿੰਸਾ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ। ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਵਿਰੋਧੀ ਧਿਰਾਂ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਨੇ। ਇਸ ਦੇ ਲਈ ਸਮਰਥਕਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਜਿਹੜਾ ਨਾਕਾਮ ਕਰਨਾ ਚਾਹੀਦਾ ਹੈ। ਇਆਲੀ ਨੇ ਦਾਅਵਾ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਖਿਲਾਫ਼ ਦਰਜ ਕੀਤੇ ਗਏ ਮਾਮਲੇ ਝੂਠੇ ਅਤੇ ਬਣਾਉਟੀ ਨੇ। ਕੌਮੀ ਜਾਂਚ ਏਜੰਸੀ NIA ਦਾ ਜਿਹੜਾ ਜ਼ਿਕਰ ਕਰਦਿਆਂ ਹੋਇਆ ਉਹਨਾਂ ਸਵਾਲ ਚੁੱਕਿਆ ਕਿ ਜਦੋਂ ਏਜੰਸੀ ਦੇ ਵੱਲੋਂ ਸਾਫ਼ ਸੁਥਰੀ ਚਿੱਟ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਨਜ਼ਰਬੰਦ ਆਗੂਆਂ ਨੂੰ ਪੈਰੋਲ ਦੇ ਉੱਤੇ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਆਗੂਆਂ ਨੇ ਸਦਾ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕੀਤੀ ਹੈ। ਸਾਨੂੰ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਰਾਹੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਜਗਾਉਣਾ ਹੋਵੇਗਾ। ਵਾਰਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂ ਇਸ ਮਾਰਚ ਦੀ ਅਗਵਾਈ ਕਰਨਗੇ, ਜਿਨ੍ਹਾਂ ਦੇ ਪਿੱਛੇ ਨੌਜਵਾਨ ਚੱਲਣਗੇ। ਇਆਲੀ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਡੂੰਘੀ ਛਾਪ ਜਿਹੜਾ ਛੱਡੇਗਾ। ਦੂਸਰੇ ਪਾਸੇ ਇਆਲੀ ਦੇ ਵੱਲੋਂ ਖਾਲੜਾ ਜੀ ਦੀ ਪਤਨੀ ਜਿਹੜੀ ਆ ਉਹਨਾਂ ਨੂੰ ਦਾਖਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਬੀਬੀ ਖਾਲੜਾ ਉਹਨਾਂ ਨੇ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਸਾਰੇ ਮੁੱਦਿਆਂ ਦੇ ਵਿੱਚ ਘੇਰਿਆ ਕਿ ਉਹਨਾਂ ਦੇ ਪਤੀ ਦੀ ਹੱਤਿਆ ਕਰਨ ਵਾਲੇ ਤੇ ਸਾਰੀਆਂ ਵਾਰਦਾਤਾਂ ਦੇ ਨਾਲ ਜੁੜੇ ਉਹ ਲੋਕ ਜਿਹੜੇ ਜੇਲ੍ਹਾਂ ਤੋਂ ਬਾਹਰ ਕਿਵੇਂ ਨੇ। ਬੜੇ ਲੰਮੇ ਸਮੇਂ ਬਾਅਦ ਉਹਨਾਂ ਨੇ ਖੁਦ ਇਹ ਜਿਹੜਾ ਸਟੈਪ ਲਿਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਜਿਹੜਾ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਵਿਧਾਨ ਸਭਾ ਹਲਕਾ ਦਾਖਾ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ ਜਿਹੜੀ ਕਰਦਿਆਂ ਆਪਣੀ ਹਲਕਾ ਸੀਟ ਉਨ੍ਹਾਂ ਨੂੰ ਜਿਹੜਾ ਪੇਸ਼ਕਸ਼ ਕੀਤੀ ਹੈ ਕਿ ਮੇਰੀ ਸੀਟ ਤੋਂ ਲੜੋ। ਉਨ੍ਹਾਂ ਨੇ ਖਾਲੜਾ ਦੇ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਦੇ ਸਨਮਾਨ ਦੇ ਵਿੱਚ ਸੀਟ ਦੇਣ ਦਾ ਫੈਸਲਾ ਕੀਤਾ। ਇਆਲੀ ਨੇ ਕਿਹਾ ਕਿ ਬੀਬੀ ਖਾਲੜਾ ਸਿਰਫ ਨਾਮਜ਼ਦਗੀ ਪੱਤਰ ਦਾਖਲ ਕਰਨ, ਬਾਕੀ ਉਨ੍ਹਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹਲਕਾ ਦਾਖਾ ਦੀ ਸੰਗਤ ਤੇ ਪਾਰਟੀ ਵਰਕਰਾਂ ਦੀ ਹੋਏਗੀ। ਹਲਕਾ ਦਾਖਾ ਦੀ ਸੰਗਤ, ਪਾਰਟੀ ਵਰਕਰ ਅਤੇ ਸਮੁੱਚਾ ਇਲਾਕਾ ਉਨ੍ਹਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਜਿਹੜਾ ਸਮਝਦਿਆਂ ਦਿਨ ਰਾਤ ਇੱਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਫਿਲਮ ਸਤਲੁਜ ਨੇ ਦਿਖਾਇਆ ਹੈ ਕਿ ਕਿਵੇਂ ਖਾਲੜਾ ਤੇ ਉਨ੍ਹਾਂ ਦੇ ਪਰਿਵਾਰ ਨੇ ਫਰਜ਼ੀ ਮੁਕਾਬਲਿਆਂ ਤੇ ਸੈਂਕੜੇ ਲਾਵਾਰਸ ਲਾਸ਼ਾਂ ਦੇ ਸੰਸਕਾਰ ਦੇ ਪਿੱਛੇ ਦੀ ਸਚਾਈ ਦਾ ਪਰਦਾਫਾਸ਼ ਕੀਤਾ ਸੀ। ਇਸ ਦੇ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਲੋਕਾਂ ਨੇ ਕਦੇ ਵੀ ਕੌਮ ਦਾ ਉਲਾਂਭਾ ਨਹੀਂ ਰੱਖਿਆ। ਇਸ ਦੇ ਲਈ ਬੀਬੀ ਖਾਲੜਾ ਦੇ ਚੋਣ ਲੜਨ ਦੇ ਉੱਤੇ ਲੋਕਾਂ ਦੇ ਵੱਲੋਂ ਉਲਾਂਭਾ ਉਤਾਰ ਦਿੱਤਾ ਜਾਵੇਗਾ। ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਸਮੁੱਚੀ ਕੌਮ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ ਹੱਕਾਂ ਦੇ ਲਈ ਇਕਜੁੱਟ ਹੋਣ ਦੀ ਜਿਹੜੀ ਹੈ ਜ਼ਰੂਰਤ ਹੈ। ਦੂਸਰੇ ਪਾਸੇ ਸਾਨੂੰ ਕੋਈ ਖਤਰਾ ਨਹੀਂ, ਗਨਮੈਨਾਂ ਨੂੰ ਥਾਣੇ ਭੇਜੋ। ਰਾਜ ਸਭਾ ਮੈਂਬਰ ਸੀਚੇਵਾਲ ਦੇ ਵੱਲੋਂ DGP ਨੂੰ ਪੱਤਰ ਲਿਖਿਆ ਗਿਆ ਤੇ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਲਿਆ ਗਿਆ, ਜਿਸਦੇ ਵਿੱਚ ਆਪਣੀ ਹੀ ਸਰਕਾਰ ਘਿਰ ਸਕਦੀ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ DGP ਨੂੰ ਲਿਖੇ ਪੱਤਰ ਦੇ ਵਿੱਚ ਰਾਜ ਸਭਾ ਮੈਂਬਰ ਸੀਚੇਵਾਲ ਨੇ ਆਪਣੀ ਸੁਰੱਖਿਆ ਦੇ ਵਿੱਚ ਤੈਨਾਤ ਸੁਰੱਖਿਆ ਜਵਾਨਾਂ ਨੂੰ ਜਿਹੜਾ ਤੁਰੰਤ ਹਟਾਉਣ ਦੇ ਲਈ ਕਿਹਾ। ਜਿੱਥੇ ਅਕਸਰ ਪੰਜਾਬ ਦੇ ਵਿੱਚ ਸਿਆਸੀ ਲੋਕ ਸੁਰੱਖਿਆ ਗਾਰਡ ਲੈਣ ਦੇ ਲਈ ਤਰਲੋ ਮੱਛੀ ਰਹਿੰਦੇ ਨੇ, ਉੱਥੇ ਇਸ ਸਿਆਸੀ ਆਗੂ ਨੇ ਸਵੈ ਇੱਛਾ ਦੇ ਨਾਲ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ ਹੈ 4.5 ਸਾਲਾਂ ਬਾਅਦ। ਸੰਤ ਸੀਚੇਵਾਲ ਹੁਣਾਂ ਨੇ ਜਿੱਥੇ ਸੁਰੱਖਿਆ ਵਾਪਸੀ ਦਾ ਫੈਸਲਾ ਲਿਆ ਉੱਥੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਉੱਤੇ ਵੀ ਸਵਾਲ ਖੜੇ ਕੀਤੇ ਹੈ। ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਇਲਾਕੇ ਤੇ ਸੁਲਤਾਨਪੁਰ ਲੋਧੀ ਆਪਣੇ ਸਤਨਾਮ ਸਿੰਘ ਬਾਈ ਜੀ ਦਾ ਇਲਾਕਾ ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਤੇ ਲੋਹੀਆਂ ਇਲਾਕੇ ਤੇ ਸਤਲੁਜ ਲੋਧੀ ਪਵਿੱਤਰ ਵੇਈ ਦੇ ਕਿਨਾਰੇ ਵੱਧ ਰਹੀਆਂ ਲੁੱਟਾਂ ਖੋਹਾਂ ਦੀ ਘਟਨਾਵਾਂ ਦੇ ਮੱਦੇਨਜ਼ਰ ਉਹ ਸੁਰੱਖਿਆ ਵਾਪਸ ਕਰਨੀ ਚਾਹੁੰਦੇ ਨੇ। ਸੀਚੇਵਾਲ ਦੇ ਨਾਲ 6 ਸੁਰੱਖਿਆ ਜਵਾਨਾਂ ਦੀ ਤਾਇਨਾਤੀ ਹੈ ਤੇ ਸ਼ੁਰੂ ਦੇ ਵਿੱਚ ਵੀ ਉਨ੍ਹਾਂ ਨੇ ਸੁਰੱਖਿਆ ਗਾਰਡ ਲੈਣ ਤੋਂ ਜਿਹੜਾ ਇਨਕਾਰ ਕੀਤਾ ਸੀ। ਸੀਚੇਵਾਲ ਨੇ ਡੀ ਜੀ ਪੀ ਨੂੰ ਲਿਖੇ ਪੱਤਰ ਦੇ ਵਿਚ ਕਿਹਾ ਕਿ ਸਾਨੂੰ ਤਾਂ ਕੋਈ ਖਤਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਦਿੱਤੀ ਗਈ। ਸਾਡੇ ਨਾਲ ਆਮ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਮਸ਼ਵਰਾ ਦਿੱਤਾ ਕਿ ਉਨ੍ਹਾਂ ਦੇ ਨਾਲ ਤਾਇਨਾਤ 6 ਸੁਰੱਖਿਆ ਮੁਲਾਜ਼ਮਾਂ ਦੇ ਵਿਚੋਂ 3 ਸੁਰੱਖਿਆ ਮੁਲਾਜ਼ਮ ਥਾਣਾ ਲੋਹੀਆਂ ਖਾਸ ਤੇ 3 ਮੁਲਾਜ਼ਮਾਂ ਦੀ ਤੈਨਾਤੀ ਥਾਣਾ ਸੁਲਤਾਨਪੁਰ ਲੋਧੀ ਦੇ ਵਿਚ ਕੀਤੀ ਜਾਵੇ ਕਿਉਂਕਿ ਇਨ੍ਹਾਂ ਮੁਲਜ਼ਮਾਂ ਦੀ ਲੋੜ ਜਿਹੜੀ ਮੁਲਾਜ਼ਮਾਂ ਦੀ ਇਨ੍ਹਾਂ ਮੁਲਾਜ਼ਮਾਂ ਦੀ ਲੋੜ ਜਿਹੜੀ ਹੈ ਮੁਲਜ਼ਮਾਂ ਨੂੰ ਫੜਨ ਦੀ ਹੈ। ਲੋੜ ਲੋਕਾਂ ਦੀ ਹਿਫਾਜ਼ਤ ਲਈ ਥਾਣਿਆਂ ਦੇ ਵਿਚ ਵਧੇਰੀ ਹੈ। ਉਪਰੋਕਤ ਇਲਾਕਿਆਂ ਦੇ ਵਿਚ ਚੋਰੀ ਲੁੱਟਾਂ ਖੋਹਾਂ ਤੇ ਨਸ਼ਿਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾਜਨਕ ਨੇ। ਸੀਚੇਵਾਲ ਨੇ ਮਲਸੀਆਂ ਤੇ ਪੁਲਿਸ ਚੌਂਕੀ ਵਿਚ ਜਵਾਨਾਂ ਦੀ ਨਫ਼ਰੀ ਘੱਟ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਲਾਕੇ ਦੇ ਵਿਚ ਅਪਰਾਧ ਵਧਣ ਕਰਕੇ ਲੋਕ ਅਣਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਨ੍ਹਾਂ ਮਿਸਾਲ ਇਹ ਵੀ ਦਿੱਤੀ ਹੈ ਕਿ ਪਿੰਡ ਸੀਚੇਵਾਲ ਦੇ ਵਿਚ ਇਕ ਰਾਤ ਦੇ ਵਿਚ ਹੀ ਚੋਰੀ ਦੀਆਂ 8 ਵਾਰਦਾਤਾਂ ਹੋ ਗਈਆਂ। ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਵਰਤਾਰਾ ਆਮ ਹੈ। ਸੀਚੇਵਾਲ ਨੇ ਪੱਤਰ ਦੇ ਵਿਚ ਇਹ ਵੀ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਪਵਿੱਤਰ ਵੇਈ ਵਿਖੇ ਆਉਣ ਵਾਲੀ ਸੰਗਤ ਦੇ ਵਿਚ ਅਪਰਾਧਿਕ ਵਾਰਦਾਤਾਂ ਕਾਰਨ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸੁਰੱਖਿਆ ਦੇ ਨਾਲੋਂ ਆਮ ਲੋਕਾਂ ਦੀ ਸੁਰੱਖਿਆ ਅਹਿਮ ਜਿਹੜੀ ਹੋਣੀ ਚਾਹੀਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਉਹ ਵੱਲੋਂ ਉਹਦੇ ਬਾਰ ਦੇ ਵੱਲੋਂ ਐਲ ਏ ਡੀ ਸੀ ਪਾਲਿਸੀ ਨੂੰ ਲੈ ਕੇ 30 ਜੁਲਾਈ ਤੱਕ ਕੰਮ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਐਸੋਸੀਏਸ਼ਨ ਹੈ ਉਹਨੇ ਮੰਗਲਵਾਰ ਨੂੰ ਅੱਜ ਜਿਹੜਾ ਐਲ ਏ ਡੀ ਸੀ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਦੇ ਵਿਚ 30 ਜੁਲਾਈ ਤੱਕ ਹਾਈ ਕੋਰਟ ਦੇ ਵਿਚ ਕੰਮ ਮੁਅੱਤਲ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਪੰਜਾਬ ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵੱਲੋਂ ਐਲ ਏ ਡੀ ਸੀ ਨੀਤੀ ਲਾਗੂ ਕਰਨ ਦੇ ਖਿਲਾਫ਼ ਜਿਹੜਾ ਚੱਲ ਰਹੇ ਸੰਘਰਸ਼ ਦੇ ਬਾਰੇ ਅੱਗੇ ਦੀ ਰਣਨੀਤੀ ਤੈਅ ਕਰਨ ਦੇ ਲਈ ਸੱਦੀ ਗਈ ਜਨਰਲ ਹਾਊਸ ਦੀ ਮੀਟਿੰਗ ਦੇ ਵਿਚ ਲਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਜਨਰਲ ਹਾਊਸ ਨੇ ਸਰਬਸੰਮਤੀ ਦੇ ਨਾਲ 3 ਮਤੇ ਪਾਸ ਕੀਤੇ ਹੈ। ਇਸ ਨੇ ਜਨਹਿਤ ਪਟੀਸ਼ਨ ਪੀ ਆਈ ਐਲ ਦਾਖਲ ਕਰਨ ਦੇ ਸੰਬੰਧ ਦੇ ਵਿਚ ਵਕੀਲ ਅਰਵਿੰਦ ਸੇਠ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਸਦੇ ਬਾਰੇ ਜਨਰਲ ਹਾਊਸ ਨੇ ਕਿਹਾ ਕਿ ਇਹ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਸੀ। ਜਨਰਲ ਹਾਊਸ ਨੇ ਇਹ ਵੀ ਮਤਾ ਪਾਸ ਕੀਤਾ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਤੈਨਾਤ ਲੀਗਲ ਏਡ ਡਿਫੈਂਸ ਕੌਂਸਲ ਐਲ ਏ ਡੀ ਸੀ ਦੇ ਲਾਇਸੈਂਸ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਬਾਰ ਕੌਂਸਲ ਦੇ ਵੱਲੋਂ ਮੁਅੱਤਲ ਕੀਤੇ ਜਾਣ ਅਤੇ ਮੁਅੱਤਲੀ ਦਾ ਹੁਕਮ 30 ਜੁਲਾਈ ਨੂੰ ਦੁਪਹਿਰ 12 ਵਜੇ ਹੋਣ ਵਾਲੀ ਜਨਰਲ ਹਾਊਸ ਦੀ ਅਗਲੀ ਮੀਟਿੰਗ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਹ ਵੀ ਜੋੜਿਆ ਗਿਆ ਨਾਲ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਚ ਪੰਜਾਬ ਤੇ ਹਰਿਆਣਾ ਜਿਹੜਾ ਹਾਈ ਕੋਰਟ ਵਿਚ ਐਲ ਏ ਡੀ ਸੀ ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਕੰਮ ਅੱਜ ਤੋਂ ਹੀ ਤੁਰੰਤ ਪ੍ਰਭਾਵ ਜਿਹੜਾ ਨਾਲ 30 ਜੁਲਾਈ ਤੱਕ ਦੋਵੇਂ ਦਿਨ ਸ਼ਾਮਲ ਮੁਅੱਤਲ ਕਰ ਦਿੱਤਾ ਗਿਆ ਤੇ ਉਕਤ ਮੁੱਦੇ ਸੰਬੰਧੀ ਅੱਗੇ ਦੀ ਕਾਰਵਾਈ 30 ਜੁਲਾਈ ਨੂੰ ਦੁਪਹਿਰ 12 ਵਜੇ ਜਨਰਲ ਹਾਊਸ ਦੇ ਵਿਚ ਤੈਅ ਕੀਤੀ ਜਾਵੇਗੀ। ਬਾਕੀ ਆਪਾਂ ਜਾਣਕਾਰੀ ਐਡਵੋਕੇਟ ਰਾਜਾ ਸੈਣੀ ਸਾਹਿਬ ਤੋਂ ਲੈਂਦੇ ਹਾਂ ਤੇ ਜੰਤਰ ਮੰਤਰ ਨੂੰ ਵੀ ਕੂਚ ਕਰ ਰਹੇ ਨੇ। ਇਸੇ ਤਰ੍ਹਾਂ 1-2 ਖ਼ਬਰਾਂ ਹੋਰ ਲੈ ਕੇ ਤੇ ਮੈਂਟਲ ਹੈਲਥ ਦੀ ਐਕਟ ਦੀ ਗੱਲ ਹੈ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਮਾਨਸਿਕ ਸਿਹਤ ਜਿਹੜੀ ਹੈ ਸੰਭਾਲ ਕਾਨੂੰਨ ਲਾਗੂ ਨਾ ਕਰਨ ਦੇ ਉੱਤੇ ਹਾਈ ਕੋਰਟ ਸਖ਼ਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੇ ਉਪਬੰਧਾਂ ਨੂੰ ਜਿਹੜਾ ਪੂਰੀ ਤਰ੍ਹਾਂ ਲਾਗੂ ਕਰਨ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਇਸ ਮਾਮਲੇ ਦੀ ਖੁਦ ਨਿੱਜੀ ਤੌਰ ਦੇ ਉੱਤੇ ਜਾਂਚ ਕਰਨ ਤੇ ਕਾਨੂੰਨ ਦੇ ਨਾਲ ਨਾਲ ਅਦਾਲਤ ਦੇ ਪੁਰਾਣੇ ਹੁਕਮਾਂ ਦੀ ਪਾਲਣਾ ਦੇ ਬਾਰੇ ਆਪਣੇ ਨਿੱਜੀ ਹਲਫ਼ਨਾਮੇ ਦਾਖਲ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਨੂੰ ਵੀ ਕਾਨੂੰਨ ਤਹਿਤ ਲੋੜੀਂਦੇ ਅਥਾਰਟੀ ਬੋਰਡਾਂ ਦੇ ਗਠਨ ਦੇ ਬਾਰੇ ਹਲਫ਼ਨਾਮਾ ਦੇਣ ਦੇ ਲਿਖਿਆ। ਐਕਟਿੰਗ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਤੇ 8 ਸਾਲ ਬੀਤਣ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਵੱਲੋਂ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਉਸ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ। ਬੈਂਚ ਨੇ ਦੇਖਿਆ ਕਿ ਹਰਿਆਣਾ ਨੇ ਭਾਵੇਂ ਨਿਯਮ ਤਾਂ ਬਣਾ ਲਏ ਨੇ ਪਰ ਨਾ ਤਾਂ ਸਟੇਟ ਮੈਂਟਲ ਹੈਲਥ ਅਥਾਰਟੀ ਤੇ ਨਾ ਹੀ ਮੈਂਟਲ ਹੈਲਥ ਰਿਵਿਊ ਬੋਰਡ ਦਾ ਗਠਨ ਕੀਤਾ ਗਿਆ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿਚ ਹਲਫ਼ਨਾਮਾ ਦਾਖਲ ਕਰਨ ਦੇ ਲਈ 1 ਹਫ਼ਤੇ ਦਾ ਸਮਾਂ ਹੋਰ ਮੰਗ ਲਿਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਨੂੰਨ ਸਮਾਜ ਦੇ ਉਸ ਵਰਗ ਦੀ ਭਲਾਈ ਦੇ ਲਈ ਬਣਾਇਆ ਗਿਆ ਹੈ ਜੋ ਆਪਣੀ ਦੇਖਭਾਲ ਕਰਨ ਦੇ ਵਿਚ ਖੁਦ ਸਮਰੱਥ ਨਹੀਂ ਹੈ। ਇਸ ਦੇ ਲਈ ਸੂਬਾ ਸਰਕਾਰਾਂ ਦੀ ਇਹ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਲੋੜੀਂਦੇ ਕਦਮ ਚੁੱਕਣ ਤੇ ਅਦਾਲਤ ਨੇ ਇਸ ਸਥਿਤੀ ਨੂੰ ਅਸਵੀਕਾਰਯੋਗ ਜਿਹੜਾ ਕਰਾਰ ਦਿੰਦਿਆਂ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਵੀ ਦੱਸ ਦਿੱਤਾ ਹੈ। ਦੂਸਰੇ ਪਾਸੇ ਕੰਗਣਾ ਰਣੌਤ ਨੇ ਜਿਹੜਾ ਜੱਬ ਪਾ ਦਿੱਤਾ ਨਵਾਂ, ਇਨ੍ਹਾਂ ਨੂੰ ਕਹਿੰਦੇ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਕੰਗਣਾ ਰਣੌਤ ਨੇ ਜੈਨ ਜੀ ਨੂੰ ਦੱਸਿਆ ਜਨਰੇਸ਼ਨ ਗਟਰ। ਜੂਜ਼ਰ ਨੇ ਜਿਹੜਾ ਪੁੱਛਿਆ ਕਿ ਬਾਲੀਵੁੱਡ ਪਾਰਟੀਆਂ ਵਾਲਾ ਆਪਣਾ ਪੁਰਾਣਾ ਦੌਰ ਜਿਹੜਾ ਭੁੱਲ ਗਏ ਹੋ? ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਦੇ ਇੱਕ ਬਿਆਨ ਨੇ ਦੇਸ਼ ਭਰ ਦੇ ਵਿੱਚ ਵੱਡਾ ਸਿਆਸੀ ਬਵਾਲ ਖੜਾ ਫਿਰ ਤੋਂ ਕਰ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਜਨਰੇਸ਼ਨ ਜੀ ਜੈਨ ਜੀ ਦੇ ਜਿਹੜੇ ਨੌਜਵਾਨਾਂ ਦੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਜਨਰੇਸ਼ਨ ਗਟਰ ਤੇ ਕਾਕਰੋਚ ਕਹਿ ਦਿੱਤਾ ਗਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਤੇ AIMIM ਦੇ ਆਗੂਆਂ ਨੇ ਭਾਜਪਾ ਸੰਸਦ ਮੈਂਬਰਾਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀਆਂ ਵਾਇਰਲ ਵੀਡੀਓਜ਼ ਅਤੇ ਰੀਲਾਂ ਦੇ ਉੱਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ਉਲਟੀ ਆਉਣ ਵਰਗਾ ਮਹਿਸੂਸ ਹੋ ਰਿਹਾ। ਕੰਗਣਾ ਨੇ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੱਕ ਜਗ੍ਹਾ ਦੇ ਉੱਤੇ ਇੰਨੀ ਬਦਸੂਰਤੀ ਨਹੀਂ ਦੇਖੀ ਹੈ। ਜਿਸ ਤਰ੍ਹਾਂ ਦੀ ਭਾਸ਼ਾ ਇਹ ਜੈਨ ਜੀ ਪ੍ਰਦਰਸ਼ਨਕਾਰੀ ਵਰਤ ਰਹੇ ਨੇ ਤੇ ਉਹ ਬਹੁਤ ਹੀ ਗੰਦੀ ਅਤੇ ਬਦਨੁਮਾ ਹੈ। ਤੇ ਇਹਨਾਂ ਨੂੰ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਆਪਣੀ ਅਗਲੀ ਪੋਸਟ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਸ਼ਬਦੀ ਹਮਲਾ ਜਾਰੀ ਰੱਖਦਿਆਂ ਕੰਗਣਾ ਨੇ ਲਿਖਿਆ ਕਿ ਤੁਸੀਂ ਆਪਣੇ ਆਪ ਨੂੰ ਕਾਕਰੋਚ ਕਹਿੰਦੇ ਹੋ ਤਾਂ ਉਨ੍ਹਾਂ ਵਰਗਾ ਹੀ ਵਿਹਾਰ ਕਰਦੇ ਹੋ। ਤੁਸੀਂ ਦੁਨੀਆਂ ਸਾਹਮਣੇ ਆਪਣਾ ਕੂੜਾ ਤੇ ਗੰਦਗੀ ਹੀ ਪਰੋਸ ਰਹੇ ਹੋ। ਇਸ ਦੇ ਨਾਲ ਹੀ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਭਾਰਤੀ ਮੁਟਿਆਰਾਂ ਤੇ ਤੰਜ ਕੱਸਦਿਆਂ ਕੰਗਣਾ ਨੇ ਉਨ੍ਹਾਂ ਨੂੰ ਜਨਰੇਸ਼ਨ ਗਟਰ ਦਾ ਜਿਹੜਾ ਨਾਮ ਦੇ ਦਿੱਤਾ, ਕਿਉਂਕਿ ਇੱਥੇ ਸਵੀਡਨ ਤਾਂ ਗ੍ਰੇਟਾ ਜਿਹੜੀ ਆ ਉਹਨੇ ਵੀ ਮੁੱਦਾ ਚੱਕਿਆ ਕਿ ਭਾਰਤੀ ਜਿਹੜੇ ਨੇ ਵਿਦਿਆਰਥੀ ਨੇ ਉਹਨਾਂ ਦੀ ਆਵਾਜ਼ ਦੇ ਨਾਲ ਆਪਾਂ ਆਵਾਜ਼ ਜੋੜਨੀ ਹੈ। ਯੂਰਪੀ ਮੁਲਕਾਂ ਦੇ ਵਿੱਚ ਵੀ ਆਵਾਜ਼ ਸ਼ੁਰੂ ਹੋ ਗਈ, ਬਹੁਤ ਸਾਰੇ ਫਰਾਂਸ ਦੇ ਵਿੱਚ ਜਾਂ ਜਰਮਨ ਦੇ ਵਿੱਚ ਜਾਂ ਹੋਰ ਸਵੀਡਨ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਆਵਾਜ਼ ਬੁਲੰਦ ਹੋ ਗਈ। ਉਸਨੇ ਇੱਥੋਂ ਤੱਕ ਲਿਖ ਦਿੱਤਾ ਕਿ ਨੌਜਵਾਨ ਪੜ੍ਹਾਈ ਦੇ ਵਿੱਚ ਚੰਗੇ ਨਹੀਂ ਨੇ, ਮਾਪਿਆਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਨੇ ਤੇ ਇੰਨੇ ਨਕਾਰਾ ਨੇ ਕਿ ਘਰੇਲੂ ਕੰਮ ਵੀ ਨਹੀਂ ਕਰ ਸਕਦੇ ਹੈ। ਕੰਗਣਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਤੇ ਨੈਟੀਜ਼ਨਾਂ ਦਾ ਗੁੱਸਾ ਵੀ ਜਿਹੜਾ ਸੀ ਸੱਤਵੇਂ ਅਸਮਾਨ ਤੋਂ ਅਸਮਾਨ ਨੂੰ ਛੋਹ ਗਿਆ। ਕਈ ਯੂਜ਼ਰ ਨੇ ਜਿਹੜਾ ਸੀ ਕੰਗਣਾ ਨੂੰ ਉਸਦੇ ਬਾਲੀਵੁੱਡ ਦੇ ਪੁਰਾਣੇ ਦਿਨ ਯਾਦ ਦਿਵਾਉਂਦਿਆਂ ਲਿਖਿਆ ਕਿ ਇਹ ਮਹਿਲਾ ਆਪਣੀਆਂ ਬਾਲੀਵੁੱਡ ਪਾਰਟੀਆਂ ਦੇ ਦਿਨਾਂ ਦੀ ਬਦਸੂਰਤੀ ਭੁੱਲ ਗਈ ਹੈ। ਇੱਕ ਹੋਰ ਜਿਹੜੇ ਨੇ ਵਿਅਕਤੀ ਨੇ ਲਿਖਿਆ ਕਿ ਜਦੋਂ ਨੀਟ ਪੇਪਰ ਲੀਕ ਹੋਇਆ ਜਾਂ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਸਨ ਤਾਂ ਉਦੋਂ ਤਾਂ ਇਹ ਇੱਕ ਵਾਰ ਵੀ ਨਹੀਂ ਬੋਲੀ, ਪਰ ਅੱਜ ਵਿਦਿਆਰਥੀ ਅੰਦੋਲਨ ਦੇ ਉੱਤੇ ਬੋਲਣ ਦਾ ਜਿਹੜਾ ਹੌਸਲਾ ਵਿਖਾ ਰਹੀ ਹੈ। ਇਸ ਵਿਵਾਦ ਦੇ ਦਰਮਿਆਨ ਜਿਹੜਾ ਕਾਂਗਰਸ ਨੇਤਾ ਭਾਈ ਜਗਤਾਪ ਉਨ੍ਹਾਂ ਨੇ ਕੰਗਣਾ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਦੇ ਦੌਰਾਨ ਸਾਡੇ ਬੱਚਿਆਂ ਤੇ ਧੀਆਂ ਨੂੰ ਕੁੱਟਿਆ ਤੇ ਪਰੇਸ਼ਾਨ ਕੀਤਾ ਗਿਆ, ਇੱਕ ਔਰਤ ਹੁੰਦਿਆਂ ਵੀ ਕੰਗਣਾ ਦੇ ਦਿਲ ਦੇ ਵਿੱਚ ਥੋੜੀ ਜਿਹੀ ਵੀ ਹਮਦਰਦੀ ਨਹੀਂ ਜਾਗੀ ਹੈ, ਇਹ ਬਹੁਤ ਹੈਰਾਨੀਜਨਕ ਹੈ। ਦੂਜੇ ਪਾਸੇ AIMIM ਨੇਤਾ ਜਿਹੜੇ ਨੇ ਵਾਰਸ ਪਠਾਨ ਨੇ ਭਾਜਪਾ MP ਤੋਂ ਤੁਰੰਤ ਮਾਫ਼ੀ ਦੀ ਮੰਗ ਕੀਤੀ ਤੇ ਪਠਾਨ ਨੇ ਕਿਹਾ ਕਿ ਪੁੱਛੋ ਕੰਗਣਾ ਨੂੰ ਕੀ ਉਸਨੂੰ ਨੀਟ ਦਾ ਪੂਰਾ ਨਾਮ ਵੀ ਪਤਾ ਹੈ, ਫੁੱਲ ਜਿਹੜੀ ਹੈ ਫਾਰਮ ਪਤਾ ਹੈ ਕੀ ਕਹਿੰਦੇ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੰਸਦ ਮੈਂਬਰ ਦੇ ਵੱਲੋਂ ਦੇਸ਼ ਦੇ ਨੌਜਵਾਨਾਂ ਲਈ ਵਰਤੀ ਜਾ ਰਹੀ ਇਸ ਭਾਸ਼ਾ ਦਾ ਗੰਭੀਰ ਨੋਟਿਸ ਲੈਣ। ਲੋ ਦੋਸਤੋ, ਇਹ ਸਾਂ ਜੀ ਕੁਝ ਪੰਜਾਬ ਤੇ ਦੇਸ਼ ਦੀਆਂ ਖ਼ਬਰਾਂ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਝਾਤ ਮਾਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ। ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ ਤੇ ਉਨ੍ਹਾਂ ਦੀ ਬਾਤ ਸੁਣਦੇ ਹਾਂ ਤੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ, ਕੀ ਕਰਾਈ ਜਾਂਦੇ ਹੋ ਮੁਲਕ ਦੇ ਵਿੱਚ?
3: ਮੁਲਕ ਦੇ ਵਿੱਚ ਜੀ ਜਿੰਨੇ ਬੰਦੇ ਆ ਉਨੇ ਰੰਗ ਆ ਜੀ।
2: ਜੀ
3: ਦੇਖੋ ਨਾ ਜੀ, ਮੁਲਕ ਦੀ ਤਰਾਸਦੀ ਇਹ ਹੈਗੀ ਆ ਕਿ ਅੱਜ ਸਾਨੂੰ ਕੰਗਣਾ ਗਿਆਨ ਦੇ ਰਹੀ ਆ।
2: ਬਿਲਕੁਲ ਕੰਗਣਾ ਰਹੀ ਹੈ ਜੀ,
3: ਇਹ ਤਾਂ ਹੁਣ ਜੀ ਚਾਪਲੂਸੀ ਦੀ ਹੱਦ ਆ
2: ਜੀ।
3: ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਕੀ ਬੀਜਿਆ
2: ਜੀ, ਕੰਡੇ।
3: ਸੋ ਇਸ ਕਰਕੇ ਹੁਣ ਬਿਲਕੁਲ ਜੀ ਸਰ ਨੰਗੇਜ ਪਰੋਸਿਆ ਇਹਨਾਂ ਨੇ
2: ਜੀ,
3: ਭਾਸ਼ਾ ਇਹਨਾਂ ਨੇ ਮਗਾੜੀ ਬਾਲੀਵੁੱਡ ਨੇ, ਬੱਚਿਆਂ ਨੇ ਉੱਥੋਂ ਜੋ ਮਤਲਬ ਸਿੱਖਿਆ ਜੀ ਉਸ ਚੀਜ਼ ਨੂੰ ਅੱਗੇ ਜਿਹੜਾ ਆ ਉਹਨਾਂ ਨੇ ਗਾਂਹ ਪਰੋਸ ਦਿੱਤਾ ਜੀ।
2: ਇੱਕ ਇਹਦੀ ਭੈਣ ਹਜੇ ਵੀ ਤੁਰੀ ਫਿਰਦੀ ਆ ਜੋ ਕਦੇ ਪੱਤੇ ਜੇ ਲਾ ਕੇ ਆ ਜਾਂਦੀ ਆ, ਕਦੇ ਉਹ ਮਤਲਬ ਕਿ ਕੁਛ ਪਾ ਕੇ ਆ ਜਾਂਦੀ ਆ
3: ਕਦੀ ਓਥੋਂ ਹੀ ਇੰਸਪਾਇਰਡ ਆ ਨਾ ਜੈਨ ਜੀ ਜਿਹੜੀ ਹੈਗੀ ਆ ਬੱਚਾ ਤਾਂ ਜਿਹੜਾ ਆ ਉਹ ਜੋ ਦੇਖਦਾ ਆ ਅਬਜ਼ਰਵ ਕਰਦਾ ਸਮਾਜ ਦੇ ਵਿੱਚੋਂ
2: ਜੀ
3: ਦੇਖੋ ਬੱਚਾ ਜੰਮਦਾ ਜਿਹੜਾ ਹੈਗਾ ਆ ਗਾਲੀ ਨੀ ਕੱਢਦਾ ਉਹ ਇਸ ਜੋ ਕੁਛ ਸਿੱਖਦਾ ਆ ਇਸੇ ਸਮਾਜ ਚੋਂ ਸਿੱਖਦਾ ਆ ਜੀ ਜੇ ਬੱਚੇ ਇਸ ਤਰੀਕੇ ਨਾਲ ਕਰ ਰਹੇ ਆ ਤੇ ਕਸੂਰ ਜਿਹੜਾ ਵੱਡਿਆਂ ਦਾ ਆ
2: ਜੀ
3: ਕਿਉਂਕਿ ਵੱਡਿਆਂ ਨੇ ਉਹਨੂੰ ਆਲਾ ਦੁਆਲਾ ਏਦਾਂ ਦਾ ਸਮਾਜ ਦਿੱਤਾ ਚਾਹੇ ਘਰ ਦੇ ਵਿੱਚੋਂ ਦੇਖੋ ਗਾਲੀ ਬੱਚਾ ਜਿਹੜਾ ਆ ਬਾਹਰੋਂ ਹੀ ਸਿੱਖਦਾ ਨਾ ਜੀ
2: ਜੀ
3: ਚਾਹੇ ਘਰ ਚੋ ਸਿੱਖੇ ਚਾਹੇ ਬਾਹਰ ਚੋ ਸਮਾਜ ਚੋ ਸਿੱਖੇ
2: ਜੀ
3: ਹਾਂਜੀ ਸੋ ਇਸ ਕਰਕੇ ਜਿਹੜੀਆਂ ਹੈਗੀਆਂ ਜੋ ਸਮਾਜ ਪਰੋਸਦਾ ਹੈਗਾ ਆ ਉਹ ਬੱਚੇ ਗ੍ਰਹਿਣ ਕਰਦੇ ਆ ਤੇ ਬੱਚੇ ਜਦੋਂ ਫਿਰ ਬੋਲਦੇ ਹੈਗੇ ਆ ਜੀ ਤੇ ਫਿਰ ਇਹ ਲੋਕੀ ਜਿਹੜੇ ਆ ਉਹ ਬ੍ਰਹਮ ਗਿਆਨ ਦੇਣ ਆ ਜਾਂਦੇ
2: ਇੱਕ ਨਾ ਸਾਹਿਬ ਜੀ ਮੈਨੂੰ ਗੱਲ ਤੁਹਾਡੀ ਤੋਂ ਚੇਤੇ ਆ ਗਈ ਗੱਲ ਕਿ ਜਦੋਂ ਮੈਂ ਇਸ ਮੁਲਕ ਦੇ ਵਿੱਚ ਨਵਾਂ ਨਵਾਂ ਆਇਆ ਨਾ ਤਾਂ ਸਭ ਤੋਂ ਪਹਿਲਾਂ ਮੈਨੂੰ ਸ਼ਿਕਸ਼ਾ ਹੀ ਇਹ ਮਿਲੀ ਸੀ ਮੇਰੇ ਸੱਜਣ ਮੈਨੂੰ ਕਹਿੰਦੇ ਤੇ ਚਲੋ ਮੇਰੇ ਰੈਲੇਟਿਵ ਹੀ ਸਹੀ ਕਹਿੰਦੇ ਆਹ ਗੱਲ ਚੇਤੇ ਰੱਖੀ ਕਿ ਕਦੇ ਵੀ ਆਪਣੀ ਬੋਲੀ ਦੇ ਵਿੱਚ ਇਹਨਾਂ ਨੂੰ ਗਾਲ ਨਹੀਂ ਸੁਣਾਉਣੀ ਮੈਂ ਸਿਖਾਉਣੀ ਨੀ ਗੀ ਪਹਿਲੀ ਗੱਲ ਤੈਨੂੰ ਹੀ ਕੱਢਣੀ ਇਹਨਾਂ ਨੇ ਤੋ ਸਹੀ ਵੀ ਹੈ ਜੀ
3: ਹਾਂਜੀ
2: ਜੀ
3: ਬਿਲਕੁਲ ਠੀਕ ਕਹਿੰਦੇ ਤੁਸੀਂ ਓਹੀ ਚੀਜ਼ ਆ ਨਾ ਜੀ ਹੁਣ ਬੱਚਿਆਂ ਨੇ ਜੋ ਸਿੱਖਿਆ ਜੀ ਨੋ ਡਾਊਟ ਕਿ ਅਸੀਂ ਇਸ ਚੀਜ਼ ਨੂੰ ਮੈਂ ਖੁਦ ਜਿਹੜਾ ਹੈਗਾ ਆ ਭਾਰੇ ਸਾਹਿਬ ਉਹ ਬੱਚਿਆਂ ਨੂੰ ਕੰਡੈਮ ਕੀਤਾ ਜਿੱਥੇ ਵੀ ਮੈਂ ਗੱਲ ਕੀਤੀ ਮੈਂ ਬੱਚਿਆਂ ਨੂੰ ਬੱਚਿਆਂ ਦੀ ਇਸ ਭਾਸ਼ਾ ਦੇ ਉੱਤੇ ਪੂਰਾ ਉਜਰ ਮੈਂ ਕੀਤਾ
2: ਬਿਲਕੁਲ
3: ਪਰ ਅੱਜ ਜਦੋਂ ਅਸੀਂ ਇਸ ਸਿਚੁਏਸ਼ਨ ਨੂੰ ਫੇਸ ਕਰ ਰਹੇ ਹਾਂ ਲੀਗਲ ਪ੍ਰੋਫੈਸ਼ਨ ਦੇ ਵਿੱਚ ਤੇ ਅਸੀਂ ਕਈ ਦੇਖੋ 7 ਤਰੀਕ ਤੋਂ ਭੁੱਖ ਹੜਤਾਲ ਤੇ ਬੈਠੇ ਹੈਗੇ ਆ ਜੀ ਕਿ ਸ਼ਾਂਤਮਈ ਢੰਗ ਨਾਲ ਬੈਠੇ ਹੈਗੇ ਆ ਸਰਕਾਰਾਂ ਦੇ ਸਿਰ ਤੇ ਜੂ ਨੀ ਸਰਕੇ ਜੀ
2: ਨਾ ਜੀ
3: ਮੈਨੂੰ ਲੱਗਦਾ ਆ ਕਿ ਜੇ ਇਹ ਸਰਕਾਰ ਹਿੱਲੀ ਆ ਜਾਂ ਉਹਨਾਂ ਨੇ ਪੋ ਦਾ ਅਸਤੀਫਾ ਲਿਆ ਮਿਨਿਸਟਰ ਦਾ ਤੇ ਉਹ ਇਸ ਭਾਸ਼ਾ ਦੀ ਬਦੌਲਤ ਹੀ ਲਿਆ ਆ ਜੀ ਆਹ ਕੁਛ ਸੁਣ ਕੇ ਇਹਨਾਂ ਕੋਲ ਸੁਣ ਨੀ ਹੋਇਆ ਤੇ ਤਾਂ ਜੀ ਅਦਰਵਾਈਜ਼ ਉੱਥੇ ਜਿੰਨਾ ਮਰਜ਼ੀ ਡਫਲੀ ਵਜਾਉਂਦੇ ਰਹਿੰਦੇ ਕੁਛ ਨੀ ਸੀ ਹੋਣਾ
2: ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਕੰਗੜਾਂ ਤੋਂ ਹੁਣ ਸਾਨੂੰ ਜਿਹੜਾ ਆ ਅਕਲ ਲੈਣ ਦੀ ਲੋੜ ਨਹੀਂ ਇਹ ਆਪਣਾ ਆਪ ਹੀ ਬੇਬੀ ਸਾਂਭ ਲੈ ਬਹੁਤ ਆ ਮੈਂ ਹਾਂਜੀ ਸੋ ਇਸ ਕਰਕੇ ਇਹ ਬੀਬੀ ਨੂੰ ਚਾਹੀਦਾ ਹੈਗਾ ਆ ਕਿ ਆਪਣੇ ਬਾਰੇ ਵੀ ਰੇਟਿੰਗ ਜਿਹੜੀ ਆ ਨਾ ਬਾਹਰ ਸਮਾਜ ਤੋਂ ਲੈ ਲਵੇ ਵੀ ਤੇਰੇ ਬਾਰੇ ਲੋਕਾਂ ਦੇ ਕੀ ਵਿਚਾਰ ਹੈਗੇ ਆ ਤੂੰ ਕਮੈਂਟ ਵੀ ਜਿਹੜੇ ਲੋਕੀ ਕਰਦੇ ਹੈਗੇ ਜੇ ਕਮੈਂਟ ਹੀ ਚੰਗੀ ਤਰ੍ਹਾਂ ਦੇਖ ਲੈ ਤੇ ਆਤਮ ਮੰਥਨ ਕਰਨ ਦਾ ਵਕਤ ਆ
2: ਇਹਦਾ ਜੀ ਬਿਲਕੁਲ
3: ਹਾਂਜੀ ਉਹ ਠੀਕ ਗੱਲ ਹੈਗੀ ਆ ਕਿ
2: ਸੈਣੀ ਸਾਹਿਬ ਤੁਹਾਡੇ ਤੁਸੀਂ ਗੱਲ ਥੋੜੀ ਜਿਹੀ ਛੇੜੀ ਆ ਚਲੋ ਅੱਜ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਆ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਤੇ ਜਾਂ ਫਿਰ ਚੰਡੀਗੜ੍ਹ ਐਸੋਸੀਏਸ਼ਨਾਂ ਵੀ ਨੇ ਉਹਨਾਂ ਨੇ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਭਰ ਦਿੱਤਾ ਚਲੋ 30 ਜੁਲਾਈ ਤੱਕ ਤਾਂ ਜਿਹੜਾ ਮਹੀਨਾ ਤਾਂ ਹੋ ਹੀ ਗਿਆ ਤਕਰੀਬਨ ਤੇ ਉਸ ਤੋਂ ਬਾਅਦ ਜੰਤਰ ਮੰਤਰ ਦੀ ਤਿਆਰੀ ਕਰ ਰਹੇ ਨੇ ਜੀ
3: ਹਾਂਜੀ ਉਹ ਪਰਮਿਸ਼ਨ ਮਿਲ ਗਈ ਆ ਜੀ
2: ਜੀ
3: 7 ਅਗਸਤ ਨੂੰ ਜਿਹੜਾ ਆ ਉੱਥੇ ਜੰਤਰ ਮੰਤਰ ਤੇ ਪ੍ਰਦਰਸ਼ਨ ਦਾ ਮਤਲਬ ਪਲਾਨ ਹੈਗਾ ਜੀ ਜੁਆਇੰਟ ਐਕਸ਼ਨ ਕਮੇਟੀ ਦਾ
2: ਜੀ
3: ਉਹਦੇ ਵਿੱਚ ਕੋਈ ਚੁਣਿੰਦਾ ਨੁਮਾਇੰਦੇ ਜਾਣਗੇ ਜਾਂ ਜਿੱਦਾਂ ਮਰਜ਼ੀ ਆ ਜੀ ਉੱਥੇ ਸੰਕੇਤਕ ਜਿਹੜਾ ਹੈਗਾ ਆ ਪ੍ਰਦਰਸ਼ਨ ਆ ਜੀ ਸਾਡਾ ਜਿਹੜਾ ਆ ਵਕੀਲਾਂ ਦਾ ਕੋਈ ਏਦਾਂ ਦਾ ਜਿਹੜਾ ਆ ਨਾ ਤਾਂ ਸਾਡੀ ਏਦਾਂ ਦੀ ਮਾਸ ਮੂਵਮੈਂਟ ਬਣ ਸਕਦੀ ਆ ਜੀ ਕਿਉਂਕਿ ਸਾਡਾ ਤਾਂ ਜੇ ਕੋਈ ਅੰਦੋਲਨ ਕਿਉਂਕਿ ਜੈਨ ਜੀ ਹੈਗਾ ਆ ਜੀ ਵਕੀਲ ਤਾਂ ਜੇ ਵਿਚਾਰੇ ਇਕੱਠੇ ਹੋਣਗੇ ਉਹ ਵਿੱਚ ਬੁੱਢੇ ਵੀ ਹੋਣੇ ਆ ਨਾਲ ਸਾਰਾ ਕੁਛ ਹੋਣਾ ਉਹਨਾਂ ਦੀਆਂ ਦਵਾਈਆਂ ਵੀ ਨਾਲ ਚੱਕ ਕੇ ਲਿਜਾਣੀਆਂ ਪੈਣਗੀਆਂ ਜੀ ਹਾਂਜੀ ਸੋ ਇਸ ਕਰਕੇ ਜਿਹੜਾ ਆ ਰੂਟੀਨ ਤੋਂ ਹਟ ਕੇ ਇਹ ਤਾਂ ਮਜਬੂਰੀ ਆ ਜੀ ਕਿਉਂਕਿ ਇਹ ਨਾ ਜੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ ਵਾਲਾ ਜਿਹੜੀ ਹੈਗੀ ਆ ਸਕੀਮ ਇਹ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵਿੱਚ ਆ ਜੀ ਲਾਗੂ ਹੋਈ ਤੇ ਇਹ ਹੁਣ ਸਾਡੇ ਸਮਰਥਨ ਦੇ ਵਿੱਚ ਜਿਹੜਾ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਆ ਉਹਦੀ ਬਾਰ ਜਿਹੜੀ ਆ ਉਹ ਵੀ ਆਈ ਆ ਜੀ ਉਹਨਾਂ ਨੇ ਵੀ 2 ਦਿਨ ਦਾ ਜਿਹੜਾ ਆ ਨੋ ਵਰਕ ਡੇ ਜਿਹੜਾ ਆ ਉਹਨਾਂ ਨੇ ਡਿਕਲੇਅਰ ਕੀਤਾ ਹੈਗਾ ਜੀ ਤੇ ਹੋਇਆ ਕੀ ਸੀ ਭਰਾ ਸਾਹਿਬ ਕੱਲ ਨਾ ਇੱਕ ਫੈਸਲਾ ਆ ਗਿਆ ਸੀਗਾ ਇੱਕ ਨਾ ਜਾਣ ਬੁੱਝ ਕੇ ਦੇਖੋ ਇਸ ਤਰੀਕੇ ਦੇ ਕੰਮ ਕਰਵਾਏ ਜਾਂਦੇ ਹੈਗੇ ਆ ਜੀ ਕਿਸ ਜਦੋਂ ਕੋਈ ਚੀਜ਼ ਨੂੰ ਡਿਸਕਾਰਡ ਕਰਨਾ ਹੋਵੇ ਨਾ ਜੀ ਉਹ ਕਿਸੇ ਵਕੀਲ ਕੋਲੋਂ ਹਰਿਆਣੇ ਦੇ ਕੋਲੋਂ ਜਿਹੜਾ ਆ ਇੱਕ ਰਿੱਟ ਪਵਾਤੀ ਜੀ ਰਿੱਟ ਪਵਾਤੀ ਕੇ ਜਿਹੜੀ ਹੜਤਾਲ ਆ ਇਹ ਗੈਰ ਕਾਨੂੰਨੀ ਆ ਜੀ ਤੇ ਹੜਤਾਲ ਦੇ ਨਾਲ ਏਦਾਂ ਕਰਕੇ ਨੁਕਸਾਨ ਹੁੰਦਾ ਆ ਜੀ
2: ਹੁਣ
3: ਲੱਕੜ ਜਿਹੜੀ ਹੈ ਜਿਹੜਾ ਆ ਕੁਹਾੜਾ ਲੱਕੜ ਨੀ ਵੱਢ ਸਕਦਾ ਜੀ ਜਦ ਤੱਕ ਉਹਦੇ ਵਿੱਚ ਲੱਕੜ ਦਾ ਦਸਤਾ ਨਾ ਹੋਵੇ ਸੋ ਇਸ ਕਰਕੇ ਜੀ ਉਹਨੇ ਜਿਹੜਾ ਹੈਗਾ ਆ ਉਹਦੇ ਉੱਤੇ 2 ਜੱਜਾਂ ਨੇ ਫਾਈਂਡਿੰਗ ਦੇ ਤੀ ਵੀ ਇਹ ਸਟ੍ਰਾਈਕ ਜਿਹੜੀ ਹੈਗੀ ਆ ਬਾਰ ਐਸੋਸੀਏਸ਼ਨਾਂ ਬਲੈਕਮੇਲ ਦਾ ਧੰਦਾ ਕਰਦੀਆਂ ਹੈਗੀਆਂ ਜੀ ਕੋਰਟਾਂ ਦਾ ਕੰਮ ਸਟਕ ਕਰਨ ਦਾ ਇਹਨਾਂ ਨੂੰ ਕੋਈ ਰਾਈਟ ਨੀ ਹੈ ਉਹਨਾਂ ਨੇ ਬਹੁਤ ਕੁਛ ਜਿਹੜਾ ਹੈਗਾ ਜਿਆਦਾ ਮਤਲਬ ਉਹਨਾਂ ਫਿਰ ਉਹਨਾਂ ਨੇ ਕਹਿਤਾ ਵੀ 7% ਕੰਮ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਐਲਏਡੀਸੀ ਨੂੰ ਅਲਾਟ ਹੋਇਆ
2: ਜੀ,
3: ਜਦ ਕਿ ਗਰਾਊਂਡ ਦੇ ਉੱਤੇ ਸਰ ਜਿਹੜਾ ਹੈਗਾ ਆ 70% ਗਿਆ ਆ ਜੀ।
2: ਕਿਆ ਬਾਤ ਹੈ,
3: ਖਰੇ ਕਿੱਥੋਂ ਡਾਟਾ ਇਹਨਾਂ ਨੇ ਲਿਆ ਜੀ? ਐਕਚੁਅਲੀ ਇਹਨਾਂ ਦਾ ਡਾਟਾ ਜਿਹੜਾ ਹੁੰਦਾ ਆ ਡਿਸਪੋਜ਼ਲ ਤੇ ਜਾਂਦਾ ਜੀ, ਵੀ ਡਿਸਪੋਜ਼ਲ ਤੋਂ ਇਹਨਾਂ ਨੂੰ ਪਤਾ ਲੱਗਦਾ ਆ ਵੀ ਕਿੰਨੇ ਕੇਸ ਡਿਸਾਈਡ ਹੋਏ ਜਾਂ ਇੱਦਾਂ ਕਰਕੇ ਉਹ ਉਥੋਂ ਇਹ ਕੱਢਦੇ ਜੀ। ਕੁਛ ਕੁ ਕੇਸ ਤਾਂ ਵੈਸੇ ਹੀ ਜਿਹੜੇ ਹੈਗੇ ਆ ਪਹਿਲਾਂ ਹੀ ਉਹ ਕੰਪਰੋਮਾਈਜ਼ ਦੇ ਰੂਪ ਦੇ ਵਿੱਚ ਖਤਮ ਹੋ ਜਾਂਦੇ ਆ, ਕੁਛ ਕਿਸੇ ਤਰੀਕੇ ਨਾਲ ਖਤਮ ਹੋ ਜਾਂਦੇ, ਕੋਈ ਬੇਲ ਮੈਟਰ ਜਿਹੜੇ ਹੈਗੇ ਆ ਜੀ। ਮਾਰਕੀਟ ਦੇ ਵਿੱਚ ਤਾਂ ਲੋਕੀ ਜਿਹੜੇ ਹੈਗੇ ਆ ਵੱਧ 70% ਕੰਮ ਜਿਹੜਾ ਹੈਗਾ ਆ ਉਹ ਇਹਨਾਂ ਕੋਲ ਐਲਏਡੀਸੀ ਕੋ ਗਿਆ ਹੈਗਾ ਜੀ, ਜਿਹੜੇ ਕਿ ਚੁਣਿੰਦਾ ਵਕੀਲ 5-4 ਹੈਗੇ ਆ ਜੀ, ਤੇ ਬਾਕੀ ਸਾਰੇ ਜਿਹੜੇ ਰੈਗੂਲਰ ਕੇਸ ਹੈਗੇ ਉਹ ਵੀ ਛੇਤੀ ਤੋਂ ਛੇਤੀ ਟ੍ਰਾਂਸਫਰ ਹੋ ਰਹੇ ਇਹਨਾਂ ਨੂੰ, ਇਸ ਕਰਕੇ ਕਿ ਜਦੋਂ ਬਾਕੀ ਮੁਲਜ਼ਮ ਦੇਖਦੇ ਆ ਜੀ ਵੀ ਹਾਂ ਜੀ ਇਹਨਾਂ ਨੂੰ ਆਂਟੀ ਉਹ ਐਡਵਾਂਟੇਜ ਮਿਲਦੀ ਆ ਉੱਥੇ ਕੋਰਟਾਂ ਦੇ ਵਿੱਚ, ਤੇ ਕਿਉਂਕਿ ਸਰਕਾਰ ਦਾ ਇਹ ਸਰ ਤਰੀਕਾ ਹੁੰਦਾ ਆ ਜਿਹੜੀ ਪਾਲਿਸੀ ਇਹ ਲੈ ਕੇ ਆਉਂਦੇ ਨਾ ਜੀ, ਉਸੇ ਤਰੀਕੇ ਨਾਲ ਜੱਜਾਂ ਨੂੰ ਇਸ਼ਾਰਾ ਕਰ ਦਿੰਦੇ ਹੈਗੇ ਆ, ਉਸੇ ਉਹਨੂੰ ਕਾਮਯਾਬ ਕਰਨ ਦੇ ਵਿੱਚ ਨਾ ਜੀ ਇਹਨਾਂ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਕਾਮਯਾਬ ਕੀਤਾ ਜਾਵੇ ਪਾਲਿਸੀ ਨੂੰ, ਜਦਕਿ ਉਹ ਫਿਰ ਜਦੋਂ ਕਾਮਯਾਬ ਕਰਦੇ ਆ ਤੇ ਫਿਰ ਆਂਟੀ ਉਹ ਐਡਵਾਂਟੇਜ ਦਿੰਦੇ ਆ ਤੇ ਉਹਦਾ ਜਿਹੜੀ ਸਫਰਿੰਗ ਆ ਦੂਜੇ ਜਿਹੜੇ ਵਕੀਲ ਹੈਗੇ ਉਹਨਾਂ ਨੂੰ ਹੁੰਦੀ ਆ ਜੀ। ਹੁਣ ਕਾਰਨ ਤਾਂ ਇਹੀ ਆ ਨਾ ਵੀ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਪੈਰਲਲ ਆ ਹੋਵੇ, ਫਿਰ ਤੁਸੀਂ ਇਹ ਥੋੜਾ ਕਿ ਜੇ ਇੱਕ ਐਲਏਡੀਸੀ ਦੇ ਥਰੂ ਆ ਗਿਆ ਕੇਸ ਤੇ ਉਹਨੂੰ ਜਿਹੜਾ ਹੈਗਾ ਆ ਤੁਸੀਂ ਕਹਿ ਦਿਓ ਵੀ ਤੈਨੂੰ ਪਰਸਨਲ ਬੌਂਡ ਦੇ ਉੱਤੇ ਰਿਹਾ ਕਰ ਦੇਣਾ, ਤੇ ਜੇ ਦੂਜੇ ਵਕੀਲ ਦੇ ਰਾਹੀਂ ਆਇਆ ਆ ਤੇ ਉਹਨੂੰ ਕਹੋ ਵੀ ਜਮਾਨਤ ਹੀ ਲੈ ਕੇ ਆ ਜੀ, ਤੇ ਉਹ ਜਮਾਨਤ ਵਾਸਤੇ ਟੱਕਰਾ ਮਾਰਦਾ ਰਹੇ ਜੀ। ਫਿਰ ਜਮਾਨਤੀ ਕੋਲ ਜਿਹੜੀ ਆ ਜਿਹੜੀ ਜਾਇਦਾਦ ਕਿੰਨੀ ਆ ਜੀ, ਉਹਦੀ ਜਾਇਦਾਦ ਜਿਹੜੀ ਆ ਕਿਸੇ ਬੈਂਕ ਕੋਲ ਮੋਰਟਗੇਜ ਤਾਂ ਨਹੀਂ ਗੀ, ਸਾਫ ਸੁਥਰੀ ਫਰਦੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰ ਪ੍ਰੈਕਟੀਕਲੀ ਜੋ ਮਤਲਬ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨਾ ਜੀ, ਉਹ ਜਿਹੜੇ ਉੱਥੇ ਪਾਊ ਜਿਹੜੇ ਬੈਠੇ ਜਿਹੜੇ ਪਾਲਿਸੀਆਂ ਬਣਾਉਂਦੇ ਨਾ ਜੀ, ਉਹਨਾਂ ਨੇ ਕਦੀ ਆ ਕੇ ਤੇ ਕੋਰਟਾਂ ਦੇ ਵਿੱਚ ਦੇਖਿਆ ਹੀ ਨੀ ਵੀ ਇੱਥੇ ਕੋਰਟਾਂ ਚ ਹੁੰਦਾ ਕੀ ਆ
2: ਜੀ।
3: ਸੋ ਇਸ ਕਰਕੇ ਹੁਣ ਹੈਗੇ ਆ ਜੀ ਇੰਨੇ ਲੰਬੀ ਹੜਤਾਲ ਜਿਹੜੀ ਹੈਗੀ ਆ, ਨੋ ਡਾਊਟ ਕਿ ਸਾਡੇ ਵੀ ਬ੍ਰੈਡ ਐਂਡ ਬਟਰ ਦਾ ਸਵਾਲ ਆ, ਸਾਨੂੰ ਮਤਲਬ ਸ਼ੌਂਕ ਨਹੀਂ ਹੈ, ਸਾਨੂੰ ਕੰਮ ਕਰਾਂਗੇ ਤੇ ਰੋਟੀ ਮਿਲਣੀ ਜੀ, ਪਰ ਕੀ ਕਰੀਏ ਜੀ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ। ਜਦੋਂ ਮਤਲਬ ਦੇਖਿਆ ਵੀ ਹਾਂ ਜੀ ਵੈਸੇ ਬਰੀਫਲੈਸ ਬਹਿਣ ਨਾਲੋਂ ਚੰਗਾ ਨਾ ਜੀ, ਵੀ ਹਾਂ ਜੀ ਇਸ ਚੀਜ਼ ਨੂੰ ਹੁਣ ਇਹ ਕਹਿੰਦੇ ਜੀ ਕਿ ਪਹਿਲਾਂ ਜਿਹੜਾ ਫ੍ਰੀ ਲੀਗਲ ਏਡ ਤਾਂ ਸਰ ਵੈਸੇ ਹੀ ਪਾਲਿਸੀ ਹੈਗੀ ਆ ਜੀ ਸਰਕਾਰ ਦੀ, ਜਿਹੜੇ ਕੋਈ ਬੰਦਾ ਆ ਕੇ ਕਹਿ ਦਿੰਦਾ ਜੀ ਮੇਰੇ ਕੋਲ ਵਕੀਲ ਨਹੀਂ ਹੈ ਔਰ ਮੈਂ ਵਕੀਲ ਅਫੋਰਡ ਨਹੀਂ ਕਰ ਸਕਦਾ, ਤੇ ਉਹਨੂੰ ਫ੍ਰੀ ਵਕੀਲ ਦੇਣਾ ਤਾਂ ਜਿਹੜਾ ਹੈਗਾ ਆ ਵੈਸੇ ਹੀ ਸਾਡਾ ਸੰਵਿਧਾਨ ਰਾਈਟ ਦਿੰਦਾ ਹੈਗਾ ਉਹਨੂੰ ਦੇਣਾ ਪੈਂਦਾ ਜੀ। ਉਹ ਪਹਿਲਾਂ ਸਕੀਮ ਜਿਹੜੀ ਫ੍ਰੀ ਲੀਗਲ ਏਡ ਦੀ ਸਕੀਮ ਪਹਿਲਾਂ ਵੀ ਹੈਗੀ ਸੀ ਜੀ, ਇਹ ਇਹਨਾਂ ਨੇ ਜਿਹੜਾ ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਬਣਾਏ ਹੈਗੇ ਆ ਉੱਥੇ ਇਹ ਸਾਡਾ ਉਜਰ ਆ ਜੀ, ਔਰ ਵੱਡੇ ਵੱਡੇ ਜਿਹੜੇ ਬੰਦੇ ਹੈਗੇ ਆ ਜੀ ਵੱਡੇ ਵੱਡੇ ਮੀਡੀਆ ਹਾਊਸ ਉਹ ਇਹਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਰਹੇ ਵੀ ਅਸੀਂ ਸਾਡਾ ਉਜਰ ਕੀ ਆ, ਜਾਂ ਉਹ ਉਸ ਮਸਲੇ ਨੂੰ ਅੰਡਰਸਟੈਂਡ ਕਰਨ ਪਹਿਲਾਂ ਤੇ ਫਿਰ ਜਿਹੜਾ ਟਿੱਪਣੀ ਕਰਨ ਤੇ ਜ਼ਿਆਦਾ ਵਧੀਆ ਜੀ। ਉਹ ਇਹੀ ਸੋਚਦੇ ਹੈਗੇ ਆ ਵੀ ਜਿਹੜੇ ਆ ਵੀ ਇਹਨਾਂ ਦਾ ਹਿੱਤਾਂ ਦਾ ਟਕਰਾਅ ਆ ਜਿਹਦੇ ਕਰਕੇ ਵਕੀਲ ਜਿਹੜੇ ਆ ਉਹ ਉਸਦੇ ਹੜਤਾਲ ਤੇ ਬੈਠੇ ਆ ਜੀ।
2: ਜੀ ਬਿਲਕੁਲ ਹੈ ਜੀ,
3: ਨੋ ਡਾਊਟ ਹਿੱਤਾਂ ਦਾ ਟਕਰਾਅ ਹੈਗਾ, ਦੈਟ ਇਜ਼ ਸੈਕੰਡਰੀ, ਬਟ ਪਹਿਲਾਂ ਤਾਂ ਜਿਹੜਾ ਹੈਗਾ ਹੀ ਆ ਕਿ ਤੁਸੀਂ ਜਿਹੜਾ ਇਹ ਪਾਲਿਸੀ ਬਣਾਈ ਹੈਗੀ ਆ ਵੈਸੇ ਹੀ ਗਲਤ ਹੈਗੀ ਕਿ ਤੁਸੀਂ ਕੰਟਰੈਕਟ ਦੇ ਉੱਤੇ ਵਕੀਲ ਰੱਖ ਲਿਆ ਜੀ ਉਹ। ਹੁਣ ਇੱਥੇ ਤੱਕ ਜਿਹੜਾ ਆ ਬਾਰ ਕੌਂਸਲ ਤਾਂ ਇੱਥੇ ਤੱਕ ਹੁਣ ਹੋਈ ਹੈਗੀ ਆ ਵੀ ਜੇ ਇਹਨਾਂ ਨੇ ਨਹੀਂ ਸਾਡੀ ਸੁਣਨੀ ਤੇ ਅਸੀਂ ਜਿਹੜੇ ਲੀਗਲ ਏਡ ਡਿਫੈਂਸ ਕੌਂਸਲ ਆ ਉਹਨਾਂ ਦੇ ਜਿੰਨੇ ਕੁ ਹੈਗੇ ਆ ਜਾਂ 60 ਜਿੰਨੇ ਕੁ ਪੰਜਾਬ ਦੇ ਵਿੱਚ ਅਪੁਆਇੰਟ ਕੀਤੇ ਆ ਉਹਨਾਂ ਸਾਰਿਆਂ ਦੇ ਲਾਇਸੈਂਸ ਹੀ ਸਸਪੈਂਡ ਕਰ ਦੇਣੇ ਆ, ਜਦੋਂ ਉਹ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੇ ਉਹ
2: ਪੇਸ਼
3: ਬਿਲਕੁਲ ਜੀ, ਜਦੋਂ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੁਸੀਂ ਮਤਲਬ ਉਹਨਾਂ ਕੋਲੋਂ ਪ੍ਰੈਕਟਿਸ ਕਿੱਦਾਂ ਕਰਵਾ ਲਓਗੇ?
2: ਬਿਲਕੁਲ
3: ਹਾਂਜੀ, ਮਤਲਬ ਇਹ ਤਾਂ ਹੈ ਨਾ ਵੀ ਉਹ ਤਾਂ ਪਾਵਰ ਦਾ ਟਕਰਾਅ ਹੈ ਨਾ ਵੀ ਉਹ ਜੋ ਤੁਹਾਡੇ ਤੋਂ ਸਰਿਆ ਤੁਸੀਂ ਕਰ ਲਿਆ, ਜੋ ਸਾਡੇ ਤੋਂ ਸਰਿਆ ਅਸੀਂ ਕਰ ਲਿਆ, ਉਹ ਕੋਈ ਕੰਪਰੋਮਾਈਜ਼ ਵਾਲੀ ਗੱਲ ਤਾਂ ਨਾ ਹੋਈ ਜੀ, ਥੋੜਾ ਬਹੁਤਾ ਤਾਂ ਜਿਹੜਾ ਹੈਗਾ ਆ ਵੀ ਹਾਂ ਜਦੋਂ ਮੰਨ ਲਿਆ ਇੱਕ ਫੈਸਲਾ ਹੋਇਆ ਆ ਉਹ ਗਲਤ ਹੋ ਗਿਆ ਆ ਤੇ ਉਹਨੂੰ ਵਿਦਡਰਾ ਕਰਨ ਦੇ ਵਿੱਚ ਕੋਈ ਇਤਰਾਜ਼ ਹੋਣਾ ਨੀ ਚਾਹੀਦਾ
2: ਜੀ। ਜੀ ਬਿਲਕੁਲ ਹੈ ਜੀ,
3: ਪ੍ਰੈਸਟੀਜ ਇਸ਼ੂ ਹਮੇਸ਼ਾ ਨੁਕਸਾਨ ਕਰਦਾ ਸਰ, ਇਹ ਚੱਕਰ ਆ ਜੀ।
2: ਬਿਲਕੁਲ ਹੈ ਜੀ, ਦਰੁਸਤ ਹੈ ਜੀ।
3: ਹਾਂਜੀ ਹੁਣ
2: ਜੀ ਸੈਣੀ ਸਾਹਿਬ, ਤੇ ਦੂਸਰੀ ਹੋਰ ਗੱਲ
3: ਹਾਂਜੀ, ਮੈਂ ਕਿਹਾ ਹੁਣ ਜਾਵਾਂਗੇ ਜੰਤਰ ਮੰਤਰ ਦੇਖਦੇ ਆ ਜੀ 7
2: ਤਰੀਕ
3: ਨੂੰ ਜੀ।
2: ਜੀ ਤੇ ਸੈਣੀ ਸਾਹਿਬ, ਜੋ ਅੱਜ ਆਪਣੇ ਸੀਚੇਵਾਲ ਚਲੋ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਇਸ ਚੀਜ਼ ਦੇ ਬਾਰੇ, 6 ਗਨਮੈਨ ਉਹਨਾਂ ਦੇ ਨਾਲ ਲੱਗੇ ਆ, ਕਹਿੰਦੇ ਜੋ ਲੁੱਟਾਂ ਵਾਰਦਾਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਇਲਾਕੇ 'ਚ ਹੋ ਰਹੀਆਂ ਨੇ, ਸੁਲਤਾਨਪੁਰ ਲੋਧੀ ਦਾ ਇਲਾਕਾ ਸਾਰਾ ਹੀ, ਤੇ ਉਹ ਕਹਿੰਦੇ ਭਾਈ ਆਪਣੇ ਇਹਨਾਂ ਨੂੰ ਥਾਣਿਆਂ ਦੇ ਵਿੱਚ ਭੇਜੋ, ਮੇਰੇ ਨਾਲ ਉਹ ਲਾਹੋ ਤੇ ਲੋਕਾਂ ਦੀ ਸੁਰੱਖਿਆ ਕਰਨ, ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਹੜੀ ਆ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ।
3: ਸਰ ਉਹ ਕਹਿੰਦੇ ਨੇ ਜੀ ਬੜੀ ਦੇਰ ਕਰਦੀ ਹਜੂਰ ਆਤੇ ਆਤੇ ਸਾਢੇ ਚਾਰ ਸਾਲ ਨਿਕਲ ਗਿਆ ਤੇ ਉਦੋਂ ਤਾਂ ਬਾਬਾ ਜੀ ਨੂੰ ਚੇਤੇ ਨੀ ਆਇਆ ਲਾ ਐਂਡ ਆਰਡਰ ਤਾਂ ਉਦੋਂ ਵੀ ਏਦਾਂ ਦਾ ਹੀ ਸੀਗਾ ਜੀ ਸਰ ਮੈਂ ਮਤਲਬ ਜਿਹੜਾ ਹੈਗਾ ਆ ਚਾਹੇ ਬਾਬੇ ਹੋਣ ਤੇ ਚਾਹੇ ਲੀਡਰ ਹੋਣ ਤੇ ਜਦੋਂ ਬਾਬੇ ਲੀਡਰ ਬਣ ਜਾਣ ਇਹ ਸਾਰਾ ਕੁਛ ਜਿਹੜਾ ਹੈਗਾ ਆ ਆਪਣਾ ਆਪ ਨੂੰ ਚਮਕਾਉਣ ਦਾ ਤਰੀਕਾ ਹੁੰਦਾ ਹੋਰ ਕੁਛ ਨਹੀਂ ਇਹਨਾਂ ਦੇ ਛੇ ਮੁਲਾਜ਼ਮਾਂ ਨੇ ਜਿਹੜਾ ਹੈਗਾ ਆ ਕੀ ਕਰ ਲੈਣਾ ਆ ਜਿੱਥੇ ਜਿਹੜੇ ਸੋਲਾਂ ਸੋਲਾਂ ਛੱਬੀ

0: ਤੁਸੀਂ ਇਸੇ
1: ਓਦਾਂ ਵੀ ਹੁਣ
0: ਇਸੇ ਪਾਰਟੀ ਦੇ ਸਾਂਸਦ ਆ ਤੁਸੀਂ,
1: ਓਦਾਂ ਵੀ ਥੋੜਾ ਹੀ ਚਿਹਰਾ ਰਹਿ ਗਿਆ ਹੁਣ, ਮਤਲਬ ਕਿ ਬੇਫਿਕਰ ਹੁਣ ਲੱਗ ਗਏ ਨੇ, ਹੌਲੀ ਹੌਲੀ ਬੋਲਣ ਲੱਗ ਗਏ ਨੇ ਆਪਣੇ।
0: ਬਾਬਾ ਜੀ ਨੂੰ ਤਾਂ ਵੈਸੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਹੋਣਾ ਨੀ ਸੀ ਚਾਹੀਦਾ, ਇਹਨਾਂ ਨੂੰ ਤਾਂ ਮਤਲਬ ਵੋਕਲ ਹੋਣਾ ਚਾਹੀਦਾ ਸੀ। ਇਹਨਾਂ ਨੇ ਪਹਿਲਾਂ ਸਾਰੀਆਂ ਸ਼ਰਤਾਂ ਤਹਿਤ ਹੀ ਉਹਨਾਂ ਦਾ ਅਹੁਦਾ ਸਵੀਕਾਰ ਕੀਤਾ ਸੀ।
1: ਇਹੀ ਤਾਂ ਰਹਿ ਗਏ ਨੇ ਪੱਲੇ, ਹੋਰ ਕੋਈ ਰਹਿ ਕੋਈ ਇੱਕ ਹੋਰ ਆ ਜੀ।
0: ਸਰ ਬੇਨਤੀ ਇਹ ਹੈਗੀ ਆ ਜੀ ਕਿ ਇਹਨਾਂ ਨੂੰ ਤਾਂ ਇਸ ਚੀਜ਼, ਇਹਨਾਂ ਦੀ ਤਾਂ ਰੈਪੂਟੇਸ਼ਨ ਜਿਹੜੀ ਆ ਇਸ ਅਹੁਦੇ ਦੇ ਨਾਲ ਕੋਈ ਜ਼ਿਆਦਾ ਵਧੀ ਨਹੀਂ ਹੈ, ਰੈਦਰ ਇਹ ਹਾਂਜੀ ਉਸ ਚੀਜ਼ ਦੇ ਨਾਲ ਡਾਊਨ ਹੀ ਹੋਈ ਆ ਜੀ। ਪਹਿਲਾਂ ਜਿਹੜਾ ਕੰਮ ਕੀਤਾ ਗਿਆ ਸੀ ਉਹ ਨਿਸਵਾਰਥ ਸੀਗਾ ਜੀ, ਤੇ ਉਹਦਾ ਜਿਹੜਾ ਰਿਵਾਰਡ ਜਿਹੜਾ ਆ ਉਹ ਬਹੁਤ ਵੱਡਾ ਸੀ ਕਿ ਹਰ ਇੱਕ ਬੰਦਾ ਰਿਸਪੈਕਟ ਨਾਲ। ਬਾਕੀ ਇਹਨਾਂ ਦੇ ਜਿਹੜਾ ਹੈਗਾ ਆ ਜਿਸ ਚੀਜ਼ ਕਰਕੇ ਕਹਿੰਦੇ ਸੀ ਕੇ ਆਲ ਜਿਹੜਾ ਮਾਡਲ ਉਹਦੇ ਨਾਲ ਜਿਹੜਾ ਆ ਵਾਟਰ ਫਿਲਟਰ ਕਰਨ ਦਾ ਜਾਂ ਹੋਰ ਉਹ ਸਾਰੇ ਚੀਜ਼ਾਂ ਜਿਹੜੀਆਂ ਉਹਦੇ ਤੇ ਵੀ ਕਿੰਤੂ ਬਾਅਦ ਦੇ ਵਿੱਚ ਉੱਠੇ ਹੈਗੇ ਜੀ ਉਹ, ਪਰ ਫੇਰ ਵੀ ਉਹ ਅਨਾਲਿਸਿਸ ਦਾ ਵਿਸ਼ਾ ਸੀ। ਕੋਸ਼ਿਸ਼ ਕੀਤੀ ਉਹਨਾਂ ਨੇ ਬਈ ਨੂੰ ਸਾਫ ਕੀਤਾ ਜੀ, ਆਪ ਵਿੱਚ ਵੜ ਕੇ ਸਾਫ ਕਰਦੇ ਰਹੇ, ਸੇਵਾ ਕੀਤੀ ਜੀ, ਇੱਥੇ ਤੱਕ ਕਿ ਉਹ ਜਦੋਂ ਕਰ ਰਹੇ ਸੀ ਉਸ ਵੇਲੇ ਨਿਸਵਾਰਥ ਕਰ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਰਿਵਾਰਡ ਕੀਤਾ ਜਾਣਾ ਹੈਗਾ ਜੀ।
1: ਜੀ ਬਿਲਕੁਲ,
0: ਅਲਟੀਮੇਟਲੀ ਉਦੋਂ ਲਾਈਮ ਲਾਈਟ ਚ ਆਏ ਜਦੋਂ ਡਾਕਟਰ ਏ ਪੀ ਜੇ ਅਬਦੁਲ ਕਲਾਮ ਅਚਨਚੇਤ ਉਹਨਾਂ ਦਾ ਜਿਹੜਾ ਬਾਰੇ ਸੁਣ ਕੇ ਤੇ ਉਹਨਾਂ ਨੂੰ ਦੇਖਣ ਆਏ ਜੀ,
1: ਜੀ
0: ਫਿਰ ਜਿਹੜਾ ਹੈਗਾ ਆ ਉਥੋਂ ਰੈਕੋਗਨਾਈਜੇਸ਼ਨ ਮਿਲਦੀ ਤੇ ਜਿਹੜੇ ਕਰਕੇ ਹੁਣ ਇਸ ਪਾਰਟੀ ਨੇ ਵੀ ਜਦੋਂ ਦੇਖਿਆ ਵੀ ਸੱਤ ਅਸੀਂ ਉਹ ਭੇਜੇ ਹੈਗੇ ਆ ਜੀ ਉੱਪਰ, ਤੇ ਉਹਨਾਂ ਨੇ ਫਿਰ ਉਹਨਾਂ ਉਹਦੀ ਵਜ੍ਹਾ ਕਰਕੇ ਇਸ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਈ ਤੇ ਇਹਨਾਂ ਨੇ ਸੰਗਰੂਰ ਸੀਟ ਜਿਹੜੀ ਆ 2 ਮਹੀਨਿਆਂ ਬਾਅਦ ਹੀ ਹਾਰ ਲਈ।
1: ਬਿਲਕੁਲ,
0: ਤੇ ਉਹ ਇਸ ਕਰਕੇ ਫਿਰ ਉਹਨਾਂ ਨੇ ਇਹੋ ਜਿਹਾ ਚਿਹਰਾ ਇੱਕ ਦੇਖਿਆ ਵੀ ਜਿਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ, ਕਹਿਣ ਨੂੰ ਤਾਂ ਹੋਜੂਗਾ ਨਾ ਵੀ ਸਿੱਖ ਚਿਹਰਾ ਅਸੀਂ ਭੇਜਿਆ ਜੀ।
1: ਬਿਲਕੁਲ,
0: ਬਾਬਾ ਜੀ ਨੇ ਉਦੋਂ ਹੀ ਕਹਿ ਤਾ ਸੀ ਵੀ ਮੈਨੂੰ ਤੁਹਾਡੀ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਗਾ, ਹਾਂਜੀ ਮੈਂ ਤਾਂ ਵਾਤਾਵਰਨ ਦੇ ਉੱਤੇ ਕੰਮ ਕੀਤਾ ਤੇ ਮੈਂ ਵਾਤਾਵਰਨ ਤੇ ਹੀ ਗੱਲ ਕਰੂੰਗਾ। ਇਹ ਕਹਿੰਦੇ ਠੀਕ ਆ ਜੀ, ਮੁੜ ਕੇ ਨੋ ਡਾਊਟ ਕਿ ਕਈ ਜਗ੍ਹਾ ਦੇ ਉੱਤੇ ਬਾਬਾ ਜੀ ਦਾ ਸਟੈਂਡ ਜਿਹੜਾ ਹੈਗਾ ਸੀਗਾ ਉਹਨੇ ਲੋਕਾਂ ਦਾ ਮਨ ਵੀ ਦੁਖੀ ਕੀਤਾ, ਜਦੋਂ ਅਜੀ ਸ਼ਰਾਬ ਫੈਕਟਰੀ ਦੇ ਉੱਤੇ ਜਿਹੜਾ ਹੈਗਾ ਸੀਗਾ ਜੀ ਉੱਥੇ ਪਾਣੀ ਦਾ ਜਿਹੜੇ ਖਰਾਬ ਹੋਏ ਮੋਰਚੇ ਲੱਗੇ ਉੱਥੇ ਬਾਬਾ ਜੀ ਨੇ ਜਿਹੜਾ ਆ ਸਟੈਂਡ ਜਿਹੜਾ ਆ ਲੋਕਾਂ ਦੇ ਪੱਖ ਚ ਨਹੀਂ ਲਿਆ, ਸਰਕਾਰ ਦੇ ਪੱਖ ਚ ਲਿਆ ਜੀ, ਸਗੋਂ ਵਾਤਾਵਰਨ ਉਹ ਵੀ ਵਾਤਾਵਰਨ ਦੇ ਮਸਲੇ ਦੇ ਵਿੱਚ, ਉੱਥੇ ਦਾ ਪਾਣੀ ਇੰਨਾ ਗੰਧਲਾ ਸੀ ਉਸ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਜਿਹੜਾ ਆ ਲੋਕਾਂ ਦੇ ਮਨਾਂ ਨੂੰ ਠੇਸ ਵੀ ਲੱਗੀ।
1: ਹਾਂਜੀ
0: ਇਹ ਛੇ ਜਿਹੜੇ ਹੈਗੇ ਆ ਮਤਲਬ ਬੋਡੀ ਗਾਰਡ ਵਾਪਸ ਕਰ ਰਹੇ ਹੈਗੇ ਆ, ਇਹ ਇਹਨਾਂ ਦੀ ਗ੍ਰੇਟਨੈਸ ਆ, ਜੇ ਇਹਨਾਂ ਨੂੰ ਨਹੀਂ ਲੋੜ ਮਹਿਸੂਸ ਹੁੰਦੀ ਤੇ ਜਿਹੜਾ 4.5 ਸਾਲ ਇਹਨਾਂ ਨੇ ਉਹ ਅਨ ਨੈਸੈਸਰੀ ਰੱਖ ਛੱਡੇ ਤੇ ਉਹਦਾ ਬੋਝ ਜਿਹੜਾ ਆ ਖਰਚਾ ਜਿਹੜਾ ਹੈਗਾ ਆ ਉਹਨਾਂ ਦੀ 4.5 ਸਾਲ ਦੀ ਤਨਖਾਹ ਵੀ ਨਾਲ ਜਮਾਂ ਕਰਾ ਦੇਣ ਜੀ, ਕਿਉਂਕਿ ਉਹ ਇਹਨਾਂ ਨੇ ਸਟੇਟ ਤੇ ਅਨ ਨੈਸੈਸਰੀ ਬੋਝ ਪਾਇਆ ਜੀ। ਮੋਰਓਵਰ ਬਾਬਾ ਜੀ ਕੋਈ ਇੰਨੇ ਕੁ ਪੈਸੇ ਹੈਗੇ ਵੀ ਆ ਜੀ, ਏਦਾਂ ਦੀ ਗੱਲ ਹੀ ਉਹ ਕਰਾ ਸਕਦੇ ਹੈਗੇ ਜੀ, ਉਹਨਾਂ ਨੂੰ ਕਰਾ ਦੇਣੀ ਚਾਹੀਦੀ ਹੈਗੀ ਆ ਜੀ, ਵੀ ਭਾਈ ਮੈਨੂੰ ਤਾਂ ਇਹਨਾਂ ਨੇ ਅਨਨੈਸੈਸਰੀ ਦਿੱਤੇ ਰੱਖੇ, ਮੈਨੂੰ ਤਾਂ ਲੋੜ ਹੈ ਨਹੀਂ ਸੀ ਜੀ। ਹਾਂਜੀ, ਸੋ ਇਸ ਕਰਕੇ ਪਛਤਾਵਾ ਵੀ ਤਾਂ ਕਰਨਾ ਚਾਹੀਦਾ ਨਾ ਜੀ,
1: ਪਛਤਾਵਾ ਹੋਣਾ ਚਾਹੀਦਾ ਜੀ।
0: ਬਿਲਕੁਲ ਜੀ, ਹੁਣ ਕਹਿੰਦੇ ਨੇ ਜੀ ਵੀ ਉਹ ਆਪਣੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਹੈਗੇ ਆ ਵੀ ਮੈਨੂੰ ਗਿਆਨ ਹੋਣ ਹੋਇਆ ਤੇ ਏਦਾਂ ਕਰਕੇ ਤੇ ਪਹਿਲਾਂ ਜਿਹੜਾ ਹੈਗਾ ਮੈਂ ਵੀ ਇਸੇ ਜਿਹੜਾ ਆ ਗਲਤ ਕਥਾ ਹੀ ਕਰਦਾ ਰਿਹਾ ਜਾਂ ਏਦਾਂ ਕਰਕੇ, ਜੇ ਸਾਡਾ ਤਾਂ ਸਵਾਲ ਇਹ ਸੀ ਵੀ ਗਲਤ ਕਥਾ ਚ ਜੋ ਕਮਾਈ ਕੀਤੀ ਹੈਗੀ ਆ ਉਹ ਮੁੜ ਕੇ ਸੰਗਤਾਂ ਦੇ ਵਿੱਚ ਵੰਡਣੀ ਚਾਹੀਦੀ ਹੈਗੀ ਆ ਭਾਈ, ਉਦੋਂ ਮੈਂ ਤੁਹਾਨੂੰ ਜੋ ਮਾਰਗ ਦਰਸ਼ਨ ਦਿੱਤਾ ਸੀ ਉਹ ਸਹੀ ਨੀ ਸੀ, ਉਹ ਲਕੀਰ ਦਾ ਫਕੀਰ ਸੀ, ਅੱਜ ਮੈਂ ਅਪਗ੍ਰੇਡ ਹੋ ਗਿਆ, ਮੇਰੀ ਅੱਖ ਖੁੱਲ ਗਈ ਆ ਤੇ ਮੈਂ ਉਸ ਚੀਜ਼ ਨੂੰ ਡਿਸਕਾਰਡ ਕਰਦਾ ਆ ਤੇ ਅੱਜ ਵਾਲੀ ਚੀਜ਼ ਜਿਹੜੀ ਆ ਉਹਨੂੰ ਅਕਸੈਪਟ ਕਰਦਾ ਹੈਗਾ ਆ ਔਰ ਉਹਦਾ ਪ੍ਰਚਾਰ ਕਰਦਾ ਆ ਜੀ।
1: ਨਹੀਂ ਹੁਣ ਸਿਗਨੇਚਰ ਕਰਦੇ ਆ ਜੀ, ਪੈਸਾ ਨਹੀਂ ਬੱਚਿਆਂ ਦੀ ਪਿੱਠ ਦੇ ਉੱਤੇ ਸਿਗਨੇਚਰ ਕਰਨ ਲੱਗ ਗਿਆ ਜੀ, ਆਟੋਗ੍ਰਾਫ ਦਿੰਦੇ ਆ।
0: ਅਤੇ ਫਿਰ ਠੀਕ ਗੱਲ ਹੈਗੀ ਆ ਜੀ, ਜਦ ਉਹ ਜਿਹੜਾ ਸਿਰ ਚੜ ਕੇ ਬੋਲੇ ਪਿੱਠ ਤਾਂ ਲੋਕੀ ਦਿੰਦੇ ਆ ਆਪਣੀ ਅੱਗੇ ਕਰਦੇ ਆ, ਤੇ ਬਾਬਾ ਜੀ ਨੇ ਤਾਂ ਕਰ ਹੀ ਦੇਣਾ ਕੁਛ ਨਾ ਕੁਛ, ਉਹਨਾਂ ਨੇ ਤਾਂ ਉਂਗਲ ਫੇਰ ਹੀ ਦੇਣੀ ਹੈਗੀ, ਆਹ ਲਓ ਜੀ ਸਿਗਨੇਚਰ ਕਰਤੇ ਆ
1: ਜੀ।
0: ਹਾਂਜੀ ਆਟੋਗ੍ਰਾਫ
1: ਜੀ। ਸੈਣੀ ਸਾਹਿਬ, ਦੂਸਰੇ ਪਾਸੇ ਸਿੱਖ ਸਿਆਸਤ ਦੀ ਥੋੜੀ ਜਿਹੀ ਝਾਤ ਮਾਰੀਏ ਤੇ ਜੋ ਵਾਰਸ ਪੰਜਾਬ ਹੈ, ਮੰਦੀ ਸਿੰਘਾਂ ਦਾ ਕਾਫੀ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ ਹੈ, ਤੇ ਆਲੀ ਸਾਹਿਬ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ

0: ਵੀ ਨਾਲ ਵਿੱਚ ਪਾ ਕੇ ਤੇ ਬੰਦੀ ਸਿੰਘਾਂ ਦੀ ਰਿਹਾਇਤ ਲਈ ਕੱਲ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹੈ ਤੇ ਵੱਡੇ ਪੱਧਰ ਤੇ ਮੰਗ ਕੀਤੀ ਹੈ ਭਾਈ ਆਓ ਤੇ ਸਾਡਾ ਸਾਥ ਨਿਭਾਓ, ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਤੇ ਕੱਲ ਨੂੰ ਫਿਰ ਮੁੱਖ ਮੰਤਰੀ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਘੇਰਨਗੇ ਤੇ ਦੂਸਰੇ ਪਾਸੇ ਨਾਲ ਨਾਲ ਆਪਣਾ ਦਾਖਾ ਸੀਟ ਜਿਹੜੀ ਹੈ ਉਹਨਾਂ ਨੇ ਆਪਣੇ ਪਤਨੀ ਜਿਹੜੇ ਆਪਣੇ ਖਾਲੜਾ ਜੀ ਦੇ ਵਾਈਫ ਉਹਨਾਂ ਨੂੰ ਜਿਹੜੀ ਹੈ ਸਮਰਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਫਰ ਦਿੱਤੀ ਹੈ ਭਾਈ ਉਹ ਤੁਹਾਡੇ ਜਿਹੜੇ ਪਿਛਲੇ ਉਲਾਮੇ ਨੇ ਅਸੀਂ ਲਾ ਦਾਂਗੇ, ਕਦੇ ਉਲਾਮਾ ਰੱਖਿਆ ਨਹੀਂ ਜੀ।
1: ਦੇਖੋ, ਸਿੱਖਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਦਾ ਇਮੋਸ਼ਨਲ ਸੈਂਟੀਮੈਂਟ ਨੂੰ ਕੈਸ਼ ਕਰਨ ਦੀ ਇੱਕ ਕੋਸ਼ਿਸ਼ ਆ ਜੀ।
0: ਬਿਲਕੁਲ
1: ਬੀਬੀ ਖਾਲੜਾ ਜੀ ਦਾ ਅੱਜ ਦੇ ਹਾਲਾਤ ਦੇ ਵਿੱਚ ਕਿਸੇ ਵੱਲ ਵੀ ਜਾਣਾ ਉਹਨੂੰ ਬੈਨੀਫਿਟਡ ਆ
0: ਜੀ।
1: ਇਹ ਬੀਬੀ ਜੀ ਇੱਥੇ ਹੀ ਹੈਗੇ ਸੀ, ਇਹ ਬੀਬੀ ਜੀ ਇੱਥੇ ਹੀ ਸੀਗੇ
0: ਜੀ,
1: ਪਹਿਲਾਂ ਨੀ ਇਹਨਾਂ ਨੂੰ ਯਾਦ ਆਈ
0: ਜੀ।
1: ਪਹਿਲਾਂ ਜਿਹੜਾ ਹੈਗਾ ਆ ਨਾ ਲੋਕਾਂ ਨੂੰ ਹੀ ਆਈ ਜੀ, ਉਹਨਾਂ ਨੇ ਇਲੈਕਸ਼ਨ ਲੜਿਆ ਵੀ ਸੀ, ਉਹ ਇਲੈਕਸ਼ਨ ਹਾਰੇ ਵੀ ਸੀ
0: ਜੀ।
1: ਔਰ ਉਹਦੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਲੋਕਾਂ ਨੇ ਜਦੋਂ ਤਾਨੇ ਮਾਰੇ ਉਹਨਾਂ ਨੂੰ ਉਸ ਏਰੀਏ ਦੇ ਲੋਕਾਂ ਨੂੰ, ਮੁੜ ਕੇ ਜਦੋਂ ਉਦੋਂ ਕੈਸ਼ ਕਰ ਗਿਆ ਫਿਰ ਅੰਮ੍ਰਿਤਪਾਲ ਹੋਣੀ ਜੀ, ਉਹ ਪੰਥਕ ਵੋਟ ਲੈ ਗਿਆ ਜੀ। ਉਦੋਂ ਫਿਰ ਜਿਹੜਾ ਹੈਗਾ ਗੁਰਦੁਆਰਿਆਂ ਚ ਕੀਰਤਨ ਹੀ ਇਹ ਚੱਲਣ ਲੱਗ ਪਿਆ ਸੀ ਜੀ, ਵੋਟਾਂ ਪਾ ਦਿਓ ਖਡੂਰ ਸਾਹਿਬ ਵਾਲੇ, ਉਹ ਅਣਖਾਂ ਤੇ ਗੱਲ ਆ ਗਈ ਹੈ ਜੀ। ਉਹ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਆ ਇਹ ਸੈਂਟੀਮੈਂਟ ਉਭਾਰਿਆ ਗਿਆ ਤੇ ਉਹਨੂੰ ਫਿਰ ਮੁੜ ਕੇ ਕੈਸ਼ ਕੀਤਾ ਗਿਆ ਜੀ। ਹੁਣ ਇਸੇ ਤਰੀਕੇ ਨਾਲ ਇਹ ਮਾਰਚ ਆ ਜੀ, ਸਿੱਖਾਂ ਦੇ ਜਿਹੜੇ ਹੈਗੇ ਆ ਉਹ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਉਭਾਰ ਕੇ ਤੇ ਉਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਆ ਜੀ, ਤੇ ਹੋਰ ਕੁਛ ਨਹੀਂ ਆ ਜੀ। ਬਾਕੀ ਦੇਖੋ ਇਹਨਾਂ ਨੂੰ ਵੀ ਪਤਾ ਆ ਜੀ ਕਿ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਜਿਹੜੀ ਆ ਉਹ ਗਰਮ ਖਿਆਲੀ ਆ
0: ਜੀ,
1: ਉਹਦੇ ਨਾਲ ਜਿਹੜੇ ਬੰਦੇ ਜੁੜੇ ਹੈਗੇ ਆ ਸਾਰੇ ਗਰਮ ਖਿਆਲੀ ਆ ਜੀ।
0: ਜੀ
1: ਇਹ ਮਤਲਬ ਪੀਸਫੁਲ ਪ੍ਰੋਟੈਸਟ ਦੇ ਜਿਹੜੀ ਹੈਗੇ ਆ ਕਾਲ ਤਾਂ ਦੇ ਰਹੇ ਹੈਗੇ ਆ
0: ਜੀ,
1: ਪਰ ਇਹਨਾਂ ਨੂੰ ਆਪ ਕੌਨਫੀਡੈਂਸ ਹੈ ਨੀ ਗਾ ਵੀ ਇਹ ਪੀਸਫੁਲ ਰਹਿਣਗੇ ਕਿ ਨਹੀਂ ਰਹਿਣਗੇ। ਇਸ ਕਰਕੇ ਪਹਿਲਾਂ ਹੀ ਇਹਨਾਂ ਨੇ ਐਪਰੀਹੈਂਸ਼ਨ ਜ਼ਾਹਰ ਕਰ ਦਿੱਤੀ ਵੀ ਵਿਰੋਧੀ ਜਿਹੜਾ ਹੈਗਾ ਇਹਨੂੰ ਵਿਗਾੜ ਸਕਦੇ ਆ ਜੀ, ਸ਼ਾਂਤੀ ਭੰਗ ਕਰ ਸਕਦੇ ਆ ਜੀ, ਵਿਰੋਧੀਆਂ ਨੂੰ ਲੋੜ ਕੀ ਆ ਤੁਹਾਡੇ ਵਿੱਚ ਹੀ ਵਿਰੋਧੀ ਹੈਗੇ ਆ ਜੀ, ਉਹ ਇਸ ਕਰਕੇ ਕਿ ਤੁਸੀਂ ਆਪਣੀ ਤਸੀਰ ਤੋਂ ਉਲਟਾ ਕੰਮ ਕਰ ਰਹੇ ਆ, ਤੁਹਾਡੀ ਪਾਰਟੀ ਦਾ ਜਿਹੜਾ ਹੈਗਾ ਆ ਉਹ ਇਹਨੂੰ ਗਰਮ ਖਿਆਲੀ ਜਿਹੜਾ ਪਾਰਟੀ ਜਿਹੜੀ ਆ ਇੱਥੇ ਹੀ ਨੀ ਮੰਨੀ ਜਾਂਦੀ ਹੈਗੀ, ਉੱਪਰ ਤੱਕ ਇਹੀ ਮੰਨਿਆ ਜਾਂਦਾ ਵੀ ਇੱਕ ਨਰਮ ਖਿਆਲੀ ਹੈ ਤੇ ਇੱਕ ਗਰਮ ਖਿਆਲੀ ਇਹ ਹੈਗੇ ਆ, ਤੇ ਜਿਹੜੇ ਪੰਥਕ ਹੈਗੇ ਆ ਜਦੋਂ ਉਹਨਾਂ ਨੇ ਕੱਲ ਨੂੰ ਕੁਰਬਾਨਾ ਘੁਮਾਈਆਂ ਤਾਂ ਫੇਰ ਨੀ ਕਹਿਣਾ ਹੈਂਜੀ, ਕਿਉਂਕਿ ਉਹ ਉਹਨਾਂ ਦਾ ਤੁਰਨ ਦਾ ਤਰੀਕਾ ਹੀ ਇਹ ਹੈਗਾ ਆ ਜੀ। ਤੇ ਬਾਕੀ ਦੇਖਦੇ ਹੈਗੇ ਆ ਜੀ ਕਿ ਸ਼ਾਂਤਮਈ ਪ੍ਰਦਰਸ਼ਨ ਇਹ ਕਰਕੇ ਤੇ ਫਿਰ ਉਹਦੇ ਵਿੱਚ ਬਾਕੀ ਹੈ ਜੀ ਬੰਦੀ ਸਿੰਘ ਇਹ ਚੀਜ਼ਾਂ ਜਿਹੜੀਆਂ ਇਹਨਾਂ ਸਰ ਇਹ ਸਭ ਵੋਟਾਂ ਲੈਣ ਦੀਆਂ ਸਕੀਮਾਂ ਆ, ਹੋਰ ਕੁਛ ਨੇ ਜੀ।
0: ਬਿਲਕੁਲ
1: ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਆ ਤੁਸੀਂ ਬੇਅਦਬੀ ਤੇ ਬੰਦੀ ਸਿੰਘ ਇਹ ਦੋ ਮੁੱਦਿਆਂ ਦੇ ਉੱਤੇ ਜੇ ਕੋਈ ਗੱਲ ਕਰ ਰਿਹਾ ਆ ਸਮਝ ਲਓ ਉਹਨੂੰ ਮਤਲਬ ਜਿਹੜਾ ਹੈਗਾ ਆ ਵੋਟਾਂ ਚਾਹੀਦੀਆਂ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਬੇਅਦਬੀ ਤੇ ਵੀ ਜਿਹੜਾ ਹੈਗਾ ਸਰ ਜਿੰਨੀ ਵੀ ਅੱਜ ਤੱਕ ਪੋਲੀਟਿਕਸ ਹੋਈ ਆ ਉਹ ਹਾਂਜੀ ਮੈਂ ਨਹੀਂ ਮੰਨਦਾ ਕਿ ਉਹ ਗੁਰੂ ਸਾਹਿਬ ਦੇ ਨਾਲ ਤੇ ਕਰਕੇ ਜਿਹੜਾ ਹੈਗਾ ਆ ਕਿਸੇ ਦਾ ਹਿਰਦਾ ਵੱਲੋਂ ਦੜਿਆ ਗਿਆ ਆ ਤੇ ਉਹਨੇ ਮਤਲਬ ਇਸ ਕਰਕੇ ਆ, ਉਹ ਸਭ ਕੁਛ ਜਿਹੜਾ ਇਹ ਪੋਲੀਟੀਕਲ ਸਕੋਰ ਸੈੱਟ ਕਰਨ ਵਾਸਤੇ ਹੀ ਕੀਤੀ ਗਈ ਆ ਸਿਆਸਤ, ਏਦਾਂ ਹੀ ਇਹ ਪੋਲੀਟੀਕਲ ਸਕੋਰ ਸੈੱਟ ਕਰਨਾ ਕਿਉਂਕਿ ਇਹਨਾਂ ਦੀ ਐਕਟੀਵਿਟੀ ਕੋਈ ਹੋਈ ਨੀ ਸੀ, ਇਹਨਾਂ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਵੀ ਹੈ ਨੀ ਸੀਗਾ ਜੀ। ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਹੈਗਾ ਆ ਵਾਟਰ ਟੈਸਟਿੰਗ ਕਰ ਲਓ ਜੀ, ਉਹ ਹੁਣ ਵਾਟਰ ਟੈਸਟਿੰਗ ਹੀ ਆ ਜੀ ਇਹ।
0: ਬਿਲਕੁਲ ਹੈ ਜੀ, ਜੀ
1: ਜੀ
0: ਸੈਣੀ ਸਾਹਿਬ, ਇੱਕ ਪਾਸੇ ਪੰਜਾਬ ਤੇ ਹੋਰ ਜਿਹੜੀਆਂ ਸੂਬੇ ਦੀਆਂ ਸੰਸਥਾਵਾਂ ਜਾਂ ਕਹਿ ਲਓ ਕਿ ਆਪਣੇ ਸਰਕਾਰਾਂ ਨੇ, ਇੱਕ ਪਾਸੇ ਤਾਂ ਉਹ ਸਿਹਤ ਸਹੂਲਤਾਂ ਐਜੂਕੇਸ਼ਨ ਜਾਂ ਫੰਡਿੰਗ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਆਹ ਵੀ ਕਰ ਦਿੱਤਾ, ਅਸੀਂ ਉਹ ਵੀ ਕਰ ਦਿੱਤਾ, ਸਿਹਤ ਸਹੂਲਤਾਂ ਬਹਾਲ ਕਰ ਦਿੱਤੀਆਂ, ਇੰਨੇ ਕਲੀਨਿਕ ਖੋਲ ਦਿੱਤੇ, ਆਹ ਕਰ ਦਿੱਤਾ, ਉਹ ਕਰ ਦਿੱਤਾ, ਤੇ ਦੂਸਰੇ ਪਾਸੇ ਮੈਂਟਲ ਹੈਲਥ ਕੇਅਰ ਜਿਹੜਾ ਐਕਟ ਹੈ ਹਾਈ ਕੋਰਟ ਨੇ ਝਾੜ ਝੰਬ ਕੀਤੀ ਹੈ ਦੋ ਸੂਬਿਆਂ ਦੀ, ਪੰਜਾਬ ਤੇ ਹਰਿਆਣੇ ਦੀ, ਜੀ ਕਿੱਥੇ ਖੜੇ ਨੇ?
1: ਪਰ ਸਾਹਿਬ ਇਹ ਨਾ ਬਹੁਤ ਕੰਪਲੀਕੇਟਿਡ ਪ੍ਰੋਸੀਜਰ ਆ ਜੀ।
0: ਜੀ
1: ਮੈਂ ਮਤਲਬ ਤੁਹਾਨੂੰ ਕੀ ਦੱਸਾਂ ਵੀ ਇੱਕ ਵਾਰੀ ਮੇਰੇ ਕੋਲ ਕੇਸ ਸੀਗਾ, ਕ੍ਰਿਮੀਨਲ ਕੇਸ ਦੇ ਵਿੱਚ ਬੰਦਾ ਰੱਖ ਲਿਆ ਮੁਲਜ਼ਮ
0: ਜੀ,
1: ਮੁਲਜ਼ਮ ਜਿਹੜਾ ਹੈਗਾ ਸੀਗਾ ਉਹਦੀ ਵਾਈਫ ਵੀ ਕੁਦਰਤੀ ਮੁਲਜ਼ਮ ਰੱਖੀ ਸੀਗੀ, ਉਹ ਬਣਾਇਆ ਵੀ ਕੇਸ ਜਿਹੜਾ ਹੈਗਾ ਆ ਵੀ ਕੋਈ ਜਦੋਂ ਪੋਲੀਟੀਕਲ ਇਨਫਲੂਐਂਸ ਹੋ ਜਾਂਦਾ ਹੈਗਾ ਆ ਤੇ ਅਗਲੇ ਫਿਰ ਦੇਖਦੇ ਹੀ ਨੀ ਕਿਹਨੂੰ ਕਿਹਦੇ ਤੇ।
0: ਜੀ
1: ਉਹ ਬੰਦਾ ਜਿਹੜਾ ਹੈਗਾ ਸੀ ਨਾ ਉਹ ਸੁਣਦਾ ਸੀ ਉਹਨੂੰ ਜੀ ਨਾ ਬੋਲਦਾ ਸੀ
0: ਜੀ
1: ਉਤੇ ਉਹ ਇਸ਼ਾਰੇ ਦੇ ਨਾਲ ਗੱਲ ਸਮਝਦਾ ਸੀ। ਹੁਣ ਇਸ਼ਾਰੇ ਨਾਲ ਗੱਲ ਉਹੀ ਬੰਦਾ ਉਹਨੂੰ ਸਮਝਾ ਸਕਦਾ ਆ ਜਿਹੜਾ ਉਹਦਾ ਕੋਈ ਲਾਈਫ ਪਾਰਟਨਰ ਆ ਜਾਂ ਹੋਰ ਗਾ
0: ਜੀ।
1: ਹਾਂਜੀ ਉਹ ਲੈਂਗੁਏਜ ਨੇ ਜਿਹੜਾ ਕਰਦਾ ਹੋਊਗਾ ਜਿਹੜਾ ਜਿਹਦੇ ਨਾਲ ਉਹ ਰੁਟੀਨ ਦੇ ਵਿੱਚ ਜਿਹੜੇ ਗੱਲਬਾਤ ਕਰਦਾ ਆ ਜਾਂ ਆਪਣੇ ਇਮੋਸ਼ਨਸ ਸ਼ੇਅਰ ਕਰਦਾ ਹੈਗਾ ਜੀ
0: ਜੀ
1: ਮੈਂ ਮਤਲਬ ਜਿਹੜਾ ਹੈਗਾ ਆ ਉਹ ਉਹਦੇ ਬਾਰੇ ਐਪਲੀਕੇਸ਼ਨ ਦਿੱਤੀ ਜਾ ਸਾਹਿਬ ਕਹਿੰਦੇ ਕੰਪਲੀਕੇਟਡ ਪ੍ਰੋਸੀਜਰ ਹੈ ਚੱਲਣ ਤੇ। ਉਹ ਹੋਇਆ ਕਿ ਜਦੋਂ ਉਹਦਾ ਜਿਹੜਾ ਹੈਗਾ ਡਿਫੈਂਸ ਦਾ ਬਿਆਨ ਲਿਖਾਣਾ ਸੀਗਾ
0: ਜੀ
1: ਤੇ ਜਾ ਸਾਹਿਬ ਮੈਨੂੰ ਕਹਿੰਦੇ ਇਹ ਕੀ ਸਮੱਸਿਆ ਹੁਣ ਪੈ ਗਈ ਹੈ। ਮੈਂ ਕਿਹਾ ਜੀ ਸਮੱਸਿਆ ਦੱਸੋ ਮੈਨੂੰ ਇਹ ਤਾਂ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਜੀ ਨਾ ਇਹਨੂੰ ਤੁਹਾਡੀ ਗੱਲ ਸਮਝ ਆਉਂਦੀ ਹੈ ਨਾ ਮੇਰੀ ਸਮਝ ਆਉਂਦੀ ਹੈਗੀ ਆ
0: ਜੀ।
1: ਫਿਰ ਕਹਿੰਦੇ ਇੱਦਾਂ ਕਿ ਮੈਂ ਕਿਹਾ ਜੀ ਹੁਣ ਤਾਂ ਤੁਸੀਂ ਆਰਡਰ ਤੁਹਾਨੂੰ ਸਪੈਸਿਫਿਕ ਕਰਨਾ ਪਊਗਾ
0: ਜੀ
1: ਦਿਸ ਪਰਸਨ ਇਜ਼ ਸਫਰਿੰਗ ਫਰੋਮ ਦਿਸ ਡਿਜ਼ੀਜ਼ ਤੇ ਇਹਦੇ ਤੇ ਜਿਹੜਾ ਆ ਵੀ ਇਹ ਅਬਨੋਰਮੈਲਿਟੀ ਹੈਗੀ ਆ ਤੇ ਇਹਨੂੰ ਵਿਦ ਦਾ ਅਸਿਸਟੈਂਟ ਉਹਨਾਂ ਨੇ ਫਿਰ ਵਿਦ ਦਾ ਅਸਿਸਟੈਂਸ ਆਫ ਹਿਜ਼ ਵਾਈਫ ਲਿਖ ਕੇ ਨਾਲ ਉਹਦਾ ਬਕਾਇਦਾ ਡਿਟੇਲਡ ਦੇ ਵਿੱਚ ਲਿਖਿਆ ਵੀ ਉਹਨੂੰ ਮਤਲਬ ਦੋ ਚਾਰ ਕੁਸਚਨ ਜਿਹੜੇ ਮੈਂ ਕੀਤੇ ਉਹਦੀ ਵਾਈਫ ਨੇ ਉਹਨੂੰ ਉਹ ਕੁਸਚਨ ਸਮਝਾਏ ਉਹਦਾ ਜਿਹੜਾ ਹੈਗਾ ਉਹਨੇ ਸਾਇੰਸ ਦੇ ਵਿੱਚ ਆਂਸਰ ਦਿੱਤਾ ਤੇ ਉਹਦੀ ਵਾਈਫ ਨੇ ਉਸ ਸਾਇੰਸ ਨੂੰ ਕਨਵਰਟ ਕਰਕੇ ਤੇ ਕੋਰਟ ਨੂੰ ਦੱਸਿਆ ਦੈਨ ਦਾ ਕੋਰਟ ਸੈਟਿਸਫਾਈਡ ਤੇ ਫਿਰ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਪ੍ਰੋਸੀਜਰ ਅੱਗੇ ਜਿਹੜਾ ਆ ਕੋਰਟ ਦੀ ਕਾਰਵਾਈ ਸ਼ੁਰੂ ਕੀਤੀ ਜੀ।
0: ਪਰ ਸੈਨ ਸਾਹਿਬ ਇਸ ਕਰਕੇ ਕੋਰਟ ਦੇ ਵੱਲੋਂ ਏਦਾਂ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਦੇ ਲਈ ਮਤਲਬ ਕਿ ਟਰਾਂਸਪਰੇਟਰ ਜਾਂ ਚਾਹੇ ਵੱਖਰੀਆਂ ਭਾਸ਼ਾਵਾਂ ਨੇ ਜਾਂ ਏਦਾਂ ਗੁੰਗੇ ਬੋਲਿਆਂ ਦੀ ਬੋਲੀ ਦੇ ਲਈ ਵੀ ਇਸ਼ਾਰਿਆਂ ਦੀ ਬੋਲੀ ਜਿਹੜੀ ਹੈਗੀ ਹੈ ਉਹ ਅਵੇਲੇਬਲ ਨਹੀਂ ਕਰਾਏ ਜਾਂਦੇ ਜਾਂ ਲਿਆ ਨਹੀਂ ਸਕਦੇ?
1: ਭਾਰੇ ਸਾਹਿਬ ਉੱਥੇ ਕੋਰਟਾਂ ਦੇ ਵਿੱਚ ਕੰਮ ਦੇ ਵਿੱਚ ਇੰਨਾ ਰਸ਼ ਹੈਗਾ ਉੱਥੇ ਹੁਣ ਅੱਜ ਜਿਹੜੀ ਗੱਲ ਹੋਈ ਆ ਹਾਈ ਕੋਰਟ ਨੇ ਝਾੜ ਕਿਸ ਲਈ ਪਾਈ ਹੈਗੀ ਆ ਕਿਉਂਕਿ ਕੋਰਟਾਂ ਸਪੈਸਿਫਿਕ ਨੋਟ ਨਹੀਂ ਦਿੰਦੀਆਂ ਹੈਗੀਆਂ ਤੇ ਉਸ ਪ੍ਰੋਸੀਜਰ ਦੇ ਤਹਿਤ ਬੰਦੇ ਨੂੰ ਟਰਾਈ ਨਹੀਂ ਕਰਦੀਆਂ ਜੀ
0: ਜੀ
1: ਤੋ ਇਸ ਕਰਕੇ ਹੈਗਾ ਆ ਪ੍ਰੋਸੀਜਰ ਜਿਹੜਾ ਹੈਗਾ ਆ ਉਹ ਨੋ ਡਾਊਟ ਅਬਨੋਰਮਲ ਬੰਦੇ ਹੈਗੇ ਉਹਦੇ ਵਾਸਤੇ ਪ੍ਰੋਸੀਜਰ ਵੱਖਰਾ ਬਣਿਆ ਆ ਬਟ ਉਹਨਾਂ ਦਾ ਉੱਤੇ ਡਾਟਾ ਕੋਈ ਨੀ ਜਾ ਰਿਹਾ ਵੀ ਕਿੰਨੇ ਬੰਦੇ ਸੀ ਇਸ ਤਰੀਕੇ ਦੇ ਉਹਨਾਂ ਤੋਂ ਜਿਹੜਾ ਹੈਗਾ ਸਪੈਸ਼ਲ ਪ੍ਰੋਵੀਜ਼ਨ ਜਿਹੜੇ ਆ ਉਹਨਾਂ ਵਾਸਤੇ ਬਣੇ ਕੀ ਫੋਲੋ ਕੀਤੇ ਗਏ ਜਾਂ ਨਹੀਂ ਗਏ ਜੀ
0: ਜੀ
1: ਇਸ ਕਰਕੇ ਕੋਰਟ ਅਨਸਟ੍ਰਿਕਟ ਹੋਈਆਂ ਹੈਗੀਆਂ ਵੀ ਭਾਈ ਇਸ ਚੀਜ਼ ਨੂੰ ਸਟ੍ਰਿਕਟਲੀ ਲਾਗੂ ਕਰੋ ਜੀ।
0: ਬਿਲਕੁਲ ਚੰਗੇ ਕਦਮ ਨੇ ਜੀ ਚੁੱਕੇ ਜਾਂਦੇ ਆ। ਦੇਖੋ ਹੁਣ ਵੈਸੇ ਵੀ ਫਾਰਸੀ ਦੀਆਂ ਜਾਂ ਲਿਖੀਆਂ ਉਰਦੂ ਦੀਆਂ ਲਿਖੀਆਂ ਫਰਦਾਂ ਜਾਂ ਹੋਰ ਕਾਗਜ਼ਾਤ ਜਿਹੜੇ ਪੁਰਾਣੇ ਨੇ ਚਾਹੇ ਘਰਾਂ ਦੇ ਮਾਮਲੇ ਨੇ ਚਾਹੇ ਜ਼ਮੀਨਾਂ ਦੇ ਮਾਮਲੇ ਨੇ ਉਹ ਵੀ ਤਾਂ ਟਰਾਂਸਲੇਟ ਕੀਤੇ ਜਾਂਦੇ ਹੀ ਹੈ। ਬਿਲਕੁਲ
1: ਦੇਖੋ ਫਿਜੀਕਲ ਇਨਫਰਮੇਟੀ ਜਿਹੜੀ ਹੈਗੀ ਆ ਉਹ ਕਿਤੇ ਵੀ ਹੋ ਸਕਦੀ ਹੈਗੀ ਆ। ਉਹ ਦੋ ਭਰਾ ਸੀ ਦੋਨੇ ਏਦਾਂ ਦੇ ਸੀ ਦੋ ਉਹਨਾਂ ਦੀਆਂ ਭੈਣਾਂ ਸੀ ਉਹ ਬਿਲਕੁਲ ਠੀਕ ਠਾਕ ਸੀਗੀਆਂ ਜੀ। ਫਿਰ ਉਹਨਾਂ ਦਾ ਵਿਆਹ ਹੋਇਆ ਦੋਨਾਂ ਦੋ ਭੈਣਾਂ ਇੱਕੋ ਘਰ ਦੇ ਵਿੱਚੋਂ ਉੱਥੇ ਕਿਉਂਕਿ ਜ਼ਮੀਨ ਜਾਇਦਾਦ ਸੀ ਉਹਨਾਂ ਨੂੰ ਆ ਗਈਆਂ ਜੀ। ਉਹਨਾਂ ਦੇ ਬੱਚੇ ਬਿਲਕੁਲ ਨੋਰਮਲ ਸੀਗੇ ਜੀ ਇੱਕ ਪ੍ਰੋਫੈਸਰ ਲੱਗਾ ਆ ਬੇਟਾ ਉਹਨਾਂ ਦਾ
0: ਜੋ ਸੁਣਨ ਦੇ ਵਿਚ ਦੇਖਣ ਦੇ ਵਿਚ ਮੈਨੂੰ ਅਨੁਭਵ ਹੋਇਆ ਜੋ ਮੁੱਦੇ ਸੀਗੇ ਚਲੋ ਕੁਝ ਪੁਰਾਣੇ ਮੁੱਦੇ ਵੀ ਰਾਹੁਲ ਗਾਂਧੀ ਦੀ ਸਪੀਚ ਚੱਲ ਰਹੀ ਸੀ ਉਹਦੇ ਵਿਚ ਕਾਫੀ ਜਿਹੜਾ ਕਹਿ ਲੋ ਕਿ ਜਿਵੇਂ ਬੀਜੇਪੀ ਨੇ ਰਾਮ ਮੰਦਰ ਨੂੰ ਮਸ਼ਹੂਰ ਕੀਤਾ ਤੇ ਆਪਣੀ ਗੱਲ ਹਰ ਚੀਜ਼ ਦੇ ਵਿੱਚ ਰਾਮ ਮੰਦਰ ਪਬਲਿਸਿਟੀ ਲਈ ਇਸੇ ਤਰ੍ਹਾਂ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਸ਼ਿਵਜੀ ਉਹਨਾਂ ਦੀਆਂ ਮਹਾਰਾਜ ਜਿਹੜੇ ਨੇ ਉਹਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਬੀਜੇਪੀ ਨੂੰ ਬੜਾ ਤੜਪਾਇਆ ਸੀ ਅੱਜ।
1: ਗੱਲ ਏਦਾਂ ਹੈਗੀ ਆ ਜਿਸ ਚੀਜ਼ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੈਗੇ ਤਾਂ ਮੈਂ ਇਸ ਚੀਜ਼ ਨੂੰ ਡਿਸਕਾਰਡ ਕਰਦਾ। ਕਿਉਂ ਕਹਿੰਦਾ ਕਿਉਂ ਰਾਹੁਲ ਗਾਂਧੀ ਨੂੰ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਣ ਦੀ ਪਈ ਆ ਜੀ। ਇਹਨਾਂ ਨੂੰ ਤਾਂ ਆਪਣੀ ਸੈਕੂਲਰ ਛਵੀ ਰੱਖਣੀ ਚਾਹੀਦੀ ਆ ਜੀ, ਉਹੀ ਬਰਕਰਾਰ ਰੱਖਣੀ ਚਾਹੀਦੀ ਆ ਜੀ। ਦੂਜਾ ਜਿੱਥੇ ਇਹਨਾਂ ਨੂੰ ਫਸਾਉਂਦੇ ਆ ਕੰਮ ਤਾਂ ਕਰਨ ਦੀ ਉੱਥੇ ਲੋੜ ਆ ਜੀ। ਉਹ ਬਾਰ ਬਾਰ ਪੁੱਛਦੇ ਵੀ ਕਿਸ ਨਿਯਮ ਦੇ ਤਹਿਤ ਤੁਸੀਂ ਬਹਿਸ ਚਾਹੁੰਦੇ ਹੈਗੇ ਆ, ਉੱਥੇ ਸਾਇਲੈਂਟ ਹੋ ਜਾਂਦੇ ਹੈਗੇ ਆ। ਨਿਯਮ ਹੈ ਬਤਾ ਦੇਗੇ, ਬਾਅਦ ਮੇ ਕਰ ਦੇਗੇ। ਸਰ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਿਹੜੇ ਸੰਵਿਧਾਨ ਨੂੰ ਜਾਣਦੇ ਹੈਗੇ ਆ ਉਹ ਇਸ ਚੀਜ਼ ਨੂੰ ਕਹਿੰਦੇ ਹੈਗੇ ਕਿ ਇੱਥੇ ਇਹਨਾਂ ਦਾ ਫੋਕਸ ਇੱਥੇ ਹੋਣਾ ਚਾਹੀਦਾ, ਆਹ ਕੰਮ ਜਿਹੜੇ ਸੈਕੰਡਰੀ ਆ ਇਹ ਬਾਅਦ ਦੇ ਵਿੱਚ ਕਰਨ, ਇਹ ਉਹਨਾਂ ਉਹਨਾਂ ਦੇ ਟ੍ਰੈਪ ਦੇ ਵਿੱਚ ਆ ਜਾਣਾ ਜੇ ਕਿਤੇ ਧਾਰਮਿਕ ਤੇ ਮਤਲਬ ਪਿੱਚ ਤੇ ਖੇਡਣਾ ਹੋਇਆ ਤੇ ਫਿਰ ਜੇ ਧਾਰਮਿਕ ਐਂਗਲ ਨੂੰ ਹੀ ਦੇਖ ਕੇ ਲੋਕਾਂ ਨੇ ਵੋਟ ਪਾਉਣੀ ਹੋਈ ਤੇ ਫਿਰ ਲੋਕਾਂ ਨੇ ਬੀਜੇਪੀ ਨੂੰ ਹੀ ਪਾਉਣੀ ਆ, ਫਿਰ ਇਹਨਾਂ ਨੂੰ ਨੀ ਪਾਉਣੀ ਜੀ। ਉਹ ਠੀਕ ਹੈ ਜੀ ਵੀ ਚੰਗਾ ਲੱਗਦਾ ਹੈਗਾ ਜੀ ਵੀ ਉਹਨਾਂ ਨੂੰ ਬੋਲਣ ਨੀ ਦਿੱਤਾ ਜੀ ਉਹਨਾਂ ਨੂੰ ਇਸ ਤਰੀਕੇ ਦਾ, ਬਿਕੋਜ਼ ਹੀ ਓਨਡ ਨੋ ਰਿਸਪੋਂਸੀਬਿਲਟੀ। ਵਿਰੋਧੀ ਦੀ ਕਦੀ ਰਿਸਪੋਂਸੀਬਿਲਟੀ ਹੈ ਜੀ? ਸੱਤਾ ਧਿਰ ਦੀ ਰਿਸਪੋਂਸੀਬਿਲਟੀ ਆ, ਉਹ ਰਨ ਕਰ ਰਹੇ ਹੈਗੇ ਆ, ਉਹ ਕੰਮ ਕਰ ਰਹੇ ਆ ਜੀ, ਉਹਨਾਂ ਦੀ ਰਿਸਪੋਂਸੀਬਿਲਟੀ ਆ। ਉਹਨਾਂ ਨੂੰ ਕੁਐਸਚਨਿੰਗ ਵੀ ਵੱਧ ਹੋਣੀ ਆ, ਉਹਨਾਂ ਨੂੰ ਸੁਣਨੀਆਂ ਵੀ ਪੈਣੀਆਂ ਕਿਉਂਕਿ ਉਹ ਰਾਜ ਕਰਦੇ ਆ
0: ਜੀ।
1: ਇਹਨਾਂ ਦੀ ਤਾਂ ਕੋਈ ਰਿਸਪੋਂਸੀਬਿਲਟੀ ਨੀ, ਜੋ ਮਰਜ਼ੀ ਕਹੀ ਜਾਣ ਜੀ, ਭਾਵੇਂ ਸ਼ਿਵ ਜੀ ਕੱਢ ਲੈਣ ਤੇ ਭਾਵੇਂ ਜੋ ਮਰਜ਼ੀ ਕੱਢ ਲੈਣ ਜੀ, ਪਰ ਇਹਨਾਂ ਨੂੰ ਲੋੜ, ਦੇਖੋ ਅਸੀਂ ਅਸੀਂ ਜਿਹੜੇ ਹੈਗੇ ਆ ਸੈਕੂਲਰ, ਕੋਈ ਵੀ ਬੰਦਾ ਆ ਜਿਹੜਾ ਸੈਕੂਲਰ ਮੁਲਕ ਦਾ ਹਾਮੀ ਆ ਨਾ ਜੀ, ਜਿਹੜਾ ਸੈਕੂਲਰ ਸੋਚ ਦਾ ਹਾਮੀ ਆ, ਉਹ ਇਹਨਾਂ ਤੋਂ ਐਕਸਪੈਕਟ ਕਰਦਾ ਆ ਕਿ ਇਹ ਆਪਣੀ ਪਿੱਚ ਤੇ ਖੇਡਣ ਸੈਕੂਲਰਿਜ਼ਮ ਦੇ ਉੱਤੇ।
0: ਸਮਾਪਤ ਕੀਤੀ ਆ ਸਪੀਚ, ਉਹ ਚੀਜ਼ ਨੂੰ ਜ਼ਰੂਰ ਉਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਗਵਰਨਰ ਦਾ ਰੋਲ ਹੋਵੇ, ਉੱਥੇ ਬੈਠਦੇ ਕਹਿੰਦੇ ਸਭ ਤੋਂ ਉੱਚੇ ਤੁਸੀਂ ਹੋ। ਜਦੋਂ ਕਹਿੰਦਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਦੋਂ ਮੋਦੀ ਸਾਹਿਬ ਤੁਹਾਡੇ ਨਾਲ ਹੈਂਡਸ਼ੇਕ ਕਰਦੇ ਆ ਤੇ ਤੁਸੀਂ ਉਹਨਾਂ ਦੇ ਨਾਲ ਸਾਹਮਣੇ ਨੀਵੇਂ ਹੋ ਕੇ, ਮਤਲਬ ਕਿ ਉਹਨਾਂ ਤੋਂ ਉਹਨਾਂ ਦੇ ਨਾਲ ਹੈਂਡਸ਼ੇਕ ਕਰਦੇ ਹੋ, ਤੇ ਜਦੋਂ ਮੈਂ ਹੈਂਡਸ਼ੇਕ ਕਰਦਾ ਤੁਸੀਂ ਬਰਾਬਰ ਮੇਰੇ ਨਾਲ ਫੇਸ ਟੂ ਫੇਸ ਕਰਦੇ ਹੋ, ਕਿ ਤੁਸੀਂ ਤਾਂ ਸਭ ਦੇ ਲਈ ਸਾਂਝੇ ਹੋ, ਸਭ ਤੋਂ ਉੱਪਰ ਹੋ, ਤੁਹਾਨੂੰ ਕਿਸੇ ਤੋਂ ਡਰਨ ਦੀ ਜਾਂ ਝੁਕਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਮੁਲਕ ਦਾ ਮਤਲਬ ਕਿ ਤੁਹਾਡਾ ਆਖਰੀ ਡਿਸੀਜ਼ਨ ਹੁੰਦਾ ਜੋ ਤੁਹਾਡਾ ਹੁੰਦਾ। ਇਸੇ ਤਰ੍ਹਾਂ ਹੀ ਉਹਨਾਂ ਨੇ, ਚਾਹੇ ਉਹ ਕਿਸਾਨੀ ਦਾ ਮੁੱਦਾ ਹੈ, ਚਾਹੇ ਜੋ ਪ੍ਰਦਰਸ਼ਨ ਹੋਏ ਨੇ ਵਿਦਿਆਰਥੀਆਂ ਦਾ, ਉਹਦਾ ਮੁੱਦਾ ਹੈ ਚੱਕਿਆ, ਉਹਦੇ ਵਿੱਚ ਜੋ ਵੀ ਮੁਸਲਿਮ, ਹਿੰਦੂ, ਸਿੱਖ, ਈਸਾਈ, ਹਰ ਚੀਜ਼ ਦੀ ਉਹਨਾਂ ਨੇ ਉਦਾਹਰਣ ਦੇ ਕੇ ਗੱਲ ਕੀਤੀ ਹੈ ਕਿ ਤੁਸੀਂ ਲੜਾਉਣ ਦੀ, ਪੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਹਿੰਸਾ ਕਰਾਉਣ ਦੀ ਚਾਹੇ ਕਹਿ ਲਓ, ਜਾਂ ਹੋਰ ਸਾਰੀਆਂ ਚੀਜ਼ਾਂ ਦੀ। ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਨਾਲ ਦੀ ਨਾਲ ਆਪਣੇ ਫੌਜੀਆਂ ਦਾ ਮੁੱਦਾ ਵੀ ਚੱਕਿਆ ਕਿ ਕਿਹਨਾਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਕਿਹਨਾਂ ਨੂੰ ਨਹੀਂ ਮੰਨਦੇ ਹੋ, ਤੇ ਉਹਨਾਂ ਦੀਆਂ ਜੋ ਉਹਨਾਂ ਦੇ ਹੱਕ ਨੇ, ਉਸ ਤੋਂ ਬਾਅਦ ਪੈਨਸ਼ਨਾਂ ਨੇ, ਹੋਰ ਸਾਰੀਆਂ ਚੀਜ਼ਾਂ ਕਿਹਨੂੰ ਲੱਗਣੀ, ਕਿਹਨੂੰ ਨਹੀਂ ਲੱਗਣੀਆਂ। ਇਸ ਤਰ੍ਹਾਂ ਦੇ ਮੁੱਦੇ ਕਾਫੀ ਜਿਹੜੇ ਗੰਭੀਰ ਮੁੱਦੇ ਵੀ ਚੱਕੇ ਆ ਵੈਸੇ, ਪਰ ਉਹ ਕਿਤੇ ਨਾ ਕਿਤੇ ਜਿਵੇਂ ਤੁਸੀਂ ਐਜੂਕੇਸ਼ਨ ਪੀਪਲ ਦੀ ਗੱਲ ਕੀਤੀ ਆ, ਜਿਹੜਾ ਮੁਲਕ ਦੇ ਵਿੱਚ ਢਾਂਚਾ ਹੈ, ਪਰ ਕਿਤੇ ਨਾ ਕਿਤੇ ਉਹ ਆਪਣੀ ਸਿੰਪਲ ਭਾਸ਼ਾ ਦੇ ਵਿੱਚ, ਚਾਹੇ ਉਹ ਇੰਗਲਿਸ਼ ਦੇ ਵਿੱਚ ਹੀ ਜ਼ਿਆਦਾਤਰ ਬੋਲਦੇ ਨਜ਼ਰ ਆਏ ਨੇ, ਪਰ ਸਿੰਪਲ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਗਰਾਊਂਡ ਲੈਵਲ, ਜ਼ੀਰੋ ਗਰਾਊਂਡ ਦੇ ਉੱਤੇ ਉਹ ਲੋਕਾਂ ਦੀ ਗੱਲ ਵਿੱਚ ਕਹਿਣ ਦੇ ਵਿੱਚ ਸਫਲ ਹੋ ਰਹੇ ਨੇ, ਜੋ ਲੋਕ ਆਪਣੇ ਆਪ ਦੇ ਵਿੱਚ, ਚਾਹੇ ਉਹ ਮਹਿੰਗਾਈ ਦਾ ਮੁੱਦਾ ਹੈ, ਚਾਹੇ ਉਹ ਨੋਟਬੰਦੀ ਦਾ ਮੁੱਦਾ ਹੈ, ਉਹ ਸਾਰੇ ਮੁੱਦੇ ਚੱਕੇ ਨੇ ਉਹਨੇ ਹੌਲੀ ਹੌਲੀ। ਤਾਂ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਨਾਲ ਲੈ ਕੇ ਤੁਰਨ ਦਾ ਯਤਨ ਕਰ ਰਹੇ ਨੇ ਕਿਤੇ ਨਾ ਕਿਤੇ, ਕਿ ਲੋਕ ਨਾਲ ਚੱਲਣਗੇ?
1: ਭਾਰੇ ਸਾਹਿਬ, ਤੁਸੀਂ ਮੇਰੀ ਬੇਨਤੀ ਸੁਣੋ, ਮੈਂ ਕੀ ਕਰਾਂ, ਮੈਂ ਵਕੀਲ ਆ
0: ਜੀ,
1: ਮੈਂ ਉਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦਾ। ਉਹਦੇ ਪਿਛਲੇ ਪੰਜ ਭਾਸ਼ਣ ਕੱਢ ਲਓ ਰਾਹੁਲ ਗਾਂਧੀ ਦੇ
0: ਜੀ,
1: ਇੱਕ ਗੱਲ ਜਿਹੜੀ ਹੈਗੀ ਤੁਹਾਨੂੰ ਵੱਖਰੀ ਨਜ਼ਰ ਆਊਗੀ, ਉਹ ਹੋਊਗਾ ਕਰੰਟ ਮੁੱਦਾ, ਬਾਕੀ ਸਾਰੀਆਂ ਹੀ ਉਹ ਗੱਲਾਂ ਹੋਣਗੀਆਂ ਜਿਹੜੀਆਂ ਅੱਜ ਕਹਿ ਰਹੇ ਹੈਗੇ। ਪੰਜ ਕੱਢ ਲਓ ਜੀ, ਪੰਜ ਭਾਸ਼ਣ ਕੱਢ ਲਓ
0: ਜੀ,
1: ਠੀਕ ਹੈ ਜੀ, ਤੁਸੀਂ ਜੋ ਕਿਸਾਨ ਅੰਦੋਲਨ ਤੋਂ ਬਾਅਦ ਦੇ ਜਿਹੜੇ ਭਾਸ਼ਣ ਆ ਸਾਰੇ ਹੀ ਕੱਢ ਲਓ ਜੀ, ਆਹ ਕੁਛ ਹੀ ਬੋਲਿਆ ਆ ਜੀ, ਕੁਛ ਨੀ ਬੋਲਿਆ, ਸਿਰਫ ਇੱਕ ਕਰੰਟ ਮੁੱਦਾ ਜਿਹੜਾ ਆ ਉਹ ਵਿੱਚ ਨਾਲ ਐਡ ਹੋਇਆ ਹੋਊਗਾ, ਹੋਰ ਕੁਛ ਨੀ
0: ਜੀ।
1: ਉਹ ਬਾਰ ਬਾਰ ਪੰਜਾਂ ਸਾਲਾਂ ਦੇ ਵਿੱਚ ਤੁਹਾਨੂੰ ਇਹੀ ਗੱਲ ਕਹਿੰਦੇ ਆਏ ਆ ਵੀ ਕਿਸ ਨਿਯਮ ਦੇ, ਤੁਸੀਂ ਬਹਿਸ ਕਿਸ ਨਿਯਮ ਤੇ ਕਰਨੀ ਚਾਹੁੰਦੇ ਹੈਗੇ, ਤੁਸੀਂ ਕਿਉਂ ਨੀ ਕੰਸਟੀਟਿਊਸ਼ਨ ਤੁਸੀਂ ਹੱਥ ਵਿੱਚ ਲੈ ਕੇ ਤੁਰੇ ਫਿਰਦੇ ਰਹਿੰਦੇ ਆ। ਮੈਂ ਦਾਵਾ ਕਰਦਾ ਹਾਂ ਰਾਹੁਲ ਗਾਂਧੀ ਨੇ ਕੰਸਟੀਟਿਊਸ਼ਨ ਕਦੀ ਪੜ੍ਹਿਆ ਹੀ ਨਹੀਂ ਹੋਊਗਾ
0: ਜੀ।
1: ਤੁਸੀਂ, ਤੁਹਾਡੀ ਤਾਂ ਇੰਨੀ ਮਾਸਟਰੀ ਹੋ ਜਾਣੀ ਚਾਹੀਦੀ ਹੈਗੀ ਆ, ਇੰਨਾ ਤੁਸੀਂ ਜਿਹੜਾ ਹੈਗਾ ਆ ਉਸ 15 ਸਾਲ ਹੋ ਗਏ, 12 ਸਾਲ ਉਹਨਾਂ ਨੂੰ ਸਰਕਾਰ ਬਣਾ ਕੇ ਤੁਸੀਂ ਕੰਸਟੀਟਿਊਸ਼ਨ ਤੇ ਉਹਨਾਂ ਨੂੰ ਘੇਰੋ ਹਾਂਜੀ, ਜਿਹੜੀ ਤੁਹਾਡੀ ਮਾਸਟਰੀ ਚਾਹੀਦੀ ਹੈਗੀ ਆ, ਜਿਹਦੇ ਤੇ ਦੇਸ਼ ਵੀ ਤੁਹਾਨੂੰ ਜਿਹੜਾ ਪੜ੍ਹਿਆ ਲਿਖਿਆ ਵਰਗ ਦਾ ਦੇਸ਼ ਦਾ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨ ਲਈ ਮਜਬੂਰ ਹੋ ਜਾਏ ਕਿ ਹਾਂਜੀ ਸਾਡੇ ਪੰਜਾਬ ਵਾਲਿਆਂ ਵੱਲ ਮੈਂ ਨੀ ਦੇਖਦਾ ਹੈਗਾ ਜੀ, ਪੰਜਾਬ ਵਾਲਿਆਂ ਦੀ ਰੇਟਿੰਗ ਤੇ ਨੀ ਮੈਂ ਜਾਂਦਾ, ਕਿਉਂਕਿ ਪੰਜਾਬ ਵਾਲੇ ਜਿਹੜੇ ਹੈਗੇ ਆ ਅਸੀਂ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਬਹੁਤ ਪਿੱਛੇ ਹੈਗੇ ਆ ਜੀ। ਸਾਊਥ ਦੀ ਰੇਟਿੰਗ ਦੇਖੋ ਵੀ ਸਾਊਥ ਵਾਲੇ ਜਿਹੜੇ ਹੈਗੇ ਆ ਉਹਨੂੰ ਕਿੱਦਾਂ ਅਸੈਸ ਕਰਦੇ ਆ, ਕਿਉਂਕਿ ਸਾਊਥ ਦੇ ਨੇਤਾ ਜਦੋਂ ਆਉਂਦੇ ਹੈਗੇ ਆ, ਬੰਗਾਲ ਦੇ ਨੇਤਾ ਜਿਹੜੇ ਆਉਂਦੇ ਹੈਗੇ ਆ, ਸਰ ਉਹ ਜਿਹੜਾ ਹੈਗਾ ਕੰਸਟੀਟਿਊਸ਼ਨ ਤੋਂ ਬਾਹਰ ਨੀ ਜਾਂਦੇ ਜੀ, ਏਦਾਂ ਦਾ ਇਹਨਾਂ ਨੂੰ ਰੋਣ ਹਾਕਾ ਕਰ ਜਾਂਦੇ ਜੀ ਬੀਜੇਪੀ ਵਾਲਿਆਂ ਨੂੰ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਰਾਹੁਲ ਗਾਂਧੀ ਦੇ ਤੁਸੀਂ 5-10 ਭਾਸ਼ਣ ਕੱਢ ਲਓ, ਤੁਸੀਂ ਆਹ ਕੁਛ ਹੀ ਹੈਗਾ ਆ ਜੀ, ਬਟ ਫੇਰ ਵੀ ਦੇਸ਼ ਦੇ ਲੋਕ ਖੁਸ਼ ਹੁੰਦੇ ਹੈਗੇ ਆ ਤੇ ਅਸੀਂ ਵੀ ਖੁਸ਼ ਹੁੰਦੇ ਆ ਵੀ ਕੋਈ ਤਾਂ ਕੁਐਸਚਨ ਕਰ ਰਿਹਾ, ਹੋਰ ਇਹਨਾਂ ਦੇ ਅੱਗੇ ਕੌਣ ਕਰਦਾ ਆ ਜੀ,
0: ਬਿਲਕੁਲ ਹੈ ਜੀ
1: ਜੀ ਸਰ
0: ਜੀ।
1: ਜਾਂਦੇ ਜਾਂਦੇ ਮੈਂ ਇੱਕ ਜਰੂਰ ਗੱਲ ਕਰੂੰਗਾ ਜੀ, ਵੀ ਮੈਨੂੰ ਉਸ ਚੀਜ਼ ਦੀ ਖਬਰ ਦਾ ਜਿਹੜਾ ਹੈਗਾ ਨਾ ਬਹੁਤ ਹੀ ਦੁੱਖ ਲੱਗਿਆ, ਜਿਹੜੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੜਕੀ ਨੂੰ ਕਰੰਟ ਲੱਗਾ,
0: ਬਿਲਕੁਲ
1: ਸਰ ਸਾਡਾ ਉਹ ਕਹਿੰਦੇ ਹੈਗੇ ਨਾ ਲੋਕੀ ਤਾਂ ਪ੍ਰਾਊਡ ਕਰਦੇ ਹੈਗੇ, ਉਹ ਕਹਿੰਦੇ ਨੇ ਪ੍ਰਾਊਡ ਕਰ, ਇੱਕ ਗਾਣਾ ਗਾਇਆ ਸੀ ਬੜੇ ਪ੍ਰਾਊਡ ਚ ਗਾਇਆ ਸੀ, ਇਟ ਹੈਪਨਸ ਓਨਲੀ ਇਨ ਇੰਡੀਆ। ਹਾਂਜੀ ਮੈਂ ਵੀ ਦੁਖੀ ਹੋ ਕੇ ਗੱਲ ਕਹਿ ਰਿਹਾ ਹੈਗਾ, ਇਟ ਹੈਪਨਸ ਓਨਲੀ ਇਨ ਇੰਡੀਆ, ਕਿ ਬੰਦੇ ਦੀ ਵੈਲਿਊ ਹੀ ਕੁਛ ਨੀ ਹੈਗੀ। ਇੱਕ ਬੱਚਾ ਸਕੂਲ ਕਾਲਜ ਯੂਨੀਵਰਸਿਟੀ ਪੜ੍ਹ ਗਿਆ, ਉੱਥੇ ਪੀ ਐਚ ਡੀ ਕਰ ਰਿਹਾ, ਉੱਥੇ ਤੱਕ ਮਾਂ ਬਾਪ ਦਾ ਜਿਹੜਾ ਹੈਗਾ ਆ ਜਿਹੜਾ ਆ ਨਾ ਉਹ ਮਤਲਬ ਜਿਹੜਾ ਆ ਪਾਣੀ ਬਣ ਜਾਂਦਾ ਜੀ, ਉੱਥੇ ਤੱਕ ਬੱਚਾ ਪਹੁੰਚਾਉਣਾ, ਤੇ ਬੱਚੇ ਦੀ ਮਿਹਨਤ ਇੰਨੀ ਹੁੰਦੀ ਹੈਗੀ ਆ ਜੀ ਉਸ ਮੁਕਾਮ ਤੇ ਪਹੁੰਚ ਕੇ, ਤੇ ਬੱਚਾ ਇੱਕ ਜਿਹੜੇ ਹੈਗਾ ਲਾਪਰਵਾਹੀ ਦਾ ਸ਼ਿਕਾਰ ਹੋ ਜਾਏ।
0: ਹਾਂਜੀ
1: ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕਿਉਂ ਨੀ ਚੈੱਕ ਕਰਦੀ ਵੀ ਹਾਂ ਜੀ ਅਸੀਂ ਦੇਖਿਆ ਜਾਵੇ ਜੀ। ਬਾਕੀ ਜਿਹੜੇ ਆ ਸਰਕਾਰਾਂ ਵੀ ਉਨੀਆਂ ਇਕੁਅਲੀ ਰਿਸਪੋਂਸੀਬਲ ਆ, ਉਹਨਾਂ ਦੀ ਫੰਡਿੰਗ ਪ੍ਰੋਪਰ ਹੋਣੀ ਚਾਹੀਦੀ ਹੈਗੀ ਤਾਂ ਜੋ ਉੱਥੇ ਵੀ ਆ।
0: ਚਲੋ ਜੈ ਸਿੰਘ ਉਹਨਾਂ ਦਾ ਆਪਾਂ ਚਲੋ ਪ੍ਰੋਗਰਾਮ ਵੀ ਉਹਨਾਂ ਨੇ ਕੀਤਾ ਇੱਕ ਦੋ ਵਾਰੀ, ਉਹਨਾਂ ਦਾ ਚਲੋ ਕਿਤੇ ਵੀਡੀਓ ਇਦਾਂ ਦੀਆਂ ਹੁੰਦੀਆਂ, ਜਾਣਕਾਰੀ ਭਰਪੂਰ ਹੁੰਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਜਾਣੀਆਂ ਚਾਲ ਸਾਹਿਬ ਨੇ ਵੀ ਲਿਖਿਆ ਕਿ ਅੱਜ ਕੱਲ ਲੋਕ ਨਾ ਕੋਠੀਆਂ ਤਾਂ ਪਾ ਲੈਂਦੇ ਆ ਪਰ ਗਰਾਊਂਡ ਅਰਥ ਨਹੀਂ ਕਰਾਉਂਦੇ ਜੀ, ਗਰਾਊਂਡ ਵਾਇਰ ਨਹੀਂ ਪਵਾਉਂਦੇ, ਜਿਹਦੇ ਨਾਲ ਬਿਜਲੀ ਸ਼ਾਰਟ ਵੀ ਸਰਕਟ ਹੁੰਦੇ ਆ, ਉਹ ਸਾਰੀਆਂ ਚੀਜ਼ਾਂ ਜਾਂ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਵੀ ਬਹੁਤ ਵੱਡੇ ਨੁਕਸਾਨ ਹੁੰਦੇ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੇ ਮੇਨ ਲਾਈਨਾਂ ਹੈਗੀਆਂ ਨਾ ਜਾਂ ਸ਼ਹਿਰਾਂ ਦੇ ਵਿੱਚ ਕੰਮ ਕਾਜ ਆ, ਤਾਰਾਂ ਦੇਖੋ ਕਿੱਦਾਂ ਮਤਲਬ ਕਿ ਤੁਰੀਆਂ ਫਿਰਦੀਆਂ ਲੱਦੀਆਂ ਪਈਆਂ ਬਰਸਾਤ ਦੇ ਮੌਸਮ ਦੇ ਵਿੱਚ, ਤਾਂ ਉੱਦਾਂ ਵੀ ਜਿਹੜਾ ਬਹੁਤ ਡੇਂਜਰਸ ਹੋ ਜਾਂਦੀਆਂ ਇਹਨਾਂ ਇਹ ਚੀਜ਼ਾਂ ਜੀ।
1: ਭਾਰੀ ਸਾਹਿਬ ਮੈਨੂੰ ਇੰਨਾ ਨੀ ਪਤਾ, ਮੈਂ ਜੈ ਸਿੰਘ ਹੁਣਾਂ ਆਪਾਂ ਜੇ ਕਿਤੇ ਕੰਟੈਕਟ ਦੇ ਵਿੱਚ ਆਏ ਜੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਵੱਡੇ ਵੱਡੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਟੀਮਾਂ ਵੀ ਹੈਗੀਆਂ, ਇੱਕ ਵਲੰਟੀਅਰ ਕੰਮ ਜ਼ਰੂਰ ਕਰਨ ਕਾਇੰਡਲੀ, ਜਿਹੜਾ ਹੈਗਾ ਸਾਲ 'ਚ ਇੱਕ ਵਿਜ਼ਿਟ ਇਹਨਾਂ ਦੇ ਕਰਕੇ, ਤੇ ਜਿਹੜਾ ਇਹੋ ਜਿਹਾ ਚੈੱਕ ਕਰ ਤਾਂ ਕਿ ਇਨ ਫਿਊਚਰ ਜਿਹੜਾ ਆ ਇਹ ਨੁਕਸਾਨ ਨਾ ਹੋਵੇ। ਮੈਂ ਆਪਣੇ ਪੱਧਰ ਦੇ ਉੱਤੇ ਇੰਨਾ ਕੰਮ ਜ਼ਰੂਰ ਕਰਨਾ ਹੈਗਾ ਆ, ਮੈਂ ਇਹ ਮੈਨੂੰ ਇੰਨੀ ਕੁ ਪਿੰਚ ਕੀਤੀ ਆ ਨਾ ਜੀ, ਮੇਰਾ ਮਤਲਬ ਮੂਡ ਇੰਨਾ ਅਪਸੈਟ ਹੋਇਆ ਕਿ ਮੈਂ ਆਪਣਾ ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਆ ਉਹਦੇ ਵਾਸਤੇ ਮੈਂ ਬੰਦੇ ਨੂੰ ਦਿਹਾੜੀ ਦੇ ਕੇ ਨਾ ਜੀ ਬਿਜਲੀ ਵਾਲੇ ਨੂੰ ਇਲੈਕਟ੍ਰੀਸ਼ੀਅਨ, ਵੀ ਭਾਈ ਉੱਥੇ ਦੀਆਂ ਤਾਰਾਂ ਚੈੱਕ ਕਰਿਆ ਤੇ ਉੱਥੇ ਦਾ ਇਹ ਦੇਖਿਆ ਵੀ ਉੱਥੇ ਕੋਈ ਏਦਾਂ ਦੀ ਕਰੰਟ ਦੀ ਲੀਕੇਜ ਤਾਂ ਨੀ, ਕੋਈ ਬੱਚਾ ਕੋਈ ਨੁਕਸਾਨ ਨਾ ਹੋ ਜਾਏ। ਮੈਂ ਆਪਣੇ ਆਪਣੇ ਪੱਧਰ ਤੇ ਜੇ ਇੱਕ ਇੱਕ ਬੰਦਾ ਵੀ ਇੱਕ ਇੱਕ ਰਿਸਪੋਂਸੀਬਿਲਟੀ ਓਨ ਕਰੇ ਤੇ ਅਸੀਂ ਹੋ ਸਕਦਾ ਏਦਾਂ ਦਾ ਕੋਈ ਬੱਚਾ ਜਿਹੜਾ ਹੈਗਾ ਸ਼ਾਇਨਿੰਗ ਉਹਨੂੰ ਬਚਾ ਸਕਦੇ ਹੋਈਏ ਜੀ। ਕੁਛ ਨੀ ਫਰਕ ਪੈਂਦਾ ਸਰ, ਇਹ ਕੰਮ ਕਰਨ ਵਾਲੇ ਹੈਗੇ ਆ ਜੀ, ਅਸੀਂ ਸਰਕਾਰਾਂ ਤੇ ਵੀ ਨੀ ਡਿਪੈਂਡ ਰਹਿ ਸਕਦੇ ਕਿ ਸਾਡਾ ਮਾੜਾ ਜਾਂ ਸਾਨੂੰ ਮਾੜਾ ਜਾਂ ਇਹ ਲੱਗਦੀ ਹੈਗੀ ਆ, ਤੇ ਇੰਨਾ ਇੰਨਾ ਕੁ ਕੰਮ ਵੀ ਕਰ ਲਈਏ ਤੇ ਉਹ ਜ਼ਿਆਦਾ ਵਧੀਆ ਹੈਗਾ ਹੈ।
0: ਬਿਲਕੁਲ
1: ਜੀ ਭਾਰਤ ਸਾਹਿਬ ਜੀ,
0: ਥੈਂਕ ਯੂ ਸੈਂਟ ਸਾਹਿਬ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਗੱਲਬਾਤ ਕਰਕੇ ਗਏ, ਤੇ ਬੜੇ ਦੁੱਖ ਦੀ ਖਬਰ ਵੀ ਆ ਜਿਹੜੀ ਸ਼ੁਰੂ ਚ ਕੀਤੀ ਸੀਗੀ, ਮੰਦਭਾਗੀ ਘਟਨਾ ਕਹਿ ਸਕਦੇ ਆ ਜਾਂ ਅਣਗਹਿਲੀ ਕਹਿ ਸਕਦੇ ਆ। ਤੇ ਬਾਕੀ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, +358449761 ਬਾਰ ਸਟੂਡੀਓ ਦਾ ਨੰਬਰ ਹੈ। ਤੇ ਜਾਣੀਆਂ ਚਾਲ ਸਾਹਿਬ ਦੇ ਇਲਾਕੇ ਦੀ ਗੱਲ ਹੋਈ ਆ, ਉਹ ਵੀ ਹਾਲਾਤ ਦੱਸ ਸਕਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ। ਤੇ ਬਾਕੀ ਵਿਦੇਸ਼ੀ ਖਬਰਾਂ ਜਾਂ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਨਾਲ ਨਾਲ ਕੋਸ਼ਿਸ਼ ਕਰਦੇ ਆ। ਤੇ +358449761962 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਦੋਸਤੋ ਚੱਲਦੇ ਆ ਥੋੜਾ ਜਿਹਾ, ਤੇ ਗੱਲਾਂ ਬਾਤਾਂ ਬਾਹਰ ਦੇ ਮੁਲਕਾਂ ਦੀਆਂ ਵੀ ਤੁਹਾਨੂੰ ਕੁਝ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਰਾਂਸ ਦੇ ਵਿੱਚ ਜੋ ਕੁਝ ਵਾਪਰ ਰਿਹਾ, ਤੇ ਇਸੇ ਤਰ੍ਹਾਂ ਗੱਲ ਕਰਾਂਗੇ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ ਸੀ ਉਹ, ਜਿਸ ਦੇ ਬਾਰੇ ਜਥੇਦਾਰ ਸਾਹਿਬ ਨੇ ਅੱਜ ਬਿਆਨ ਦਿੱਤਾ, ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਈ ਹੈ, ਉਹਨੂੰ ਵੀ ਵਿਸਤਾਰ ਦੇ ਵਿੱਚ ਲੈਂਦੇ ਅੱਗੇ ਜਾ ਕੇ। ਤੇ ਬਾਕੀ ਜੇ ਸਮਾਂ ਇਜਾਜ਼ਤ ਦੇਵੇਗਾ ਨਾਲ ਨਾਲ ਗੱਲ ਕਰਾਂਗੇ ਗਦਰੀ ਬਾਬਾ ਬੂਝਾ ਸਿੰਘ ਹੋਣਾ ਦੀ, ਜੋ ਭਾਰਤ ਦੀ ਆਜ਼ਾਦੀ ਦੇ ਲਈ ਲੜੇ ਪਰ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ ਮਾਰੇ ਗਏ, ਉਹਨਾਂ ਦਾ ਜ਼ਿਕਰ ਅੱਜ ਕਰਨ ਦੀ ਖਾਸ ਕੋਸ਼ਿਸ਼ ਰਹੇਗੀ, ਉਹਨਾਂ ਦਾ ਦਿਹਾੜਾ ਵੀ ਹੈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜਿਹੜਾ ਜ਼ਰੂਰ ਪੁੱਛ ਦੱਸ ਕਰਾਂਗੇ। ਤੇ ਗੱਲ ਕਰਦੇ ਹਾਂ ਆਪਾਂ ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਦੀ ਹੁਣ, ਜਿਸਦੇ ਵਿੱਚ ਵੀਅਤਨਾਮ ਦੀਆਂ ਫੈਕਟਰੀਆਂ ਦੇ ਉੱਤੇ ਅਮਰੀਕੀ ਅਧਿਕਾਰੀਆਂ ਨੇ ਛਾਪਾਮਾਰੀ ਕੀਤੀ ਹੈ, ਚੀਨ ਦੇ ਨਾਲ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ। ਅਮਰੀਕਾ ਦੇ ਜਿਹੜਾ ਕਸਟਮ ਅਧਿਕਾਰੀ ਨੇ ਉਹਨਾਂ ਨੇ ਵੀਅਤਨਾਮ ਦੇ ਵਿੱਚ ਚੀਨ ਦੇ ਨਾਲ ਸੰਬੰਧਿਤ ਕਈ ਫੈਕਟਰੀਆਂ ਦੇ ਵਿੱਚ ਅਚਾਨਕ ਹੀ ਛਾਪੇਮਾਰੀ ਕਰਤੀ। ਇਹ ਕਾਰਵਾਈ ਜਿਹੜਾ ਇਹ ਯਕੀਨੀ ਬਣਾਉਣ ਦੇ ਲਈ ਕੀਤੀ ਗਈ ਹੈ ਕਿ ਚੀਨੀ ਕੰਪਨੀਆਂ ਅਮਰੀਕੀ ਟੈਰਿਫ ਤੋਂ ਬਚਣ ਦੇ ਲਈ ਵੀਅਤਨਾਮ ਦੇ ਰਾਹੀਂ ਆਪਣੇ ਉਤਪਾਦ ਅਮਰੀਕਾ ਨਾ ਭੇਜ ਰਹੀਆਂ ਹੋਣ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਫੈਕਟਰੀਆਂ ਦੇ ਦਸਤਾਵੇਜ਼ਾਂ, ਕੱਚੇ ਮਾਲ ਦੇ ਸਰੋਤਾਂ ਅਤੇ ਉਤਪਾਦਨ ਪ੍ਰਕਿਰਿਆ ਦੀ ਜਾਂਚ ਕੀਤੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਤਪਾਦਨ ਦੇ ਵਿੱਚ ਵੀਅਤਨਾਮ ਵਿੱਚ ਜਿਹੜਾ ਕਿੰਨਾ ਲੋਕਲ ਵੈਲਿਊ ਐਡੀਸ਼ਨ ਜਿਹੜਾ ਕੀਤਾ ਗਿਆ। ਇਸ ਛਾਪੇਮਾਰੀ ਦੇ ਦੌਰਾਨ ਅਧਿਕਾਰੀਆਂ ਨੇ ਸੰਭਾਵੀ ਸੌਫਟਵੇਅਰ ਇੰਟੈਲੈਕਚੁਅਲ ਪ੍ਰੋਪਰਟੀ ਦੀਆਂ ਜਿਹੜੀਆਂ ਉਲੰਘਣਾਵਾਂ ਦੀ ਵੀ ਸਖਤੀ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਹੈ, ਜਿਸ ਦੇ ਵਿੱਚ ਜਾਂਚ ਤੋਂ ਬਾਅਦ ਵੀਅਤਨਾਮੀ ਉਦਯੋਗ ਜਗਤ ਦੇ ਵਿੱਚ ਇਹ ਚਿੰਤਾ ਬਣ ਗਈ ਹੈ ਕਿ ਅਮਰੀਕਾ ਵੀਅਤਨਾਮੀ ਵਸਤੂਆਂ ਦੇ ਉੱਤੇ ਕਿਤੇ ਹੋਰ ਵੀ ਜ਼ਿਆਦਾ ਟੈਰਿਫ ਲਗਾ ਸਕਦਾ ਹੈ। ਇੱਕ ਪਾਸੇ ਸ਼ਾਂਤੀ ਦੀ ਗੱਲ ਤੇ ਦੂਸਰੇ ਪਾਸੇ ਧਮਕੀਆਂ। ਮਹਾਂਯੁੱਧ ਰੋਕਣ ਦੀ ਕੋਸ਼ਿਸ਼ ਦੇ ਵਿੱਚ ਅਮਰੀਕਾ ਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਅਮਰੀਕਾ ਤੇ ਈਰਾਨ ਵਿਚਾਲੇ ਹਮਲੇ ਰੁਕਣ ਤੋਂ ਬਾਅਦ ਵਿਚੋਲਿਆਂ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਵਾਪਸ ਲਿਆਉਣ ਦੀ ਦਿਸ਼ਾ ਦੇ ਵੱਲ ਤਰੱਕੀ ਕੀਤੀ ਹੈ। ਖੇਤਰੀ ਅਧਿਕਾਰੀਆਂ ਨੇ ਸੋਮਵਾਰ ਕੱਲ੍ਹ ਬੀਤੇ ਰਾਤ ਦੇ ਵਿੱਚ ਇਸ ਦੇ ਸੰਬੰਧੀ ਜਾਣਕਾਰੀ ਸਪਸ਼ਟ ਕੀਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੇ ਖੁਦ ਅੱਗੇ ਆ ਕੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰ ਰਹੇ ਹਾਂ ਤੇ ਹਾਲਾਂਕਿ ਈਰਾਨ ਦਾ ਕਹਿਣਾ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਮੇਂ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਸੋਮਵਾਰ ਕੱਲ੍ਹ ਜਿਹੜਾ ਜਹਾਜ਼ ਦੇ ਦੌਰਾਨ ਹਵਾਈ ਜਹਾਜ਼ ਦੇ ਵਿੱਚ ਏਅਰਫੋਰਸ ਵਨ ਦੇ ਉੱਤੇ ਸਵਾਰ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਗੱਲਬਾਤ ਚੰਗੀ ਤਰ੍ਹਾਂ ਚੱਲ ਰਹੀ ਹੈ ਤੇ ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਮੈਨੂੰ ਲੱਗਦਾ ਕਿ ਅਸੀਂ ਕਿਸੇ ਨਤੀਜੇ ਦੇ ਉੱਤੇ ਪਹੁੰਚ ਸਕਦੇ ਹਾਂ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਵਧੀਆ ਹੋਵੇਗਾ ਤੇ ਜੇਕਰ ਨਹੀਂ ਤਾਂ ਫਿਰ ਅਸੀਂ ਉਹ ਕਰਾਂਗੇ ਜੋ ਅਸੀਂ ਦੋ ਦਿਨ ਪਹਿਲਾਂ ਕਰ ਰਹੇ ਸੀ। ਗੱਲਬਾਤ ਤੋਂ ਜਾਣੂ ਖੇਤਰੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਕਿਹਾ ਕਿ ਕਤਰ ਅਤੇ ਪਾਕਿਸਤਾਨ ਦੀ ਅਗਵਾਈ ਦੇ ਵਿੱਚ ਵਿਚੋਲੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਉਨ੍ਹਾਂ ਦਾ ਉਦੇਸ਼ ਦੋਵਾਂ ਦੇਸ਼ਾਂ ਨੂੰ ਹਾਲ ਹੀ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਟੁੱਟੇ ਅਸਥਾਈ ਜੰਗਬੰਦੀ ਪ੍ਰਬੰਧ ਦੇ ਉੱਤੇ ਵਾਪਸ ਲਿਆਉਣਾ ਹੈ। ਤੇ ਦੂਸਰੇ ਪਾਸੇ ਸਾਡੇ ਕੋਲ ਹਥਿਆਰ ਦੀ ਕੋਈ ਕਮੀ ਨਹੀਂ ਹੈ, ਕਹਿੰਦੇ ਵਾਧੂ ਹਥਿਆਰ ਹੈ। ਈਰਾਨ ਦੇ ਨਾਲ ਜੰਗ ਵਿਚਾਲੇ ਟਰੰਪ ਦਾ ਫਿਰ ਬਿਆਨ ਆ ਗਿਆ। ਟਰੰਪ ਨੇ ਕਿਹਾ ਕਿ ਈਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕਾ ਦੇ ਹਥਿਆਰ ਖਤਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਹਥਿਆਰ ਨੇ, ਲੋੜ ਤੋਂ ਵੀ ਵੱਧ। ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਈਰਾਨ ਦੇ ਨਾਲ ਲਗਾਤਾਰ ਟਕਰਾਅ ਦੇ ਕਾਰਨ ਅਮਰੀਕਾ ਦੀਆਂ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਘਟ ਰਿਹਾ। ਬਿਆਨ ਦੇ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਕਈ ਜਿਹੜੀ AI ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਤੇ ਇੱਕ ਤਸਵੀਰ ਦੇ ਵਿੱਚ ਈਰਾਨ ਦੇ ਸਭ ਤੋਂ ਵੱਡੇ ਤੇਲ ਐਕਸਪੋਰਟ ਕੇਂਦਰ ਖਾਰਗ ਆਈਲੈਂਡ ਦੇ ਉੱਤੇ ਹਵਾਈ ਹਮਲਾ ਦਿਖਾਇਆ ਗਿਆ। ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਸਟ੍ਰਾਈਕ ਆਨ ਖਾਰਗ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ AI ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਦੇ ਵਿੱਚ ਇੱਕ ਈਰਾਨੀ ਤੇਲ ਟੈਂਕਰ ਤੇ ਅਮਰੀਕੀ ਝੰਡਾ ਨਜ਼ਰ ਆ ਰਿਹਾ ਹੈ। ਇੱਕ ਦੂਜੀ ਤਸਵੀਰ ਦੇ ਵਿੱਚ ਜਹਾਜ਼ ਨੂੰ ਉੜਦਾ ਹੋਇਆ ਦਿਖਾਇਆ ਗਿਆ ਜਿਸ ਦੇ ਨਾਲ ਲਿਖਿਆ ਸੀ ਨੋ ਮੋਰ ਇਜਨਜ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫਿਲਹਾਲ ਅਮਰੀਕਾ ਦੇ ਨਾਲ ਉਸਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਤੇ ਦੋਵਾਂ ਦੇਸ਼ਾਂ ਵਿਚਕਾਰ ਹਾਲ ਦੇ ਦਿਨਾਂ ਦੇ ਵਿੱਚ ਸੰਘਰਸ਼ ਰੁਕ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗੀ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਵਿਚੋਲੇ ਅਮਰੀਕਾ ਦੇ ਵੱਲੋਂ ਸਾਨੂੰ ਮੌਜੂਦਾ ਹਾਲਾਤਾਂ ਦੇ ਨਾਲ ਜੁੜੇ ਸੰਦੇਸ਼ ਪਹੁੰਚਾ ਸਕਦੇ ਨੇ ਪਰ ਇਸ ਸਮੇਂ ਅਮਰੀਕਾ ਦੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਈਰਾਨ ਦੀ ਸੰਸਦ ਦੇ ਡਿਪਟੀ ਸਪੀਕਰ ਹਮੀਦ ਰੇਜ਼ਾ ਹਾਜੀ ਬਾਈ ਨੇ ਕਿਹਾ ਕਿ ਅਮਰੀਕਾ ਇਹ ਤੈਅ ਨਹੀਂ ਕਰ ਸਕਦਾ ਕਿ ਉਹ ਕਦੋਂ ਜੰਗ ਸ਼ੁਰੂ ਕਰੇਗਾ ਤੇ ਕਦੋਂ ਜੰਗਬੰਦੀ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਈਰਾਨ ਅਜਿਹੇ ਕਦੇ ਨਹੀਂ ਹੋਣ ਦੇਣਗੇ। ਰੂਸ ਦੇ ਸਕੂਲਾਂ ਦੇ ਵਿੱਚ ਨਾਬਾਲਕਾਂ ਨੂੰ ਪਾਦਰੀ ਪੜ੍ਹਾ ਰਹੇ ਨੇ ਕੁਆਰੇਪਨ ਦਾ ਪਾਠ। ਰੂਸ ਦੇ ਵਿੱਚ ਆਰਥੋਡਾਕਸ ਜਿਹੜੀ ਹੈ ਰੂੜੀਵਾਦੀ ਜੋ ਲੋਕ ਨੇ ਪਦਾਰਥੀ ਜਿਹੜੇ ਚਾਹੇ ਧਰਮ ਕ੍ਰਿਸਚਨ ਹੀ ਹੈ ਪਰ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਜਿੱਦਾਂ ਕਿ ਆਪਣੇ ਸਿੱਖਾਂ ਦੇ ਵਿੱਚ ਵੱਖਰੇ ਵੱਖਰੇ ਇੰਸਟੀਚਿਊਟ ਹੈ ਇਹਨਾਂ ਦੇ ਵੀ ਹੈ ਆਰਥੋਡਾਕਸ। ਪਾਦਰੀ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁਆਰੇਪਨ ਦਾ ਪਾਠ ਪੜ੍ਹਾ ਰਹੇ ਨੇ ਤੇ ਖਾਸ ਤੌਰ ਦੇ ਉੱਤੇ 9ਵੀਂ ਤੇ 11ਵੀਂ ਜਮਾਤ ਦੇ ਮੁੰਡਿਆਂ ਤੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਸੰਜਮ ਨੂੰ ਜਿਹੜਾ ਉਤਸ਼ਾਹਤ ਕਰਨ ਦੇ ਲਈ ਕੁਆਰੇਪਨ ਤੇ ਬ੍ਰਹਮਚਾਰੀਆਂ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਰੂਸ ਦੇ ਵਿੱਚ ਡਿੱਗਦੀ ਜਨਮ ਦਰ ਨੂੰ ਰੋਕਣ ਅਤੇ ਰਵਾਇਤੀ ਪਰਿਵਾਰਕ ਮੁੱਲਾਂ ਨੂੰ ਉਤਸ਼ਾਹਤ ਕਰਨ ਦੇ ਲਈ ਕ੍ਰੈਮਲਿਨ ਨੇ ਇਹ ਨਵੀਂ ਨੀਤੀ ਅਪਣਾਈ ਹੈ। ਹੁਣ ਨਾਬਾਲਗਾਂ ਨੂੰ ਜਿਹੜਾ ਸੰਬੰਧ ਐਜੂਕੇਸ਼ਨ ਦੀ ਬਜਾਏ ਰੂਸ ਦੇ ਸਕੂਲਾਂ ਦੇ ਵਿੱਚ ਫੈਮਿਲੀ ਸਟੱਡੀਜ਼ ਕੋਰਸ ਜਿਹੜਾ ਸ਼ੁਰੂ ਕੀਤਾ ਗਿਆ। ਇਸ ਦੇ ਵਿੱਚ ਵਿਆਹ, ਮਾਤਾ ਪਿਤਾ ਬਣਨ ਅਤੇ ਪਰਿਵਾਰ ਦੀਆਂ ਰਵਾਇਤੀ ਭੂਮਿਕਾ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਸੇਂਟ ਪੀਟਰਸਬਰਗ ਦੇ ਇੱਕ ਸਕੂਲ ਦੇ ਵਿੱਚ ਪਾਦਰੀ ਇਸ ਬਾਰੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ। ਚੀਨ ਦਾ ਗੈਰ ਕਾਨੂੰਨੀ ਮੱਛੀ ਫੜਨ ਵਾਲਾ ਸ਼ੈਡੋ ਫਲੀਟ ਬਣਿਆ ਵੱਡਾ ਖਤਰਾ, ਤੇ ਕੱਲਾ ਇਹ ਨਹੀਂ, ਦੁਨੀਆਂ ਦੇ ਸਮੁੰਦਰਾਂ ਦੇ ਵਿੱਚ ਜੀਵ ਦੇ ਸਵਾਦ ਲਈ ਜਿੰਨੀ ਮੱਛੀ ਕੱਢੀ ਜਾਂਦੀ ਹੈ ਉਹਦੇ ਨਾਂ ਦੇ ਉੱਤੇ ਮੱਛੀ ਜਿਹੜਾ ਫੜਨ ਦੇ ਲਈ 4 ਤੋਂ 5 ਜੀਵ ਜਿਹੜੇ ਨੇ ਉਹ ਉਹਨਾਂ ਦਾ ਨਾਸ ਕੀਤਾ ਜਾਂਦਾ ਹੈ। ਉਹ ਚਾਹੇ ਵੇਲਸ ਨੇ, ਚਾਹੇ ਉਹ ਡੋਲਫਿਨਸ ਨੇ, ਚਾਹੇ ਉਹ ਸ਼ਾਰਕ ਹੈ, ਤੇ ਚਾਹੇ ਉਹ ਕੱਛੂ ਕੰਮੇ ਨੇ ਸਮੁੰਦਰੀ, ਤੇ ਹੋਰ ਜਿਹੜੀਆਂ ਐਸੀਆਂ ਜਿਹੜੀਆਂ ਚੀਜ਼ਾਂ ਨੇ ਜੀਵ ਨੇ ਉਹਨਾਂ ਨੂੰ ਨਸ਼ਟ ਮਾਰਿਆ ਜਾਂਦਾ ਹੈ, ਖਰਾਬ ਕੀਤਾ ਜਾਂਦਾ ਹੈ, ਕਿਉਂਕਿ ਵੱਡੇ ਵੱਡੇ ਜਾਲ ਸਮੁੰਦਰ ਦੇ ਪਿੱਛੇ ਜਿਹੜਾ ਸਮੁੰਦਰ ਦੇ ਵਿੱਚ ਸ਼ਿਪ ਵੱਡੇ ਜਿਹੜੇ ਨੇ ਮੱਛੀ ਫਾਰਮਿੰਗ ਦੇ ਕੰਮ ਕਰਦੇ ਸਾਰਾ, ਤੇ ਉਹ ਸਿੱਟ ਦਿੱਤੇ ਜਾਂਦੇ ਆ ਕੁਆਂਟਲਾਂ ਦੇ ਟਨਾਂ ਦੇ ਟਨ ਮੱਛੀ ਇੱਕੋ ਜਾਲ ਦੇ ਵਿੱਚ ਫਸਾ ਕੇ ਬਾਹਰ ਕੱਢੀ ਜਾਂਦੀ ਹੈ। ਉਹਦੇ ਵਿੱਚ ਐਸੇ 3 ਤੋਂ 5 ਜੀਵ ਜਿਹੜੇ ਨੇ ਜਿਨ੍ਹਾਂ ਦੀ ਅਲਾਊਡ ਨਹੀਂ ਗੀ ਫਿਸ਼ਿੰਗ ਕਰਨੀ, ਤੇ ਉਹਨਾਂ ਨੂੰ ਵਿੱਚ ਜਾਲ ਦੇ ਹਰ ਕੋਈ ਵਿੱਚ ਫਸ ਦਿੰਦਾ ਹੈ, ਤੇ ਉਹਨਾਂ ਦਾ ਵੀ ਕਤਲੇਆਮ ਕਰਕੇ ਵਾਪਸ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਇਹ ਅੱਜ ਦੀ ਗੱਲ ਨਹੀਂ, ਅੱਜ ਤੋਂ ਜਿਹੜੀ ਹੈ ਤਕਰੀਬਨ 10-12 ਸਾਲ ਪਹਿਲਾਂ ਦੀ ਗੱਲ ਵੀ ਮੈਂ ਕਰ ਚੁੱਕਾ, ਟਵਾਣਾ ਸਾਹਿਬ ਦੇ ਨਾਲ ਗੱਲ ਕੀਤੀ ਸੀ ਸ਼ੁਰੂ ਉਦੋਂ। ਦੀ ਕੋ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਅੱਜ ਤੋਂ 15 ਸਾਲ ਪਹਿਲਾਂ ਦੀ ਆਈ ਹੋਈ ਹੈ। ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਫਾਊਂਡੇਸ਼ਨਾਂ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ, ਵੱਡੇ ਵੱਡੇ ਦਾਅਵੇ, ਗ੍ਰੀਨ ਗੈਸ ਹਾਊਸ ਜਿਹੜੇ ਨੇ, ਗ੍ਰੀਨ ਗੈਸ ਦੀ ਰੋਲ ਪੈਂਦਾ ਹੈ, CO2 ਦਾ ਰੋਲਾ ਪੈਂਦਾ ਹੈ, ਜਿਹੜੀਆਂ ਚੀਜ਼ਾਂ ਅਮੈਰੀਕਾ ਦੇ ਵਿੱਚ ਪਹਿਲਾਂ ਸੀ, ਵੱਡੀਆਂ ਵੱਡੀਆਂ ਫੋਰੈਸਟਾਂ ਤਬਾਹ ਕਰਕੇ ਉਹ ਇੰਡੀਆ ਨੂੰ ਦਿੱਤੀ ਜਾ ਰਹੀ ਹੈ ਚੀਜ਼ਾਂ, ਕਿ ਉੱਥੇ ਪਾਈ ਪਾਮ ਦੇ ਜਿਹੜੇ ਨੇ ਓਇਲ, ਜਿਹੜਾ ਸਭ ਤੋਂ ਖਰਾਬ ਓਇਲ ਨੇ, ਉਹਨਾਂ ਨੂੰ ਜਿਹੜਾ ਪੈਦਾ ਕੀਤਾ ਜਾਵੇ, ਤੇ ਫਸਲਾਂ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਤਬਾਹ ਕਰਕੇ ਉੱਥੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਜਾਣ। ਚੀਨ ਦਾ ਜਿਹੜਾ ਇਹ ਫਲੀਟ, ਸ਼ੈਡੋ ਫਲੀਟ ਫੜਿਆ ਹੈ, ਖਤਰਾ ਬਣਿਆ ਹੈ। ਚੀਨ ਦੇ ਗੈਰ ਕਾਨੂੰਨੀ ਡੂੰਘੇ ਸਮੁੰਦਰੀ ਮੱਛੀ ਫੜਨ ਵਾਲੇ ਉਦਯੋਗ ਨੇ ਸਮੁੰਦਰੀ ਵਾਤਾਵਰਨ ਪ੍ਰਣਾਲੀਆਂ ਨੂੰ ਜਿਹੜਾ ਤਬਾਹ ਕਰ ਦਿੱਤਾ ਹੈ। ਇਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਇਸ ਉਦਯੋਗ ਦੀ ਆੜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ, ਤੇ ਜਿਸ ਦੇ ਕਾਰਨ ਅਣਗਿਣਤ ਮਜ਼ਦੂਰ ਖੁੱਲ੍ਹੇ ਸਮੁੰਦਰ ਦੇ ਵਿੱਚ ਇਹਨਾਂ ਜਹਾਜ਼ਾਂ ਦੇ ਉੱਤੇ ਫਸੇ ਹੋਏ ਨੇ। ਇਸ ਸ਼ੈਡੋ ਫਲੀਟ ਗੁਪਤ ਬੇੜੇ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਮਰੀਕੀ ਸੈਨੇਟਰ ਟੈਡ ਕਰੂਜ਼ ਨੇ ਪਿਛਲੇ ਸਾਲ $170 ਮਿਲੀਅਨ ਦਾ ਵਿਸ਼ੇਸ਼ ਫੰਡ ਸੁਰੱਖਿਅਤ ਕੀਤਾ ਸੀ, ਤੇ ਇਸ ਰਾਸ਼ੀ ਦਾ ਮੁੱਖ ਮਕਸਦ ਚੀਨੀ ਜਹਾਜ਼ਾਂ ਦੀ ਨਿਗਰਾਨੀ ਕਰਨਾ ਤੇ ਉਹਨਾਂ ਦੇ ਸਹਾਇਕ ਜਹਾਜ਼ਾਂ ਦੇ ਉੱਤੇ ਅਮਰੀਕੀ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਉਣਾ ਸੀ। ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ DHS ਨੇ ਸਾਬਕਾ ਸੈਕਟਰੀ ਕ੍ਰਿਸਟੀ ਐਲ ਨੋਇਮ ਦੀ ਜਿਹੜੀ ਅਗਵਾਈ ਹੇਠ ਇਸ ਪੈਸੇ ਦੀ ਵਰਤੋਂ ਨਿਰਧਾਰਤ ਮਕਸਦ ਦੇ ਲਈ ਨਹੀਂ ਕੀਤੀ। ਵਿਭਾਗ ਦੇ ਵੱਲੋਂ ਇਸ ਫੰਡ ਨੂੰ ਹੋਰ ਕੰਮਾਂ ਦੇ ਉੱਤੇ ਖਰਚ ਕਰ ਦਿੱਤਾ ਗਿਆ, ਜਿਸ ਦੇ ਕਾਰਨ ਚੀਨ ਦੇ ਇਸ ਗੈਰ ਕਾਨੂੰਨੀ ਨੈੱਟਵਰਕ ਦੇ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਨੂੰ ਵੱਡਾ ਝਟਕਾ ਜਿਹੜਾ ਲੱਗਿਆ ਦੱਸਿਆ ਜਾ ਰਿਹਾ। ਕੱਲਾ ਚੀਨ ਹੀ ਨਹੀਂ, ਬਹੁਤ ਸਾਰੇ ਮੁਲਕ ਨੇ ਜੀ ਜਿਹੜੇ ਫਿਸ਼ਿੰਗ ਕਰਦੇ ਆ ਵੱਡੇ ਵੱਡੇ ਸਮੁੰਦਰਾਂ ਚੋਂ, ਡੂੰਘੇ ਸਮੁੰਦਰਾਂ ਚੋਂ ਮੱਛੀ ਕੱਢਦੇ ਆ, ਕੱਲਾ ਉਹਦੇ ਵਿੱਚ ਚੀਨ ਹੀ ਨਹੀਂ ਸ਼ਾਮਲ, ਹੋਰ ਵੀ ਮੁਲਕ ਨੇ। ਫਰਾਂਸ ਦੇ ਵਿੱਚ ਜੰਗਲਾਂ ਦੀ ਅੱਗ ਦੌਰਾਨ ਪਹਿਲੀ ਵਾਰ ਬਣੇ ਨੇ ਫਾਇਰ ਕਲਾਊਡ ਜਿਹੜੇ। ਫਰਾਂਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੰਗਲ ਦੀ ਅੱਗ ਦੇ ਨਾਲ ਜੂਝ ਰਹੇ ਫਾਇਰ ਫਾਈਟਰਾਂ ਨੇ ਇੱਕ ਖਤਰਨਾਕ ਘਟਨਾ ਦਾ ਸਾਹਮਣਾ ਕੀਤਾ ਹੈ, ਜੋ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ, ਜਿਸ ਨੂੰ ਜਾਣੀ ਕਿ ਅੱਗ ਦਾ ਬੱਦਲ ਜਿਹੜਾ ਕਿਹਾ ਜਾਂਦਾ ਹੈ, ਪਾਇਰੋ ਕੁਮੂਲੋਨਿਬਸ ਜਾਂ ਅੱਗ ਦਾ ਬੱਦਲ। ਇਹ ਬੱਦਲ ਵੱਡੀਆਂ ਜੰਗਲੀ ਅੱਗਾਂ ਜਾਂ ਜਵਾਲਾਮੁਖੀ ਫਟਣ ਤੋਂ ਉੱਠਣ ਵਾਲੇ ਤੇਜ਼ ਗਰਮੀ ਦੇ ਦੁਆਰਾ ਜਿਹੜਾ ਪੈਦਾ ਹੁੰਦੇ ਨੇ, ਉਹ ਬਿਜਲੀ ਪੈਦਾ ਕਰ ਸਕਦੇ ਨੇ ਤੇ ਬਲਦੇ ਹੋਏ ਅੰਗਿਆਰੇ ਉਛਾਲ ਸਕਦੇ ਨੇ, ਜੋ ਹੋਰ ਅੱਗਾਂ ਨੂੰ ਭੜਕਾਉਂਦੇ ਨੇ। ਇਸ ਤੋਂ ਇਲਾਵਾ ਉਹ ਤੇਜ਼ ਜਿਹੜੇ ਅਨਿਯਮਤ ਹਵਾਵਾਂ ਪੈਦਾ ਕਰਦੇ ਨੇ, ਜੋ ਅੱਗ ਨੂੰ ਹਵਾ ਦਿੰਦੇ ਨੇ ਤੇ ਅੰਗਿਆਰਿਆਂ ਨੂੰ ਖਿੰਡਾ ਦਿੰਦੇ ਨੇ। ਉਹ ਘੱਟ ਹੀ ਮੀਂਹ ਪੈਦਾ ਕਰਦੇ ਨੇ ਤੇ ਗਿਰੋਡੇ ਖੇਤਰ ਦੇ ਲਈ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਮਾਰਕ ਵਰਮੂ ਲੇ ਨੇ ਜਿਹੜਾ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ, ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿੱਚ ਫਰਾਂਸ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਇੱਕ ਵਿੱਚ ਜਿਹੜਾ ਅੱਗ ਦੇ ਬੱਦਲ ਨੇ ਵਾਧੂ ਅੱਗਾਂ ਲਗਾਈਆਂ ਨੇ, ਤੇ ਫਰਾਂਸ ਦੇ ਨੈਸ਼ਨਲ ਫਾਇਰ ਫਾਈਟਰਜ਼ ਫੈਡਰੇਸ਼ਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਏਰਿਕ ਬਰੋਕਾਡੀ ਨੇ ਜਿਹੜਾ AFP ਨੂੰ ਦੱਸਿਆ ਕਿ ਹਾਲਾਂਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਅਜਿਹੀਆਂ ਅੱਗਾਂ ਅਕਸਰ ਲੱਗਦੀਆਂ ਨੇ ਤੇ ਪਹਿਲੀ ਵਾਰ ਫਰਾਂਸ ਦੇ ਵਿੱਚ ਵਾਪਰਿਆ। ਅੱਗ ਬੁਝਾਉਣ ਦੇ ਲਈ ਵਾਲੀਆਂ ਲਈ ਜਿਹੜਾ ਇੱਕ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਅੱਗ ਦੇ ਬੱਦਲਾਂ ਦੀ ਘਟਨਾ ਅੱਗ ਬੁਝਾਉਣ ਵਾਲਿਆਂ ਲਈ ਜਿਹੜਾ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਕਰਦੀ ਹੈ। ਨਾਸਾ ਦੇ ਅਨੁਸਾਰ ਇਹ ਬੱਦਲ ਅੱਗ ਬੁਝਾਉਣ ਦੇ ਯਤਨਾਂ ਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ ਤੇ ਭਾਈਚਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ। ਸੋਮਵਾਰ ਨੂੰ ਕੱਲ ਬੀਤੇ ਚ ਫਰਾਂਸ ਅਤੇ ਸਪੇਨ ਦੇ ਵਿੱਚ ਅੱਗ ਬੁਝਾਉਣ ਵਾਲਿਆਂ ਨੇ ਬਿਹਤਰ ਮੌਸਮੀ ਸਥਿਤੀਆਂ ਦਾ ਫਾਇਦਾ ਉਠਾਉਂਦੇ ਹੋਏ ਭਿਆਨਕ ਜੰਗਲੀ ਅੱਗ ਨੂੰ ਕਾਬੂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਵੀ। ਦੋਵੇਂ ਦੇਸ਼ ਅੱਗ ਬੁਝਾਉਣ ਦੇ ਲਈ ਤੁਰੰਤ ਕੰਮ ਕਰ ਰਹੇ ਨੇ, ਕਿਉਂਕਿ ਇਸ ਹਫ਼ਤੇ ਦੇ ਅੰਤ ਦੇ ਵਿੱਚ ਖੇਤਰ 'ਚ ਇੱਕ ਹੋਰ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਪੱਛਮੀ ਯੂਰਪ ਨੇ ਇਸ ਸਾਲ ਦੇ ਵਿੱਚ ਇੱਕ ਬਹੁਤ ਹੀ ਗਰਮ ਅਤੇ ਖੁਸ਼ ਗਰਮੀ ਦਾ ਅਨੁਭਵ ਵੀ ਕੀਤਾ ਹੈ। ਇਸੇ ਤਰ੍ਹਾਂ US ਰਸ਼ੀਆ ਸਪੇਸ ਹਮਲਾ ਜਿਹੜਾ ਕਜ਼ਾਕਿਸਤਾਨ ਦੇ ਵਿੱਚ ਸੁਰੱਖਿਅਤ ਉਤਰਿਆ ਹੈ। ਆਖਰੀ ਖ਼ਬਰਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਵਿੱਚ 8 ਮਹੀਨੇ ਬਿਤਾਉਣ ਦੇ ਮਗਰੋਂ ਅਮਰੀਕੀ ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਕਿਸਤਾਨ ਦੇ ਮੈਦਾਨਾਂ ਦੇ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਸ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ ਸਵਰਚ ਕੋਵ ਤੇ ਸਰਗੇਈ ਮਕੇਵ ਆਪਣੇ ਸਜੂਜ MS-28 ਪੁਲਾੜ ਵਾਹਨ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਉਤਰੇ ਹੈ। ਇਹ ਵਾਹਨ ਜੈਜਕ ਜਗਾਨ ਦੇ ਦੱਖਣ ਪੂਰਬ ਦੇ ਵਿੱਚ ਨਿਰਧਾਰਿਤ ਸਥਾਨ ਦੇ ਉੱਤੇ ਪੈਰਾਸ਼ੂਟ ਦੀ ਸਹਾਇਤਾ ਦੇ ਨਾਲ ਆਸਾਨੀ ਨਾਲ ਉਤਰਿਆ ਹੈ ਤੇ ਓਰਬਿਟ ਆਊਟ ਪੋਸਟ ਦੇ ਉੱਤੇ ਉਹਨਾਂ ਦਾ 241 ਦਿਨਾਂ ਦਾ ਸਮਾਂ ਵਿਲੀਅਮ ਦੇ ਮਕੇਵ ਦੇ ਲਈ ਪਹਿਲਾ ਪੁਲਾੜ ਮਿਸ਼ਨ ਸੀ, ਜਦੋਂ ਕਿ ਕੁਡ ਸਵਰਚ ਕੋਵ ਦੇ ਲਈ ਇਹ ਦੂਜਾ ਮਿਸ਼ਨ ਸੀ। ਅਮਲੇ ਨੂੰ ਹੈਲੀਕਾਪਟਰ ਦੇ ਉੱਤੇ ਕਾਰਾ ਗਾਡਾ ਲਿਜਾਇਆ ਗਿਆ ਤੇ ਜਿੱਥੋਂ ਵਿਲੀਅਮਸ ਜਹਾਜ਼ ਦੇ ਉੱਤੇ ਹਿਊਸਟਨ ਦੇ ਵਿੱਚ ਨਾਸਾ ਦੇ ਜੌਨਸਨ ਪੁਲਾੜ ਸੈਂਟਰ ਮੁੜੇਗਾ, ਜਦੋਂ ਕਿ ਕੁਡ ਸਵਰਚ ਕੋਵ ਜਿਹੜੇ ਨੇ ਤੇ ਮਕੇਵ ਮਾਸਕੋ ਕੋਲ ਸਟਾਰ ਸਿਟੀ ਦੇ ਆਪਣੇ ਸਿਖਲਾਈ ਬੇਸ ਦੇ ਲਈ ਉਡਾਣ ਭਰਨਗੇ। ਰੂਸ ਅਤੇ ਅਮਰੀਕਾ ਜੋ ਕਦੇ ਸੀਤ ਜੰਗ ਦੇ ਦੌਰਾਨ ਪੁਲਾੜ ਦੀ ਦੌੜ ਦੇ ਵਿੱਚ ਰਵਾਇਤੀ ਵਿਰੋਧੀ ਸਨ, ਹੁਣ ਉਹ ਪੁਲਾੜ ਸਟੇਸ਼ਨਾਂ ਦੇ ਉੱਤੇ ਤੇ ਹੋਰ ਪ੍ਰੋਜੈਕਟਾਂ ਦੇ ਵਿੱਚ ਇੱਕ ਦੂਜੇ ਦੇ ਸਹਿਯੋਗੀ ਬਣੇ ਹੋਏ ਨੇ। ਲੋ ਦੋਸਤੋ, ਇਹ ਸਾਂਝੀ ਦਿਸ਼ਤੇ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਤੇ ਗੱਲ ਕਰਦਿਆਂ ਨਾਲ ਅੱਜ ਦੀ ਜਿਹੜੀ ਖ਼ਬਰ ਸੀਗੀ ਖਾਸ ਤੇ ਫਰਾਂਸ ਦੇ ਵਿੱਚ ਭਾਰਤੀ ਕੰਪਨੀ ਜਿਹੜੀ ਹੈ ਇਨਫੋਰਸਿਸ ਤੇ ਲੱਗਿਆ 1.90 ਕਰੋੜ ਰੁਪਏ ਦਾ ਜੁਰਮਾਨਾ। ਕਾਹਦੇ ਲਈ ਲੱਗਿਆ? ਭਾਰਤ ਦੀ IT ਕੰਪਨੀ ਇਨਫੋਰਸਿਸ ਨੂੰ ਫਰਾਂਸ ਦੇ ਲੇਬਰ ਅਥਾਰਟੀ ਦੇ ਵੱਲੋਂ 1,75,000 ਯੂਰੋ ਭਾਵ ਲਗਭਗ 1.90 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਕਾਰਵਾਈ ਕੰਪਨੀ ਦੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਦਰਜ ਕਰਨ ਵਾਲੇ ਟਾਈਮ ਟਰੈਕਿੰਗ ਸਿਸਟਮ ਦੇ ਵਿੱਚ ਖਾਮੀਆਂ ਮਿਲਣ ਤੋਂ ਬਾਅਦ ਕੀਤੀ ਗਈ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਨਵੀਂ ਚਰਚਾ ਛਿੜ ਗਈ। ਕਈ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਇਸ ਦਾ ਜ਼ਿਕਰ ਇਨਫੋਰਸਿਸ ਦੇ ਸਹਿ ਸੰਸਥਾਪਕ ਨਰਾਇਣ ਮੂਰਤੀ ਦੇ 70 ਘੰਟੇ ਕੰਮ ਵਾਲੇ ਬਿਆਨ ਦੇ ਨਾਲ ਕਰ ਰਹੇ ਨੇ। ਇਨਫੋਸਿਸ ਦੀ ਜਿਹੜੀ ਅਧਿਕਾਰਤ ਰੈਗੂਲੇਟਰੀ ਫਾਈਲਿੰਗ ਮੁਤਾਬਕ ਫਰਾਂਸੀਸੀ ਅਥਾਰਟੀ ਦੀ ਇਹ ਜਿਹੜੀ ਕਾਰਵਾਈ ਕੰਪਨੀ ਦੇ ਟਾਈਮ ਟਰੈਕਿੰਗ ਜਿਹੜੀ ਕਰਦੇ ਆ ਟਾਈਮ ਦੀ, ਜਦੋਂ ਅੰਦਰ ਆਉਂਦੇ ਆ ਡੋਰ ਤੋਂ ਜਾਂ ਬਾਹਰ ਜਾਂਦੇ ਕੰਮ ਛੱਡਦੇ ਆ, ਸਿਸਟਮ ਦੇ ਵਿੱਚ ਪਾਈਆਂ ਗਈਆਂ ਕਾਨੂੰਨੀ ਕਮੀਆਂ ਦੇ ਨਾਲ ਜੁੜੀ ਹੋਈ ਹੈ, ਨਾ ਕਿ ਕੰਮ ਕਰਨ ਦੇ ਘੰਟਿਆਂ ਦੇ ਨਾਲ। ਇਨਫੋਸਿਸ ਦੇ ਵੱਲੋਂ ਭਾਰਤੀ ਸ਼ੇਅਰ ਬਾਜ਼ਾਰਾਂ BSE ਅਤੇ NSE ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਾਰਵਾਈ ਫਰਾਂਸ ਦੀ ਖੇਤਰੀ ਲੇਬਰ ਅਥਾਰਟੀ ਇੰਟਰ ਡਿਪਾਰਟਮੈਂਟਲ ਡਾਇਰੈਕਟੋਰੇਟ ਫਾਰ ਦੀ ਇਕਨਾਮਿਕ ਇੰਪਲਾਇਮੈਂਟ ਲੇਬਰ ਐਡ ਸੋਲੀਡੈਰਿਟੀ ਨੇ ਜਿਹੜੀ ਕੀਤੀ ਹੈ। ਇਨਫੋਰਸਿਸ ਕੰਪਨੀ ਨੂੰ 24 ਜੁਲਾਈ 2026 ਨੂੰ ਇਸ ਸਬੰਧੀ ਅਧਿਕਾਰਤ ਨੋਟਿਸ ਮਿਲਿਆ ਸੀ। ਇਸ ਤੋਂ ਬਾਅਦ ਇਨਫੋਰਸਿਸ ਨੇ ਆਪਣੀ ਸਟਾਕ ਐਕਸਚੇਂਜ ਫਾਈਲਿੰਗ ਦੇ ਵਿੱਚ ਦੱਸਿਆ ਕਿ ਉਸਦੇ ਉੱਤੇ ਜਿਹੜਾ 1,75,000 ਯੂਰੋ ਦਾ ਜੁਰਮਾਨਾ ਲਗਾਇਆ ਗਿਆ। ਫਰਾਂਸੀਸੀ ਲੇਬਰ ਅਥਾਰਟੀ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕੰਪਨੀ ਦਾ ਟਾਈਮ ਟਰੈਕਿੰਗ ਸਿਸਟਮ ਸਥਾਨਕ ਕਾਨੂੰਨੀ ਮਾਪਦੰਡਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਖਰਾ ਨਹੀਂ ਉਤਰਦਾ ਹੈ। ਅਥਾਰਟੀ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਕੁਝ ਸ਼੍ਰੇਣੀਆਂ ਦੇ ਕਰਮਚਾਰੀਆਂ ਲਈ ਇਸ ਸਿਸਟਮ ਦੀ ਭਰੋਸੇਯੋਗਤਾ, ਆਡਿਟ ਕੀਤੇ ਜਾਣ ਦੀ ਸਮਰੱਥਾ ਤੇ ਕੰਮ ਦੇ ਘੰਟਿਆਂ ਦੀ ਨਿਗਰਾਨੀ ਕਰਨ ਦੀ ਸਮਰੱਥਾ ਦੇ ਵਿੱਚ ਕਮੀਆਂ ਨੇ। ਜਿੱਥੇ ਮਰਜ਼ੀ ਚੱਲ ਜਾਈਏ ਜੀ, ਗਦਾਰੀ ਸਾਡੇ ਖੂਨ ਦੇ ਵਿੱਚ ਹੈ, ਨਹੀਂ ਟਾਲਣਾ ਅਸੀਂ। ਤੇ ਦੋਸਤੋ, ਗੱਲ ਕਰਦੇ ਹਾਂ ਦੂਸਰੀ, ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ, ਉਹਦੇ ਉੱਤੇ ਜਥੇਦਾਰ ਸਾਹਿਬਾਨ ਦਾ ਜਿਹੜਾ ਬਿਆਨ ਆਇਆ ਇਹਦੇ ਵਿੱਚ ਵੀ ਦੋ ਚਿੱਤੀਆਂ ਨੇ, ਕੁਝ ਦੋਸਤ ਕਹਿੰਦੇ ਆ ਕਰ ਲੈਣਾ ਚਾਹੀਦਾ, ਕੁਝ ਕਹਿੰਦੇ ਨੇ ਨਹੀਂ ਕਰਨਾ ਚਾਹੀਦਾ, ਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਡਾ ਕੀ ਮੰਨਣਾ ਇਹਦੇ ਵਿੱਚ। ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਇਹ ਮੁੱਦਾ ਚਰਚਾ ਦੇ ਵਿੱਚ ਹੈ। ਹਾਲ ਹੀ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਦੇ ਬਾਰੇ ਦੱਸਿਆ ਕਿ ਗੁਰਦੁਆਰਿਆਂ ਦੇ ਵਿੱਚ ਯੋਗਾ ਹੋ ਰਿਹਾ, ਸਿੱਖੀ ਦੇ ਵਿੱਚ ਯੋਗਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਗੁਰਦੁਆਰਿਆਂ ਜਾਂ ਲੰਗਰ ਹਾਲਾਂ ਦੇ ਹਾਲਾਂ ਵਿੱਚ ਯੋਗਾ ਕਰਨਾ ਠੀਕ ਨਹੀਂ, ਜੇਕਰ ਕਿਸੇ ਨੇ ਕਸਰਤ ਕਰਨੀ ਹੈ ਤਾਂ ਉਹ ਆਪਣੇ ਘਰ ਕਰ ਸਕਦਾ ਹੈ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਸਾਲ 2023 ਦੇ ਵਿੱਚ CM ਦੀ ਯੋਗਸ਼ਾਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਵੇਂ ਤੁਸੀਂ ਪੋਸਟਰ 'ਚ ਵੀ ਦੇਖਿਆ, ਮਾਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ ਤੇ ਅੱਖਾਂ ਮੀਟ ਕੇ, ਤੁਸੀਂ ਵੀ ਕਹਿਣਾ ਪਤਾ ਨਹੀਂ ਕਿੱਥੋਂ ਫੋਟੋ ਕੱਢ ਕੇ ਲਿਆਇਆ ਹੋਣਾ। ਅਧਿਕਾਰਤ ਵੈਬਸਾਈਟ ਮੁਤਾਬਕ ਇਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਰਟੀਫਾਈਡ ਯੋਗਾ ਇੰਸਟਰਕਟਰ ਮੁਫ਼ਤ ਦੇ ਵਿੱਚ ਮੁਹੱਈਆ ਕਰਵਾਏ ਜਾਂਦੇ ਨੇ। ਜੂਨ ਮਹੀਨੇ ਦੇ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਵੱਲੋਂ ਫਰੀਦਕੋਟ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਰੋਕਿਆ ਗਿਆ ਤੇ ਕਿਸੇ ਹੋਰ ਥਾਂ ਦੇ ਉੱਤੇ ਅਜਿਹਾ ਕਰਨ ਦੇ ਲਈ ਕਿਹਾ ਗਿਆ। ਇਹ ਮੁੱਦਾ ਅਸਲ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ਦੇ ਉੱਤੇ ਜੋ ਕੁਝ ਵੀ ਫਿਰ ਕਿਹਾ ਗਿਆ, ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਦਾ ਵਿਰੋਧ ਕਰਨ ਵਾਲੇ ਕਾਰਕੁਨਾਂ ਚੋਂ ਇੱਕ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਉਨ੍ਹਾਂ ਨੇ ਫਰੀਦਕੋਟ ਵਿਚਲੇ ਦੇ ਦੋ ਗੁਰਦੁਆਰਿਆਂ ਦੇ ਵਿੱਚ ਲੰਗਰ ਹਾਲ ਨੂੰ ਯੋਗਾ ਕਲਾਸਾਂ ਦੇ ਲਈ ਵਰਤੇ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਵਿਰੋਧ ਮਗਰੋਂ ਉਸੇ ਦਿਨ ਹੀ ਕਲਾਸਾਂ ਦੀ ਥਾਂ ਬਦਲ ਦਿੱਤੀ ਗਈ ਤੇ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਨੂੰ ਇਸ ਦੇ ਬਾਰੇ ਮੰਗ ਪੱਤਰ ਵੀ ਦਿੱਤਾ ਸੀ। ਇਤਰਾਜ਼ਾਂ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦਾ ਮਹੱਤਵ ਲੋਕਾਂ ਨੂੰ ਧਾਰਮਿਕ ਸਿੱਖਿਆਵਾਂ ਦੇ ਨਾਲ ਜੋੜਨਾ ਹੈ। ਹੋਰਾਂ ਥਾਵਾਂ ਤੋਂ ਆਏ ਯੋਗਾ ਇੰਸਟ੍ਰਕਟਰਾਂ ਦੇ ਵੱਲੋਂ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਦੇ ਦੌਰਾਨ ਧਾਰਮਿਕ ਸਥਾਨ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ, ਇਸ ਨੂੰ ਲੈ ਕੇ ਅਸੀਂ ਵਿਰੋਧ ਕੀਤਾ ਸੀ। ਸਾਡੀ ਮੰਗ ਹੈ ਕਿ ਹੋਰਾਂ ਗੁਰਦੁਆਰਿਆਂ ਦੇ ਵਿੱਚ ਵੀ ਜਿੱਥੇ ਇਹ ਕਲਾਸਾਂ ਹੁੰਦੀਆਂ ਨੇ ਉੱਥੇ ਦੀ ਥਾਂ ਹੋਰ ਸਾਂਝੀਆਂ ਥਾਵਾਂ ਦੇ ਉੱਤੇ ਕੀਤੀ ਜਾਵੇ। ਇਸੇ ਮੁੱਦੇ ਦੇ ਉੱਤੇ BBC ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਪੱਖ ਜਾਣਨ ਦੇ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਆਮ ਬੁਲਾਰੇ ਨੇ ਕਿਹਾ ਕਿ ਉਹ ਉਨ੍ਹਾਂ ਦਾ ਇਸ ਦੇ ਬਾਰੇ ਕੋਈ ਪ੍ਰਤੀਕਰਮ ਨਹੀਂ ਹੈ। CM ਦੀ ਯੋਗਸ਼ਾਲਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇਸ ਦਾ ਮਕਸਦ ਹੈ ਕਿ ਮੈਡੀਟੇਸ਼ਨ ਅਤੇ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਲਈ ਫਾਇਦਿਆਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। CM ਦੀ ਯੋਗਸ਼ਾਲਾ ਦੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਰੋਜ਼ਾਨਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਹੁੰਦੀਆਂ ਯੋਗਾ ਕਲਾਸਾਂ ਬਾਰੇ ਪੋਸਟਾਂ ਪਾਈਆਂ ਜਾਂਦੀਆਂ ਨੇ ਤੇ ਇਹ ਯੋਗਾ ਕਲਾਸਾਂ ਘਰਾਂ, ਧਰਮਸ਼ਾਲਾਵਾਂ ਜਾਂ ਹੋਰ ਜਨਤਕ ਥਾਵਾਂ ਦੇ ਉੱਤੇ ਵੀ ਹੁੰਦੀਆਂ ਨੇ। ਵਿਰੋਧ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਹੋਰ ਥਾਵਾਂ ਦੇ ਉੱਤੇ ਵੀ ਗੁਰਦੁਆਰਿਆਂ ਦੇ ਵਿੱਚ ਵੀ ਯੋਗਾ ਕਲਾਸਾਂ ਲੱਗਦੀਆਂ ਨੇ। CM ਦੀ ਯੋਗਸ਼ਾਲਾ ਦੇ ਲਈ ਥਾਂ ਦੀ ਚੋਣ ਕਿਵੇਂ ਹੁੰਦੀ ਹੈ? ਇਸ ਯੋਜਨਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇੱਕ ਗਰੁੱਪ ਦੇ ਵਿੱਚ ਇੱਕੋ ਇਲਾਕੇ ਦੇ ਵਿੱਚੋਂ 25 ਮੈਂਬਰ ਹੋਣੇ ਜ਼ਰੂਰੀ ਨੇ। ਇੰਸਟ੍ਰਕਟਰ ਜਿਹੜਾ ਇੱਕ ਗਰੁੱਪ ਕੋਆਰਡੀਨੇਟਰ ਦੇ ਨਾਲ ਤਾਲਮੇਲ ਕਰਨਗੇ ਜਾਂ ਫਿਰ ਉਹ ਜੋ ਕਲਾਸਾਂ ਕਰਵਾਈਆਂ ਜਾ ਸਕਣ। ਇਹ ਗਰੁੱਪ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੰਸਟ੍ਰਕਟਰ ਦੇ ਨਾਲ ਰਲ ਕੇ ਟਾਈਮ ਅਤੇ ਥਾਂ ਜਿਹੜੀ ਹੈ ਜਿਵੇਂ ਸਾਰਿਆਂ ਨੂੰ ਠੀਕ ਲੱਗੇ ਤੈਅ ਕਰ ਲਵੇ। ਮਾਰਾਂ ਦੀ ਇਸਦੇ ਬਾਰੇ ਰਾਏ ਕੀ ਹੈ? BBC ਪੰਜਾਬੀ ਵੱਲੋਂ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਤੇ ਗੁਰਦੁਆਰਿਆਂ ਦੇ ਵਿੱਚ ਯੋਗਾ ਦੇ ਬਾਰੇ ਜੁੜੇ ਸਵਾਲਾਂ ਦੇ ਜਵਾਬ ਦੇ ਜਾਣਨ ਦੇ ਲਈ ਸਿੱਖ ਧਰਮ ਦੇ ਬਾਰੇ ਜਾਣਕਾਰੀ ਰੱਖਦੇ ਮਾਹਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਪ੍ਰੋਫੈਸਰ ਤੇ ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾਕਟਰ ਪਰਮਵੀਰ ਸਿੰਘ ਕਹਿੰਦੇ ਨੇ ਕਿ ਉਹ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਨਾਲ ਸਹਿਮਤ ਨੇ ਤੇ ਉਨ੍ਹਾਂ ਦੀ ਗੱਲ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਹੈ। ਗੁਰਦੁਆਰੇ ਦੀ ਆਪਣੀ ਮਰਿਆਦਾ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੈ। ਕੋਈ ਵੀ ਕਿਸੇ ਹੋਰ ਥਾਂ ਦੇ ਉੱਤੇ ਯੋਗਾ ਕਰਨਾ ਚਾਹੇ ਤਾਂ ਕਰ ਸਕਦਾ ਹੈ, ਇਸ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ, ਪਰ ਗੁਰਦੁਆਰਿਆਂ ਦੇ ਵਿੱਚ ਯੋਗਾ ਕਰਨਾ ਅਨੁਕੂਲ ਨਹੀਂ ਹੈ। ਉਹ ਅੱਗੇ ਦੱਸਦੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਦੇ ਮੁਤਾਬਕ ਗੁਰਦੁਆਰਿਆਂ ਦੇ ਵਿੱਚ ਗੱਤਕਾ ਸਿਖਾਇਆ ਜਾ ਸਕਦਾ ਹੈ ਜਾਂ ਬੱਚਿਆਂ ਤੇ ਵੱਡਿਆਂ ਨੂੰ ਜਿਹੜਾ ਗੁਰਮਤਿ ਕੈਂਪ ਜਿਹੜੇ ਨੇ ਦਿੱਤੇ ਜਾ ਸਕਦੇ ਹੈ। ਧਰਮ ਸ਼ਾਸਤਰ ਦੇ ਪ੍ਰੋਫੈਸਰ ਡਾਕਟਰ ਸਰਬਜਿੰਦਰ ਸਿੰਘ ਕਹਿੰਦੇ ਨੇ ਕਿ ਭਾਰਤੀ ਪਰੰਪਰਾਵਾਂ ਦੇ ਵਿਚ 6 ਦਰਸ਼ਨਾਂ ਦੇ ਵਿਚੋਂ 1 ਯੋਗ ਹੈ। ਇਸ ਨੂੰ ਧਰਮ ਦਾ ਹਿੱਸਾ ਬਣਾ ਕੇ ਵੀ ਪੇਸ਼ ਕੀਤਾ ਜਾਣ ਲੱਗ ਪਿਆ ਹੈ, ਜਿਸ ਕਰਕੇ ਵੱਖਰੇ ਨਤੀਜੇ ਨਿਕਲਦੇ ਨੇ। ਉਨ੍ਹਾਂ ਦੇ ਮੁਤਾਬਕ ਹੀ ਜੇਕਰ ਇਸ ਨੂੰ ਸਿਰਫ ਸਰੀਰਕ ਸਿਹਤ ਦੇ ਨਾਲ ਹੀ ਜੋੜ ਕੇ ਦੇਖਿਆ ਜਾਵੇ ਤਾਂ ਇਸ ਦੇ ਬਾਰੇ ਵੱਖਰੀ ਸਮਝ ਵੀ ਬਣ ਸਕਦੀ ਹੈ। ਤੇ ਉਨ੍ਹਾਂ ਅੱਗੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਦਿੱਤੇ ਗਏ ਬਿਆਨ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ। ਦਿੱਲੀ ਦੀ ਡਾਕਟਰ ਬੀ ਆਰ ਅੰਬੇਦਕਰ ਯੂਨੀਵਰਸਿਟੀ ਦੇ ਵਿਚ ਇਤਿਹਾਸ ਪੜ੍ਹਾਉਂਦੇ ਡਾਕਟਰ ਯੋਗੇਸ਼ ਸਨੇਹੀ ਦੱਸਦੇ ਨੇ ਕਿ ਯੋਗ ਭਾਰਤੀ ਉਪ ਮਹਾਂਦੀਪ ਦੇ ਵਿਚ ਇਕ ਵੱਖਰੇ ਅਭਿਆਸ ਦੇ ਵਿਚੋਂ ਮੌਜੂਦ ਜਿਹੜਾ ਰਿਹਾ ਹੈ ਤੇ ਇਸ ਦੇ ਲਈ ਯੋਗਾ ਧਾਰਮਿਕ ਸੰਦਰਭ ਦੇ ਵਿਚ ਨਾ ਸਿੱਖ ਧਰਮ ਦੇ ਨਾਲ ਜੁੜਿਆ ਸੀ ਤੇ ਨਾ ਹੀ ਹਿੰਦੂ ਧਰਮ ਦੇ ਨਾਲ। ਯੋਗ ਦੀਆਂ ਪ੍ਰਾਰਥਨਾਵਾਂ ਸਿਨਿਆਸੀ ਜੀਵਨ ਦਾ ਹੀ ਹਿੱਸਾ ਸਨ ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਦਾ ਕਿਸੇ ਇਕ ਖਾਸ ਧਰਮ ਦੇ ਨਾਲ ਸੰਬੰਧ ਨਹੀਂ ਸੀ। ਪਰ ਜੇ ਦੇਖਿਆ ਜਾਵੇ ਤਾਂ ਹੁਣ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਆਪਣਾ ਪਰਿਵਾਰ ਪਾਲਣਾ ਹੈ, ਪਰਮ ਦੀ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਹੈ, ਆਪਣੇ ਫਰਜ਼ ਨਿਭਾਉਣ ਦੀ ਗੱਲ ਕੀਤੀ ਹੈ। ਪਰ ਯੋਗ ਤਾਂ ਫਿਰ ਉਹ ਹੈ ਆਪਣੇ ਆਪ ਨੂੰ ਸਾਰਾ ਕੁਝ ਤਿਆਗ ਕੇ ਛੱਡ ਕੇ ਯੋਗ ਕੀਤਾ ਜਾ ਸਕਦਾ। ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਧਰਮ ਦਾ ਜਿਹੜਾ ਮੁੱਦਾ ਬਣ ਜਾਂਦਾ ਹੈ ਤੇ ਜੇਕਰ ਉਹਨੂੰ ਇੱਕ ਐਕਸਰਸਾਈਜ਼ ਦੇ ਤੌਰ ਦੇ ਉੱਤੇ ਲਵਾਂਗੇ ਤਾਂ ਉਹ ਵੱਖਰੀ ਗੱਲ ਹੋਏਗੀ, ਕਿਉਂਕਿ ਹਰ ਧਰਮ ਕਹਿੰਦਾ ਕਿ ਮੇਰਾ ਧਰਮ ਮੈਨੂੰ ਪਿਆਰਾ ਹੈ ਤੇ ਉਹ ਮੁੱਦੇ ਬਣ ਜਾਂਦੇ ਨੇ। ਸਪੈਸ਼ਲ ਤਾਂ ਇਹੀ ਚਾਹੀਦਾ ਕੋਈ ਕੁਝ ਗਰਾਉਂਡਾਂ ਖਾਸ ਹੋਣ, ਉਹਨਾਂ ਦੇ ਵਿੱਚ ਕਰਾਇਆ ਜਾਵੇ ਜਾਂ ਕਾਲਜਾਂ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਜਿੱਦਾਂ ਪ੍ਰੇਅਰ ਕਰਾਈ ਜਾਂਦੀ ਸੀ ਉੱਥੇ ਹੀ ਉਹ ਕਿਤੇ ਨਾ ਕਿਤੇ ਜਾਂ ਕਿਹਦੇ ਵੀ ਮੁੱਦੇ ਉੱਠ ਸਕਦੇ ਨੇ ਕਿ ਜੇ ਉੱਥੇ ਕਰਾਉਂਦੇ ਆ ਸਕੂਲਾਂ ਦੇ ਵਿੱਚ ਪਈ ਇਹ ਕਾਹਤੋਂ, ਜਿਵੇਂ ਪਹਿਲਾਂ ਹੀ ਮੁੱਦੇ ਉੱਠ ਰਹੇ ਨੇ ਕਿ ਬੀਜੇਪੀ ਜਾਂ ਕੇਂਦਰੀ ਜਿਹੜੀ ਹੈ ਸਿੱਖ ਜਿਹੜੀ ਸੋਰੀ ਕੇਂਦਰੀ ਐਜੂਕੇਸ਼ਨ ਜਿਹੜੀ ਪਾਲਿਸੀ ਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਉਹ ਸਨਾਤਨ ਧਰਮ ਦੀ ਗੱਲ ਕਰਦੇ ਆ ਰਹੇ ਨੇ ਜੀ, ਉਹਨਾਂ ਦੇ ਵਿੱਚ ਵੀ ਉਹ ਲਾਗੂ ਕਰ ਦਿੱਤੀਆਂ ਗਈਆਂ, ਉਹ ਮੁੱਦੇ ਉੱਠ ਰਹੇ ਨੇ। ਤੇ ਜੇ ਇਹਨੂੰ ਵੱਖਰਾ ਹੀ ਰੱਖ ਲਿਆ ਜਾਵੇ ਤਾਂ ਵਧੀਆ ਚੀਜ਼ ਹੈ। ਵੈਸੇ ਤਾਂ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਇਹਨਾਂ ਚੀਜ਼ਾਂ ਨੂੰ ਉਭਾਰਨ ਦਾ, ਜੇ ਐਕਸਰਸਾਈਜ਼ ਹੈ, ਮਾਰਸ਼ਲ ਆਰਟ ਹੈ, ਹੋਰ ਸਾਰੀਆਂ ਚੀਜ਼ਾਂ ਨੇ ਉਸ ਹਿਸਾਬ ਦੇ ਨਾਲ ਚੱਲਣੀਆਂ ਚਾਹੀਦੀਆਂ ਨੇ। ਉਹ ਅੱਗੇ ਦੱਸਦੇ ਨੇ ਆਪਣੇ ਨਾਲ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੁੜੇ, ਹੋਲਡ ਕਰਨਾ ਸਤਨਾਮ ਜੀ, ਬਸ ਸੁਣਦਾ ਤੁਹਾਡੀ ਗੱਲ, ਇਹਨੂੰ ਕੰਪਲੀਟ ਕਰ ਲਵਾਂ। ਉਹ ਅੱਗੇ ਦੱਸਦੇ ਨੇ ਕਿ ਮੌਜੂਦਾ ਬਿਆਨ ਨੂੰ ਆਧੁਨਿਕ ਸਿੱਖ ਪਛਾਣ ਸੰਦਰਭ ਦੇ ਵਿੱਚ ਹੀ ਸਮਝਣਾ ਚਾਹੀਦਾ ਹੈ। ਯੋਗਾ ਦੇ ਬਾਰੇ ਪਹਿਲਾਂ ਕੀ ਵਿਵਾਦ ਉੱਠਿਆ ਸੀ, ਇਸ ਦੇ ਬਾਰੇ ਜੂਨ 2024 ਦੇ ਵਿੱਚ ਯੋਗ ਦਿਵਸ ਮੌਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਦਾ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਗਈ ਸੀ। ਇਸ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਹੋਣ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਤੁਰੰਤ ਮਾਫ਼ੀ ਦੀ ਜਿਹੜੀ ਮੰਗ ਲਈ ਮਾਫ਼ੀ ਮੰਗ ਲਈ ਗਈ ਤੇ ਇਤਰਾਜ਼ਯੋਗ ਤਸਵੀਰ ਸਮੇਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ਗਿਆ ਸੀ। ਪਰ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਯੋਗ ਆਸਣ ਦੀ ਸਿੱਖ ਧਰਮ ਦੇ ਵਿੱਚ ਕੋਈ ਮਹੱਤਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਦੇ ਲਈ ਸਿੱਖਾਂ ਨੂੰ ਗਤਕਾ ਵਰਗੀ ਜਿਹੜੀ ਹੈ ਜੰਗਜੂ ਕਲਾ ਦਿੱਤੀ ਹੈ ਤੇ ਸਿੱਖ ਯੋਗ ਨਹੀਂ ਗਤਕਾ ਖੇਡਦੇ ਨੇ। ਇਸ ਦੇ ਬਾਰੇ ਮਾਫ਼ੀ ਮੰਗਦਿਆਂ ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਜਿਹੜੀ ਸੀ ਉਹਦੇ ਵਜੋਂ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਕੋਈ ਵੀ ਇਰਾਦਾ ਨਹੀਂ ਸੀ ਤੇ ਮਸਲਾ ਫਿਰ ਇੱਥੇ ਸਮਾਪਤ ਹੋਇਆ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ। ਦੋਵੇਂ ਪੱਖ ਨੇ ਇਹਦੇ ਵਿੱਚ, ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਿਸੇ ਨੂੰ ਨਹੀਂ ਕਹਿ ਸਕਦੇ, ਪਰ ਜਿਹੜੀਆਂ ਸਿੱਖ ਆਪਣੀਆਂ ਸੰਸਥਾਵਾਂ ਨੇ ਉਹ ਆਪਣੇ ਉਹਨਾਂ ਦੇ ਪ੍ਰੋਟੋਕੋਲ ਨੇ, ਹਿੰਦੂ ਸੰਸਥਾਵਾਂ ਦੇ ਆਪਣੇ ਪ੍ਰੋਟੋਕੋਲ ਨੇ, ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਆਪਣੇ ਪ੍ਰੋਟੋਕੋਲ ਨੇ ਤੇ ਈਸਾਈਆਂ ਦੇ ਆਪਣੇ ਪ੍ਰੋਟੋਕੋਲ ਨੇ। ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਚੱਲਣਾ ਚਾਹੀਦਾ ਹੈ। ਤੇ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਜਾਣੀਆਂ ਚਾਲ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ ਜਨਾਬ, ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਉਹਨਾਂ ਨੂੰ ਮਿਲ ਰਹੀ ਹੈ।
2: ਬਸ ਪ੍ਰੋਗਰਾਮ ਸੁਣ ਲਈਦਾ ਵਿੱਚ ਵਿੱਚ
0: ਜੀ,
2: ਲਾ ਲਈਦਾ ਗੱਲਬਾਤ। ਬਸ ਤੁਹਾਡੇ ਕੰਮ ਧੰਦੇ ਤੁਹਾਨੂੰ ਪਤਾ ਹੀ, ਇਹਨਾਂ ਦਿਨਾਂ ਵਿੱਚ ਗਰਮੀ ਦੇ ਵਿੱਚ ਤੁਹਾਨੂੰ ਪਤਾ ਫਿਰ
0: ਤੁਹਾਡੇ ਏਰੀਆ ਦਾ
2: ਨੀਂਦ ਆਇਆ
0: ਮਲਸੀਆਂ।
2: ਹਾਂ, ਜ਼ਿਕਰ ਹੋਣਾ ਚਾਹੀਦਾ, ਸਾਡਾ ਏਰੀਆ ਮਸ਼ਹੂਰ ਹੀ ਇੰਨਾ ਜਨਾਬ,
0: ਖੂਬਸੂਰਤ ਵੀ ਬਹੁਤ ਹੈ, ਵੈਸੇ ਦੇਖਿਆ ਜਾਵੇ ਸ਼ਾਂਤੀ ਹੈ ਜੀ, ਸਕੂਨ ਵਾਲਾ ਏਰੀਆ
2: ਬਹੁਤ ਬਹੁਤ। ਵੈਸੇ ਇੱਕ ਗੱਲ ਆ ਭਾਰਜਵੀਰ, ਜਦੋਂ ਨਾ ਮਾੜਾ ਦੌਰ ਵੀ ਰਿਹਾ ਪੰਜਾਬ ਦੇ ਉੱਤੇ
0: ਜੀ, ਸੇਫ ਰਿਹਾ ਜੀ
2: ਤੇ ਸਾਡੇ, ਹਾਂ, ਇਸ ਏਰੀਆ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ, ਕੋਈ ਘਟਨਾ ਨਹੀਂ ਸੀ
0: ਜੀ। ਹਲੇ ਕਿ ਬੱਬਰਾਂ ਦਾ ਬਹੁਤ ਜ਼ੋਰ ਸੀ ਇੱਧਰ ਸਾਡੇ ਵਾਲੇ ਪਾਸੇ ਜਲੰਧਰ ਹੁਸ਼ਿਆਰਪੁਰ
2: ਹਾਂ
0: ਮਾਲਪੁਰ
2: ਬਹੁਤ ਜ਼ਿਆਦਾ
0: ਬਹੁਤ ਸੀਗਾ ਜੀ
2: ਉਹ ਫੇਰ ਦੇਖੋ ਪੁਰਾਣੇ ਇਲਾਕੇ ਨੇ ਉਹ
0: ਜੀ
2: ਉਹ ਤੇ ਆਜ਼ਾਦੀ ਵੇਲੇ ਦੇ ਬੱਬਰ ਅਕਾਲੀ ਲਹਿਰ ਉੱਥੇ ਚੱਲੀ ਹੋਈ ਸੀ ਬਹੁਤ ਵੱਡਾ ਕੰਮ ਸੀ ਉੱਥੇ ਸੋ ਬਾਕੀ ਗੱਲ ਅੱਜ ਕੱਲ ਜੋ ਹੋ ਰਿਹਾ ਹੈ ਨਾ
0: ਜੀ
2: ਮੈਂ ਤੁਹਾਨੂੰ ਸਾਡੇ ਏਰੀਏ ਦੀ ਗੱਲ ਦੱਸਦਾ
0: ਜੀ
2: ਸਾਡੇ ਇੱਕ ਸੜਕ ਆ ਲੋਹੀਆਂ ਤੋਂ ਕਾਕੜ ਕਲਾਂ ਪਿੰਡ ਤੱਕ 8 ਕਿਲੋਮੀਟਰ ਦਾ ਟੁੱਟਿਆ ਉਹ
0: ਜੀ
2: ਉਹ 24 ਦੇ ਵਿੱਚ ਸ਼ਾਇਦ ਪੱਟੀ ਇਹਨਾਂ ਨੇ 24 ਦੇ ਵਿੱਚ ਸ਼ਾਇਦ 12 ਮਹੀਨੇ ਲੱਗ ਗਏ 8 ਕਿਲੋਮੀਟਰ ਨੂੰ ਬਣਨ ਵਾਸਤੇ
0: ਕਿਆ ਬਾਤ ਹੈ ਜੀ ਚਲੋ ਫਿਰ ਵੀ ਬਣ ਗਈ ਮੁਬਾਰਕਬਾਦ ਹੈ ਇੱਧਰ ਸਾਡੇ ਆਦਮਪੁਰ ਦੇ
2: ਵਿੱਚ 15 ਸਾਲ
0: 9 ਸਾਲ ਹੋ ਗਏ ਜੀ ਉਹਨੂੰ
2: ਤੁਸੀਂ ਵਹਿਮ ਕਰ ਗਏ ਮੇਰੀ ਗੱਲ ਦਾ ਸੁਣੋ ਤੇ ਮੈਂ ਸ਼ੁਰੂ ਕੀਤੀ ਹਜੇ ਤੇ
0: ਜੀ
2: ਬਾਰਾਂ ਮਹੀਨੇ ਲੱਗ ਗਏ ਉਹਨੂੰ ਬਣਨ ਨੂੰ ਵੱਟਾ ਪਾਇਆ ਬਣੀ 12 ਮਹੀਨਿਆਂ ਵਿਚ ਸੜਕ ਠੀਕ ਸੀ ਸੜਕ ਉਹ ਚੱਲਣ ਵਾਲੀ ਸੀਗੀ ਵਿਚ ਵਿਚ ਟੋਏ ਪਏ ਸੀਗੇ ਯਾਨੀ ਕਿ ਉਹਦੇ ਤੇ ਬਜਰੀ ਲੁੱਕ ਪਾਤਾ ਜਾਂਦਾ ਤੇ 5 ਸਾਲ ਚੱਲਣ ਵਾਲੀ ਸੜਕ ਸੀ ਉਹ
0: ਜੀ
2: ਪਰ ਉਹਨੂੰ ਪੱਟਿਆ ਗਿਆ
0: ਜੀ
2: ਉੱਪਰਲੀ ਬਜਰੀ ਤੇ ਉਹਦੇ ਉੱਤੇ ਤਕਰੀਬਨ ਭਾਰ ਜਵੀਰ 150 ਬੰਦੇ ਡਿੱਗੇ ਉਹਦੇ ਉੱਤੇ ਜਿਹਨਾਂ ਨੇ ਲੱਤਾਂ ਬਾਹਾਂ ਚਲਾਈਆਂ ਆਪਦੀਆਂ ਵੱਟਿਆਂ ਦੇ ਉੱਪਰ
0: ਜੀ
2: ਚਲੋ ਉਹ ਤੇ ਮਤਲਬ ਸਾਡੇ ਮੁਲਕ ਚ ਕਿਹਾ ਜਾਂਦਾ ਨਾ ਉਹਦੀ ਕਿਸਮਤ ਸੱਟ ਲੱਗ ਗਈ ਬੰਦਾ ਮਰ ਵੀ ਜਾਵੇ ਤੇ ਕਿਸਮਤ ਮੁਕੱਦਰਾਂ ਦੇ ਲਿਖਿਆ ਕੌਣ ਮੋੜ ਸਕਦਾ
0: ਜੀ
2: ਤੇ ਇਹ ਬਦਕਿਸਮਤੀ ਨਾਲ ਸ਼ਾਇਦ ਫਰਵਰੀ ਦੇ ਵਿਚ 25 ਦੇ ਵਿਚ ਸੜਕ ਕੰਪਲੀਟ ਹੋ ਗਈ
0: ਜੀ
2: ਲੁੱਕ ਪੈ ਗਿਆ ਉੱਤੇ
0: ਜੀ
2: ਉਦੋਂ ਬਦਕਿਸਮਤੀ ਇਹ ਰਹੀ ਕਿ ਉਹਦੇ ਵਿਚ ਸਪੈਸ਼ਲ ਬਜਰੀ ਆਈ ਉਹਦੇ ਰੋਡ ਦੇ ਉੱਤੇ ਪੈਣ ਵਾਸਤੇ
0: ਜੀ
2: ਜਿਹੜੀ ਕਿ ਕਾਫੀ ਬਰੀਕ ਸੀਗੀ
0: ਜੀ
2: ਤੇ ਸਪੈਸ਼ਲ ਮਸ਼ੀਨ ਲਿਆਂਦੀ ਉਹ ਮਸ਼ੀਨ ਇੰਨੀ ਵਧੀਆ ਇੰਨੀ ਉਹ ਪਰਫੈਕਟ ਚੱਲੀ ਕਿ ਉਹਨੇ ਬਜਰੀ ਦੇ ਉੱਤੇ ਬਜਰੀ ਚੜਨ ਨਹੀਂ ਦਿੱਤੀ ਬਿਲਕੁਲ ਸਿੰਗਲ ਪੀਸ ਬਜਰੀ ਦਾ ਪਾਇਆ
0: ਜੀ
2: ਏਡੀ ਏਡੀ ਮੋਟੀ ਲੇਅਰ ਪਾਤੀ
0: ਜੀ
2: ਤੇ ਫਰਵਰੀ ਚ ਸ਼ਾਇਦ ਸੜਕ ਕੰਪਲੀਟ ਹੋਈ ਤੇ ਮਈ ਦੇ ਵਿਚ ਸੜਕ ਦੇ ਉੱਤੇ ਵਾਈਟ ਪੱਟੀ ਲੱਗਣੀ ਸੀਗੀ
0: ਜੀ
2: ਉਦੋਂ ਪਹਿਲਾਂ ਉਹ ਸਾਰੀ ਸੜਕ ਦੇ ਉੱਤੇ ਪਚ ਲੱਗ ਗਿਆ ਟੋਏ ਪੈ ਗਿਆ ਚਲਾ ਤੇ ਉਹਨਾਂ ਨੇ ਪਚ ਲਾ ਕੇ ਫੇਰ ਉਹਨਾਂ ਨੇ ਵਾਈਟ ਪੱਟੀ ਲਾਈ
0: ਲਾਈ ਜੀ
2: ਉਹ 3-4 ਪਿੰਡ ਰੋਡ ਦੇ ਉੱਪਰ ਹੀ ਪੈਂਦੇ ਨਾ ਸੱਧੂਪੁਰ ਨਵਾਂ ਪਿੰਡ ਕਾਲੇਵਾਲ ਵਗੈਰਾ ਉਹਨਾਂ ਨੂੰ ਮੈਂ ਪੁੱਛਿਆ ਵੀ ਭਾਜੀ ਕੀ ਗੱਲ ਆ ਇਹ ਸੜਕ ਤੇ ਲੋਕੀ ਇੰਨੀ ਮਾੜੀ ਕਿਉਂ ਪਾਈ ਕਹਿੰਦੇ ਨਹੀਂ ਠੇਕੇਦਾਰ ਕਹਿੰਦਾ ਸੀ ਹਜੇ ਟ੍ਰੇਲਰ ਹੀ ਆ ਹਜੇ ਤਾਂ ਅਸੀਂ 2.5 ਇੰਚ ਤੇ ਰੀਮੈਕਸ ਹੋਰ ਪਾਉਣਾ ਆ ਉਹ ਪਿਆ ਹੀ ਨੀ ਤੈਨੂੰ ਕਿਹਾ ਸੀ ਕਿ ਨਹੀਂ ਕਿਹਾ ਯਾਨੀ ਕਿ ਉਪਰੋਂ ਸ਼ਾਇਦ ਜੁਲਾਈ ਜਾਂ ਅਗਸਤ ਵਿਚ ਸ਼ਾਇਦ ਪਹਿਲੇ ਮਹੀਨੇ ਹਫ਼ਤੇ ਵਿਚ ਹੀ ਹੜ ਆ ਜਾਂਦਾ ਜੀ ਹੜ ਵੀ ਇੱਥੇ ਨਵੇਂ ਪਿੰਡ ਵਾਲੀ ਬਈ ਜਿਹੜੀ ਮਰਸੀਆਂ ਵਾਲੀ ਆ ਇਹਦੇ ਵਿਚ ਹੀ ਆਇਆ ਸੀ
0: ਜੀ
2: ਉਹਦੇ ਪਾਣੀ ਦੇ ਕਾਰਨ ਕੁਛ ਥਾਵਾਂ ਤੋਂ ਸੜਕ ਬਹਿ ਗਈ ਸੜਕ ਤਾਂ ਪਹਿਲਾਂ ਹੀ ਵਹੀ ਹੋਈ ਸੀਗੀ ਪਾਣੀ ਦਾ ਬਹਾਨਾ ਲੱਗ ਗਿਆ ਨਾ ਇੱਕ
0: ਇਹਦੇ ਵਿਚ ਇੱਕ ਕਾਰਨ ਹੋਰ ਵੀ ਜਾਣੀਆਂ ਚੱਲ ਜੀ ਮੈਂ ਸਮਝਦਾ ਜਿਹੜੀਆਂ ਇੰਡੀਆ ਚ ਸੜਕਾਂ ਬਣਾਈਆਂ ਜਾਂਦੀਆਂ ਨਾ ਉਹਦੇ ਵਿਚ ਸਲੋਪ ਦਿੱਤੀ ਨੀ ਜਾਂਦੀ ਦੇਖੋ ਇਹਨਾਂ ਮੁਲਕਾਂ ਦੇ ਵਿਚ ਜੇ ਸੜਕ ਬਣਾਈ ਵੀ ਜਾਂਦੀ ਹੈ ਨਾ ਉਹ ਗੱਭਿਓ ਥੋੜੀ ਜੀ ਮਤਲਬ ਕਿ ਟੇਪਰ ਰੱਖੀ ਜਾਂਦੀ ਉੱਚੀ ਰੱਖੀ ਜਾਂਦੀ ਹੈ ਤਾਂ ਕਿ ਪਾਣੀ ਜਿਹੜਾ ਉਹ ਆਲੇ ਦੁਆਲੇ ਨੂੰ ਮਤਲਬ ਕਿ ਨਿਕਲ ਜਾਵੇ ਜੀ ਪਰ ਆਪਣੇ ਖੜਦਾ ਹੀ ਗੱਭੇ ਆ ਜੀ ਪਾਣੀ
2: ਨਹੀਂ ਨਹੀਂ ਸਲੋਪ ਪੂਰੀ ਸੀ ਸੜਕ ਵਧੀਆ ਬਣੀ ਆ
0: ਜੀ
2: ਸਰੋਪ ਵਾਲੀ ਕੋਈ ਕਮੀ ਨੀ ਸੀ
0: ਠੀਕ ਹੈ ਜੀ
2: ਪਰ ਮਾਲ ਹੀ ਨੀ ਸੀ ਮਟੀਰੀਅਲ ਨਾਲ ਚੱਲਣੀ ਸੜਕ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਆ ਜੀ ਇਹਦੀ 5 ਸਾਲ ਦੀ ਗਰੰਟੀ ਹੁੰਦੀ ਆ ਹਾਂਜੀ ਇਹ 5 ਸਾਲ ਦੀ ਗਰੰਟੀ ਹੁੰਦੀ ਠੇਕੇਦਾਰ ਦੀ
0: ਜੀ
2: ਹੁਣ ਦੇਖ ਲੋ ਵੀ ਅੱਜ ਸਾਲ ਹੋ ਗਿਆ ਫਿਰ ਜੁਲਾਈ ਤੋਂ ਜੁਲਾਈ ਲਾਸਟ ਹੋ ਚੱਲਿਆ
0: ਜੀ
2: ਸਾਲ ਹੋ ਗਿਆ ਹੁਣ ਸਾਨੂੰ ਇਹ ਨੀ ਪਤਾ ਲੱਗਦਾ ਕਿ ਅਸੀਂ ਸੜਕ ਵਿਚ ਦੇਣਾ ਕਿ ਖੱਡਿਆਂ ਵਿਚ ਦੇਣਾ ਗੱਡੀ ਪਹਿਲਾ ਤੇ ਦੂਜਾ ਗੇਅਰ
0: ਜੀ
2: ਤੀਜਾ ਰਿਸਕ ਤੇ ਪਾਇਆ ਜਾ ਸਕਦਾ ਆਪਦੇ ਤੇ ਗੱਡੀ ਨੀ ਕਹਿੰਦੀ ਵੈਸੇ ਹੈਨਾ ਏਡੇ ਏਡੇ ਖੱਡੇ ਆ ਉਹਦੇ ਵਿਚ ਸੜਕ ਦੇ ਵਿਚ ਔਰ ਦੇਖਿਓ ਇੱਕ ਹੋਰ ਖੁਸ਼ ਖਬਰੀ ਸਾਡੇ ਇਲਾਕੇ ਦੀ
0: ਜੀ
2: ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਕੜ ਕਲਾਂ ਤੋਂ ਜਿਹਦੇ ਘਰ ਤੋਂ ਸ਼ੁਰੂ ਹੋਈ ਸੀ ਸੜਕ ਰਤਨ ਸਿੰਘ ਕਾਕੜ ਕਲਾਂ ਜਿਹੜਾ ਇਸ ਵੇਲੇ ਨਹੀਂ ਹੈਗੇ
0: ਜੀ
2: ਠੀਕ ਹੈ ਉਹਨਾਂ ਦੀ ਦੇਖ ਰੇਖ ਵਿਚ ਸੜਕ ਬਣੀ ਆ
0: ਜੀ
2: ਹੁਣ ਲੋਕ ਇਹ ਕਹਿੰਦੇ ਸਾਰੀ ਸੜਕ ਰਤਨ ਸਿੰਘ ਖਾ ਗਿਆ ਸਾਨੂੰ ਕੁਛ ਪਤਾ ਨੀ ਇਹਦੇ ਬਾਰੇ
0: ਬਜਰੀ ਗਾਣਾ ਜੀ
2: ਕਹਿ ਸਕਦੇ ਆ ਨਾ। ਤੇ ਹਾਂ ਦੂਜੇ ਨੰਬਰ ਤੇ ਸਾਡੇ ਹਲਕੇ ਦੇ ਮੌਜੂਦਾ ਐਮ ਐਲ ਏ ਨੇ ਲਾਡੀ ਸ਼ੇਰਵਾਲੀ ਆ,
0: ਹਾਂਜੀ
2: ਹੈ ਨਾ, ਤੇ ਉਹਨਾਂ ਦਾ ਵੀ ਨਾਂ ਵਿੱਚ ਆਉਂਦਾ ਵੀ ਉਹ ਵੀ ਦੇਖੋ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ, ਹਾਂ ਵੀ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ। ਦੇਖੋ ਪੰਜ ਸਾਲ ਤਾਂ ਹੁਣ ਰੁਟੀਨ ਹੋ ਗਿਆ ਬਿਲਕੁਲ, ਖੱਡਿਆਂ ਨੂੰ ਕੋਈ ਬਹੁਤਾ ਬੋਲ ਨੀ ਰਿਹਾ, ਹੁਣ ਕਹਿ ਰਿਹਾ ਕਿ ਓਵਰਲੋਡ ਟਰਾਲੀਆਂ ਲੰਘੀਆਂ ਦੇ ਉੱਪਰ ਤਾਂ ਟੁੱਟ ਗਈ, ਭਾਈ ਟੁੱਟੀ ਤੇ ਪਹਿਲਾਂ ਹੀ ਹੋਈ ਸੀ,
0: ਬਾਅਦ ਚ ਲੰਘੀਆਂ
2: ਉਹਨਾਂ ਦੀ ਦੱਸਣ ਲੱਗਾ ਹੁਣ ਮੈਂ, ਹੁਣ ਉਹਨਾਂ ਦੇ ਵਾਰੀ ਆਉਣ ਲੱਗੀ ਹੈ ਨਾ। ਦੋ ਹੋ ਗਿਆ ਸਾਡੇ ਹਲਕਾ ਇੰਚਾਰਜ, ਦੋ ਹੋ ਗਏ ਹੁਣ ਦੂਜਾ ਹਲਕਾ ਇੰਚਾਰਜ, ਹੁਣ ਪੰਡੋਰੀ ਸਾਹਿਬ ਬਣ ਗਏ ਸਾਡੇ ਪਿੰਦਰ ਪੰਡੋਰੀ ਆਮ ਆਦਮੀ ਪਾਰਟੀ ਤੋਂ। ਤੇ ਚੌਥੇ ਸਾਡੇ ਮਹਾਂਪੁਰਸ਼ ਸ੍ਰੀ ਸ੍ਰੀ 108
0: ਅੱਛਾ ਜੀ
2: ਬ੍ਰਹਮ ਗਿਆਨੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ
0: ਜੀ,
2: ਜਿਨ੍ਹਾਂ ਤੋਂ ਉਮੀਦਾਂ ਸੀਗੀਆਂ ਲੋਕਾਂ ਨੂੰ ਬਹੁਤ, ਪਹਿਲਾਂ ਉਮੀਦਾਂ ਸੀ ਵੈਸੇ, ਜਦੋਂ ਐਮ ਐਲ ਏ ਬਣ ਗਿਆ ਫੇਰ ਤਾਂ ਬਸ ਹੋ
0: ਗਿਆ,
2: ਉਹੀ ਕਰ ਰਿਹਾ ਜੀ ਕੰਮ ਬਸ, ਇਹਨਾਂ ਦੇ ਵੀ ਦੱਸਦੇ ਬਾਅਦ ਤੁਹਾਨੂੰ ਹੁਣ ਨਾਲ ਕੋਈ ਨੀ ਸੁਣਦਾ, ਇਹਨਾਂ ਦੀਆਂ ਫੋਰਚੂਨਰਾਂ ਆ, ਕੁਛ ਸੰਗਤਾਂ ਦੇ ਪੈਸੇ ਆ, ਜਿਹੜੇ ਹਲਕਾ ਇੰਚਾਰਜ ਆ, ਹਲਕੇ ਹੋਏ ਇੰਚਾਰਜ ਕਹਿ ਲੋ, ਉਹਨਾਂ ਨੂੰ ਰਿਸ਼ਤਾਬਾਜੀ ਵੇਚ ਕੇ ਬਹੁਤ ਪੈਸਾ ਆ ਰਿਹਾ ਵਾ, ਉਹ ਉਹਨਾਂ ਦੀਆਂ ਗੱਡੀਆਂ ਉੱਥੋਂ ਆ ਰਹੀਆਂ, ਮਰਦਾ ਤੇ ਮਾਤੜ ਆ ਜੀ ਜਿਹਨੇ ਕੋਲੋਂ ਪੈਸੇ ਲਾ ਕੇ ਗੱਡੀ ਲੈਣੀ ਆ ਨਾ, ਉਹਦੇ ਨੁਕਸਾਨ ਹੋ ਰਿਹਾ
0: ਬਿਲਕੁਲ ਹੈ ਜੀ।
2: ਔਰ ਇਹ 8 ਕਿਲੋਮੀਟਰ ਦੇ ਵਿੱਚ ਟਰਾਲੀ ਜਾਂਦੀ ਹੈ, ਜਦੋਂ ਸਵਾ ਘੰਟੇ ਤੋਂ ਲੈ ਕੇ ਡੇਢ ਘੰਟੇ ਚ ਟਰਾਲੀ ਪਹੁੰਚਦੀ ਹੈ ਲੋਹੀਆਂ ਤੱਕ।
0: ਅੱਛਾ ਜੀ ਕੀ ਬਾਤ ਹੈ,
2: ਸਪੀਡ ਹੀ ਇੰਨੀ ਬਣ ਜਾਂਦੀ ਸੀ ਉਹਦੀ
0: ਜੀ,
2: ਫੁੱਲ ਸਪੀਡ। ਇਹ ਹੋ ਗਈ ਇਹ ਸੜਕ ਦੀ ਗੱਲ
0: ਜੀ,
2: ਸੁਣਦਾ ਕੋਈ ਨੀ, ਕੁੱਤੀ ਚੋਰਾਂ ਨਾਲ ਰਲ ਗਈ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਦਾ, ਇਹਦਾ ਹਾਲਾਤ ਮਾੜਾ ਨਹੀਂ ਹੋਣਾ ਚਾਹੀਦਾ ਸੀ ਕਿਤੇ ਵੀ ਨੀ ਹੈਗਾ।
0: ਦੇਖੋ ਅੱਜ ਤੁਸੀਂ ਉਧਰ ਨੂੰ ਮੈਂ ਆਦਮਪੁਰ ਦੀ ਗੱਲ ਕੀਤੀ ਆ, ਉਹ ਮੇਨ ਦੇਖ ਲੋ ਚਿੰਤਪੁਰਨੀ ਨੂੰ, ਹੁਸ਼ਿਆਰਪੁਰ ਤੋਂ ਜਿੰਨਾ ਅੱਗਾ ਪਹਾੜੀ ਉਨੇ ਨੂੰ ਜਿਹੜਾ ਮੇਨ ਸੜਕ ਹੈ ਜੀ ਜਲੰਧਰ, ਉਹ ਕੈਂਟ ਤੋਂ ਕੈਂਟ
2: ਜੀ
0: ਆਪਾਂ ਆਦਮਪੁਰ ਵਿਚ ਪੈ ਜਾਂਦਾ, ਤੇ ਉਹ ਏਰੀਆ ਦੇਖ ਲੋ ਕਦੋਂ ਦੀ ਉਹ ਸੜਕ ਪੱਟੀ ਹੋਈ ਹੈ, ਮਤਲਬ ਕਿ ਪਿੱਲਰ ਉਦੋਂ ਦੇ ਖੜੇ ਨੇ, ਤਕਰੀਬਨ 9 ਸਾਲ ਤਾਂ ਮੈਨੂੰ ਸੁਣਦੇ ਨੂੰ ਹੋ ਗਏ ਨੇ, ਤੇ ਉੱਥੇ ਪੂਰਾ ਲੋਕ ਝੋਨਾ ਲਾਉਣ ਨੂੰ ਤਿਆਰ ਨੇ। ਹਾਲਾਤ ਇਹ ਨੇ ਜੀ ਉੱਥੇ, ਇੰਨੇ ਇੰਸੀਡੈਂਟ ਹੁੰਦੇ ਆ, ਉਹ ਤਕਰੀਬਨ 5 ਕਿਲੋਮੀਟਰ ਦਾ ਬ੍ਰਿਜ ਜਿਹੜਾ ਓਵਰ ਫਲੋ ਬਣਨਾ, ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਸਾਰੀ ਮਾਰਕੀਟ ਸੱਤਿਆਨਾਸ਼ ਕਰਕੇ ਰੱਖ ਦਿੱਤਾ ਬਿਜ਼ਨਸ ਦਾ ਉੱਥੇ ਜੀ ਸਾਰਾ।
2: ਬਿਲਕੁਲ ਜੀ ਬਿਲਕੁਲ, ਇਹੀ ਲੱਛਣ ਹੈ ਸਰਕਾਰਾਂ ਦੇ
0: ਜੀ,
2: ਵੀ ਕੰਮ ਅਸੀਂ ਸਿਰਫ ਵਿਖਾਉਣਾ ਆ
0: ਜੀ,
2: ਕਰਨਾ ਨਹੀਂ ਹੈਗਾ।
0: ਬਿਲਕੁਲ ਹੈ ਜੀ,
2: ਇੱਕ ਸੜਕ ਸਾਡੇ ਕੰਗ ਖੁਰਦ ਪਿੰਡ ਤੋਂ ਮਹਿਰਾਜ ਵਾਲੇ ਤੱਕ ਆ ਜੀ, ਉਹ 2019 ਚ ਹੜ ਆਇਆ ਸੀ ਜਿਹੜਾ ਪਹਿਲਾਂ ਸਾਡੇ ਪਿੰਡੋਂ ਟੁੱਟਿਆ ਸੀ ਜਦੋਂ
0: ਜੀ,
2: ਉਹਦੀ ਸੜਕ ਟੁੱਟ ਗਈ ਸੀ ਉਹ
0: ਜੀ
2: ਹੜ ਦੇ ਵਿੱਚ 19 ਦੇ ਵਿੱਚ, 19 ਤੇ 7-26
0: ਜੀ,
2: ਤੇ 7 ਸਾਲਾਂ ਚ ਸੜਕ ਸਾਨੂੰ ਕਿਤੇ ਨੀ ਲੱਭੀ
0: ਜੀ,
2: ਉਹਦੇ ਬਜਰੀ ਤੇ ਉਹਦੇ ਵੱਟੇ ਉਖੜ ਉਖੜ ਕੇ ਖੇਤਾਂ ਵਿੱਚ ਜਾ ਚੁੱਕੇ ਆ ਹੁਣ
0: ਜੀ,
2: ਹੁਣ ਜਦੋਂ ਲੰਘਣਾ ਹੁੰਦਾ ਆ ਗੰਨਾ ਲਿਜਾਣਾ ਆ, ਤਾਂ ਕਿਸਾਨ ਆ ਉਹ ਆਪਣੀ ਭੱਠਿਆਂ ਤੋਂ ਕੇਰੀ ਵਗੈਰਾ ਲਿਆ ਕੇ ਤੋਂ ਟਾਈਮ ਪਾਸ ਕਰਦੇ, ਖੱਡੇ ਮੁੜ ਕੇ ਤੇ ਉਹਦਾ ਕੰਮ ਟਾਈਮ ਲੰਘਾਉਂਦੇ ਆ
0: ਜੀ,
2: ਉਹ ਵੀ ਪਹਿਲੇ ਤੇ ਦੂਜੇ ਗੇਅਰ ਵਾਲੀ ਗੱਡੀ ਆ ਉੱਥੇ ਵੀ
0: ਜੀ।
2: ਇਹ ਸਾਡੇ ਇਲਾਕੇ ਦੀਆਂ ਮੇਨ ਸੜਕਾਂ ਦੀ ਗੱਲ ਆ, ਤੇ ਤੀਜੇ ਨੰਬਰ ਤੇ ਭਗਵੰਤ ਮਾਨ ਸਾਹਿਬ ਆਏ ਤੇ ਬੰਦੇ ਉੱਤੇ ਉਹ ਸੜਕ ਬਣਾਉਣ ਦੀ ਗੱਲ ਕਰ ਗਏ ਆ
0: ਜੀ,
2: ਤੇ ਉਹ ਮੈਨੂੰ ਬੰਦੇ ਕੁਛ ਦੱਸ ਗਏ, ਦੱਸਦੇ ਸੀ ਗੱਲ ਦੁਕਾਨ ਤੇ ਆਏ ਸੀ ਵੀ ਕੰਮ ਸ਼ੁਰੂ ਵੀ ਹੋ ਗਿਆ ਆ।
0: ਅੱਛਾ ਜੀ,
2: ਉਹ ਮੈਂ ਕਿਹਾ ਭਾਈ ਹਾਂ ਬੰਦੇ ਉੱਪਰ ਸ਼ੁਰੂ ਹੋ ਗਿਆ, ਜੇ ਸੜਕਾਂ ਟੁੱਟੀਆਂ ਸੀ ਜਿੱਥੋਂ ਦੀ ਗੱਡੀਆਂ ਲੰਘ ਕੇ ਜਾ ਰਹੀਆਂ ਉਸੇ ਟੁੱਟੀ ਰਹੀ ਹੈ, ਕੋਈ ਦੇਖਦਾ ਹੀ ਨੀ ਜੀ।
0: ਆ ਦੇਖੋ ਕੇਜਰੀਵਾਲ ਸਾਹਿਬ ਨੇ ਆਉਣਾ, ਚਲੋ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਜਿਹੜੀਆਂ ਰੋਪੜ ਦੀ ਕਾਲਜ ਦੀ ਗਰਾਊਂਡ ਸੀਗੀ ਜੀ, ਉਹ ਪੱਟ ਕੇ ਰੱਖ ਦਿੱਤੀ, ਉਹ ਕਹਿੰਦੇ ਅਸੀਂ ਪੱਲਿਓ ਪੈਸੇ ਪਾ ਪਾ ਜੋੜ ਜੋੜ ਕੇ ਸਾਰਾ ਕੁਝ ਕਰਾਇਆ, ਤੇ ਮੁੜ ਕੇ ਆ ਮਿੰਟ ਲਾਇਆ ਜੀ ਪੱਟਣ ਨੂੰ। ਅਗਲੇ ਕਹਿੰਦੇ ਸਾਈਕਲ ਤੱਕ ਨੀ ਅਸੀਂ ਬਣਨ ਦਿੰਦੇ ਹੁੰਦੇ ਸੀ, ਇੱਥੇ ਆਪਣਾ ਬੱਚਾ ਹੀ ਕੋਈ ਸਾਈਕਲ ਨੀ ਲਿਆਉਣ ਦਿੰਦੇ ਹੁੰਦੇ ਸੀ, ਭਈ ਤੁਰ ਕੇ ਆਓ ਉੱਥੋਂ ਗਰਾਊਂਡ ਤੋਂ ਬਾਹਰ ਖੜਾ ਕਰ ਦਿਓ ਇਹਨੂੰ, ਤੇ ਟਰੈਕ ਕਹਿੰਦੇ ਮਸੀਂ ਅਸੀਂ ਕਿਸੇ ਨੇ 500 ਦੇਣਾ, ਕਿਸੇ ਨੇ 1000 ਦਿੱਤਾ, ਇੱਦਾਂ ਪੈਸੇ ਪੂਸੇ ਇਕੱਠੇ ਕਰਕੇ ਅਸੀਂ ਟਰੈਕ ਬਣਾਇਆ, ਤੇ ਉਹ ਰੋਣ ਦੇ ਸੀ ਬੇਚਾਰੇ ਹੋਕੇ, ਜਿਹੜਾ ਦਿਲੋਂ ਪਿਆਰ ਕਰਦਾ ਸਪੋਰਟਸ ਨੂੰ, ਜਾਂ ਉਹ ਤੁਸੀਂ ਯਾਰ ਏਡੀਆਂ ਵੱਡੀਆਂ ਵੱਡੀਆਂ ਹੋਰ ਚੀਜ਼ਾਂ ਪਈਆਂ ਨੇ, ਕਿਉਂ ਬੜੀਆਂ ਚੀਜ਼ਾਂ ਤੁਸੀਂ ਪੱਟ ਪੱਟ ਕੇ ਸਿੱਟੀ ਜਾਂਦੇ ਹੋ, ਜੇ ਨਹੀਂ ਪਹਿਲਾਂ ਹੀ ਨਹੀਂ ਬਣਨੀਆਂ ਤੁਹਾਡੇ, ਦੋ ਤਾਂ ਪਤਾ ਹੀ ਹੈ ਜੀ, ਜਿਹੜੀਆਂ ਬਣੀਆਂ ਉਹਨਾਂ ਦਾ ਵੀ ਸੱਤਿਆਨਾਸ਼ ਮਾਰੀ ਜਾਂਦੇ ਹੋ ਆਪਣੇ ਫਾਇਦਿਆਂ ਲਈ।
2: ਇਹ ਉੱਲੂ ਆ ਭਾਰ ਜਵੀਰ, ਉੱਲੂ ਉੱਲੂ ਨੇਰਾ ਭਾਲਦੇ ਹਮੇਸ਼ਾ
0: ਜੀ,
2: ਉਹਨਾਂ ਨੂੰ ਚਾਨਣ ਤੋਂ ਡਰ ਲੱਗਦਾ।
0: ਮੈਨੂੰ ਵੀ ਚੇਤਾ ਗਰਾਊਂਡ ਨੂੰ ਅਸੀਂ ਕਿੱਦਾਂ ਮਤਲਬ ਕਿ ਚਲੋ ਹੁਣ ਤਾਂ ਸਟੇਡੀਅਮ ਬਣ ਗਿਆ ਉਹ ਸਾਰਾ, ਉਹ ਸਟੇਡੀਅਮ ਵੀ ਕਹਿ ਲਓ ਕਿ ਬੜੇ ਤਰਲੇ ਮਿਹਨਤਾਂ ਕਰ ਕਰਕੇ, ਉਹ ਚਾਹੇ ਕੈਪਟਨ ਕਵਲਜੀਤ ਸਿੰਘ ਹੋਣੀ ਸੀਗੇ ਕਾਂਗਰਸ ਦੇ, ਤੇ ਚਾਹੇ ਬਾਅਦ ਚੋਂ ਅਕਾਲੀ ਸਰਕਾਰ ਉੱਥੇ, ਚਲੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ, ਉਹਨਾਂ ਨੇ ਵੀ ਯੋਗਦਾਨ ਪਾਇਆ, ਉਹ ਤਿੰਨਾਂ ਚਾਰਾਂ ਗੌਰਮੈਂਟਾਂ ਦਾ ਯੋਗਦਾਨ ਪਾ ਕੇ ਫਿਰ ਕਿਤੇ ਨਾ ਕਿਤੇ ਉਹ ਸਟੇਡੀਅਮ ਕੰਪਲੀਟ ਹੋਇਆ ਜੀ। ਤੇ ਉਹ ਚੇਤਾ ਜਦੋਂ ਗਰਾਊਂਡ ਹੁੰਦੀ ਸੀ, ਚਲੋ ਤਿੰਨ ਚਾਰ ਪੌੜੀਆਂ ਹੁੰਦੀਆਂ ਸੀ ਆਲੇ ਦੁਆਲੇ ਪਹਿਲਾਂ, ਤਾਂ ਰਾਤ ਨੂੰ ਜਦੋਂ ਸਿਆਲ ਦੇ ਦਿਨ ਹੋਣੇ ਦਸੰਬਰ ਦੇ ਵਿੱਚ

0: ਸਮਝ ਪੇਪਰ ਐਵੇਂ ਲੀਕ ਹੋਈ
1: ਨਹੀਂ,
0: ਜਾਂਦੇ,
1: ਪੇਪਰ ਲੀਕ ਦੇਖੋ ਇਹ ਅੱਜ
0: ਪੇਪਰ ਲੀਕ ਦਾ
1: ਚਲੋ
0: ਇਹੀ ਕਾਰਨ ਆ ਕਿ
1: ਹੁਣੇ
0: ਖਤਮ
1: ਆਪਣੇ
0: ਕਰ
1: ਰਾਹੁਲ
0: ਦਿਓ
1: ਗਾਂਧੀ ਨੇ
0: ਇਸ
1: ਵੀ ਕਿਹਾ
0: ਚੀਜ਼ ਨੂੰ।
1: ਸਪੀਚ ਦੇ ਵਿੱਚ ਕਿ ਤੁਸੀਂ ਇਹਨੂੰ ਪ੍ਰੋਫੈਸ਼ਨ ਇਗਜ਼ਾਮ ਨੂੰ ਨਾ ਤੁਸੀਂ ਜਿਹੜਾ ਸੀਗਾ ਕਮਰਸ਼ੀਅਲ ਬਣਾ ਦਿੱਤਾ ਜੀ, ਤਾਂ ਬੇਕਰਿਆ ਹੈ।
0: ਬਿਲਕੁਲ
1: ਉਹ
0: ਜੀ,
1: ਕਹਿੰਦੇ
0: ਬਿਲਕੁਲ।
1: ਅਮੀਰਾਂ
0: ਦੇਖੋ
1: ਦੀ, ਅਮੀਰਾਂ ਦਾ ਸੌਦਾ ਹੋ ਗਿਆ, ਗਰੀਬਾਂ ਨੂੰ ਕਿੱਥੇ ਉਹ ਦੇਣਗੇ ਇਹ ਚੀਜ਼ਾਂ ਨੂੰ, ਦੇਣਾ ਹੀ ਨਹੀਂ ਦੇ ਸਕਦੇ।
0: ਭਾਰਤ ਵੀਰ ਇਹ ਲਿਖਿਆ ਹੀ ਇਹ ਹੋਇਆ, ਮਨੁਸਮ੍ਰਿਤੀ ਚ ਲਿਖਿਆ ਹੀ ਇਹ ਹੋਇਆ
1: ਜੀ
0: ਵਾ ਕਿ ਤੁਸੀਂ ਸ਼ੂਦਰ ਪੜ੍ਹ ਹੀ ਨਹੀਂ ਸਕਦਾ।
1: ਬਿਲਕੁਲ ਹੈ ਜੀ,
0: ਜਦੋਂ ਪੜ੍ਹ ਨਹੀਂ ਸਕਦਾ ਫਿਰ ਪੜ੍ਹਨ ਦੇਣਗੇ ਕਿਉਂ? ਉਹ
1: ਦੇਣਗੇ ਕਿਉਂ ਜੀ?
0: ਉਹਨਾਂ ਨੇ ਚੰਦ ਲੋਕ ਪੜ੍ਹਾਉਣੇ ਆ, ਉਹ
1: ਜੀ
0: ਅੱਗੇ ਲਿਆਉਣੇ ਆ। ਬਾਕੀ ਦੇਖੋ ਉਹਨਾਂ ਨੇ ਲੇਬਰ ਕਲਾਸ ਤਿਆਰ ਕਰਨੀ ਆ, ਮੋਦੀ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਲੇਬਰ ਤਿਆਰ ਕਰ ਦਿਓ ਬਸ,
1: ਜੀ
0: ਦਿਹਾੜੀਆਂ ਵਾਲੇ ਕਾਮੇ ਤਿਆਰ ਕਰਨੇ ਆ। ਜੇ ਡਾਕਟਰ ਬਣ ਗਏ ਸਾਰੇ, ਬਹੁਤ ਡਾਕਟਰ ਬਣ ਗਏ, ਕੋਈ IPS PCS ਨੂੰ ਜਾਊਗਾ, ਉਹ ਸਵਾਲ ਪਹਿਲੀ ਗੱਲ ਹੁਣ ਸਵਾਲ ਵਾਲਾ ਕੰਮ ਛੱਡ ਹੀ ਦਿੱਤਾ ਉਹਨਾਂ ਨੇ ਬਿਲਕੁਲ। ਆ ਤੁਸੀਂ ਦੇਖ ਲਿਆ ਕੰਗਣਾ ਵਰਗੀ ਕਿਆ ਭੌਂਕਣ ਡਈ ਹੈ, ਪਹਿਲਾਂ ਅਲਫਾਜ ਕਿੱਦਾਂ ਦੇ ਨਾ, ਕੀ ਭੌਂ ਗਿਆ ਹੈ
1: ਜੀ।
0: ਤੂੰ ਆਪਦੇ ਲੱਛਣ ਤਾਂ ਵੇਖ ਪਹਿਲਾਂ, ਆਪ ਕੀ ਕੀਤਾ ਭਾਈ?
1: ਬਿਲਕੁਲ ਹੈ ਜੀ,
0: ਬੰਦਾ ਉਹ ਬੋਲੇ ਜਿਹਦੇ ਤੋਂ ਕੋਈ ਦਾਗ ਨਾ ਹੋਣ,
1: ਕੁਝ ਪੱਲੇ ਹੋਵੇ। ਬਿਲਕੁਲ
0: ਪੱਲੇ ਹੋਵੇ ਕਿਤੇ, ਜਦੋਂ ਬੰਦਾ ਆਪ ਹੀ ਮੇਰੇ ਅੱਗੇ ਕਰੈਕਟਰ ਮੇਰਾ ਆਪਦਾ ਗੰਦਾ ਇੰਨਾ ਹੈਗਾ ਤਾਂ ਮੈਂ ਕਿਸੇ ਦੇ ਬਾਰੇ ਗਲਤ ਕਦਮ ਬੋਲ ਸਕਦਾ
1: ਜੀ।
0: ਬੱਚਿਆਂ ਨੇ ਉਹ ਦਿੱਤਾ ਆ, ਸੈਣੀ ਸਾਹਿਬ ਦੱਸ ਕੇ ਗਏ ਅੱਗੇ, ਦਿੱਤਾ ਜੋ ਸਮਾਜ ਨੇ ਉਹਨਾਂ ਨੂੰ ਦਿੱਤਾ ਹੈ,
1: ਦਿੱਤਾ ਹੈ ਜੀ। ਬਿਲਕੁਲ ਹੈ ਜੀ,
0: ਠੀਕ ਹੈ ਨਾ। ਮੋਦੀ ਸਾਹਿਬ ਕੀ ਰੋਜ਼ ਆ ਕੇ ਕਹਿੰਦੇ ਮੈਂ 1.5 ਕਿਲੋ ਗਾਲਾਂ ਖਾਂਦਾ, ਗਾਲਾਂ ਕਿੰਨੇ ਜੋਖੀਆਂ ਅੱਜ ਤੱਕ ਦੱਸੋ ਪਹਿਲਾਂ ਮੈਨੂੰ।
1: ਬਿਲਕੁਲ,
0: ਮੈਂ 2 ਕਿਲੋ ਗਾਲਾਂ ਖਾਂਦਾ ਆ, ਇਹ ਕੀ ਬਕਵਾਸ ਆ?
1: ਬਿਲਕੁਲ ਹੈ ਜੀ,
0: ਇੱਕ ਪ੍ਰਧਾਨ ਮੰਤਰੀ ਦੀ ਭਾਸ਼ਾ ਥੋੜੀ ਆ
1: ਨਾ ਜੀ, ਨਾ ਜੀ।
0: ਟਪੋਰੀਆਂ ਵਾਲੀ ਗੱਲਬਾਤ ਸਾਡੇ ਪ੍ਰਧਾਨ ਮੰਤਰੀ ਦੀ ਹੈ
1: ਜੀ,
0: ਤੇ ਸਿਰਫ ਉਹ ਟਪੋਰੀਆਂ ਵਾਲੀ ਗੱਲ ਸਾਰੇ ਜਿਹੜੇ ਮੰਤਰੀ ਮੰਡਲ
1: ਥੱਲੇ ਲਾ ਲਓ, ਮੁੱਖ ਮੰਤਰੀ ਨੇ ਚਾਹੇ ਹੋਰ ਆ, ਸਾਰੇ ਉਹਨਾਂ ਦਾ ਵੀ ਇਹ ਹਾਲਾਤ
0: ਇੱਕੋ ਹੀ ਹੈ ਜੀ ਸਾਹਿਬ
1: ਜੀ,
0: ਇੱਕੋ ਹੀ। ਸਾਡੀ ਦਿੱਲੀ ਦੀ ਮੁੱਖ ਮੰਤਰੀ ਕਹਿਣ ਡਈ ਸੀਗੀ AKUI, ਉਹ ਕੀ ਕਹਿੰਦੀ ਸੀ ਉਦੋਂ, ਉਹ ਜਦੋਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਗੈਰਾ ਦੀ ਗੱਲਬਾਤ ਹੋਈ ਸੀਗੀ, ਇਹਨਾਂ ਨੂੰ ਪਤਾ ਹੀ ਕੱਖ ਨਹੀਂ, ਨਾ ਕੋਈ ਪੜ੍ਹੇ ਲਿਖਿਆ ਕੋਈ ਹੈ ਨਹੀਂ ਇਹਨਾਂ ਦਾ।
1: ਬਿਲਕੁਲ,
0: ਨਾ ਕੋਈ ਸਵਾਲ ਪੱਤਰਕਾਰ ਇਹਨਾਂ ਨੂੰ ਪੁੱਛਦਾ ਹੀ ਹੈ, ਸਿਰਫ ਉਹੀ 2 ਸਵਾਲ ਹੁੰਦੇ ਆ ਜਿਹੜੇ ਇਹਨਾਂ ਨੇ ਪਹਿਲਾਂ ਦੱਸੇ ਹੁੰਦੇ ਵੀ ਆਹ ਗੱਲਬਾਤ ਕਰਨੀ, ਉਦੋਂ ਅੱਗੇ ਤਾਂ ਬੋਲਦੇ ਹੀ ਨਹੀਂ ਇਹ।
1: ਬਿਲਕੁਲ ਹੈ ਜੀ,
0: ਸੋ ਇਹ ਗੱਲ ਹੈ ਕਿ ਸਾਡੇ ਨਾ ਜਿਹੜੀ ਬਾਕੀ ਸੈਣੀ ਸਾਹਿਬ ਬਹੁਤ ਦੱਸ ਹੀ ਗਿਆ ਗੱਲ ਸਾਰੀ
1: ਜੀ,
0: ਅੱਜ ਉਹ ਵੀ ਕਹਿਣ ਡਿਆ ਕਿ ਜੰਤਰ ਮੰਤਰ
1: ਹਾਂਜੀ ਬਿਲਕੁਲ,
0: ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ
1: ਜੀ
0: ਜੰਤਰ ਮੰਤਰ ਤੇ। ਜੈਨ ਜੀ ਦੇਖੋ ਬੱਚੇ ਉਹਨਾਂ ਦੇ ਕੋਲ ਕ੍ਰੀਏਸ਼ਨ ਬਹੁਤ ਜ਼ਿਆਦਾ ਆ
1: ਜੀ,
0: ਉਹ ਬਹੁਤ ਉਹਨਾਂ ਨੇ ਅਸਲ ਦੇ ਵਿੱਚ ਸਰਕਾਰ ਦੇ ਨੱਕ ਚ ਦਮ ਕਰਤਾ ਉਹਨਾਂ ਨੇ।
1: ਬਿਲਕੁਲ ਬਿਲਕੁਲ,
0: ਉਹਨਾਂ ਦੀਆਂ ਗੱਲਾਂ ਦਾ ਜਵਾਬ ਹੈ ਹੀ ਨਹੀਂ ਸੀ ਕਿਸੇ ਕੋਲ
1: ਜੀ,
0: ਹੁਣ ਉਹਨਾਂ ਦੇ ਪਰਚੇ ਪਾਉਣ ਲੱਗੇ ਹੋਏ, ਸਰਕਾਰ ਮੰਨ ਕੇ ਮੁਕਰ ਗਈ ਹੈ ਨਾ ਸਾਰਾ ਕੁਝ।
1: ਨਹੀਂ ਵੈਸੇ ਅੱਜ ਕੋਰਟ ਨੇ ਵਧੀਆ ਫੈਸਲਾ ਲਿਆ ਕਿ ਜੋ ਕੁਝ ਵੀ ਕੀਤਾ ਚਾਹੇ ਉਹ ਅੰਡਰ ਏਜ ਨੇ ਚਾਹੇ ਜਿੱਦਾਂ ਵੀ ਆ, ਉਹਨਾਂ ਦੇ ਸਾਰੇ ਪਰਚੇ ਸਾਰਾ ਕੁਝ ਕਲੀਨ ਚਿੱਟ ਦਿਓ, ਉਹਨਾਂ ਨੂੰ ਬਾਹਰ ਕੱਢੋ ਜਿਹੜੇ ਬੰਦ ਕੀਤੇ ਆ ਜਾਂ ਕਿੱਦਾਂ ਆ। ਬਾਕੀ ਉਹਨਾਂ ਦੀ ਥੱਲੇ ਜਿਹੜਾ ਪ੍ਰਸ਼ਾਸਨ ਹੈ ਉਹ ਤਾਂ ਚਲੋ ਕਮੀਆਂ ਤਾਂ ਰਹੀ ਜਾਂਦੀਆਂ, ਵਿਚਾਰੇ ਵਿੱਚ ਟੰਗੇ ਵੀ ਜਾਣੇ ਆ ਜੀ ਉਹਦੇ ਵਿੱਚ, ਜਾਂ ਜਿਹੜਾ ਉਹਨਾਂ ਦਾ ਡਾਟਾ ਹੈਗਾ ਹੋਰ ਸਾਰੀਆਂ ਚੀਜ਼ਾਂ ਨੇ ਉਹ ਇਹਦਾ ਪਬਲਿਕ ਨਹੀਂ ਕਰ ਸਕਦੇ, ਇਸਤੇਮਾਲ ਨਹੀਂ ਕਰ ਸਕਦੇ, ਉਹ ਜ਼ਰੂਰ ਕੋਰਟ ਨੇ ਕਿਹਾ ਹੈ ਜੀ।
0: ਹੁਣ ਤੁਸੀਂ ਇਹ ਦੱਸ ਲਓ ਕਿ ਜਿਹੜੇ ਕੁਛ ਸਾਦੇ ਕੱਪੜਿਆਂ ਵਿੱਚ ਦਾੜੀਆਂ ਵਧਾਈਆਂ ਹੋਈਆਂ, ਸੰਦੀਪ ਚੌਧਰੀ ਵੀ ਬਹੁਤ ਉਹਦੇ ਗੱਲਬਾਤ ਕੀਤੀ ਉਹਨਾਂ ਦੇ ਬਾਰੇ, ਚੱਪਲਾਂ ਪਾਈਆਂ ਹੋਈਆਂ ਸੀ
1: ਜੀ,
0: ਉਹ ਕੁੱਟ ਰਿਹਾ ਸੀ ਬੱਚਿਆਂ ਨੂੰ, ਉਹ ਕਹਿੰਦੇ ਵੀ ਕੌਣ ਸੀ
1: ਜੀ?
0: ਉਹ ਬੰਦੇ ਨੇ ਸਵਾਲ ਪੁੱਛਿਆ, ਉਹ BJP ਦਾ ਬੰਦਾ, ਉਹਨੂੰ ਜਵਾਬ ਹੀ ਕੋਈ ਨੀ ਉਹਦਾ, ਉਹਦੀ ਜਾਂਚ ਹੋਊਗੀ, ਕਹਿੰਦਾ ਜਾਂਚ ਨੂੰ ਕਿੰਨੇ ਸਾਲ ਲੱਗਣਗੇ, ਕਹਿੰਦਾ ਬੰਦੇ ਕੌਣ ਸੀ
1: ਜੀ?
0: ਤੁਸੀਂ ਤੁਸੀਂ ਸਰਕਾਰ ਅਜੇ ਤੱਕ ਦੱਸ ਨੀ ਸਕੀ ਵੀ ਉਹ ਕਿੱਥੋਂ ਆਏ ਸੀ ਬੰਦੇ, ਪੁਲਿਸ ਮੋਟੇ ਖੜੀ ਆ
1: ਜੀ,
0: ਪੁਲਿਸ ਦੇ ਸਾਹਮਣੇ ਬੰਦੇ ਬੱਚਿਆਂ ਨੂੰ ਕੁੱਟ ਰਹੇ, ਕੋਈ ਇਹਨਾਂ ਯੂਨੀਫਾਰਮ ਨੀ ਪਾਈ ਕੁਛ ਨੀ,
1: ਬਿਲਕੁਲ ਹੈ ਜੀ ਬਿਲਕੁਲ,
0: ਇਹਦਾ ਮਤਲਬ ਗੁੰਡੇ ਆ
1: ਜੀ,
0: ਸਰਕਾਰੀ ਗੁੰਡੇ ਆ ਉਹ,
1: ਬਿਲਕੁਲ ਹੈ ਜੀ ਜੀ।
0: ਬਾਕੀ ਅੰਨੀ ਪੀਵੇ ਕੁੱਤਾ ਚੱਟੇ, ਹਾਲਾਤ ਇੱਥੇ ਇਹੀ ਰਹਿਣੇ ਆ
1: ਜੀ, ਬਿਲਕੁਲ
0: ਹੈ ਨਾ, ਕਿਉਂਕਿ ਸੁਣਨ ਵਾਲਾ ਕੋਈ ਨੀ
1: ਜੀ,
0: ਜਿੱਥੇ ਵਕੀਲ ਵੀ ਰੋਣ ਲੱਗ ਪੈਣ ਫਿਰ ਉੱਥੇ ਬਾਕੀਆਂ ਦਾ ਕੀ ਸੁਣਿਆ ਜਾਣਾ,
1: ਬਿਲਕੁਲ ਹੈ ਜੀ ਬਿਲਕੁਲ ਜੀ।
0: ਚੰਗਾ ਜੀ ਭਾਰਜ ਵੀਰ,
1: ਸ਼ੁਕਰੀਆ ਜੀ,
0: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂ ਜੀ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਗੱਲ ਕਰਕੇ ਗਏ ਨੇ ਅਗਲੀ ਲਾਈਨ ਦੇ ਉੱਤੇ, ਆਪਣੇ ਨਾਲ ਗੁਰੀਮਾਨ ਜੀ ਨੇ, ਸਵਾਗਤ ਹੈ ਗੁਰੀਮਾਨ ਜੀ, ਸਵਾਗਤ ਹੈ ਜੀ।
2: ਬਾਈ ਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ, ਬਾਈ ਜੀ ਕੀ ਹਾਲ ਚਾਲ?
2: ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
2: ਹੋਰ ਠੀਕ ਠਾਕ ਵੀਰ ਜੀ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਕਹਿਣਾ ਚਾਹੋਗੇ?
2: ਮੈਂ ਸਤਨਾਮ ਬਾਈ ਜੀ ਦੀ ਗੱਲ ਸੁਣਦਾ ਜੀ, ਸੜਕਾਂ ਨੂੰ ਲੈ ਕੇ ਰੌਲਾ ਪਾ ਰਹੇ ਸੀ ਵੀ ਸੜਕਾਂ ਦਾ ਇਹ ਹਿਸਾਬ ਹੈ ਸਾਡੇ, ਤੁਸੀਂ ਇੱਕ ਸਾਲ ਦੀ ਗੱਲ ਕਰ ਰਹੇ ਹੋ ਜਿਹੜੇ ਮੋਹਾਲੀ ਖਰੜ ਜ਼ਿਲ੍ਹੇ ਵਾਲੇ ਸਾਡੇ ਵਰਗੇ

0: ਭਰਾ ਬੈਠੇ ਸਾਨੂੰ ਵੀ ਸਾਡੇ ਆ ਕੇ ਜਿਹੜਾ ਚਰਨ ਤਾਂ ਪਾਓ, ਇੱਥੇ 5 ਸਾਲ ਤੋਂ ਕੀ ਬਣ ਰਿਹਾ ਤਮਾਸ਼ਾ, ਉਹ ਵੀ ਤਾਂ ਦੇਖੋ ਤੁਸੀਂ ਆ ਕੇ।
1: ਬਿਲਕੁਲ ਹੈ ਜੀ,
0: ਇੱਕ ਮਤਲਬ 5 ਸਾਲ ਦੇ ਵਿੱਚ ਇਹਨਾਂ ਕੋਲੋਂ ਇੱਕ ਮਤਲਬ ਖਰੜ ਦਾ ਢਾਂਚਾ ਹੀ ਨਹੀਂ ਸੜਕਾਂ ਦਾ ਬਦਲਿਆ ਗਿਆ, ਤਾਂ ਬਾਕੀ ਤਾਂ ਬਹੁਤ ਦੂਰ ਦੀ ਗੱਲ
1: ਜੀ।
0: ਵੀ ਪਿੰਡਾਂ ਦੇ ਹਾਲ ਇੰਨੇ ਮਾੜੇ ਨੇ ਜੀ, ਸਾਨੂੰ ਪਤਾ ਸਾਡੀ, ਅਸੀਂ ਪਿੰਡਾਂ ਨੂੰ ਜਾਂਦੇ ਹਾਂ, ਸਾਡੀ ਗੱਡੀਆਂ ਦੀ ਹਾਲਤ ਨਾ, ਗੱਡੀਆਂ ਇੱਕ ਵਾਰੀ ਰੋਡ ਤੇ ਘੁੰਮ ਕੇ ਨਾ ਦੁਬਾਰਾ ਹੱਥ ਜੋੜ ਦਿੰਦੀ ਵੀ ਸਾਨੂੰ ਦੁਬਾਰਾ ਉਸ ਰਾਹ ਤੇ ਲੈ ਕੇ ਨਾ ਚਾਹੀਦਾ।
1: ਨਹੀਂ, ਖਰੜ ਵਾਲੀ ਬੇਬੀ 5 ਮਿੰਟਾਂ ਚ MSP ਨਹੀਂ ਦਿੰਦੀ ਸੀ,
0: ਉਹ MSP ਬਸ ਹਵਾ ਹੀ ਸੀ ਜੀ। MSP ਜਿੱਦਾਂ 5 ਮਿੰਟ ਦਿੰਦੀ, 5 ਮਿੰਟ ਸੜਕ ਵੀ ਬਣਾ ਗਈ ਸੀ ਉਹ ਆ ਕੇ।
1: ਨਹੀਂ ਪਹੁੰਚੇ ਚੱਕ ਕੇ ਉਦੋਂ ਜਦੋਂ ਫਲੱਡ ਆਏ ਸੀ, ਕੁਛ ਆਇਆ ਸੀ ਉਦੋਂ ਵੀ ਤੁਰੇ ਫਿਰਦੇ ਸੀ, ਕਹਿੰਦੇ ਤਰੱਕੀ ਬੜੀ ਕਰਾਤੀ
0: ਜੀ। ਕੁਛ ਵੀ ਨੀ ਭਾਰਜ ਵੀਰੇ, ਕੁਛ ਵੀ ਨੀ। ਮੈਂ ਕਹਿੰਦਾ ਅਸੀਂ ਮੰਗ ਪੱਤਰ ਦੇ, ਅਸੀਂ ਮੰਗ ਪੱਤਰ ਵੀ ਦੇ ਆਏ, ਪਹਿਲੀ ਗੱਲ ਤਾਂ ਬੀਬਾ ਜੀ ਮਿਲਦਾ ਹੀ ਨੀ
1: ਜੀ। ਅੱਛਾ ਜੀ,
0: ਹਾਂ ਮਿਲਦਾ ਹੀ ਨੀ, ਬਾਕੀ ਤਾਂ ਗੱਲਾਂ ਹੀ ਬਾਅਦ ਚ ਦੀਆਂ ਨੇ ਜੀ। ਮੰਗ ਪੱਤਰ ਵੀ ਦੇ ਆਏ, ਉਹ ਤੋਂ ਬਾਅਦ ਕੋਈ ਸੜਕ ਦਾ ਹਾਲ ਨੀ, ਕੋਈ ਕੁਛ ਦਾ ਹਾਲ ਨੀ। ਤੁਸੀਂ ਇੱਕ ਵਾਰੀ ਅੰਦਰ ਐਂਟਰ ਕਰਕੇ ਤਾਂ ਦੇਖੋ ਵੀ ਖਰੜ ਦੇ ਵਿੱਚ ਆ ਕੇ ਤੁਸੀਂ ਦੁਬਾਰਾ ਕਹਿਣਾ ਯਾਰ ਮੈਂ ਨੀ ਇੱਥੇ ਨੀ ਜਾਣਾ ਹੈ
1: ਜੀ।
0: ਜਿਹੜੇ ਅਸੀਂ ਬੰਦੇ ਰੋਜ਼ ਉੱਥੋਂ ਨਿਕਲ ਨਿਕਲ ਕੇ ਆਉਂਦੇ ਜਿੱਥੇ ਸਾਡੀ ਰਹਿਸ਼ ਆ, ਉੱਥੇ ਤੇ ਸਾਨੂੰ ਪੁੱਛ ਕੇ ਦੇਖੋ ਅਸੀਂ ਕਿੰਨੀ ਪ੍ਰੋਬਲਮ ਫੇਸ ਕਰਦੇ ਆ।
1: ਦੇਖੋ ਉਹਦੇ ਨਾਲ ਬਿਮਾਰੀਆਂ ਵੀ ਵਧਣੀਆਂ ਆ, ਸੱਟ ਪੇਟ ਵੀ ਲੱਗਦੀ ਆ, ਮੌਤਾਂ ਵੀ ਹੁੰਦੀਆਂ ਨੇ, ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨੀ ਹੈਗਾ ਜੀ। ਉਹ ਇਨਫਰਾਸਟ੍ਰਕਚਰ ਜਿਹੜਾ ਤਿਆਰ ਕਰਨ ਦੀ ਸਾਨੂੰ ਜ਼ਰੂਰਤ ਹੈ।
0: ਮੈਂ ਤੁਹਾਨੂੰ ਰੀਸੈਂਟ ਇਨਸੀਡੈਂਟ ਕੱਲ ਦਾ ਹੀ ਦੱਸ ਦਿੰਦਾ।
1: ਹਾਂਜੀ,
0: ਹੁਣ ਤੁਹਾਨੂੰ ਪਤਾ ਵੀ ਮੈਂ 3-4 ਦਿਨ ਤੋਂ ਇੱਥੇ ਆਇਆ ਨਹੀਂ ਸੀਗਾ ਤੁਹਾਡੇ ਲਾਈਵ ਸ਼ੋਅ ਦੇ ਵਿੱਚ।
1: ਹਾਂਜੀ,
0: ਕਿਉਂਕਿ ਮੇਰੇ ਮਾਤਾ ਜੀ ਥੋੜੇ ਜ਼ਿਆਦਾ ਬਿਮਾਰ ਪੈ ਗਏ ਸੀ, ਹਸਪੀਟਲ ਐਡਮਿਟ ਕੀਤੇ ਹੋਏ ਸੀਗੇ।
1: ਹੁਣ ਠੀਕ ਹੈ ਜੀ?
0: ਤੇ ਉਹਨਾਂ ਨੂੰ ਹਾਂ ਅੱਜ ਹੀ ਛੁੱਟੀ ਮਿਲੀ। ਹਾਂਜੀ ਹਾਂ, ਠੀਕ ਨੇ ਜੀ ਥੋੜੇ
1: ਜੀ।
0: ਤੇ ਉਹ ਜਦੋਂ ਮੈਂ ਛੁੱਟੀ ਕਰਾ ਕੇ ਮਾਤਾ ਨੂੰ ਲੈ ਕੇ ਜਾ ਰਿਹਾ, ਉੱਥੇ ਕੋਈ ਵੀਰ ਮੋਟਰਸਾਈਕਲ ਮਤਲਬ ਥੋੜਾ ਤੇਜ਼ ਚਲਾਈ ਆਉਂਦਾ ਸੀ
1: ਜੀ।
0: ਅਚਾਨਕ ਮੂਹਰੇ ਹਸਪੀਟਲ ਥੋੜੀ ਨਾਲ ਹੀ, ਮਤਲਬ ਜਗ੍ਹਾ ਇੰਨਾ ਖੱਡਾ ਡੂੰਘਾ ਹੈ ਜੀ, ਮਤਲਬ ਅਣਜਾਣ ਬੰਦੇ ਵਾਸਤੇ ਤਾਂ ਉਹ ਬਸ ਮੌਤ ਦਾ ਘਰ ਹੀ ਹੈ ਜੀ। ਉਹ ਮੁੰਡਾ ਫਿਰ ਰੋਕਦਾ ਰੋਕਦਾ ਮੋਟਰਸਾਈਕਲ ਦੇ ਖੱਡੇ ਦੇ ਵਿੱਚ ਬਚਿਆ, ਨਾਲ ਹੀ ਉੱਥੇ ਡਿੱਗਿਆ, ਨਾਲ ਹੀ ਉਹਦਾ ਸਿਰ ਖੁੱਲ ਗਿਆ ਜੀ
1: ਤੁਹਾਡੇ ਜੀ।
0: ਤੇ ਅਸੀਂ ਜਿਹੜੇ ਹਸਪੀਟਲ ਤੋਂ ਬਾਹਰ ਮਾਤਾ ਨੂੰ ਮੈਂ ਲੈ ਕੇ ਜਾਣਾ ਸੀ, ਪਹਿਲਾਂ ਉਹਨੂੰ ਫੜ ਕੇ ਅਸੀਂ ਅੰਦਰ ਹਸਪੀਟਲ ਨੂੰ ਦਾਖਲ ਕਰਵਾਇਆ ਜੀ। ਭਾਈ ਦੀ ਪੱਟੀ ਪੁੱਟੀ ਕਰੋ, ਪੱਗ ਬੰਨੀ ਹੋਈ ਵੀਰ ਚਰ ਦੀ, ਪੱਗ ਵੀ ਖਿਰਕੀ ਜੀ। ਇਹਨਾਂ ਨੂੰ ਮਤਲਬ ਇਹ ਚੀਜ਼ਾਂ ਦੇਖ ਕੇ ਵੀ ਸ਼ਰਮ ਨੀ ਆਉਂਦੀ ਵੀ ਇੱਥੇ ਮੌਤਾਂ ਹੋ ਰਹੀਆਂ, ਸੜਕ ਹਾਦਸੇ ਹੋ ਰਹੇ ਨੇ ਵੀ ਅਸੀਂ ਮਾੜਾ ਮੋਟਾ ਕੁਝ ਕਲੀਅਰ ਕਰ ਲਈਏ
1: ਜੀ।
0: ਇਹ ਇਹਨਾਂ ਦੀ ਇਹ ਉਪਲਬਧੀ ਹੈ 5 ਸਾਲਾਂ ਵਿੱਚ। ਹਾਲੇ 5 ਸਾਲ ਪਤਾ ਨੀ ਕਿਹੜੇ ਮੂੰਹ ਨਾਲ ਮੰਗਦੇ ਨੇ। ਉਧਰੋਂ ਹਰਜੋਤ ਬੈਨ ਸਾਹਿਬ ਹੁਣ ਇੰਨੀਆਂ ਡਾਂਗਾਂ ਮਾਰਨ ਤੋਂ ਬਾਅਦ ਕੱਲ ਬਿਆਨ ਦਿੰਦੇ ਨੇ ਵੀ ਅਸੀਂ ਹੁਣ ਸਫਾਈ ਕਰਮਚਾਰੀ ਪੱਕੇ ਕਰਾਂਗੇ ਜੀ, ਪੱਕੇ ਇਹਨਾਂ ਨੇ ਕੋਈ ਨੀ ਕਰਨੇ, ਮੰਗ ਪੱਤਰ ਦੇ ਦੇਣੇ, ਇਹਨਾਂ ਨੇ ਮੁੜ ਕੇ ਕਹਿਣਾ ਜੀ ਅਗਲੀ 5 ਸਾਲ ਲੈ ਕੇ ਆਓ, ਅੱਜ ਤੁਹਾਨੂੰ ਉਹ 5 ਸਾਲਾਂ ਚ ਪੂਰੇ
1: ਪੱਕੇ ਕਰਾਂਗੇ। ਬਿਲਕੁਲ ਇੱਕ ਦੋ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਨਾਲ ਕੱਲ ਨੂੰ ਵੀ ਬੈਠਕ ਹੈ ਤੇ ਉਹ ਮਸਲੇ ਹੱਲ ਕਰ ਲਏ ਜਾਣਗੇ ਤੇ ਵਾਪਸ ਡਿਊਟੀਆਂ ਤੇ ਆ ਜਾਣਗੇ ਜੀ।
0: ਭਾਈ ਸਾਹਿਬ ਜੀ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ, ਡਾਂਗਾ ਇੰਨੀਆਂ ਮਾਰੀਆਂ ਨੇ, ਸਿਰ ਲੱਤਾਂ ਖੋਲੇ ਉਹਨਾਂ ਦੇ, ਕਿਹੜੇ ਮੂੰਹ ਨਾਲ ਤੁਹਾਡੇ ਨਾਲ ਗੱਲ ਕਰਨਗੇ ਆ ਕੇ। ਤੁਸੀਂ ਇਹ ਦੇਖੋ ਜੀ, ਅਸੀਂ 4-5 ਮਹੀਨੇ ਤੋਂ ਸਾਡੇ ਖਰੜ ਮੋਹਾਲੀ ਦੇ ਵਿੱਚ ਕੋਈ ਰੀਡਿੰਗ ਲੈਣ ਨਹੀਂ ਆ ਰਿਹਾ
1: ਜੀ।
0: ਜੇ ਇਹ ਲਮਸਮ ਬਿੱਲ ਬਣਾ ਕੇ ਚਲੋ ਭੇਜੀ ਜਾਂਦੇ ਨੇ, ਚਲੋ ਕੋਈ ਭਗਤ ਵੀ ਰਹਿ ਗਏ ਜਿਹੜੇ ਕਹਿੰਦੇ ਵੀ ਕੱਲ ਨੂੰ ਵੱਧ ਨਾ ਜਾਵੇ, ਉਹ ਭਰੀ ਵੀ ਜਾਂਦੇ ਆ, ਜਿਹੜੇ ਢੀਠ ਬਣ ਕੇ ਬੈਠੇ ਉਹ ਬੈਠੇ ਆ
1: ਜੀ, ਬੈਠੇ ਨੇ ਜੀ।
0: ਹਾਂ ਜੇ ਅੱਛਾ, ਜੇ ਨਾ ਇੱਥੇ ਕੋਈ ਲਾਈਨ ਮੈਨ ਦੀ ਕੋਈ ਖਾਸ ਸੁਵਿਧਾ ਜੀ, ਕੋਈ ਰਾਤ ਨੂੰ ਮਤਲਬ ਕੋਈ ਦਿਨ ਜਾਂ ਕੋਈ ਬਿਜਲੀ ਦੀ ਪ੍ਰੋਬਲਮ ਆ ਜਾਵੇ, ਤਾਂ 4-4 ਘੰਟਾ ਕੋਈ ਬੰਦਾ ਆਉਂਦਾ ਨੀ ਹੈਗਾ, ਮੁੜ ਕੇ ਇਨਵਰਟਰ ਵੀ ਜਵਾਬ ਦੇ ਦਿੰਦੀ
1: ਆ। ਦੇਖੋ ਮੈਂ ਖਬਰ ਕਰਕੇ ਕਿੰਨੀ ਮੰਦਭਾਗੀ, PhD ਕਰਦੀ ਕੁੜੀ ਹੋਏਗੀ, 20-22 ਸਾਲਾਂ ਦੀ ਹੋਏਗੀ, ਉਸ ਤੋਂ ਜ਼ਿਆਦਾ ਤਾਂ ਨੀ, 25 ਸਾਲ ਦੀ ਹੋਏਗੀ ਵੱਧ ਤੋਂ ਵੱਧ ਜੀ, ਹਨਾ।
0: ਹਾਂਜੀ,
1: ਤੇ ਉਹ ਵਿਚਾਰੀ ਦੇਖੋ ਆਪਣੇ ਚੰਡੀਗੜ੍ਹ ਦੀ ਖਬਰ ਹੈ, ਏਡਾ ਵੱਡਾ ਕਹਿ ਸਕਦੇ
0: ਹਾਂ,
1: ਹਾਂਜੀ ਪੰਜਾਬ ਯੂਨੀਵਰਸਿਟੀ ਦੀ, ਤੇ ਉੱਥੇ ਹਾਲਾਤ ਨੇ ਦੇਖੋ ਕਿ ਖੰਬੇ ਨੂੰ ਹੱਥ ਪਾਇਆ ਤਾਂ ਉਹ ਸ਼ਾਰਟ ਹੋਇਆ ਪਿਆ ਸੀ ਜੀ, ਉਹ ਵਿਚਾਰੀ ਜਾਨ ਦੇ ਗਈ ਜੀ, ਆਪਣੀ ਮਾਪਿਆਂ ਦੇ ਸੁਪਨੇ ਰੁਲ ਗਏ ਸਾਰੇ।
0: ਸਰਕਾਰੀ ਤੰਤਰ ਦਾ ਹਾਲ ਤਾਂ ਤੁਸੀਂ ਨਾ ਛੱਡ ਦੋ ਵੀ, ਸਰਕਾਰੀ ਇਹ ਇੰਨਾ ਜ਼ਿਆਦਾ ਮਾੜਾ ਹਾਲ ਹੈ ਨਾ
1: ਜੀ,
0: ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਇਸ ਟਾਈਮ ਕਰੰਟਲੀ ਪੂਰੀ ਪੋਲਿਟਿਕਸ ਚੱਲ ਰਹੀ ਹੈ ਜੀ, ਪੂਰੀ ਸੈਂਟਰ ਗੌਰਮੈਂਟ ਦੀ ਪੂਰੀ
1: ਜੀ।
0: ਨਿਆਣਿਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ ਕਿ ਉੱਥੇ ਗੁੱਡੀ, ਮੈਨੂੰ ਤਾਂ ਨਾਂ ਨਹੀਂ ਚੇਤੇ ਹੈਗਾ ਵੀ ਕੀ ਆ ਉਹ ਗੁੱਡੀ, ਇੰਨਾ ਇਹਨਾਂ ਦਾ
1: ਤਰਕਸ਼ੀਲ, ਤਰਕਸ਼ੀਲ ਸੋਸਾਇਟੀ ਦੇ ਨਾਲ ਜੁੜੇ ਹੋਏ ਨੇ ਮੇਰੇ ਖਿਆਲ ਨਾਲ। ਬਿਲਕੁਲ ਹਾਂਜੀ, ਕੁੜੀ ਹੈਗੀ ਆ।
0: ਹਾਂਜੀ
1: ਜੀ, ਪਹਿਲਾਂ ਵੀ ਉਹ ਬੋਲਦੀ ਰਹੀ ਆ ਜੀ। ਹਾਂਜੀ
0: ਹਾਂਜੀ, ਉਹ ਲੈਕਚਰਾਰ ਕੀ, GC ਕੀ, ਸਾਰੇ ਮਤਲਬ ਇੱਕ ਪਾਸੇ ਖੜੇ ਨੇ, ਉਹ ਕੁੜੀ ਤੇ ਸਟੂਡੈਂਟ ਇਕੱਲੇ ਇੱਕ ਪਾਸੇ ਖੜੇ।
1: ਬਿਲਕੁਲ ਹੈ ਜੀ,
0: ਇਹਨਾਂ ਕੋਲੋਂ ਮਤਲਬ ਜਿੱਥੇ ਤੱਕ ਮੈਨੂੰ ਸੁਣਨੇ ਚ ਆਉਂਦਾ ਨਾ ਜੀ, ਰੌਲਾ ਤਾਂ ਇਹ ਹੈ ਵੀ ਪੰਜਾਬ ਯੂਨੀਵਰਸਿਟੀ ਨੂੰ ਫੰਡ ਇਸ਼ੂ ਹੁੰਦੇ ਆ ਹਰੇਕ ਸਾਲ, ਮੇ ਬੀ ਜੇ ਮੈਂ ਗਲਤ ਨਾ ਹੋਵਾਂ, ਤੇ ਉਹਦੇ ਵਿੱਚੋਂ ਕੁਛ ਪਰਸੈਂਟੇਜ ਸੈਂਟਰ ਗੌਰਮੈਂਟ ਦਿੰਦੀ ਤੇ ਕੁਛ ਪਰਸੈਂਟੇਜ ਪੰਜਾਬ ਗੌਰਮੈਂਟ ਦਿੰਦੀ ਹੈ।
1: ਜੀ
0: ਪਰ ਪਿੱਛੇ ਜਦ ਦੀ ਇਹ ਸਰਕਾਰ ਬਣੀ ਹੈ ਜੀ, ਇਹਨਾਂ ਨੇ ਉਹਨਾਂ ਨੂੰ 4-5 ਸਾਲਾਂ ਚ ਕੋਈ ਫੰਡ ਦਿੱਤਾ ਹੀ ਨਹੀਂ
1: ਜੀ।
0: ਤੇ ਸੈਂਟਰ ਗੌਰਮੈਂਟ ਦਾ ਇਹ ਇਸ਼ੂ ਹੈ ਵੀ ਜੇ ਫੰਡ ਅਸੀਂ ਦੇਣੇ ਹੈ ਤਾਂ ਇਹਨੂੰ ਚਲਾਵਾਂਗੇ,
1: ਸਾਡੇ ਅੰਡਰ ਆਵੇ ਫਿਰ ਅਸੀਂ ਚਲਾਵਾਂਗੇ। ਬਿਲਕੁਲ ਜੀ,
0: ਬਿਲਕੁਲ ਬਿਲਕੁਲ ਜੀ, ਇਸੇ ਕਰਕੇ। ਪਰ ਇਹਨਾਂ ਨੇ ਜਾ ਕੇ ਉੱਥੇ ਇੱਕ ਵਾਰ ਇਹ ਨਹੀਂ, ਨਾ ਕੋਈ ਸੈਂਟਰ ਨਾਲ ਕੋਈ ਗੱਲਬਾਤ ਕੀਤੀ ਹੈ, ਨਾ ਬੱਚੇ ਨੂੰ ਕੋਈ ਇਹਨਾਂ ਨੇ ਕੋਡ ਕੀਤਾ ਵੀ ਹਾਂ ਅਸੀਂ ਭਾਈ ਥੋੜਾ ਕੁਛ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਉੱਥੇ ਹੁਣ ਬੱਚੇ ਪੜ੍ਹਨ ਜਾਂਦੇ ਨੇ, ਹੁਣ ਦੇਖੋ ਜੇ ਪੜ੍ਹਾਈ ਦਾ ਏ, ਜੇ ਪੜ੍ਹਾਈ ਨੂੰ ਛੱਡ ਕੇ ਉਹ ਬੱਚੇ ਸਿਆਸਤ ਕਰਨਗੇ ਜਾਂ ਇਹਨਾਂ ਦਾ ਖਿਲਾਫ਼ ਖੜੇ ਹੋਣਗੇ, ਪੜ੍ਹਨਗੇ ਜਾਂ ਕੀ ਕਰਨਗੇ?
1: ਬਿਲਕੁਲ ਹੈ ਜੀ,
0: ਉਹਦਾ ਫਿਊਚਰ ਤਾਂ ਖਰਾਬ ਕਰ ਰਹੇ ਹੈ ਜੀ।
1: ਹਰ ਜਗ੍ਹਾ ਧਰਮ ਜਾਂ ਉਹ ਪੋਲਿਟਿਕਸ ਬਾੜੀ ਜਾ ਰਹੀ ਹੈ ਨਾ ਜੀ, ਉਹੀ ਬੈਰ ਵਿਰੋਧ ਖੜਾ ਕੀਤਾ ਜਾ ਰਿਹਾ। ਉਹ ਕਾਲਜਾਂ ਸਕੂਲਾਂ ਦੇ ਵਿੱਚ ਆਹੀ ਜਿਹੜਾ ਕਹਿ ਸਕਦੇ ਹਾਂ ਕਿ ਪੁਰਾਣੀਆਂ ਪਰੰਪਰਾਵਾਂ ਉਹ ਫਿਰ ਬਾੜਨ ਲੱਗੇ ਹੋਏ, ਉਹ ਚੀਜ਼ਾਂ ਇਸ਼ੂ ਬਣ ਰਹੇ ਨੇ,
0: ਬੜਨ ਲੱਗੇ ਹੋਏ ਆ ਜੀ।
1: ਜੀ
0: ਹਾਂਜੀ ਹਾਂਜੀ, ਇਹ ਮਤਲਬ ਫ੍ਰੀ ਯਾਤਰਾ ਚਲਾ ਰਹੀ ਹੈ
1: ਜੀ,
0: ਉਹਦੀ ਹਾਲੇ ਜ਼ਰੂਰਤ ਮੈਨੂੰ ਨਹੀਂ ਲੱਗਦਾ ਵੀ ਹੈਗੀ ਹੈ ਜੀ। ਮੈਨੂੰ ਨਹੀਂ ਪਤਾ ਵੀ ਹੋਰ ਦੁਨੀਆ ਕੀ ਸੋਚਦੀ ਹੋਊਗੀ, ਪਰ ਜਿੱਥੇ ਤੱਕ ਮੈਨੂੰ ਲੱਗਦਾ ਉਹਦੀ ਲੋੜ ਨਹੀਂ। ਜਿਹੜੇ ਆਪਾਂ ਉੱਥੇ ਪੈਸੇ ਖਰਾਬ ਕਰ ਰਹੇ ਹਾਂ, ਤੁਸੀਂ ਆਪਣੀ ਸਿੱਖਿਆ ਤੰਤਰ ਦੇ ਵਿੱਚ ਕਿਉਂ ਨਹੀਂ ਲਾਉਂਦੇ?
1: ਉਹ ਬਾਈ ਜੀ, ਉਹ ਹਰ ਕਿਸੇ ਦਾ ਧਰਮ ਨਿੱਜ ਹੋਣਾ ਚਾਹੀਦਾ, ਸਰਕਾਰਾਂ ਦੇ ਫਰਜ਼ ਥੋੜੀ ਬਣਦੇ ਆ ਕਿ ਯਾਤਰਾਵਾਂ ਕਰਾਉਂਦੇ। ਫਿਰ ਜਿਹੜੇ ਮੰਨਣਾ ਜੋ ਮੰਨਣਾ ਮੰਨੀ ਜਾਵੇ ਜੀ।
0: ਹਾਂ ਬਿਲਕੁਲ ਜੀ, ਸਰਕਾਰਾਂ ਦਾ ਕੰਮ ਥੋੜੀ ਹੈ, ਸਰਕਾਰ ਦਾ ਕੰਮ ਹੈ ਆਪਣੇ ਆਪਣੇ ਜਿਹੜੇ ਜਿਹਦੇ ਜੋ ਸੂਬੇ ਨੇ ਜੋ ਜ਼ਿਲ੍ਹੇ ਨੇ ਜਿਹਦੇ ਜਾਂ ਮੁੱਖ ਮੰਤਰੀ ਪੂਰੇ ਪੰਜਾਬ ਦਾ ਬੈਠਾ ਉਹਨੂੰ, ਸਿੱਖਿਆ ਮੰਤਰੀ ਹਰਜੋਤ ਮੈਂਸ ਨੂੰ ਬਣਾ ਹੋਇਆ, ਇਹਨੂੰ ਚਾਹੀਦਾ ਵੀ ਮੈਂ ਕਿਹੜੇ ਕੰਮ, ਮੈਨੂੰ ਕਿਹੜੇ ਕੰਮ ਲਈ ਮੰਤਰੀ ਬਣਾਇਆ ਤੇ ਮੈਂ ਕਰ ਕੀ ਰਿਹਾ। ਤੇ ਮਤਲਬ ਇਹ ਹੈਗੇ ਸਿੱਖਿਆ ਮੰਤਰੀ ਤੇ ਕੋਰਟ ਕਰ ਰਹੇ ਇਹ ਮਤਲਬ ਸਫਾਈ ਕਰਮਚਾਰੀਆਂ ਨੂੰ, ਇਹਨੂੰ ਪੁੱਛੋ ਵੀ ਥੋੜਾ ਕ੍ਰਾਈਟੇਰੀਆ ਹੈਗਾ ਜੀ ਉਹ?
1: ਨਹੀਂ ਜੀ, ਨਹੀਂ ਬਿਲਕੁਲ ਨਹੀਂ ਜੀ।
0: ਪੰਜਾਬ ਸਾਡਾ ਸਿੱਖਿਆ ਵਿੱਚ ਨੰਬਰ 1 ਹੈ ਜੀ। ਮੈਨੂੰ ਦੱਸੋ ਜੀ, ਸਰਕਾਰੀ ਮਤਲਬ ਸਰਕਾਰੀ ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਨੇ, ਨਵਾਂ ਕੋਈ ਬਣਿਆ ਨਹੀਂ,
1: ਐਂਟਰੀ ਬੱਚਿਆਂ ਦੀ ਘਟ ਗਈ ਹੈ,
0: ਨਾ ਕੋਈ ਨਵੀਂ ਭਰਤੀ ਹੋਈ, ਨੰਬਰ 1 ਕਿਹੜੇ ਹਿਸਾਬ ਨਾਲ ਬਣਾ ਦਿੰਦੇ
1: ਜੀ? ਆ ਪਿੱਛੇ ਦੇਖੋ, ਆਪ ਹੀ ਘਿਰ ਗਏ ਮੁੱਖ ਮੰਤਰੀ ਸਾਹਿਬ ਕਿ ਉਹ ਕੁੜੀ ਕਹਿੰਦੀ ਜਦੋਂ ਮੈਂ ਪਲੱਸ 2 ਚ ਸੀ ਉਦੋਂ ਬਾਇਓ ਦਾ ਮੇਰਾ ਪ੍ਰੋਫੈਸਰ ਹੈਣੀ ਸੀ, ਤੇ ਜਦੋਂ ਮੈਂ ਪਲੱਸ 2 ਚ ਹੋਈ ਹਾਂ ਤਾਂ ਕੈਮਿਸਟਰੀ ਦਾ ਹੈਣੀ ਸੀ ਜੀ। ਕਹਿੰਦੇ ਜੀ 1032 ਅਸੀਂ ਲਾ ਰਹੇ ਹਾਂ ਜੀ, ਕਦੋਂ ਲਾਉਣੇ ਆ ਉਹ? 4.5 ਸਾਲ ਹੋ ਗਏ ਤੁਹਾਨੂੰ।
0: ਇਹ ਤਾਂ ਬੇਸ਼ਰਮ ਬੈਠੇ ਨੇ ਜੀ, ਬਿਲਕੁਲ ਬੇਸ਼ਰਮ ਬੈਠੇ ਨੇ। ਅੱਜ ਸੀਚੇਵਾਲ ਸਾਹਿਬ ਜੀ ਨੇ ਕਿਹਾ ਵੀ ਮੈਨੂੰ ਗਨਮੈਨ ਦੀ ਲੋੜ ਨਹੀਂ, ਤੁਸੀਂ ਸੀਚੇਵਾਲ ਤੇ ਹੀ ਆ ਜਾਓ ਜੀ। ਆਪਣਾ ਮਤਲਬ ਸਿਆਸਤ ਤੋਂ ਪਹਿਲਾਂ ਉਹਨਾਂ ਦਾ ਅਹੁਦਾ ਕੀ ਸੀ, ਲੋਕ ਉਹਨਾਂ ਨੂੰ ਕਿੰਨੀ ਰਿਸਪੈਕਟ?
1: ਬਿਲਕੁਲ ਹੈ ਜੀ, ਬਿਲਕੁਲ
0: ਠੀਕ ਹੈ ਜੀ। ਹੁਣ ਜਦ ਇਹ ਪਾਰਟੀ ਚ ਆਏ ਨੇ, ਮੈਂ ਨੀ ਕਹਿੰਦਾ ਵੀ ਚਲੋ ਵੀ ਤੁਹਾਡੇ ਸਾਰਾ ਕੁਛ ਤੁਹਾਡੇ ਹੱਥ ਚ ਹੈ, ਤੁਸੀਂ ਵੀ ਸਾਰਾ ਕੁਛ ਕਰ ਸਕਦੇ। ਜੇ ਨਹੀਂ ਕਰ ਸਕਦੇ, ਐਟ ਲੀਸਟ ਤੁਸੀਂ ਜਿੱਥੇ ਤੁਹਾਡੀ ਗੌਰਮੈਂਟ ਗਲਤ ਹੈ ਤੁਸੀਂ ਉਹ ਆਪਣਾ ਅਸੈਂਬਲੀ
1: ਰਜਾਇਣ ਦੇ ਕੇ ਪਰੇ ਹੋਵੋ, ਲੋਕ ਤੁਹਾਨੂੰ ਉਦਾਂ ਹੀ ਹੱਥਾਂ ਤੇ ਚੱਕੀ ਫਿਰਦੇ ਆ। ਬਿਲਕੁਲ ਆ ਭਾਈ, ਨਹੀਂ ਭਾਈ ਗਲਤ ਹੋ ਰਿਹਾ, ਗੱਲ ਨਹੀਂ ਬੜੀ।
0: ਹਾਂਜੀ ਹਾਂ, ਇਹਨਾਂ ਦੇ ਇਹਨਾਂ ਨਾਲੋਂ ਤਾਂ ਫੇਰ ਵੀ ਮੈਂ ਕਿਤੇ ਨਾ ਕਿਤੇ ਨਾ ਮਤਲਬ ਵਿਜੇ ਕੁਮਾਰ ਪ੍ਰਤਾਪ ਨੂੰ ਬਹੁਤ ਵਧੀਆ ਸਮਝੇ, ਜਿਹੜੇ ਮਤਲਬ ਪੰਜਾਬ ਨੂੰ ਲੈ ਕੇ ਆਪਣੀ ਜ਼ਮੀਰ ਨੂੰ ਲੈ ਕੇ ਇਹਨਾਂ ਤੋਂ ਵੱਖ ਹੋ ਕੇ ਬਹਿ ਗਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਇਹਨਾਂ ਦਾ ਇੰਨਾ ਸਟੈਂਡ ਨੀ, ਇਹਨਾਂ ਇੰਨਾ ਸਟੈਂਡ ਨੀ ਬਣਿਆ ਵੀ ਮੈਂ ਇਹਨਾਂ ਨੂੰ ਇਹ ਕਹਿ ਸਕਾਂ ਜਿੱਥੇ ਤੁਸੀਂ ਗਲਤ ਹੈ ਜੀ ਗਲਤ ਹੈ। ਇੰਨੇ ਮੈਂ ਕਹਿੰਦਾ ਤੁਸੀਂ ਲਾਓ ਰੋਡਵੇਜ਼ ਵਾਲੇ
1: ਜੀ,
0: ਸਫਾਈ ਕਰਮਚਾਰੀ ਮਨਰੇਗਾ ਵਾਲੇ ਲਾ ਲਓ ਜੀ, ਤੁਸੀਂ ਬਿਜਲੀ ਮਹਿਕਮੇ ਵਾਲੇ ਲਾ ਲਓ ਜੀ, ਫਿਰ ਕਿਸਾਨ ਲਾ ਲਓ, ਮਜ਼ਦੂਰ ਲਾ ਲਓ, ਇਹਨਾਂ ਨੇ ਕਿਹੜਾ ਬੰਦਾ ਐਸਾ ਛੱਡਿਆ?
1: ਪਟਵਾਰੀ ਹੋਏ ਨੇ ਪਿੱਛੇ, ਸਮਾਂ ਪੰਗਾ ਪਿਆ ਰਿਹਾ ਜਾਂ ਮਾਲ ਮਹਿਕਮਾ ਹੋ ਗਿਆ ਜੀ ਕਈ। ਬਿਲਕੁਲ,
0: ਤੇ ਜਿਹੜੇ ਸਕੂਲ ਚ ਜਾ ਕੇ ਬੱਚੇ ਨੂੰ ਕੋਟ ਕਰ ਰਹੇ ਹੈ ਵੀ ਅਸੀਂ ਸਿੱਖਿਆ ਤੰਤਰ ਬੱਚੇ, ਅੱਧੇ ਤਾਂ ਬੱਚੇ ਉਹਨਾਂ ਦੇ ਵਿੱਚ ਪੜ੍ਹਦੇ ਨੇ ਜਿਨ੍ਹਾਂ ਦੇ ਮਾਂ ਪਿਓ ਨੇ ਕੁੱਟੇ ਨੇ।
1: ਬਿਲਕੁਲ ਹੈ,
0: ਤੇ ਪਤਾ ਨੀ ਉਹਨਾਂ ਬੱਚਿਆਂ ਮੂਹਰੇ ਕਿਹੜਾ ਮੂੰਹ ਲੈ ਕੇ ਪੇਸ਼ ਹੋਏ ਨੇ, ਮੈਨੂੰ ਅੱਜ ਤੱਕ ਸਮਝ ਚ ਨਹੀਂ ਆਉਂਦੀ
1: ਜੀ।
0: ਤੇ ਸਾਡੀ ਸਾਡੇ ਬੀਬਾ ਜੀ ਇੱਥੇ ਬੈਠੇ, ਹੁਣ ਇੱਕ ਦਿਨ ਮੀਂਹ ਪਿਆ ਜੀ, ਤੁਸੀਂ ਜਾ ਕੇ ਨਾ ਮਤਲਬ ਜੀਰਕਪੁਰ ਦਾ ਹਾਲ ਔਰ ਮੋਹਾਲੀ ਦਾ ਹਾਲ ਦੇਖਿਓ, ਉਹਦੇ ਗੱਡੀਆਂ ਡੁੱਬ ਪਾਣੀ ਖੜਾ ਹੋ ਗਿਆ ਸੀ ਇੱਕ ਦਿਨ ਦੇ ਵਿੱਚ
1: ਜੀ।
0: ਕੋਈ ਸੀਵਰੇਜ ਲਾਈਨ ਨੀ ਜੀ, ਕੋਈ ਲੈਣਾ ਨੀ, ਕੋਈ ਦੇਣਾ ਨੀ, ਮਤਲਬ ਇਹ ਤਾਂ ਮਤਲਬ ਸਿਰਫ ਇੱਕ ਦੂਜੇ ਨੂੰ ਨਿੰਦਣ ਦੀ ਸਿਆਸਤ ਕਰ ਰਹੇ ਨੇ, ਬਾਦਲ ਨੇ ਕਰ ਲਿਆ ਜੀ, ਕਾਂਗਰਸ ਨੇ ਕਰ ਲਿਆ, ਆਪਣੀ ਇਹਨਾਂ ਦੀ ਕੋਈ ਉਪਲਬਧੀ ਨੀ, ਕੋਈ ਅਚੀਵਮੈਂਟ ਨੀ, ਨਾ ਇਹ ਨਾ ਇਹਨਾਂ ਨੇ ਹੈਗੀ ਹੈ, ਨਾ ਇਹ ਗਿਣਾ ਸਕਦੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹੁਣ 1000 ਰੁਪਏ ਦੀ ਸਕੀਮ ਚਲਾਈ ਸੀ, ਉਹ ਵੀ ਕੋਰਟ ਨੇ ਬੰਦ ਕਰ ਦਿੱਤੀ,
1: ਕਰਤੀ ਜੀ, ਬਿਲਕੁਲ ਹੈ ਜੀ।
0: ਹਾਂ ਮੇਰੇ ਮਦਰ ਐਡ, ਚਲੋ ਆਪਾਂ ਨਾ ਕੀ ਸੁਣਿਆ ਤੇ ਯਕੀਨ ਨੀ ਕਰਦੇ, ਆਪਾਂ ਤਾਂ ਉਹ ਗੱਲਾਂ ਕਰਾਂ ਸਾਡੇ ਸਾਹਮਣੇ ਬੀਤੀਆਂ। ਹੁਣ ਸਾਡੀ ਜਿੱਥੇ ਮਦਰ ਐਡਮਿਟ ਸੀ ਉਹਦੇ ਬਿਲਕੁਲ ਸਾਹਮਣੇ ਕੋਈ ਡਾਇਬਿਟਿਕ ਪੇਸ਼ੈਂਟ ਐਡਮਿਟ ਸੀਗਾ
1: ਜੀ।
0: ਚਲੋ ਜਦੋਂ ਉਹਨਾਂ ਨੂੰ ਛੁੱਟੀ ਮਿਲਣੀ ਸੀ, ਉਹਨਾਂ ਨੇ ਭਗਵੰਤ ਮਾਨ ਵਾਲਾ ਆਪਣਾ ਕਾਰਡ ਦਿੱਤਾ ਵੀ ਇਹ ਕਾਰਡ ਵੀ ਅਸੀਂ ਚਲਾਉਣਾ ਜੀ, ਉਹਦੇ ਵਿੱਚੋਂ ਨਾ ਡਾਕਟਰਾਂ ਨੇ ਸਾਫ਼ ਜਵਾਬ ਦਿੱਤਾ ਵੀ ਇਹ ਸਾਡੇ ਨੀ ਚੱਲਦਾ, ਇਹ ਸਾਡੇ ਖਰੜ ਮੋਹਾਲੀ ਚੱਲਦਾ ਹੀ ਨੀ ਜੀ ਕਿਸੇ ਕੋਲੇ ਜੀ। ਫਿਰ ਦੱਸੋ ਵੀ 10 ਲੱਖ ਦੇ ਕਾਰਡ ਬਣਾ ਕੇ ਤੁਸੀਂ ਬੰਨਣ ਦਾ ਕੀ
1: ਕਰਨਾ ਕੀ ਚੱਲਣੀ? ਬਿਲਕੁਲ ਹੈ ਜੀ,
0: ਹੈ ਨਾ ਜੀ। ਉਹਦੇ ਮਤਲਬ ਦੁਨੀਆਂ ਨੂੰ ਮੂਰਖ ਬਣਾਈ ਜਾਣਾ, ਝੂਠ ਦੇ ਕੁਫਰ ਦੀ ਗੱਪਾਂ ਦੀ ਸਿਆਸਤ ਕਰੀ ਜਾਣੀ ਹਰ ਵੇਲੇ।
1: ਉਹ ਤਾਂ ਬਾਈ ਜੀ ਵਿਜ਼ਿਟਿੰਗ ਕਾਰਡ ਹੁੰਦੇ ਨਾ, ਜਿੱਦਾਂ ਕਿ ਸਾਨੂੰ ਆਹ ਪਤਾ ਆ, ਐਡਰੈਸ ਚੇਤੇ ਰੱਖਿਓ ਸਾਨੂੰ, ਉਹ ਕੰਮ ਆ ਵਿਜ਼ਿਟਿੰਗ ਕਾਰਡ ਹੈ ਜੀ।
0: ਬਿਲਕੁਲ ਬਿਲਕੁਲ
1: ਜੀ,
0: ਬਿਲਕੁਲ ਵੇਸਟਿੰਗ ਕਾਰਡ ਹੀ ਨੇ ਜੀ, ਉਹ ਪੂਰਾ ਰਾਸ਼ਨ ਕਾਰਡ ਸ਼ੁਰੂ ਕਰ ਦਿੱਤੇ ਵੀ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਸਾਰਾ ਕੁਝ ਆਨਲਾਈਨ ਹੋ ਰਿਹਾ ਹੈ, ਜਾਂ ਇਹਦੇ ਵਿੱਚ ਰਾਸ਼ਨ ਕਾਰਡਾਂ ਦੀ ਪੁੱਛੋ, ਇਹਨਾਂ ਨੂੰ ਕੀ ਲੋੜ ਪੈਗੀ ਤੁਹਾਨੂੰ
1: ਜੀ ਆਨਲਾਈਨ
0: ਮਤਲਬ
1: ਰਜਿਸਟ੍ਰੇਸ਼ਨ
0: ਉਹ
1: ਕਰਾਓ ਤੁਸੀਂ,
0: ਬੰਦਾ।
1: ਜਿਹੜਾ ਜੰਮਦਾ ਬੱਚਾ ਆ ਜਾਂ ਕੋਈ ਪਰਿਵਾਰਕ ਮੈਂਬਰ ਵਿਛੜ ਗਿਆ, ਚਲੇ ਗਿਆ ਦੁਨੀਆ ਤੋਂ, ਆ ਸਾਰਾ ਕੁਝ ਆਨਲਾਈਨ ਹੋਵੇ ਜੀ, ਆ ਫਿਰ SIR ਦਾ ਰੋਲਾ ਨਾ ਪਵੇ, ਫਿਰ ਉਹ ਚੀਜ਼ਾਂ ਦਾ ਫਿਰ ਉਹ ਤੁਸੀਂ ਛੇੜ ਰਹੇ ਹੋ ਉਹਨਾਂ ਚੀਜ਼ਾਂ ਨੂੰ ਜੋ ਪਿਛਲੇ ਸਮਿਆਂ ਦੇ ਵਿੱਚ ਗਲਤੀਆਂ ਕੀਤੀਆਂ ਨੇ। ਉਦਾਂ ਅਸੀਂ ਚੰਦ ਦੇ ਉੱਤੇ ਪਹੁੰਚੇ ਹੋਏ ਆ ਜੀ, ਤੇ ਗੱਲਾਂ ਕਰਦੇ ਆ ਜੀ, ਉਹ ਸਨ 16ਵੀਂ ਸਦੀ ਦੀਆਂ ਜੀ।
0: 16ਵੀਂ ਸਦੀ ਵਾਲੀਆਂ ਬਿਲਕੁਲ
1: ਜੀ,
0: ਜੀ ਆਪਾਂ ਹੁਣ 22ਵੀਂ ਸਦੀ ਚ ਅੱਗੇ ਅੱਗੇ ਪ੍ਰਵੇਸ਼ ਕਰਨਾ, 21 ਚ ਫਿਰਦੇ ਆ ਆਪਾਂ,
1: ਬਿਲਕੁਲ
0: ਤੇ ਹਾਲੇ ਵੀ ਇਹਨਾਂ ਦੀ ਆਹੀ ਗੱਲਾਂ ਚੱਲਦੀਆਂ,
1: ਗੱਲਾਂ ਚੱਲਦੀਆਂ ਜੀ।
0: ਅੱਜ ਇਆਲੀ ਸਾਹਿਬ ਹੁਣ ਕੱਲ ਮੇਰੇ ਖਿਆਲ ਮੋਹਾਲੀ ਅੰਬ ਸਾਹਿਬ ਇਕੱਠ ਕਰਨ ਦੀ
1: ਹਾਂਜੀ ਕੱਲ
0: ਸੀ,
1: ਨੂੰ ਕਰ ਰਹੇ ਨੇ
0: ਜੀ ਅੱਜ ਮੋਹਾਲੀ। ਹਾਂਜੀ ਮੈਂ ਮੋਹਾਲੀ ਹੋ ਕੇ ਆਇਆ ਸੀ, ਚਲੋ ਮੈਂ ਫਿਰ ਮੇਨ ਜਿਹੜਾ ਮੈਂ ਫੀਲ ਕਰਦਾ ਮੇਨ ਮੋਟਿਵ ਤਾਂ ਉਹਨਾਂ ਦਾ ਦੇਖੋ ਹੈਗਾ ਤਾਂ ਸਿਆਸੀ, ਇਹ ਜੇ ਸਿਆਸੀ ਚਾਲ ਚੱਲੀ ਹੋਈ ਹੈ।
1: ਹਾਂ ਬਿਲਕੁਲ,
0: ਸ਼ਾਇਦ ਮੇਰੇ ਖਿਆਲ ਅੰਮ੍ਰਿਤ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਮਤਲਬ ਉਹਨੂੰ ਰਿਹਾ ਨੂੰ ਲੈ ਕੇ,
1: ਉਹ ਬਿਆਨ ਦੇ ਹਿਸਾਬ ਦੇ ਨਾਲ ਉਹ ਆਪਣੇ ਆਪ ਦੇ ਵਿੱਚ ਵੀ ਡਰ ਰਹੇ ਨੇ, ਬਿਆਨ ਦੇ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਵੀ ਡਰ ਰਹੇ ਨੇ ਕਿ ਕੱਲ ਨੂੰ ਕੋਈ ਭਾਣਾ ਨਾ ਵਾਪਰ ਜਾਵੇ, ਅੰਜਾਮ ਤਾਂ ਇਹਨਾਂ ਦੇ ਉੱਤੇ ਹੀ ਹੋਣਾ ਨਾ ਸਾਰਾ ਜੀ।
0: ਹਾਂਜੀ ਹਾਂਜੀ, ਫੇਰ ਦੂਸਰੀ ਗੱਲ ਅੱਛਾ ਇਸ ਚੀਜ਼ ਨੂੰ ਕਵਰ ਅਪ ਕਰਨ ਲਈ ਇਹਨਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਵੀ ਐਡ
1: ਨਾਲ
0: ਐਡ
1: ਕਰ ਲਿਆ ਜੀ।
0: ਠੀਕ ਹੈ, ਦੂਸਰੀ ਗੱਲ ਫਿਰ ਇਹਨਾਂ ਨੇ ਦੇਖੋ ਅੱਜ ਕੋਡ ਕੀ ਕੀਤਾ, ਅਕਾਲੀ ਜਥੇਬੰਦੀ ਜੀ,
1: ਜੀ
0: ਕਾਂਗਰਸ ਜਥੇਬੰਦੀ ਜੀ, ਇਹਨਾਂ ਨੂੰ ਪੁੱਛਿਆ ਜਾਵੇ ਭਾਈ ਤੁਸੀਂ ਇੰਨੇ ਸਿਆਣੇ ਬਿਆਣੇ ਬੰਦੇ ਹੈ, ਤੁਸੀਂ ਕਿੰਨੇ ਸਾਲ ਤੋਂ ਸਿਆਸਤ ਕਰ ਰਹੇ ਹੈ, ਇੱਕ ਸਿਆਸੀ ਪਾਰਟੀ ਔਰ ਜਥੇਬੰਦੀ ਵਿੱਚ ਤੁਹਾਨੂੰ ਫਰਕ ਨੀ ਪਤਾ ਵੀ ਕੀ ਹੁੰਦਾ
1: ਜੀ। ਨਾਲੇ ਦੇਖੋ ਇਹਨਾਂ ਦਾ ਕਿੰਨਾ ਕਿੰਨਾ ਸਮਾਂ ਲੰਮਾ ਇਹਨਾਂ ਦਾ ਕੈਰੀਅਰ ਆ ਸਿਆਸਤ ਦੇ ਵਿੱਚ, ਇਹ ਹੋ ਗਏ ਝਿੰਡਾ ਜੀ ਹੋ ਗਏ, ਪੁਰਾਣੇ ਅਕਾਲੀ ਹੋ ਗਏ, ਤੇ ਉਹ ਅੱਜ ਦੇ ਮੁੰਡੇ ਨੂੰ ਦੇਖ ਲੋ ਆਪਣਾ ਅੰਮ੍ਰਿਤਪਾਲ ਦਾ, ਆਪਾਂ ਨੂੰ ਪਤਾ ਹੀ ਹੈ ਕਿੱਥੋਂ ਸ਼ੁਰੂ ਹੋਇਆ ਕੀ ਹੋਇਆ, ਤੇ ਉਹਨੂੰ ਰੱਬ ਬਣਾ ਲਿਆ ਇਹਨਾਂ ਸਿਆਸਤ ਦਾ ਇਹਨਾਂ ਨੇ ਦੇਖ ਲੋ।
0: ਦੇਖੋ ਅੰਮ੍ਰਿਤਪਾਲ ਦੀ ਗੱਲ ਏਦਾਂ, ਦੇਖੋ ਜੇ ਜੇ ਤੁਸੀਂ ਗੱਲ ਕਰਦੇ ਆ ਵੀ ਇੱਕ ਮਤਲਬ ਬੱਚਿਆਂ ਨੂੰ ਅੱਜ ਕੱਲ ਆਪਣੀ ਗੁਰੂ ਵੱਲ ਚਟਕ ਲਾਉਣ ਦੀ ਗੱਲ, ਉਹ ਬੜੀ ਬੜੀ ਵਧੀਆ ਅਚੀਵਮੈਂਟ ਹੈ ਜੀ, ਅੰਮ੍ਰਿਤਪਾਨ ਕਰਾਉਣਾ ਬੜੀ ਵਧੀਆ ਅਚੀਵਮੈਂਟ ਹੈ
1: ਬਾਈ ਜੀ। ਚਲੋ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਗੇ, ਜੋ ਉਹਨਾਂ ਦਾ ਪਿਛੋਕੜ ਹੈ ਨਾ, ਜੋ ਉਹਨਾਂ ਦੇ ਪੇਜ ਚੱਲਦੇ ਸੀਗੇ, ਜੋ ਉਹਨਾਂ ਨੇ ਪਿੱਛੇ ਕੀਤਾ ਹੈ, ਉਹਨੂੰ ਭੁਲਾਇਆ ਨਹੀਂ ਨਾ ਜਾ ਸਕਦਾ ਜੀ।
0: ਹਾਂਜੀ ਹਾਂਜੀ, ਉਹ ਕਿੱਥੋਂ ਇੱਕ ਟਰੱਕ ਡਰਾਈਵਰ ਤੋਂ ਦੁਬਈ ਤੋਂ ਲੈ ਕੇ
1: ਕਿਹੜੀ
0: ਸ਼ਿਫਟ ਕੀਤੀ ਹੈ ਇੱਥੇ, ਤੇ ਉਹ ਮਤਲਬ ਇਹ ਤਾਂ ਸਾਰਾ ਮੈਨੂੰ ਪਤਾ ਜੀ, ਸੈਂਟਰ ਗੌਰਮੈਂਟ ਦੀ ਚੱਲ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ,
0: ਇਹ ਪੰਜਾਬ ਚ ਵੰਡ ਪਾਈ ਜਾ ਰਹੀ ਵੋਟਾਂ ਦੀ, ਹੋਰ ਕੁਛ ਨੀ,
1: ਹੋਰ ਕੁਛ ਨੀ,
0: ਖਿਲਾਰ ਕੇ ਨਾ ਆਪਣੇ ਆਪ ਨੂੰ ਮੂਹਰੇ ਲੈ ਕੇ ਆਉਣਾ।
1: ਹਾਂ ਬਿਲਕੁਲ, ਉਹੀ ਹੈ ਜੀ, ਖੇਡ ਉਹੀ ਹੈ ਜੀ,
0: ਇਹੀ ਕੰਮ ਹੋਣਾ ਜੀ। ਤੁਸੀਂ ਦੇਖੋ ਚਲੋ ਜੋ ਵੀ ਇਕੱਠ ਕਰ ਰਹੇ ਨੇ ਜੀ, ਚਲੋ ਆਪਣੇ ਵੱਲੋਂ ਤਾਂ ਵਧੀਆ ਕਰ ਰਹੇ ਨੇ, ਪਰ ਆਪਣੀ ਪੰਜਾਬ ਸਰਕਾਰ ਨੇ ਕੀ ਕਰਿਆ ਹੋਇਆ ਜੀ, ਇਕੱਠ ਹੋਣ ਤੋਂ ਪਹਿਲੇ ਅੱਜ ਸ਼ਾਮ ਨੂੰ ਨਾ ਪੁਲਿਸ ਵਾਲੇ ਪੂਰੀ ਮਤਲਬ ਤੈਨਾਤੀ ਕਰਤੀ।
1: ਹਾਂ ਉਹ ਤਾਂ ਪਹਿਲਾਂ ਹੀ ਹੈ ਜੀ, ਬਿਲਕੁਲ ਹੈ ਜੀ।
0: ਠੀਕ ਹੈ ਜੀ, ਜਦ ਮਤਲਬ ਇੱਕ ਮਤਲਬ ਉਹਨਾਂ ਦੇ ਮੁੱਦੇ ਸਹੀ ਨੇ, ਜਾਓ ਸਿਆਸੀ ਪਾਰਟੀਆਂ ਆ ਰਹੀਆਂ ਨੇ, ਇੱਕ ਗੁਰਦੁਆਰੇ ਸਾਹਿਬ ਇਕੱਠ ਕਰਨਾ ਜੀ, ਤੁਸੀਂ ਉਹਨਾਂ ਨੂੰ ਮਤਲਬ ਪਹਿਲੇ ਹੀ ਮਤਲਬ ਪੁਲਿਸ ਭੇਜ ਕੇ ਤਿਆਰੀ ਕੀ ਸਿੱਧ ਕਰਨਾ ਚਾਹੁੰਦੇ, ਤੁਸੀਂ ਉਹਦੇ ਵਿੱਚ ਸ਼ਮੂਲੀਅਤ ਲੈ ਕੇ ਆਪਣੇ ਆਪ ਨੂੰ ਸਹੀ ਤਾਂ ਕੀ ਸਾਬਿਤ ਕਰਨਾ, ਤੁਸੀਂ ਫੇਰ ਅੱਗੇ ਤੁਸੀਂ ਮਾੜੇ, ਤੁਸੀਂ ਹੋਰ ਮਾੜੇ ਬਣ ਕੇ ਸਾਹਮਣੇ ਆ ਰਹੇ ਆ ਜੀ, ਪੁਲਿਸ ਇਕੱਠੀ ਕਰਕੇ।
1: ਇਸ ਦੁੱਖੋ ਦੇਖੋ ਉਦੋਂ ਜੋ ਕੁਝ ਵੀ, ਚਾਹੇ ਬੇਅਦਬੀ ਦਾ ਮੁੱਦਾ ਸੀ, ਚਾਹੇ ਕੁਛ ਵੀ ਸੀ, ਇਕੱਠੇ ਹੋ ਕੇ ਸਾਰੇ ਜਾਣੇ ਗਏ ਸੀ, ਆਪਣਾ ਖੂਨ ਪਾਇਆ ਸੀ ਇਹਨਾਂ ਨੇ ਉਹਦੇ ਵਿੱਚ ਬਾਠੇ ਦੇ ਵਿੱਚ, ਤੇ ਆਪਣੇ ਬਾਦਲ ਸਾਹਿਬ ਵੱਡੇ ਆਏ ਸੀ ਬਾਹਰ, ਕਹਿੰਦੇ ਲਿਆਓ ਆਹ ਨੀ, ਕਹਿੰਦੇ ਇੱਦਾਂ ਨੀ, ਆਹ ਚੀਜ਼ ਨੀ, ਖੂਨ ਨੀ, ਮਤਲਬ ਕਿ ਪਿਆਰ ਦੇ ਨਾਲ ਗੱਲ ਕਰੋ। ਉਹ ਗੱਲ ਸੁਣਦੇ ਵੀ ਸੀਗੇ, ਚਲੋ ਜਿੱਦਾਂ ਮਰਜ਼ੀ ਹੈ,
0: ਸੁਣਦੇ ਸੀ ਜੀ, 100% ਸੁਣਦੇ ਸੀ ਜੀ, ਅਸੀਂ ਖੁਦ ਦੇਖੇ ਆ। ਮੈਂ ਆਈ ਥਿੰਕ ਨਾ ਮੈਂ ਉਹਨਾਂ ਬਾਪੂ ਬਲਕੌਰ ਜੀ ਦੇ ਬਿਆਨ ਸੁਣਦਾ ਸੀ, ਉਹ ਕਹਿੰਦੇ ਜੀ ਵੀ ਅਸੀਂ ਇੱਕ ਦਿਨ ਮਤਲਬ ਅਸੀਂ ਨਾ ਨੌਕਰੀ ਕਰਦੇ ਸੀ, ਪਰ ਸਾਨੂੰ ਕੋਈ ਨੌਕਰੀ ਚ ਪੇਸ਼ੇ ਚ ਤਨਖਾਹ ਦੀ ਕੋਈ ਦਿੱਕਤ ਆ ਰਹੀ ਸੀ, ਅਸੀਂ ਬਾਦਲ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀਗੇ ਧਰਨਾ ਲਾ ਕੇ। ਚਲੋ ਐਟ ਦੈਟ ਟਾਈਮ ਜਦੋਂ ਅਸੀਂ ਉੱਥੇ ਪਹੁੰਚੇ, ਉਹਨਾਂ ਦੇ ਘਰੇ ਉਹ ਪ੍ਰੈਜੈਂਟ ਨਹੀਂ ਸੀਗੇ, ਅਸੀਂ ਮਤਲਬ 3-4 ਘੰਟੇ ਉੱਥੇ ਕੋਲੇ ਬੈਠੇ ਰਹੇ, ਬਾਦਲ ਸਾਹਿਬ ਘਰੇ ਆਏ ਨੇ, ਪਹਿਲਾਂ ਉਹਨਾਂ ਨੇ ਅੰਦਰ ਹੀ ਪੁੱਛਿਆ ਵੀ ਯਾਰ ਸਾਡੇ ਭਾਈ ਭੈਣ ਆਏ ਨੇ, ਸਾਡੇ
1: ਚਾਹ ਪਾਣੀ ਪਿਲਾਓ,
0: ਤੁਸੀਂ ਉਹਨਾਂ ਨੂੰ ਚਾਹ ਦਿੱਤੀ ਕਿ ਨਹੀਂ, ਪਾਣੀ ਦਿੱਤਾ ਕਿ ਨਹੀਂ ਦਿੱਤਾ।
1: ਬਿਲਕੁਲ ਹੈ, ਬਿਲਕੁਲ,
0: ਠੀਕ ਹੈ ਜੀ। ਤੇ ਚਲੋ ਹੁਣ ਤੁਸੀਂ ਚਲੋ ਆਪਾਂ ਇਹ ਉਹਨਾਂ ਨੂੰ ਮਾੜੇ ਕਹਿੰਦੇ ਨੇ ਜੀ, ਮੈਂ ਕਹਿੰਦਾ 100,000 ਮਾੜੇ ਹੋਣਗੇ, ਪਰ ਛੋਟੇ ਨਾਲ ਮਾੜੇ ਨੀ ਹੈਗੇ ਜਿੰਨਾ।
1: ਬਿਲਕੁਲ ਬਿਲਕੁਲ, ਇੱਕ ਰਿਸਪੈਕਟ ਹੁੰਦੀ ਸੀ, ਚਲੋ ਬਖਰੇਵੇਂ ਹੋ ਸਕਦੇ ਆ, ਮੁੱਦਿਆਂ ਦੇ ਬਖਰੇਵੇਂ ਹੋ ਸਕਦੇ ਆ, ਪਰ ਇੱਕ ਸਤਿਕਾਰ ਤਾਂ ਬਣਦਾ ਨਾ, ਹਰ ਕਿਸੇ ਦਾ ਸਤਿਕਾਰ ਬਣਦਾ ਜੀ, ਜੀ
0: ਬਣਦਾ ਜੀ, ਬਣਦਾ ਹਰੇਕ। ਹੁਣ ਤੁਸੀਂ ਸਫਾਈ ਕਰਮਚਾਰੀ ਨੂੰ ਦੇਖਦੇ ਆ ਜੀ, ਗਟਰਾਂ ਦੇ ਵਿੱਚ ਬੜੇ ਨੇ, ਗਟਰਾਂ ਦੇ ਵਿੱਚ ਕਿਹੜੀ ਕਿਹੜੀ ਗੈਸਾਂ ਚੱਲਦੀਆਂ ਨੇ ਜੀ, ਮੌਤ ਨਾਲ ਖੇਡਦੇ ਆ ਅਗਲੇ
1: ਜੀ,
0: ਤੇ ਤੁਸੀਂ ਮਤਲਬ ਉਹਨਾਂ ਦੀ ਸੁਣਵਾਈ ਤਾਂ ਕੀ ਕਰਨੀ, ਤੁਸੀਂ ਉਹਨਾਂ ਨੂੰ ਕੁੱਟਣ ਲੱਗੇ, ਇਹਨੂੰ ਸ਼ਰਮ ਨੀ ਆਉਂਦੀ ਜੀ ਇਹ ਜੇ ਕੰਮ ਕਰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ,
0: ਉਹ ਤੁਹਾਡਾ ਮੇਰਾ ਤੁਹਾਡਾ ਸਾਰਾ ਦਾ ਗੰਦ ਹੀ ਸਾਫ਼ ਕਰ ਰਹੇ ਨੇ
1: ਜੀ,
0: ਜਦਕਿ ਮੇਰੇ ਹਿਸਾਬ ਨਾਲ ਜਿਹਾ ਜਿਹਾ ਉਹਨਾਂ ਦਾ ਕੰਮ ਆ, ਉਹਨਾਂ ਨੂੰ ਤਨਖਾਹ ਸਾਨੂੰ ਵੱਧ
1: ਦੇਣੀ ਚਾਹੀਦੀ ਹੈ, ਬਿਲਕੁਲ ਉਹਨਾਂ ਨੂੰ ਹੋਰ ਸੇਫਟੀ ਜੋ ਵੀ ਹੈਗਾ ਕਿੱਟ ਹੈਗੀ ਆ ਸਾਰਾ ਕੁਝ ਦੇਣਾ ਚਾਹੀਦਾ ਜੀ ਬੇਖਾਲਾ
0: ਦੇਣਾ ਚਾਹੀਦਾ ਜੀ ਬਿਲਕੁਲ।
1: ਜੀ
0: ਇਹਨਾਂ ਨੇ ਕੁਛ ਨਹੀਂ ਜੀ ਕੀਤਾ ਹੈਗਾ, ਮੈਂ ਕਹਿੰਦਾ ਅਸੀਂ ਭਾਈ ਸਾਹਿਬ ਸਤਨਾਮ ਜੀ ਆਪਣੇ ਹਲਕੇ ਨੂੰ ਲੈ ਕੇ
1: ਜੀ
0: ਮਤਲਬ ਬੋਲ ਕੇ ਗਏ ਨੇ ਜੀ, ਮੈਂ ਆਪਣੇ ਹਲਕੇ
1: ਹਾਂ
0: ਨੂੰ ਲੈ ਕੇ
1: ਬਿਲਕੁਲ
0: ਨਾ,
1: ਹੈ ਜੀ
0: ਸਾਡੇ ਹੋਰ ਵੀ ਵੱਖ ਵੱਖ ਹਲਕਿਆਂ ਦੇ ਨੇ
1: ਜੀ
0: ਉੱਥੇ ਵੀ, ਮੈਨੂੰ ਇਹ ਤਾਂ ਦੱਸ ਦੋ ਪੰਜਾਬ ਦਾ ਕਿਹੜਾ ਮਤਲਬ ਇਹਨਾਂ ਦੇ ਆਉਣ
1: ਇਲਾਕਾ
0: ਤੋਂ
1: ਜਿਹੜਾ
0: ਬਾਅਦ
1: ਸੁਧਰ
0: ਕਿਹੜਾ
1: ਗਿਆ
0: ਜ਼ਿਲ੍ਹਾ ਜਾਂ ਕਿਹੜਾ ਸੂਬਾ ਹੈ ਜਿਹੜਾ ਖੁਸ਼ਹਾਲ ਮਾੜਾ ਮੋਟਾ ਹੋਇਆ ਵੀ।
1: ਜੀ
0: ਬਾਕੀ ਹਾਂ ਇਹਨਾਂ ਦੇ ਜਿਹੜੇ ਚਾਰ ਪੰਜ ਹੈਗੇ ਬਣੇ ਹੋਏ ਹੱਥਕੰਡੇ ਜੀ, ਉਹ ਤਾਂ ਦੇਖੋ ਜੀ ਇਹਨਾਂ ਉਹ ਤਾਂ ਐ ਵੀ ਜਿਵੇਂ ਵਿਆਹੇ ਨੀ ਹੁੰਦੇ ਇਹਨਾਂ ਨਾਲ,
1: ਜੀ
0: ਇੱਦਾਂ ਕਰਦੇ ਨੇ ਵੀ ਬਸ
1: ਹਾਂ ਬਿਲਕੁਲ
0: ਮਾਨ ਸਾਹਿਬ ਹੀ ਨੇ ਜੀ, ਹੋਰ ਤਾਂ ਸਾਡਾ ਕਦਮ ਕੋਈ ਨੀ।
1: ਬਿਲਕੁਲ ਹੈ ਜੀ, ਬਿਲਕੁਲ ਦਰਸਤ ਹੈ। ਥੈਂਕ ਯੂ ਮਾਨ,
0: ਇਹ ਹਾਲ ਹੈ ਜੀ ਭਾਈ ਸਾਹਿਬ।
1: ਸ਼ੁਕਰੀਆ ਭਾਈ ਜੀ ਜੁੜੇ ਤੁਸੀਂ, ਵਿਚਾਰ ਸਾਂਝੇ ਕੀਤੇ,
0: ਧੰਨਵਾਦ।
1: ਥੈਂਕ ਯੂ, ਸਤਿ ਸ੍ਰੀ ਅਕਾਲ।
0: ਧੰਨਵਾਦ।
1: ਲੋ ਦੋਸਤੋ, ਇਸ ਸਾਂਝ ਗੁਰੀ ਮਾਨ ਜੀ ਆਪਣੇ ਨਾਲ ਕੈਨੇਡਾ ਦੇ ਉੱਤੇ ਆਖਰੀ ਲਾਈਨ ਲੈਨੇ ਆ, ਆਪਾਂ ਮਾਫੀ ਚਾਹੁੰਦਾ ਬਾਈ ਜੀ, 10 ਮਿੰਟ 11 ਮਿੰਟ ਤੋਂ ਹੋਲਡ ਦੇ ਉੱਤੇ ਨੇ। ਗੁਰਮੇਲ ਦਾਦੂ ਜੀ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ,
1: ਸਤਿ ਸ੍ਰੀ ਅਕਾਲ
2: ਸਾਰੇ ਸੁਣਨ ਵਾਲੇ ਜਿਹੜਾ ਮਿੱਤਰ,
1: ਸਤਿ ਸ੍ਰੀ ਅਕਾਲ ਜੀ। ਮਾਫੀ ਚਾਹੁੰਦਾ ਹੋਲਡ ਤੇ ਰੱਖਿਆ ਤੁਹਾਨੂੰ ਇੰਨੇ ਚਿਰ।
2: ਨਹੀਂ ਨਹੀਂ ਕੋਈ ਗੱਲ ਨਹੀਂ, ਅੱਜ ਦੇ ਦਿਨ ਮਾਫੀ ਕੋਈ ਨਹੀਂ, ਅੱਜ ਆਪਾਂ ਵਿਹਲੇ ਹੀ ਆ ਜੀ, ਕੁਛ ਕਰ ਨਹੀਂ।
1: ਫਿਰ ਠੀਕ ਹੈ ਜੀ, ਆਉਣ ਦਿਓ ਜੀ।
2: ਹਾਂਜੀ, ਤੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਰੋਜ਼ ਹੀ ਸੁਣਦੇ ਆ, ਸੋਹਣਾ ਜੀ। ਤੇ ਮੈਂ ਤਾਂ ਬਸ ਤੁਹਾਡੇ ਨਾਲ ਜਾਂਦੇ ਜਾਂਦੇ ਸੁਖਪਾਲ ਜੀ ਦੀਆਂ ਚਾਰ ਲਾਈਨਾਂ ਲਿਖੀਆਂ ਹੋਈਆਂ ਸਾਂਝੀਆਂ ਕਰਦਾ
1: ਜਰੂਰ ਜੀ।
2: ਤੇ ਉਹਦਾ ਸਿਰਲੇਖ ਹੈ ਸਬਜ਼ੀ ਮੰਡੀ।
1: ਸਬਜ਼ੀ ਮੰਡੀ, ਕਿਆ ਬਾਤ ਹੈ ਜੀ।
2: ਕਹਿੰਦਾ, ਮੈਂ ਨੌਕਰੀ ਦੇਣ ਵਾਲੇ ਸਾਹਮਣੇ ਬੈਠਾ ਹਾਂ, ਘਰ ਮੇਰੀ ਧੀ ਰਿਸ਼ਤਾ ਕਰਨ ਆਏ ਬੰਦਿਆਂ ਸਾਹਮਣੇ ਬੈਠੀ ਹੈ
1: ਜੀ।
2: ਬਾਹਰ ਸੜਕ ਤੇ ਕੋਈ ਔਰਤ ਕੇਲਿਆਂ ਵਾਲੀ ਰੇਹੜੀ ਅੱਗੇ ਖਲੋਤੀ ਹੈ।
1: ਵਾਹ ਜੀ।
2: ਚਾਰ ਸਪੇਰੇ ਆਵਾਜ਼ਾਂ ਗੂੰਜ ਰਹੀਆਂ ਹਨ, ਹਾਂ ਜੀ ਆਪਣੀ ਯੋਗਤਾ ਦੱਸੋ
1: ਜੀ।
2: ਬੀਬਾ ਤੂੰ ਕਿੱਥੋਂ ਤੱਕ ਪੜ੍ਹੀ ਹੋਈ ਹੈ, ਫੇ ਭਾਈ ਤੇਰੇ ਕਿਲੇ ਚੰਗੇ ਵੀ ਹਨ। ਅਸੀਂ 40 ਜਣਿਆਂ ਦਾ ਇੰਟਰਵਿਊ ਕਰਾਂਗੇ, ਫਿਰ ਦੱਸਾਂਗੇ
1: ਜੀ।
2: ਸਾਡੇ ਮੁੰਡੇ ਲਈ ਬੜੇ ਰਿਸ਼ਤੇ ਆਏ, ਸੋਚਿਆ ਤੁਹਾਡੀ ਕੁੜੀ ਵੀ ਵੇਖ ਲਈਏ
1: ਜੀ।
2: ਸਾਰਾ ਬਾਜ਼ਾਰ ਫੋਲ ਮਾਰਿਆ, ਚੱਜ ਦਾ ਕੇਲਾ ਨਹੀਂ ਮਿਲਿਆ।
1: ਕਿਆ ਬਾਤ ਹੈ ਜੀ, ਬਹੁਤ ਖੂਬ
2: ਜੀ। ਮੈਂ ਕੰਮ ਵਿੱਚ ਲੱਕ ਤੋੜ ਮਿਹਨਤ ਕਰਾਂਗਾ, ਸਾਡੀ ਕੁੜੀ ਘਰ ਦਾ ਸਾਰਾ ਕੰਮ ਸਾਂਭ ਲਵੇਗੀ, ਸਾਡੇ ਕੇਲੇ ਖਾਓਗੇ ਤਾਂ ਯਾਦ ਰੱਖੋਗੇ
1: ਜੀ।
2: ਤੁਸੀਂ ਸਾਡੀ ਕੰਪਨੀ ਲਈ ਕਿੰਨੇ ਗਾਹਕ ਬਣਾ ਸਕਦੇ ਹੋ
1: ਜੀ?
2: ਵਿਆਹ ਵਿੱਚ ਲੈਣ ਦੇਣ ਦੀ ਗੱਲ ਹੁਣੇ ਕਰ ਲਈਏ ਤਾਂ ਚੰਗਾ ਹੈ।
1: ਵਾਹ ਜੀ,
2: ਵੇ ਭਾਈ ਕੇਲਿਆਂ ਦਾ ਠੀਕ ਠੀਕ ਮੁੱਲ ਲਾ। ਅਸੀਂ 6 ਮਹੀਨੇ ਵੇਖਾਂਗੇ, ਤੁਹਾਡਾ ਕੰਮ ਚੰਗਾ ਹੋਇਆ ਤਾਂ ਅੱਗੋਂ ਰੱਖਾਂਗੇ
1: ਜੀ।
2: ਸਾਡੀ ਪਹਿਲੀ ਨੂੰ ਚੰਗੀ ਨਹੀਂ ਨਿਕਲੀ, ਅਸੀਂ ਤਾਂ ਵਾਪਸ ਘੱਲ ਦਿੱਤੀ। ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਦੇਵਾਂਗੀ। ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਜਾਵਾਂਗੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਹਾਲਾਤ ਇਹੀ ਹੈ ਜੀ, ਸਾਡੇ ਮੁਲਕ ਦੇ ਹਾਲਾਤ ਇਹ ਲੱਗਦੇ ਨੇ ਜਿਹੜੀ ਗੱਲ ਤੁਸੀਂ ਸੁਣਾਈ ਆ। ਮੰਡੀ ਬਣੀ ਹੋਈ ਹੈ ਜੀ, ਜਿਹਦਾ ਦਾ ਲੱਗਦਾ ਲਾਈ ਜਾਂਦਾ ਜੀ।
2: ਇਹ ਬਸ ਡੂੰਘੀ ਗੱਲ ਆ ਜੀ। ਤੇ ਇੱਕ ਮੈਂ ਤੁਹਾਨੂੰ ਵੀਡੀਓ ਭੇਜੀ ਆ, ਤੁਸੀਂ ਦੇਖਿਓ ਕੋਕੋ, ਸ਼ਾਇਦ ਤੁਸੀਂ ਪਹਿਲਾਂ ਵੀ ਉਹਦੇ ਬਾਰੇ ਸੁਣਿਆ ਹੋਵੇ।
1: ਇੱਕ ਪ੍ਰੋਗਰਾਮ ਨੀ
2: ਕੋਕੋ,
1: ਫਿਲਮ ਸੀ ਜਾਂ ਪ੍ਰੋਗਰਾਮ ਸੀ ਕੋਕੋ?
2: ਨਹੀਂ ਫਿਲਮ ਨੀ ਜੀ, ਇੱਕ ਇਹ ਨਾ ਗੋਰੀਲਾ ਹੈਗਾ ਤੇ ਉਹ ਜਿਵੇਂ ਬੋਡੀ ਉਹਨੇ ਸਾਇਨ ਲੈਂਗੁਏਜ ਦੇ ਵਿੱਚ ਸੁਨੇਹਾ ਦਿੱਤਾ, ਉਹਦੀ 50 ਸੈਕਿੰਡ ਦੀ ਵੀਡੀਓ ਤੇ ਨਾਲ ਉਹ ਬੇਟੀ ਨੂੰ ਮੈਂ ਕਿਹਾ ਸੀ, ਮੈਂ ਕਿਹਾ ਪੁੱਤ ਇਹਦੇ ਤੇ ਤੂੰ ਕੁਛ ਲਿਖ
1: ਜੀ।
2: ਤੇ ਉਹਨੇ ਫਿਰ ਉਹਦੇ ਤੇ ਜਿੰਨੀ ਕੁ ਤੋਂ ਹੋਇਆ ਉਹਨੇ ਆਪਦਾ ਆਸੇ ਪਾਸੇ ਸਰਚ ਕਰਕੇ ਦੇਖ ਕੇ ਉਹਨੇ ਉਹਦੇ ਤੇ ਉਹਦੇ ਬਾਰੇ ਲਿਖਿਆ। ਤੁਸੀਂ ਦੇਖੋ ਬੜੀ ਅਮੇਜਿੰਗ ਆ ਉਹ, ਥੋੜਾ ਜਿਹਾ ਉਹਨੂੰ ਪੜ੍ਹ ਕੇ ਦੇਖਿਓ ਤੁਸੀਂ, ਤੁਸੀਂ ਵੀ ਉਹਦੇ ਵਿੱਚ ਕੁਛ ਜੋੜਿਓ ਆਪਦਾ
1: ਜ਼ਰੂਰ,
2: ਜੇ ਤੁਹਾਨੂੰ ਕੁਛ ਹੋਰ ਲੱਭਿਆ ਤਾਂ
1: ਜੀ,
2: ਤਾਂ ਬੜੀ ਉਹ ਵਧੀਆ ਹੈਗੀ ਆ
1: ਜੀ।
2: ਤੇ ਬਾਕੀ ਚੜ੍ਹਦੀ ਕਲਾ ਚ ਰਹੋ ਜੀ, ਬਹੁਤ ਸੋਹਣਾ ਜੀ ਸਭ ਕੁਛ, ਠੀਕ ਠਾਕ ਚੱਲ ਰਿਹਾ ਜੀ।
1: ਥੈਂਕ ਯੂ,
2: ਜੋ ਵਾਸਤੇ ਰਹੋ, ਸਤਿ ਸ੍ਰੀ ਅਕਾਲ, ਮੁਹੱਬਤ ਜਿੰਦਾਬਾਦ, ਜ਼ਿੰਦਗੀ
1: ਜਿੰਦਾਬਾਦ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸਨ, ਗੱਲਬਾਤ ਸਾਂਝੀ ਕਰਕੇ ਗਏ। ਜਾਂਦੇ ਜਾਂਦੇ ਤੁਹਾਡੇ ਦੋਸਤਾਂ ਦੇ ਸੁਨੇਹੇ ਲੈ ਕੇ ਤੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਤੇ 2.25 ਘੰਟੇ ਆਪਾਂ ਨੂੰ ਹੋ ਗਏ ਲੱਗਿਆ ਨੂੰ। ਤੇ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਸੁਨੇਹੇ ਦੀ ਗੱਲ ਕਰ ਲਈਏ ਤਾਂ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀਏ ਸਭ ਦੋਸਤਾਂ ਨੂੰ, ਪਰਿਵਾਰ ਨੂੰ ਤੇ ਵੀਰਾਂ ਨੂੰ, ਭੈਣਾਂ ਨੂੰ। ਤੇ ਪਰਮਿੰਦਰ ਜੀ ਕਹਿੰਦੇ ਲਾਈਕ ਨੰਬਰ 1। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਗੁਲਾਬ ਦੇ ਫੁੱਲ ਭੇਜਦੇ ਨੇ ਨਾਲ, ਤੇ ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਜਾਣੀਆਂ ਚਾਲ ਜੀ ਦੁਆਬਾ ਰੇਡੀਓ ਲਿਖਿਆ, ਨਾਲ ਰੇਡੀਓ ਦੀ ਲੋਗੋ ਭੇਜੇ ਨੇ ਤੇ ਨਾਲ ਗੁਲਾਬ ਦੇ ਫੁੱਲ ਤੇ ਸਤਿ ਸ੍ਰੀ ਅਕਾਲ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 5। ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਰਾਜਨ ਜੀ ਕਹਿੰਦੇ ਆ ਕਰੋ ਜੀ ਸਤਿਕਾਰਯੋਗ ਕੰਗਣਾ ਦੇ ਨਾਲ ਸ਼ੁਰੂਆਤ ਜੀ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਆ। ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਕਹਿੰਦੇ ਆ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਕਹਿੰਦੇ ਭਾਰਜਵੀਰ 99% ਘਰਾਂ ਦੇ ਵਿੱਚ ਅਰਥ ਨਹੀਂ ਕੀਤਾ ਹੋਇਆ ਜੀ, ਤੇ ਇਹ ਵੀ ਕਰੰਟ ਲੱਗਣ ਦਾ ਬਹੁਤ ਵੱਡਾ ਜਿਹੜਾ ਕਾਰਨ ਹੈਗਾ ਆ। ਕੋਠੀ ਤੇ ਕਰੋੜਾਂ ਲਾ ਦੇਣਗੇ ਪਰ ਪੂਰੇ ਘਰ ਨੂੰ 50-60 ਹਜ਼ਾਰ ਰੁਪਏ ਲਾ ਕੇ ਇਹੋ ਜਿਹੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਸਕਦਾ ਹੈ ਜੀ। ਬਿਲਕੁਲ ਦਰੁਸਤ ਸੁਝਾਅ ਹੈ ਤੁਹਾਡਾ ਜੀ, ਅਰਥ ਦੀ ਬਹੁਤ ਅਹਿਮੀਅਤ ਹੈ। ਜਾਣੀਆਂ ਚੱਲ ਸਕਦੇ ਸੈਣੀ ਸਾਹਿਬ ਇਸ ਕਾਨੂੰਨ ਦਾ ਸਰਕਾਰ ਨੂੰ ਕੀ ਫਾਇਦਾ ਹੈ ਜੀ, ਤੇ ਜਾਣੀਆਂ ਚੱਲ ਸਕਦੇ ਜੀਰਾ ਸ਼ਰਾਬ ਫੈਕਟਰੀ ਵਾਲਿਆਂ ਨੂੰ ਕਲੀਨ ਚਿੱਟ ਦੇ ਗਿਆ ਬਾਬਾ ਸੀਚੇਵਾਲ, ਇਹ ਸਭ ਭੇਡਾਂ ਮੂੰਹ ਕਾਲੇ ਹੈਗੇ ਆ ਸੈਣੀ ਸਾਹਿਬ। ਤੇ ਗੁਰੀਮਾਨ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਰਾਜਨ ਜੀ ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਸਤਰਾਮ ਸਿੰਘ ਜਾਣੀਆਂ ਚਾਲ ਜੀ ਨੂੰ ਸਤਿ ਸ੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ੍ਰੀ ਅਕਾਲ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਵੀਰ ਜੀ ਸਤਿ ਸ੍ਰੀ ਅਕਾਲ ਜੀ, ਜੀ ਮਾਤਾ ਜੀ ਦੀ ਸਿਹਤ ਬਾਰੇ ਦੱਸਣਾ ਜੀ। ਹਾਂ ਜੀ ਦੱਸ ਕੇ ਗਏ ਨੇ, ਹੁਣ ਠੀਕ ਨੇ ਜੀ ਅੱਗੇ ਨਾਲੋਂ। ਅੱਗੇ ਲਿਖਦੇ ਨੇ ਗੁਰੀਮਾਨ ਜੀ ਕਿ ਸੈਣੀ ਸਾਹਿਬ ਮਾਤਾ ਜੀ ਨੂੰ ਅੱਜ ਛੁੱਟੀ ਮਿਲੀ ਹੈ ਜੀ, ਤੇ ਘਰ ਲੈ ਕੇ ਆਇਆ ਜੀ, ਤੇ ਹੁਣ ਦਵਾਈ ਘਰੋਂ ਚੱਲੇਗੀ ਜੀ, ਤੇ ਇੱਕ ਹਫ਼ਤੇ ਤੋਂ ਬਾਅਦ ਦੁਬਾਰਾ ਚੈੱਕ ਕਰਵਾਉਣ ਜਾਣਾ ਹੈਗਾ ਜੀ। ਤੇ ਇਹੀ ਅਰਦਾਸ ਕਰਦੇ ਸਭ ਸੁਖੀ ਸਾਧ ਰਵੇ ਜੀ, ਪਰਿਵਾਰਾਂ ਦੇ ਵਿੱਚ ਖੁਸ਼ ਰਹੋ, ਤੰਦਰੁਸਤੀਆਂ ਮਾਣੋ। ਰਾਜਨ ਸੈਣੀ ਸਾਹਿਬ ਕਹਿੰਦੇ ਚਲੋ ਰੱਖੋ ਧਿਆਨ ਗੁਰੀ ਵੀਰ ਜੀ, ਤੇ ਗੁਰੀ ਜੀ ਕਹਿੰਦੇ ਆ ਹਾਂਜੀ ਬਾਈ ਜੀ ਸਾਡੇ ਵੱਲੋਂ ਤਾਂ ਪਹਿਲਾਂ ਵੀ ਕੋਈ ਕਮੀ ਨਹੀਂ ਪਰ ਅੱਜ ਕੱਲ੍ਹ ਸਿਹਤ ਦਾ ਪਤਾ ਨਹੀਂ ਚੱਲਦਾ, ਪਰ ਫੇਰ ਵੀ ਮਾਤਾ ਜੀ ਦਾ ਧਿਆਨ ਅੱਗੇ ਨਾਲੋਂ ਹੋਰ ਵੱਧ ਰੱਖਿਆ ਜਾਵੇਗਾ। ਮੇਰਾ ਤਾਂ ਘਰ ਸੰਸਾਰ ਮਾਤਾ ਨਾਲ ਹੀ ਹੈ ਜੀ, ਤੇ ਮੇਰਾ ਰੱਬ ਹੀ ਮੇਰੀ ਮਾਂ ਹੈ ਜੀ। ਤੇ ਰਾਜਨ ਸਾਹਿਬ ਕਹਿੰਦੇ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਵਿਚਾਰ ਜਾਣ ਕੇ ਗੁਰੀਮਾਨ ਸਾਹਿਬ, ਤੇ ਗੁਰੀ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਤੇ ਸ਼ੁਕਰੀਆ। ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਗੁਰੀਮਾਨ ਵੀਰ ਸਤਿ ਸ੍ਰੀ ਅਕਾਲ, ਤੇ ਫੁੱਲਾਂ ਦੇ ਗੁਲਾਬ ਭੇਜੇ ਨੇ, ਤੇ ਗੁਰੀਮਾਨ ਜੀ ਨੇ ਸਤਨਾਮ ਜੀ ਨੂੰ ਥੈਂਕ ਯੂ ਕਿਹਾ, ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਲੋ ਦੋਸਤੋ ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਤੇ ਫਿਰ ਮਾਫ਼ੀ ਚਾਹਾਂਗਾ ਇੱਥੇ, ਤੇ ਗਦਰੀ ਬਾਬਾ ਬੂਝਾ ਸਿੰਘ ਦਾ ਜ਼ਿਕਰ ਕਰਨਾ ਸੀ, ਚਲੋ ਮੈਂ ਫਿਰ ਕਰਾਂਗੇ, ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਸ ਹਫ਼ਤੇ ਦੇ ਵਿੱਚ ਹੀ। ਤੇ ਇੱਥੇ ਲੈਣੇ ਆ ਗਿਆ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਜੀ। ਤੇ ਲੋ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਚੱਲੋ ਪਿਆਰ ਭਈ ਤੇ ਨਿੱਘੀ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲਿਆ, ਉਸਨੂੰ ਤੁਸੀਂ ਕਰੋ ਇੰਜੋਏ, ਤੇ ਵੈਬਸਾਈਟ ਤੇ ਐਪ ਦੇ ਉੱਤੇ ਸੁਣ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਉਸਦੇ ਨਾਲ ਹੀ ਮੈਂ ਮਾਫ਼ੀ ਚਾਹਾਂਗਾ। ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ, ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ, ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਤਿ ਸ੍ਰੀ ਅਕਾਲ ਦੋਸਤੋ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
2: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
2: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
2: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
2: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
2: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
2: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
2: ਠੀਕ ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
2: ਅੱਛਾ
1: ਇਹ
2: ਜੀ,
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
2: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
2: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
2: ਠੀਕ ਹੈ
1: ਤਾਂ ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
2: ਹਾਂਜੀ
1: ਉਸਦੀ
2: ਹਾਂ
1: ਰੈਂਕਿੰਗ ਨੂੰ ਦੇਖ ਕੇ
2: ਬਿਲਕੁਲ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
2: ਠੀਕ
1: ਕੁਝ
2: ਹੈ
1: ਵੀ
2: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
2: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
2: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
2: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
2: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
2: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
2: ਬਿਲਕੁਲ
1: ਸਭ
2: ਜੀ
1: ਕੋਲ ਸਮਾਰਟਫੋਨ ਹੈਗੇ ਨੇ
2: ਹਾਂਜੀ
1: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
2: ਠੀਕ ਹੈ
1: ਇਨ
2: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
2: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
2: ਠੀਕ ਹੈ
1: ਇਹ
2: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ ਫਿਰ ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
2: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
2: ਜਿਹੜੇ ਤੁਹਾਡੇ ਵਿਭਾਗ ਵੱਲੋਂ ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
2: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ ਜੋ ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
2: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
2: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
2: जी
1: उस तो बाद उस टेस्ट दी जड़ी जड़ी प्रिपरेशन है वो किद्दां कर सकते हैं। फॉर
2: अच्छा जी
1: एग्जांपल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तां
2: हाँ जी
1: उन्हां दी
2: जी
1: असीं प्रॉपर उन्हां नूं इनफॉर्मेशन प्रोवाइड करदे रहने हैं, तां बच्चे उत्थे भी आके इस चीज़ दा जो फायदा है उठा सकते हैं।
2: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
2: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
1: बिल्कुल
2: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लिए कंसर्नड हुंदे ने 10वीं 12वीं दे विच।
2: हाँ जी
1: इहो जिहे बच्चे जिहड़े अपनी फ्यूचर लिए 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
2: बिल्कुल जी
1: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
2: हाँ
1: चलो
2: जी
1: उस तो बाद 12वीं भी कर लेने हैं। अपने
2: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
2: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
2: लाई
1: लिए।
2: लग बन के एक दूजे दे नाल चल
1: बिल्कुल
2: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की
2: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
2: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
2: हाँ
1: बच्चा
2: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
2: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
2: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
2: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
2: तरह उन्होंने जिहड़े माँ बाप ने
1: बिल्कुल
2: ओह
1: है
2: भी बहुत
1: बिल्कुल
2: घट जानकारी रखते हैं। असल दे विच मापे ते विद्यार्थी ते एक अध्यापक मिल के ही बच्चे दे भविष्य
1: मिल
2: का
1: के
2: वधिया निर्माण
1: बिल्कुल
2: कर सकते हैं।
1: हाँ जी
2: कोई इन्हां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
2: हाँ
1: उहनां दे
2: जी
1: अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
2: हाँ
1: तां
2: जी
1: उहनां ही हथ उहनां दे पेरेंट्स दा भी हुंदा है,
2: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
2: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
2: बिल्कुल जी
1: बच्चे नूं मोबाइल तां लैके देता अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
2: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है
2: हाँ जी
1: वो अक्सर ही पेरेंट्स भुल जाते हैं, या
2: सही
1: फिर
2: गल जी
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
2: हाँ
1: दस
2: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
2: सही
1: पूछा
2: गल
1: जा रहा है।
2: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
2: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
2: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
2: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
2: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
2: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਜੀ ਬਿਲਕੁਲ।

0: kitchen cabinets, LDD, custom kitchen work, custom kitchen cabinets, entertainment units, fire placement, vanities and bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
3: ਜ਼ਿੰਦਗੀ ਨਾਮਾ ਹਾਲ ਏ ਦੁਨੀਆ ਯੂ ਆਰ ਲਿਸਨਿੰਗ ਨਾਓ ਯੋਰ ਓਨ ਦੁਆਬਾ ਰੇਡੀਓ ਵੈਲਕਮ ਆਲ ਲਾਈਵ ਔਨ ਫਿਨਲੈਂਡ ਟਾਈਮ ਮੰਡੇ ਟੂ ਫਰਾਈਡੇ 8 PM Indian time Monday to Friday 10:30 PM repeat by Indian time next day 12:30 PM studio number +358-44-976-1962 join us by WhatsApp call message
4: Dwapa radio
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਲਾਈਵ ਪ੍ਰੋਗਰਾਮ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੋੜ੍ਹੀ ਜਿਹੀ ਪਹਿਲਾਂ ਦਿੱਕਤ ਸੀਗੀ ਅਤੇ ਉਮੀਦ ਕਰਦੇ ਹਾਂ ਹੁਣ ਸਾਰਾ ਤੱਕ ਕੁਝ ਜਿਹੜਾ ਤੁਹਾਡੇ ਤੱਕ ਆਵਾਜ਼ ਸਾਰੀ ਸਹੀ ਸਲਾਮਤ ਜਿਹੜੀ ਪਹੁੰਚ ਰਹੀ ਹੋਏਗੀ। ਡਿਵਾਈਸ ਜਿਹੜੀਆਂ ਨੇ ਹਰ ਤਕਰੀਬਨ ਹਫ਼ਤੇ ਦੇ ਵਿੱਚ ਕਿਤੇ ਨਾ ਕਿਤੇ ਅਪਲੋਡ ਅਪਡੇਟ ਹੁੰਦੀਆਂ ਨੇ ਜੀ, ਅਤੇ ਉਸਦੇ ਕਰਕੇ ਪਤਾ ਵੀ ਨਹੀਂ ਲੱਗਦਾ। ਫਿਰ ਜਦੋਂ ਧਿਆਨ ਮਾਰਦੇ ਹਾਂ ਇਕਦਮ ਤਾਂ ਝਾਤ ਪੈਂਦੀ ਹੈ ਅਤੇ ਮਸਲੇ ਸਾਹਮਣੇ ਆਉਂਦੇ ਨੇ, ਹਾਲਾਤ ਜਿਹੜੇ ਨੇ ਬਦਲੇ ਨਜ਼ਰ ਆਉਂਦੇ ਆ। ਅਤੇ ਹੁਣ ਤੋਂ ਲੈ ਕੇ ਤਕਰੀਬਨ 2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬਾਕੀ ਗਲੇ ਦੀ ਥੋੜ੍ਹੀ ਪਰੇਸ਼ਾਨੀ ਹੈ ਅਤੇ ਜਿੰਨਾ ਵੀ ਸਮਾਂ ਜਿਹੜਾ ਲੱਗੇਗਾ ਉਮੀਦ ਕਰਦੇ ਹਾਂ ਚੰਗਾ ਹੀ ਲੱਗੇਗਾ ਅਤੇ ਉਮੀਦ ਦੇ ਨਾਲ ਤੁਰਦੇ ਹਾਂ। 2 ਘੰਟੇ ਤਾਂ ਘੱਟੋ ਘੱਟ 1.5 ਘੰਟਾ ਲਾਉਣ ਦੀ ਕੋਸ਼ਿਸ਼ ਰਹੇਗੀ। ਬਾਕੀ ਤੁਹਾਡਾ ਸਾਥ ਜਿਹੜਾ ਜਿਵੇਂ ਜਿਵੇਂ ਸਾਥ ਨਿਭਾਵੋਗੇ ਉਸ ਦੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਅਤੇ ਨਾਲ ਦੀ ਨਾਲ ਰਿਸ਼ਤੇ ਦੀਆਂ ਖਬਰਾਂ ਅਤੇ ਬਹੁਤ ਸਾਰੇ ਖੁਲਾਸੇ ਅੱਜ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਕਿਰਤ ਦੀ ਗੱਲ ਵੀ ਕਰਾਂਗੇ। ਕਿਰਤ ਦਾ ਦੀਵਾ ਦੂਜੇ ਪਾਸੇ ਬੇਈਮਾਨੀ ਜਿਹੜੀ ਹੈ ਬਣ ਰਹੀ ਹੈ ਅਤੇ ਇਸੇ ਤਰ੍ਹਾਂ ਸੀਐਮ ਮਾਨ ਜਿਹੜੇ ਨੇ ਪੰਜਾਬ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਚੁੱਕੇ ਹੈ ਪਰਿਵਾਰ ਦੇ ਨਾਲ ਵੀ ਅਤੇ DGP ਦੇ ਲਈ ਜਿਹੜਾ ਮੁਸੀਬਤ ਬਣ ਗਿਆ ਇੱਕ 9 ਪੰਨਿਆਂ ਦੀ ਚਿੱਠੀ ਅਤੇ ਪੰਜਾਬ ਦੇ ਵਿੱਚ ਭਾਜਪਾ ਦੀ ਜਿਹੜੀ ਹੈ ਬੱਲੇ ਬੱਲੇ ਅਤੇ ਦੇਖਦੇ ਹਾਂ ਕੀ ਕੁਝ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਦੇ ਦੌਰਾਨ ਅਤੇ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਬਾਅਦ ਵੱਲ ਨੂੰ ਜਿਹੜੀ ਬਾਤ ਪਾਉਂਦੇ ਹਾਂ ਅਤੇ ਕਾਫੀ ਇੰਟਰਸਟਿੰਗ ਜਿਹੜਾ ਅੱਜ ਦਾ ਵਿਚਾਰ ਹੈ ਸੋਚਣ ਲਈ ਵੀ ਮਜਬੂਰ ਕਰਦਾ ਹੈ ਅਤੇ ਉਹਨਾਂ ਦੇਸ਼ ਭਗਤਾਂ ਨੂੰ ਸਲਾਮ ਵੀ ਕਰਦਾ ਹੈ। ਅਤੇ ਅੱਜ 17 ਅਗਸਤ 2026 ਦਾ ਦਿਹਾੜਾ ਅਤੇ ਦੋਸਤੋ ਸੋਮਵਾਰ ਦਾ ਦਿਨ ਹੈ। ਮਾਲ ਜੀ ਕਹਿੰਦੇ ਨੇ ਸਭ ਕੁਝ ਠੀਕ ਠਾਕ ਬਿਲਕੁਲ ਸਹੀ ਚੱਲ ਰਿਹਾ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਅਤੇ ਸਤਿ ਸ਼੍ਰੀ ਅਕਾਲ ਭੇਜੀ ਆ ਦਵਿੰਦਰ ਭਾਰਤ ਜੀ ਨੇ UAE ਤੋਂ ਅਤੇ ਅਮਰੀਕਾ ਤੋਂ ਸੁਰਿੰਦਰ ਕੌਰ ਮਾਲ ਜੀ ਨੇ ਯੂ ਐਸ ਤੋਂ ਭੇਜੀ ਹੈ। ਸਤਿ ਸ਼੍ਰੀ ਅਕਾਲ। ਅਤੇ ਇਕਬਾਲ ਬਾਂਗੜ ਜੀ ਨੇ ਅਮਰੀਕਾ ਤੋਂ ਹੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਅਤੇ ਇਸੇ ਤਰ੍ਹਾਂ ਸਮਰਜੀਤ ਸਿੰਘ ਸ਼ੰਮੀ ਸਾਡੀ ਟੀਮ ਦੇ ਵੱਲੋਂ ਵੀ ਸੁਨੇਹਾ ਆ ਚੁੱਕਿਆ ਮਹਿਫਲ ਮਿੱਤਰਾਂ ਦੀ, ਜਿਹੜਾ ਅਪਡੇਟ ਕਹਿੰਦੇ। ਹਾਂਜੀ ਭਾਅ ਜੀ, ਮੈਂ ਕੀਤਾ ਸੀ ਅਪਡੇਟ, ਕੁਝ ਹੋ ਸਕਦਾ ਬਾਅਦ ਚੋਂ, ਚਲੋ ਮੈਂ ਕੋਸ਼ਿਸ਼ ਕਰ ਲਾਂਗਾ ਨਾਲ ਨਾਲ, ਜੇ ਕੁਝ ਹੋ ਸਕਦਾ ਕਿ ਤਬਦੀਲੀ ਕਰਨੀ ਪਵੇ। ਵੈਸੇ ਮੈਂ ਕੋਸ਼ਿਸ਼ ਕੀਤੀ ਹੈ। ਅਤੇ ਐਪ ਦੋਸਤੋ ਜਿਹੜੀ ਹੈ ਨਵੀਂ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਉਹਦੇ ਉੱਤੇ ਜਿਹੜੀ ਟ੍ਰਾਇਲ ਚੱਲ ਰਹੀ ਹੈ, ਅਤੇ ਕੁਝ ਹੀ ਦਿਨਾਂ ਤੱਕ ਤੁਹਾਡੇ ਜਿਹੜਾ ਹਵਾਲੇ ਕਰ ਦੇਣੀ ਹੈ, ਅਤੇ ਪੁਰਾਣੀ ਐਪ ਜਿਹੜੀ ਹੈ ਉਹਨੂੰ ਜਿਹੜਾ ਅਪਡੇਟ ਕੀਤਾ ਜਾ ਰਿਹਾ, ਤਾਂ ਕਿ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਨਾਲ ਸੰਗ ਤੁਰਨਾ ਪੈਣਾ ਹੈ, ਕਿਉਂਕਿ ਜਿਹੜੀਆਂ ਟੈਕਨੀਕ ਹੈ ਹੌਲੀ ਹੌਲੀ ਪੁਰਾਣੀ ਹੋ ਜਾਂਦੀ ਹੈ, ਅਤੇ ਉਹਨੂੰ ਫਿਰ ਛੱਡਣਾ ਵੀ ਪੈਂਦਾ ਹੈ, ਅਤੇ ਨਵੀਂ ਨੂੰ ਅਪਣਾਉਣਾ ਪੈਂਦਾ। ਜੇ ਨਾ ਅਪਣਾਈਏ ਤਾਂ ਫਿਰ ਬੰਦਾ ਪਿੱਛੇ ਰਹਿ ਜਾਂਦਾ ਹੈ। ਅਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਵੀ ਪੈਂਦਾ ਹੈ, ਅਤੇ ਨਾਲ ਦੀ ਨਾਲ ਜਿਹੜੀਆਂ ਕੁਝ ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਗੱਲਾਂ ਬਾਤਾਂ ਜਾਂ ਹੋਰ ਸਾਰੇ ਸਿਲਸਿਲੇ ਨੇ, ਉਹ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਜਿਹੜਾ ਪੱਲੇ ਬੰਨ੍ਹਣ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹਨੂੰ ਆਪਾਂ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਦੋਸਤੋ ਹੁਣ ਤੋਂ ਲੈ ਕੇ ਗੱਲਬਾਤ ਕਰਦੇ ਹਾਂ, ਸਟੂਡੀਓ ਦਾ ਨੰਬਰ +358 44 976 1962 ਹੈ, ਅਤੇ ਉੱਪਰ ਜਿਹੜਾ ਫਲੈਸ਼ ਵੀ ਹੋ ਰਿਹਾ ਤੁਹਾਡੇ ਲਈ। ਅਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ, ਅਤੇ ਸਮਾਂ ਅਤੇ ਸਥਿਤੀ ਤੁਹਾਨੂੰ ਪਤਾ ਹੀ ਹੈ, 9:30 ਭਾਰਤੀ ਸਮਾਂ ਜਿਹੜਾ ਸ਼ੁਰੂ ਹੋ ਜਾਂਦਾ ਹੈ, ਅਤੇ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ, ਅਤੇ ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਆਪਣੇ 8:00 ਤੋਂ ਲੈ ਕੇ 10:00 ਤੱਕ ਭਾਰਤੀ ਸਮੇਂ ਦੇ ਅਨੁਸਾਰ ਜੁੜਦੇ ਹੈ, ਸੈਟਰਡੇ ਅਤੇ ਸੰਡੇ ਨੂੰ ਜੀ 2 ਦਿਨ, ਅਤੇ 5 ਦਿਨ ਮੇਰੀ ਡਿਊਟੀ ਹੁੰਦੀ ਹੈ ਤੁਹਾਡੇ ਨਾਲ ਜੁੜਨ ਦੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਸੁਣਨ ਦੀ ਅਤੇ ਸੁਣਾਉਣ ਦੀ। ਅੱਜ ਦੇ ਵਿਚਾਰ ਦੀ ਗੱਲ ਕਰੀਏ, ਅਤੇ ਕਹਿੰਦੇ ਤੁਹਾਡੇ ਰਾਹ ਦੇ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਕੰਢੇ ਆਉਣ, ਉਹਨਾਂ ਦੇ ਬਿਨਾਂ ਰੁਕਿਆ ਜਿਹੜਾ ਤੁਰਦੇ ਜਾਣ ਦੇ ਵਿੱਚ ਹੀ ਕਹਿੰਦੇ ਤਰੱਕੀ ਹੁੰਦੀ ਹੈ, ਕਿਉਂਕਿ ਸੂਲਾਂ ਵੀ ਆਉਣੀਆਂ ਨੇ, ਅਤੇ ਚੰਗੀਆਂ ਚੀਜ਼ਾਂ ਵੀ ਆਉਣੀਆਂ ਨੇ, ਮਾੜੀਆਂ ਚੀਜ਼ਾਂ ਵੀ ਆਉਣੀਆਂ ਨੇ, ਲੋਕਾਂ ਨੇ ਰੌਲਾ ਵੀ ਪਾਉਣਾ ਹੈ ਵੀ ਇਹ ਖਾਂਦਾ ਕਿਉਂ ਆ, ਪੀਂਦਾ ਕਿਉਂ ਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਰਾਹ ਦੇ ਉੱਤੇ ਤੁਸੀਂ ਤੁਰਨਾ ਚਾਹੁੰਦੇ ਹੋ, ਚੱਲਣਾ ਚਾਹੁੰਦੇ ਹੋ, ਸਮਾਜ ਦੇ ਵਿੱਚੋਂ ਅੱਗੇ ਵਧਣਾ ਚਾਹੁੰਦੇ ਹੋ, ਇਹਨਾਂ ਚੀਜ਼ਾਂ ਨੂੰ ਪਛਾੜ ਕੇ ਹੀ, ਪਰੇ ਰੱਖ ਕੇ, ਵੱਖਰਾ ਕਰਕੇ ਹੀ ਜਿਹੜਾ ਅੱਗੇ ਵੱਧ ਸਕਦੇ ਹਾਂ। ਨਹੀਂ ਤਾਂ ਫਿਰ ਉਹ ਕੰਢੇ ਜਿਹੜੇ ਨੇ ਫੁੱਲ ਵੀ ਜਿਹੜੇ ਫਿਰ ਕੰਢਿਆਂ ਵਾਂਗੂ ਲੱਗਦੇ ਆ। ਅਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚ ਅੱਗੇ ਵੱਧਦਿਆਂ 17 ਅਗਸਤ 1909 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਪੈਟਿਨ ਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਕਿਉਂ ਦਿੱਤੀ ਗਈ ਸੀ, ਉਹਨਾਂ ਨੂੰ ਯਾਦ ਕਰਾਂਗੇ ਅੱਜ ਦੇ ਦਿਹਾੜੇ ਦੇ ਉੱਤੇ, ਉਹਨਾਂ ਦਾ ਦਿਨ ਹੈ। 1947 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਉੱਤੇ ਰੈਡਿਕ ਲਾਈਫ ਜਿਹੜਾ ਸੀ ਲਾਈਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। 1988 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੀਆ ਉਲ ਹੱਕ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਜਿਵੇਂ ਪਹਿਲਾਂ ਮੈਂ ਜ਼ਿਕਰ ਕਰਕੇ ਹਟਿਆ ਦੋਸਤੋ ਦੇਸ਼ ਭਗਤਾਂ ਦਾ, ਉਹਨਾਂ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਤਵਾਰੀਖ ਦੇ ਉੱਤੇ ਉਹਨਾਂ ਨੇ ਹਸਤਾਖਰ ਕੀਤੇ ਹੈ। ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ 1 ਜੁਲਾਈ 1909 ਨੂੰ ਭਾਰਤੀ ਵਪਾਰੀਆਂ ਨੇ ਇੰਪੀਰੀਅਲ ਸਕੂਲ ਦੇ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਉੱਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ਦੇ ਉੱਤੇ ਬੁਲਾਇਆ ਸੀ, ਅਤੇ ਸਮਾਰੋਹ ਦੇ ਖਤਮ ਹੋਣ ਦੇ ਉੱਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਰਲੀ ਨੂੰ ਜਿਹੜਾ ਸੀ ਆਪਣੇ ਵੱਲ ਬੁਲਾਇਆ। ਜਦ ਉਹ ਨੇੜੇ ਆਇਆ ਤਾਂ ਉਸਨੇ ਜਿਹੜਾ ਸੀ ਆਪਣੇ ਢੀਂਗਰਾ ਉਹਨਾਂ ਨੇ ਪਿਸਤੌਲ ਦੇ ਨਾਲ ਗੋਲੀਆਂ ਮਾਰ ਕੇ ਉਸਨੂੰ ਮਾਰਤਾ। ਉਸ ਸਮੇਂ ਡਾਕਵਾਸ ਉਸਨੂੰ ਫੜਨ ਲੱਗਿਆ ਤਾਂ ਉਸਨੂੰ ਵੀ ਮਾਰ ਦਿੱਤਾ ਗਿਆ। ਅਸਲ ਦੇ ਵਿੱਚ ਮਦਨ ਲਾਲ ਢੀਂਗਰਾ ਭਾਰਤ ਦੇ ਸਾਬਕਾ ਵਾਇਸਰਾਏ ਲਾਰਡ ਕਰਜ਼ਨ, ਸਾਬਕਾ ਸੈਕਟਰੀ ਆਫ ਸਟੇਟ ਲਾਰਡ ਮਾਰਲੀ ਅਤੇ ਸਰ ਕਰਜ਼ਨ ਵਾਇਲੀ ਤਿੰਨਾਂ ਨੂੰ ਹੀ ਇਕੱਠੇ ਮਾਰਨਾ ਚਾਹੁੰਦਾ ਸੀਗਾ, ਪਰ ਸਮਾਗਮ ਦੇ ਵਿੱਚ ਕਿਸੇ ਕਾਰਨ ਸਿਰਫ ਸਰ ਕਰਜ਼ਨ ਵਾਇਲੀ ਹੀ ਜਿਹੜਾ ਪਹੁੰਚਿਆ ਹੋਇਆ ਸੀ। ਉਸਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਤਾ, ਭੱਜਿਆ ਨਹੀਂ, ਅਤੇ ਉਹਨੇ ਦੱਸਿਆ ਕਿ ਕਰਜ਼ਨ ਵਾਇਰਲੀ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਉੱਪਰ ਕਰੜੀ ਨਜ਼ਰ ਰੱਖਦਾ ਸੀ, ਜਿਸ ਕਰਕੇ ਉਹ ਉਸ ਤੋਂ ਔਖੇ ਸਨ। ਜੇਲ੍ਹ ਦੇ ਵਿੱਚ ਚੱਲੇ ਉਹਨਾਂ ਦੇ ਉੱਤੇ ਮੁਕੱਦਮੇ ਦੇ ਦੌਰਾਨ ਉਹਨੇ ਕੋਈ ਵਕੀਲ ਨਹੀਂ ਸੀ ਕੀਤਾ। ਉਸਦੇ ਪਰਿਵਾਰ ਨੇ ਉਸਨੂੰ ਆਪਣਾ ਮੈਂਬਰ ਮੰਨਣ ਤੋਂ ਨਾ ਕਰਤੀ, ਅਤੇ ਕਿਉਂਕਿ ਇਸਦਾ ਪਿਤਾ ਜਿਹੜਾ ਸੀ ਢੀਂਗਰਾ ਉਹਨਾਂ ਦੇ ਜੋ ਪਿਤਾ ਸੀ ਡਾਕਟਰ ਸਾਹਿਬ ਦਿੱਤਾ ਮੱਲ ਇੰਗਲੈਂਡ ਤੋਂ ਸਿੱਧਾ ਕੱਪੜਾ ਲਿਆ ਕੇ ਵੇਚਦਾ ਹੁੰਦਾ ਸੀ, ਜੋ ਵੱਡਾ ਵਪਾਰੀ ਅਤੇ ਅੰਗਰੇਜ਼ਾਂ ਦਾ ਪਿੱਠੂ ਸੀ। ਬੜੇ ਲੈਂਡਲੋਰਡ ਜਿਹੜਾ ਪਰਿਵਾਰ ਦੇ ਵਿੱਚੋਂ ਸੀ, ਕੁਝ ਮਤਲਬ ਕਿ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜੀ ਟੀ ਰੋਡ ਮਾਡਲ ਟਾਊਨ ਦੇ ਸਾਹਮਣੇ 6 ਕੋਠੀਆਂ ਦੇ ਉੱਤੇ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਦੇ ਵਿੱਚ 21 ਮਕਾਨ ਕਿਰਾਏ ਦੇ ਉੱਤੇ ਦੇਣ ਦੇ ਲਈ ਬਣਾਏ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਕਈ ਨੇ, ਹਲੇ ਵੀ ਹੈਗੇ ਹੈ। ਉਨੀ ਦਿਨੀ ਡਾਕਟਰ ਸਾਹਿਬ ਇਕੱਲੇ ਹੀ ਵਿਅਕਤੀ ਸਨ ਜਿਨ੍ਹਾਂ ਦੇ ਕੋਲ ਕਾਰ ਸੀਗੀ। ਮਦਨ ਲਾਲ ਢੀਂਗਰਾ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਇਹ ਕੰਮ ਕਿਸੇ ਦੀ ਸਲਾਹ ਤੋਂ ਬਗੈਰ ਕੀਤਾ ਹੈ ਅਤੇ ਮੈਂ ਆਪਣੇ ਦੇਸ਼ ਵਾਸੀਆਂ 'ਤੇ ਹੋ ਰਹੇ ਜ਼ੁਲਮਾਂ ਦਾ ਜਿਹੜਾ ਬਦਲਾ ਲਿਆ। ਇਸ ਦੇ ਵਿੱਚ ਸਿਰਫ ਆਪਣੀ ਜ਼ਮੀਰ ਦੀ ਜਿਹੜੀ ਸਲਾਹ ਲਈ ਹੈ, ਹੋਰ ਕਿਸੇ ਦੀ ਨਹੀਂ। 17 ਅਗਸਤ 1909 ਨੂੰ ਬੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਾ ਹੋਇਆ ਆਪਣੀ ਆਹੂਤੀ ਦੇਸ਼ ਹਿੱਤ ਪਾ ਗਿਆ ਅਤੇ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਹੁੰਦਾ ਹੈ, ਤਕਰੀਬਨ 200 ਸਾਲ ਪਹਿਲਾਂ ਦੀ ਗੱਲ ਜਦੋਂ ਕਰ ਲਓ ਅਤੇ 21ਵੀਂ ਸਦੀ ਚੱਲਦੀ ਹੈ। ਟ੍ਰਿਬਿਊਨ ਅਨੁਸਾਰ 1887 ਲਿਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਉਹ 8 ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਸਨ 7ਵੇਂ ਨੰਬਰ ਦੇ ਉੱਤੇ ਸਨ ਅਤੇ ਛੋਟੇ ਹੋਣ ਕਰਕੇ ਲਾਡਲੇ ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅੱਡ ਰਹਿ ਕੇ ਉਹਨਾਂ ਬੈਂਕ ਦੇ ਵਿੱਚ ਕਲਰਕ, ਮਿੱਲ ਮਜ਼ਦੂਰ, ਟਾਂਗਾ ਅਤੇ ਕਿਸ਼ਤੀ ਚਲਾਉਣ ਦੀ ਨੌਕਰੀ ਵੀ ਕੀਤੀ।

ਸੂਆ ਜਿਹੜਾ ਸੀ ਮਾਰ ਕੇ ਅਗਲੇ ਪਾਰ ਕਰ ਦਿੱਤਾ, ਪਰ ਉਹਨਾਂ ਉਫ ਨਾ ਕੀਤੀ ਸੀ। ਸਵਾਰਕਰ ਨੇ ਉਸੇ ਹੀ ਵੇਲੇ ਗੱਲ ਵੱਕੜੀ ਉਹਦੇ ਵਿੱਚ ਲੈ ਲਿਆ ਉਹਨੂੰ ਆਪਣੀ 'ਚ, ਅਤੇ ਦੇਸ਼ ਦੇ ਵਿੱਚ ਖੁਦੀ ਰਾਮ ਅਤੇ ਘਨੱਈਆ ਲਾਲ ਦੱਤ ਦੀਆਂ ਕੁਰਬਾਨੀਆਂ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ। 67 ਸਾਲ ਦੇ ਬਾਅਦ ਢੀਂਗਰਾ ਦੀਆਂ ਦਸੰਬਰ 1976 ਨੂੰ ਅਸਥੀਆਂ ਜੜੀਆਂ ਪਹੁੰਚੀਆਂ, ਜਿਨ੍ਹਾਂ ਦਾ 20 ਦਸੰਬਰ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਪਾਸ ਸੰਸਕਾਰ ਕੀਤਾ ਗਿਆ। ਅਤੇ ਇਸ ਸਥਾਨ ਦੇ ਉੱਤੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਗਿਆਨੀ ਜੈਲ ਸਿੰਘ ਉਹਨਾਂ ਨੇ ਸਮਾਰਕ ਬਣਾਉਣ ਦਾ ਜਿਹੜਾ ਨੀਂਹ ਪੱਥਰ ਰੱਖਿਆ ਸੀ, ਅਤੇ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ਦਾ ਨਾਮ ਵੀ ਮਦਨ ਲਾਲ ਢੀਂਗਰਾ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ। ਲਓ ਦੋਸਤੋ, ਇਹ ਸਨ ਜੀ ਉਹ ਸ਼ਖਸੀਅਤਾਂ ਜੋ ਕਹਿਣੀ ਅਤੇ ਕਰਨੀ ਦੀਆਂ ਪੂਰੀਆਂ ਸਨ, ਦੌਲਤਾਂ ਸ਼ੋਹਰਤਾਂ ਹੁੰਦੇ ਸਮੇਂ ਵੀ ਮਤਲਬ ਕਿ ਦੇਸ਼ ਦੇ ਲੇਖੇ ਲਾ ਦਿੱਤੀਆਂ ਨੇ ਜਿੰਦੜੀਆਂ। ਦੇਸ਼ ਭਗਤ ਮਦਨ ਲਾਲ ਢੀਂਗਰਾ ਸਾਹਿਬ ਦਾ ਜ਼ਿਕਰ ਅੱਜ ਦੇ ਦਿਹਾੜੇ ਦੇ ਉੱਤੇ, ਅਤੇ ਉਹਨਾਂ ਨੂੰ ਸ਼ਹਾਦਤ ਨੂੰ ਸਲਾਮ ਹੈ ਜੀ। ਅਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਜਿਹੜਾ ਜੋ ਹਾਲਾਤ ਨੇ ਦੁਨੀਆਦਾਰੀ ਦੇ, ਅਤੇ ਉਹਨਾਂ ਦੇ ਉੱਤੇ ਗੱਲਬਾਤ ਚੱਲਦੇ ਹਾਂ, ਕਰਦੇ ਹਾਂ ਕੀ ਕਹਿੰਦੀਆਂ ਨੇ ਖਬਰਾਂ ਦੇਸ਼ ਵਿਦੇਸ਼ ਦੀਆਂ। ਅਤੇ ਲਾਈਨਾਂ ਤੁਹਾਡੇ ਤੱਕ ਜਿਹੜੀਆਂ 20 ਮਿੰਟ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਰਿੰਦਰ ਕੌਰ ਮਾਲ ਜੀ, ਕੁਲਦੀਪ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ, ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ। ਆਪਣੇ ਜਿਵੇਂ ਕਿ ਮਦਨ ਲਾਲ ਢੀਂਗਰਾ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਗੱਲ ਕਰਦੇ ਆ, ਅਤੇ ਉਹਨਾਂ ਦਾ ਸੁਨੇਹਾ ਆ ਜੀਆਂ ਨੂੰ ਜੀ, ਸਵਾਗਤ ਹੈ ਬਾਈ ਜੀ। ਅਤੇ ਇਸੇ ਤਰ੍ਹਾਂ ਹੀ ਆਪਣੇ ਪਰਮਿੰਦਰ ਜੀ ਬੰਨ ਜੀ ਫਗਵਾੜੇ ਤੋਂ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਅਤੇ ਆਪਣੇ ਇਕਬਾਲ ਮਾਂਗੜ ਜੀ US ਤੋਂ ਸਤਿ ਸ਼੍ਰੀ ਅਕਾਲ, ਅਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ, ਅਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3, ਅਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਅਤੇ ਲਓ ਦੋਸਤੋ, ਗੱਲ ਕਰਦੇ ਹਾਂ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਕੀ ਕਹਿੰਦੀਆਂ ਨੇ। ਕਿਰਤ ਦਾ ਦੀਵਾ ਜਿਹਦੀ ਆਪਾਂ ਗੱਲ ਕੀਤੀ ਹੈ, ਅਤੇ ਦੂਸਰੇ ਪਾਸੇ ਬੇਈਮਾਨੀ ਦਾ ਦੌਰ ਜਿਹੜਾ ਜਾਰੀ ਹੈ, ਜਿਸਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਭਾਜਪਾ ਭਾਰੀ ਹੈ, ਅਤੇ ਦੂਸਰੇ ਪਾਸੇ DGP ਦੇ ਲਈ ਮੁਸੀਬਤ ਬਣ ਗਈ ਹੈ। 9 ਸਫਿਆਂ ਦੀ ਚਿੱਠੀ, ਅਤੇ ਦੂਸਰੇ ਪਾਸੇ ਤੀਸਰੇ ਪਾਸੇ ਕਹਿ ਲਈਏ CM ਮਾਨ ਸਾਹਿਬ ਜਿਹੜੇ ਨੇ ਪਰਿਵਾਰ ਦੇ ਸਮੇਤ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਚੁੱਕੇ ਹੈ। ED ਤੋਂ ਲੈ ਕੇ ਹੋਰ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਇਸ਼ਾਰੇ ਕਰ ਰਹੇ ਹੈ, ਅਤੇ ਦੇਖਦੇ ਹਾਂ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਕਿ ਸੱਤਾ ਜਿਹੜੀ ਹੈ ਗਲਿਆਰਿਆਂ ਦੇ ਵਿੱਚ ਹੋ ਰਹੇ ਫੈਸਲੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਰਹੇ ਨੇ। ਪੰਜਾਬ ਦੀ ਸਿਆਸਤ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਏਅਰ ਇੰਡੀਆ ਦੇ ਪਾਇਲਟਾਂ ਦੀ ਡਰੱਗ ਟੈਸਟਿੰਗ, ਮੈਡੀਕਲ ਦਾਖਲਿਆਂ ਦੇ ਵਿੱਚ ਜਿਹੜਾ ਹੈ ਡੋਮਿਸਾਈਲ ਵਿਵਾਦ, ਅਤੇ ਕੈਨੇਡਾ ਦੇ ਟਰੱਕਿੰਗ ਸੰਕਟ ਦੇ ਵਿੱਚ ਜਿਹੜਾ ਜੋ ਹਾਲਾਤ ਬਣ ਰਹੇ ਨੇ, ਦੁਨੀਆ ਭਰ ਦੇ ਵਿੱਚ ਵੱਧ ਰਹੇ ਜੰਗੀ ਤਣਾਅ ਦੇ ਵਿੱਚ ਅੱਜ ਜਿਹੜੀ ਗੱਲਬਾਤ ਕਰਾਂਗੇ, ਅਤੇ ਇਸ ਤਰ੍ਹਾਂ ਹੀ ਖੁੱਲ੍ਹੀ ਬਾਤ ਵੀ ਨਾਲ ਨਾਲ ਚੱਲੇਗੀ, ਅਤੇ ਕਿਰਤ ਦਾ ਸੰਕਲਪ ਜਿਹੜਾ ਉਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਸੀ ਸੱਜਣਾ ਮਿੱਤਰਾਂ ਦੇ ਨਾਲ, ਅਤੇ ਥੋੜ੍ਹੀ ਜਿਹੀ ਚਰਚਾ ਚੱਲੀ ਸੀ ਇਹਦੇ ਉੱਤੇ ਕਿ ਅਸਲ ਦੇ ਵਿੱਚ ਲੱਗਦਾ ਕਿ ਕਿਰਤ ਦਾ ਕੰਸੈਪਟ ਚਾਹੇ ਗੁਰੂ ਨਾਨਕ ਸਾਹਿਬ ਨੇ ਭਾਰਤੀ ਖਿੱਤੇ ਪੰਜਾਬ ਦੇ ਵਿੱਚ ਜਦੋਂ ਸ਼ੁਰੂ ਕੀਤਾ ਆਪਣੀ ਜਿਹੜਾ ਹਲ ਦੀ ਮੁੰਨੀ ਫੜ ਕੇ ਜਿਹੜਾ 14 ਸਾਲ ਵਾਹੀ ਵੀ ਕੀਤੀ ਅਤੇ ਹੋਰ ਸਾਰਾ ਸਿਲਸਿਲਾ ਕੀਤਾ, ਪਰ ਅਸੀਂ ਉਸ ਕਹਿਣੀ ਅਤੇ ਕਰਨੀ ਤੋਂ ਥੋੜ੍ਹਾ ਥੋੜ੍ਹਾ ਦੂਰ ਹੁੰਦੇ ਨਜ਼ਰ ਆ ਰਹੇ ਹਾਂ। ਪਰ ਵਿਦੇਸ਼ੀ ਧਰਤੀਆਂ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੱਸਦੇ ਹਾਂ, ਉਹਨਾਂ ਮੁਲਕਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਰਤ ਦਾ ਜਿਹੜਾ ਕੰਸੈਪਟ ਜਿਹੜਾ ਉਸੇ ਤਰ੍ਹਾਂ ਬਰਕਰਾਰ ਦਿਖਦਾ ਹੈ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਲੱਗਦਾ ਕਿ ਉਹ ਬਹੁਤ ਅਹਿਮੀਅਤ ਰੱਖਦੀ ਹੈ। ਐਜੂਕੇਸ਼ਨ ਦੇ ਨਾਲ ਨਾਲ ਪ੍ਰੈਕਟੀਕਲ, ਅਤੇ ਜਿਹੜੇ ਬੱਚੇ ਨੇ ਉਹ ਚਾਹੇ ਆਪਣੇ ਹਾਈ ਸਕੂਲ ਦੇ ਵਿੱਚ ਚਲਿਆ ਜਾਂਦੇ ਨੇ 13-15 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੂੰ ਸਿਰਫ ਇੱਕ ਅਜਮਾਇਸ਼ ਦੇ ਲਈ ਖੂਨ ਪਸੀਨੇ ਦੀ ਕਮਾਈ ਕਿੱਦਾਂ ਪੂਰੀ ਕੀਤੀ ਜਾਂਦੀ ਹੈ ਜਾਂ ਕਿੱਦਾਂ ਹੁੰਦੀ ਹੈ, ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਸੁਚੇਤ ਕੀਤਾ ਜਾਂਦਾ ਹੈ, ਅਤੇ ਉਹਨਾਂ ਨੂੰ ਇੱਕ ਦਿਨ ਦੇ ਲਈ ਘੱਟੋ ਘੱਟ ਨਹੀਂ, ਚਾਹੇ ਤੁਹਾਡੇ ਪੇਰੈਂਟਸ ਨੇ ਜਿੱਥੇ ਵੀ ਜੋਬ ਕਰਦੇ ਆ ਜਾਂ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਵੀ ਸ਼ੋਪ ਦੇ ਉੱਤੇ ਕਿਸੇ ਵੀ ਕਾਰੋਬਾਰ ਦੇ ਵਿੱਚ, ਇੱਕ ਦਿਨ ਉਹਨਾਂ ਦਾ ਹੁੰਦਾ ਕਿ ਤੁਸੀਂ ਜਾ ਕੇ ਚੈੱਕ ਕਰਨਾ ਹੈ ਕਿ ਦੇਖਣਾ ਹੈ, ਉੱਥੇ ਇੱਕ ਦਿਨ ਬਿਤਾਓ, 5-7 ਘੰਟੇ ਲਾ ਕੇ ਆਓ, ਬਕਾਇਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉੱਥੇ ਦਾ, ਜਿਹੜਾ ਕੁਝ ਨਾ ਕੁਝ ਗਿਫਟ ਵੀ ਅਗਲੇ ਦੇਣਗੇ, ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਰਿਸਪੋਂਸੀਬਿਲਿਟੀ ਹੈ ਉਹ ਚੈੱਕ ਕਰਨਗੇ, ਜਾਂ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਦੇ ਵਿੱਚ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਨਹੀਂ ਰੱਖਦੇ ਹੋ, ਉਹ ਸਾਰਾ ਕੁਝ ਉਹ ਕੁਝ ਨਾ ਕੁਝ ਟੀਚਰ ਤੱਕ ਸੁਨੇਹਾ ਪਹੁੰਚਾਉਂਦੇ ਨੇ, ਅਤੇ ਬੱਚੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਅਸਲ ਦੇ ਵਿੱਚ, ਕਿਸੇ ਨੂੰ ਨੀਵਾਂ ਜਾਂ ਮਾੜਾ ਨਹੀਂ ਦਿਖਾਇਆ ਜਾਂਦਾ, ਉੱਥੋਂ ਹੀ ਫਿਰ

0: ਦੇ ਨਾਲ ਜੁੜਨ ਦੀ ਸ਼ੁਰੂਆਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ 8th ਗ੍ਰੇਡ ਦੇ ਵਿੱਚ ਆ ਜਾਂਦਾ ਹੈ ਬੱਚਾ, ਤੇ ਉਸ ਸਮੇਂ 3 ਦਿਨ ਦੀ ਉਹਦੀ ਡਿਊਟੀ ਲੱਗਦੀ ਹੈ। ਸਕੂਲ ਨਹੀਂ ਜਾਣਾ ਹੁੰਦਾ ਅਤੇ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਣਾ ਹੁੰਦਾ 3 ਦਿਨ, ਉੱਥੇ ਆਪਣੀ ਜੋਬ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਅਤੇ ਉਹਦੀ ਜਿਹੜੀ ਹੈ ਸਕਿੱਲ ਹੈਗੀ ਆ ਉਹਦੇ ਵਿੱਚ ਜਿਹੜੀ ਹੈ ਦੇਖਿਆ ਜਾਂਦਾ ਹੈ ਸਾਰਾ ਕੁਝ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਮਰ ਦੀਆਂ ਛੁੱਟੀਆਂ ਆਉਂਦੀਆਂ ਨੇ, ਫਿਰ ਜਿੱਦਾਂ ਕਿ ਛੋਟੇ ਛੋਟੇ ਟਾਊਨ ਹੈਗੇ ਨੇ ਜਾਂ ਸਿਟੀ ਵੱਡੀਆਂ ਹੈਗੀਆਂ ਨੇ, ਖਾਸ ਕਰ 15 ਸਾਲ ਤੋਂ ਥੱਲੇ ਬੱਚੇ ਜਿਹੜੇ ਨੇ ਉਹਨਾਂ ਨੂੰ 2 ਵੀਕ ਦਾ ਕੰਮ ਦਿੱਤਾ ਜਾਂਦਾ, ਰੋਜ਼ਗਾਰ ਦਿੱਤਾ ਮੁਹੱਈਆ ਕਰਾਇਆ ਜਾਂਦਾ, ਚਾਹੇ ਘਾਹ ਕੱਟਣਾ ਜਾਂ ਸਾਫ਼ ਸਫਾਈ ਕਰਨੀ ਹੈ ਜਾਂ ਲਾਇਬ੍ਰੇਰੀ ਦੇ ਵਿੱਚ ਕੁਝ ਕੰਮ ਕਰਨਾ ਹੈ ਜਾਂ ਹੋਰ ਵਿੰਡੋ ਵਗੈਰਾ ਜਿਹੜੀਆਂ ਨੇ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਸਾਫ਼ ਸਫਾਈ ਕਰਨੀ ਹੈ। ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਨੂੰ ਜਿਹੜੀਆਂ ਸਹੂਲਤ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਬੜੇ ਹੀ ਆਸਾਨ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਤਾਂ ਉਹ 600-700 ਯੂਰੋ ਤਕਰੀਬਨ 2 ਹਫ਼ਤੇ ਦੇ ਵਿੱਚ ਕਮਾ ਕੇ ਆਪਣੀ ਜੇਬ ਦੇ ਵਿੱਚ ਪਹਿਲੀ ਕਮਾਈ ਪਾਉਂਦੇ ਹੈ। ਅਤੇ ਉਹ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਟੇਸਟ ਗੁੜਤੀ ਲਾ ਦਿੱਤੀ ਜਾਂਦੀ ਹੈ ਮੂੰਹ ਨੂੰ, ਅਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਜੋਬ ਦੇ ਉੱਤੇ, ਕੰਮ ਦੇ ਉੱਤੇ ਨਾ ਸਟੱਡੀ, ਸਾਰਾ ਕੁਝ ਆਪਣੇ ਆਪ ਦੇ ਉੱਤੇ ਕਿਰਤ ਦਾ ਸੰਕਲਪ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਪਰ ਸਾਡੇ ਉਹ ਕਿਤੇ ਨਾ ਕਿਤੇ ਬਿਖਰਦਾ ਨਜ਼ਰ ਆਉਂਦਾ ਹੈ ਜਿੱਥੋਂ ਕਿਰਤ ਕਰਕੇ ਇਮਾਨਦਾਰੀ ਦੀ ਰੋਟੀ ਖਾਣੀ। ਪਿਛਲੇ ਸਮਿਆਂ ਦੇ ਵਿੱਚ ਛੋਟੇ ਜਦੋਂ ਅਸੀਂ ਹੁੰਦੇ ਸੀ ਤਾਂ ਉਦੋਂ ਦੇਖਣ 'ਚ ਆਉਂਦਾ ਸੀ ਗੁਰੂ ਨਾਨਕ ਸਾਹਿਬ ਦੀਆਂ ਇੱਕ ਤਸਵੀਰ ਹੁੰਦੀ ਸੀ ਅਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਰੁੱਖੀ ਅਤੇ ਸੁੱਕੀ ਰੋਟੀ ਫੜੀ ਹੁੰਦੀ ਸੀ ਜਿਹਦੇ ਵਿੱਚ ਉਹ ਦੁੱਧ ਨਿਕਲਦਾ ਹੁੰਦਾ ਸੀ, ਅਤੇ ਦੂਸਰੇ ਪਾਸੇ ਹੱਥ ਦੇ ਵਿੱਚ, ਖੱਬੇ ਹੱਥ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਪੂਰੀ ਐਨ ਚੋਪੜੀ ਅਤੇ ਵਧੀਆ ਰੋਟੀ ਲਿਸ਼ਕਦੀ ਜਿਹੜੀ ਰੋਟੀ ਫੜੀ ਹੁੰਦੀ ਸੀ, ਪਰ ਉਹਦੇ ਵਿੱਚੋਂ ਖੂਨ ਨਚੜਦਾ ਜਿਹੜਾ ਨਜ਼ਰ ਆਉਂਦਾ ਹੁੰਦਾ ਸੀ। ਉਹ ਤਸਵੀਰਾਂ ਮੈਨੂੰ ਲੱਗਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖਣ ਪਾਉਣਗੇ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਾਂ ਸੀ, ਪਰ ਉਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਕੰਧਾਂ ਦੇ ਉੱਤੇ ਇੱਕ ਸੰਕੇਤ ਦਿੰਦੀਆਂ ਸਨ, ਹੱਕ ਅਤੇ ਸੱਚ ਦੀ ਰੋਟੀ ਕਿਰਤ ਕਰਕੇ ਕਮਾਉਣੀ ਹੈ ਅਤੇ ਆਪ ਖਾਣੀ ਹੈ ਅਤੇ ਦੂਸਰਿਆਂ ਨੂੰ ਖਿਲਾਉਣੀ ਹੈ ਅਤੇ ਵੰਡ ਕੇ ਛਕਣਾ ਹੈ। ਪਰ ਉਹ ਕੰਸੈਪਟ ਵੀ ਦੂਰ ਹੋ ਗਏ, ਉਹ ਤਸਵੀਰਾਂ ਵੀ ਕਿਤੇ ਨਾ ਕਿਤੇ ਸਾਡੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ ਲੱਗਦੀਆਂ ਨੇ। ਅਤੇ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ, ਨਾਲ ਦੀ ਨਾਲ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਤੁਸੀਂ ਇਸ ਨੂੰ ਸਾਰੇ ਕਿਰਤ ਦੇ ਸੰਕਲਪ ਨੂੰ ਜਾਂ ਕਿਰਤ ਦੇ ਦੀਵੇ ਨੂੰ ਕਿਵੇਂ ਦੇਖਦੇ ਹੋ, ਇਹ ਗੁੜਤੀ ਕਿੱਥੋਂ ਲੱਗਦੀ ਹੈ, ਕਿਉਂ ਲੱਗਦੀ ਹੈ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਲੋਕ ਨੇ ਜਾਂ ਸਾਰਾ ਹੀ ਢਾਂਚਾ ਸੰਭਾਲਦੇ ਨੇ, ਉਹਨਾਂ ਦੇ ਵਿੱਚ ਬੇਈਮਾਨੀ ਕਿਉਂ ਨਹੀਂ ਝਲਕਦੀ? ਸਾਡੇ ਜਿਹੜੇ ਲੀਡਰ ਨੇ, ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ, ਸਾਰੇ ਹੀ ਨਹੀਂ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਮ ਖਬਰਾਂ ਲੱਗਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਐਡਾ ਵੱਡਾ ਪਾੜਾ ਜਾਂ ਐਡਾ ਵੱਡਾ ਫਰਕ ਸਾਨੂੰ ਕਿਉਂ ਨਜ਼ਰ ਆਉਂਦਾ ਹੈ, ਇਹਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਹੁਣ ਤੋਂ 15 ਮਿੰਟ ਬਾਅਦ। ਅਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਹੋ ਸਕਦਾ ਕਿ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਨਾਲ ਨਾਲ ਗੱਲਬਾਤ ਵੀ ਕਰਾਂਗੇ। ਅਤੇ ਨਾਲ ਦੀ ਨਾਲ ਲੌਂਗੋਵਾਲ ਬਰਸੀ ਨੂੰ ਲੈ ਕੇ ਜਿਹੜਾ ਅਕਾਲੀ ਧੜਿਆਂ ਵਿਚਕਾਰ ਤਣਾਅ ਬਣਦਾ ਨਜ਼ਰ ਆ ਰਿਹਾ, ਕਿਉਂਕਿ ਇੱਕੋ ਹੀ ਜ਼ਮੀਨ ਇੱਕੋ ਹੀ ਸਮੇਂ ਜਿਹੜੀਆਂ ਇਹ ਰੈਲੀਆਂ ਜਾਂ ਸਮਾਗਮ ਹੁੰਦੇ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਸਟੇਜਾਂ ਲਾਉਣ ਦੇ ਲਈ ਜਿਹੜਾ ਇੱਕ ਤਕਰਾਰ ਪੈਦਾ ਹੋ ਸਕਦਾ ਹੈ। ਲਓ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ, ਅਤੇ 9 ਪੇਜਾਂ ਦੀ ਚਿੱਠੀ ਦਾ ਪਵਾੜਾ ਜਿਹੜਾ ਉਹ ਖੁਲਾਸਾ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅਤੇ ਇਸੇ ਤਰ੍ਹਾਂ CM ਦੀ ਵਾਈਫ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਐਲੀਗੇਸ਼ਨ ਲੱਗੇ ਨੇ 5 ਕਰੋੜ ਦੇ, ਅਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਸਭ ਤੋਂ ਪਹਿਲਾਂ ਏਅਰ ਇੰਡੀਆ ਦੀ ਗੱਲ ਕਰੀਏ ਤਾਂ ਏਅਰ ਇੰਡੀਆ ਦੇ 2 ਹੋਰ ਪਾਇਲਟ ਡਰੱਗ ਟੈਸਟ ਦੇ ਵਿੱਚ ਫੇਲ ਹੋਏ ਹੈ। ਪੁਖੈਟ ਫਲਾਈਟ ਜਿਹੜੀ ਆ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਸਖ਼ਤ ਜਾਂਚ, ਇਹਦੇ ਵਿੱਚ ਏਅਰ ਇੰਡੀਆ ਗਰੁੱਪ ਦੇ 2 ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਜਿਹੜੇ ਨੇ ਉਹਦੇ ਨਤੀਜੇ ਪਾਜ਼ਿਟਿਵ ਜਿਹੜੇ ਨੇ ਆਉਣ ਦੇ ਨਾਲ ਏਵੀਏਸ਼ਨ ਖੇਤਰ ਦੇ ਵਿੱਚ ਹੜਕੰਪ ਮਚਿਆ। ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਜਿਹੜਾ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ। 4 ਅਗਸਤ ਨੂੰ ਫੋਕੇਟ ਤੋਂ ਜਿਹੜਾ ਦਿੱਲੀ ਆ ਰਹੀ ਫਲਾਈਟ ਦਾ ਜਿਹੜਾ ਪਾਇਲਟ ਇਨ ਕਮਾਂਡ ਮੈਰੀਜੋਆਨਾ ਯਾਨੀ ਕਿ ਗਾਜ਼ਾ ਦੇ ਜਿਹੜੇ ਸੀ ਟੈਸਟ ਦੇ ਵਿੱਚ ਪੋਜ਼ਿਟਿਵ ਜਿਹੜਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਹੀ ਪਾਇਲਟਾਂ ਦੇ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਇਸ ਸਕਰੀਨਿੰਗ ਮੁਹਿੰਮ ਦੇ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹਨਾਂ ਦੇ ਵਿੱਚੋਂ 2 ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਏਅਰ ਇੰਡੀਆ ਵੱਲੋਂ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਨ ਡਿਊਟੀ ਜਿਹੜੀ ਹੈ ਫਲਾਇੰਗ ਡਿਊਟੀ ਤੋਂ ਜਿਹੜਾ ਹਟਾ ਦਿੱਤਾ ਗਿਆ। ਟਾਟਾ ਗਰੁੱਪ ਦੇ ਮਾਲਕੀ ਵਾਲੀਆਂ ਇਹਨਾਂ ਦੋਵਾਂ ਏਅਰਲਾਈਨਾਂ ਦੇ ਕੋਲ 5,000 ਤੋਂ ਵੱਧ ਪਾਇਲਟ ਨੇ। 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ AI-2379 ਜਿਹੜਾ ਏਅਰਬੱਸ ਹੈ A320NEO ਫੁਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਦੇ ਵਿੱਚ 137 ਯਾਤਰੀਆਂ ਅਤੇ 8 ਕਰੂ ਮੈਂਬਰਾਂ ਦੇ ਸਮੇਤ 145 ਲੋਕ ਸਵਾਰ ਸਨ। ਉਡਾਨ ਦੇ ਦੌਰਾਨ ਜਹਾਜ਼ ਜਿਹੜਾ ਅਚਾਨਕ ਲਗਭਗ 300 ਫੁੱਟ 91 ਮੀਟਰ ਹੇਠਾਂ ਡਿੱਗਣ ਮਤਲਬ ਕਿ ਥੱਲੇ ਆ ਗਿਆ ਸੀ, ਜਿਸ ਦੇ ਕਾਰਨ 24 ਯਾਤਰੀ ਅਤੇ ਕਰੂ ਮੈਂਬਰ ਜ਼ਖਮੀ ਹੋਏ ਸੀ। ਵਾਇਰਲ ਵੀ ਹੋਈ ਸੀ ਵੀਡੀਓ ਪਿਛਲੇ ਦਿਨਾਂ 'ਚ। ਉਸ ਹਾਦਸੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਸੀ ਤਾਂ ਪਾਇਲਟ ਇਨ ਕਮਾਂਡ ਡਰੱਗਸ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹਵਾਈ ਫੌਜ ਅਤੇ ਉਡਾਨ ਸੁਰੱਖਿਆ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਾਰੇ ਹੀ ਪਾਇਲਟਾਂ ਦੀ ਜਿਹੜੀ ਸੀ ਜਾਂਚ ਦਾ ਇਹ ਸਖ਼ਤ ਜਿਹੜਾ ਕਦਮ ਚੁੱਕਿਆ ਗਿਆ ਹੈ। ਦੂਸਰੇ ਪਾਸੇ ਸਿਆਸੀ ਰੈਲੀਆਂ ਦਾ ਜ਼ਿਕਰ ਕਰੀਏ ਤੇ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਵਿੱਚ ਟਕਰਾਅ ਦੇ ਆਸਾਰ ਜਿਹੜੇ ਵੱਧ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸ ਦਾ ਬਾਗੀ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਦੇ ਵਿੱਚ ਅਕਾਲੀ ਆਗੂ ਸੰਤ ਹਰਚੰਦ ਸਿੰਘ ਜਿਹੜੇ ਨੇ ਹਰਚਾਂਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਦੇ ਲਈ ਪ੍ਰੋਗਰਾਮਾਂ ਅਤੇ ਖੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਪਲਾਟ ਕਰ ਦਿੱਤਾ ਗਿਆ, ਜਾਣੀ ਕਿ ਅਲਾਟ ਕਰ ਦਿੱਤਾ ਗਿਆ ਪਲਾਟ, ਜਿਸ ਦੇ ਕਾਰਨ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਜਿਹੜਾ ਟਕਰਾਅ ਦੇ ਵੱਲ ਵੱਧ ਰਹੀਆਂ ਜਾਪਦੀਆਂ ਨੇ। ਪੰਜਾਬ ਬਚਾਓ ਰੈਲੀ ਕਰ ਰਹੇ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਲੌਂਗੋਵਾਲ ਦੀ ਦਾਣਾ ਮੰਡੀ ਵਿਖੇ ਜਗ੍ਹਾ ਬਹੁਤ ਪਹਿਲਾਂ ਹੀ ਬੁੱਕ ਕਰਵਾ ਲਈ ਸੀ ਅਤੇ ਇਸ ਦੇ ਨਾਲ ਸੰਬੰਧਿਤ ਅਰਜ਼ੀ 27 ਅਪ੍ਰੈਲ ਨੂੰ ਦਿੱਤੀ ਗਈ ਸੀ। ਪੁਲਿਸ ਕਲੀਅਰੈਂਸ ਅਤੇ ਸਾਈਟ ਦੀਆਂ ਪ੍ਰਵਾਨਗੀਆਂ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 12 ਅਗਸਤ ਨੂੰ 36,000 ਰੁਪਏ ਦੀ ਅਦਾਇਗੀ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਨੇ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਪੁਨਰ ਸੁਰਜੀਤ ਨੂੰ ਪ੍ਰਵਾਨਗੀ ਦੇ ਦਿੱਤੀ, ਜਦੋਂ ਕਿ ਤੰਬੂ ਦੇ ਹੇਠਾਂ ਵਾਲੀ ਜਗ੍ਹਾ ਪੁਨਰ ਸੁਰਜੀਤ ਨੂੰ ਅਲਾਟ ਕਰ ਦਿੱਤੀ ਗਈ ਹੈ। ਸੱਜੇ ਪਾਸੇ ਦਾ ਖੇਤਰ ਖੂਨਦਾਨ ਕੈਂਪ ਲਗਾਉਣ ਦੇ ਲਈ ਰਾਖਵਾਂ ਰੱਖਿਆ ਗਿਆ। ਸਾਨੂੰ ਦਾਣਾ ਮੰਡੀ ਦੇ ਵਿੱਚ ਉਸ ਖੁੱਲ੍ਹੇ ਸਥਾਨ ਦੇ ਉੱਤੇ ਸਮਾਗਮ ਕਰਨ ਦੇ ਲਈ ਕਿਹਾ ਗਿਆ ਜਿੱਥੇ ਮਲਬਾ ਰੱਖਿਆ ਗਿਆ। ਇਹ ਬਿਲਕੁਲ ਵੀ ਸਵੀਕਾਰਯੋਗ ਕਹਿੰਦੇ ਨਹੀਂ ਹੈ ਅਤੇ ਆਪ ਤੇ ਪੁਨਰ ਸੁਰਜੀਤ ਜਾਣਬੁੱਝ ਕੇ ਅਕਾਲੀ ਦਲ ਦੀ ਰੈਲੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਡਾਕਟਰ ਅਰਸ਼ਦੀਪ ਕਲੇਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਇਸ ਸੰਬੰਧ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਇਸ ਪ੍ਰੋਗਰਾਮ ਦੇ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੰਦੇੜ ਦੇ ਵਿੱਚ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਹਨਾਂ ਦੋਸ਼ਾਂ ਨੂੰ ਜਿਹੜਾ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਹਨਾਂ ਦੀਆਂ ਟੀਮਾਂ ਜਾਣਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਜਿਹੜਾ ਕੋਸ਼ਿਸ਼ ਕਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਗਵਾਈ ਵਾਲੇ ਧੜੇ ਜਿਸ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਰਗੇ ਆਗੂ ਸ਼ਾਮਲ ਨੇ। ਉਹਨਾਂ ਨੇ ਵੀ ਬਰਸੀ ਦੇ ਸਮਾਗਮ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਦੇ ਲਈ ਜਿਹੜਾ ਵਿਆਪਕ ਪ੍ਰਬੰਧ ਕੀਤੇ ਨੇ। ਦੋਵੇਂ ਪਾਰਟੀਆਂ ਹੁਣ ਦਾਣਾ ਮੰਡੀ ਦੀ ਛੱਤ ਸ਼ੈੱਡ ਹੇਠਾਂ ਜਗ੍ਹਾ ਲਈ ਜਿਹੜਾ ਕਸ਼ਮਕਸ਼ ਕਰ ਰਹੀਆਂ। ਸਥਿਤੀ ਉਸ ਸਮੇਂ ਤਣਾਅਪੂਰਨ ਬਣੀ ਹੈ ਜੋ ਸੂਤਰ ਦੱਸਦੇ ਨੇ ਅਕਾਲੀ ਦਲ ਤੇ ਪੁਨਰ ਸੁਰਜੀਤ ਦੇ ਸਮਰਥਕ ਅਕਾਲੀ ਵਰਕਰਾਂ ਵੱਲੋਂ ਪੁਨਰ ਸੁਰਜੀਤ ਨੂੰ ਅਲਾਟ ਕੀਤੀ ਗਈ ਜਗ੍ਹਾ ਦੇ ਉੱਤੇ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਤੋਂ ਬਾਅਦ ਆਹਮੋ ਸਾਹਮਣੇ ਆ ਗਏ ਨੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰ ਰਹੇ ਹਾਂ, ਦਾਣਾ ਮੰਡੀ ਵਿਖੇ ਸ਼ੈੱਡ ਸਾਨੂੰ ਅਲਾਟ ਕੀਤਾ ਗਿਆ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਆਯੋਜਨ ਕਰਦੇ ਹਾਂ। ਸਾਨੂੰ ਪਤਾ ਲੱਗਿਆ ਕਿ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ। ਅਸੀਂ ਕਿਸੇ ਵੀ ਕਿਸਮ ਦੇ ਟਕਰਾਅ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਅਤੇ ਉਹਨਾਂ ਨੂੰ ਨਿਮਰਤਾ ਸਹਿਤ ਜਗ੍ਹਾ ਖਾਲੀ ਕਰਨ ਦੇ ਲਈ ਕਹਿ ਰਹੇ ਹਾਂ ਕਿਉਂਕਿ ਉਹਨਾਂ ਨੇ ਅਤੀਤ ਦੇ ਵਿੱਚ ਕਦੇ ਵੀ ਦਾਣਾ ਮੰਡੀ ਦੇ ਵਿੱਚ ਰੈਲੀ ਨਹੀਂ ਕੀਤੀ ਹੈ। ਸੰਬੰਧਿਤ ਸਰਕਾਰਾਂ ਬਰਸੀ ਮਨਾਉਣ ਦੇ ਲਈ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਦੀਆਂ ਰਹੀਆਂ ਨੇ। ਵਿਰੋਧੀ ਪਾਰਟੀਆਂ ਇਸ ਘਟਨਾਕ੍ਰਮ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੀਆਂ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਵੋਟਰਾਂ ਨੂੰ ਲਾਮਬੰਦ ਕਰਨ ਦੇ ਲਈ ਇਸ ਬਰਸੀ ਸਮਾਗਮ ਦੇ ਅਹਿਮ ਸਥਾਨ ਰੱਖਦਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ 1932 ਤੋਂ ਲੈ ਕੇ 1985 ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ 1980 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਅਸ਼ਾਂਤ ਦੌਰ ਦੇ ਦੌਰਾਨ ਇੱਕ ਪ੍ਰਮੁੱਖ ਸ਼ਖਸੀਅਤ ਸਨ। ਲੌਂਗੋਵਾਲ 24 ਜੁਲਾਈ 1985 ਨੂੰ ਹੋਏ ਰਾਜੀਵ ਲੌਂਗੋਵਾਲ ਸਮਝੌਤੇ ਦੇ ਮੋਢੀਆਂ ਦੇ ਵਿੱਚੋਂ ਇੱਕ ਨੇ, ਜਿਸ ਦੀ ਕੀਮਤ ਉਹਨਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਹਨਾਂ ਨੂੰ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਅਤੇ ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਹੀ ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੇ ਲੌਂਗੋਵਾਲ ਦੇ ਨਾਲ ਸਮਝੌਤੇ ਉੱਤੇ ਦਸਤਖਤ ਕਰਨ ਵੇਲੇ ਉਹਨਾਂ ਦਾ ਸਾਥ ਦਿੱਤਾ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਅਤੇ ਹਰ ਸਾਲ ਇਹ ਬਰਸੀ ਮਨਾਉਂਦੇ ਸਨ। ਦੂਸਰੇ ਪਾਸੇ ਪੰਜਾਬ ਦੇ ਵਿੱਚ DC ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ ਕਰਤੀ ਹੈ। ਤਹਿਸੀਲਾਂ ਅਤੇ ਦਫ਼ਤਰਾਂ ਦੇ ਵਿੱਚ ਕੰਮ ਠੱਪ ਕਰ ਦਿੱਤਾ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਘਰਸ਼ ਤੇਜ਼ ਕਰ ਦਿੱਤਾ ਗਿਆ। ਯੂਨੀਅਨ ਨੇ ਸੂਬਾ ਪੱਧਰ ਦੇ ਉੱਤੇ ਅੱਜ ਤੋਂ 2 ਰੋਜ਼ਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਐਲਾਨ ਕਰ ਦਿੱਤਾ ਅਤੇ ਹੜਤਾਲ ਕਾਰਨ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਪੱਧਰ ਤੋਂ ਸਭ ਤਹਿਸੀਲਾਂ ਤੱਕ ਜਿਹੜਾ ਮਨਿਸਟਰੀਅਲ ਮੁਲਾਜ਼ਮਾਂ ਦਾ ਦਫ਼ਤਰੀ ਕੰਮ ਜਿਹੜਾ ਪ੍ਰਭਾਵਿਤ ਹੋਵੇਗਾ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੇ ਮੁਤਾਬਕ 9 ਅਗਸਤ ਨੂੰ ਸਰਕਾਰ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਦੇ ਕਰਕੇ ਯੂਨੀਅਨ ਨੇ 17 ਅਤੇ 18 ਅੱਜ ਅਤੇ ਕੱਲ੍ਹ ਨੂੰ ਜਿਹੜਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਫੈਸਲਾ ਕੀਤਾ। ਇਹ ਸੰਘਰਸ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਹੋਈ ਮਹਾਂ ਰੈਲੀ ਉਪਰੰਤ ਵਿਉਂਤਬੰਦੀ ਤਹਿਤ ਮਗਿਆ ਹੋਇਆ। 7 ਅਗਸਤ ਨੂੰ ਸੈਕਟਰ 39 ਦੀ ਦਾਣਾ ਮੰਡੀ 'ਚ ਹੋਈ ਮਹਾਂਰੈਲੀ ਦੇ ਦੌਰਾਨ ਵਿਧਾਨ ਸਭਾ ਦੇ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ, ਜਿਸ ਦੇ ਕਰਕੇ ਕਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਸਨ ਅਤੇ ਇਸ ਮਗਰੋਂ ਯੂਨੀਅਨ ਨੇ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਲੈ ਕੇ ਮਹਾਂਬੰਦ ਦਾ ਜਿਹੜਾ ਸੱਦਾ ਵੀ ਦਿੱਤਾ ਹੋਇਆ ਅਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਗਾਂ ਦੇ ਹੱਲ ਲਈ ਠੋਸ ਕਦਮ ਨਾ ਚੁੱਕੇ ਜਾਣ ਦੇ ਕਾਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇੱਕ ਮੰਦਭਾਗੀ ਖਬਰ ਫਿਰ ਆਈ ਹੈ, ਪਹਿਲਾਂ ਤੂਤ ਦੀ ਅਤੇ ਹੁਣ ਕਬੱਡੀ ਜਗਤ ਨੂੰ ਵੱਡਾ ਝਟਕਾ ਫਿਰ ਤੋਂ ਲੱਗਿਆ। ਸੁਪਰਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ ਹੋਈ ਹੈ। ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਚਰਚਿਤ ਸੁਪਰਸਟਾਰ ਜਾਫੀ ਅਤੇ ਨੀਟੂ ਸਰਪੰਚ ਦੇ ਭਰਾ ਗੋਰਾ ਸਮਾਲਸਰ ਦਾ ਜਿਹੜਾ ਅੱਜ ਦੇਹਾਂਤ ਹੋ ਗਿਆ। ਉਹਨਾਂ ਦੇ ਅਚਾਨਕ ਵਿਛੋੜੇ ਦੇ ਨਾਲ ਕਬੱਡੀ ਜਗਤ ਪਿੰਡ ਸਮਾਲਸਰ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੈ। ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ DMC ਲੁਧਿਆਣਾ ਵਿਖੇ ਜੇਰੇ ਲਾ ਸੀ ਅਤੇ ਗੋਰਾ ਸਮਾਲਸਰ ਨੇ ਆਪਣੇ ਪਿੰਡ ਜਾਂ ਖੇਡ ਕੈਰੀਅਰ ਦੇ ਦੌਰਾਨ ਕਬੱਡੀ ਦੇ ਖੇਤਰ ਦੇ ਵਿੱਚ ਵੱਖਰੀ ਪਛਾਣ ਬਣਾਈ ਹੈ। ਉਹ ਮੁਕਤਸਰ ਫਰੀਦਕੋਟ ਕਬੱਡੀ ਕਲੱਬ ਫਰੈਂਡਜ਼ ਬਾਜਾਖਾਨਾ, ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਦੇ ਵੱਲੋਂ ਖੇਡਿਆ। ਆਪਣੀ ਸ਼ਾਨਦਾਰ ਖੇਡ ਅਤੇ ਜਾਫੀ ਵਜੋਂ ਮਜ਼ਬੂਤ ਪ੍ਰਦਰਸ਼ਨ ਸਦਕਾ ਉਸਨੇ ਕਈ ਜਿਹੜਾ ਖੇਡ ਮੇਲਿਆਂ ਦੇ ਵਿੱਚ ਬੈਸਟ ਜਾਫੀ ਦਾ ਵੀ ਖਿਤਾਬ ਹਾਸਲ ਕੀਤਾ। 2015 ਦੇ ਵਿੱਚ ਕੁਝ ਘਰੇਲੂ ਮਜਬੂਰੀਆਂ ਦੇ ਕਾਰਨ ਉਹ ਕੁਝ ਸਮੇਂ ਦੇ ਲਈ ਕਬੱਡੀ ਤੋਂ ਦੂਰ ਹੋਇਆ, ਹਾਲਾਂਕਿ ਖੇਡ ਪ੍ਰਤੀ ਉਸਦਾ ਜਜ਼ਬਾ ਬਰਕਰਾਰ ਰਿਹਾ ਅਤੇ ਮਿਹਨਤ ਕਰਕੇ ਉਸਨੇ ਸਾਲ 2018 'ਚ ਮੁੜ ਕਬੱਡੀ ਦੇ ਮੈਦਾਨ 'ਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਜਿਹੜੀਆਂ ਟੀਮਾਂ ਦੇ ਲਈ ਵੀ ਮੰਗਵਾਂ ਖਿਡਾਰੀ ਰਿਹਾ। ਗੋਰਾ ਸਮਾਲਸਰ ਕਬੱਡੀ ਜਗਤ ਦੇ ਵਿੱਚ ਰਹੀ ਦੇਣ ਨੂੰ ਖੇਡ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਅਤੇ ਉਸਦੇ ਦੇਹਾਂਤ ਦੇ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਕਬੱਡੀ ਜਗਤ ਅਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰਿਵਾਰਕ ਜਾਣਕਾਰੀ ਅਨੁਸਾਰ ਉਸਦਾ ਅੰਤਮ ਸੰਸਕਾਰ ਅੱਜ ਸ਼ਾਮ ਜਿਹੜਾ 4:30 ਵਜੇ ਕੀਤਾ ਗਿਆ। ਇਸਦਾ ਭਰਾ ਜਿਹੜਾ ਮੌਜੂਦਾ ਸਰਪੰਚ ਹੈ ਅਤੇ ਮ੍ਰਿਤਕ ਦੀ ਇੱਕ ਕੁੜੀ ਹੈ ਜੋ ਕਿ ਅਡੋਪਟ ਕੀਤੀ ਹੋਈ ਸੀ। ਤਿਲੋ ਦੋਸਤੋ, ਇਹ ਨੇ ਹਾਲਾਤ ਦੁਨੀਆਦਾਰੀ ਦੇ ਅਤੇ ਤੂਤ ਜਿਉਂਦੇ ਜੀ ਹਰ ਪਾਸਿਓਂ ਕਹਿੰਦੇ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮਰੇ ਤੋਂ ਬਾਅਦ ਪੈਸਿਆਂ ਦਾ ਕਹਿੰਦੇ ਮੀਂਹ ਵਰਾ ਦਿੱਤਾ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ, ਬਿਲਕੁਲ ਬਾਈ ਜੀ ਇਹੀ ਗੱਲਾਂ ਬਾਤਾਂ ਨੇ। ਦੂਸਰੇ ਪਾਸੇ ਪੰਜਾਬ ਸੂਬਾਈ ਕੋਟਾ ਦਾਖਲੇ ਦੇ ਵਿੱਚ ਜਿਹੜਾ 525 ਉਮੀਦਵਾਰ ਅਯੋਗ ਕਰਾਰ ਕਰ ਦਿੱਤੇ ਗਏ ਗਲਤ ਰਿਹਾਇਸ਼ੀ ਦਾਅਵਿਆਂ ਦੇ ਕਾਰਨ MBBS ਅਤੇ BDS ਕੋਟੇ ਦੇ ਲਈ ਜਿਹੜਾ ਇਹ ਅਯੋਗ ਕੀਤੇ ਗਏ ਹੈ। ਪਹਿਲੇ ਗੇੜ ਦੀ ਆਨਲਾਈਨ ਕਾਊਂਸਲਿੰਗ ਦੇ ਲਈ 5,726 ਦੇ ਵਿੱਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਜਿਹੜਾ ਕਰ ਦਿੱਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਜਿਹੜਾ ਉਹਨੇ 85% ਪੰਜਾਬ ਰਾਜ ਕੋਟੇ ਦੇ ਤਹਿਤ MBBS ਅਤੇ BDS ਦਾਖਲਿਆਂ ਦੇ ਲਈ ਪਹਿਲੇ ਗੇੜ ਦੀ ਆਨਲਾਈਨ ਕਾਊਂਸਲਿੰਗ ਦੇ ਲਈ 5,726 ਦੇ ਵਿੱਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾ ਕੀਤਾ ਹੈ ਅਤੇ ਅਯੋਗਤਾ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਯੋਗਤਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ ਦੇ ਉੱਤੇ ਕੀਤੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰਾਂ ਨੇ ਇੱਕ ਤੋਂ ਵੱਧ ਰਾਜਾਂ ਦੇ ਵਿੱਚ ਰਾਜ ਕੋਟੇ ਦੀਆਂ ਸੀਟਾਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਡਬਲ ਡਿਮ ਸਾਈਲ ਜਿਹੜਾ ਦੋਹਰੀ ਰਿਹਾਇਸ਼ ਕਿਹਾ ਜਾਂਦਾ ਹੈ। ਅਤੇ ਅਯੋਗਤਾਵਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵੱਲੋਂ 10 ਜੁਲਾਈ ਨੂੰ ਜਾਰੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਧਾਰਾ 11 ਦੇ ਤਹਿਤ ਕੀਤੀਆਂ ਨੇ। ਇਸ ਸਾਲ ਸਿਰਫ ਉਹਨਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾ ਰਿਹਾ ਜਿਨ੍ਹਾਂ ਨੇ ਨੀਟ UG ਅਰਜ਼ੀ ਫਾਰਮ ਦੇ ਵਿੱਚ ਪੰਜਾਬ ਨੂੰ ਆਪਣੇ ਰਹਿਣ ਵਾਲੇ ਰਾਜ ਦੇ ਵਜੋਂ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਗਲਤ ਰਿਹਾਇਸ਼ੀ ਦਾਅਵਿਆਂ ਦੀਆਂ ਘਟਨਾਵਾਂ ਤੋਂ ਬਾਅਦ ਦੁਰਵਰਤੋਂ ਨੂੰ ਰੋਕਣ ਦੇ ਲਈ ਇਹ ਸਪਸ਼ਟੀਕਰਨ ਪੇਸ਼ ਕੀਤਾ ਗਿਆ ਸੀ। ਕਈ ਅਯੋਗ ਉਮੀਦਵਾਰਾਂ ਦਾ ਪਤਾ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਹੋਰ ਗੁਆਂਢੀ ਰਾਜਾਂ ਦੇ ਵਿੱਚ ਲੱਗਿਆ। ਕੁਝ ਪਹਿਲਾਂ ਹੀ ਕਿਤੇ ਹੋਰ ਜਿਹੜਾ ਮੈਡੀਕਲ ਕਾਲਜਾਂ ਦੇ ਵਿੱਚ ਦਾਖਲ ਸਨ ਜਾਂ ਦਾਅਵੇ ਪੇਸ਼ ਕਰ ਚੁੱਕੇ ਸਨ। ਅਜਿਹੇ ਗਲਤ ਤਰੀਕਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਹੁਣ ਚਾਹਵਾਨਾਂ ਅਤੇ ਉਹਨਾਂ ਦੇ ਮਾਪਿਆਂ ਦਾ ਸਰਪ੍ਰਸਤਾਂ ਤੋਂ ਇੱਕ ਜਿਹੜਾ ਸੌਂਪ ਪ੍ਰਮਾਣ ਪੱਤਰ ਹਲਫਨਾਮਾ ਦੇਣ ਦੀ ਮੰਗ ਕਰਦੀ ਹੈ, ਕਿਉਂਕਿ ਉਹਨਾਂ ਨੇ ਕਿਸੇ ਹੋਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਰਾਜ ਕੋਟੇ ਦੇ ਲਾਭ ਦੀ ਮੰਗ ਨਹੀਂ ਕੀਤੀ ਹੈ। ਗਲਤ ਘੋਸ਼ਨਾਵਾਂ ਕਾਰਨ ਦਾਖਲਾ ਰੱਦ ਹੋ ਸਕਦਾ ਹੈ ਅਤੇ ਕਾਨੂੰਨੀ ਕਾਰਵਾਈ ਉਹਦੇ ਉੱਤੇ ਹੋ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਉਮੀਦਵਾਰਾਂ ਨੂੰ ਅਯੋਗ ਘੋਸ਼ਿਤ ਕਰਕੇ BFUHS ਨੇ ਇੱਕ ਵਾਰ ਫਿਰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਗਲਤ ਰਿਹਾਇਸ਼ੀ ਦਾਅਵਿਆਂ ਦੇ ਨਾਲ ਨਾ ਸਿਰਫ ਦਾਖਲੇ ਰੱਦ ਹੋਣਗੇ ਸਗੋਂ ਉਮੀਦਵਾਰਾਂ ਨੂੰ ਭਵਿੱਖ ਦੇ ਮੌਕਿਆਂ ਤੋਂ ਵੀ ਵਾਂਝਾ ਜਿਹੜਾ ਹੋਣਾ ਪੈ ਸਕਦਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਸ ਤੋਂ ਬਾਅਦ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਫੈਸਲਾ ਸੁਣਾਇਆ ਇਲਾਹਾਬਾਦ ਹਾਈ ਕੋਰਟ ਨੂੰ। ਕਾਂਗਰਸ ਆਗੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਅੱਗੇ ਕਾਰਵਾਈ ਨਾ ਕਰਨ ਦੇ ਲਈ ਆਖਿਆ ਗਿਆ ਹੈ। ਸਿਖਰ ਅਲੀ ਅਦਾਲਤ ਨੇ CBI ਅਤੇ ED ਨੂੰ ਵੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਦਰਜ ਇਸ ਮਾਮਲੇ 'ਚ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਹਿ ਦਿੱਤਾ ਗਿਆ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਗਾਂਧੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਕਰਨਾਟਕ ਦੇ ਰਹਿਣ ਵਾਲੇ ਐਸ ਵਿਗਨੇਸ਼ ਸ਼ਸ਼ੀਰ, ਜਿਸਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ, CBI ਅਤੇ ED ਨੂੰ ਨੋਟਿਸ ਜਾਰੀ ਕੀਤੇ ਹੈ। ਇਹ ਬੈਂਚ ਹਾਈਕੋਰਟ ਦੇ ਹੁਕਮ ਵਿਰੁੱਧ ਗਾਂਧੀ ਦੇ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ ਅਤੇ ਅਦਾਲਤ ਨੇ ਹਾਈਕੋਰਟ ਨੂੰ ਨਿਰਦੇਸ਼ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਦੀ ਤਾਰੀਖ ਤੱਕ ਆਪਣੀ ਅਗਲੀ ਸੁਣਵਾਈ ਨੂੰ ਮੁਲਤਵੀ ਰੱਖੇ। ਦੂਸਰੇ ਪਾਸੇ BJP ਨੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਬਾਦਲ ਅਤੇ ਸ਼੍ਰੀਮਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਜਿਹੜੀ ਹੈ ਥਾਂ ਮਿਲ ਗਈ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੂੰ ਭਾਜਪਾ ਦਾ ਖਜ਼ਾਨਚੀ ਬਣਾਇਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸੋਮਵਾਰ ਅੱਜ ਅਹੁਦੇਦਾਰਾਂ ਦੀ ਇੱਕ ਨਵੀਂ ਟੀਮ ਦਾ ਐਲਾਨ ਕਰ ਦਿੱਤਾ, ਜਿਸਦੇ ਵਿੱਚ ਪੁਰਾਣੇ ਅਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ। ਇਸ ਬਦਲਾਅ ਦੇ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਸੀਨੀਅਰ RSS ਦੇ ਨੇਤਾ ਆਪਣੇ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿੱਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁਧਰਾ ਰਾਜੇ ਦੀ ਜਿਹੜੀ ਥਾਂ ਨੂੰ ਵੀ ਬਰਕਰਾਰ ਰੱਖਿਆ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਵੀ ਸ਼ਾਮਲ ਕੀਤਾ ਅਤੇ ਨਵੇਂ ਜਨਰਲ ਸਕੱਤਰਾਂ 'ਚ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਇਰਾਨੀ ਦੀ ਵੀ ਵਾਪਸੀ ਹੋਈ ਹੈ। ਪੰਜਾਬ ਮਾਮਲਿਆਂ ਦੇ ਮੌਜੂਦਾ ਅਬਜ਼ਰਵਰ ਸਤੀਸ਼ ਪੁਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਹੈ, ਜਦੋਂ ਕਿ ਵਿਨੋਦ ਤਾਵੜੀ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਦੇ ਵਜੋਂ ਸੂਚੀ ਦੇ ਵਿੱਚ ਬਣੇ ਹੋਏ ਨੇ। ਇਸ ਸੂਚੀ ਦੀ ਖਾਸ ਗੱਲ ਵਣਜ ਮੰਤਰੀ ਪਿਊਸ਼ ਗੋਇਲ ਦੀ ਭਾਜਪਾ ਦੇ ਖਜ਼ਾਨਚੀ ਦੇ ਵਜੋਂ ਨਿਯੁਕਤੀ ਹੈ। ਇਹ ਦੇਖਣਾ ਬਾਕੀ ਹੋਵੇਗਾ ਕਿ ਗੋਇਲ ਨੂੰ ਭਾਜਪਾ ਦੇ ਇੱਕ ਵਿਅਕਤੀ ਇੱਕ ਅਹੁਦਾ ਨਿਯਮ ਦੇ ਤਹਿਤ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਵੇਗਾ ਜਾਂ ਨਹੀਂ। ਇਸ ਤੋਂ ਇਲਾਵਾ ਉੱਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਦੇ ਵਜੋਂ ਬਣੇ ਰਹਿਣਗੇ ਅਤੇ ਉੱਥੇ ਹੀ ਤਰੁਣ ਝੁੱਗ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ ਜਦਕਿ RSS ਦੇ ਸੀਨੀਅਰ ਆਗੂ BL ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਦੇ ਵਜੋਂ ਬਣੇ ਰਹਿਣਗੇ ਅਤੇ ਨਵੀਂ ਸੂਚੀ ਦੇ ਵਿੱਚ 13 ਮੀਤ ਪ੍ਰਧਾਨ 8 ਜਨਰਲ ਸਕੱਤਰ ਨੇ ਜਦੋਂ ਕਿ ਅਰੁਣ ਸਿੰਘ ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਟੀਮ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਈ ਗਈ ਦੱਸੀ ਜਾ ਰਹੀ ਹੈ ਅਤੇ ਨਿਤਿਨ ਨਵੀਨ ਦੀ ਅੱਜ ਦੀ ਸੂਚੀ ਦੇ ਵਿੱਚ ਪੰਜਾਬ, UP ਅਤੇ ਉੱਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ। ਇਹਨਾਂ ਸੂਬਿਆਂ ਦੇ ਵਿੱਚ ਅਗਲੇ ਸਾਲ ਚੋਣਾਂ ਜਿਹੜੀਆਂ ਹੋਣਗੀਆਂ। ਲਓ ਦੋਸਤੋ, ਅੱਗੇ ਖਬਰਾਂ ਹੋਰ ਸਾਂਝੀਆਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਖਾਸ ਮੁੱਦਿਆਂ ਦੇ ਉੱਤੇ ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਸਤਿ ਸ਼੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਲੱਗਿਆ ਵੀਕਐਂਡ ਜੀ?
1: ਹਾਲ ਚਲ ਵਧੀਆ ਜੀ
0: ਜੀ।
1: ਤੇ ਵੀਕਐਂਡ ਦੀ ਕਿਹੜੀ ਗੱਲ ਹੈਗੀ ਜੀ, ਸਦਾ ਦੀਵਾਲੀ ਸਾਧਕੀ ਤੇ ਚਤੋ ਪੈਰ ਬਸੰਤ
0: ਜੀ, ਲੌਂਗ ਵੀਕਐਂਡ ਆ ਗਿਆ। ਮੈਂ ਕਿਹਾ ਤੁਹਾਡੇ ਲਈ ਐਤਕੀ ਜੀ।
1: ਨਹੀਂ, ਸਾਡੇ ਕੋਈ ਲੌਂਗ ਵੀਕਐਂਡ ਨਹੀਂ ਆਇਆ ਜੀ,
0: ਅੱਜ ਦੀ ਛੁੱਟੀ ਨਹੀਂ ਸੀ,
1: ਸੈਚਰਡੇ ਸੰਡੇ ਨਹੀਂ, ਸਾਨੂੰ ਕੋਟਰ ਦੇ ਵਿੱਚ ਕਦੀ ਛੁੱਟੀ ਹੁੰਦੀ ਜੀ।
0: ਓਕੇ ਜੀ, ਉਦਾਂ ਹੋਈ ਮਤਲਬ ਕਿ ਸਕੂਲਾਂ ਚ ਹੋਈ ਸੀਗੀ?
1: ਹਾਂਜੀ, ਪੰਜਾਬ ਸਰਕਾਰ ਦੀ ਹੋਏਗੀ, ਬਟ ਕੋਰਟਸ ਜਿਹੜੀਆਂ ਹੁੰਦੀਆਂ ਨਾ ਜੀ, ਇਹ ਹਾਈ ਕੋਰਟ ਦੇ ਅੰਡਰ ਹੁੰਦੀਆਂ, ਸੁਪਰੀਮ ਕੋਰਟ ਦੇ ਅੰਡਰ, ਉੱਥੇ ਜਿਹੜੀਆਂ ਸਾਡੀਆਂ ਛੁੱਟੀਆਂ ਤਾਂ ਜਿਹੜੀਆਂ ਹੁੰਦੀਆਂ ਨਾ ਜੀ, ਇਹ ਸਪੈਸੀਫਾਈ ਮਤਲਬ ਕੈਲੰਡਰ ਜਦੋਂ ਬਣਦਾ ਉਦੋਂ ਹੀ ਹੋ ਜਾਂਦੀਆਂ ਜੀ, ਸਾਲ ਪਹਿਲਾਂ ਜਿਹੜਾ ਆ
0: ਜੀ,
1: ਕਿਉਂਕਿ ਦੋ ਦੋ ਮਹੀਨੇ ਪਹਿਲਾਂ ਤਰੀਕਾਂ ਜਿਹੜੀਆਂ ਪਈਆਂ ਹੁੰਦੀਆਂ, ਤੇ ਇਸ ਕਰਕੇ ਫਿਰ ਛੁੱਟੀ ਵਾਲੇ ਦਿਨ ਕੇਸ ਨਹੀਂ ਰੱਖੇ ਜਾਂਦੇ
0: ਜੀ,
1: ਤੇ ਛੁੱਟੀਆਂ ਪਹਿਲਾਂ ਹੀ ਡਿਫਾਈਨਡ ਹੁੰਦੀਆਂ ਕਿ ਆਹ ਛੁੱਟੀ ਹੈਗੀ ਆ ਜੀ, ਬੱਚਿਆਂ ਦੀ ਛੁੱਟੀ ਕੋਈ ਨਹੀਂ ਹੁੰਦੀ ਜੀ। ਹਾਂਜੀ, ਬਾਕੀ ਜਿਹੜਾ ਹੈਗਾ ਆ ਜੀ, ਅੱਜ ਮੀਡੀਆ ਰਿਪੋਰਟ ਜਿਹੜੀਆਂ ਆ,
0: ਬਿਲਕੁਲ
1: ਉਹ ਬੜੀਆਂ ਡਿਸਕਸਿੰਗ ਗਿਆ ਜੀ, ਬਹੁਤ ਜ਼ਿਆਦਾ ਹੈ। ਹਾਂਜੀ
0: ਜੀ,
1: ਬੜੀਆਂ ਡਿਸਕਸਿੰਗ ਐਂਡ ਅਸਟੋਨਿਸ਼ਿੰਗ ਦੋਨਾਂ ਹੀ ਆ ਜੀ, ਹੈਰਾਨ ਕਰਨ ਵਾਲੀਆਂ ਵੀ ਆ ਤੇ ਮਾੜੀਆਂ ਵੀ ਆ ਜੀ।
0: ਮਾੜੀਆਂ ਵੀ ਜੀ,
1: ਮਾੜੀਆਂ ਇਸ ਗੱਲੋਂ ਆ ਜੀ ਕਿ ਨੋ ਡਾਊਟ ਕਿ ਸਾਡੀ ਪੋਲਿਟਿਕਸ ਦੇ ਵਿੱਚ ਜਿਹੜਾ ਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਹੀ ਮੁੱਖ ਮੰਤਰੀ ਤੇ ਪਰਿਵਾਰ ਤੇ ਮਤਲਬ ਆਪਣੇ ਉਹਨਾਂ ਦੇ ਅਹੁਦੇ ਦਾ ਇਨਫਲੂਐਂਸ ਵਰਤਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ
0: ਜੀ।
1: ਉਦੋਂ ਤਾਂ ਬਹੁਤ ਮਤਲਬ ਜਿਹੜੇ ਹੈਗੇ ਆ, ਬਹੁਤ ਕਮੇਟੀ ਵੀ ਬਣੀ, ਉਸ ਕਮੇਟੀ ਨੇ ਜਿਹੜੀ ਜਾਂਚ ਵੀ ਕੀਤੀ, ਉਹਦੇ ਵਿੱਚ ਕੋਈ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਕਿ ਪਰਿਵਾਰ ਜਿਹੜਾ ਆ ਉਹਦੇ ਸਟੇਟਸ ਦੇ ਵਿੱਚ ਫਰਕ ਪੈ ਗਿਆ ਜੀ, ਤੇ ਇਹ ਉਹ ਇਹ ਬਾਹਰ ਜਦੋਂ ਜਾਂਦੇ ਹੈਗੇ ਆ ਤੇ ਉਦੋਂ ਆਪਣਾ ਜਿਹੜਾ ਆ ਇਨਫਲੂਐਂਸ ਵਰਤਦੇ ਹੈਗੇ ਆ, ਉਹ ਦੱਸਦੇ ਆ ਕਿ ਅਸੀਂ ਜਿਹੜਾ ਆ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਆ
0: ਜੀ।
1: ਇੱਥੇ ਕੁ ਤੱਕ ਫਾਈਂਡਿੰਗਸ ਇਹ ਆਈਆਂ ਸੀਗੀਆਂ ਜੀ, ਤੇ ਰਿਟਨ ਦੇ ਵਿੱਚ ਇੰਨੀਆਂ ਫਾਈਂਡਿੰਗ ਸੀ, ਬਟ ਔਨ ਦਾ ਗਰਾਊਂਡ ਜਿਹੜਾ ਹੈਗਾ ਆ ਦੰਤ ਕਥਾਵਾਂ ਤਾਂ ਬਹੁਤ ਆ ਜੀ।
0: ਬਿਲਕੁਲ ਆ ਜੀ, ਪਰ ਜੋ ਅੱਜ ਸੈਣੀ ਸਾਹਿਬ ਖੁਲਾਸੇ ਹੋਏ ਆ ਉਹਦੇ ਉੱਤੇ ਕੋਈ ਸਮੇਂ ਦੀ ਸਰਕਾਰ ਨੇ ਕੋਈ ਅਜੇ ਤੱਕ ਬਿਆਨਬਾਜ਼ੀ ਨਹੀਂ ਕੀਤੀ, ਜਾਂ ਕੱਲ੍ਹ ਤੱਕ ਖਬਰਾਂ ਲੱਗਣਗੀਆਂ ਫਿਰ ਹੀ ਇਹ ਸਾਰਾ ਕੁਝ ਆਏਗਾ। ਜਿਵੇਂ ਕਿ 9 ਪੰਨਿਆਂ ਦੀ ਜਿਹੜੀ ਇੱਕ ਰਿਪੋਰਟ ਆਈ ਹੈ, ਜਾਂ ਰਿਪੋਰਟ ਕਾਹਦੀ ਹੈ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਤੀਆਂ ਨੇ, 9 ਪੇਜ ਦੀ ਚਿੱਠੀ ਜੋ ਆਪਣੇ DGP ਨੂੰ ਮਿਲੀ ਹੈ, ਅਤੇ ED ਦਾ ਜਿਹੜਾ ਮੋਹਾਲੀ ਦੇ ਵਿੱਚ ਇੱਕ ਰੇਡ ਹੋਈ ਸੀ ਪਹਿਲੇ ਸਮਿਆਂ ਦੇ ਵਿੱਚ, ਉਹ ਮਸਲਾ ਕਾਫੀ ਜਿਹੜਾ CMO ਆਫਿਸ ਤੱਕ ਦਾ ਅਧਿਕਾਰੀਆਂ ਦੇ ਨਾਲ ਜੁੜਦਾ ਵੀ ਨਜ਼ਰ ਆਉਂਦਾ ਸੀ, ਅਤੇ ਉਹ ਚਾਹੇ ਟਰਾਂਸਫਰ ਹੋਣ ਕਿਸੇ ਦੇ, ਚਾਹੇ CLU ਹੋਣ, ਅਤੇ ਚਾਹੇ ਕੋਈ ਹਥਿਆਰਾਂ ਦੇ ਲਾਇਸੈਂਸ ਹੋਣ ਜੀ, ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਕਿਵੇਂ ਸਾਰਾ ਕੁਝ ਹਾਸਲ ਕੀਤਾ ਜਾਣਾ, ਯੋਜਨਾਬੱਧ ਤਰੀਕੇ ਨਾਲ ਚੱਲਦਾ ਸੀ, ਅਤੇ ਉਹ ਸਾਰਾ ਸਿਲਸਿਲਾ ਨਾਲ ਨਾਲ ਸੈਣੀ ਸਾਹਿਬ। ਚਲੋ ਮੈਂ ਸਵਾਲ ਤੁਹਾਡੇ ਲਈ ਦੂਸਰਾ ਵੀ ਨਾਲ ਹੀ ਕਰ ਦਿੰਦਾ, ਇਹਦੇ ਨਾਲ ਹੀ ਜੁੜਿਆ ਉਹ ਵੀ ਹੈ, ਅਤੇ CM ਮਾਨ ਸਾਹਿਬ ਜਿਹੜੇ ਨੇ ਉਹਨਾਂ ਦੀ ਵਾਈਫ ਦਾ ਵੀ ਜ਼ਿਕਰ ਆਇਆ, ਇੱਕ ਜਿਹੜੀ ਕਾਫੀ FIR ਵੀ ਸਾਹਮਣੇ ਨਜ਼ਰ ਆ ਰਹੀ ਹੈ, ਪਰ ਹਾਂਜੀ
1: ਜੀ ਜੀ ਜੀ, ਮੈਂ ਉਹਦਾ ਦੱਸ ਦਿੰਦਾ ਸਰ
0: ਜੀ।
1: ਜਿਹੜਾ ED ਦੀ ਚਿੱਠੀ ਹੈਗੀ ਨਾ ਜੀ, ਉਹਦੇ ਵਿੱਚ ਤਾਂ ਮੁੱਖ ਮੰਤਰੀ ਦਾ ਆਫਿਸ CMO ਜਿਹੜਾ ਹੈਗਾ ਆ ਉਹ ਘੇਰੇ ਚ ਆਉਂਦਾ ਆ, ਉਹਨਾਂ ਨੇ ਬਕਾਇਦਾ ਤੌਰ ਤੇ ਰਿਕਾਰਡਿੰਗਸ ਵੀ ਕੀਤੀਆਂ ਕੋਈ ਲੋਕਾਂ ਦੀਆਂ ਗੱਲਬਾਤ,
0: ਬਿਲਕੁਲ
1: ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਤੁਹਾਡੇ CMO ਦੇ ਵਿੱਚ ਟਰਾਂਸਫਰ ਬਦਲੇ, ਪੋਸਟਿੰਗ ਬਦਲੇ, ਹੈਂਜੀ, ਉਹ ਪੈਸੇ ਲਏ ਜਾਂਦੇ ਹੈਗੇ ਸੀ, ਤੇ ਬਹੁਤ ਮੁੱਖ ਮੰਤਰੀ ਦੇ ਨੇੜਲੇ ਬੰਦਿਆਂ ਤੱਕ ਜਿਹੜੀ ਆ ਉਹਨਾਂ ਨੇ ਕਿਹਾ ਵੀ DGP ਨੂੰ ਦੇਤਾ ਕਿ ਇਹਦੇ ਤੇ FIR ਦਰਜ ਕਰਕੇ ਤੇ ਇਨਵੈਸਟੀਗੇਟ ਕਰੋ।
0: ਜੀ
1: ਹੁਣ ਸਵਾਲ ਇਹ ਹੈਗਾ ਆ ਕਿ ਗ੍ਰਹਿ ਮੰਤਰੀ ਜਿਹੜਾ ਹੈਗਾ ਆ, ਮੁੱਖ ਮੰਤਰੀ ਸਾਹਿਬ ਹੀ ਹੈਗੇ ਆ ਜੀ,
0: ਜੀ
1: ਤੇ DGP ਗ੍ਰਹਿ ਮੰਤਰਾਲੇ ਦੇ ਥੱਲੇ ਆਉਂਦੇ ਹੈਗੇ, DGP ਉਹਨਾਂ ਦੇ ਉੱਤੇ ਜਿਹੜਾ ਆ ਕਾਰਵਾਈ ਕਿੱਦਾਂ ਕਰ ਦੇਣਗੇ ਜੀ।
0: ਜੀ
1: ED ਨੇ ਵੀ ਆਪਣਾ ਕੰਮ ਜਿਹੜਾ ਆ ਅਧੂਰਾ ਕੀਤਾ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਨੂੰ ਚੁੱਪ ਕਰਕੇ, ਜੋ ਇਹ ਇਹਨਾਂ ਨੂੰ ਭੇਜਦੇ ਹੈਗੇ ਆ, ਚੁੱਪ ਕਰਕੇ ਜਿਹੜਾ ਹੈਗਾ ਆ ਹਾਈ ਕੋਰਟ ਨੂੰ ਜਿਹੜਾ ਆ ਉੱਥੇ ਪਟੀਸ਼ਨ ਦਾਇਰ ਕਰ ਦਿਓ ਕਿ ਦੈਟ ਇਜ਼ ਦਾ ਐਵੀਡੈਂਸ,
0: ਜੀ
1: ਤੇ ਇਹਦੇ ਤੇ ਜਿਹੜਾ ਆ DGP ਨੂੰ ਡਾਇਰੈਕਸ਼ਨ ਦਿੱਤੀਆਂ ਜਾਣ ਕੇ ਪਰਚਾ ਦਰਜ ਕਰੇ।
0: ਜੀ
1: ਆਪਣੇ ਆਪ ਪਰਚਾ ਦਰਜ ਹੋ ਜਾਂਦਾ ਜੀ,
0: ਜੀ
1: ਉਹ ਸਿੱਧਾ ਜੇ DGP ਨੂੰ ਤੁਸੀਂ ਕਹੋਗੇ, DGP ਡੇਅਰ ਹੀ ਨਹੀਂ ਕਰੇਗਾ, ਐਕਟਿੰਗ DGP ਆ ਉਹ ਡੇਅਰ ਹੀ ਨਹੀਂ ਕਰੇਗਾ, ਉਹ ਉਹਦੇ
0: ਜੀ
1: ਤਾਂ ਮਤਹਿਤ ਹੈਗਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਤਾਂ ਚੀਜ਼ ਜਿਹੜੀ ਉਹਨਾਂ ਕੋਲੋਂ ਐਕਸਪੈਕਟ ਕਰਨੀ ਜਿਹੜੀ ਹੈਗੀ ਆ
0: ਜੀ
1: ਉਹ ਗਲਤ ਆ ਜੀ। ਹੁਣ
0: ਇਹ
1: ਆਏ ਜੀ ਵੀ ਇੱਕ
0: ਸੈਂਸ ਸਾਹਿਬ ਇਹਦੇ
1: ਦੋ
0: ਵਿੱਚ ਇੱਕ ਚੀਜ਼ ਹੋਰ ਨਾਲ ਜੋੜ ਦਵਾਂ ਕਿ ਜਿਵੇਂ ਕਿ ਇੱਕ ਪ੍ਰੋਗਰਾਮ ਦੇ ਦੌਰਾਨ ਜਸਟਿਸ ਰਣਜੀਤ ਸਿੰਘ ਜਿਹੜੇ ਨੇ ਕਾਫੀ ਜਿਹੜੇ ਕਹਿ ਸਕਦੇ ਇੱਕ ਸ਼ਕਤੀਸ਼ਾਲੀ ਵੀ ਕਹਿ ਲਓ ਜਾਂ ਫਿਰ ਕਹਿ ਲਓ ਜ਼ਿੰਮੇਵਾਰ ਇਨਸਾਨ ਨੇ, ਉਹਨਾਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ। ਉਹਨਾਂ ਨੇ ਸ਼ਿਕਵਾ ਵੀ ਨਾਲ ਨਾਲ ਜਿਤਾਇਆ ਕਿ ਜਿਹੜੀ DGP ਨੂੰ ਇਹ ਜਿਹੜੀ FIR ਕਰਨ ਦੀ, ਜਾਂ ਉਹ ਕਹਿੰਦੇ ਕਿ ਮੇਰੀ ਸਮਝੋ ਵੀ ਬਾਹਰ ਹੈ ED ਨੂੰ, ਮਤਲਬ ਕਿ ਇਹ ED ਨੇ ਕਾਹਤੋਂ ਇਹ ਕੀਤਾ ਹੈ, ਕਿ ਉਹ ਇਨਸਾਫ ਕਰ ਪਾਉਣਗੇ।
1: ਭਾਰੇ ਸਾਹਿਬ ਤੁਸੀਂ ਤਾਂ ਅਲੰਕਾਰ ਬੜੀ ਛੇਤੀ ਲਾ ਦਿੰਦੇ ਆ ਲੋਕਾਂ ਦੇ ਨਾਂ ਨਾਲ ਜੀ, ਵੀ ਬੜੇ ਜ਼ੋਰਦਾਰ ਤੇ ਬੜੇ ਅਸਰਦਾਰ। ਜਦੋਂ ਲੋਕੀ ਅਹੁਦਿਆਂ ਤੇ ਹੁੰਦੇ ਆ ਉਹਨਾਂ ਦਾ ਕੰਮ ਵਿਚਾਰੇ ਜਾਂਦੇ ਹੁੰਦੇ ਆ
0: ਸਰ,
1: ਸਾਰੇ ਬਾਅਦ ਚ ਆ ਕੇ ਜਿਹੜੀਆਂ ਗੱਲਾਂ ਕਰਨੀਆਂ ਮੈਂ ਦੱਸ ਦਿੰਦਾ। ਹੁਣ ਜਿਹੜੀ ਗੱਲ ਹੈਗੀ ਆ ਜੋ ਮੇਰੇ ਮਨ ਚ ਹੈਗੀ ਉਹ ਵੀ ਮੈਂ ਦੱਸ ਦਿੰਦਾ, ਜਿਹੜਾ ਤੁਸੀਂ ਅਲੰਕਾਰ ਲਾਏ ਆ ਉਹ ਡਿਜਰਵ ਨਹੀਂ ਕਰਦੇ।
0: ਜੀ
1: ਹਾਂਜੀ ਉਹ ਠੀਕ ਗੱਲ ਹੈਗੀ ਆ ਕਿ ਮੀਡੀਆ ਦੇ ਵਿੱਚ ਆ ਕੇ ਜਿਹੜੀ ਹੈਗੀ ਬੂਸਟਿੰਗ ਕਰਨੀ ਬੜੀ ਸੌਖੀ ਹੁੰਦੀ ਆ।
0: ਜੀ
1: ਆਪਾਂ ਗੱਲ ਕਰਨ ਤੋਂ ਪਹਿਲਾਂ ਇਹ ਕਿਹਾ ਮੀਡੀਆ ਰਿਪੋਰਟਾਂ ਅਨੁਸਾਰ, ਕਿਉਂਕਿ ਆਪਣੇ ਕੋਲ ਵੋਟ ਇਨ ਹੈਂਡ ਹੈ ਇਸ ਵੇਲੇ ਕੋਈ ਨਹੀਂ ਹੈ,
0: ਜੀ
1: ਮੀਡੀਆ ਦੀ ਰਿਪੋਰਟ ਆ ਉਹਦੇ ਤੇ ਡਿਸਕਸ਼ਨ ਕਰ ਰਹੇ ਹੈਗੇ ਆ ਜੀ।
0: ਜੀ
1: ਹਾਂਜੀ ਕੋਈ ਬੂਸਟਿੰਗ ਵਾਲੀ ਗੱਲ ਨਹੀਂ ਕਰਦੇ।
0: ਜੀ
1: ਦੂਜਾ ਸਰ ਆਇਆ ਹੈਗਾ ਆ ਜੀ ਮੀਡੀਆ ਰਿਪੋਰਟਾਂ ਦੇ ਵਿੱਚ ਹੀ ਜਿਹੜਾ ਆ ਕਿ ਦੋ ਸਰ ਰਿਟ ਹੋਈਆਂ
0: ਜੀ
1: ਹਾਈ ਕੋਰਟ ਚ।
0: ਹਾਂਜੀ
1: ਇੱਕ ਰਿਟ ਕਹਿ ਰਹੀ ਹੈਗੀ ਆ ਕਿ ਇੱਕ ਰੇਪ ਕੇਸ ਦੀ ਕੋਈ ਵਿਕਟਮ ਉਹਦਾ ਫਾਦਰ ਜਿਹੜਾ ਹੈਗਾ ਆ ਉਹ ਕਹਿ ਰਿਹਾ ਆ ਕਿ ਮੇਰੀ ਬੇਟੀ ਦਾ ਕੇਸ ਜਿਹੜਾ ਆ ਉਹ ਕਿਸੇ DGP ਨੂੰ ਕਹਿ ਕੇ ਤੇ ਕਿਸੇ ਅੱਛੇ ਰੈਂਕ ਦੇ ਆਫਿਸਰ ਨੂੰ ਜਾਂ ਉਹਦੀ ਸੁਪਰਵਿਜ਼ਨ ਦੇ ਵਿੱਚ ਜਾਂ ਹਾਈ ਕੋਰਟ ਦੀ ਸੁਪਰਵਿਜ਼ਨ ਦੇ ਵਿੱਚ ਸੌਂਪਿਆ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਸਾਡੇ ਤੇ ਇਨਫਲੂਐਂਸ ਬਣਾਇਆ ਜਾ ਰਿਹਾ ਆ ਵੀ ਕੇਸ ਨੂੰ ਵਿਦਡਰਾ ਕਰਨ ਵਾਸਤੇ, ਜਾਂ ਦੂਜੇ ਪਾਸੇ ਜਿਹੜੇ ਬੰਦੇ ਹੈਗੇ ਆ ਉਹਨਾਂ ਦਾ ਇਨਫਲੂਐਂਸ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੀ ਵਾਈਫ ਤੱਕ ਹੈਗਾ ਆ ਜੀ।
0: ਜੀ
1: ਤੇ ਜੋ ਉਹਨੇ ਆਪਣਾ ਸ਼ੰਕਾ ਪ੍ਰਗਟ ਕੀਤਾ ਜਾਂ ਜੋ ਚੀਜ਼ ਅਗਲਾ ਕਹਿ ਰਿਹਾ ਹੈ ਉਹਦੇ ਐਲੀਗੇਸ਼ਨ ਆ
0: ਜੀ
1: ਵੀ ਮੁੱਖ ਮੰਤਰੀ ਦੀ ਵਾਈਫ ਨੇ 5 ਕਰੋੜ ਰੁਪਇਆ ਉਹਨਾਂ ਕੋਲੋਂ ਮੰਗਿਆ ਆ FIR ਕੁਐਸ਼ ਕਰਾ ਦੇਣ ਦਾ।
0: ਜੀ
1: ਹੁਣ ਇਹ ਜਿਹੜੀ ਚੀਜ਼ ਹੈਗੀ ਬੜੀ ਸੀਰੀਅਸ ਨੋਟ ਆ
0: ਬਿਲਕੁਲ,
1: ਬਟ ਐਟ ਦਾ ਸੇਮ ਟਾਈਮ ਜਿਹੜਾ ਬੰਦੇ ਕੋਲੋਂ ਮੰਗਿਆ ਆ ਉਹ ਨਹੀਂ ਦੋਸ਼ ਲਾ ਰਿਹਾ
0: ਜੀ,
1: ਜਿਹਨੂੰ ਇਸ ਚੀਜ਼ ਨਾਲ ਨੁਕਸਾਨ ਹੋਣਾ ਹੈਗਾ ਆ ਜਾਂ ਉਹਨਾਂ ਦੇ ਉਹ ਇਸ ਚੀਜ਼ ਦਾ ਕਹਿ ਰਿਹਾ ਹੈਗਾ ਜੀ।
0: ਜੀ
1: ਹੋਣਗੇ ਕਿਸੇ ਦੇ ਕਿਸੇ ਨਾਲ ਰਿਲੇਸ਼ਨ ਹੋ ਵੀ ਸਕਦੇ ਹੈਗੇ ਆ ਜੀ, ਜਿੱਦਾਂ ਮਰਜ਼ੀ ਹੈਗੇ ਆ, ਬਟ ਹਾਉ ਹੀ ਕੈਨ ਸੇ
0: ਜੀ
1: ਜੇ ਉਹ ਕਹਿ ਰਿਹਾ ਹੈਗਾ ਆ ਵੀ ਹਾਂਜੀ ਉਹਨੂੰ ਐਪਰੀਹੈਂਸ਼ਨ ਆ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ, ਉਹ ਕਹਿ ਰਿਹਾ ਸੀ ਕਿ ਮੇਰਾ ਕੇਸ ਜਿਹੜਾ ਆ ਉਹ CBI ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ।
0: ਬਿਲਕੁਲ ਹੈ ਜੀ
1: ਹਾਂਜੀ ਉਹ ਹਾਈ ਕੋਰਟ ਨੇ CBI ਨੂੰ ਟ੍ਰਾਂਸਫਰ ਤਾਂ ਨਹੀਂ ਕੀਤਾ
0: ਜੀ,
1: ਤੇ ਕੋਰਟਾਂ ਦੀਆਂ ਪ੍ਰੋਸੀਡਿੰਗ ਪ੍ਰਜ਼ੰਪਸ਼ਨ ਤੇ ਨਹੀਂ ਚੱਲਦੀਆਂ ਹੈਗੀਆਂ, ਅਸੰਪਸ਼ਨ ਤੇ ਨਹੀਂ ਚੱਲਦੀਆਂ ਜੀ ਵੀ ਹਾਂ ਜੀ ਉਹਨੇ ਏਦਾਂ ਕਿਹਾ ਤੇ ਉਹਨੇ ਏਦਾਂ ਮੰਗੇ ਤੇ ਉਹਨੇ ਉਦਾਂ ਲੈ ਲਿਆ ਜਾਂ ਏਦਾਂ ਕਰਕੇ, ਉਹ ਤਾਂ ਇਹ ਹੈਗਾ ਕਿ ਜੋ ਐਕਚੁਅਲੀ ਵਾਪਰਿਆ ਆ ਉੱਥੇ ਤੱਕ ਹੀ ਸੀਮਤ ਰਹਿਣਗੇ ਨਾ ਜੀ,
0: ਕੋਈ ਲੈਣ ਦੇਣ
1: ਉਹਨਾਂ
0: ਤਾਂ
1: ਨੇ
0: ਨਹੀਂ ਕਲੈਕਟ
1: DGP ਨੂੰ
0: ਹੋਇਆ
1: ਕਿਹਾ ਵੀ
0: ਕਿਸੇ,
1: ਹਾਂਜੀ ਨਹੀਂ ਹਾਂਜੀ ਵੀ ADGP ਰੈਂਕ ਦੇ ਕਿਸੇ ਆਫਿਸਰ ਨੂੰ ਇਹ ਜਿਹੜੀ ਆ ਦਿੱਤੀ ਜਾਵੇ ਜੀ।
0: ਜੀ
1: ਸੋ ਬੇਅਰ ਐਲੀਗੇਸ਼ਨ ਦੇ ਉੱਤੇ ਤਾਂ ਨਹੀਂ, ਪਰ ਖੈਰ ਜਿੱਥੇ ਤੱਕ ਮਾਨ ਸਾਹਿਬ ਕਹਿੰਦੇ ਵੀ ਅਸੀਂ ਕੱਟੜ ਇਮਾਨਦਾਰ ਆ ਜੀ, ਉੱਥੇ ਜਿਹੜੀ ਹੈਗੀ ਆ ਜਦੋਂ ਏਦਾਂ ਦੀਆਂ ਖਬਰਾਂ ਸੁਣਦੇ ਹੈਗੇ ਆ ਨਾ ਜੀ, ਤੇ ਫਿਰ ਮਨ ਟੁੱਟਦਾ ਜ਼ਰੂਰ ਆ ਜੀ,
0: ਸਵਾਲੀਆ ਚਿੰਨ ਲੱਗ ਜਾਂਦਾ,
1: ਕਿਉਂਕਿ ਨਾਲ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਜਿਹੜਾ ਅਗਲਾ ਐਲੀਗੇਸ਼ਨ ਆ ਉਹ ਇਸ ਤੋਂ ਵੀ ਜ਼ਿਆਦਾ ਸੀਰੀਅਸ ਆ
0: ਜੀ।
1: ਉਹ ਇਹ ਆ ਕਿ ਇੱਕ ਰਿਟ ਪਟੀਸ਼ਨ ਦਾਇਰ ਹੋਈ ਹੈਗੀ ਆ ਆਰਮੀ ਅਥਾਰਟੀਜ਼ ਨੇ ਕੀਤੀ ਆ ਜੀ, ਯੂਨੀਅਨ ਆਫ ਇੰਡੀਆ ਨੇ ਇਹਦੇ ਤੇ ਆਪਣੇ ਜਿਹੜੇ ਆ ਪੰਜਾਬ ਸਰਕਾਰ ਨੂੰ ਮਤਲਬ ਇਸ ਚੀਜ਼ ਦੀਆਂ ਡਾਇਰੈਕਸ਼ਨਾਂ ਦੇਣ, ਕੋਈ ਹਿਲਟਨ ਹੋਟਲ ਆ ਜੀ
0: ਜੀ
1: ਉਹਨੇ ਕਹਿੰਦੇ ਹੈਗੇ ਆ ਵੀ ਆਰਮੀ ਅਥਾਰਟੀਜ਼ ਦੀ ਜਿਹੜੀ ਆ ਜ਼ਮੀਨ ਅਨਕਰੋਚ ਕਰ ਲਈ ਆ ਤੇ ਉੱਥੇ ਕੰਸਟਰਕਸ਼ਨ ਕਰ ਰਿਹਾ। ਅਸੀਂ ਕਹਿੰਦੇ ਸਰਕਾਰ ਨੂੰ ਲਿਖਦੇ ਆ
0: ਜੀ,
1: ਤੇ ਸਰਕਾਰ ਜਿਹੜੀ ਹੈਗੀ ਆ ਨਾ ਤਾਂ ਉਹਨੂੰ ਰਿਸਟ੍ਰੇਨ ਕਰਦੀ ਆ, ਤੇ ਅਸੀਂ ਕਹਿੰਦੇ ਹੈਗੇ ਆ ਵੀ ਉਹਨੂੰ ਕੰਸਟਰਕਸ਼ਨ ਕਰਨ ਤੋਂ ਰਿਸਟ੍ਰੇਨ ਕੀਤਾ ਜਾਵੇ, ਜਾਣੀ ਕਿ ਰੋਕਿਆ ਜਾਵੇ
0: ਜੀ।
1: ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਜਗ੍ਹਾ ਆਰਮੀ ਦੀ ਆਕੂਪਾਈਡ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਜੁਰਿਸਡਿਕਸ਼ਨ ਦੀ ਹੈਗੀ ਆ
0: ਜੀ,
1: ਤੇ ਉਹ ਉਹਨਾਂ ਦੀ ਜਗ੍ਹਾ ਹਵਾਲੇ ਕੀਤੀ ਜਾਵੇ। ਉਹ ਕਹਿੰਦੇ ਅਸੀਂ ਆਰਮੀ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ, ਬਟ ਕਿਉਂਕਿ ਜਿਹੜਾ ਹਿਲਟਨ ਹੋਟਲ ਦਾ ਜਿਹੜਾ ਹੈਗਾ ਮਾਲਕ ਆ
0: ਜੀ,
1: ਉਹ ਮੁੱਖ ਮੰਤਰੀ ਦੀ ਸਿਸਟਰ ਨੂੰ ਦੇ ਨਾਲ ਵਿਦੇਸ਼ ਜਾਂਦਾ ਦੇਖਿਆ ਗਿਆ ਜਾਂ ਉਹਨਾਂ ਦੇ ਨਾਲ ਗਏ ਆ
0: ਜੀ,
1: ਇਸ ਕਰਕੇ ਸਾਨੂੰ ਐਪਰੀਹੈਂਸ਼ਨ ਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਨਹੀਂ ਰੋਕਿਆ, ਤੇ ਇਹ ਇਸੇ ਕਰਕੇ ਨਹੀਂ ਰੋਕਿਆ ਕਿ ਉਹਨਾਂ ਦਾ ਉਸ ਬੰਦੇ ਦਾ ਇਨਫਲੂਐਂਸ ਜਿਹੜਾ ਆ
0: ਜੀ
1: ਉਹ ਮਾਨ ਸਾਹਿਬ ਦੀ ਸਿਸਟਰ ਤੱਕ ਹੈਗਾ, ਜਿਹਦੇ ਕਰਕੇ ਵੀ ਸਰਕਾਰ ਇਹ ਕੰਮ ਨਹੀਂ ਕਰ ਰਹੀ
0: ਜੀ,
1: ਤੇ ਉਹਦੇ ਵਾਸਤੇ ਉਹਨਾਂ ਨੇ ਡਾਇਰੈਕਸ਼ਨ ਦੇਣ ਦੀ ਮੰਗ ਕੀਤੀ ਆ ਜੀ।
0: ਬਿਲਕੁਲ ਹੈ ਜੀ,
1: ਦੋਨੇ ਐਪੀਸੋਡ ਬੜੇ ਸੈਡ ਆ
0: ਜੀ।
1: ਹਾਂਜੀ, ਏਦਾਂ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਚੀਜ਼ਾਂ, ਪਰ ਲਾਈਮ ਲਾਈਟ ਚ ਉਦੋਂ ਆਉਂਦੀਆਂ ਹੈਗੀਆਂ ਆ ਜਦੋਂ ਆਫਿਸਰ ਜਿਹੜੇ ਆ ਨਾ ਉਹ ਚਿਹਰਾ ਦੇਖ ਕੇ ਤੇ ਰਿਲੀਫ ਦੇਣ
0: ਜੀ
1: ਹੋਣਾ ਚਾਹੀਦਾ, ਉਹਨਾਂ ਨੂੰ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈਗਾ ਜਾਂ ਕੰਪਲੇਂਟ ਆਈ ਹੈਗੀ ਆ ਤੇ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਉਹਦਾ ਐਕਸ਼ਨ ਹੋਣਾ ਚਾਹੀਦਾ ਬਕਾਇਦਾ ਤੌਰ ਤੇ। ਜੇ ਆਰਮੀ ਕੋਈ ਗੱਲ ਕਹਿ ਰਹੀ ਹੈਗੀ ਆ ਤੇ ਉਹਦੇ ਤੇ ਆਪਾਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਆਮ ਬੰਦਾ ਗੱਲ ਕਰੇ ਜਾਂ ਕੋਈ ਆਪਾਂ ਸ਼ੰਕਾ ਕਰ ਲੈਂਦੇ ਵੀ ਆਪੋਜੀਸ਼ਨ ਦਾ ਹੋਊਗਾ ਜਾਂ ਫਲਾਨੇ ਦਾ ਹੋਊਗਾ,
0: ਇਲਜ਼ਾਮਬਾਜ਼ੀ
1: ਹਾਂ ਇਲਜ਼ਾਮਬਾਜ਼ੀ ਹੋ ਰਹੀ ਆ ਜੀ। ਹੁਣ ਆਰਮੀ ਕਹਿ ਰਹੀ ਹੈਗੀ ਆ ਜਦੋਂ ਏਦਾਂ ਦੇ ਐਲੀਗੇਸ਼ਨ ਲੱਗਦੇ ਹੁਣ ਉਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਚੁੱਪ ਰਹਿਣਾ
0: ਜੀ,
1: ਉਹ ਭਾਵਾਂ ਜਿੱਦਾਂ ਮਰਜ਼ੀ ਕਹਿ ਦਿੰਦੇ ਹੈਗੇ ਆ ਜੀ, ਉਹ ਸਾਡੇ ਪਿੰਡ ਇੱਕ ਬੰਦਾ ਹੈਗਾ ਸੀਗਾ ਜੀ, ਚਲੋ ਮੈਂ ਮਤਲਬ ਸਲੋਚ ਗੱਲ ਨਿਕਲ ਜਾਂਦੀ ਜੀ
0: ਜੀ,
1: ਉਹ ਬੰਦੇ ਇੱਕੋ ਹੀ ਬੂਸਟਿੰਗ ਕਰਦਾ ਹੁੰਦਾ ਸੀ ਵੀ ਮੇਰੇ ਤੇ ਕਰਪਸ਼ਨ ਦਾ ਕਿੱਦਾਂ ਐਲੀਗੇਸ਼ਨ ਲਾ ਦੂ, ਮੇਰੇ ਤੋਂ ਰੱਬ ਵੀ ਆ ਕੇ ਉਂਗਲ ਨਹੀਂ ਕਰ ਸਕਦਾ, ਮੈਂ ਤਾਂ ਆਪਣਾ ਸਰੀਰ ਵੀ ਦਾਨ ਕੀਤਾ ਆ ਜੀ
0: ਜੀ।
1: ਹਾਂਜੀ, ਅਗਲੇ ਬੰਦੇ ਨੇ ਵਾਕਈ ਲੋਕੀ ਨੇ ਉਹਨੇ ਆਪਣੀ ਜਿਹੜੀ ਹੈਗੀ ਟਵੀਟ ਲਿਆ ਦੇਣੀ ਤੇ ਦਿਖਾਉਣੀ ਸ਼ੁਰੂ ਕਰ ਦੇਣੀ
0: ਜੀ,
1: ਨਾ ਉਸ ਬੰਦੇ ਨੇ ਕਿਸੇ ਨੂੰ ਕਮਿਸ਼ਨ ਦਿੱਤਾ, ਨਾ ਕਿਹਾ ਕਿ ਭਾਈ ਮੈਂ ਕੋਈ ਨਾ ਮੈਂ ਕੁਛ ਖਾਣਾ ਤੇ ਨਾ ਮੈਂ ਕਿਸੇ ਨੂੰ ਖਾਣ ਦੇਣਾ ਜੀ
0: ਜੀ।
1: ਤੇ ਉਹ ਅਗਲੇ ਬੰਦੇ ਨੇ ਵੀ ਮੈਂ ਸਰੀਰ ਵੀ ਦਾਨ ਕੀਤਾ ਆ ਜੀ
0: ਜੀ,
1: ਮਰਨ ਤੋਂ ਬਾਅਦ ਸਰੀਰ ਵੀ ਜਿਹੜਾ ਹੈਗਾ ਆ ਬੜਾ ਸੋਹਣਾ ਆਪਣੀ ਥਾਂ ਦੇ ਉੱਤੇ ਫੂਕਿਆ ਤੇ ਉੱਥੇ ਉਹਦਾ ਥੜਾ ਬਣਿਆ ਆ ਸੱਥਾਂ ਜੀ, ਨਾ ਕੋਈ ਸਰੀਰ ਲੈਣ ਆਇਆ ਨਾ ਵਾਸਤਾ ਜੀ, ਸਾਰੀ ਉਮਰ ਉਹ ਇਸੇ ਚੀਜ਼ ਦੀ ਬੂਸਟਿੰਗ ਕਰਦਾ ਕਿ ਅੱਜ ਵੀ ਉਹਦੀ ਕੋਠੀ ਨੂੰ ਇੱਟਾਂ ਜਿਹੜੀਆਂ ਆ ਵੀ ਪੰਚਾਇਤ ਦੇ ਰਸਤੇ ਨੂੰ ਜਿਹੜੀਆਂ ਇੱਟਾਂ ਲੱਗੀਆਂ ਆ ਉਹਦੀ ਕੋਠੀ ਜਿਹੜੀ ਹੈਗੀ ਆ ਉਹਦੀਆਂ ਇੱਟਾਂ ਕੱਢ ਕੇ ਦੇਖ ਲਓ ਇੱਕੋ ਮਾਰਕੇ ਦੀਆਂ ਇੱਟਾਂ ਆ
0: ਜੀ।
1: ਤੂੰ ਇਸ ਕਰਕੇ
0: ਜੀ
1: ਸਿਰਫ ਇਹ ਕਹਿ ਦੇਣਾ ਵੀ ਮੈਂ ਬੜਾ ਕੱਟੜ ਬਾਂਦਾਰ ਆ, ਸਾਡੇ ਲਈ ਜ਼ਹਿਰ ਖਾਣ ਦੇ ਬਰਾਬਰ ਹੋਊਗਾ
0: ਜੀ,
1: ਤੇ ਫਿਰ ਖਾਈ ਕਿਉਂ ਜਾਂਦੇ ਆ ਬਈ?
0: ਬਿਲਕੁਲ
1: ਹਾਂਜੀ, ਤੁਹਾਡੇ ਤੇ ਐਲੀਗੇਸ਼ਨ ਕਿਉਂ ਲੱਗ ਰਹੇ ਆ ਜੀ
0: ਜੀ।
1: ਤੂੰ ਇਸ ਕਰਕੇ ਜਿਹੜਾ ਆ ਜਿਹੜਾ ਚੀਜ਼ਾਂ ਦੇ ਉੱਤੇ ਜਿਹੜਾ ਆ ਸੋਚਣਾ ਚਾਹੀਦਾ ਹੈਗਾ ਆ, ਕਹਿਣ ਨਾਲ ਨਹੀਂ
0: ਜੀ।
1: ਦੂਜਾ ਇੱਕ ਮੈਂ ਜਾਤੀ ਤਜਰਬਾ ਵੀ ਦੱਸਦਾ ਭਾਰੀ ਸਾਹਿਬ।
0: ਹਾਂਜੀ,
1: ਮੈਂ ਨਾ ਇੱਕ ਕੋਈ ਬਜ਼ੁਰਗ ਸੀਗੇ ਬੈਠੇ ਉਹ ਏਦਾਂ ਕਰਕੇ ਮੈਂ ਉਹਨਾਂ ਦੇ ਕੋਲ ਗੱਲ ਕੀਤੀ ਕੋਈ ਏਦਾਂ, ਮੈਂ ਕਿਹਾ ਜੀ ਮੇਰਾ ਨਾਮ ਯੂਨੀਕ ਆ
0: ਜੀ,
1: ਹਾਂਜੀ ਅਲੱਗ ਹਟ ਕੇ ਆ ਤੁਸੀਂ, ਮੈਂ ਕਿਹਾ ਕੋਈ ਲੈਟਰ ਜਿੱਦਾਂ ਮਰਜ਼ੀ ਰਾਜਨ ਸੈਣੀ ਐਡਵੋਕੇਟ ਮੈਂ ਕਿਹਾ ਲਿਖ ਕੇ ਤੇ ਪਾ ਦਿਓ, ਕੋਈ ਪੂਰਾ ਐਡਰੈਸ ਲਿਖਣ ਦੀ ਲੋੜ ਨੀ
0: ਜੀ,
1: ਮੈਂ ਕਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਮੇਰਾ ਖਿਆਲ ਮੇਰਾ ਹੀ ਨਾਂ ਏਦਾਂ ਹੋਣਾ ਜਿੱਦਾਂ ਮਰਜ਼ੀ
0: ਜੀ,
1: ਹਾਂਜੀ। ਭਾਰੀ ਸਾਹਿਬ ਉਹ ਬਜ਼ੁਰਗਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਕਹਿੰਦੇ ਯਾਰ ਤੇਰੀ ਗੱਲ ਦੇ ਵਿੱਚੋਂ ਨਾ ਹੰਕਾਰ ਦੀ ਸਮੈਲ ਆ ਰਹੀ ਆ
0: ਜੀ,
1: ਪੀਤਾ ਇਹ ਇੱਕ ਨਹੀਂ ਹੋਇਆ ਜੀ, ਸਾਡੀ ਕਚਹਿਰੀ ਚ ਦੋ ਰਾਜਨ ਸੈਣੀ ਨਾਂ ਦੇ ਹੋਰ ਵਕੀਲ ਆ ਕੇ ਤੇ ਉਹਨਾਂ ਦੇ ਬੋਰਡ ਲੱਗ ਗਏ।
0: ਨਹੀਂ ਜੇ ਗੂਗਲ ਸਰਚ ਕਰੀਏ ਲੱਭਦੇ ਤੁਸੀਂ ਹੀ ਹੋ
1: ਉਹ ਸਰ, ਠੀਕ ਗੱਲ ਹੈਗੀ ਆ, ਬਟ ਗੱਲ ਏਦਾਂ ਹੈਗੀ ਨਾ ਵੀ ਮਤਲਬ ਜਿਹੜਾ ਮੈਨੂੰ ਹੁਣ ਆਪਣਾ ਕਈ ਵਾਰੀ ਆਪਣੇ ਕਾਰਡ ਦੇ ਉੱਤੇ ਫੋਟੋ ਲਾਣੀ ਪੈਂਦੀ ਹੈਗੀ ਆ ਪਹਿਚਾਣ ਵਾਸਤੇ, ਤੇ ਇੱਕ ਤਾਂ ਰੈਗੂਲਰ ਪ੍ਰੈਕਟਾਈਜ਼ਿੰਗ ਹੈਗੀ, ਇੱਕ ਜਿਹੜਾ ਜੇ ਉਦਾਂ, ਇੱਕ ਹੁਣ ਹੁਸ਼ਿਆਰਪੁਰ ਵੀ ਆ ਮੈਨੂੰ ਪਤਾ ਲੱਗਾ ਵੀ ਹੁਸ਼ਿਆਰਪੁਰ ਵੀ ਉਸੇ ਨਾਂ ਦੇ। ਕਹਿਣ ਦਾ ਭਾਵ ਇਹ ਹੈਗਾ ਆ ਕਿ ਕੁਦਰਤ ਜਿਹੜੀ ਆ ਨਾ ਇਹ ਇੱਕ ਕੁਦਰਤ ਦਾ ਵਿਧਾਨ ਆ,
0: ਬਿਲਕੁਲ
1: ਕਹਿੰਦੇ ਰੱਬ ਕੀ ਖਾਂਦਾ, ਕਹਿੰਦੇ ਰੱਬ ਖਾਂਦਾ ਹੰਕਾਰ, ਜਿਸ ਚੀਜ਼ ਦਾ ਤੁਸੀਂ ਹੰਕਾਰ ਕਰੋਗੇ ਉਹ ਚੀਜ਼ ਉਹਨੇ ਖਾ ਲੈਣੀ,
0: ਮਤ ਮਾਰਦਾ
1: ਜੇ ਤੁਸੀਂ ਆਪਣੀ ਇਮਾਨਦਾਰੀ ਦਾ ਇਮਾਨਦਾਰੀ ਦਾ ਤੁਸੀਂ ਜਿਹੜਾ ਹੈਗਾ ਨਾ ਡਾਂਕਾ ਪਿੱਟੋਗੇ ਜਾਂ ਹੰਕਾਰ ਕਰੋਗੇ, ਉਹਨੇ ਇਮਾਨਦਾਰੀ ਤੁਹਾਡੀ ਜਿਹੜੀ ਆ ਉਹੀ ਦਾਗਦਾਰ ਕਰ ਦੇਣੀ ਆ।
0: ਬਿਲਕੁਲ ਹੈ ਜੀ,
1: ਕਿਸੇ ਚੀਜ਼ ਦੀ ਬੂਸਟਿੰਗ ਨਹੀਂ ਕਰਨੀ ਚਾਹੀਦੀ। ਐਟਲੀਸਟ ਚਲੋ ਠੀਕ ਗੱਲ ਹੈ, ਤੁਸੀਂ ਅਸੂਲ ਬਣਾਓ, ਬਣਾਉਣੇ
0: ਜੀ
1: ਚਾਹੀਦੇ। ਹਰ ਇਨਸਾਨ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਜੀ।
0: ਬਿਲਕੁਲ ਹੈ,
1: ਬਟ ਇਹ ਜਿਹੜਾ ਇਹ ਜਿਹੜਾ ਹੈਗਾ ਆ
0: ਦਾਵਾ
1: ਇਹਦਾ ਕੋਈ
0: ਕਰਨਾ ਸੀ
1: ਜਿਹੜਾ
0: ਜੀ।
1: ਆ ਮਾਣ ਨਹੀਂ ਹੈ ਇਹ ਚੀਜ਼ ਦਾ, ਇਸ ਚੀਜ਼ ਦਾ ਮਾਣ ਨਹੀਂ। ਇਟ ਸ਼ੁਡ ਬੀ ਐਜ਼ ਅ ਰੂਲ,
0: ਬਿਲਕੁਲ ਹੈ। ਉਹ
1: ਇਮਾਨਦਾਰ
0: ਕਹਿੰਦੇ ਨਾ
1: ਹੋਣਾ ਆ, ਚੰਗੀ ਗੱਲ ਆ, ਇਮਾਨਦਾਰ ਹੀ ਹੋਣਾ ਚਾਹੀਦਾ ਆ ਬੰਦੇ ਨੂੰ।
0: ਗੁਰਦਾਸ ਮਾਨ
1: ਇਹ ਚ
0: ਸਾਹਿਬ ਦਾ
1: ਮਾਣ
0: ਗੀਤ
1: ਵਾਲੀ
0: ਹੈ
1: ਕਿਹੜੀ
0: ਜੀ,
1: ਗੱਲ ਆ ਤੇ
0: ਸੈਣੀ ਸਾਹਿਬ। ਦੁੱਧ ਤੇ ਪੁੱਤ ਜਿਹੜਾ, ਦੁੱਧ ਜਿਹੜਾ ਉਬਲਦਾ ਤੇ ਪੁੱਤ ਜਿਹੜਾ ਕਾਰਾ ਕਰਨ ਤੋਂ ਮਿੰਟ ਨਹੀਂ ਲਾਉਂਦੇ, ਪਤਾ ਨਹੀਂ ਇਹਨਾਂ ਦਾ ਕੋਈ ਵੀ ਮਤਲਬ ਕਿ ਕਹਿ ਨਹੀਂ ਸਕਦੇ ਕਦੋਂ ਕੀ ਹੋ ਜਾਵੇ ਸੀ।
1: ਪਰ ਮੈਂ ਤਾਂ ਹੁਣ ਤੁਸੀਂ ਜਿਹੜੀ ਹੈਗੀ ਕਿਰਤ ਦੇ ਉੱਤੇ ਪਹਿਲੀ ਰਿਪੋਰਟ ਪੇਸ਼ ਕੀਤੀ, ਮੈਂ ਉਹਦੇ
0: ਹਾਂਜੀ
1: ਤੇ ਜਿਹੜਾ ਆ ਸੋਚ ਰਿਹਾ ਸੀਗਾ। ਮੈਨੂੰ ਲੱਗਦਾ ਹੈਗਾ ਆ ਵੀ ਜਿੱਦਾਂ ਸਾਡੇ ਤਾਂ ਜਿਹੜੇ ਆ ਥਿਊਰੀ ਸਾਡੇ ਪੜ੍ਹਾਈ ਜਾਂਦੀ ਆ ਤੇ ਪ੍ਰੈਕਟੀਕਲ ਤੁਹਾਡੇ ਦੇਸ਼ਾਂ 'ਚ ਕੀਤੇ ਜਾਂਦੇ ਹੈਗੇ,
0: ਬਿਲਕੁਲ ਹੈ ਜੀ,
1: ਹਾਂਜੀ।
0: ਦਰੁਸਤ ਹੈ ਜੀ,
1: ਕਿਰਤ ਦਾ ਜਿਹਨਾਂ ਨੇ ਸਿਧਾਂਤ ਦਿੱਤਾ
0: ਸਿਰਜਿਆ ਜੀ।
1: ਉੱਥੇ ਦੇਖੋ ਕਿੱਡਾ ਵੱਡਾ ਹੈਗਾ ਜੀ, ਕਹਿੰਦੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਗਣੀ ਨਾ ਜਾਏ, ਹਾਂਜੀ। ਨਾਲ ਕਹਿੰਦੇ ਬਈ ਇੱਕ ਇੱਕ ਕਿਣਕਾ ਜਿਹੜਾ ਹੈਗਾ ਨਾ ਉਹ ਵੀ ਜੇ ਤੁਹਾਡੇ ਮਨ ਦੇ ਵਿੱਚ ਵਸ ਜਾਏ ਉਸ ਚੀਜ਼ ਦੀ, ਉਹਦੇ ਨਾਲ ਵੀ ਤੁਹਾਡੇ 'ਚ ਗੁਣਾਂ ਦੀ ਜਿਹੜੀ ਹੈਗੀ ਆ ਬਰਕਤ ਹੋ ਜਾਏਗੀ।
0: ਪੈ ਜਾਂਦੀ ਹੈ।
1: ਨਾਲ ਕਹਿੰਦੇ ਹੈਗੇ ਆ ਕਿ ਪੂਰੇ ਗੁਣ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਖ। ਲਓ ਆ ਦੋ ਲਾਈਨਾਂ, ਜਿਸ ਬੰਦਾ ਜਿਹੜਾ ਹੈਗਾ ਨਾ ਮਨ 'ਚ ਵਸਾ ਲੈ ਵੀ ਹਾਂ ਯਾਰ ਵੀ ਨੇੜੇ ਹੀ ਆ, ਦੇਖਦਾ ਆ ਹਰ ਵੇਲੇ ਦੇਖਦਾ ਆ, ਉਹ ਬੰਦਾ ਗਲਤ ਕੰਮ ਕਿੱਦਾਂ ਕਰ ਜੂਗਾ ਜੀ।
0: ਬਿਲਕੁਲ ਦਰੁਸਤ ਹੈ ਜੀ।
1: ਮੈਨੂੰ ਪਰ ਹੁਣ ਦੇਖੋ ਕਿਰਤ ਦਾ ਸਿਧਾਂਤ ਜਿੱਥੇ ਜਿਹੜਾ ਜਿਸ ਕੌਮ ਨੂੰ ਕਿਰਤ ਦੇ ਸਿਧਾਂਤ ਤੇ ਜਿਹੜਾ ਹੈਗਾ ਆ ਸਿੰਜਿਆ ਹੋਵੇ, ਉੱਥੇ ਤਾਂ ਕਿਰਤ ਵਾਲੇ ਜਿਹੜੇ ਹੈਗੇ ਆ ਜਿਹੜੇ ਚੋਲੇ ਪਾ ਕੇ ਤੇ ਆਰਾਮ ਨਾਲ ਜਿਹੜਾ ਹੈਗਾ ਜੀ ਆਟਾ ਪਾ ਦਿਓ ਜੀ, ਹੈਂਜੀ, ਇੱਥੇ ਕਣਕ ਲਿਆ ਕੇ ਆਓ ਜੀ, ਸੇਵਾ ਚੱਲਦੀ ਆ ਜੀ। ਅੱਜ ਵੀ ਕਿਸੇ ਦਾਰਸ਼ਨਿਕ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਲੀਡਰ ਹੈਗੇ ਆ ਇਹ ਕਦੀ ਵੀ ਕਿਸੇ ਯੂਨੀਅਨ ਦਾ ਲੀਡਰ ਹੋਵੇ ਕਦੀ ਹੋਵੇ ਉਹ ਕਦੀ ਮੁੱਦਾ ਮੁਕਾਉਂਦੇ ਹੀ ਨਹੀਂ ਹੁੰਦੇ, ਸਮੱਸਿਆਵਾਂ ਹੱਲ ਹੀ ਨਹੀਂ ਕਰਾਉਂਦੇ ਹੁੰਦੇ। ਦੋਜੇ ਉਹ ਹੋ ਗਿਆ ਤੇ ਫਿਰ ਤਾਂ ਉਹਨਾਂ ਨੂੰ ਵੀ ਕੰਮ ਕਰਨਾ ਪੈਣਾ।
0: ਹਾਂ, ਸਮੱਸਿਆ ਤੋਂ
1: ਅਸੀਂ
0: ਤੁਸੀਂ ਗੱਲ ਕੀਤੀ, ਚਲੋ ਇੱਕ
1: ਸਾਡੇ
0: ਗੱਲ
1: ਪਾਰਟ
0: ਹੋਰ ਸਾਂ ਤੁਹਾਡੇ ਨਾਲ ਮੈਂ ਗੱਲ ਇਹਦੇ ਵਿੱਚ ਕਰ ਲੈਣਾ, ਜਿਵੇਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਸੈਣੀ ਸਾਹਿਬ, ਉਹਦੇ ਵਿੱਚ ਵੀ ਦੋ ਚਿੱਤੀ ਲੋਕਾਂ ਦੇ ਵਿੱਚ ਕਿਉਂ ਫੈਲਾਈ ਜਾ ਰਹੀ ਹੈ ਜੀ? ਕੁਝ ਕਹਿੰਦੇ ਨੇ ਅਹੁਦਿਆਂ ਦੇ ਉੱਤੇ ਬੈਠੇ ਜਾਂ ਅਹੁਦਿਆਂ ਤੋਂ ਰਿਜ਼ਾਈਨ ਦੇ ਚੁੱਕੇ ਜਾਂ ਰਿਟਾਇਰਮੈਂਟ ਲੈ ਚੁੱਕੇ ਲੋਕ, ਇਹ ਮਤਲਬ ਕਿ ਭਰੋਸਾ ਕਿਉਂ ਮਤਲਬ ਕਿ ਤੋੜ ਰਹੇ ਨੇ ਲੋਕਾਂ ਦਾ ਜੀ? ਕਿਉਂ ਦੋ ਚਿੱਤੀ ਪੈਦਾ ਕਰ ਰਹੇ ਹੈ?
1: ਭਾਰੇ ਸਾਹਿਬ ਜਿਹੜੀ ਵੀ ਗੱਲ ਸ਼ੁਰੂ ਹੋਈ ਸੀ ਨਾ ਜਿਸ ਦਾਰਸ਼ਨਿਕ ਬੰਦੇ ਨਾਲ, ਉਹਨੇ ਹੱਸਦੇ ਹੱਸਦੇ ਕਿਹਾ ਕਿ ਕਹਿੰਦੇ ਬੜੀ ਸੋਹਣੀ ਪੈਰੋਲ ਮਿਲਦੀ ਮਿਲਦੀ ਜਿਹੜੀ ਹੈਗੀ ਉੱਥੇ ਡੈਮੋਸਟ੍ਰੇਸ਼ਨ ਕਰਕੇ ਚੰਡੀਗੜ੍ਹ ਦੇ ਵਿੱਚ ਲੱਖੇ ਸਿਧਾਣੇ ਹੋਣਾ ਨੇ, ਉਹ ਕਹਿੰਦੇ ਅਗਲੇ ਬੰਦੇ ਦੀ ਪੈਰੋਲ ਜਿਹੜੀ ਹੈਗੀ ਆ ਉਹ, ਕਿਉਂਕਿ ਉਸ ਵੇਲੇ ਕੋਟਾਂ ਵੀ ਸੋਫਟ ਕਾਰਨਰ ਹੋਈਆਂ ਹੀ ਸੀ ਵੀ ਹਵਾਰਾ ਇਹਨੂੰ ਪ੍ਰੋਪ ਦੇ ਦਿਓ ਜੀ, ਉਹਨਾਂ ਦੀ ਬਾਦਰ ਜਿਹੜੀ ਬਿਮਾਰ ਆ ਜਾਂ ਏਦਾਂ ਕਰਕੇ ਆ, ਹੈਂਜੀ। ਸਰਕਾਰ ਸਟੈਂਡ ਲੈਂਦੀ ਸੀ ਵੀ ਹਾਂ ਜੀ ਵੀ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਏਦਾਂ ਦੇ ਹਾਲਾਤ ਪੈਦਾ ਹੋਣਗੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹਾਲਾਤ ਇਹਨਾਂ ਨੇ ਜਾ ਕੇ ਪੈਦਾ ਕਰਕੇ ਦਿਖਾ ਤੇ, ਉਦੋਂ ਤਾਂ ਗੱਲ ਚੱਲਦੀ ਪਈ ਸੀ ਪੈਰੋਲ ਮਿਲ ਜਾਣੀ ਸੀ ਕੀ ਜੀ। ਇਹਨਾਂ ਨੇ ਜਿਹੜਾ ਹੰਗਾਮਾ ਕੀਤਾ ਚੰਡੀਗੜ੍ਹ ਜਾ ਕੇ, ਅਗਲੇ ਕਹਿੰਦੇ ਜੇ ਅੰਦਰ ਰਹਿੰਦੇ ਆਹ ਹਾਲ ਹੈ, ਜੇ ਬਾਹਰ ਆ ਗਿਆ ਤੇ ਪਤਾ ਹੀ ਕੀ ਹੋ ਜਾਊਗਾ ਜੀ, ਫੇਰ ਮੁੜ ਕੇ ਜਿਹੜੀ ਆ ਫਾਈਲ ਠੱਪ ਕਰਵਾਤੀ।
0: ਸਿਮਰਜੀਤ ਸਿਮਰਜੀਤ ਸਿੰਘ ਮਾਨ ਜੀ ਪੱਟੀਆਂ ਬਣ ਗਿਆ ਤੁਰ ਪਏ ਜੀ, ਕਹਿੰਦੇ ਐਂਬੂਲੈਂਸ ਚ ਬਹਿ ਕੇ ਜੀ।
1: ਇੱਕ ਚੀਜ਼ ਭਾਰਤ ਸਾਹਿਬ ਜਿਹੜੇ ਬੰਦੇ ਦੇ ਬਾਰੇ ਤੁਸੀਂ ਸਿਫਤ ਕੀਤੀ ਤੇ ਮੈਨੂੰ ਅੱਗ ਲੱਗੀ, ਮੈਂ ਸੱਚੀ ਗੱਲ ਲੱਗਾ ਹੁਣ ਕਹਿਣ।
0: ਸੈਣੀ ਸਾਹਿਬ ਮੇਰਾ ਮੇਰੀ ਜੋ ਵੀ ਉਹ ਆ ਜੀ, ਹੁਣ ਮੈਂ ਤੁਹਾਡੇ ਤੋਂ ਗੱਲਾਂ ਇਦਾਂ ਹੀ ਕਢਾਵਾਂਗੇ।
1: ਨਹੀਂ ਸੁਣੋ ਨਾ, ਜਦੋਂ ਬੰਦੇ ਅਹੁਦੇ ਤੇ ਹੁੰਦੇ ਆ
0: ਹਾਂਜੀ,
1: ਉਦੋਂ ਇਹਨਾਂ ਦੀ ਇਨਸਾਨੀਅਤ ਕਿੱਥੇ ਗਈ ਹੁੰਦੀ ਆ?
0: ਸਭ ਚੁੱਪ ਚੁੱਪ ਹੀ ਤੇ ਦੇਖਦੇ ਰਹਿੰਦੇ ਜੀ।
1: ਦੇਖੋ ਉਦੋਂ ਹਾਈ ਕੋਰਟ ਦੇ ਜੱਜ ਦੀਆਂ, ਜਸਟਿਸ ਰਣਜੀਤ ਸਿੰਘ ਦੀ ਗੱਲ ਕਰਦੇ, ਹਾਈ ਕੋਰਟ ਦੇ ਜੱਜ ਦੀਆਂ ਰੱਬ ਜੀ ਦੀਆਂ ਪਾਵਰਾਂ ਹੁੰਦੀਆਂ ਸਰ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਉਹ ਸੂਬੇ ਮੋਟੋ ਕਿਸੇ ਚੀਜ਼ ਨੂੰ ਵੀ ਲੈ ਸਕਦਾ। ਦੂਜਾ, ਹਮੇਸ਼ਾ ਕੌਮ ਨੂੰ ਗੁੰਮਰਾਹ ਕਰਦੇ ਇਹ ਲੋਕ
0: ਜੀ।
1: ਅੱਜ ਦੇ ਜਿੱਥੇ ਜਿਹੜੀ ਤੁਸੀਂ ਮੀਡੀਆ ਰਿਪੋਰਟ ਦੀ ਗੱਲ ਕਰਦੇ ਹੈਗੇ, ਸੁਣੀ ਮੈਂ ਵੀ ਆ ਉਹ ਜੀ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਇਹਨਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ। ਵਾਈ ਯੂ ਆਰ ਮਿਸਲੀਡਿੰਗ ਮਿਸਟਰ, ਯੂ ਨੋ ਦਾ ਲਾਅ, ਹਾਂਜੀ, ਤੁਹਾਨੂੰ ਨੀ ਪਤਾ ਸੁਪਰੀਮ ਕੋਰਟ ਕੀ ਕਹਿੰਦੀ ਆ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਟਿਲ ਦਾ ਲਾਸਟ ਬ੍ਰੀਥ,
0: ਹਾਂਜੀ,
1: ਵੀ ਜੀਵਨ ਦੇ ਆਖਰੀ ਸਾਹ ਤੱਕ ਜਿਹੜਾ ਹੈਗਾ ਆ ਸਜ਼ਾ ਆ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਕਿਹਾ ਆ ਅਗਲਿਆਂ ਨੇ। ਦੋ ਡਾਊਟ ਉਹਦੇ ਵਿੱਚ ਪ੍ਰੋਵਾਈਜ਼ੋ ਹੈਗਾ ਆ ਕਿ 20 ਸਾਲ ਬਾਅਦ, ਪਹਿਲਾਂ 14 ਸਾਲ ਬਾਅਦ ਸੀ, ਫਿਰ ਉਹਨਾਂ ਨੇ 20 ਸਾਲ ਬਾਅਦ ਕਰ ਦਿੱਤਾ ਵੀ 20 ਸਾਲ ਬਾਅਦ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਕੰਸਿਡਰ ਕਰ ਸਕਦੀ ਆ ਵੀ ਜਿਹਨਾਂ ਦਾ ਐਕਟ ਐਂਡ ਕੰਡਕਟ ਸਹੀ ਹੈਗਾ ਆ ਤਾਂ, ਜਾਂ ਜਿਹਨਾਂ ਦੇ ਹਾਲਾਤ ਇੱਦਾਂ ਦੇ ਹੈਗੇ ਉਹਨਾਂ ਨੂੰ ਲਿਬਰਟੀ ਦੇਣੀ ਚਾਹੀਦੀ ਹੈਗੀ ਆ, ਉਹ ਪ੍ਰੋਸੈਸ ਇਨੀਸ਼ੀਏਟ ਕਰਕੇ ਥਰੂ ਐਗਜ਼ੈਕਟਿਵ ਤੇ ਜਾਂ ਥਰੂ ਪੋਲੀਟੀਕਲ ਸੈਕਟਰ ਜਿਹੜਾ ਹੈਗਾ ਆ ਉਹਨਾਂ ਨੂੰ ਰਿਲੀਜ਼ ਕਰ ਸਕਦੀ ਆ, ਦੈਨ ਕੋਰਟ ਜਿਹੜੀ ਹੈਗੀ ਆ ਉਹ ਕੋਈ ਅਨਵਾਇਡ ਨਹੀਂ ਹੋਊਗੀ। ਸਰ ਇਹਨਾਂ ਨੇ ਜੇ ਜਦੋਂ 2 ਸਾਲ ਪਹਿਲਾਂ ਤਾਂ ਰਿਟਾਇਰ ਹੋਏ ਆ, ਹਾਂਜੀ ਉਦੋਂ ਤੱਕ ਵੀ ਤਾਂ ਹਵਾਰਾ ਹੋਣਾ ਨੇ, 30 ਸਾਲ ਦੀ ਸਜ਼ਾ ਭੁਗਤ ਲਈ ਸੀ 28 ਸਾਲ ਦੀ,
0: ਨਾਲੇ ਮੈਨੂੰ ਸ਼ੁਰੂ
1: ਮੋਟੋ ਚੱਕ ਲੈਂਦੇ ਤੇ ਭਾਈ ਪ੍ਰੋਬੇਸ਼ਨ ਦਿਓ ਇਹਨਾਂ ਨੂੰ।
0: ਜਦੋਂ ਰਾਜੋਆਣਾ ਹੁਣਾਂ ਦਾ ਰੋਲਾ ਪਿਆ ਸੀਗਾ ਉਦੋਂ ਜਨਤਾ ਪੂਰਾ ਪੰਜਾਬ ਮਤਲਬ ਕਿ ਸੜਕਾਂ ਦੇ ਉੱਤੇ ਸੀਗਾ, ਉਹਨਾਂ ਦੀ ਫਾਂਸੀ ਦੀ ਸਜ਼ਾ ਸੀ ਤਾਂ ਹੁਣ ਕਨਵਰਟ ਕੀਤੇ ਆ ਉਹਨਾਂ ਨੂੰ।
1: ਸਾਰੇ ਇਹਨਾਂ ਨੂੰ ਰਿਟਾਇਰ ਹੋ ਕੇ ਲਾ ਸਾਰੇ ਚੇਤੇ ਆਉਂਦੇ ਆ ਜਾਂ ਸਾਰੀ ਇਨਸਾਨੀਅਤ ਬਾਅਦ ਦੇ ਵਿੱਚ ਚੇਤੇ ਆਉਂਦੀ ਆ, ਫਿਰ ਤੁਸੀਂ ਆ ਕੇ ਜਿਹੜਾ ਹੈਗਾ ਆ ਬੀਇੰਗ ਲਿਮਿਨਿਟੀ ਆਫ ਦਾ ਲਾਅ ਜਿਹੜਾ ਹੈਗਾ ਆ ਉਹਦੇ ਬਾਵਜੂਦ ਤੁਸੀਂ ਲੋਕਾਂ ਨੂੰ ਗਲਤ ਗਾਈਡ ਕਰਦੇ ਹੈਗੇ ਇਹ ਕਹਿ ਕੇ। ਸਰ ਇੱਕ ਦਿਨ ਆਪਣੇ RS ਬੈਂਸ ਹੋਣਾ ਨੇ ਮਤਲਬ ਇਸ ਚੀਜ਼ ਨੂੰ ਕਲੈਰੀ, ਉਦੋਂ ਵੀ ਏਦਾਂ ਹੀ ਇਹਨਾਂ ਨੇ ਜਿਹੜਾ ਹੈਗਾ ਆ ਭਰਮ ਫੈਲਾਇਆ ਸੀਗਾ, ਉਹਨਾਂ ਨੇ ਫਿਰ ਕਲੈਰੀਫਾਈ ਕੀਤਾ ਸੀਗਾ ਕਿ ਭਾਈ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈਗੀ ਆ ਉਹਦਾ ਮਤਲਬ ਟੇਲ ਦਾ ਲਾਸਟ ਬਰੀਥ ਹੁੰਦਾ ਆ, ਉਹਦੇ ਬਾਰੇ ਸੁਪਰੀਮ ਕੋਰਟ ਨੇ ਕਲੈਰਿਟੀ ਦਿੱਤੀ ਆ। ਹਾਂਜੀ ਜਿਹੜਾ ਆਪਾਂ ਇਹ ਕਹਿੰਦੇ ਹੈਗੇ ਸਜ਼ਾਵਾਂ ਪੂਰੀਆਂ ਹੋ ਗਈਆਂ ਜੀ, ਸਜ਼ਾ ਜਿਹੜੀ ਹੈਗੀ ਲਾਸਟ ਬਰੀਥ ਤੱਕ ਹੈਗੀ ਆ। ਨੋ ਡਾਊਟ ਕਿ ਜੋ ਟ੍ਰੈਡੀਸ਼ਨ ਚੱਲਦਾ ਰਿਹਾ ਹੈਗਾ ਅੱਜ ਤੱਕ ਉਹਦੇ ਮੁਤਾਬਕ ਜਿਹੜਾ ਹੈਗਾ ਆ ਕਿ ਉਹ ਦੇ ਆਰ ਇੰਟਾਈਟਲ ਫਾਰ ਦਾ ਬੈਨੀਫਿਟ ਆਫ ਰਿਲੀਜ਼ ਤੇ ਉਹਦੇ ਵਾਸਤੇ ਜਿਹੜਾ ਹੈਗਾ ਆ ਜੀ। ਇਹਨਾਂ
0: ਚੀਜ਼ਾਂ ਦੇ ਵਿੱਚ ਤਾਂ ਨੌਜਵਾਨੀ ਗੁਮਰਾਹ ਹੁੰਦੀ ਆ ਕਿਉਂਕਿ ਚੰਗੀ ਤਰ੍ਹਾਂ ਸੁਣਦੇ ਨੀ ਵੀ ਕਹਿੰਦੇ ਕੀ ਆ ਉਹ ਜੀ, ਜਾਂ ਹੈਗਾ ਕੀ ਆ ਅਸਲ ਮੁੱਦਾ ਕੀ ਆ, ਜਾਂ ਉਹ
1: ਕਹਿੰਦੇ ਨੀ ਗੁਮਰਾਹ ਕਰਦੇ ਆ ਇਹ ਲੋਕ, ਗੁਮਰਾਹ ਕਰਦੇ ਆ
0: ਬਿਲਕੁਲ।
1: ਮੈਂ ਤਾਂ ਚਲੋ ਠੀਕ ਗੱਲ ਹੈਗੀ ਆ ਕਿ ਮੈਨੂੰ ਬਈ ਬੀਇੰਗ ਲਾਅ ਦਾ ਜਿਹੜਾ ਹੈਗਾ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਜਿਹੜਾ ਪਤਾ
0: ਸ਼ਬਦ ਸੁਣਨਾ ਪੈਂਦਾ,
1: ਆਮ ਬੰਦੇ ਨੂੰ ਥੋੜਾ ਪਤਾ ਹੈਗਾ ਕੀ ਗੱਲ ਹੈਗੀ ਆ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਉਹ ਤੋਂ ਪਹਿਲਾਂ ਉਹ ਬੰਦੇ ਜਿਹੜੇ ਹੈਗੇ ਉਸ ਪੋਸਟ ਤੇ ਰਹੇ ਆ ਜਿੱਥੇ ਜਾ ਕੇ ਉਹ ਜਿਹੜਾ ਆ ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਉਹ ਆਪ ਜਿਹੜੀ ਗੱਲ ਅੱਜ ਲੋਕਾਂ ਤੋਂ ਮੰਗਦੇ ਪਏ ਆ ਜਾਂ ਹੈ ਜੀ ਐਕਸਪੈਕਟ ਕਰਦੇ ਪਏ ਉਹ ਖੁਦ ਦੇ ਸਕਦੇ ਸੀ ਉਸ ਕੁਰਸੀ ਤੇ ਬਹਿ ਕੇ, ਉਹਨੂੰ ਨਾ ਦਿੱਤੀ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਜੋ ਲੋਕ ਜਿਹੜੇ ਹੈਗੇ ਆ ਨਾ ਜੋ ਨਜ਼ਰ ਆਉਂਦੇ ਹੈਗੇ ਆ ਇਹ ਹੁੰਦੇ ਨੀ ਐਕਚੁਅਲੀ ਉਹ,
0: ਬਿਲਕੁਲ ਹੈ ਜੀ ਬਿਲਕੁਲ। ਨਾਲੇ ਮੀਡੀਆ ਦੇ ਵਿੱਚ ਵੀ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ ਕਿ ਖਬਰਾਂ ਦੇ ਵਿੱਚ ਵੇਰੇਗੇ ਤੇ ਹੋਰ ਸਾਰਾ ਕੁਝ ਉਹ ਉਸੇ ਤਰ੍ਹਾਂ ਬਰਕਰਾਰ ਰਹੇ ਜੀ, ਕੋਈ ਨਾ ਕੋਈ ਤਾਂ ਨਵਾਂ ਸ਼ੋਸ਼ਾ ਛੱਡਣਾ ਹੀ ਆ ਨਾ।
1: ਸਰ ਉੱਚੀ ਅਹੁਦਿਆਂ ਤੋਂ ਉੱਠ ਆ ਕੇ ਤੇ ਮੁੜ ਕੇ ਜਿਹੜਾ ਹੈਗਾ ਫਿਰ ਪੋਲਿਟਿਕਸ ਕਰਨ ਲੱਗ ਪੈਂਦੇ ਆ। ਹਾਂਜੀ ਇਹ ਫਿਰ ਪੋਲਿਟਿਕਸ ਕਰਨ ਲੱਗ ਪੈਂਦੇ ਹੈਗੇ ਆ,
0: ਫਿਰ ਇਹਨਾਂ ਦਾ ਅੰਦਰ ਜਾਂ ਫਿਰ ਕੋਈ ਅਹੁਦਾ ਮਿਲ ਜਾਂਦਾ ਜੀ ਉਹਦੇ ਨਾਲ ਫਿਰ ਹੋਰ ਇਹੀ ਹੈ।
1: ਉਹ ਧਰਮ ਜਾਤੀ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਸਾਡੇ ਲੋਕ ਵੋਟ ਪਾਉਂਦੇ ਹੈਗੇ ਆ ਜੀ ਇਸ ਚੀਜ਼ ਕਰਕੇ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਸਰਕਾਰਾਂ ਜਿਹੜੀਆਂ ਆ ਜੀ ਉਹਨਾਂ ਦਾ ਵੀ ਹੁਣ ਟ੍ਰੈਂਡ ਜਿਹੜਾ ਆ ਇਸ ਤਰੀਕੇ ਦਾ ਹੈਗਾ ਆ ਜੀ।
0: ਜੀ
1: ਇੱਕ ਸਰ ਨੋ ਚੀਜ਼ ਹੋਰ ਨੋਟਿਸ ਆਈ ਸੀ, ਤੁਸੀਂ ਸ਼ਾਇਦ ਉਸ ਖਬਰ ਨੂੰ ਲਿਆ ਨੀ, ਮੇਰਾ ਖਿਆਲ ਭਈ ਸੁਖਬੀਰ ਬਾਦਲ ਹੁਣਾਂ ਦੀ ਬਾਂਹ ਦੀ ਫੋਟੋ ਆਈ ਆ ਬਾਹਰ,
0: ਹਾਂਜੀ ਉਹ 75
1: ਪਟਾਕੇ ਲੱਗੇ ਆ ਜੀ। ਹਾਂਜੀ ਉਹਦੇ ਬਾਰੇ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਉਹ ਤਾਂ ਇਸ ਪਹਿਲਾਂ ਮੈਂ ਉਹ ਡਾਕਟਰ ਪੱਟੀ ਸਾਹਿਬ ਨੂੰ ਕੀਤਾ, ਮੈਂ ਕਿਹਾ ਜੀ ਆਹ ਦੇਖੋ ਵੀ ਇੱਥੇ ਤੁਸੀਂ ਮੈਨੂੰ ਲੀਗਲ ਰਿਪੋਰਟ ਦਿਓ ਵੀ ਕੀ ਇਹ ਤੁਸੀਂ ਜਿਹੜੇ ਹੈਗੇ ਆ ਕਿ ਵੈਦਰ ਦਿਸ ਇੰਜਰੀ ਇਜ਼ ਰਿਜ਼ਲਟ ਆਫ ਏ ਸਿੰਗਲ ਮਤਲਬ ਅਟੈਕ, ਹਾਂਜੀ ਉਹ ਸਿੰਗਲ ਅਸਾਲਟ ਦਾ ਹੋ ਸਕਦਾ ਹੈਗਾ ਆ ਜੀ। ਉਹ ਕਹਿੰਦੇ ਪਹਿਲਾਂ ਤਾਂ ਮੈਨੂੰ ਮੈਂ ਤਾਂ ਕਹਿੰਦੇ ਗਾਂਹ ਅੱਗੇ ਪਾਈ ਜਿਹੜੀ ਹੈਗੀ ਆ ਫੋਟੋ ਪਾ ਕੇ ਤੇ ਕਿਸੇ ਨੇੜੇ ਬੰਦੇ ਨੂੰ ਪੁੱਛਿਆ ਵੀ ਇਹ ਪਤਾ ਕਰੋ ਵੀ ਇਹ ਬਾਂਹ ਉਹਨਾਂ ਦੀ ਹੈਗੀ ਆ ਤੇ ਕਿਸੇ ਹੋਰ ਦੀ ਤਾਂ ਨੀ। ਡਾਕਟਰ ਸਾਹਿਬ ਮੈਨੂੰ ਕਹਿੰਦੇ ਯਾਰ ਵੀ 75 ਟਾਂਕੇ ਏਡੀ ਨੇੜੇ ਨੇੜੇ ਟਾਂਕੇ ਲਾਤੇ ਆ, ਇਹ ਤਾਂ ਟਾਂਕੇ ਵੀ ਗਲਤ ਲੱਗੇ ਆ। ਮੈਂ ਕਿਹਾ ਜੀ ਉਹ ਤਾਂ ਕੋਈ ਗੱਲ ਨਹੀਂ,
0: ਕੱਲ ਪਰਸੋਂ ਤਾਂ ਖਬਰ ਕੀਤੀ ਆ ਜਿਹੜੀ ਰਿਪੋਰਟ ਆਈ ਆ, ਸਾਡੇ ਲੋਕ ਕਾਲੇ ਵੀ ਪੈ ਜਾਂਦੇ ਆ ਨਾ, ਜਿੱਦਾਂ ਮਜੀਠੀਆ ਸਾਹਿਬ 200-150 ਟਾਂਕਾ ਕਰਾਈ ਗਏ ਸੀ, ਅਸਲ ਚ ਤਾਂ 3-4 ਟਾਂਕਿਆਂ ਦੀ ਖਬਰ ਆਈ ਆ ਜੀ ਜਿਹੜੀ ਲੱਗੀ ਆ
1: ਪਾਸਿਓਂ ਵੀ ਲੱਗੇ ਆ ਜੀ
0: ਜੀ ਜੀ
1: ਉਹ ਕਹਿੰਦੇ ਦੂਜੇ ਪਾਸਿਓਂ ਵੀ ਲੱਗੇ ਆ, ਪਰ ਇਹੋ ਫਿਰ ਸਟਰੀਟ ਸੱਟ ਲੱਗਣੀ ਚਾਹੀਦੀ ਆ ਨਾ ਜੀ
0: ਜੀ।
1: ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਡਾਕਟਰ ਸਾਹਿਬ ਗੱਲ ਏਦਾਂ ਹੋਈ ਵੀ ਸਾਡੇ ਕੋਲ ਨਾ ਇੱਕ ਕੇਸ ਸੀਗਾ ਮੇਰੇ ਕੋਲ
0: ਜੀ,
1: ਤੇ ਉਹ ਕਿਸੇ ਇੰਸਪੈਕਟਰ ਦਾ ਸੀ, ਪੁਲਿਸ ਇੰਸਪੈਕਟਰ ਦਾ ਕੇਸ, ਉਹ ਪੁਲਿਸ ਇੰਸਪੈਕਟਰ ਦੇ ਪਿੰਡ ਦੇ ਨਾਲ ਹੀ ਪਿੰਡ ਚ ਕਿਸੇ ਨਾਲ ਪੰਗਾ ਸੀਗਾ, ਅਗਲਿਆਂ ਨੇ ਕਿਹਾ ਤੂੰ ਇੰਸਪੈਕਟਰੀ ਦਿਖਾਲ ਦਾ ਤੇ ਅਸੀਂ ਤੈਨੂੰ ਦਿਖਾਲਦੇ ਹੈਗੇ ਵੀ ਅਸੀਂ ਕੀ ਹੁੰਨੇ ਆ
0: ਜੀ।
1: ਉਹ ਨਾ ਲੇਡੀ ਨੇ ਆਪਣੇ ਜਿਹੜਾ ਹੈਗਾ ਆ ਉਹ ਤੇ ਕੇਸ ਕਰ ਦਿੱਤਾ ਵੀ ਮੇਰੇ ਆਏ ਆ ਕੇ ਸਾਡੇ ਇੱਥੇ ਲੜਾਈ ਕਰਕੇ ਗਿਆ
0: ਜੀ,
1: ਤੇ ਮੇਰੇ ਨਾਲ ਕੰਨਾਂ ਚੋਂ ਵਾਲੀਆਂ ਧੂ ਕੇ ਲੈ ਗਿਆ
0: ਜੀ।
1: ਹੁਣ ਭਾਰਤ ਸਾਹਿਬ ਇਸ ਇਹ ਜਿਹੜੀ ਜੋ ਤੁਸੀਂ ਸੁਖਬੀਰ ਬਾਦਲ ਦੀ ਬਾਂਹ ਦੇਖੋਗੇ ਤੇ ਜਿਹੜੀ ਮੇਰੀ ਗੱਲ
0: ਉਹ ਤਾਂ ਸੈਣੀ ਸਾਹਿਬ ਟਾਂਕੇ ਇਦਾਂ ਲੱਗਦੇ ਆ ਕਿ ਮਤਲਬ ਕਿ 2 ਹਫ਼ਤੇ ਹੋ ਗਏ ਉਹ ਸੁੱਕ ਵੀ ਗਏ ਨੇ ਟਾਂਕੇ।
1: ਨਹੀਂ ਕਲੈਰਿਟੀ, ਤੁਹਾਨੂੰ ਕਲੈਰਿਟੀ ਹੋ ਜਾਊਗੀ ਵੀ ਮੈਂ
0: ਜੀ
1: ਕਹਿਣਾ ਕੀ ਚਾਹੁੰਦਾ ਆ।
0: ਜੀ
1: ਮੈਂ ਉਹਨੂੰ, ਉਹ ਬੰਦਾ ਕਹਿੰਦਾ ਵੀ ਮੈਂ ਉੱਥੇ ਆਪਣੀ ਹਾਜ਼ਰੀ ਪਾ ਲਈ ਹੈ। ਇੰਸਪੈਕਟਰ ਕਹਿੰਦਾ ਵੀ ਆ ਤੁਸੀਂ ਇਹ ਪਲੀ ਲਓ ਵੀ ਮੈਂ ਉੱਥੇ ਮੌਕੇ ਤੇ ਹਾਜ਼ਰ ਹੀ ਨਹੀਂ ਸੀਗਾ।
0: ਜੀ
1: ਮੈਂ ਉਹਨੂੰ ਕਿਹਾ ਵੀ ਮੈਂ ਇਹ ਪਲੀ ਬਿਲਕੁਲ ਨਹੀਂ ਲੈਣੀ,
0: ਜੀ
1: ਕਿਉਂਕਿ ਮੈਂ ਕਿਹਾ ਇਹਨੂੰ ਐਲਈਬੀ ਦੀ ਪਲੀ ਕਹਿੰਦੇ ਹੈਗੇ ਆ ਲਾਅ ਦੇ ਵਿੱਚ,
0: ਜੀ
1: ਤੇ ਵਕੀਲ ਮੂਰਖ ਹੁੰਦਾ ਆ ਜਿਹੜਾ ਐਲਈਬੀ ਦੀ ਪਲੀ ਲਏ। ਐਲਈਬੀ ਦੀ ਪਲੀ ਤਾਂ ਉੱਥੇ ਹੀ ਲਈ ਜਾਂਦੀ ਹੈਗੀ ਜਿੱਥੇ ਕਿਤੇ ਪਾਸਪੋਰਟ ਦੇ ਉੱਤੇ ਐਂਟਰੀ ਹੋਵੇ ਕਿ ਤੁਸੀਂ, ਮੈਂ ਉਦਣ ਇਸ ਦੇਸ਼ ਵਿੱਚ ਹੀ ਹੈ ਨਹੀਂ ਸੀਗਾ।
0: ਜੀ
1: ਹਾਂਜੀ, ਉਹ ਬੜੀ ਸੋਲਿਡ ਪਲੀ ਹੁੰਦੀ ਹੈਗੀ ਆ ਫਿਰ ਜਿਹੜਾ ਹੈਗਾ ਆ, ਕਿਉਂਕਿ ਨਹੀਂ ਤਾਂ ਓਨਸ ਜਿਹੜਾ ਹੈਗਾ ਆ ਦੂਜੇ ਬੰਦੇ ਤੇ ਸ਼ਿਫਟ ਕਰ ਜਾਂਦਾ
0: ਜੀ।
1: ਤੇ ਉਹਨੇ ਮੁਲਜ਼ਮ, ਉਹਨੇ ਕੁਛ ਨਹੀਂ ਸਾਬਤ ਕਰਨਾ, ਫਿਰ ਤੁਸੀਂ ਸਾਬਤ ਕਰਨਾ ਹੈਗਾ ਵੀ
0: ਜੀ
1: ਅਕਿਊਜ਼ਡ ਨੇ ਸਾਬਤ ਕਰਨਾ ਵੀ ਹਾਂ ਜੀ ਵੀ ਮੈਂ ਉਦਣ ਇੱਥੇ ਹੈ ਨਹੀਂ
0: ਇੱਥੇ
1: ਸੀਗਾ ਤੇ ਮੈਂ
0: ਸੀਗਾ।
1: ਇਹਦੇ ਸੱਟ ਮੈਂ ਲਾ ਹੀ ਨਹੀਂ ਸਕਦਾ।
0: ਜੀ
1: ਹਾਂਜੀ, ਮੈਂ ਉੱਥੇ ਜਿਹੜਾ ਹੈਗਾ ਆ ਸਿਰਫ ਡਾਕਟਰ ਦੀ ਗਵਾਹੀ ਜਿਹੜੀ ਹੈਗੀ, ਡਾਕਟਰ ਨੂੰ ਮੈਂ ਪੁੱਛਿਆ,
0: ਜੀ
1: ਮੈਂ ਕਿਹਾ ਡਾਕਟਰ ਸਾਹਿਬ ਵੀ ਜਿਹੜਾ ਆ ਵੀ ਆ ਜਿਹੜੀ ਤੁਸੀਂ ਕਹਿੰਦੇ ਹੈਗੇ ਵੀ ਜਦੋਂ ਕੋਈ ਸ਼ਾਰਪ ਐਜਡ ਵੈਪਨ ਦੇ ਨਾਲ ਜਾਂ ਲੱਗਦੀ ਚੀਜ਼ ਉਹਦੇ ਮਾਰਜਨ ਰੈਗੂਲਰ ਹੁੰਦੇ ਆ,
0: ਜੀ
1: ਕਿਉਂਕਿ ਆਪਾਂ ਜਦੋਂ ਤੇਜ਼ ਧਾਰ ਹਥਿਆਰ ਨਾਲ ਜਾਂਦੇ ਹੈਗੇ ਉਹ ਇੱਕ ਤਰੀਕੇ ਨਾਲ ਸਿੱਧਾ ਕੱਟ ਲਾਂਦਾ ਨਾ ਜੀ, ਸਿੱਧਾ ਕੱਟ ਲਾਂਦਾ। ਤੇ ਮੈਂ ਕਿਹਾ ਜਦੋਂ ਕੰਨ ਪਾੜੇ ਜਾਂਦੇ ਆ
0: ਜੀ
1: ਉਦੋਂ ਮਾਰਜਨ ਰੈਗੂਲਰ ਨਹੀਂ ਆਣੇ, ਕਿਉਂਕਿ ਕੰਨ ਫਟਣੇ ਆ ਕੱਟਣੇ ਥੋੜਾ। ਕਹਿੰਦਾ ਬਿਲਕੁਲ ਠੀਕ ਕਹਿੰਦੇ ਵਕੀਲ ਸਾਹਿਬ ਤੁਸੀਂ। ਮੈਂ ਕਿਹਾ ਉਹਦੇ ਵਿੱਚ ਮਾਰਜਨ ਇਰੈਗੂਲਰ ਹੋਣਗੇ? ਕਹਿੰਦਾ ਹਾਂਜੀ। ਮੈਂ ਕਿਹਾ ਜਿਹੜੀ ਆਹ ਜਿਹੜੇ ਹੈਗੀ ਆਹ ਕੰਨ ਜਿਹੜੇ ਹੈਗੇ ਆ ਇਹਨਾਂ ਤੇ ਜਿਹੜੀ ਇੰਜਰੀ ਏ, ਕਹਿੰਦਾ ਇਹ ਤਾਂ ਸਰਜੀਕਲ ਬਲੇਡ ਨਾਲ ਕੱਟੇ ਆ ਕੰਨ। ਲਓ ਜੀ ਇੰਨੇ ਨਾਲ ਜਿਹੜਾ ਹੈਗਾ ਆ ਕੇਸ ਬਰੀ ਹੋ ਗਿਆ ਵੀ ਉਹ ਇੰਜਰੀ ਆਪ ਇਨਫਲਿਕਟ ਕੀਤੀ ਸੀਗੀ ਸਰਜੀਕਲ ਬਲੇਡ ਨਾਲ ਕੰਨ ਕਟਾ ਕੇ, ਤੇ ਉਹ ਜਿਹੜਾ ਆ ਉਹ ਬਣਾਇਆ ਆਇਆ ਸੀ ਵੀ ਕੰਨ ਪਾੜ ਦਿੱਤੇ
0: ਜੀ।
1: ਹਾਂਜੀ ਹਾਂਜੀ, ਉਸ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ 24 ਬਣੀ ਸੀ ਜੀ,
0: 24 ਹਾਂਜੀ 24,
1: 26 ਹੋਰ ਹੁੰਦੀ ਆ,
0: 26 ਹੋਰ।
1: ਹਾਂਜੀ
0: ਜੀ,
1: ਉਹ ਹੋਰ ਹੁੰਦੀ। ਹੁਣ ਤੁਹਾਨੂੰ ਸਾਰਾ ਕੁਝ ਥੋੜਾ ਸਿਖਾ ਦੇਣਾ ਹੈਗਾ, ਤੁਸੀਂ ਮੁੜ ਕੇ ਆ ਕੇ ਸਾਨੂੰ ਕਹੋ ਵੀ ਨਾਲੇ ਕੋਲ ਤੁਹਾਡੇ ਕੋਲ ਤਾਂ ਕਾਲਾ ਕੋਟ ਵੀ ਹੈਗਾ ਆ, ਗਲਤ ਗੱਲ ਆ ਭਾਈ, ਏਦਾਂ ਨਹੀਂ ਹੋਣੀ।
0: ਜੀ
1: ਸੋ ਇਸ ਕਰਕੇ ਜਿਹੜੀ ਇਹ ਜਿਹੜਾ ਹੈਗਾ ਇਸ ਅਸਾਲਟ ਦਾ ਜਿਹੜਾ ਸੁਖਬੀਰ ਬਾਦਲ ਹੋਣਾ ਤੇ ਲੱਗਾ ਹੀ ਹੈਗੀ ਆ ਸੱਟ, ਉਹ ਸਰ ਸੱਟ ਟੇਢੀ ਮੇਢੀ ਹੈਗੀ ਆ। ਮੈਨੂੰ ਤਾਂ, ਮੈਂ ਤਾਂ ਉਹ ਡਾਕਟਰ ਸਾਹਿਬ ਨੂੰ ਕਹਿਣ ਲੱਗਾ ਸੀਗਾ ਵੀ ਡਾਕਟਰ ਸਾਹਿਬ ਇੱਦਾਂ ਮੈਂ ਕਰੀ ਕਮਾਂ ਚ ਵੜ ਗਿਆ ਸੀ, ਮੇਰੇ ਇੱਦਾਂ ਪੱਛ ਜਿਹਾ ਲੱਗਾ ਸੀਗਾ। ਟੇਢਾ ਮੇਢਾ ਤਾਂ ਸਰ ਜਿਹੜਾ ਹੈਗਾ ਆ ਟੇਢਾ ਸ਼ਾਰਪ ਐਜਡ ਵੈਪਨ ਦੇ ਨਾਲ ਟੇਢੀ ਮੇਢੀ ਸੱਟ ਕਿੱਦਾਂ ਲੱਗ ਸਕਦੀ ਆ? ਉਹ ਉੱਥੇ ਜਿਹੜਾ ਹੈਗਾ ਆ ਮਤਲਬ ਸੱਪ ਬਣਾਉਂਦਾ ਪਿਆ ਸੀਗਾ, ਟੈਟੂ ਬਣਾਉਂਦਾ ਪਿਆ ਸੀਗਾ ਬੰਦਾ,
0: ਨਾਗਣੀ ਨਾਗੜੀ ਲਈ
1: ਸੱਟ ਮਾਰੀ ਹੈਗੀ
0: ਵੈਪਨ ਤਾਂ ਨਾਗਣੀ ਥੋੜੀ ਸੀ,
1: ਸਿੱਧੀ ਸੱਟ ਮਾਰੀ। ਸੋ ਇਸ ਕਰਕੇ ਮੈਂ ਮਤਲਬ ਬੜਾ ਹੈਰਾਨ ਹੋਇਆ ਵੀ ਉਹ ਸੱਪ ਜਿਹਾ ਬਣਾਇਆ ਆ ਉਹਨਾਂ ਦੀ ਬਾਂਹ ਦੇ ਉੱਤੇ, ਉਹ ਸੱਪ ਜਿਹਾ ਉਸ ਜਿਹੜਾ ਹਥਿਆਰ ਦਿਖਾਉਂਦੇ ਪਏ ਸੀ ਉਹ ਸਿੱਧਾ ਮਤਲਬ ਸ਼ਾਰਪ ਐਂਡ ਫਿਰ ਚਰਗਾ ਹਥਿਆਰ ਆ ਉਹ, ਉਸ ਹਥਿਆਰ ਨਾਲ ਇਹ ਆਹ ਵਾਲੀ ਸੱਟ ਲੱਗ ਨਹੀਂ ਸਕਦੀ ਜੀ। ਸੋ ਮੈਂ ਤਾਂ ਸਿਰ ਫੜ ਕੇ ਬੈਠਾ ਹੈਗਾ ਆ, ਜੇ ਕੋਈ ਸਮਝਦਾਰ ਹੋਵੇ ਤੇ ਮੈਨੂੰ ਸਮਝਾ ਦੇਵੇ। ਹੈ ਜੀ,
0: ਤੁਸੀਂ ਨਾਲੇ ਬਾਦਲ ਸਾਹਿਬ ਦਾ ਹਾਲ ਚਾਲ ਪੁੱਛਿਆ ਦੇ ਨਾਲੇ ਸੱਟ ਦੇਖਦੇ ਹੁੰਦੇ।
1: ਦੇਖੋ ਮੈਂ ਮਤਲਬ ਮੈਂ ਗੱਲ ਪਹਿਲਾਂ ਸਾਰਿਆਂ ਨੂੰ ਕਲੀਅਰ ਕਰਦੇ ਆ ਵੀ ਜੇ ਕੱਲ ਨੂੰ ਵੋਟਾਂ ਦੇ ਉੱਤੇ ਮੈਂ ਅਕਾਲੀ ਦਲ ਨੂੰ ਵੋਟ ਪਾਊਂਗਾ, ਪਰ ਮੇਰੇ ਜਿਹੜੇ ਆ ਸ਼ੰਕੇ ਜਿਹੜੇ ਆ ਇਹ ਜ਼ਰੂਰ ਦੂਰ ਕਰ ਦੇਣ। ਇਹ ਨਾ ਕਹਿ ਦਿੰਦੀ ਆਪੋਜੀਸ਼ਨ ਆਪ ਹੀ ਵਿਰੋਧੀ ਦਾ ਰੌਲਾ ਨਿੰਗਾ, ਇਹ ਕਿਤੇ ਆਪਣੇ ਦਾ ਹੀ ਸ਼ੰਕਾ ਹੈਗੀ ਆ ਤੇ ਹਾਂ ਕਿਤੇ ਮੇਰੀ ਕੋਈ ਗੱਲ ਨੂੰ ਜਿਹੜਾ ਹੈਗਾ ਆ ਗਲਤ ਭਾਵਨਾ ਨਾਲ ਲਿਆ ਜਾਵੇ। ਤੂੰ ਇਸ ਕਰਕੇ ਜਿਹੜਾ ਆ ਅੱਜ
0: ਤੁਹਾਡੇ ਉਸਤਾਦ ਜੀ ਪੁੱਛਦੇ ਆ ਕਹਿੰਦੇ ਇੱਥੇ ਕਿਹੜੀ ਬਣਦੀ ਆ ਵੈਸੇ ਇਹ ਤਾਂ ਦੱਸੋ
1: ਕਿਹੜੀ ਕਿਹੜੀ ਬਣਦੀ ਆ ਜੀ,
0: ਧਾਰਾ ਕਿਹੜੀ ਬਣਦੀ ਆ ਇੱਥੇ, 24 ਬਣਦੀ ਆ, 26 ਬਣਦੀ, 27 ਬਣਦੀ, ਕਿਹੜੀ ਬਣਦੀ ਆ ਜੀ?
1: ਇੱਥੇ ਤਾਂ ਜੀ 307 ਹੀ ਹੈਗੀ ਆ, ਤੋ ਗਈ ਆ ਜੀ, ਬਾਰਨ ਦੀ ਕੋਸ਼ਿਸ਼ ਹੀ ਕਰ ਦਿੱਤੀ ਅਗਲੇ ਨੇ, ਹੋਰ ਕੀ ਕਰ ਦਿੱਤਾ ਹੈਗਾ
0: ਜੀ।
1: ਸਾਰ ਗੱਲ ਹੋ ਗਈ ਆ, ਉਹ ਕਹਿੰਦੇ ਹੁੰਦੇ ਆ ਕਿ ਬਾੜੇ ਬੰਦੇ ਨੂੰ ਤਾਂ ਚਾਹੇ ਤੁਸੀਂ ਡੰਡਾ ਮਾਰ ਦਿਓ ਜੋ ਮਰਜ਼ੀ ਹੈਗਾ ਆ
0: ਜੀ,
1: ਹਾਂਜੀ ਤਕੜੇ ਨੂੰ ਝਿੜਕ ਵੀ ਮਾਰੀ ਜਿਹੜੀ ਹੁੰਦੀ ਉਹਦਾ ਮਰਨ ਹੋ ਜਾਂਦਾ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਆ ਜੀ?
0: ਬਿਲਕੁਲ
1: ਹਾਂਜੀ, ਇਹ ਤਾਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਤਾਂ ਇਹ ਦਿਨ ਬੜਾ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਜੀ ਤੁਸੀਂ
0: ਜੀ।
1: ਹਾਂਜੀ,
0: ਵੈਸੇ ਸੈਣੀ ਸਾਹਿਬ ਇੰਨਾ ਕੁਝ ਕਰਨ ਦੀ ਜ਼ਰੂਰਤ ਸਹੀ, ਜੇ ਚੁੱਪ ਚੁਪੀਤੇ ਬਹਿ ਜਾਂਦੇ ਆਰਾਮ ਨਾਲ ਕੁਝ ਨਾ ਕੁਝ ਖੱਟ ਜਾਂਦੇ ਫਿਰ ਵੀ ਜੀ।
1: ਠੀਕ ਹੈ ਸਰ, ਗੱਲ ਏਦਾਂ ਹੈਗੀ ਆ ਵੀ ਜਿੰਨਾ ਸਾਇਲੈਂਟ ਰਹਿੰਦੇ ਤੇ ਉਨਾ ਸੈਂਪਥੀ ਫੈਕਟਰ, ਪਤਾ ਤਾਂ ਸੀਗਾ ਜੀ ਵੀ ਸੱਟ ਲੱਗੀ ਹੈਗੀ ਆ, ਪਰ ਇਹ ਸਭ ਸੱਟ ਲੱਗੀ ਆ ਉਸ ਪੁਲਿਸ ਵਾਲੇ ਦੇ ਜਿਹਨੇ ਅੱਗੇ ਹੋ ਕੇ ਰੋਕਿਆ, ਉਹਦੇ ਹੱਥ ਦੀ ਇੱਕ ਦੀ ਉਂਗਲ ਵੀ ਕੱਟ ਹੋ ਗਈ ਆ, ਉਹ ਪੋਟਾ ਇੱਕ ਲੱਥ ਗਿਆ ਜੀ ਉਹਦਾ, ਹਨਾ ਜੀ, ਉਹ ਦੇਖੋ ਤੁਸੀਂ ਦੂਜਾ ਹੱਥ ਜਿਹੜਾ ਉਹਨੇ ਦੋਨੇ ਹੱਥਾਂ ਦੇ ਨਾਲ ਉਹ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਦੋਨੇ ਹੱਥਾਂ ਦੇ ਉੱਤੇ ਇੰਜਰੀ, ਇੱਕ ਇੱਕ ਦੀ ਉਂਗਲ ਲੱਥੀ, ਇੱਕ ਦਾ ਉਹ ਜਿਹੜਾ ਹੈਗਾ ਆ, ਠੀਕ ਹੈ ਜੀ। ਇਹਨਾਂ ਦੇ ਤਾਂ ਜਿਹੜਾ ਹੈਗਾ ਆ ਕਿਤੇ ਮਤਲਬ ਉਹ ਹੋ ਸਕਦਾ ਵੀ ਉਹ ਬਾਅਦ ਦੇ ਵਿੱਚ ਜਿਹੜਾ ਆ ਉਹ ਮਰ ਗਿਆ ਹੋਊਗਾ,
0: जी
1: ਤੇ ਪਰ ਮੇਰੇ ਫੇਸ ਸਮਝ ਨਹੀਂ ਆਉਂਦਾ ਇਹ ਟੈਟੂ ਬਣਾਇਆ ਕਿੱਥੋਂ। ਹਾਂਜੀ ਇਹ ਉਸ ਹਥਿਆਰ ਨਾਲ ਇਹ ਟੈਟੂ ਬਣ ਹੀ ਨਹੀਂ ਸਕਦਾ ਸਰ। ਹਾਂਜੀ
0: ਜੀ ਚਲੋ ਹੋਰ 4-5 ਦਿਨਾਂ ਤੱਕ ਜਿਹਦੇ ਸੱਟ ਲੱਗੀ ਹੋਵੇ ਉਹ ਸਾਹਮਣੇ ਆਈ ਜਾਣਾ, ਲੌਂਗੋਵਾਲ ਸਾਹਿਬ ਦੀ ਰੈਲ ਬਰਸੀ ਹੋ ਰਹੀ ਆ ਉੱਥੇ ਸਾਹਮਣੇ ਆਈ ਜਾਣਾ, ਅੱਧੀਆਂ ਬਾਹਾਂ ਦਾ ਕੁੜਤਾ ਪਾਉਂਦੇ ਆ।
1: ਹਾਂ ਹੋ ਸਕਦਾ ਹੈਗਾ ਵੀ
0: ਜੀ
1: ਸ਼੍ਰੀ ਸਾਹਿਬ ਜਿਹੜਾ ਹੈਗਾ ਆ ਉਹ ਐਂ ਕਰਕੇ ਘਸਾਤਾ ਹੋਵੇ ਜਾਂ ਇੱਦਾਂ ਕਰਕੇ ਕਿ ਜਿੱਦਾਂ ਮਰਜ਼ੀ ਸ਼੍ਰੀ ਸਾਹਿਬ ਨੂੰ ਖਿੱਚਦੇ ਖੁੱਚਦੇ ਕਿਤੇ ਲੱਗ ਗਿਆ ਹੋਵੇ,
0: ਜੀ
1: ਬਟ ਇੱਕ ਬੰਦਾ ਦੋ ਹਥਿਆਰ ਕਿੱਦਾਂ ਚਲਾ ਸਕਦਾ ਸਰ? ਗੱਲ
0: ਜੀ
1: ਤਾਂ ਇਹ ਹੈਗਾ ਵੀ ਜਾਂ ਉਹ ਪਹਿਲਾ ਹਥਿਆਰ ਉਹਦਾ ਪੋਚ ਲਿਆ ਤੇ ਨਾਲ ਹੀ ਉਹਨੇ ਸ਼੍ਰੀ ਸਾਹਿਬ ਕੱਢ ਲਿਆ, ਕਿੱਦਾਂ ਘਟਨਾ ਵਾਪਰੀ ਹੋਊਗੀ? ਗੱਲ ਮਤਲਬ ਸੀਨ ਜਿਹਾ ਸਾਹਮਣੇ ਆਉਂਦਾ ਨਹੀਂ
0: ਜੀ
1: ਪਿਆ
0: ਬਿਲਕੁਲ
1: ਅੱਖਾਂ ਅੱਗੇ।
0: ਜੀ
1: ਹਾਂਜੀ ਜੋ
0: ਜੀ
1: ਨੋ ਡਾਊਟ ਸੱਟ ਲੱਗੀ ਹੋਏਗੀ ਜ਼ਰੂਰ ਲੱਗੀ ਹੋਏਗੀ ਜੇ ਹੋਸਪਿਟਲ ਗਏ ਆ, ਸਭ ਕੁਛ ਹੈਗਾ ਆ ਜੀ,
0: ਜੀ
1: ਤੇ ਜਿੱਦਾਂ ਦੀ ਸੱਟ ਦਿਖਾਉਂਦੇ ਪਏ ਹੈਗੇ ਉਸ ਹਿਸਾਬ ਨਾਲ ਤਾਂ ਉਹ ਬਾਂਹ ਜਿਹੜੀ ਆ ਕੱਪੜਾ
0: ਜੀ
1: ਭਿੱਜਿਆ ਹੋਣਾ ਚਾਹੀਦਾ ਸੀ ਖੂਨ ਨਾਲ।
0: ਬਿਲਕੁਲ
1: ਹਾਂਜੀ
0: ਚਲੋ ਉਹ ਗੱਲ ਤਾਂ ਹੈ
1: ਜਿੱਦਾਂ
0: ਹੀ
1: ਇਹ
0: ਆ,
1: ਦੱਸ
0: ਨਾਲ
1: ਰਹੇ ਆ
0: ਜੋ ਚਲੋ ਗੁਰੂ ਘਰਾਂ ਦੇ ਵਿੱਚ ਜਾਂ ਖਾਸ ਕਰਕੇ ਛੋਟੇ ਗੁਰੂ ਘਰ ਨੇਗੇ ਸਿੱਖ ਧਰਮ ਦੇ ਮੋਹਰੀ ਕਤਾਰ ਦੇ ਜਿਹੜੇ ਗੁਰੂ ਘਰਾਂ ਦੀ ਗੱਲ ਆਉਂਦੀ ਆ ਜਦੋਂ, ਫਿਰ ਉਹਨਾਂ ਦੇ ਵਿੱਚ ਇਹ ਕੁਝ ਹੋ ਰਿਹਾ ਉਹ ਮਾੜੀ ਗੱਲ ਹੈ।
1: ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ, ਇੱਕ ਵਿਸ਼ਵਾਸ ਨੂੰ ਠੇਸ ਲੱਗਦੀ ਹੈਗੀ ਸਰ,
0: ਜੀ
1: ਦੂਜਾ ਇੰਪਰੈਸ਼ਨ ਖਰਾਬ ਜਾਂਦਾ
0: ਖਰਾਬ ਹੋ
1: ਹੈਗਾ ਜਾਂ
0: ਜਾਂਦਾ
1: ਕੌਮ ਦਾ ਹੀ ਇੰਪਰੈਸ਼ਨ ਖਰਾਬ ਜਾਂਦਾ ਜੀ,
0: ਜੀ
1: ਮੀਨਿੰਗ ਦੇਅਰ ਪਾਈ ਕਿ ਅਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਵੀ ਇਨਸਿਕਿਉਰ ਫੀਲ ਕਰਾਂਗੇ,
0: ਜੀ ਨਾਲੇ ਦੇਖੋ
1: ਤੇ
0: ਇਦਾਂ ਦੀ
1: ਇਹ
0: ਘਟਨਾ
1: ਜਿਹੜੇ
0: ਪਹਿਲਾਂ
1: ਬੰਦੇ
0: ਵੀ
1: ਗੁਰੂ
0: ਆਪਣੇ
1: ਘਰ 'ਚ
0: ਇੱਥੇ
1: ਅਟੈਕ ਕਰਦੇ ਆ ਨਾ ਜੀ
0: ਇੰਗਲੈਂਡ 'ਚ ਕਿੰਨਾ ਰੌਲਾ ਰਿਹਾ ਆ ਇੱਥੇ, ਜਿਹੜਾ ਪਿੱਛੇ ਕਤਲ ਹੋਏ ਨੇ ਹੋਰ ਸਾਰੀਆਂ ਚੀਜ਼ਾਂ, ਉਹ ਉਦੋਂ ਵੀ ਤਲਵਾਰ ਦਾ ਜਾਂ ਕਿਰਪਾਨ ਦਾ ਕਿੰਨਾ ਰੌਲਾ ਰਿਹਾ ਜੀ, ਉੱਥੇ ਵੀ ਉਹ ਅਗਲੇ ਪਾਬੰਦੀਆਂ ਲਾਉਣ ਨੂੰ ਫਿਰਦੇ ਆ, ਹੋਰ ਪਾਸੇ ਵੀ ਫਿਰਦੇ ਆ, ਤਾਂ ਉਹ ਆਹ ਚੀਜ਼ਾਂ ਤਾਂ ਸਮਾਂ ਕੇ ਸਪਸ਼ਟ ਕਰਦੀਆਂ ਨੇ ਇਹ ਇਕੱਲਾ ਭਾਰਤ ਦੇ ਜਾਂ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਨਹੀਂ ਦੇਖ ਸਕਦੇ ਆ ਕਿ ਬਾਹਰਲੇ ਮੁਲਕਾਂ ਤੱਕ ਵੀ ਇਹ ਸੁਨੇਹਾ ਜਾਂਦਾ ਨਾ ਇਸ ਚੀਜ਼ ਦਾ ਜੀ।
1: ਬਾਅਦ ਚ ਇੱਕ ਮੇਰੇ ਨਾਲ ਬੈਸਣ ਲੱਗਾ ਸੀ, ਕਹਿੰਦਾ ਗੁਰੂ ਸਾਹਿਬ ਨੇ ਜੀ ਤੋਂ ਸੇਵਾ ਲੈਣੀ ਹੁੰਦੀ ਤਾਂ ਉਤੋਂ ਹੀ ਸੇਵਾ ਲੈਣੀ ਹੁੰਦੀ ਆ। ਉਹ ਮੈਂ ਕਿਹਾ ਭਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ,
0: ਜੀ
1: ਯੂ ਆਰ ਸੇਇੰਗ ਸੇਵਾ ਨੌਨਸੈਂਸ ਐਕਟ ਨੂੰ, ਹੈ ਜੀ
0: ਜੀ
1: ਇੱਕ ਨੌਨਸੈਂਸ ਐਕਟ ਨੂੰ ਤੁਸੀਂ ਸੇਵਾ ਦੱਸਦੇ,
0: ਜੀ
1: ਇਹ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ ਜਿਹਦੇ ਕੋਲੋਂ ਉਹਦੇ ਕੋਲ ਹੀ ਲੈਣੀ ਸੀ। ਮੈਂ ਕਿਹਾ
0: ਬਿਲਕੁਲ
1: ਲਓ ਜੀ ਆਹ ਵੀ ਕੰਮ ਠੀਕ ਆ, ਮੈਂ
0: ਜੀ
1: ਕਿਹਾ ਜਿਸ ਕਮਿਊਨਿਟੀ ਦੀ ਸੋਚ ਇੱਦਾਂ ਦੀ ਹੋਊਗੀ
0: ਜੀ
1: ਉਹ ਕਮਿਊਨਿਟੀ ਕੀ ਤਰੱਕੀ ਕਰੂਗੀ ਜੀ
0: ਨਾਲੇ ਦੇਖੋ
1: ਬਾਅਦ।
0: ਗੁਰੂ ਸਾਹਿਬ ਨੇ ਤਾਂ
1: ਹਾਂਜੀ
0: ਨਿਹੱਤੇ ਦੇ ਉੱਤੇ ਜਾਂ ਵਾਰ ਕਰਨ ਦੀ ਗੱਲ ਹੀ ਨਹੀਂ ਕੀਤੀ ਜੀ ਕਿਤੇ, ਜਾਂ ਨਾ ਕਿਹਾ ਜੀ।
1: ਦੇਖੋ ਗੁਰੂ ਘਰ ਦੇ ਵਿੱਚ ਕਿਸੇ ਤੇ ਅਟੈਕ ਹੋਣਾ
0: ਬਿਲਕੁਲ
1: ਬਹੁਤ ਹੀ ਨਿੰਦਣੀਏ ਆ, ਉਹ ਨਹੀਂ ਹੋਣਾ ਚਾਹੀਦਾ ਸਰ।
0: ਜੀ
1: ਉਹ ਜੇ ਕੋਈ ਉਹ ਅਟੈਕ ਕਰਨ ਵਾਲਾ ਵੀ ਸਿੱਖੀ ਸਰੂਪ ਚ ਹੋਵੇ ਜਾਂ ਸਿੱਖ ਹੋਵੇ ਤੇ ਮੈਂ ਉਹਨੂੰ
0: ਜੀ
1: ਸਿੱਖ ਹੀ ਨਹੀਂ ਮੰਨਦਾ ਜੀ।
0: ਜੀ
1: ਹਾਂਜੀ
0: ਬਿਲਕੁਲ ਬਿਲਕੁਲ ਹੈ ਜੀ, ਨਾਲੇ ਦੇਖੋ
1: ਤੁਹਾਡੇ ਤਾਂ ਜਿਹੜਾ ਹੈਗਾ ਸਿਧਾਂਤ
0: ਸੈਣੀ ਸਾਹਿਬ,
1: ਤੁਹਾਡੇ ਸਿਧਾਂਤ ਤੇ ਲਿਖਿਆ ਹੈਗਾ
0: ਨਾਲੇ ਕੋਈ ਵੀ ਆ ਨਾ ਜਿੰਨੀ ਮਰਜ਼ੀ ਪ੍ਰੋਟੈਕਸ਼ਨ ਦੇ ਵਿੱਚ ਹੋਵੇ, ਚਾਹੇ ਉਹਦੇ ਨਾਲ ਫੌਜ ਵੀ ਕਿਉਂ ਨਾ ਹੋਵੇ, ਇੱਕ ਜਿਹੜਾ ਵਿਸ਼ਵਾਸ ਹੁੰਦਾ ਨਾ ਕਿ ਇੱਥੇ ਪ੍ਰੋਟੋਕੋਲ ਹੁੰਦਾ ਕਿਸੇ ਵੀ ਜਗ੍ਹਾ ਦਾ ਸਥਾਨ ਦਾ, ਉਹ ਬੰਦਾ ਮਤਲਬ ਕਿ ਨੋਰਮਲ ਹੋ ਜਾਂਦਾ, ਚਾਹੇ ਸਿਕਿਉਰਿਟੀ ਵਾਲੇ ਵੀ ਹੋਣਗੇ ਉਹਨਾਂ ਨੂੰ ਵੀ ਨਹੀਂ ਹੋਏਗਾ ਕਿ ਇੱਦਾਂ ਕਦੇ ਹੋ ਸਕਦਾ ਇੱਥੇ ਜੀ।
1: ਸਰ ਮੈਂ ਤਾਂ ਸੌਰੀ ਟੂ ਸੇ,
0: ਜੀ
1: ਉਹ ਕਹਿੰਦੇ ਨਾ ਇੱਕ ਰਾਜੇ ਨੇ ਕਹਿੰਦੇ ਇੱਕ ਬਾਂਦਰ ਰੱਖਿਆ ਆਇਆ ਸੀ ਤੇ ਉਹ ਕਹਿੰਦਾ ਸੀ ਇਹ ਮੈਨੂੰ ਇਹ ਬਹੁਤ ਲੋਇਲ ਹੈਗਾ,
0: ਜੀ
1: ਹਾਂਜੀ ਇਹ ਮੇਰੇ ਨਾਲ ਇੰਨਾ ਪਿਆਰ ਕਰਦਾ ਹੈ, ਮੇਰੇ ਵੱਲ ਨਾ ਕੋਈ ਬੰਦਾ ਜਿਹੜਾ ਹੈਗਾ ਆ ਜੇ ਘੂਰ ਕੇ ਵੀ ਦੇਖੂਗਾ ਇਹ ਬੰਦਾ ਉਹਨੂੰ ਛੱਡੂਗਾ ਨੀ ਜੀ।
0: ਜੀ
1: ਹਾਂਜੀ ਉਹ ਇੱਦਾਂ ਹੀ ਕਹਿੰਦੇ ਉਹਦਾ ਨਾਂ ਰੱਖਿਆ ਆਇਆ ਸੀ ਨਿਸ਼ਠਾ ਮੂਰਤੀ, ਇਹ ਨਿਸ਼ਠਾ ਦੀ ਮੂਰਤੀ ਆ।
0: ਜੀ
1: ਹਾਂਜੀ ਉਹੀ ਗੱਲ, ਉਹ ਰਾਜਾ ਇੱਕ ਵਾਰੀ ਲਾਬਾ ਪਿਆ ਆ, ਉਹਨੂੰ ਝੋਕ ਲੱਗੀ ਹੈਗੀ ਤੇ ਉਹ ਇੱਕ ਮੱਖੀ ਜਿਹੜੀ ਆ ਬਾਰ ਬਾਰ ਆ ਕੇ ਬਹਿੰਦੀ ਸੀਗੀ, ਉਹਨੇ ਦੇਖਿਆ ਪਹਿਲਾਂ ਦੋ ਚਾਰ ਵਾਰੀ ਉਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਰਪਾਨ ਚੱਕੀ ਤੇ ਚੱਕ ਕੇ ਜਿਹੜਾ ਹੈਗਾ ਨਾ
0: ਨਾਕੇ ਵੱਢ
1: ਤੇ ਉਹਦਾ
0: ਦਿੱਤਾ ਨਾ।
1: ਗਲਾ ਵੱਢ ਕੇ ਉਹ ਮਾਰਿਆ ਜੀ।
0: ਜੀ
1: ਸੋ ਇਹ ਮੈਨੂੰ ਜਿਹੜੇ ਹੈਗੇ ਆ ਬੰਦੇ ਜਿਹੜੇ ਗੁਰੂ ਦੀ ਵਾਸਤੇ ਨਾ ਕਹਿੰਦੇ ਹੈਗੇ ਵੀ ਬੇਅਦਬੀਆਂ ਦਾ ਜਿਹੜਾ
0: ਜੀ
1: ਦੁੱਖ ਸੀ ਉਹਨੂੰ ਤਾਂ ਅਟੈਕ ਕੀਤਾ,
0: ਜੀ
1: ਇਹ ਗੁਰੂ ਦੇ ਨਿਸ਼ਠਾ ਮੂਰਤੀ ਹੈਗੇ ਆ ਜੀ,
0: ਬਿਲਕੁਲ
1: ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਵੀ ਜਿਹੜਾ ਬੰਦਾ ਤੁਹਾਡੇ ਕੋਲ ਇੱਥੇ ਆਇਆ ਆ ਉਹ ਗੁਰੂ ਦੀ ਸ਼ਰਨ 'ਚ ਆਇਆ ਆ।
0: ਬਿਲਕੁਲ
1: ਜੀ ਤੁਸੀਂ ਜਿਹੜਾ ਹੈਗਾ ਜੇ ਗੁਰੂ ਹਾਜ਼ਰ ਨਾਜ਼ਰ ਆ, ਤੁਸੀਂ ਮਾਰਨ ਵਾਲੇ ਜਿਹੜੇ ਹੈਗੇ ਉਸ ਗੁਰੂ ਦੇ ਮਾਣ ਸਨਮਾਨ ਵਾਸਤੇ ਉਸ ਬੰਦੇ ਨੂੰ ਮਾਰ ਰਹੇ ਹੈਗੇ ਜਿਹੜਾ ਉਸ ਗੁਰੂ ਦੀ ਸ਼ਰਨ ਆਇਆ ਆ ਤੇ ਉੱਥੋਂ ਜਿਹੜਾ ਆ ਸੁੱਖ ਸ਼ਾਂਤੀ ਮੰਗਣ ਆਇਆ ਹੈਗਾ।
0: ਨਾਲੇ ਜੇ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਆ ਸੈਣੀ ਸਾਹਿਬ, ਫਿਰ ਤਾਂ ਮਸਲਾ ਹੀ ਖਤਮ ਹੋ ਗਿਆ, ਹੁਣ ਮੰਨਣਗੇ ਕਿ ਗੁਰੂ ਸਾਹਿਬ ਨੇ ਹੱਥ ਰੱਖ ਦਿੱਤਾ ਤਾਂ ਬਚਾਅ ਹੋ ਗਿਆ, ਹੁਣ ਅੱਗੇ ਤੋਂ ਇਹ ਕਰਨਗੇ ਕੋਸ਼ਿਸ਼ ਵੀ ਇੱਦਾਂ ਸੁਖਬੀਰ ਬਾਦਲ ਦੇ ਉੱਤੇ ਕਰੀਏ ਕੁਛ ਇੱਦਾਂ ਦਾ, ਫਿਰ ਇਹਨਾਂ ਦਾ ਪਾਵਰ ਹੈਗੀ ਆ ਮਤਲਬ ਕਿ ਇਹ ਮੰਨਣ, ਫਿਰ ਹਾਂ ਗੁਰੂ ਸਾਹਿਬ ਨੇ ਮਤਲਬ ਕਿ ਹੱਥ ਦੇ ਕੇ ਰੋਕ ਲਿਆ।
1: ਸਰ ਬਾਣੀ ਪੜ੍ਹੀ ਜ਼ਰੂਰ ਹੈ, ਕਦੀ ਵਿਚਾਰੀ ਹੀ ਨਹੀਂ,
0: ਜੀ
1: ਗੱਲ ਤਾਂ ਹੈ ਆ,
0: ਜੀ
1: ਅੰਡਰਲਾਈਨ ਤਾਂ ਮੈਂ ਇਹੀ ਕਰ ਰਿਹਾ ਨਾ ਕਿ ਬਾਣੀ
0: ਬਿਲਕੁਲ
1: ਪੜ੍ਹੀ ਜ਼ਰੂਰ ਆ ਪਰ ਕਦੀ ਵਿਚਾਰੀ ਨਹੀਂ,
0: ਵਿਚਾਰੀ ਨਹੀਂ
1: ਜੇ ਵਿਚਾਰਦੇ ਤੇ ਉਹਨੂੰ ਸੋਚਦੇ ਵੀ ਭਾਈ ਹਾਂਜੀ ਆਹ ਠੀਕ ਗੱਲ ਹੈਗੀ ਆ ਵੀ
0: ਜੀ।
1: ਇਹਦੇ ਵਿੱਚ ਗੁਰੂ ਦੀ ਸ਼ਰਨ ਚ ਆਇਆ ਬੰਦਾ ਜਿਹੜਾ ਆ ਉਹਦਾ ਤਾਂ ਅਸੀਂ ਵੀ ਉਹਦੀ ਰੱਖਿਆ ਕਰਨੀ ਹੈਗੀ ਆ ਵੀ
0: ਜੀ
1: ਨਹੀਂ ਯਾਰ ਸਾਡੇ ਗੁਰੂ ਦੇ ਮਨ ਨੂੰ ਠੇਸ ਲੱਗੂਗੀ,
0: ਬਿਲਕੁਲ
1: ਉਹਦੀ ਸ਼ਰਧਾ ਨੂੰ ਠੇਸ ਲੱਗੂਗੀ
0: ਜੀ
1: ਕਿ ਹਾਂ ਜੀ ਮੈਂ ਗੁਰੂ ਦੇ ਦਰ ਤੇ ਗਿਆ ਸੀ, ਮੇਰਾ ਨੁਕਸਾਨ ਹੋ ਗਿਆ।
0: ਜੀ
1: ਲੋਕੀ ਤਾਂ ਬਹੁਤ ਸੋਚਦੇ ਆ ਸਰ, ਕਈ ਜਿਹੜੇ ਬੰਦੇ
0: ਬਿਲਕੁਲ
1: ਹੈਗੇ ਆ ਨਾ ਉਹ ਬੜੇ ਸੋਚਦੇ ਇਸ ਚੀਜ਼ ਦੇ ਉੱਤੇ, ਉਹ
0: ਬਿਲਕੁਲ
1: ਕਿਸੇ ਦਾ ਪਰਸ ਡਿੱਗਿਆ ਹੋਵੇ ਨਾ ਅਗਲੇ ਫਟਾਫਟ ਲੱਭਣ ਜਾਂਦੇ ਬੰਦਾ ਵੀ
0: ਜੀ
1: ਯਾਰ ਉਹਦੀ ਸ਼ਰਧਾ ਨੂੰ ਠੇਸ ਨਾ ਲੱਗੇ ਮੈਂ ਬਾਬੇ ਦੇ ਗਿਆ ਸੀਗਾ ਤੇ ਮੇਰਾ ਪੈਸੇ ਡਿੱਗ
0: ਬਿਲਕੁਲ
1: ਪਏ ਜਾਂ ਮੇਰਾ ਇੱਦਾਂ ਕਰਕੇ, ਉਹ
0: ਜੀ
1: ਬੰਦੇ ਨੂੰ ਲੱਭ ਕੇ ਉਹਦਾ ਪੈਸਾ ਬਟੂਆ ਫੜਾ ਕੇ ਉਹਦੇ ਨਾਲ ਕਹਿਣਗੇ ਪੈਸੇ ਗਿਣ ਕੇ ਦੇਖ ਭਾਈ
0: ਜੀ
1: ਹਾਂਜੀ ਵੀ ਅਗਲੇ ਦੇ ਵੀ ਇਹ ਵੀ ਇੱਕ ਸੇਵਾ ਹੁੰਦੀ ਹੈਗੀ ਆ ਵੀ ਹਾਂ ਠੀਕ ਹੈ ਉਹ ਗੁਰੂ ਦੇ ਦਰ ਤੇ ਆਇਆ ਉਹਦੀ ਸ਼ਰਧਾ ਨੂੰ
0: ਬਿਲਕੁਲ
1: ਠੇਸ ਨਹੀਂ ਲੱਗਣੀ ਚਾਹੀਦੀ।
0: ਬਿਲਕੁਲ ਹੈ ਜੀ
1: ਉਹ ਪਤਾ ਨਹੀਂ ਕਿੱਦਾਂ ਦੇ ਲੋਕ ਆ ਕੀ ਸੋਚਦੇ ਆ ਜੀ।
0: ਜੀ
1: ਜੀ ਭਾਰਾ ਸਾਹਿਬ ਹੋਰ ਕੋਈ ਖਬਰ ਸਰ?
0: ਸੈਣੀ ਸਾਹਿਬ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਹੁੰਦਾ ਹੈ ਕਾਫੀ ਜਿਹੜੀ ਵੱਡਾ ਸਮਾਗਮ ਹੁੰਦਾ ਹੈ, ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਪੁਨਰ ਸੁਰਜੀਤ ਵਾਲੇ ਇੱਧਰ ਆਹਮੋ ਸਾਹਮਣੇ ਹੁੰਦੇ।

0: जी
1: ਉਸ ਵੇਲੇ ਤੋਂ ਬਾਅਦ ਦੇ ਵਿੱਚ ਇਹ ਕਈ ਚਿਰ ਜਿਹੜਾ ਹੈਗਾ ਆ ਵੀ ਇਹ ਟਸਲ ਦੇ ਵਿੱਚ ਹੀ ਰਹੇ ਜੀ।
0: ਜੀ
1: ਉਹ ਤਾਂ ਬਾਅਦ ਦੇ ਵਿੱਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਜਦੋਂ ਅਲੱਗ ਅਲੱਗ ਹੋਏ ਤੇ ਫਿਰ ਜਿਹੜਾ ਆ ਜਦੋਂ ਟੌੜਾ ਸਾਹਿਬ ਨੇ ਲੌਂਗੋਵਾਲ ਹੋਣਾ ਨੂੰ ਇੰਪੋਰਟੈਂਸ ਦਿੱਤੀ ਤੇ ਨਾਲ ਹੀ ਜਿਹੜਾ ਆ
0: ਜੀ
1: ਮੇਰਾ ਖਿਆਲ ਹੈ ਔਜਲਾ ਸਾਹਿਬ ਇਸ ਸਬਜੈਕਟ ਦੇ ਉੱਤੇ ਮਾਸਟਰ ਹੈਗੇ, ਉਹਨਾਂ ਨੂੰ ਪਤਾ ਹੈ
0: ਬਿਲਕੁਲ
1: ਸਾਰੀ ਸਿਆਸਤ ਦਾ,
0: ਜੀ
1: ਤੇ ਜੇ ਉਹ ਟਾਈਮ ਹੋਇਆ ਤੇ ਜਰੂਰ ਜੋੜਨਗੇ ਤੇ ਦੱਸ ਦੇਣਗੇ। ਬਟ
0: ਜ਼ਰੂਰ
1: ਆ ਆ ਜੀ ਇਹਨਾਂ ਦਾ ਰੌਲਾ ਹੈਗਾ ਆ, ਬਾਕੀ ਇੱਕੋ ਵੈਨਿਊ ਦੇਣਾ ਹੈ ਉਹ ਜਾਣ ਬੁੱਝ ਕੇ ਜਿਹੜਾ ਆ। ਚਲੋ ਵੈਸੇ ਵੀ ਜਿਹੜਾ ਹੈਗਾ ਆ ਮੈਂ ਤਾਂ ਕਹਿੰਦਾ ਆ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਅਕਾਲੀ ਦਲ ਨੂੰ ਇਹੀ ਸੋਚਣਾ ਚਾਹੀਦਾ।
0: ਜੀ
1: ਜੇ
0: ਬਿਲਕੁਲ
1: ਵੈਨਿਊ ਮਿਲ ਜਾਂਦਾ ਤੇ ਉੱਥੇ ਗੈਦਰਿੰਗ ਨਾ ਹੁੰਦੀ ਤੇ ਤਾਂ ਵੀ ਬੇਇੱਜ਼ਤੀ ਹੋਣੀ ਸੀ,
0: ਜੀ
1: ਇਸ
0: ਬਿਲਕੁਲ
1: ਕਰਕੇ ਹੁਣ ਬੰਦਾ ਕਹਿ ਸਕਦਾ ਹੈਗਾ ਆ ਯਾਰ ਸਾਡਾ ਤਾਂ ਉੱਥੇ ਤਕਰਾਰ ਹੋ ਸਕਦਾ ਸੀਗਾ ਜੀ, ਇਸ
0: ਜੀ
1: ਕਰਕੇ ਜਿਹੜਾ ਆ ਅਸੀਂ ਰੱਦ ਕਰ ਦਿੱਤੀ, ਜਾਂ ਅਸੀਂ ਜਿਹੜਾ ਹੈਗਾ ਆ ਸੰਗਤ ਘੱਟ ਬੁਲਾਈ ਇਸੇ ਕਰਕੇ ਵੀ ਤਕਰਾਰ ਨਾ ਹੋ ਜਾਏ।
0: ਜੀ
1: ਸੋ
0: ਜਾਂ
1: ਇਸ
0: ਅੱਗੇ ਪਿੱਛੇ
1: ਕਰਕੇ
0: ਕਰ ਲੈਣਾ, ਬਿਲਕੁਲ ਹੈ ਜੀ।
1: ਆਪ ਅੱਗੇ ਪਿੱਛੇ ਕਰਕੇ ਵੀ ਸਰ ਉਹ ਗੱਲ ਹੀ ਬਣਦੀ, ਉਹ ਕਹਿੰਦੇ ਅਸੀਂ ਪਹਿਲਾਂ ਉਹ ਬੁੱਕ ਕਰਾਇਆ ਆ ਸੀਗਾ ਜੀ, 30,000 ਰੁਪਇਆ ਦਿੱਤਾ ਆ
0: ਛੱਤੀ
1: ਅਸੀਂ
0: ਹਜ਼ਾਰ
1: ਪਹਿਲਾਂ ਦਾ,
0: ਦਿੱਤਾ
1: ਆ 36,000 ਜੀ,
0: ਜੀ
1: ਤੇ ਐਨੀਵੇ ਉਹ ਇਹ ਤਾਂ ਸਾਰੇ ਇਹਨਾਂ ਦੀਆਂ ਪੋਲਿਟਿਕਸ ਜਿਹੜੀ ਹੈਗੀ ਹੈ ਇਹਦੇ ਤੇ ਜਿਹੜਾ ਆ ਗੱਲ ਕਰਨੀ ਫਜ਼ੂਲ ਹੈਗੀ ਆ। ਸਰਕਾਰਾਂ ਨੇ ਆਪਣੀ ਚਾਲ ਚੱਲਣੀ, ਇਹਨਾਂ ਨੇ ਆਪਣੀ ਚਾਲ ਚੱਲਣੀ ਆ ਜੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਮੇਰਾ ਖਿਆਲ ਨਹੀਂ ਵੀ ਸੰਤ ਲੌਂਗੋਵਾਲ ਦੇ ਨਾਲ ਕਿਸੇ ਦਾ ਕੋਈ ਉਹਨਾਂ ਦੇ ਜੀਵਨ ਫਲਸਫੇ ਦੇ ਉੱਤੇ ਕੋਈ ਗੱਲਬਾਤ ਕੀਤੀ ਜਾਊਗੀ ਜਾਂ ਕੋਈ
0: ਜੀ
1: ਹੋਰ ਹੋਊਗੀ, ਕਰਨੀ ਤਾਂ ਸਿਆਸਤ ਆ ਜੀ, ਮੌਜੂਦਾ ਸਰਕਾਰ ਨੂੰ ਨਿੰਦਣਾ ਆ ਤੇ ਵੋਟਾਂ ਦਾ ਕਹਿਣਾ ਆ।
0: ਬਿਲਕੁਲ
1: ਹਾਂਜੀ
0: ਹੈ ਜੀ,
1: ਉਹਨਾਂ ਦਾ ਤਾਂ ਨਾਂ ਹੀ ਆ, ਉਹਨਾਂ ਦਾ ਤਾਂ ਬਹਾਨਾ ਆ ਜੀ।
0: ਬਹਾਨਾ ਜੀ, ਬਿਲਕੁਲ ਹੈ ਜੀ। ਜੀ
1: ਹਾਂਜੀ ਜੀ ਸਰ
0: ਤੇ
1: ਭਾਰਤ
0: ਸੈਣੀ
1: ਸਾਹਿਬ,
0: ਸਾਹਿਬ ਪੰਜਾਬ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਆਖਰੀ ਗੱਲ ਕਰਾਂਗਾ, ਫਿਰ ਆਗਿਆ ਲੈਣਾ ਤੁਹਾਡੇ ਤੋਂ। ਕਬੱਡੀ ਜਗਤ
1: ਨਹੀਂ
0: ਦੇ
1: ਏਦਾਂ ਨਾ
0: ਵਿੱਚ
1: ਕਰੋ, ਉਹ
0: ਵੱਡੇ,
1: ਆਖਰੀ ਗੱਲਾਂ ਨਹੀਂ
0: ਨਹੀਂ
1: ਕਰਨੀਆਂ
0: ਅੱਜ ਦੀ ਆਖਰੀ ਗੱਲ ਤੁਹਾਡੇ ਨਾਲ ਕਹਿੰਦਾ ਜੀ
1: ਅੱਜ ਦੀ। ਓਕੇ ਓਕੇ ਸਰ
0: ਜੀ ਸੈਣੀ ਸਾਹਿਬ, ਕਬੱਡੀ ਜਗਤ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਚਲੋ ਐਡੇ ਐਡੀਆਂ ਦੇਹਾਂ ਬਾਅਦ ਦੇ ਵਿੱਚ ਸੁੱਕ ਜਾਂਦੇ ਨੇ ਖਿਡਾਰੀ ਜਿਹੜੇ ਨੇ, ਇਹ ਹਾਲਾਤ ਕਿਉਂ ਬਣਦੇ ਨਜ਼ਰ ਆਉਂਦੇ ਆ ਜੀ? ਐਡੇ ਐਡੇ ਝੋਟਿਆਂ ਵਰਗੇ ਸਰੀਰ ਮਿੱਟੀ ਹੋ ਜਾਂਦੇ ਆ।
1: ਭਾਰੇ ਸਾਹਿਬ ਉਹ ਕਹਿੰਦੇ ਦੇਅਰ ਇਜ਼ ਆਲਵੇਜ਼ ਅ ਰੂਮ ਐਟ ਦਾ ਟੌਪ,
0: ਜੀ
1: ਉੱਪਰ ਸਿਖਰ ਦੇ ਉੱਤੇ ਹਮੇਸ਼ਾ ਜਗ੍ਹਾ ਬਣੀ ਰਹਿੰਦੀ ਆ,
0: ਜੀ
1: ਪਰ ਉੱਤੇ ਪਹੁੰਚ ਕੇ ਜਿਹੜਾ ਹੈਗਾ ਆ ਉਸ ਪੋਜੀਸ਼ਨ ਨੂੰ ਰਿਟੇਨ ਕਰਕੇ ਰੱਖਣਾ ਬੜਾ ਔਖਾ ਹੁੰਦਾ।
0: ਕਾਇਮ ਰੱਖਣਾ ਜੀ।
1: ਠੀਕ ਹੈ ਜੀ, ਉੱਥੇ ਜਿਹੜਾ ਜਾ ਕੇ ਫਿਰ ਤੁਹਾਨੂੰ ਜਿਹੜਾ ਇਹ ਆ ਤੁਹਾਡੀ ਸੋਸਾਇਟੀ ਤੁਹਾਡਾ ਤੁਹਾਨੂੰ ਪਹਿਚਾਨਣਾ ਪਊਗਾ ਕਿ ਹਾਂਜੀ ਵੀ ਮੈਂ ਇਸ ਮੁਕਾਮ ਤੇ ਕਿਸ ਜ਼ਰੀਏ ਪਹੁੰਚਿਆ ਹੈਗਾ ਆ।
0: ਜੀ
1: ਪਹਿਲਾਂ ਸਰ ਦੇਖੋ ਜਦੋਂ ਖਿਡਾਰੀ ਦਾ ਜਿਹੜਾ ਆ ਉਭਾਰ ਹੁੰਦਾ
0: ਜੀ
1: ਹਾਂਜੀ ਉਹਦੀ ਚੜ੍ਹਤ ਹੁੰਦੀ ਆ
0: ਜੀ
1: ਉਸ ਵੇਲੇ ਤੱਕ ਤਾਂ ਉਹ ਕਿਸੇ ਬੁਰਾਈ ਨਾਲ ਨਹੀਂ ਜੂਝਦਾ ਹੁੰਦਾ,
0: ਜੀ
1: ਜਦੋਂ ਉਹ ਟੌਪ ਤੇ ਪਹੁੰਚਦਾ ਉਹਦਾ ਸਰਕਲ ਕੋਈ ਇਦਾਂ ਦਾ ਹੁੰਦਾ,
0: ਜੀ
1: ਜਦੋਂ ਬਾਕੀ ਜਿਹੜਾ ਹੈਗਾ ਆ ਕਹਿੰਦੇ ਮੂੰਹ ਨੂੰ ਲੱਗ ਗਈ ਛੁੱਟਦੀ ਨਾਹੀਂ ਤੌਬਾ ਕਰਾਂ ਬਥੇਰੀ
0: ਜੀ
1: ਹਾਂਜੀ, ਉਹ ਜਦੋਂ ਨਸ਼ਾ ਇੱਕ ਵਾਰੀ ਮੂੰਹ ਨੂੰ ਲੱਗ ਜਾਂਦਾ ਸਰ ਤੇ ਫਿਰ ਜਿਹੜਾ ਆ ਉਹਦੇ ਵਿੱਚੋਂ ਉਸ ਗ੍ਰਿਫਤ ਵਿੱਚੋਂ, ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੇ ਉਸ ਨਸ਼ੇ ਦਾ ਕੋਈ ਜਿਹੜਾ ਆ ਬੈਨੀਫਿਟ ਇੱਕ ਦੋ ਵਾਰੀ ਲੈ ਲਿਆ ਹੋਵੇ, ਕਿਉਂਕਿ ਉਹ ਕਹਿੰਦੇ ਆ ਨਾ ਮਤਲਬ ਵੀ ਪਹਿਲੀ ਵਾਰੀ ਏਦਾਂ ਲਿਆ ਤੇ ਮੇਰਾ ਦਿਲ ਕਰੇ ਮੈਂ ਬੰਦਾ ਚੱਕ ਦਿਆਂ ਤੇ ਏਦਾਂ ਕਰ ਦਿਆਂ ਜੀ, ਤੇ ਬਹੁਤ
0: ਜੀ
1: ਵਧੀਆ ਖੇਡੇ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਅਡਿਕਟਡ ਹੋ ਗਏ
0: ਜੀ
1: ਫਿਰ ਡਿਪੈਂਡੈਂਟ ਹੋ ਗਏ
0: ਜੀ
1: ਹਾਂਜੀ, ਅਲਟੀਮੇਟਲੀ ਇਹ ਹੋਇਆ ਕਿ
0: ਜੀ
1: ਸਰੀਰ ਜਾਂਦਾ ਲੱਗਾ ਤੇ
0: ਜੀ
1: ਨਸ਼ਾ ਹਾਵੀ ਹੋ ਗਿਆ, ਨਸ਼ਾ ਜਿਹੜਾ ਆ ਸਰੀਰ ਤੇ ਰਿਫਲੈਕਟ ਕਰਦਾ ਸੀ ਪਿਆ ਸੀਗਾ ਪਤਾ ਲੱਗਦਾ ਸੀ,
0: ਜੀ
1: ਉਹੀ ਬੰਦੇ ਜਿਹੜੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਸੀ ਉਹੀ ਜਿਹੜਾ ਸਾਥ ਛੱਡ ਗਏ ਤੁਹਾਡਾ
0: ਬਿਲਕੁਲ
1: ਹਾਂਜੀ। ਹੁਣ ਚਲੋ ਮਰਨ ਤੋਂ ਬਾਅਦ ਆਇਆ ਔਜਲਾ ਸਾਹਿਬ ਨੇ ਬੜੀ ਵੱਡੀ ਗੱਲ ਕਹੀ ਸੀ,
0: ਬਿਲਕੁਲ ਹੈ ਜੀ,
1: ਕਹਿੰਦੇ ਗੱਲ ਏਦਾਂ ਹੈਗੀ ਆ ਵੀ ਆਪਣੀ ਕੀਮਤ ਪਾਉਣ ਵਾਸਤੇ ਮਰਨਾ ਪੈਂਦਾ, ਕਹਿੰਦੇ
0: ਪੈਂਦਾ
1: ਹੁਣ ਉਹ
0: ਜੀ
1: ਵਿਚਾਰਾ ਮਰ ਗਿਆ ਆ, ਜਾਂ ਤਾਂ ਜੀਂਦੇ ਦੀ ਕੀਮਤ ਪਾਉਂਦੇ ਵੀ ਭਾਈ ਉਹਨੂੰ ਕਿਤੇ ਡੀ ਐਡਿਕਸ਼ਨ ਸੈਂਟਰ ਲੈ ਜਾਂਦੇ ਉਹਦੀ ਰੀਹੈਬਿਲੀਟੇਸ਼ਨ ਕਰ ਲੈਂਦੇ, ਹੁਣ
0: ਜੀ
1: ਕਹਿੰਦੇ ਜਦੋਂ ਲਾਹਨਤਾਂ ਪਈਆਂ ਸਾਰੇ ਲੋਕਾਂ ਨੇ ਪਾਈਆਂ ਵੀ ਜਿਹਨਾਂ ਲੋਕਾਂ ਦਾ ਉਹਨੇ ਬੂਟੇ ਲਾਏ ਸੀਗੇ ਉਹਨਾਂ ਨੇ ਵੀ ਸਾਥ ਛੱਡ ਦਿੱਤਾ,
0: ਦੇਖੋ
1: ਹੁਣ
0: ਦੋ
1: ਉਹਦੇ
0: ਹਫ਼ਤਿਆਂ ਦੇ
1: ਪਰਿਵਾਰ
0: ਵਿੱਚ
1: ਦੀ।
0: ਦੋ ਚਲੇ ਗਏ ਜੀ, ਪਹਿਲਾਂ ਉਹ ਤੂਤ ਚਲੇ ਗਿਆ, ਹੁਣ ਅੱਜ ਗੋਰਾ ਸਮਾਲਸਰ ਦੀ ਗੱਲ ਖਬਰ ਆ ਗਈ ਜੀ।
1: ਉਹ ਸਰ ਫਿਰ ਗੱਲ ਏਦਾਂ ਹੀ ਆ ਨਾ ਜੀ, ਇਹ ਸਰ ਕੁਦਰਤੀ ਗੱਲ ਹੈਗੀ ਆ।
0: ਜੀ
1: ਵੈਸੇ ਭਾਰੇ ਸਾਹਿਬ ਇੱਕ ਇੱਕ ਚੀਜ਼ ਮੇਰੀ ਅੱਜ ਤੱਕ ਨਹੀਂ ਸਮਝ ਆਈ,
0: ਜੀ
1: ਇਹ ਵੀ ਵਿਧੀ ਦਾ ਵਿਧਾਨ ਹੀ ਹੋਊਗਾ ਜੀ, ਜਦੋਂ ਮੋਬਾਈਲ ਫਟਣ ਲੱਗਦੇ ਉਦੋਂ ਮੋਬਾਈਲ ਹੀ ਫਟੀ ਜਾਂਦੇ ਆ
0: ਜੀ
1: ਹਾਂਜੀ, ਉਹ 4 ਕੁ ਦਿਨ ਖਬਰਾਂ ਹਫ਼ਤਾ ਇਦਾਂ ਹੀ ਚੱਲਦੀਆਂ ਜੀ, ਜੇ
0: ਜੀ
1: ਏਅਰ ਕਰੈਸ਼ ਇੱਥੇ ਹੋ ਗਿਆ
0: ਹਾਂ,
1: ਇੱਕ ਇੱਕ
0: ਪਲੇਨ ਕਰੈਸ਼
1: ਇੰਗਲੈਂਡ ਚ
0: ਹੋ
1: ਹੋ ਜਾਣਾ,
0: ਜਾਂਦੇ
1: ਇੱਕ
0: ਬਿਲਕੁਲ
1: ਫਲਾਨੀ ਜਗ੍ਹਾ ਹੋ ਜਾਣਾ ਜੀ, ਉਹ ਤੁਹਾਨੂੰ 4 ਕੁ ਦਿਨ ਖਬਰਾਂ ਜਿਹੜੀਆਂ ਅਖਬਾਰ ਚ ਉਦਾਂ ਦੀਆਂ ਹੀ
0: ਜੀ ਜੀ
1: ਲੱਭਣੀਆਂ,
0: ਬਿਲਕੁਲ
1: ਇਹ
0: ਹੈ ਜੀ,
1: ਪਤਾ ਨਹੀਂ ਕੀ। ਉਧਰ ਮੈਂ ਡਾਕਟਰ ਸਾਹਿਬ ਦੇ ਗਿਆ, ਡਾਕਟਰ ਕਹਿੰਦਾ ਸਵੇਰੇ ਨਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਪਹਿਲੇ 2 ਮਰੀਜ਼ ਜਿਸ ਬਿਮਾਰੀ ਦੇ ਆ ਜਾਣ ਉਸ ਦਿਨ, ਕਹਿੰਦਾ ਸਾਰੇ
0: ਸਾਰੀ
1: ਉਸੇ ਦੇ
0: ਦਿਹਾੜੀ
1: ਹੋਣਗੇ,
0: ਹੋਣੀ
1: ਪਹਿਲੇ
0: ਹੈ ਜੀ।
1: ਜੁਕਾਮ ਵਾਲੇ ਆ ਗਏ ਨਾ ਕਹਿੰਦਾ ਸਾਰਾ ਦਿਨ ਜੁਕਾਮ ਵਾਲੇ ਹੀ ਤੁਰੇ ਰਹਿਣੇ ਹੈਗੇ।

0: ਜੀ
1: ਸੋ ਪਤਾ ਨਹੀਂ ਇਹ ਵਿਧੀ ਦਾ ਕੀ ਵਿਧਾਨ ਹੈ ਇਹ, ਵੈਸੇ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ।
0: ਜੀ
1: ਚਲੋ ਕੋਈ ਸਿਆਣਾ ਬੰਦਾ ਮਿਲੂਗਾ ਤੇ ਪੁੱਛ ਲਾਂਗੇ
0: ਆ
1: ਜੀ।
0: ਗਏ ਨੇ ਸਿਆਣੇ
1: ਹਾਂਜੀ
0: ਆਪਣੇ
1: ਠੀਕ,
0: ਅਮਰੀਕਾ ਵਾਲੇ, ਔਜਲਾ ਸਾਹਿਬ ਤੋਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂ ਜੀ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਦੇਖੋ ਕਬੱਡੀ ਇੱਕ ਗੇਮ ਸੀਗੀ, ਇੱਕ ਸਰੀਰਕ ਕਸਰਤ ਸੀ ਜਾਂ ਸਾਡਾ ਜਨੂੰਨ ਸੀਗਾ। ਇਹ ਜਦ ਤੋਂ ਨਾ ਇਹ ਨਾਮ ਵੱਡੇ ਹੋਏ ਨੇ ਇਹਦੇ ਵਿੱਚ,
0: ਜੀ
1: ਉਦੋਂ ਤੋਂ ਕਬੱਡੀ ਦਾ ਘਾਣ ਹੋਣਾ ਸ਼ੁਰੂ ਹੋ ਗਿਆ।
0: ਲੱਖ ਲੱਖ ਦਾ ਨਾਮ, ਬੁਲਟ,
1: ਤੇ ਚਲੋ
0: ਮੋਟਰਸਾਈਕਲ।
1: ਨਾਮ ਵੀ ਵੱਡੇ ਰੱਖਤੇ, ਉਹਨਾਂ ਨੇ ਘੱਟ ਘਾਣ ਕਰਿਆ, ਜਿਹੜਾ ਬੈਸਟ ਪਲੇਅਰ ਚੁਣਨਾ, ਬੈਸਟ ਜਾਫੀ, ਬੈਸਟ ਰੇਡਰ, ਉਹਨੇ
0: ਰੇਡਰ
1: ਜਿਹੜਾ
0: ਦੇ ਉੱਤੇ
1: ਘਾਣ ਕਰਿਆ
0: ਪ੍ਰਾਈਜ਼
1: ਨਾ
0: ਲਾਉਣ ਲੱਗ
1: ਕਬੱਡੀ
0: ਗਏ। ਹਾਂ
1: ਦਾ
0: ਜੀ ਬਿਲਕੁਲ।
1: ਟਰੈਕਟਰ, ਇਹਨੂੰ ਨਾਮ ਟਰੈਕਟਰ। ਉਹਦੇ ਵਿੱਚ ਫਿਰ ਇਹ ਨਸ਼ੇ ਵੱਲ ਨੂੰ ਗਏ। ਮੈਂ ਉਹਦੀ ਇੰਟਰਵਿਊ ਸੁਣਦਾ ਸੀ, ਮੈਂ ਪਹਿਲਾਂ ਤਾਂ ਨਹੀਂ ਕਦੇ ਸੁਣੀ ਸਣੀ,
0: ਜੀ
1: ਤੇ ਉਹ ਕਹਿੰਦਾ ਵੀ ਜਿੱਦਣ ਮੈਂ ਦੂਜੇ ਪਹਿਲੇ ਦਿਨ ਖਾ ਮੈਨੂੰ ਖਵਾ ਗਏ, ਥੋੜ੍ਹਾ ਜਿਹਾ ਮੈਨੂੰ ਦੇ ਗਏ ਉਹ। ਆ ਦੱਦੇ ਦੇ ਪਿੰਡ ਪੈਂਦਾ ਮੋਗੇ ਦੇ ਕੋਲ, ਬਹੁਤ ਬਦਨਾਮ ਪਿੰਡ ਆ ਜਿੱਥੇ ਡਰੱਗ ਦਾ ਸਾਰਿਆਂ ਨੂੰ
0: ਜੀ
1: ਵੱਡਾ
0: ਜੀ ਜੀ
1: ਧੰਦਾ।
0: ਜੀ
1: ਤੇ ਉਹ ਕਹਿੰਦਾ ਉਹ ਮੁੰਡੇ ਆਏ ਸੀ ਮੇਰੇ ਕੋਲ,
0: ਜੀ
1: ਕਹਿੰਦਾ ਦੂਜੇ ਦਿਨ ਮੈਂ ਖਾ ਕੇ ਜਦੋਂ ਗਿਆ, ਕਹਿੰਦਾ ਮੈਨੂੰ ਮਹਿਸੂਸ ਨਹੀਂ ਹੋਇਆ ਮੈਂ ਅੱਜ ਖੇਲਿਆ। ਤੇ ਕਹਿੰਦਾ ਮੈਂ ਬੰਦਾ ਚੱਕ ਚੱਕ ਮਾਰੀ ਗਿਆ, ਮੈਂ ਤਾਂ ਵੈਸੇ ਵੀ ਤਕੜਾ ਬਹੁਤ ਸੀਗਾ।
0: ਜੀ
1: ਉਹ ਮਤਲਬ ਉਹ ਚੀਜ਼ ਨੂੰ ਕਿਸੇ ਨੂੰ ਜਿੱਤਣ ਲਈ ਆਪਦੇ ਆਪ ਨੂੰ ਹਾਰ ਗਿਆ, ਉਹ ਕਾਹਦੀ ਜਿੱਤ ਸੀਗੀ ਜੀ? ਉਹ
0: ਬਿਲਕੁਲ ਆ ਜੀ,
1: ਆਪਦੀ ਜ਼ਿੰਦਗੀ ਹਾਰ ਗਿਆ, ਕੋਈ ਜਿੱਤ ਸੀ ਜੀ ਫਿਰ?
0: ਨਾ ਜੀ ਨਾ।
1: ਸੋ ਜਿਹੜਾ ਆਹ ਸਪੈਸ਼ਲ ਨਾਮ ਰੱਖੇ ਨਾ, ਤੇ ਫਿਰ ਇੱਥੇ ਜਿਹੜੇ ਅਸਲ ਇਹ ਬਾਹਰੋਂ ਕੰਮ ਸ਼ੁਰੂ ਹੋਇਆ, ਜਿਹੜੀਆਂ ਬਾਹਰ ਗਰੁੱਪ ਸੀ ਆ, ਫੈਡਰੇਸ਼ਨਾਂ ਬਣੀਆਂ ਸੀ, ਇਹਨਾਂ ਨੇ ਆਪਦੀ ਟੀਮ ਜਿਤਾਉਣ ਲਈ ਉਹ ਉਹਨਾਂ ਨੂੰ ਬਸ ਆ ਘੋੜਿਆਂ ਵਾਲੇ, ਜਿਹੜਾ ਵੀ ਸਟੇਅਰ ਹੈਡ ਹੋਰ ਆ, ਟੀਕੇ ਲਾਉਂਦੇ ਰਹੇ ਉਹਨਾਂ ਨੂੰ।
0: ਜੀ
1: ਤੇ ਉਹ ਮੈਂ ਤਾਂ ਇਹ ਕਹਿਣਾ ਕਿ ਚਲੋ ਜੇ ਹਾਰ ਵੀ ਗਏ ਤੁਸੀਂ,
0: ਜੀ
1: ਤੇ ਉੱਤੇ ਨਹੀਂ ਵੀ ਫੜ ਹੋਇਆ, ਤੁਸੀਂ ਕਿਉਂ ਇੱਧਰ ਨੂੰ ਜਾਂਦੇ ਹੋ?
0: ਜੀ
1: ਹੁਣ ਉਹ ਜਿੱਤੀਆਂ ਹੋਈਆਂ ਚੀਜ਼ਾਂ, ਕੋਈ ਤਕੜਾ ਖਿਡਾਰੀ ਹੋਵੇ, ਕੋਈ 100 ਟਰੈਕਟਰ ਜਿੱਤਿਆ, 100 ਮੋਟਰਸਾਈਕਲ ਜਿੱਤਿਆ, ਉਹ ਟਰੈਕਟਰ ਜਿੱਤੇ, ਜੇ ਉਹ ਉਹਦੇ ਕੰਮ ਦੀ ਨਹੀਂ ਰਹੀ ਆ ਕਮਾਈ ਆਈ, ਤੇ ਉਹਦਾ ਫਾਇਦਾ ਕੀ ਹੋਇਆ ਜੀ ਫਿਰ?
0: ਆਪਣੇ ਨਾ ਔਜਲਾ ਸਾਹਿਬ, ਚਲੋ ਜਦੋਂ ਮੈਂ ਇੰਡੀਆ ਹੁੰਦਾ ਸੀ ਨਾ, ਸਵੇਰ ਨੂੰ ਚਲੋ ਫੁੱਟਬਾਲ ਖੇਡਣਾ, ਸ਼ਾਮ ਨੂੰ ਕਾਲਜ ਖੇਡਣਾ, ਤੇ ਸਵੇਰ ਨੂੰ ਪਹਿਲਾਂ ਜਿਮ ਜਾਣਾ, 4 ਵਜੇ ਉੱਠ ਕੇ, 4:30 ਵਜੇ ਟ੍ਰੇਨ ਜਾਂਦੀ ਸੀ ਹੁਸ਼ਿਆਰਪੁਰ ਨੂੰ। ਸੈਣੀ ਸਾਹਿਬ ਨੂੰ ਸ਼ਾਇਦ ਪਤਾ ਹੋਣਾ, ਆਪਣੇ ਪ੍ਰੇਮ ਚੰਦ ਢੀਂਗਰਾ, ਉਹਨਾਂ ਦਾ 6 ਵਾਰ ਕਿ 7 ਵਾਰ ਏਸ਼ੀਅਨ ਚੈਂਪੀਅਨ ਰਹੇ ਨੇ ਉਹ। ਉਹਨਾਂ ਦੇ ਬਕਾਇਦਾ ਲੇਡੀਜ਼ ਅਤੇ ਮੈਨਸ, ਮਤਲਬ ਕਿ ਦੋ ਜਿਮ ਵੱਖਰੇ ਵੱਖਰੇ ਇੱਕੋ ਜਗ੍ਹਾ ਦੇ ਉੱਤੇ, ਘਰ ਦੇ ਵਿੱਚ ਹੀ ਉੱਪਰ ਘਰ ਆ ਉਹਨਾਂ ਦਾ। ਅਤੇ ਉਹ ਨਾ ਮਤਲਬ ਕਿ ਉਸ ਸਮੇਂ, ਅੱਜ ਤੋਂ 20-22 ਸਾਲ, 22 ਕਿ 23 ਕੁ ਸਾਲ ਪਹਿਲਾਂ, 24 ਸਾਲ ਦੀ ਗੱਲ ਕਰ ਰਿਹਾ। ਅਤੇ ਉਹਦੇ ਵਿੱਚ ਉਹਨਾਂ ਨੇ ਨਾ ਹੌਲੀ ਹੌਲੀ ਜਿਮ ਲਾਉਣਾ ਸ਼ੁਰੂ ਕੀਤਾ। ਕਹਿੰਦੇ ਮੇਰੀ ਹੈ ਨਾ ਸਕਿਨ ਮਤਲਬ ਕਿ ਲੂਜ਼ ਹੋਣ ਲੱਗ ਗਈ ਹੈ, ਇਹਨੂੰ ਕਹਿੰਦੇ ਬਰਕਰਾਰ ਰੱਖਣ। ਕਹਿੰਦੇ ਮੈਂ ਜਦੋਂ ਜਿਮ ਲਾਉਂਦਾ ਹੁੰਦਾ ਸੀ ਨਾ, ਤਾਂ ਘੱਟੋ ਘੱਟ ਨਹੀਂ ਸਵੇਰੇ ਵੜ ਜਾਣਾ ਜਿਮ ਦੇ ਵਿੱਚ, 8-8 ਘੰਟੇ, ਮਤਲਬ ਕਿ 9-9 ਘੰਟੇ ਜਿਮ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ। ਅਤੇ ਆਂਢ ਗੁਆਂਢ ਦਾ ਕੋਈ ਮੁਰਗਾ ਹੋ ਗਿਆ, ਕੁਝ ਹੋ ਗਿਆ, ਕਹਿੰਦੇ ਛੱਡਿਆ ਨਹੀਂ ਕਰੀ, ਹੈ ਨਾ, ਖਿੱਚ ਜਾਣਾ, ਚੱਕ ਲੈਣਾ। ਅਤੇ ਉਹ ਦੇਖ ਲਓ, ਇਸ ਚੀਜ਼ ਨੂੰ ਮਤਲਬ ਕਿ ਬਰਕਰਾਰ ਰੱਖਣ ਦੇ ਲਈ ਵੀ ਫਿਰ ਉਹਨਾਂ ਨੇ 1-2 ਘੰਟੇ ਰੋਜ਼ ਜਿਮ ਲਾਉਣਾ ਜੀ, ਉਹਨਾਂ ਨੇ ਬਾਅਦ ਦੇ ਵਿੱਚ ਸਾਡੇ, ਹੈ ਨਾ ਜੀ। ਤੇ ਉਹ ਚੀਜ਼ਾਂ
1: ਨਹੀਂ ਨਹੀਂ
0: ਉਹ
1: ਮੈਂ
0: ਅੱਜ ਵੀ ਦੇਖ ਲਓ ਵਧੀਆ
1: ਉਹੀ
0: ਆਪਣੀ
1: ਗੱਲ
0: ਫਿਟਨੈਸ
1: ਹੁੰਦੀ
0: ਦੇ
1: ਨਾ
0: ਵਿੱਚ
1: ਵੀ
0: ਨੇ, ਸਾਰਾ ਕੁਝ ਨੇ।
1: ਇਹਨਾਂ ਨੇ ਜਿੰਨਾ ਫੈਡਰੇਸ਼ਨ ਵਾਲੇ ਉਹ ਬਣੇ ਹੋਏ ਨੇ ਜਿਹੜੇ
0: ਜੀ
1: ਆਪ ਕਦੇ ਕਬੱਡੀ ਨਹੀਂ ਖੇਡੇ,
0: ਬਿਲਕੁਲ ਹੈ ਜੀ ਜੀ
1: ਤੇ ਉਧਰੋਂ ਇਹ ਕੰਮ ਚੱਲਿਆ, ਤੇ ਕਿੱਥੋਂ ਕਿੱਥੇ ਕਿੰਨੇ ਪਲੇਅਰ ਯੰਗ ਮਰ ਗਏ।
0: ਜੀ
1: ਤੇ ਮਤਲਬ ਹੁਣ ਚਲੋ ਮੈਨੂੰ ਬੜਾ ਦੁੱਖ ਹੋਇਆ, ਇੰਨੇ ਪੈਸੇ ਉਹਦੇ, ਚਲੋ ਉਹਨੂੰ ਰੀਹੈਬ ਕਰਾ ਦਿੰਦੇ, ਉਹਦੀ ਬੱਚੀ, ਉਹਦਾ ਘਰ ਪਵਾ ਦਿੰਦੇ, ਉਹ ਤਾਂ ਹੁਣ
0: ਜੀ
1: ਤਾਂ ਬਥੇਰਾ ਕੁਛ ਹੋ ਜੂਗਾ, ਪਰ ਗੱਲ ਇਹ ਸੀ ਕਿ ਉਹਨੂੰ
0: ਬਿਲਕੁਲ ਹੈ।
1: ਮਰਨਾ ਪਿਆ ਨਾ।
0: ਮੈਂ ਆ ਵੀ ਆ ਜਿਹੜੀ ਖਬਰ ਸਮਾਲਸਰ
1: ਉਹ
0: ਵਾਲੇ
1: ਵੀ
0: ਦੀ
1: ਕਿੰਨੇ
0: ਕੀਤੀ ਹੈ,
1: ਪਲੇਅਰ
0: ਗੋਰੇ
1: ਨੇ,
0: ਦੀ, ਉਹਦਾ
1: ਬਿਲਕੁਲ
0: ਦੇਖੋ
1: ਬਿਲਕੁਲ,
0: ਖਬਰ ਦੇ ਵਿੱਚ
1: ਮਿੱਠੂ
0: ਲਿਖਿਆ ਕਿ
1: ਦਦਾਲ ਸਿੰਘ,
0: ਅਡੋਪਟ ਕੀਤੀ ਹੋਈ ਬੱਚੀ, ਕੀ ਇਹ ਜ਼ਰੂਰੀ ਸੀਗਾ ਨਾਲ ਲਿਖਣਾ ਜੀ?
1: ਅੰਬੀ ਹਠੂਰ
0: ਜੀ
1: ਆਪਣੇ ਖੇਡਦਾ ਖੇਡਦੇ ਮੈਦਾਨ ਦੇ ਵਿੱਚ ਉਹਦੀ ਡੈਥ ਹੋ ਗਈ ਸੀ, ਮਤਲਬ
0: ਬਿਲਕੁਲ
1: ਜ਼ੋਰ ਇੰਨਾ ਲਾ ਗਿਆ ਉਹ
0: ਜੀ
1: ਤੋ। ਆਹੋ ਚਲੋ ਇਹ ਤਾਂ ਆਪਣਾ ਸਮਾਜ ਹੈ ਜੀ, ਮਤਲਬ ਅਸੀਂ ਹਰ ਇੱਕ ਬੰਦੇ ਨੇ ਹਰ ਤਰ੍ਹਾਂ ਦੀ ਰੋਟੀ ਸੇਕਣੀ ਹੈ ਇਹਦੇ ਉੱਪਰੋਂ।
0: ਬਿਲਕੁਲ ਹੈ
1: ਬਾਕੀ
0: ਜੀ,
1: ਲੌਂਗੋ ਵਾਲੀ ਗੱਲ ਆ, ਇਹਨਾਂ ਨੇ ਰਾਜਨ ਜੀ ਨੇ ਸਹੀ ਕਹੀ, ਉਹਨਾਂ ਦੇ
0: ਜੀ
1: ਮਰਨ ਤੋਂ ਬਾਅਦ ਨਹੀਂ ਕਦੇ ਬਰਸੀ ਉਹਨਾਂ ਦੀ ਇੰਨੀ ਅਹਿਮੀਅਤ ਦਿੱਤੀ ਸੀ, ਉਹ ਜਦੋਂ ਟੌੜਾ ਸਾਹਿਬ ਅਲੱਗ ਹੋਏ ਨਾ, ਉਦੋਂ ਤੱਕ ਤਾਂ ਇਹ ਇਕੱਠੇ ਹੋ ਕੇ, ਤਾਂ ਟੌੜਾ ਸਾਹਿਬ ਵੀ ਨਾਲੇ ਸੀ, ਮੈਂ ਇਹ ਨਹੀਂ ਕਹਿੰਦਾ,
0: ਜੀ
1: ਉਹ ਲੌਂਗੋਵਾਲ ਨੂੰ ਬਦਨਾਮ ਹੀ ਕਰਦੇ ਰਹੇ ਵੀ ਇਹਨੇ ਸਮਝੌਤਾ ਕਰਕੇ ਪੰਜਾਬ ਡੋਬਤਾ, ਇਸ ਤੋਂ ਬਾਅਦ ਨਹਿਰ ਬਣਾਤੀ,
0: ਜੀ
1: ਉਹੀ ਬਾਦਲ ਸਾਹਿਬ ਹੁਣੀ ਨਹਿਰ ਤਰਾਉਣ ਵਾਲੇ ਸੀ, ਉਹੀ ਉਹੀ ਚਲਾਉਣ ਵਾਲੇ ਸੀ, ਉਹੀ ਮੁੜ ਕੇ ਢਾਉਣ ਵਾਲੇ ਸੀਗੇ।
0: ਜੀ
1: ਉਸ ਤੋਂ ਬਾਅਦ ਇਹ ਥੋੜੀ ਜਿਹੀ ਅਹਿਮੀਅਤ ਹੋਈ, ਫਿਰ ਉਹ ਮਨਾਉਣ ਲੱਗ ਗਏ, ਫਿਰ ਬਾਅਦ ਦੇ ਵਿੱਚ ਇਹਦਾ ਬੈਨੀਫਿਟ ਹੋ ਗਿਆ, ਤੇ ਫਿਰ ਮੁੜ ਕੇ ਢੀਂਡਸਾ ਗਰੁੱਪ ਨੂੰ ਸੰਗਰੂਰ 'ਚ ਉਹਦਾ ਦਬਦਬਾ ਸੀ, ਉਹਨੂੰ ਥੱਲੇ ਲਾਉਣ ਲਈ ਕਰਦੇ ਕਰਦੇ, ਤੇ ਹੁਣ
0: ਜੀ
1: ਢੀਂਡਸੇ ਹੋਣੀ ਆ ਦੇਖ ਲੜਾਈ ਕਰ ਰਹੇ ਨੇ ਲੌਂਗੋਵਾਲ ਦੀ ਬਰਸੀ ਮਨਾਉਣ ਪਿੱਛੇ,
0: ਬਿਲਕੁਲ ਹੈ ਜੀ
1: ਤੇ ਜਿਉਂਦੇ
0: ਬਿਲਕੁਲ
1: ਜੀ ਲੌਂਗੋਵਾਲ ਉੱਠਣ ਨਹੀਂ ਦਿੱਤਾ ਇਹਨਾਂ ਨੇ, ਨਾ ਮਰੇ ਤੋਂ ਉੱਠਣ ਦਿੱਤਾ।
0: ਜੀ ਜੀ
1: ਇਹ ਸਾਰੀ ਸਿਆਸਤ ਆ ਜੀ,
0: ਸਿਆਸੀ ਰੋਟੀਆਂ
1: ਇਹਦੇ
0: ਨੇ ਬਿਲਕੁਲ।
1: ਸਿਆਸੀ ਰੋਟੀਆਂ ਨੇ ਹੋਰ, ਇਹਦੇ ਵਿੱਚੋਂ ਕੁਛ ਨਹੀਂ, ਹਲਾ ਲਾ 4 ਦਿਨ ਦੀ ਚਾਦਰੀ ਹੈ ਜੀ,
0: ਜੀ ਬਿਲਕੁਲ ਹੈ ਜੀ।
1: ਬਾਕੀ ਆਪਣੇ ਸੁਖਬੀਰ ਬਾਦਲ ਉਹਨਾਂ ਦੇ ਹਿੱਸੇ ਲਿਖਿਆ, ਉਹ ਚਾਹੇ ਸਿੱਧਾ ਕੰਮ ਕਰਨ, ਉਹ ਬਦਨਾਮੀ ਹੋਈ ਉਹਨਾਂ ਦੇ,
0: ਜੀ ਜੀ ਜੀ ਬਿਲਕੁਲ ਹੈ ਜੀ
1: ਇਹ ਨਹੀਂ ਹੈ ਇਹਨਾਂ ਦੇ ਪੱਲਿਓਂ ਲੈਣੀ ਨਹੀਂ ਇਹਨਾਂ ਦੇ, ਨਾ ਲੈ ਸਕਦੀ ਹੈ,
0: ਜੀ ਬਿਲਕੁਲ ਹੈ ਜੀ
1: ਚਾਹੇ ਚਾਹੇ ਆਰ ਪਾਰ ਲੰਘ ਜਾਂਦੀ ਚਾਹੇ ਨਾ ਲੰਘਦੀ।
0: ਜੀ
1: ਮੈਂ ਤਾਂ ਉਦਣ ਵੀ ਕਿਹਾ ਸੀ, ਮੈਂ ਕਿਹਾ ਇਹਨਾਂ ਚੁੱਪ ਰਹਿਣਾ ਬੈਟਰ ਸੀ, ਪਰ ਪਤਾ ਨਹੀਂ ਕਿਉਂ ਆ ਮੈਸੇਜ ਬਾਦਲ ਤਾਂ ਫੱਟੀ ਚੱਕੀ ਜਾਂਦੀ ਹੈ,
0: ਜੀ
1: ਇਹ ਕਦੀ ਬਾਜ ਆ ਗਿਆ, ਫਿਰ
0: ਨਾ
1: ਬਾਜ ਹੁਣ ਜਿੱਦਾਂ ਹੁਣ ਨੂੰ ਵੀ ਲੈ ਆਉਣ ਉੱਥੋਂ।
0: ਮਜੀਠੀਆ ਸਾਹਿਬ ਨੇ ਪਹਿਲਾਂ ਫੱਟੇ ਚੱਕਦੇ ਨਾ, ਫਿਰ ਉਸ ਤੋਂ ਬਾਅਦ ਸਾਰੇ ਹੀ ਲੱਗ ਗਏ ਜੀ।
1: ਹਾਂ ਨਹੀਂ ਬਾਜ ਫਿਰ ਉੱਥੋਂ ਲੈ ਆਉਣਗੇ ਇੱਥੇ ਪੰਜਾਬ 'ਚ, ਹੁਣ ਫਿਰ ਨਾ ਉਹਨੂੰ ਉੱਪਰ ਪੰਜਾਬ ਦੇ ਭਾਈ ਵੋਟਾਂ ਆ ਜਾਣਗੀਆਂ,
0: ਜੀ
1: ਕਿੱਧਰ ਨੂੰ ਤੁਰੇ ਹੋਏ ਆ ਯਾਰ ਅਸੀਂ, ਹੈਂ
0: ਬਿਲਕੁਲ ਹੈ ਜੀ
1: ਆ ਚੁਰਾਸੀ ਤੋਂ ਬਾਅਦ ਕਿੰਨੇ ਬਾਜ ਆਏ ਸੀ, ਮੁੜ ਕੇ ਬਾਜ ਕਿੱਧਰ ਚਲੇ ਗਏ,
0: ਜੀ
1: ਇਹ ਲਮਰਗੀ ਬਾਜ ਸਾਡੇ ਪਿੰਡ ਵੀ ਇੱਕ ਆਇਆ ਸੀ, ਉਹ ਆਇਆ ਸੰਸਕਾਰ ਕਰਿਆ, ਚੰਦਨ ਦੀਆਂ ਲੱਕੜਾਂ ਲਿਆਂਦੀਆਂ ਜੀ, ਮੈਂ
0: ਜੀ
1: ਛੋਟਾ ਜਿਹਾ ਮੇਰੇ ਯਾਦ ਆ ਉਦੋਂ 17-18 ਸਾਲ ਦਾ, ਜਦੋਂ
0: ਜੀ
1: 84 ਸਾਲ ਵਾਪਰ ਰਿਹਾ, ਹਰੇਕ ਪਿੰਡ 'ਚ ਉਦੋਂ ਬਾਜ ਆ ਗਏ ਸੀ।
0: ਜੀ
1: ਠੀਕ ਹੈ ਜੀ,
0: ਵੀਰ
1: ਵਧੀਆ,
0: ਜੀ, ਅੱਜ ਮੈਂ
1: ਚੰਨੀ
0: ਟਵਾਣਾ
1: ਸਾਹਿਬ
0: ਸਾਹਿਬ
1: ਦੇ
0: ਦੇ
1: ਉੱਤੇ।
0: ਜੀ ਹਾਂਜੀ,
1: ਵੀਰ ਜੀ
0: ਹਾਂ
1: ਕਰੋ
0: ਮੈਂ
1: ਜੀ ਗੱਲ,
0: ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ, ਹਾਂਜੀ ਮੈਂ ਕਿਹਾ ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਗੱਲ ਕਹੀ ਸੀ, ਮੈਂ ਕਿਹਾ ਜੀ ਸਾਨੂੰ ਤਾਂ ਅੱਜ ਤੱਕ ਬਾਜ ਦਿਸਿਆ ਨਹੀਂ, ਇਹਦਾ ਮਤਲਬ ਅਸੀਂ ਜਿਹੜੇ ਹੈਗੇ ਆ ਬਹੁਤੇ ਮਾੜੇ ਸਿੱਖ ਹੈਗੇ ਆ। ਟਵਾਣਾ ਸਾਹਿਬ ਮੈਨੂੰ ਕਹਿੰਦੇ ਵੀ ਇੱਥੇ ਪਟਿਆਲੇ 'ਚ ਹੈਗੇ, ਤੁਸੀਂ ਪਟਿਆਲੇ ਆਓ, ਤੁਹਾਨੂੰ ਮੈਂ ਬਾਜ ਦਿਖਾ ਦਿੰਦਾ। ਜੀ
1: ਮੈਂ ਉਸ ਵੇਲੇ ਤਾਂ ਨਹੀਂ, ਜਦੋਂ ਮੈਂ ਬਾਅਦ ਚ ਵਿਚਾਰ ਕੀਤੀ, ਮੈਂ ਕਿਹਾ ਹੋਰ ਨਾ ਮੈਨੂੰ ਬਾਜ ਦਿਖਾਉਣ ਲੈ ਜਾਣ ਤੇ ਮੁੜ ਕੇ ਉੱਥੇ ਪੈਟ ਬੋਲ ਖੋਲ ਦੇਣ, ਪਟਿਆਲੇ ਦੇ ਵਿੱਚ ਤਾਂ ਪੈਟ ਬੋਲ ਹੀ ਖਾਏ ਬਹੁਤ ਹੈਗੇ ਆ ਜੀ,
0: ਜੀ
1: ਉਹ ਤੀਵੀਂ ਆਦਮੀ ਵਿਚਾਰੇ ਘਰ ਦਾ ਕਿਰਾਏ ਦਾ ਮਕਾਨ ਲੈਣ ਗਏ ਤੇ ਪੈਟ ਬੋਲ ਨਹੀਂ ਖਾ ਲਏ, ਹੈਂਜੀ
0: ਜੀ
1: ਬਾਅਦ ਚ ਪੈਟ ਬੋਲ ਦਾ ਮਾਲਕ ਨਾ ਲੱਭੇ ਤੇ ਮਾਲਕ ਕਿਹੜਾ,
0: ਜੀ
1: ਮੈਂ ਕਿਹਾ ਹੁਣ ਸਵੇਰੇ ਉਹਨਾਂ ਨੂੰ ਵਿਖਾਊਂਗਾ ਵੀ ਵਾਲਾ ਸਾਹਿਬ ਦੱਸੋ ਵਿਚਾਰ ਕੀ ਹੈਗਾ ਯਾਰ, ਆਟਾ ਕੀ ਆ,
0: ਜੀ
1: ਤੇ ਪੈਟ ਬੋਲ ਦਿਖਾਉਣਾ ਆ ਕਿ ਬਾਜ ਦਿਖਾਉਣਾ ਜੀ।
0: ਕਿਆ ਬਾਤ ਹੈ ਜੀ, ਨਹੀਂ ਉਹ ਸਾਈਜ਼ ਦੇ ਵਿੱਚ ਬਹੁਤ ਫਰਕ ਹੁੰਦਾ ਸੈਣੀ ਸਾਹਿਬ, ਇਲ ਨੂੰ ਵੀ ਕਈ ਬਾਜ ਕਹੀ ਜਾਂਦੇ ਆ ਨਾ, ਉਹ ਛੋਟਾ ਸਾਈਜ਼ ਹੁੰਦਾ ਵੈਸੇ ਤਾਂ ਬਾਜ, ਹਾਂਜੀ ਉਹਨਾਂ ਦੇ ਵਿੱਚ ਕਈ
1: ਚਲੋ ਅਸੀਂ ਤਾਂ ਕਰੀ
0: ਪ੍ਰਜਾਤੀਆਂ
1: ਦੇ,
0: ਹੈਗੀਆਂ ਵੱਖਰੀਆਂ ਵੱਖਰੀਆਂ ਜੀ ਉਹਨਾਂ 'ਚ ਵੀ।
1: ਭਾਈ ਸਾਹਿਬ ਗੱਲ ਇਹ ਤਾਂ ਹੈਗੀ ਆ, ਲੋਕ ਕਿੱਥੇ ਪਹੁੰਚ ਗਏ, ਤੁਸੀਂ
0: ਜੀ
1: ਕਿੱਥੇ, ਜਿਹੜਾ ਹੈਗਾ ਸਰ ਇੱਕ ਚੀਜ਼ ਹੁੰਦੀ ਆ ਵੀ ਆਬਜ਼ਰਵੇਸ਼ਨ ਜਿਹੜੀ ਆ,
0: ਜੀ
1: ਆਬਜ਼ਰਵੇਸ਼ਨ ਜਿਹੜੀ ਆ ਨਾ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਿਰਾਕਲਸ ਜਿਹੜੀਆਂ ਆਬਜ਼ਰਵ ਕਰਦੇ ਆ ਨਾ,
0: ਜੀ
1: ਉਹਨਾਂ ਨੂੰ ਕਦੀ ਡਿਸਕਲੋਜ਼ ਨਹੀਂ ਕੀਤਾ ਜਾਂਦਾ ਹੁੰਦਾ,
0: ਬਿਲਕੁਲ
1: ਤੁਸੀਂ ਮਹਿਸੂਸ ਕਰਦੇ ਆ ਕੋਈ ਮਤਲਬ ਕੁਦਰਤ ਦੀ ਖੇਡ ਨੂੰ ਮਹਿਸੂਸ ਕਰਦੇ ਆ ਨਾ ਜੀ,
0: ਜੀ
1: ਉਹਨੂੰ ਤੁਸੀਂ ਜਿਹੜਾ ਹੈਗਾ ਆ ਜ਼ਾਹਰ ਨਹੀਂ ਕਰ ਸਕਦੇ ਹੋਗੇ,
0: ਨਾਲੇ
1: ਕਿਉਂਕਿ ਉਹਦੇ
0: ਦੇਖੋ
1: ਵਾਸਤੇ ਸ਼ਬਦ ਨਹੀਂ ਹੁੰਦੇ।
0: ਸੈਣੀ ਸਾਹਿਬ ਗੁਰੂ ਸਾਹਿਬ ਨੇ ਇੱਕ ਕਹਿ ਲਓ ਜ਼ਿੰਮੇਵਾਰ ਇਨਸਾਨ, ਹੁਣ ਬਾਬਾ ਬੰਦਾ ਸਿੰਘ ਬਹਾਦਰ ਸੀ, ਉਹਨੇ ਕਦੇ ਕਿਹਾ ਉਹਦੇ ਮੂੰਹ ਸੁਣਿਆ ਆਪਾਂ ਕਦੀ ਬਾਜ ਦੇ ਗਿਆ ਜੀ ਮੈਨੂੰ, ਜਾਂ ਉਹਨਾਂ ਨੇ ਇੱਕ ਵਾਰੀ ਥਾਪੜਾ ਦੇ ਕੇ ਤੋੜਿਆ, ਜ਼ਿੰਮੇਵਾਰੀ ਜੋ ਦਿੱਤੀ ਸੀ ਉਹਨਾਂ ਨੇ ਸੰਭਾਲੀ। ਗਲਤ ਹੈ ਕਿ ਜ਼ਿੰਮੇਵਾਰੀ ਦੀ, ਇਮਾਨਦਾਰੀ ਦੀ, ਇਨਸਾਨੀਅਤ ਦੀ।
1: ਮੈਂ ਤਾਂ ਇਹਨਾਂ ਲੋਕਾਂ ਦੀ ਸਾਈਕੋਲੋਜੀ ਤੋਂ ਹੈਰਾਨ ਆ ਵੀ ਲੋਕਾਂ ਨੂੰ ਦੱਸਣ ਵਾਸਤੇ ਕਰਦੇ ਹੈਗੇ ਜਾਂ ਇੰਨੇ ਕੀ ਦਿਮਾਗ ਦੇ ਮਾਲਕ
0: ਹੈਗੇ
1: ਹੁੰਦੇ
0: ਨੇ,
1: ਆ ਜੀ।
0: ਬਿਲਕੁਲ
1: ਫਿਰ ਤਾਂ ਕੁਦਰਤ ਇਹ ਜਿਹੜੀ ਹੈਗੀ ਆ ਬਹੁਤ ਮਿਹਰਬਾਨ ਹੈਗੀ ਆ, ਰੱਬ
0: ਜੀ
1: ਗੋਦੀ ਚੱਕੀ ਫਿਰਦਾ ਇਹਨਾਂ ਲੋਕਾਂ ਨੂੰ, ਵੀ
0: ਜੀ
1: ਜੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆ ਹਾਕ ਇੰਨਾ ਹੀ ਕੋਈ ਗਿਆਨ ਹੈਗਾ ਆ,
0: ਜੀ
1: ਤੇ ਉਹਦੇ ਬਾਵਜੂਦ ਇਹਨਾਂ ਨੂੰ ਜਿਹੜਾ ਹੈਗਾ ਆ ਰੱਬ ਨੇ ਇੰਨਾ ਕੁਛ ਬਖਸ਼ਿਆ ਆ,
0: ਜੀ
1: ਤੇ ਇਹਦਾ ਮਤਲਬ ਤਾਂ ਇਹ ਆ ਵੀ ਰੱਬ ਨੇ ਉਦਾਂ ਹੀ ਗੋਦੀ ਚੱਕੇ ਆ ਜੀ,
0: ਹੁਣ ਦੇਖੋ ਇੱਥੇ ਸਾਡੇ
1: ਗਿਆਨਾਂ ਦੀ ਤਾਂ ਕੋਈ
0: ਸੈਣੀ
1: ਚੀਜ਼ ਹੀ
0: ਸਾਹਿਬ,
1: ਨਹੀਂ ਵੀ ਕਿਹੜਾ ਹੈਗਾ,
2: ਰਾਜਨ ਜੀ
1: ਤੁਸੀਂ ਸਾਇੰਟਿਫਿਕ
2: ਮੈਂ
1: ਗੱਲ
2: ਇੱਕ
1: ਕਰੋ,
2: ਮੈਂ ਤੁਹਾਨੂੰ ਇੱਕ ਹੋਰ ਵਾਰਨ ਕਰਦਾ, ਤੁਸੀਂ ਇਹ ਉਹ ਪਟਿਆਲੇ ਤੁਹਾਨੂੰ ਪੜੋਸ ਕੇ ਸੱਦਦੇ ਨੇ, ਇਸ ਭੁਲੇਖੇ ਨਾਲ ਚਲੇ ਨਾ ਜਾਇਓ
1: ਵੀਰ ਜੀ, ਹੱਦ ਹੋ ਗਈ ਆ, ਤੁਸੀਂ
2: ਕਈ ਕਈ ਬੱਚੇ ਤੋਂ ਕੋਈ ਕੰਮ ਲਾਉਣਾ ਬਣਾਉਣਾ ਪੈਂਦਾ ਨਾ, ਜਾਂ ਤਾਂ ਚਾਂਡੇ ਲਾਉਣੇ ਫਿਰ ਵੀ ਬਣਾਉਣਾ ਪੈਂਦਾ।
1: ਬਿਲਕੁਲ ਮੈਨੂੰ ਪੂਰੀ ਤਰ੍ਹਾਂ ਉਮੀਦ ਹੈਗੀ ਆ, ਮੈਂ ਪਟਿਆਲੇ ਦੇ ਇਲਾਕੇ ਦੀ ਨਹੀਂ ਜਾਂਦਾ, ਮੈਨੂੰ ਪਤਾ ਹੈਗਾ ਆ ਜੀ ਇਹਨਾਂ ਨੇ ਕੀ ਕਰਨਾ ਮੇਰੇ ਨਾਲ ਉੱਥੇ, ਆਹੋ ਇਹ ਬਾਜ ਦਾ ਤਾਂ ਨਾਂ ਹੀ ਆ ਵੀ ਤੈਨੂੰ ਬਾਜ ਦਿਖਾਉਂਦੇ ਆ, ਬਾਜ ਦਿਖਾਉਂਦੇ ਕੋ ਉਹ, ਕਿਉਂਕਿ ਮੈਂ ਕਰਿਓਸਤੀ ਦਿਖਾਤੀ ਨਾ ਵੀ ਮੈਂ ਦੇਖਿਆ ਨੀ, ਉਹ ਕਹਿੰਦੇ ਆ ਜਾ ਤੈਨੂੰ ਬਾਜ ਦਿਖਾਉਂਦੇ ਆ, ਅੱਗੇ ਖੜੇ ਕੀ ਮੈਨੂੰ ਦਿਖਾਇਆ ਇਹਨਾਂ ਨੇ, ਨਾ ਮੈਂ ਬਿਲਕੁਲ ਨੀ ਜਾਊਂਗਾ ਜੀ।
2: ਕੱਲਾ ਪਿੱਟ ਬੋਲੀ, ਪਟਿਆਲੇ ਦੇ ਦੋਵੇਂ ਪਾਸੇ ਦੀ ਪਹਾੜਾਂ ਲੰਘਦੀ ਹੈ,
0: ਤੜਕੇ ਵੀ ਨੀ ਲੰਘ ਸਕਦੇ।
1: ਬਿਲਕੁਲ ਜੀ ਬਿਲਕੁਲ, ਪਟਿਆਲਾ ਦਿਖਾਉਂਦੇ ਦਿਖਾਉਂਦੇ ਕਿਤੇ ਹਾਦਸਾ ਹੀ ਨਾ ਵਾਪਰ ਜਾਏ। ਹਾਂਜੀ
2: ਹੋਰ ਕਿਤੇ ਬਾਦਲਾਂ ਦੇ ਫਾਰਮ ਚੋਂ ਲੰਘੋ ਸਮਾਲ ਸਰ ਜਾ ਕੇ।
1: ਹਾਂਜੀ
0: ਕੀ ਬਾਤ ਹੈ,
2: ਚਲੋ ਕਰੋ ਜੀ ਗੱਲ, ਕੋਈ ਗੱਲ ਨੀ ਸੁਣੋ, ਧੰਨਵਾਦ।
1: ਬਾਅਦ ਚ ਕਹਿਣ ਨਾਥ ਚੂੜਾ ਨੀ ਚੜਾਇਆ ਸੀ। ਹਾਂਜੀ ਠੀਕ ਹੈ ਭਾਰਤ ਸਾਹਿਬ, ਮੈਂ ਵੀ ਯਾਦ ਕਰੂੰਗਾ ਜੀ, ਥੈਂਕ ਯੂ ਸਰ,
0: ਥੈਂਕ ਯੂ,
1: ਥੈਂਕ ਯੂ ਵੀਰ ਜੀ, ਸਤਿ ਸ਼੍ਰੀ ਅਕਾਲ,
0: ਸਤਿ
1: ਸਤਿ ਸ਼੍ਰੀ ਅਕਾਲ
0: ਅਕਾਲ ਜੀ,
1: ਭਾਰਤ ਸਾਹਿਬ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਜੀ। ਦੋਸਤੋ ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ ਹਾਸਾ ਮਸ਼ੂਕਾ, ਤੇ ਨਾਲ ਨਾਲ ਜਿਹੜਾ ਸੀਰੀਅਸ ਗੱਲਾਂ ਵੀ ਹੋਈਆਂ ਨੇ, ਜੋ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਜੋ ਇਲਜ਼ਾਮਬਾਜ਼ੀ ਲੱਗ ਰਹੀ ਆ, ਹੋਰ ਸਾਰਾ ਸਿਲਸਿਲਾ, ਤੇ ਉਹਦਾ ਵੀ ਜ਼ਿਕਰ ਕੀਤਾ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1976 ਸਟੂਡੀਓ ਦਾ ਨੰਬਰ ਹੈ। ਇੱਕ ਦੋ ਖਬਰਾਂ ਲੈ ਕੇ ਦੋਸਤੋ ਹੋਰ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਅੱਜ ਸਿਹਤ 2-3 ਦਿਨ ਹੋ ਗਏ ਥੋੜ੍ਹੀ ਠੀਕ ਨਹੀਂ, ਅਤੇ ਅੱਜ ਮੱਲੋ ਮੱਲੀ ਚਲੋ ਆ ਕੇ ਬੈਠੇ ਹਾਂ। ਮੈਂ ਮਨ ਤਾਂ ਨਹੀਂ ਕਰਦਾ ਸੀ ਛੁੱਟੀ ਕਰਨ ਦੇ ਲਈ, ਮੈਂ ਕਿਹਾ ਚਲੋ ਜਿੰਨਾ ਸਮਾਂ ਵੀ ਲੱਗੇਗਾ ਜ਼ਰੂਰ ਲਵਾਂਗੇ। ਅਤੇ ਜੇ ਤੁਹਾਡੀ ਫੋਨ ਕਾਲ ਆਈ ਜਾਏਗੀ ਤਾਂ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਕੁਝ, ਅਤੇ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਨੇ ਜਿਹੜਾ ਕੰਟਰੋਵਰਸੀ ਛੇੜ ਦਿੱਤੀ, ਜਿਸਦੇ ਵਿੱਚ ਕਿਹਾ ਗਿਆ ਕਿ ਦਿਮਾਗੀ ਨਕਸਲ ਟਿੱਪਣੀ ਦੇ ਉੱਤੇ ਹਾਕਮ ਅਤੇ ਜਿਹੜਾ ਵਿਰੋਧੀ ਧਿਰ ਆਹਮੋ ਸਾਹਮਣੇ ਹੋਈ ਹੈ, ਅਤੇ ਦੂਸਰੇ ਪਾਸੇ ਇਹੀ ਬਿਆਨਬਾਜ਼ੀ ਦੇ ਵਿੱਚ ਚਿਦੰਬਰਮ ਉਹਨਾਂ ਨੇ ਕਿਹਾ ਕਿ ਮੈਨੂੰ ਦਿਮਾਗੀ ਨਕਸਲੀ ਹੋਣ ਦੇ ਉੱਤੇ ਮਾਣ ਹੈ। ਅਤੇ ਜਿਹੜਾ ਰੌਲਾ ਰੱਪਾ ਪੈ ਰਿਹਾ ਹੈ ਜੈਨ ਜੀ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਾਲ ਜੁੜੀਆਂ ਹੋਈਆਂ ਨੇ। ਦੇਖਦੇ ਹਾਂ ਸਿਆਸਤ ਕਿੱਧਰ ਨੂੰ ਜਾਏਗੀ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੇ ਉੱਤੇ ਬਖਸ਼ੀ ਜੀ ਕਾਲ ਕਰਨਾ ਚਾਹੁੰਦੇ ਆ, ਜ਼ਰੂਰ ਕਾਲ ਕਰ ਲਓ ਜੀ, ਜ਼ਰੂਰਤ ਸਵਾਗਤ ਰਹੇਗਾ ਦੋਸਤੋ, ਪੁੱਛਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੀ ਦੀ ਜਿਹੜੀ ਹੈ ਆਪਣੀ ਤਕਰੀਰ ਦੇ ਵਿੱਚ ਦਿਮਾਗੀ ਨਕਸਲ ਟਿੱਪਣੀ ਦੇ ਨਾਲ ਹਾਕਮ ਅਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਜਿਹੜੀ ਛਿੜ ਗਈ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਜਿਹੜੇ ਨੇ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ ਹੈ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ਦੇ ਉੱਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉੱਧਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲੋਂ ਵੱਲ ਨਹੀਂ ਬਲਕਿ ਉਹਨਾਂ ਲੋਕਾਂ ਦੇ ਵੱਲ ਸਿੱਧਤ ਸੀ ਜੋ ਮਾਓਵਾਦੀਆਂ ਅਤੇ ਵੱਖਵਾਦੀਆਂ ਦੇ ਜਿਹੜੇ ਨੇ ਹਮਾਇਤੀ ਦੱਸੇ ਜਾਂਦੇ ਨੇ ਅਤੇ ਭਾਰਤ ਦੇ ਸੰਵਿਧਾਨ ਨੂੰ ਕਹਿੰਦੇ ਆ ਨਹੀਂ ਮੰਨਦੇ ਆ। ਅਤੇ ਦੋਸਤੋ ਦੋ ਗੱਲਾਂ ਆ ਰਹੀਆਂ ਨੇ, ਪਹਿਲਾਂ ਆਪਾਂ ਬਖਸ਼ੀ ਜੀ ਦੀ ਗੱਲ ਸੁਣਦੇ ਹਾਂ, ਫਿਰ ਆਪਣੇ ਨਾਲ ਗੁਰੀ ਜੀ ਵੀ ਜੋੜ ਰਹੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਜੀ ਨੂੰ ਜੀ, ਨਿੱਘਾ ਕੀ ਹਾਲ ਚਾਲ ਨੇ ਜੀ?
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਿਲਕੁਲ ਠੀਕ ਠਾਕ ਆ, ਸ਼ੁਕਰ ਹੈ ਉਸ ਅਕਾਲ ਪੁਰਖ ਦਾ, ਉਸ ਅੱਲਾ ਸੁਣੇ ਦਾ
0: ਜੀ,
3: ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਹੈਗਾ, ਤੇ ਆਪਣੇ ਸਿਕੰਦਰ ਸਾਹਿਬ ਵੀ ਆਏ ਸੀ, ਕਿਆ ਬਾਤਾਂ ਜੀ, ਬਹੁਤ ਵਧੀਆ, ਬੜੇ ਰੋਸ਼ਨ ਖਿਆਲ ਹੈ ਇਹਨਾਂ ਦੇ, ਹਨਾ, ਮਤਲਬ ਇੱਕ ਤਜਰਬਾ ਵੀ ਕਹਿ ਸਕਦੇ ਹਾਂ, ਜ਼ਿੰਦਗੀ ਦੇ ਤਜਰਬੇ ਹੈਗੇ ਆ
0: ਜੀ,
3: ਬਿਲਕੁਲ ਤਜਰਬੇ ਬੋਲਦੇ ਆ ਜਨਾਬ ਜਿਹੜਾ ਹੈਗਾ,
0: ਤੇ
3: ਬੜੀ ਸੋਹਣੀ ਲੱਗੀ ਗੱਲਬਾਤ ਜਿਹੜੀ ਹੈਗੀ ਆ,
0: ਤੇ
3: ਆਪਾਂ ਪਹਿਲਾਂ ਵੀ ਕਈ ਵਾਰ ਸੁਣਿਆ, ਲੇਕਿਨ ਬਹੁਤ ਸੋਹਣੀ ਇਹਨਾਂ ਦੀ ਗੱਲਬਾਤ ਹੁੰਦੀ ਹੈ, ਦਮਦਾਰ ਹੁੰਦੀ ਹੈ
0: ਜੀ।
3: ਤੇ ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ, ਦੇਖੋ ਜੀ ਕਿਰਤ ਦਾ ਜੀਵਾ ਵੀ ਅੱਜ ਟਾਈਟਲ ਵੀ ਰੱਖਿਆ ਹੋਇਆ, ਤੇ ਕਿਰਤ ਜਿਹੜੀ ਹੈਗੀ ਆ ਕਿਰਤ ਤੋਂ ਬਗੈਰ ਤਾਂ ਨਹੀਂ ਛੱਡਦਾ ਆਪਣਾ ਵੀਰ ਭੁਪਿੰਦਰ
0: ਜੀ। ਸੋਰੀ, ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਕੰਟੀਨਿਊ ਪਲੀਜ਼। ਹਾਂਜੀ
3: ਹਾਂਜੀ, ਦੁਨੀਆ ਆਵਾਜ਼ ਬਰਾਬਰ ਆ ਰਹੀ ਹੈ?
0: ਹਾਂਜੀ, ਤੁਸੀਂ ਨਹੀਂ ਕੰਟੀਨਿਊ ਕਰ ਦਿਓ, ਇਧਰੋਂ ਮੇਰੇ ਵੱਲੋਂ ਗਲਤੀ ਹੋ ਗਈ, ਤੁਸੀਂ ਕਹਿੰਦੇ ਸੀ ਕਿਰਤ ਦੀ ਗੱਲ ਕਰਨ ਲੱਗੇ ਸੀ। ਹਾਂਜੀ
3: ਹਾਂ, ਕਿਰਤ ਦੀ ਮੈਂ ਗੱਲ ਕਰ ਰਿਹਾ ਸੀ, ਜਿਹੜਾ ਹੈਗਾ ਕਿਰਤ ਦੇ ਮੁਤਾਬਕ ਜੇ ਚੱਲੀਏ ਤੇ ਇਹ ਤਾਂ ਜਿਹੜੀ ਹੈਗੀ ਆ ਸ਼ਰਤ ਹੈ ਦੁਨੀਆਂ ਦੇ ਵਿੱਚ, ਜਿਹੜਾ ਹੈਗਾ ਸ਼ਰਤ ਹੈਗੀ ਆ ਵੀ ਲਾਜ਼ਮ ਕਿਰਤ ਜਿਹੜੀ ਆ ਕਰਾਂਗੇ, ਫਿਰ ਹੀ ਅਸੀਂ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਆਪਣੀ ਮੰਜ਼ਿਲ ਤੇ ਪਹੁੰਚਾਂਗੇ, ਹਨਾ, ਜਾਂ ਸੈਟੀਸਫੈਕਸ਼ਨ ਸਾਨੂੰ ਮਿਲੇਗੀ
0: ਜੀ।
3: ਅੱਛਾ, ਤੇ ਦੂਸਰੇ ਪਾਸੇ ਐਫਰਟ ਵੀ ਆਪਾਂ ਕਹਿ ਦਿੰਦੇ ਹਾਂ, ਉਸੇ ਕਿਰਤ ਦਾ ਨਾ ਹੀ ਐਫਰਟ ਹੈ ਨਾ, ਜੇ ਆਪਾਂ ਐਫਰਟ ਨਹੀਂ ਕਰਦੇ ਤਾਂ ਆਪਾਂ ਨੂੰ ਸੈਟੀਸਫੈਕਸ਼ਨ ਕਿਸ ਤਰ੍ਹਾਂ ਮਿਲੇਗੀ
0: ਜੀ,
3: ਹਨਾ। ਤੇ ਇਹ ਚੀਜ਼ਾਂ ਹੈਗੀਆਂ, ਹੁਣ ਉਧਰ ਵੀ ਜਿਹੜਾ ਹੈਗਾ ਆਪਾਂ ਦਸਾਂ ਗੁਰੂਆਂ ਦੀ ਜਿਹੜੀ ਫਿਲੋਸਫੀ ਆ ਉਹਦੇ ਵਿੱਚ ਵੀ ਆਇਆ, ਕਿਰਤ ਕਰੋ ਨਾਮ ਜਪ ਕੇ ਵੰਡ ਸਕੋ, ਉਹਦੇ ਵਿੱਚ ਵੀ ਕਿਰਤ ਆਇਆ ਹੋਇਆ।
0: ਬਿਲਕੁਲ,
3: ਹੁਣ ਜੇ ਇਧਰ ਇਸਲਾਮ ਦੇ ਵਿੱਚ ਵੀ ਲੈਂਦੇ ਹਾਂ ਤਾਂ ਕਹਿੰਦੇ ਜੰਨਤ ਮਿਲਦੀ ਆ
0: ਜੀ,
3: ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬਈ ਜੰਨਤ ਜਿਹੜਾ ਹੈਗਾ ਤੁਸੀਂ ਕਹਿੰਦੇ ਤਾਂ ਹੈਗੇ ਆ ਜੰਨਤ ਮਿਲਦੀ, ਤੇ ਜੰਨਤ ਜਿਹੜੀ ਹੈਗੀ ਐਵੇਂ ਮਿਲ ਜਾਂਦੀ ਹੈ,
0: ਇਸ ਧਰਤੀ ਨੂੰ ਜੰਨਤ ਬਣਾ ਲੈਂਦੇ ਆ ਜੀ, ਬਿਲਕੁਲ, ਉਹਨੂੰ ਕਿਉਂ ਨੀ ਬਣਾਉਂਦੇ?
3: ਹਾਂ ਬਈ, ਦੁਨੀਆਂ ਦੇ ਵਿੱਚ ਦੇਰ ਤੱਕ ਅਸੀਂ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਤਾਂ ਕੁਛ ਲੱਭਦਾ ਨੀਗਾ,
0: ਜੀ
3: ਜੰਨਤ ਐਵੇਂ ਹੀ ਫਿਰ ਜਿਹੜਾ ਹੈਗਾ ਲੱਭ ਜਾਂਦੀ। ਉਹਦੇ ਵਾਸਤੇ ਵੀ ਭਾਈ ਜਿਹੜਾ ਹੈਗਾ ਮਿਹਨਤ ਕਰਨੀ ਪੈਂਦੀ ਹੈਗੀ ਆ, ਐਵੇਂ ਬਿਨਾਂ ਮਿਹਨਤ ਤੋਂ ਜਿਹੜਾ ਹੈਗਾ ਤੁਸੀਂ ਕਹਿੰਦੇ ਉਹ ਤਾਂ ਵੀ ਜੰਨਤ ਨਹੀਂ ਮਿਲਦੀ, ਐਵੇਂ ਨਹੀਂ ਜੰਨਤ ਮਿਲਦੀ, ਉਹਦੇ ਵਾਸਤੇ ਵੀ ਜਿਹੜਾ ਹੈਗਾ ਮਿਹਨਤ
0: ਹੁਣ
3: ਕਰਨੀ
0: ਬਖਸ਼ੀ ਜੀ
3: ਪੈਂਦੀ
0: ਦੇਖੋ
3: ਹੈ ਨਾ।
0: ਚਲੋ ਧਰਮ ਦਾ ਵੀ ਨਾਲ ਚੱਲਦਾ ਇਹ, ਹੁਣ ਬਹੁਤ ਸਾਰੇ ਜਿਹਨਾਂ ਮੁਲਕਾਂ 'ਚ ਅਸੀਂ ਬੈਠੇ ਹਾਂ ਨਾ, ਚਾਹੇ ਰਸ਼ੀਆ 'ਚ, ਚਾਹੇ ਫਿਨਲੈਂਡ ਕਹਿ ਲਓ, ਸਵੀਡਨ ਕਹਿ ਲਓ, ਡੈਨਮਾਰਕ ਕਹਿ ਲਓ, ਇਹ ਮੁਲਕ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ 'ਚ ਰਹਿੰਦੇ ਹੋਏ ਇਹੀ ਦੇਖਦੇ ਹਾਂ ਕਿ ਧਰਮ ਦਾ ਮੁੱਦਾ ਤਾਂ ਇੱਥੇ ਉੱਠਦਾ ਹੀ ਨਹੀਂ ਨਾ, ਅਤੇ ਦੂਸਰਾ ਕਿ ਲੋਕ ਕਿਰਤ ਕਰਨ ਦੇ ਵਿੱਚ ਆਪਣਾ ਜਿਹੜਾ ਧਿਆਨ ਰੱਖਦੇ ਹੈ, ਕੋਈ ਮਤਲਬ ਕਿ ਇਹ ਨਹੀਂ ਕਿ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਕਿ ਕ੍ਰੈਡਿਟ ਨਹੀਂ ਦੇਣਾ ਚਾਹੀਦਾ, ਪਰ ਉਹ ਆਪਣੇ ਆਪ ਨੂੰ ਕ੍ਰੈਡਿਟ ਦਿੰਦੇ ਆ ਜੋ ਉਹ ਕਰਦੇ ਆ। ਅਸੀਂ ਮਤਲਬ ਕਿ ਹੋਰ ਚੀਜ਼ਾਂ ਨੂੰ ਕ੍ਰੈਡਿਟ ਦੇਈ ਜਾਂਦੇ ਹਾਂ, ਜਾਂ ਚਲੋ ਰੱਬ ਜਾਂ ਕੁਦਰਤ ਜਾਂ ਕੁਝ ਵੀ ਆ ਜਿਹਦਾ ਜਿਸ ਦੇ ਵਿੱਚ ਵੀ ਬਿਲੀਵ ਆ ਉਹਨੂੰ ਮੁਬਾਰਕ ਹੈ, ਮਤਲਬ ਕਿ ਕਰਦਾ ਜੋ ਵੀ ਸਤਿਕਾਰ ਕਰਨਾ ਚਾਹੀਦਾ, ਹਰ ਧਰਮ ਦਾ ਸਤਿਕਾਰ ਕਰਦੇ ਆ, ਪਰ ਉਹ ਜਿਹੜੀ ਚੀਜ਼ ਆ ਨਾ ਉਹ ਇਹ ਲੋਕ ਮਤਲਬ ਕਿ ਦੇਖੋ ਘੱਟੋ ਘੱਟ ਇਮਾਨਦਾਰ ਤਾਂ ਹੈਗੇ ਨਾ, ਪ੍ਰੈਕਟੀਕਲ ਹੈ ਸਾਰਾ ਕੁਝ ਹੈ, ਜਾਂ ਕਿਸੇ ਨਾਲ ਝੂਠ ਨਹੀਂ ਬੋਲਦੇ, ਗਦਾਰੀ ਬਹੁਤ ਘੱਟ ਲੋਕ ਹੋਣਗੇ ਕਿਤੇ 100 ਦੇ ਵਿੱਚੋਂ ਇੱਕ ਅੱਧਾ ਬੰਦਾ ਇੱਦਾਂ ਦਾ, ਉਹ ਚਲੋ ਹਰ ਪਰਿਵਾਰ ਦੇ ਵਿੱਚ ਜਾਂ ਹਰ ਕੌਮ ਦੇ ਵਿੱਚ ਕੁਝ ਨਾ ਕੁਝ ਐਸੇ ਮੌਜੂਦ ਹੀ ਨੇ ਜੀ, ਹੈਗੇ ਨੇ, ਤਾਂ ਉਹ ਨਹੀਂ ਕਿਹਾ ਜਾ ਸਕਦਾ ਕਿ ਹਰ ਪਾਸੇ ਮਤਲਬ ਕਿ ਸਹੀ ਹੈ, ਪਰ ਉਹ ਅਸਲ ਸੰਕਲਪ ਜਿਹੜਾ ਉਹਨਾਂ ਦਾ ਕਹਿ ਲਈਏ ਕਿ ਇਹਨਾਂ ਮੁਲਕਾਂ ਦਾ ਵੀ ਹੈ ਨਾ, ਮਿਹਨਤ ਦੇ ਉੱਤੇ ਟਿਕਿਆ ਹੋਇਆ, ਮਿਹਨਤ ਕਰਾਂਗੇ ਤਾਂ ਪਰਿਵਾਰ ਵੀ ਪਾਲਾਂਗੇ, ਦੇਸ਼ ਵੀ ਪਾਲਾਂਗੇ, ਸਾਰਾ ਕੁਝ ਕਰਾਂਗੇ
3: ਬੇਸ਼ੱਕ।
0: ਜੀ
3: ਜੀ ਜੀ ਬਿਲਕੁਲ ਇਹ ਸੱਚੀ ਗੱਲ ਹੈ, ਕਿਉਂਕਿ ਕਈ ਕਹਿ ਦਿੰਦੇ ਲਓ ਜੀ ਕਿਸਮਤ ਜਿਹੜੀ ਹੈ, ਕਿਉਂਕਿ ਕਿਸਮਤ ਵਾਲਾ ਜਿਹੜਾ ਹੈਗਾ ਇਹ ਬੜਾ ਬੜਾ ਡੇਂਜਰਸ
0: ਡੇਂਜਰਸ ਹੈ
3: ਜੀ, ਕਹਿੰਦੇ ਹਾਂ ਕਹਿੰਦੇ ਲਓ ਜੀ ਜਿਹੜਾ ਹੈਗਾ ਕਿਸਮਤ ਦੇ ਵਿੱਚ ਹੀ ਹੁੰਦਾ, ਕਿਸਮਤ ਹੈ ਆ, ਅਸੀਂ ਵੀ ਕਹਿੰਦੇ ਹੈਗੇ ਕਿਸਮਤ ਹੈਗੀ ਆ, ਪਰ ਮਿਹਨਤ ਤਾਂ ਸ਼ਰਤ ਹੈਗੀ ਆ। ਜੇ ਹੁਣ ਤੁਸੀਂ ਕਹੋ ਜੀ ਮੈਂ ਤਾਂ ਬਸ ਜੀ ਆਪੇ ਹੀ ਜਿਹੜਾ ਹੈਗਾ ਵਾਹਿਗੁਰੂ ਮੈਨੂੰ ਜਿਹੜਾ ਹੈਗਾ ਪੱਕੀਆਂ ਪਕਾਈਆਂ ਭੇਜੂਗਾ, ਆਪਾਂ ਤਾਂ ਕੁਛ ਕਰਨਾ ਨੀ,
0: ਖੂਹ ਆਪ ਹੀ ਥੋੜੀ ਨਾ ਪੁੱਟ ਕੇ ਦੇ ਦੇਗਾ ਜੀ, ਆਪਾਂ ਨੂੰ ਕੁਝ ਨਾ ਕੁਝ ਤਾਂ ਮੁਸ਼ਕਤ ਕਰਨੀ ਪੈਣੀ ਹੈ, ਜੇ ਪਾਣੀ ਪਿਆਸ ਲੱਗੀ ਹੈ ਤਾਂ ਖੂਹ ਦੇ ਕੋਲ ਹੀ ਜਾਣਾ ਪੈਣਾ, ਖੂਹ ਨੇ ਆਪਣੇ ਕੋਲ ਤਾਂ ਨਹੀਂ ਆ ਜਾਣਾ ਜੀ।
3: ਬੇਸ਼ੱਕ ਬੇਸ਼ੱਕ ਜਿਹੜਾ ਹੈਗਾ ਤੇ ਸਫ਼ਰ ਹੈਗਾ
0: ਜੀ,
3: ਕਹਿੰਦੇ ਨਾ ਸਿਤਾਰੋਂ ਸੇ ਆਗੇ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਉੱਠ ਕੇ ਇਮਤਿਹਾਂ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ
0: ਜੀ,
3: ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਸੋਰੀ ਆਪੋ ਲੱਗਿਆ ਜੋ ਮੈਂ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ
0: ਜੀ,
3: ਯਾਨੀ ਤੂੰ ਸ਼ਾਹੀਨ ਆ ਤੇਰਾ ਪਰਵਾਜ਼ ਜਿਹੜਾ ਹੈਗਾ ਤੇਰਾ ਕੰਮ ਹੈਗਾ, ਯਾਨੀ ਇਹਦੇ ਵਿੱਚ ਵੀ ਇਹੋ ਇਸ਼ਾਰਾ ਕੀਤਾ ਗਿਆ ਹੈਗਾ,
0: ਬਿਲਕੁਲ
3: ਲਾਜ਼ਮ ਤੈਨੂੰ ਪਰਵਾਜ਼ ਕਰਨੀ ਪੈਣੀ ਜੇ ਤੂੰ ਸ਼ਾਹੀਨ ਹੈਗਾ, ਹੈ ਨਾ
0: ਜੀ,
3: ਤੇ ਇਹ ਚੀਜ਼ਾਂ ਹੈਗੀਆਂ ਲਾਜ਼ਮ ਜਿਹੜਾ ਹੈਗਾ ਇਹ ਸ਼ਰਤ ਹੈਗੀ ਆ।
0: ਦੇਖੋ ਬਹੁਤ ਸਾਰੇ ਆਪਣੇ ਮੁਹੱਬਤ ਜੀ, ਬਹੁਤ ਸਾਰੇ ਐਸੇ ਲੋਕ ਆਏ ਨੇ, ਚਾਹੇ ਉਹ ਸੂਫੀ ਨੇ, ਪੀਰ ਪੈਗੰਬਰ ਨੇ, ਜਦੋਂ ਆਪਾਂ ਗੁਰੂ ਸਾਹਿਬ, ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਸਭ ਤੋਂ ਪਰਫੈਕਟ ਸੀਗੇ ਜਾਂ ਕਿੱਦਾਂ ਸੀਗੇ, ਪਰ ਗੁਰੂ ਸਾਹਿਬ ਨੇ ਇੱਕ ਸੰਕਲਪ ਦਿੱਤਾ ਕਿ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਬੰਨ ਕੇ ਰੱਖਿਆ ਉਹਨਾਂ ਨੇ, ਕਿ ਤੁਸੀਂ ਆਪਣਾ ਪਰਿਵਾਰ ਵੀ ਪਾਲਣਾ, ਨਾਲ ਪਰਿਵਾਰ ਦੇ ਵਿੱਚ ਰਹਿਣਾ, ਜ਼ਿੰਮੇਵਾਰੀਆਂ ਦਿੱਤੀਆਂ ਕਿ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਉਣਾ, ਅਤੇ ਪਰ ਬਹੁਤ ਸਾਰੇ ਹੋਰ ਜਿਹੜੇ ਹੈਗੇ ਨੇ, ਚਾਹੇ ਉਹ ਸੂਫੀ ਕਹਿ ਲਈਏ, ਮਤਲਬ ਕਿ ਉਹ ਉਹ ਜੇ ਉਸ ਪਾਸੇ ਨੂੰ ਦੇਖੀਏ ਤਾਂ ਉਹ ਆਪਣੀ ਦੁਨੀਆ 'ਚ ਰਹਿੰਦੇ ਹੈ, ਜਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਆ, ਜਾਂ ਇੱਦਾਂ ਕਹਿ ਲਈਏ, ਜਾਂ ਉਹ ਆਮ ਜਿਹੜੇ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਉਹਨਾਂ ਦਾ ਇੱਕ ਆਪਣਾ ਹੀ ਸੰਸਾਰ ਹੈ, ਪਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਮਤਲਬ ਕਿ ਕਿਰਤ ਦਾ ਸੰਕਲਪ ਦਿੱਤਾ, ਕੰਮ ਦਾ ਜ਼ਿੰਮੇਵਾਰੀਆਂ ਦਿੱਤੀਆਂ ਨੇ, ਉਹ ਨਿਭਾਉਣ ਦਾ ਸੰਕਲਪ ਦਿੱਤਾ ਹੈ ਜੀ,
3: ਭੱਜਣ ਦਾ ਸੰਕਲਪ। ਹੁਣ ਇਹ ਜਿਹੜਾ ਹੈਗਾ ਬੱਲਾ ਮੈਂ ਜਿਹੜਾ ਹੈਗਾ ਗੱਲਾਂ ਹੁੰਦੀਆਂ ਸਿੱਧੀਆਂ ਜਿਹੜੀਆਂ ਹੈਗੀਆਂ, ਹੁਣ ਜਿਹੜਾ ਹੈਗਾ ਜਿਹੜਾ ਕਈ ਵਾਰੀ ਨਹਾਉਣਾ ਹੀ ਨੀ ਗਾ, ਕਈ ਕਈ ਦਿਨ ਆਪਣਾ ਜੁੜ
0: ਜਾਣੇ
3: ਜਟਾ ਧਾਰੀ ਤੇ ਜਿਹੜਾ ਹੈਗਾ ਬਾਅਦ ਜੰਗਲਾਂ ਨੂੰ ਚਲੇਗਾ ਇਬਾਦਤ ਕਰਨ, ਹੈ
0: ਬਿਲਕੁਲ
3: ਇਹ ਨੀ ਆਉਂਦਾ, ਜ਼ਿੰਮੇਵਾਰੀਆਂ ਤੋਂ ਭੱਜਣਾ ਨੀ ਚਾਹੀਦਾ, ਗੁਰੂਆਂ ਨੇ ਇਸੇ ਕਰਕੇ ਕਿਹਾ ਸੀ ਕਿ ਦੇਖੋ ਸਾਡੀ ਵੀ ਸਾਡੀ ਨੀ ਕੀਤੀ, ਸ਼ਾਦੀਆਂ ਵੀ ਕੀਤੀਆਂ ਹੈਗੀਆਂ, ਮਤਲਬ ਉਹਨਾਂ ਨੇ ਸਾਨੂੰ ਸਿਰਫ ਦੱਸਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਦੱਸਿਆ ਤਾਂ ਕਿ ਇਹਨਾਂ ਨੂੰ ਲੈਸਨ ਮਿਲੇ ਜਿਹੜਾ ਹੈਗਾ, ਹੈ ਨਾ
0: ਬਿਲਕੁਲ
3: ਬਈ ਆਪਣਾ ਗ੍ਰਿਸ਼ਟੀ ਜੀਵਨ ਜਿਹੜਾ ਹੈਗਾ ਤੁਸੀਂ ਜਿਹੜੇ ਹੁਣ ਕਹਿੰਦੇ ਜੰਗਲਾਂ ਦੇ ਵਿੱਚ ਭੱਜਦੇ ਤੇ ਇੱਧਰ ਨੂੰ ਕੀ ਲੈਣ ਆਉਂਦੇ, ਫਿਰ ਬਈ ਜਿਹੜਾ ਹੈਗਾ ਤੁਸੀਂ ਫਿਰ ਪਿੰਡ ਨੂੰ ਭੱਜਦੇ ਆ, ਮਤਲਬ ਵੀ ਚਲੋ ਉੱਥੋਂ ਜਿਹੜਾ ਹੈਗਾ ਚੁਟਕਾ ਪਾਣੀ ਲੈ ਕੇ ਆਉਂਦੇ, ਆਟਾ ਲੈ ਆਟਾ ਜਿਹੜਾ ਹੈਗਾ ਸਾਨੂੰ ਆਟਾ ਪਾ ਦਿਓ ਜੀ, ਜਾਂ ਸਾਨੂੰ ਚੁਟਕਾ ਦਿਓ,
0: ਉਹ ਕਹਿੰਦੇ ਨਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ੍ਹ ਬਣਦੀ ਹੈ,
3: ਇਬਾਦਤ ਜ਼ਰੂਰੀ ਆ, ਇਹਦਾ
0: ਬਿਲਕੁਲ
3: ਨਾ ਹੀ ਤੈਨੂੰ ਕਿਰਤ ਕਹਿ ਲਵੋ ਜਾਂ ਸਿਮਰਨ ਕਹਿ ਲਵੋ ਇਹਨੂੰ,
0: ਜੀ
3: ਤੇ ਜਾਂ ਜਿਹੜਾ ਹੈਗਾ ਇਹਨੂੰ ਇਬਾਦਤ ਕਹਿ ਲਵੋ, ਇਬਾਦਤ ਬਹੁਤ ਜ਼ਰੂਰੀ ਆ।
0: ਬਿਲਕੁਲ ਰਾਜਨ ਸੈਣੀ ਸਾਹਿਬ ਕਹਿੰਦੇ ਆ, ਬਖਸ਼ੀ ਜੀ ਨੂੰ ਮੇਰਾ ਸੁਨੇਹਾ ਪੜ੍ਹ ਕੇ ਜ਼ਰੂਰ ਸੁਣਾਓ, ਕਹਿੰਦੇ ਬਖਸ਼ੀ ਜੀ ਸੁਣਾਓ ਕੋਈ ਗੱਲ ਹਕੀਕੀ।
3: ਜੀ ਜੀ ਹਕੀਕੀ ਗੱਲ ਜਨਾਬ, ਸਾਡੀਆਂ ਗੱਲਾਂ ਹੁੰਦੀਆਂ ਸਿੱਧੀਆਂ ਸਾਡੀਆਂ, ਬਿਲਕੁਲ ਤੁਹਾਡੇ ਨਾਲ ਹੀ ਮਿਲਦੀਆਂ ਜੁਲਦੀਆਂ। ਤਾਂ ਮੈਂ ਕਹਿੰਦਾ ਉਹ ਕਹਿੰਦੇ ਨਾ ਅਸੀਂ ਗੁਜ਼ਰੇ ਆ ਹੁਣ ਉਹਨਾਂ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਕਹਿੰਦੇ ਧੂਪ ਲੱਗੇਗਾ ਧੂੰਆਂ ਜਿਹਾ ਕਰਦਾ ਰਹਿਣਾ ਤੇ ਉਹਦੇ ਮੱਖੀਆਂ ਲੜਨੀਆਂ, ਜਿਹੜਾ ਹੈਗਾ ਧੂੰਆਂ ਕਰਨਾ ਵੀ ਚਲੋ ਥੋੜਾ ਧੂੰਆਂ ਜਿਹਾ ਕਰੋ ਤੇ ਮੱਖੀਆਂ ਜਿਹੜੀਆਂ ਦੂਰ ਭੱਜ ਜਾਣਗੀਆਂ, ਹੈ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਤੁਹਾਨੂੰ ਟੱਲੀਆਂ ਨਾਲ ਮਨਾਵੇ ਟੱਲੀਆਂ ਵਜਾਉਣੀਆਂ ਟੱਲ ਵਜਾਉਣੇ ਵੀ ਦੱਸੋ ਉਹ ਜਿਹੜਾ ਹੈਗਾ ਉਹਨੇ ਸੁਣਦਾ ਨੀ ਗਾ, ਹੈ ਉਹ ਬੋਲਾ ਹੈ।
0: ਬਿਲਕੁਲ
3: ਤੇ ਇਹ ਚੀਜ਼ਾਂ ਹੈਗੀਆਂ, ਕਈ ਫਿਰ ਦੂਸਰੇ ਪਾਸੇ ਨੂੰ ਤੁਰ ਪੈਂਦੇ ਹੈਗੇ ਆ ਤੇ ਆਹ ਜਿਹੜਾ ਹੈਗਾ ਤਾਂ ਮਤਲਬ ਅੱਗ ਦੇ ਉੱਤੇ ਘਿਓ ਪਾ ਕੇ ਵੀ ਕਈ ਸਵਾਹਾ ਕਰੀ ਜਾਂਦੇ
0: ਨੇ,
3: ਹਾਂ ਵੀ ਲਓ ਵੀ ਕਿਸੇ ਗਰੀਬ ਗਰੀਬ ਨੂੰ ਦਿਓ ਖਾ ਲੋਗੇ
0: ਤੁਹਾਨੂੰ
3: ਦੁਆਵਾਂ
0: ਬਣੇ ਥੋੜਾ ਬਹੁਤ ਮਾਲਿਸ਼ ਮੁਲਿਸ਼ ਕਰੋ,
3: ਤੇ ਇਹ ਚੀਜ਼ਾਂ ਹੈਗੀਆਂ ਮਕੇ ਹਕੀਕਤ ਜਿਹੜੀ ਆ ਨਾ, ਦੇਖੋ ਕਹਿੰਦੇ ਨਾ ਓਨਲੀ ਟਰੁੱਥ ਕਮਸ ਇਨ ਟੂ ਲਾਈਫ,
0: ਜੀ
3: ਜਿਹੜੀ ਹਕੀਕਤ ਹੈ ਉਹ ਹੀ ਸਾਹਮਣੇ ਆਉਂਦੀ ਹੈ,
0: ਸਾਹਮਣੇ ਆਉਂਦੀ ਹੈ,
3: ਬਾਤਲ ਜਿਹੜਾ ਹੈਗਾ ਉਹ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈਗਾ, ਓਨਲੀ ਟਰੁੱਥ ਕਮਸ ਇਨ ਟੂ ਲਾਈਫ, ਸੱਚ ਹੈ ਉਹ ਹੀ ਰਹਿ ਜਾਂਦਾ ਹੈਗਾ। ਤੋ ਉਧਰ ਬਾਣੀ ਦੇ ਵਿੱਚ ਵੀ ਬਾਬੇ ਦੀ ਬਾਣੀ ਕਿ ਵੀ ਕੂੜ ਨਾ ਖੁੱਟੇ ਨਾਨਕਾ ਓੜ ਕੇ ਸੱਚ ਰਹੇ, ਉਧਰ ਵੀ ਤਾਂ ਇਹੋ ਹੀ ਕਹਿ
0: ਪੰਜਾਬੀ
3: ਭਾਈ ਜਿਹੜਾ ਕੂੜ ਹੈ ਉਹ ਖਤਮ ਹੋ ਜਾਂਦਾ ਤੇ ਸੱਚ ਅਖੀਰ ਰਹਿ ਜਾਂਦਾ,
0: ਬਿਲਕੁਲ
3: ਇਹ ਚੀਜ਼ਾਂ ਹੈਗੀਆਂ।
0: ਬਾਬੇ
3: ਨੇ ਤਾਂ ਬੜਾ ਬਾਬੇ ਦੇ ਨਾਲ ਵੀ ਹੋਈਆਂ ਸੀ ਗੱਲਾਂ, ਉਹਨਾਂ ਨੇ ਬਚਨਾ ਜੋ ਕਿਤੇ ਸੂਰਜ ਨੂੰ ਪਾਣੀ ਦੇਣ ਦਾ, ਉਹਨਾਂ ਨੇ ਉਹ ਨੀ ਉਹ ਵੀ ਉਹਨਾਂ ਨੇ ਕੰਮ ਕਰਕੇ ਦਿਖਾਇਆ, ਉਹਨਾਂ ਨੇ ਕਿਹਾ ਵੀ ਨਹੀਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਜਿਹੜਾ ਹੈਗਾ, ਕਹਿੰਦੇ ਜੀ ਅਸੀਂ ਤਾਂ ਆਪਣੇ ਜਿਹੜਾ ਹੈਗਾ ਦੇਵਤਾ ਨੂੰ ਭੇਜ ਦਿੱਤਾ ਸੂਰਜ ਨੂੰ, ਤੇ ਉਹ ਕਹਿੰਦੇ ਕਰੋੜਾਂ ਕਿਲੋਮੀਟਰ ਹੈ ਉੱਥੇ ਤੋਂ ਪਾਣੀ ਜਾਂਦਾ, ਫਿਰ ਉਹ ਕਹਿੰਦੇ ਵੀ ਕਹਿੰਦੇ ਵੀ ਤੁਸੀਂ ਕਿੱਥੇ ਦਿੰਦੇ ਬਾਬਾ ਜੀ ਪਾਣੀ ਆਏ, ਕਹਿੰਦਾ ਮੈਂ ਤਾਂ ਆਪਣੇ ਖੇਤਾਂ ਨੂੰ ਦਿੰਦੇ, ਉਹ ਕਹਿੰਦਾ ਉੱਥੇ ਕਿਵੇਂ ਜਾ ਸਕਦਾ, ਕਹਿੰਦਾ ਵੀ ਉੱਥੇ ਨੀ ਜਾ ਸਕਦਾ ਤੇ ਇੱਧਰ ਕਿਵੇਂ ਜਾ, ਇੱਧਰ ਤੁਹਾਡਾ ਕਿਵੇਂ ਜਾ ਸਕਦਾ,
0: ਕਰਤਾਰਪੁਰ ਤਾਂ ਲੱਗ ਗਈ ਹੈ ਮਤਲਬ ਕਿ ਸੂਰਜ ਦਾ ਨਾਲ ਲੱਗ ਗਈ ਆ।
3: ਇਹ ਗੱਲਾਂ ਹੈਗੀਆਂ ਆਪਣਾ ਵੀਰ ਭੁਪਿੰਦਰ ਜੀ, ਹਕੀਕਤ ਜਿਹੜੀ ਆ ਪਹਿਲਾਂ ਕਹਿੰਦੇ ਨਾ ਹਕੀਕਤ ਰੱਬ ਕਿੱਥੇ ਆ ਰੱਬ ਕਿੱਥੇ, ਕਈ ਤਾਂ ਮੇਰੇ ਨਾਲ ਵੀ ਕਈ ਵਾਰੀ ਹੋ ਗਈਆਂ ਗੱਲਾਂ, ਕਹਿੰਦੇ ਜੀ ਪਹਿਲੋਂ ਤਾਂ ਕਹਿੰਦੇ ਜੀ ਉਹ ਆਖੇ ਜੀ ਤੁਹਾਡੇ ਦਿਲ ਵਿੱਚ ਰਹਿੰਦਾ, ਪਹਿਲਾਂ ਤਾਂ ਕਹਿੰਦੇ ਅੰਦਰ ਰਹਿੰਦਾ, ਮੈਂ ਕਿਹਾ ਵੀ ਅੰਦਰ ਰੱਬ ਅੰਦਰ ਰਹਿੰਦਾ, ਮੈਂ ਕਹਿੰਦੇ ਆਹੋ ਤੇ ਮੈਂ ਕਿਹਾ ਕਿਹੜੀ ਕੋ ਕਿਹੜੇ ਕੋ ਖਾਨੇ ਦੇ ਵਿੱਚ ਕਿੱਧਰ ਪਸਲੀਆਂ ਤੇ ਰਹਿੰਦਾ
0: ਕਿੱਧਰ ਮਕਾਨ ਛੱਤਿਆ ਉਹਨੇ ਬਿਨਾ ਇਜਾਜ਼ਤ ਹੀ,
3: ਕਹਿੰਦੇ ਨਹੀਂ ਜੀ ਉਹ ਤੁਹਾਡੇ ਅੰਦਰ ਹੀ ਰਹਿੰਦਾ ਤੁਹਾਡੇ ਦਿਲ ਅੰਦਰ ਰਹਿੰਦਾ, ਅਖੀਰ ਕਹਿ ਦਿੰਦੇ ਦਿਲ ਅੰਦਰ ਰਹਿੰਦਾ,
0: ਫਿਰ ਕਹਿੰਦੇ ਤੇਰੇ ਅੰਦਰ ਬੋਲਦਾ,
3: ਡਾਕਟਰਾਂ ਦੇ ਕੋਲ ਜਾਂਦੇ ਆ ਸਰਜਰੀ ਕਰਾਉਂਦੇ
0: ਆ
3: ਤੇ ਵਿੱਚ ਦਿਲ ਤੇ ਕਢਾ ਕੇ ਦਿਖਾਵਾਂ ਭਲਾ ਕਿੱਥੇ ਕੋ ਬੈਠਾ,
0: ਨਹੀਂ ਫਿਰ ਹਾਂ ਹਾਂ ਗੱਲ ਜਦੋਂ ਕੀਤੀ ਤੁਸੀਂ ਫਿਰ ਕਹਿੰਦਾ ਕਹਿੰਦਾ ਤੁਹਾਡੇ ਅੰਦਰੋਂ ਬੋਲਦਾ,
3: ਝੂਠ ਬਾਰ ਬਾਰ ਬੋਲਣਾ ਉਹ ਕੋਈ ਨਾ ਕੋਈ ਪੈਂਤੜਾ ਬਦਲੀ ਜਾਣਾ ਬਦਲੀ ਜਾਣਾ, ਇਹ ਚੀਜ਼ਾਂ ਨਹੀਂ ਹੁੰਦੀਆਂ, ਹਕੀਕਤ ਜਿਹੜੀ ਹੈਗੀ ਆ ਜੋ ਹਕੀਕਤ ਆ ਉਹੀ ਸਾਹਮਣੇ ਆਉਂਦੀ ਆ, ਸੋ ਇਹ ਚੀਜ਼ਾਂ ਹੈਗੀਆਂ। ਤੇ ਬਾਕੀ ਜੇ ਦੋ ਕੋ
0: ਸੁਣਾ ਦੋ ਸੁਣਾ ਦੋ ਜਰੂਰ ਜਰੂਰ ਕਰੋ ਦੋ ਸ਼ਬਦ ਸਾਂਝੇ, ਜੋਲ ਭੈਣ ਜੀ ਵੀ ਕਾਲ ਕਰ ਰਹੇ ਸਾ ਉਹਨਾਂ ਦੀ ਵੀ ਨਾਲ ਸੁਣਦੇ ਆ ਅੱਗੇ ਜਾ ਕੇ,
3: ਨਾ ਮੈਂ ਜਲਦੀ ਜਲਦੀ ਨਾ ਬੇੜ ਦੇਣਾ 1 2 3 ਆ
0: ਜਰੂਰ ਜੀ
3: ਜਲਦੀ ਜਲਦੀ ਨਾ ਬੇੜ
0: ਜਰੂਰ
3: ਜੀ। ਯਾਰ ਮੰਗਿਆ ਸੀ ਰਬਾਤ ਤੂੰ ਰੋਕੇ ਤੇਰੀ ਮੈਂ ਖੁਦਾਈ ਮੰਗ ਲਈ, ਤੇਰੀ ਮੈਂ ਖੁਦਾਈ ਮੰਗ ਲਈ, ਯਾਰ ਮੰਗਿਆ ਸੀ ਰਬਾਤ ਤੂੰ ਰੋਕੇ ਤੇਰੀ ਮੈਂ ਖੁਦਾਈ ਮੰਗ ਲਈ, ਤੇਰੀ ਮੈਂ ਖੁਦਾਈ ਮੰਗ ਲਈ ਯਾਰ।

0: ਸਾਰੇ ਦੇ ਸੁਖ ਲਿਖ ਦੇ ਦੁੱਖਾਂ ਦਾ ਖਾਤਾ ਟੋਕੇ ਮੇਰੀ ਮੈਂ ਖੁਦਾਈ ਮੰਗ ਲਈ ਹੋ ਤੇਰੀ ਮੈਂ ਖੁਦਾਈ ਮੰਗ ਲਈ
1: ਕਿਆ ਬਾਤ ਹੈ ਜੀ
0: ਸੌਂਗ ਨੰਬਰ 1 ਸੌਂਗ ਨੰਬਰ 2
1: ਜੀ
0: ਜੀ ਬਸ

0: ਜਿਵੇਂ ਅੱਧੀ ਅੱਧੀ ਵੰਡੀ ਗਈ। ਲੋ ਜੀ ਆਖਰੀ ਸੌਂਗ ਜਿਹੜਾ 3 ਨੰਬਰ ਜੀ
1: ਜੀ
0: ਹਾਂ ਜੀ ਜੀ।

ਨੀਟੂ ਛੁਪਨਾ ਬਣ ਕੇ ਮਿਲ ਜਾਣੀ ਰਾਤਾਂ ਨੂੰ ਤੜਕੇ ਉੱਠ ਕੇ ਤੱਕੀਏ

0: ਉੱਗੇ ਰਹੇ ਕਾ ਬਣ ਕੇ ਮੇਰੇ ਦਿਲ ਤੋਂ ਉੱਠਦੀਆਂ ਹੂਕਾਂ ਮੈਨੂੰ ਪੁੱਟਦੀਆਂ ਕਿੱਥੇ ਗੁੰਮ ਜਾਂਦੇ ਨੇ
1: ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਕਿਆ ਬਾਤ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵਿਚਾਰਾਂ ਲਈ ਤੇ ਗੀਤ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਮੁਹੰਮਦ ਜੀ ਜੁੜੇ ਸਨ ਆਪਣੇ ਨਾਲ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੋਲ ਭੈਣ ਜੀ ਨੂੰ ਵੀ ਜੋੜਦੇ ਹਾਂ ਨਾਲ, ਤੇ ਇਸੇ ਤਰ੍ਹਾਂ ਹੀ ਗੁਰੀਮਾਨ ਬਾਈ ਜੀ ਦੀ ਵੀ ਕਾਲ ਆ ਰਹੀ ਸੀ, ਉਹਨਾਂ ਨੂੰ ਵੀ ਗੱਲ ਸੁਣਦੇ ਹਾਂ। ਤੇ ਸਤਿ ਸ਼੍ਰੀ ਅਕਾਲ ਜੀ ਗੁਰੀਮਾਨ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਬਾਈ ਜੀ।
2: ਸਤਿ ਸ਼੍ਰੀ ਅਕਾਲ ਭਾਰਜਵੀਰ ਜੀ,
1: ਸਤਿ ਸ਼੍ਰੀ ਅਕਾਲ,
2: ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ
1: ਜੀ। ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
2: ਵਧੀਆ ਸਰ, ਵਧੀਆ, ਤੁਸੀਂ ਸੁਣਾਓ ਜੀ?
1: ਬਹੁਤ ਵਧੀਆ ਜੀ, ਅੱਗੇ ਨਾਲੋਂ ਬੈਟਰ ਹੈ।
2: ਸਿਹਤ ਠੀਕ ਹੈ ਜੀ ਤੁਹਾਡੀ ਹੁਣ?
1: ਨਹੀਂ, ਹਾਂਜੀ, 2 ਕੁ ਦਿਨ ਹੋ ਗਏ ਸੀ, ਵੀਕ ਸੀਗਾ ਥੋੜਾ, ਤੇ ਫਲੂ ਵਗੈਰਾ ਚੱਲਦਾ, ਨਜ਼ਲਾ, ਜ਼ੁਕਾਮ, ਖਾਂਸੀ, ਪਰ ਅੱਜ ਥੋੜਾ ਠੀਕ ਸੀਗਾ, ਲੱਗਦਾ ਨਹੀਂ ਸੀ, ਮੈਂ ਕਿਹਾ ਚਲੋ ਇੰਨਾ ਟਾਈਮ ਕੱਢਾਂਗੇ, ਪਰ ਫਿਰ ਵੀ ਪੰਗਾ ਲੈ ਲਿਆ
2: ਮੈਂ। ਕਰਦਾ ਰਹਿ ਗਿਆ, ਮੈਂ ਕਿਹਾ ਯਾਰ ਕਰਾਂ ਨਾ ਕਰਾਂ ਵੀ ਸਿਹਤ ਠੀਕ ਨਹੀਂ।
1: ਨਹੀਂ, ਉਹ ਸਮਾਂ ਮੈਨੂੰ ਸੌਖਾ ਹੋ ਜਾਂਦਾ ਜੇ ਕਾਲ ਆ ਜਾਂਦੀ, ਨਹੀਂ ਤਾਂ ਮੈਨੂੰ ਬੋਲਣਾ ਜ਼ਿਆਦਾ ਪੈਂਦਾ ਸੀ। ਹਾਂਜੀ ਜੀ,
2: ਮੁਹੰਮਦ ਜੀ ਵਧੀਆ ਵਧੀਆ ਗੀਤ ਸੁਣਾ ਕੇ ਗਏ ਨੇ,
1: ਬਿਲਕੁਲ ਹੈ,
2: ਬਹੁਤ ਸੋਹਣੇ ਪੁਰਾਣੇ ਗੀਤ ਨੇ ਜਿਹੜੇ ਸੁਣ ਕੇ ਨਾ ਰੂਹ ਤਾਜ਼ੀ ਹੋ ਜਾਂਦੀ ਸੁਣ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਭਾਈ ਮੰਮਾ ਗੁਰਜੀਤ, ਤੂੰ ਤੇਰੇ ਉੱਪਰ ਕਬੱਡੀ ਦੇ ਉੱਪਰ ਗੱਲ ਕਰਨੀ ਸੀ ਵੀ।
1: ਹਾਂ ਹਾਂ,
2: ਦੇਖ ਲਓ ਤੁਸੀਂ ਵੀ ਕਿੱਡਾ ਬੜਾ ਥੰਭ ਬੁਰਜ ਖਲੀਫਾ, ਆਪਾਂ ਪੰਜਾਬ ਕਹਿੰਦੇ, ਪੰਜਾਬ ਦਾ ਬੁਰਜ ਖਲੀਫਾ ਢੇਰ ਹੋ ਗਿਆ ਜੀ ਕਸੂਰੀ ਦੋ ਇੰਚ ਦੀ ਸਕਰੀਨ ਵਾਲੇ।
1: ਜੀ ਜੀ ਬਿਲਕੁਲ ਬਾਈ, ਮੈਂ ਹੈਰਾਨ ਰਹਿ ਗਿਆ, ਔਜਲਾ ਸਾਹਿਬ ਨੇ ਨਾ ਫੋਟੋ ਭੇਜੀ ਸੀ, ਮੈਂ ਦੇਖੀ ਕਿੱਡਾ ਹੱਟਾ ਕੱਟਾ, ਤੇ ਆਖਰ ਦੇ ਵਿੱਚ ਉਹਦਾ ਹਾਲਾਤ ਦੇਖੋ ਕਿੱਦਾਂ ਸੁੱਕਿਆ ਪਿਆ ਬੰਦਾ।
2: ਹਾਂਜੀ ਹਾਂਜੀ, ਮੈਂ ਤੁਸੀਂ ਨੀ ਜੀ, ਤੁਸੀਂ ਇਕੱਲੇ ਨੀ, ਜਦੋਂ ਉਹਨਾਂ ਦੀ ਹਸਪੀਟਲ ਤੇ ਆਈ ਫੋਟੋ ਮੈਂ ਦੇਖੀ ਹੈ ਨਾ
1: ਜੀ,
2: ਸਹੀ ਪੁੱਛੋ ਤਾਂ ਨਾ ਇੱਕ ਮਨੁੱਖੀ ਤੌਰ ਤੇ ਅੰਦਰੋਂ ਰੋਣਾ ਨਿਕਲ ਗਿਆ
1: ਜੋੜ ਹੋ ਜਾਂਦਾ ਬੰਦਾ ਜੀ, ਇਹੀ ਆ ਬੰਦਾ,
2: ਮਤਲਬ ਜਿਹਨੂੰ ਬੁਰਜ ਖਲੀਫਾ ਕਹਿੰਦੇ, ਮੁੱਠੀ ਦੀ ਢੇਰ, ਮਤਲਬ ਮੁੱਠੀ ਹੱਡੀਆਂ ਦੀ ਬਣ ਕੇ ਰਹਿ ਗਿਆ ਜੀ।
1: ਬਿਲਕੁਲ ਹੈ ਜੀ, ਬਿਲਕੁਲ,
2: ਠੀਕ ਹੈ। ਉਹਨੂੰ ਵੈਸੇ ਅਸਲ ਚ ਇਹ ਪ੍ਰੋਬਲਮ ਤਾਂ ਉਹਨੂੰ ਥੋੜੀ ਕਿਡਨੀ ਕਰਕੇ ਨਾ ਪ੍ਰੋਬਲਮ ਆਈ ਹੈ, ਚਲੋ ਹੁਣ ਜਦੋਂ
1: ਬਾਈ ਜੀ ਕਿਡਨੀ ਕਰਕੇ ਵੀ ਪ੍ਰੋਬਲਮ ਤਾਂ ਆਉਂਦੀ ਹੈ ਕਿਉਂਕਿ ਵੱਧ ਪ੍ਰੋਟੀਨ ਖਾਈ ਜਾਂਦੇ ਆ ਜਾਂ ਕ੍ਰੀਏਟਿਨ ਜਿਹੜੀ ਆ ਲਈ ਜਾਂਦੇ ਆ ਨਾ ਜਿਮ ਵਾਲੇ ਜਿਹੜੇ ਨੇ, ਉਹ ਇਹਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੇ, ਕ੍ਰੀਏਟਿਨ ਵੀ ਲੈਣੀ ਆ, ਉਹ ਸਟੈਮੀਨਰ ਦੇ ਲਈ ਹੁੰਦੀ ਹੈ, ਤੇ ਉਹ ਖਾਸ ਕਰਕੇ ਉਹਦੇ ਤੁਹਾਨੂੰ ਪਾਣੀ ਬਹੁਤ ਪੀਣਾ ਪੈਂਦਾ, ਉਹ ਜੇ ਲਈ ਆ ਤੁਸੀਂ ਤਾਂ ਉਹਨੂੰ ਕੱਢਣਾ ਹੁੰਦਾ ਬਾਹਰ ਜੀ।
2: ਹਾਂਜੀ ਹਾਂਜੀ, ਜਿਹੜੇ ਟੀਕੇ ਲਾਉਂਦੇ ਨੇ ਨਾ, ਜਿਹੜੇ ਚਿੱਟੇ ਦਾ ਰੋਗ ਹੈ, ਇਹ ਵੀ ਤਾਂ ਨਾ ਜਦੋਂ ਆਪਾਂ ਟੀਕਾ ਲਾਉਣੇ ਆ, ਇਹ ਵੀ ਬੰਦੇ ਨੂੰ ਕਾਲਾ ਪੀਲੀਆ ਕਰ ਦਿੰਦਾ,
1: ਕਰ ਦਿੰਦਾ ਜੀ, ਕਰ ਦਿੰਦਾ, ਬਿਲਕੁਲ।
2: ਹਾਂ, ਜਿਹੜਾ ਕਾਲ, ਉਹ ਕਾਲ ਜਿਹੜੇ ਐਕਚੁਅਲੀ ਦੇ ਵਿੱਚ ਉਹਨਾਂ ਦੀ ਸਕਿਨ ਪੂਰੀ ਅੱਗੇ ਰੰਗ ਫੇਰ ਸੀ ਉਹਨਾਂ ਦਾ, ਨਾ ਹੁਣ ਤੁਸੀਂ ਰੰਗ ਦੇ ਤੇ, ਕਿੰਨਾ ਪੱਕਾ ਰੰਗ ਹੋਇਆ ਹੋਇਆ ਸੀ ਅੱਗੇ ਨਾਲ ਉਹਨਾਂ ਦਾ,
1: ਬਿਲਕੁਲ,
2: ਇਹ ਸਾਰੇ ਕਾਲੀ ਕਾਲੇ ਪੀਲੇ ਲੱਛਣ ਸੀਗੇ। ਵੈਸੇ ਤਾਂ ਦੇਖੋ ਜਿਉਂਦੇ ਜੀ ਤਾਂ ਮੈਂ ਨੀ ਕਹਿੰਦਾ ਵੀ ਉਹਨਾਂ ਨੇ ਟਰਾਈ ਨੀ ਕੀਤੀ ਹੋਣੀ, ਬੰਦਾ ਆਪਣੇ ਮਾੜੇ ਹਾਲਾਤ ਨਾਲ ਲੜਦਾ ਬਹੁਤ ਹੈ
1: ਜੀ ਜੀ,
2: ਕਿਤੇ ਨਾ ਕਿਤੇ ਜਾ ਕੇ ਇਨਸਾਨ ਹਾਰ ਜਾਂਦਾ, ਕਿਉਂਕਿ ਇਹ ਨਾ ਜਿਹੜੀ 2 ਇੰਚ ਦੀ ਸੂਈ ਹੈ, ਇਹਦਾ ਮਤਲਬ ਸਵਾਦ ਬਹੁਤ ਭੈੜਾ ਹੈ।
1: ਬਿਲਕੁਲ ਹੈ, ਬਿਲਕੁਲ ਹੈ ਬਾਈ ਜੀ,
2: ਬੰਦਾ ਚਾਹ ਕੇ ਵੀ ਨੀ ਛੱਡ ਸਕਦਾ ਹੈਗਾ। ਜਿਹੜੇ ਹੁਣ ਘਰੇ ਜਾ ਕੇ ਵੀਡੀਓ ਪਾ ਰਹੇ ਨੇ, ਉਹਦੇ ਘਰ ਨੂੰ ਸਪੋਰਟ ਕਰ ਰਹੇ ਨੇ ਜਾਂ ਬੱਚੀ ਦੀ ਪੜ੍ਹਾਈ ਨੂੰ, ਚਲੋ ਮੈਂ ਨੀ ਕਹਿੰਦਾ ਵੀ ਲੋਕ ਦਿਖਾਵਾ, ਬਹੁਤ ਵਧੀਆ ਆਪਣੇ ਆਪਣੇ ਪੱਧਰ ਜੋ ਵੀ ਉਪਰਾਲਾ ਕਰ ਰਹੇ ਆ, ਚੰਗੀ ਗੱਲ ਹੈ ਜੀ, ਕਰਨਾ ਚਾਹੀਦਾ ਸੀ। ਬਸ ਮੇਰੀ ਸ਼ਿਕਾਇਤ ਨੇ ਲੋਕਾਂ ਨੂੰ ਇੰਨੀ ਕਿ ਜਦੋਂ ਗੁਰਜੀਤ ਤੂੰ ਆਪ ਜਿਉਂਦੇ ਸੀ ਉਦੋਂ ਇੰਨੇ ਫੈਡਰੇਸ਼ਨ ਵਾਲੇ ਹੋ ਗਏ, ਇੰਨੇ ਖੇਡ ਜਗਤ ਦੇ ਲੋਕ ਜਿਹੜੇ ਬਾਹਰ ਵੈਲ ਸੈਟਲਡ ਨੇ, ਉਹਨਾਂ ਵਿੱਚੋਂ ਇੱਕ ਬੰਦਾ ਉੱਠ ਕੇ ਇਹਨਾਂ ਨੂੰ ਬਾਹਰ ਲਿਜਾ ਸਕਦਾ ਸੀ, ਰੀਹੈਬ ਸੈਂਟਰ ਚ ਕਰਵਾ ਸਕਦਾ ਸੀ, ਇਹਨਾਂ ਨੂੰ ਬਚਾ ਸਕਦਾ ਸੀ ਜਿੱਥੇ ਤੱਕ ਮੈਂ ਸੋਚਦਾ, ਪਰ ਕਿਸੇ ਨੇ ਇਹ ਉਪਰਾਲਾ ਕੀਤਾ ਨੀ। ਹੁਣ ਫੈਡਰੇਸ਼ਨ ਵਾਲੇ ਨੇ, ਜਦੋਂ ਬੰਦਾ ਆਪਣੇ ਪੀਕ ਤੇ ਹੁੰਦਾ ਉਦੋਂ ਤਾਂ ਇਹ ਮਤਲਬ ਉਹਦੇ ਉਹਦੇ ਮੂਹਰੇ ਜਾ ਲਿਟਦੇ ਨੇ।
1: ਨਾਲੇ ਬਾਈ ਜੀ, ਮੈਨੂੰ ਲੱਗਦਾ ਕਿ ਖਿਡਾਰੀਆਂ ਦਾ ਵੀ ਇੱਕ ਏਕਾ ਜ਼ਰੂਰ ਹੋਣਾ ਚਾਹੀਦਾ। ਚਲੋ ਫੈਡਰੇਸ਼ਨ ਜਾਂ ਪੈਸਾ ਲਾਉਣ ਵਾਲੇ ਜਿਹੜੇ ਨੇ ਨਾ, ਹੁਣ ਦੇਖੋ ਦੁਨੀਆ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੱਕ ਦੂਸਰੇ, ਜਿੱਦਾਂ ਕਹਿ ਲਓ ਕਿ ਮੈਂ ਜ਼ਿਕਰ ਕਰਾਂ ਤਾਂ ਸ਼ਤਰੰਜ ਜਿਹੜੀ ਖੇਡ ਖੇਡੀ ਜਾਂਦੀ ਹੈ ਨਾ ਅੱਜ, ਉਸ ਸਮੇਂ ਦੇ ਵਿੱਚ ਜਾਂ ਪੁਰਾਤਨ ਸਮੇਂ ਦੇ ਵਿੱਚ ਚਲੇ ਜਾਈਏ ਨਾ, ਉਹ ਖੇਡ ਅਸਲ ਦੇ ਵਿੱਚ ਖੇਡੀ ਜਾਂਦੀ ਸੀ। ਅੱਜ ਜਿੱਥੇ ਓਲੰਪਿਕਸ ਹੋ ਰਹੀਆਂ ਨੇ ਨਾ, ਉਸ ਜਗ੍ਹਾ ਦੇ ਉੱਤੇ ਮਤਲਬ ਕਿ ਜਾਨਵਰਾਂ ਦੇ ਨਾਲ ਬੰਦੇ ਨੂੰ ਲੜਾਇਆ ਜਾਂਦਾ ਸੀ, ਜਾਂ ਬੰਦਾ ਜਿਹੜਾ ਹਾਰ ਜਾਂਦਾ ਸੀ ਉਹ ਜਾਨਵਰਾਂ ਨੂੰ ਖਿਲਾ ਦਿੱਤਾ ਜਾਂਦਾ ਸੀ, ਇਹ ਅਸਲ ਖੇਡਾਂ ਹੁੰਦੀਆਂ ਸੀ ਮਤਲਬ
2: ਹਾਂਜੀ
1: ਕਿ ਉਸ ਸਮੇਂ ਦੀਆਂ। ਚਲੋ ਹੌਲੀ ਹੌਲੀ ਚੇਂਜ
2: ਹਾਂਜੀ
1: ਆਈ ਹੈ, ਚਲੋ ਪੈਸਾ ਵੀ ਜ਼ਰੂਰੀ ਹੈ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਤਾਂ ਜ਼ਰੂਰੀ ਹੈ, ਜਿਵੇਂ ਕਿ
2: ਹਾਂਜੀ
1: ਇੱਕ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਜਾਂ ਉਹ ਚੀਜ਼ਾਂ ਨੇ, ਇਸੇ ਤਰ੍ਹਾਂ ਖਿਡਾਰੀਆਂ ਨੂੰ ਵੀ ਇੱਕ ਆਪਣੀ ਯੂਨਿਟੀ ਬਣਾਉਣੀ ਚਾਹੀਦੀ ਹੈ। ਕੋਈ ਵੀ ਫੈਡਰੇਸ਼ਨ
2: ਬਣਾਉਣੀ ਚਾਹੀਦੀ
1: ਜੇ ਕਹਿੰਦੀ ਹੈ ਕਿ ਉਹ ਨਸ਼ਾ
2: ਬਿਲਕੁਲ
1: ਕਰਕੇ ਖੇਡੋ, ਉਹਨਾਂ ਨੂੰ ਖਿਲਾਫ ਕਰ ਜਾਓ, ਭਾਈ ਅਸੀਂ ਨਹੀਂ ਖੇਡਦੇ, ਨਾ ਅਸੀਂ ਟੂਰਨਾਮੈਂਟ ਹੋਣ ਦੇਣੇ ਆ ਤੇ ਨਾ ਅਸੀਂ ਖੇਡਣਾ ਨਾ ਖੇਡਣ ਦਾ।
2: ਹਾਂਜੀ ਹਾਂਜੀ ਆ ਸੰਦੀਪ ਨੰਗਲ ਅੰਬੀਆ ਏਸੀ ਮਤਲਬ ਏਸੀ ਫਾਈਟ ਦੇ ਅਗੇਂਸਟ ਦਾ ਮਰੇ ਆ ਜੀ,
1: ਮਰਿਆ
2: ਉਹ
1: ਬਿਲਕੁਲ
2: ਇਹੀ ਦਾ
1: ਨਕੋਦਰ।
2: ਰੌਲਾ ਪਾ ਰਹੇ
1: ਹਾਂਜੀ
2: ਸੀ ਕਿ
1: ਬਿਲਕੁਲ
2: ਡੋਪ ਪਤਾ ਡੋਪ ਟੈਸਟ ਕਰੋ, ਨਸ਼ੇ ਤੋਂ ਰਹਿਤ ਕਬੱਡੀ ਕਰੋ,
1: ਜੀ
2: ਜਿਹੜੇ ਫੈਡਰੇਸ਼ਨ ਵਾਲੇ ਗਲਤ ਚੱਲਦੇ ਸੀ ਉਹਨਾਂ ਅਗੇਂਸਟ ਤਾਂ ਲੜਾਈ ਲੜ ਰਿਹਾ ਸੀ,
1: ਬਿਲਕੁਲ ਬਿਲਕੁਲ ਦਰੁਸਤ ਹੈ ਜੀ
2: ਜੇ ਆਪਸੀ ਖਿਡਾਰੀਆਂ ਦਾ ਏਕਾ ਹੁੰਦਾ
1: ਜੀ
2: ਤਾਂ ਮੇ ਬੀ ਅੱਜ ਨੂੰ ਸੰਦੀਪ ਨੰਗਲ ਅੰਬੀਆ ਜਿਉਂਦਾ ਹੁੰਦਾ
1: ਜਿਉਂਦਾ
2: ਜੀ।
1: ਹੁੰਦਾ ਬਿਲਕੁਲ।
2: ਛੋਟੇ ਛੋਟੇ ਬੱਚੇ ਬਿੱਟੂ ਦਗਾਲ ਦੇ ਬੱਚੇ ਕਿੰਨੇ ਛੋਟੇ ਆ ਜੀ,
1: ਜੀ
2: ਇੰਨੀਆਂ ਮੌਤਾਂ ਤੋਂ ਬਾਅਦ ਵੀ ਜੇ ਖਿਡਾਰੀਆਂ ਚ ਏਕਾ ਨਹੀਂ ਨਾ ਹੋ ਰਿਹਾ ਫਿਰ ਮੈਂ ਕਬੱਡੀ ਜਗਤ ਲਈ ਖੇਡ ਲਈ ਦੁਖਾਂਤ
1: ਨਾਲੇ ਬਾਈ ਜੀ
2: ਲੈ
1: ਗੁਰੀ ਜੀ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ, ਚਾਹੇ ਉਹ ਬਾਲੀਵੁੱਡ ਦੀ ਲਾਈਫ ਹੈ ਤੇ ਚਾਹੇ ਖਿਡਾਰੀ ਕਿਸੇ ਵੀ ਫੀਲਡ ਦਾ ਖਿਡਾਰੀ ਹੈ, ਸਪੋਰਟਸਮੈਨਸ਼ਿਪ ਆ,
2: ਹਾਂਜੀ
1: ਉਹਦੀ ਇੱਕ ਉਮਰ ਹੁੰਦੀ ਹੈ 45 ਸਾਲ 40 ਸਾਲ, ਵੱਧ ਤੋਂ ਵੱਧ 55 ਸਾਲ ਤੱਕ ਖੇਡ ਲਊਗਾ, ਉਹਨੂੰ ਉਹ ਚੀਜ਼ ਯਾਦ ਰੱਖ ਕੇ ਚਾਹੀਦਾ ਵੀ ਮੇਰਾ ਇੱਕ ਸਮਾਂ ਆਉਣਾ, ਮੈਂ ਮੇਰੀ ਮਿਆਦ ਵੀ ਮੁੱਕਣੀ ਆ, ਮਤਲਬ ਕਿ ਉਸ ਤੋਂ
2: ਬਿਲਕੁਲ
1: ਬਾਅਦ ਮੈਂ
2: ਬਿਲਕੁਲ
1: ਸਰਵਾਈਵ ਕਿੱਦਾਂ ਕਰਨਾ। ਹੁਣ ਦੇਖੋ ਬਹੁਤ ਸਾਰੀਆਂ
2: ਦੇਖੋ
1: ਮਤਲਬ ਕਿ ਬਾਲੀਵੁੱਡ ਦੇ ਵਿੱਚ ਵੀ ਹੀਰੋਇਨਸ ਹੈਗੀਆਂ ਨੇ, ਉਹ ਮਤਲਬ ਕਿ ਆਪਣਾ
2: ਹਾਂਜੀ ਹਾਂਜੀ
1: ਆਪਣੇ ਆਪ ਨੂੰ ਰਖਾਰਨ ਦੇ ਲਈ ਜਾਂ ਜੂਹੀ ਚਾਵਲਾ ਕਹਿ ਲਓ ਜਾਂ ਬਹੁਤ ਸਾਰੀਆਂ ਮਤਲਬ ਕਿ ਸਰਜਰੀਆਂ ਕਰਾਉਂਦੀਆਂ ਨੇ ਜਾਂ ਕਰਾਉਂਦੇ ਨੇ, ਤਾਂ ਪਰ ਉਹ ਬਿਲਕੁਲ ਉਹ
2: ਕਰਾਉਂਦੇ ਨੇ
1: ਚੀਜ਼ਾਂ ਇੱਕ ਸਮਾਂ ਢਲਣਾ, ਜਵਾਨੀ ਹੁਸਨ ਸਾਰਾ ਕੁਝ ਢਲਣਾ ਹੈ, ਉਹ ਚੇਤੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਗੇਮ ਜਿਹੜੀ ਹੈ ਉਹਦਾ ਵੀ ਇੱਕ ਸਮੇਂ ਮੁੱਲ ਪੈਣਾ, ਤੇ ਉਹ ਤੁਹਾਡਾ ਪੀਕ ਤੇ ਹੁਣ ਰੋਨਾਲਡੋ ਹੈ, ਰਿਵਾਲਡੋ ਸੀਗਾ ਉਹ
2: ਹਾਂਜੀ
1: ਫੁੱਟਬਾਲ ਦੀ ਦੁਨੀਆ ਦੇ ਵਿੱਚ, ਉਹ
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਆ ਮੈਸੀ ਸੀਗਾ, ਦੇਖ ਲਓ ਆਖਰੀ ਮੈਚ ਖੇਡ ਕੇ ਗਿਆ ਆ, ਉਹਦਾ ਵੀ ਦੇਣਾ ਆ ਜੀ, ਆਖਰ ਸਮਾਪਤੀ ਕਰਨੀ
2: ਦੇਖੋ
1: ਪੈਣੀ ਕਿਸੇ ਦਿਨ, ਗਰਾਊਂਡ ਛੱਡਣੀ ਪੈਣੀ ਹੈ।
2: ਬਿਲਕੁਲ ਬਿਲਕੁਲ ਐਕਚੁਅਲੀ ਪਤਾ ਕੀ ਹੈ ਦੇਖੋ ਜਿਹੜੇ ਕਬੱਡੀ ਦੀ ਖੇਡ ਹੈ ਨਾ ਇਹ ਖੇਡ ਹੈਗੀ ਜ਼ੋਰ ਦੀ,
1: ਜ਼ੋਰ ਦੀ
2: ਇਹਦੇ ਵਿੱਚ ਮਤਲਬ ਜੇ ਆਪਾਂ ਮੰਨ ਲਓ ਕੋਈ ਜਾਫੀ ਲੈਣ ਚਾਹੇ ਆਪਾਂ ਰੇਡਰ ਆ ਆਪਾਂ ਆਪਣੀ ਮਤਲਬ ਨਾ ਤਾਕਤ ਵਧਾਉਣ ਲਈ ਆਪਾਂ ਨੂੰ ਜਿੰਨੀ ਗਰਾਊਂਡ ਲੈਵਲ ਦੇ ਉੱਪਰ ਆਪਣੀ ਮਿਹਨਤ ਕਰੀਏ ਨਾ ਉਨੀ ਥੋੜੀ ਹੈ
1: ਥੋੜੀ ਹੈ ਬਿਲਕੁਲ ਹੈ ਜੀ।
2: ਹੋਰ ਜਿਹੜੇ ਫੈਡਰੇਸ਼ਨ ਵਾਲੇ ਨੇ ਨੰਬਰ 1 ਬਣਾਉਣ ਲਈ ਉਹਨੂੰ ਇੰਨਾ ਕੁ ਪੈਸੇ ਦਾ ਲਾਲਚ
1: ਮੁੱਲ ਲਾਉਂਦੇ
2: ਜਾਂ
1: ਨੇ
2: ਟਰੈਕਟਰਾਂ ਦਾ
1: ਬਿਲਕੁਲ
2: ਬੁਲਟਾਂ ਦਾ ਜ਼ਮੀਨਾਂ ਦਾ ਪਸ਼ੂਆਂ ਦਾ ਲਾਲਚ ਦੇ ਰਹੇ ਹੈ, ਉਹ
1: ਜੀ
2: ਜਿਹੜੀ ਨੰਬਰ 1 ਬਣਨ ਦੀ ਦੌੜ ਹੈ ਨਾ ਉਸ ਦੌੜ ਦੇ ਵਿੱਚ ਖਿਡਾਰੀ ਇਕੱਲਾ ਹੋ ਚੁੱਕਿਆ ਹੈ,
1: ਬਿਲਕੁਲ ਹੈ ਜੀ।
2: ਉਹਦੇ ਵਿੱਚ ਉਹ ਨੰਬਰ 1 ਰਹਿਣ ਲਈ ਉਹਨੂੰ ਜੋ ਉਹਦੇ ਦਿਮਾਗ ਚੋਂ ਜੋ ਕੋਈ ਵੀ ਬੰਦਾ ਉਹਨੂੰ ਗਾਈਡ ਕਰਦਾ ਹੈ
1: ਜੀ,
2: ਤੂੰ ਫਲਾਣੀ ਮੈਡੀਸਨ ਲੈ ਆਪਣਾ ਸਟੀਰੋਇਡ ਲੈ ਆਪਣਾ ਨਸ਼ਾ ਕਰਕੇ ਦੇਖ,
1: ਜੀ
2: ਉਹ ਉਹ ਚੀਜ਼ ਕਰ ਰਿਹਾ ਹੈ ਜੀ।
1: ਬਿਲਕੁਲ ਹੈ ਜੀ,
2: ਜਦ ਕਿ ਖੇਡ ਦੇ ਵਿੱਚ ਇਹ ਖੇਡ ਹੈਗੀ ਹੈ ਤਾਕਤ ਦੀ,
1: ਤਾਕਤ ਦੀ,
2: ਸਮਝਦਾਰੀ ਦੀ, ਦਿਮਾਗ ਦੀ ਗੇਮ ਹੈ। ਰੇਡਰ ਦਾ ਕੰਮ ਹੈ ਰੇਡ ਪਾ ਕੇ ਜਾਫੀਆਂ ਨੂੰ ਫੇਲ ਕਰਕੇ, ਜਾਫੀ ਦਾ ਕੰਮ ਹੈ ਰੇਡਰ ਨੂੰ ਫੜਨਾ ਜੀ।
1: ਬਿਲਕੁਲ ਹੈ ਜੀ,
2: ਇਹ ਇਹ ਖੇਡ ਜਦੋਂ ਕਿ ਫੈਡਰੇਸ਼ਨ ਵਾਲੇ ਬਾਹਰ ਜਾਂਦੇ ਹੈ ਤੇ ਆਪਣੇ ਪਲੇਅਰਾਂ ਨੂੰ ਖੁਦ ਪੁੱਛਦੇ, ਮੈਂ ਸੁਣਦਾ ਪਿਆ ਸੀ ਕਿਸੇ ਦੀ
1: ਜੀ
2: ਇੰਟਰਵਿਊ ਆਈ ਥਿੰਕ 2010 ਦੀ ਪਤਾ ਨੀ 11 ਦੀ, ਉਦੋਂ ਜਦੋਂ ਬਾਹਰ ਨਾ ਮਤਲਬ ਜਦੋਂ ਪਲੇਅਰ ਖੇਡਦੇ ਸੀ ਨਾ ਤਾਂ ਫੈਡਰੇਸ਼ਨ ਵਾਲੇ ਆਪ ਪਲੇਅਰ ਨੂੰ ਪੁੱਛਦੇ ਰਹੇ ਹੈ ਕਿ ਤੁਸੀਂ ਕਿਹੜੀ ਚੀਜ਼ ਲਓਗੇ ਜੀ, ਕੋਈ ਸਪੀਡ ਦੀ ਗੱਲ ਕਰਦਾ ਕੋਈ ਕਿਹਦੀ ਗੱਲ ਕਰਦਾ ਹੈ,
1: ਜੀ
2: ਇਹ ਫੈਡਰੇਸ਼ਨ ਵਾਲੇ ਪ੍ਰੋਵਾਈਡ ਕਰਕੇ ਦੇ
1: ਹਾਂ
2: ਰਹੇ
1: ਬਿਲਕੁਲ
2: ਖਿਡਾਰੀਆਂ,
1: ਬਿਲਕੁਲ ਹੈ ਜੀ ਬਿਲਕੁਲ
2: ਇਸ ਹਿਸਾਬ ਨਾਲ ਤਾਂ ਖਿਡਾਰੀਆਂ ਦੀ ਮੌਤ ਦੇ ਜ਼ਿੰਮੇਦਾਰ ਤਾਂ ਕੱਲ ਫੈਡਰੇਸ਼ਨ ਵਾਲੇ, ਕੱਲਾ ਨਸ਼ਾ ਦਿਓ ਫੈਡਰੇਸ਼ਨ ਵਾਲੇ ਵੀ ਜ਼ਿੰਮੇਦਾਰ ਨੇ ਜੀ।
1: ਜੀ ਬਾਈ ਜੀ ਸੱਟਾਂ ਵੀ ਤਾਂ ਇਹਨਾਂ ਦੇ,
2: ਬਿਲਕੁਲ
1: ਦੇਖੋ ਪਹਿਲਾਂ ਵੀ ਤਾਂ ਕਬੱਡੀ ਹੁੰਦੀ ਸੀ, ਕਿੱਦਾਂ ਚਪੇੜਾਂ ਵਾਲੀ ਫ੍ਰੀ ਸਟਾਈਲ ਵੀ ਦੇਖਦੇ ਰਹੇ ਹਾਂ, ਕੋਈ ਇਦਾਂ ਸੱਟ ਆ ਪੱਟੀਆਂ ਦੇਖੋ ਕਿੱਦਾਂ ਬੰਨੀਆਂ, ਐਂਗਲਟ ਕਿੱਦਾਂ ਪਾਏ ਹੋਏ, ਕਿਤੇ ਹੁੰਦਾ ਸੀ ਟਾਵਾ ਟਾਵਾ ਕੋਈ ਪਲੇਅਰ ਮਤਲਬ ਕਿ ਐਂਗਲਟ ਪਾਇਆ ਹੋਇਆ ਜੀ,
2: ਹਰਜੀਤ ਬਾਜਾ ਖਾਨਾ ਦੇਖ ਲਓ, ਪਿੱਡੂ ਦੇਖ ਲਓ,
1: ਜੀ
2: ਕੌਂਕੇ ਵਾਲਾ ਦੇਖ ਲਓ ਜੀ, ਪੁਰਾਣੇ ਖਿਡਾਰੀ।
1: ਜੀ
2: ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਆਫਟਰ ਗੇਮ ਪਿਆਰ ਬਹੁਤ ਸੀ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਇੱਕ ਦੂਜੇ ਨਾਲ ਬੈਠ ਕੇ ਹੱਸ ਛੱਟੇ ਕਰਦੇ ਹੁੰਦੇ ਸੀ, ਔਰ
1: ਜੀ
2: ਮੈਂ ਜਿੱਥੇ ਤੱਕ ਇਹਨਾਂ ਦੀ ਗੇਮ ਦੇਖਦਾ ਨਾ ਇਹ ਡਿਊਰਿੰਗ ਗੇਮ ਵੀ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਹੁੰਦੇ ਸੀ,
1: ਜੀ
2: ਤੇ ਅੱਜ ਦੀ ਜਦੋਂ ਅੱਜ ਵਿੱਚ ਕੋਈ ਖਿਡਾਰੀ ਹੁੰਦਾ ਤਾਂ ਜੋ ਮਤਲਬ ਜਾਂ ਤਾਂ ਆਪਣੀ ਸਾਥੀ ਕਹਿ ਲਓ ਜਾਂ ਦੂਜੀ ਟੀਮ ਦਾ ਕਹਿ ਲਓ, ਜੈਲਸੀ ਫਿਲਟਰ ਵੀ ਬਹੁਤ ਹੈ ਜੀ
1: ਉਹ ਬਾਈ ਜੀ, ਉਹ ਕਿਉਂਕਿ ਆਪਣੇ ਆਪ ਨੂੰ ਉਹਦੇ ਵਿੱਚ ਬਣਾਈ ਰੱਖਣਾ ਨਾ, ਹੁਣ ਜੇ ਅਗਲਾ ਮੋਹਰੇ ਉਹ ਤਕੜਾ ਹੋ ਗਿਆ ਤਾਂ ਉਹਦੀ ਕੁਰਸੀ ਢਹਿੰਦੀ ਨਜ਼ਰ ਆਉਂਦੀ ਹੈ ਨਾ, ਫਿਰ ਉਹ ਸਿਆਸਤ ਵਾਲਾ ਕੰਮ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ।
2: ਪਰ ਇਹ ਖਿਡਾਰੀ ਨੂੰ ਇਹ ਚੀਜ਼ ਤਾਂ ਆਪਣੇ ਦਿਮਾਗ ਦੇ ਵਿੱਚ ਰਹਿਣਾ ਹੈ ਨਾ ਵੀ ਜਦੋਂ ਅੱਜ ਅਸੀਂ ਮੰਨ ਲਓ 20 ਸਾਲ ਦੇ ਕਬੱਡੀ ਖੇਡ ਰਹੇ ਹਾਂ,
1: ਜੀ
2: ਕੱਲ ਨੂੰ 25 ਸਾਲ ਦੇ ਆਪਾਂ ਹੋ ਗਏ,
1: ਬਿਲਕੁਲ
2: 25 ਸਾਲ ਦੇ ਵਿੱਚ ਹੁਣ 20 ਸਾਲ 20 ਸਾਲ ਦਾ ਜ਼ੋਰ ਥੋੜੀ ਰਹੂਗਾ ਜੀ,
1: ਨਹੀਂ ਨਹੀਂ ਨਹੀਂ ਕਦੇ ਵੀ ਨਹੀਂ ਰਹਿਣਾ, ਬਿਲਕੁਲ ਹੈ ਜੀ।
2: हाँ नहीं रहेगा ना, ये कुदरत का नियम है। संसार
1: बिल्कुल
2: के लिए, संसार के भी सब तो बड़ा नियम परिवर्तन है। ये
1: बिल्कुल
2: समय
1: है
2: समय से मनुख विच परिवर्तन आ जाता है जी।
1: जी, बिल्कुल सहमत है जी।
2: जब तक आप इस परिवर्तन को, कोई भी खिलाड़ी है, कोई भी फेडरेशन है, कोई भी मतलब प्लेयर इस चीज एक्सेप्ट ही नहीं करूंगा,
1: जी
2: तब तक उदी अपनी बेवकूफी है। अच्छा
1: बेवकूफी
2: खुशी
1: है
2: दुकाला खेल रहे हैं जी, उदी
1: बिल्कुल
2: उम्र भी 40+ है, पर जे वो अज भी प्लेयर फड़ रहे हैं ना, ता कोई नशे का नहीं, कोई किसी स्टीरोड का नहीं, उदी मेहनत असि रोज देखते
1: जी,
2: हैं वीडियो, मतलब वीडियो छोटी छोटी वीडियो पाता, उदी मेहनत बहुत है बंदे की,
1: बिल्कुल है जी।
2: मेहनत ही सब कुछ है एक्चुअली। मेहनत तुसी खेड तक ना रहो, अपनी हुण जीवन जांच है। आपां हुण जिन्ना आपां ग्राउंड लेवल ते अपनी ग्राउंड ते भज्जन उठांगे या जिम करांगे,
1: जी
2: ओहदा फायदा साडे शरीर नूं ही है ना जी।
1: बिल्कुल है जी, बिल्कुल है जी।
2: यही चीज है जी, जब तक खिलाड़ी इस चीज उपर विश्वास नहीं करता भी मैं दूजे नूं फड़न लई या बेस्ट रहन लई अपनी मेहनत 10 गुणा कर
1: मेहनत
2: देनी है। जिते
1: बिल्कुल
2: मैं
1: है जी,
2: 2 घंटे लाउणा ते मैं 4 लाउणे है,
1: और चंगी
2: उदों
1: खुराक
2: जा
1: खा
2: के
1: लो,
2: किसे
1: होर
2: दे।
1: सारा बहुत सारियां चीजां ने, जरूरी थोड़ी नशा करके जां टीके ला के जां
2: बिल्कुल
1: होर चीजां
2: बिल्कुल,
1: ला के करना, बथेरा कुछ है जी।
2: ये अपनी ना मेंटेलिटी इन्हों चेंज करनी पेगी, सोच ने सोच
1: जी
2: का दायरा बदलना पेगा।
1: बिल्कुल
2: हरेक
1: है जी,
2: चीज का हल नशा नहीं हैगा जी।
1: बिल्कुल सहमत है जी।
2: बाकी हाँ, जे कोई थोनू कोई चीज कोई प्रोवाइड करता है, ये तो इंसान का अपना चयन है ना जी, कि
1: जी
2: मैं उन्हों करना कि नहीं करना।
1: नहीं करना, उत्ते भी डिपेंड
2: कितने ना
1: पे।
2: कितने मनुख आप भी जिम्मेवार अपनी गलतियां
1: बिल्कुल
2: लिए।
1: है जी, बिल्कुल। गुरु जी अपने नाल औजला साहब जुड़े हैं, वो ज्यादा कबड्डी दे भी आप भी खेलते रहे ने, करीब भी रहे ने, बहुत सारे टूर्नामेंट अमेरिका जां होर कनेडा दे विच हुंदे है, उन्हां नूं आप
2: हाँ जी
1: तजर्बा
2: हाँ
1: है
2: जी,
1: इन्हां चीजां दा, जरूर उन्हां तो भी नाल गल तुरी है, तां उन्हां दी भी गल सुणदे आ
2: और
1: नाल।
2: श्योर श्योर श्योर जी, बाय नॉट
1: हां
2: बाय
1: जी
2: नॉट।
1: औजला साहब स्वागत है जी, भाई जी।
3: हाँ जी गुरु मान जी, सत श्री अकाल छोटे वीर जी, की हाल चाल है?
2: सत श्री अकाल वीर जी, सत श्री अकाल जी।
3: देखो भाई बहुत वधिया गल कर रहे हो तुसीं, देखो एक जिथों कबड्डी का ट्रेंड आपां नूं इत्थों ही देख लेना चाहीदा है, जदों पुराने समय हुंदे सीगे जिहड़ियां भी टीमां हुंदियां सी उह बाउंडरी लाइन ते बैठियां हुंदियां सी, दूजे दे मैच देखदियां हुंदियां सीगियां,
1: बिल्कुल है
3: हाक मारदे सी,
2: बिल्कुल
3: नैक्सट
2: जी
3: टीम नूं
2: बिल्कुल
3: जदे अंदर आ जांदे सी, ते हुणे जा के मोटरां ते तैयार हुंदे ने,
1: जी
2: हाँ जी
3: ते
2: हाँ जी
3: उत्थे
2: हाँ जी हाँ
3: उत्थे सुइयां हुंदियां आयोडेक्स ला। मैं इत्थे टूर्नामेंट देखण चले गया पिछले साल, मैं श्रेया मैं कहां सुल्तान, उहनूं दो बंदे मारन लगे
2: अच्छा
3: होए
1: जी,
3: आह समान, मैं पै गया उहनूं, मैं कहा भाई असीं 2-2.5 घंटे ही ड्राइव करके थोड़े मैच देखण आए हैं
1: जी
3: ते तुसीं
2: बिल्कुल
3: आ ला
2: बिल्कुल
3: के
2: जी।
3: खेलण लगे हो यार, उह कहिंदा जी लाउणा पैंदा, मैं कहा यार फिर हुण फिर गाहां जाफी भी कुछ करूगा उहनूं फड़न लई जी,
1: बिल्कुल करूगा
2: बिल्कुल बिल्कुल
3: जदों बंदे
2: बिल्कुल
3: दे हाथे नहीं सरीर ते खड़ना, इन्नी तिलकण हुई हुंदी है
1: जी,
3: कि फिर जाफी इन्हें भी कोई करना ही है ना,
1: बिल्कुल है जी।
2: ਔਜਲਾ ਸਾਹਿਬ ਤੁਸੀਂ ਬਹੁਤਾ ਦੂਰ ਨਹੀਂ ਜਾਣਾ, ਤੁਸੀਂ ਆ ਗੋਪੀ ਫਰੰਦੀਪੁਰੀ ਨੂੰ ਦੇਖੋ, ਇਹਦਾ ਜਿਹੜਾ ਚੇਲਾ ਗਿਆ ਏਕਮ ਨੂੰ ਦੇਖੋ, ਜਾਂ ਸੰਦੀਪ ਲੱਲੀਆ ਨੂੰ ਦੇਖੋ।
1: ਲੱਲੀਆਂ ਬਹੁਤ
2: ਸੰਦੀਪ
1: ਮਸ਼ਹੂਰ।
2: ਲੱਲੀ ਤੇ ਗੋਪੀ ਦੀ ਮੈਂ ਇੱਕ ਗੱਲ ਨੋਟ ਕਰਦਾ ਪਿਆ ਸੀ,
1: ਜੀ
2: ਉਦੋਂ ਗੋਪੀ ਹਲੇ ਨਵਾਂ ਨਵਾਂ ਆਇਆ ਸੀ ਨਾ, ਸੰਦੀਪ ਲੱਲੀਆ ਥੋੜੇ ਪਾਣੇ ਸੀ, ਉਹ
1: ਜੀ
2: ਕਹਿੰਦੇ ਜਦੋਂ ਮੈਂ ਸੰਦੀਪ ਲੱਲੀਆ ਦੇ ਨਾ ਵਿੱਚ ਜਾ ਕੇ ਉਹਨੂੰ ਫੜਨ ਦੀ ਆ, ਕਹਿੰਦੇ ਵਿੱਚ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਨੂੰ ਐਂ ਲੱਗਿਆ ਕਿ ਜਿਵੇਂ ਮੈਂ ਚੱਟਾਨ ਨਾਲ ਟਕਰਾ ਗਿਆ। ਤੂੰ ਸੋਚੋ ਉਸ ਬੰਦੇ ਦੀ ਮਿਹਨਤ ਕਿੰਨੀ ਹੋਊਗੀ।
1: ਮਿਹਨਤ ਕਿੰਨੀ ਹੈ।
3: ਬਿਲਕੁਲ
1: ਬਿਲਕੁਲ
3: ਜੀ ਬਿਲਕੁਲ, ਇਹ ਰਹੀ ਹੈ ਜੀ, ਤੁਸੀਂ ਆ ਸਰਜੀਤ ਬਾਜਾ ਖਾਨਾ ਮੈਂ ਖੇਡਦਾ ਦੇਖਿਆ ਤੇ ਉਹ ਮੈਂ ਹੱਸਣ ਲੱਗ ਗਿਆ, ਮੈਂ ਬਾਈ ਬਾਂਹ ਕੱਢੀ ਬਾਹਰ, ਉਹਨੇ ਬਾਂਹ ਕੱਢੀ, ਮੈਂ ਨਾ ਉਹਦੇ ਡਾਈ ਮਾਰਨ ਲੱਗਿਆ, ਮੇਰਾ ਮੇਰਾ ਜਾਨੀ ਹੱਥ ਦੁਖਣ ਲੱਗ ਗਿਆ, ਮਤਲਬ
1: ਜੀ
3: ਇਹੋ ਜਿਹੇ ਸਰੀਰ ਹੁੰਦੇ ਸੀਗੇ,
1: ਬਿਲਕੁਲ
3: ਹੁਣ ਇਹ ਮਤਲਬ
2: ਬਿਲਕੁਲ
3: ਇਹ
2: ਬਿਲਕੁਲ
3: ਜਿਹੜੀ
2: ਯਾਰ,
3: ਆ ਜਿਹੜਾ ਨਾਮਾ ਨੇ ਸਾਡਾ ਏਡਾ, ਮੈਂ ਤਾਂ ਕਿਹਾ ਜਿਹੜਾ ਬੈਸਟ ਰੇਡਰ ਜਾਪੀ ਇਹਨੇ ਇਹਨੇ ਅਸਲੀ ਪੱਠਾ ਬਿਠਾ ਲਿਆ ਜੀ, ਮਿਹਨਤ
1: ਬਿਲਕੁਲ ਹੈ ਜੀ,
2: ਬਿਠਾਇਆ
1: ਬਿਲਕੁਲ।
2: ਬਿਠਾਇਆ ਬਿਠਾਇਆ,
3: ਵੈਸੇ
2: ਲੰਬੇ ਬੰਦੇ ਦੀ ਦੌੜ ਮੈਂ ਪਲੇਅਰ ਖਾ ਲਏ ਜੀ, ਪਲੇਅਰ ਖਾ ਲਏ
1: ਜੀ,
3: ਫਾਸਟ ਫਾਸਟ ਸੈਕਿੰਡ ਦੇ ਨਾਮ ਲਾ ਦਿਓ, ਜਿੰਨਾ ਖੁੱਲ ਕੇ ਲਾਉਣਾ ਲਾ ਦਿਓ, ਜਿਹੜਾ ਆਪ ਬੈਸਟ ਰੇਡਰ ਜਾਪੀ ਵਾਲਾ ਕੰਮ ਆ ਇਹਨੇ ਇਹਨੇ ਜ਼ੋਰ ਲਵਾਉਣ ਲਾਤਾ ਜੀ, ਹੁਣ ਮੈਂ ਆ ਤੁਸੀਂ ਆ, ਮੈਂ ਕਹੂੰਗਾ
1: ਉਹ
3: ਮੈਂ
1: ਟੀਮਾਂ
3: ਹੁਣ
1: ਚ ਕੰਪੀਟੀਸ਼ਨ ਪਾਤਾ ਨਾ ਆਪਸ ਦੇ ਵਿੱਚ ਹੀ ਲੜਾਤੇ ਉਹ ਚੀਜ਼ ਨੇ, ਬਿਲਕੁਲ
2: ਔਜਲਾ
3: ਤੋ
2: ਜੀ,
3: ਇੱਕ
2: ਜਿਹੜੀ ਮੈਂ ਗੱਲ ਫੀਲ ਕਰਦਾ ਨਾ ਜੀ, ਜਿਹੜੀ ਮੈਂ ਪਰਸਨਲੀ ਗੱਲ ਫੀਲ ਕਰਦਾ,
1: ਜੀ
2: ਕਬੱਡੀ ਖੇਡ ਦੇ ਵਿੱਚ ਨਾ ਪਲੇਅਰ ਨੂੰ ਮਹੱਤਤਾ ਦੇਣੀ ਬੰਦ ਕਰ ਦੋ, ਟੀਮ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦੋ
3: ਬਿਲਕੁਲ
1: ਜੀ,
3: ਆਹੀ
1: ਬਿਲਕੁਲ
3: ਉਹੀ ਹੋ ਗਿਆ ਨਹੀਂ, ਉਹੀ ਉੱਥੇ ਗੱਲ ਆ ਗਈ ਨਾ ਘੁੰਮ ਕੇ, ਜਿਹੜੀ ਮੈਂ ਕਹੀ ਹੈ ਵੀ ਇਸੇ ਚੀਜ਼ਾਂ ਨੇ
2: ਹਾਂਜੀ
3: ਸਾਨੂੰ
2: ਹਾਂਜੀ
3: ਖਰਾਬ ਕਰਤਾ
1: ਜੀ,
3: ਬਾਈ ਜੀ ਤੁਸੀਂ ਯਕੀਨ ਕਰਿਓ ਆ ਜੀ, ਟਿਫਨ ਦਾ ਕੀ ਇੱਕ ਪਲਾਸਟਿਕ ਦਾ ਡੱਬਾ ਉੱਪਰ ਢੱਕਣ ਲਾਇਆ ਹੁੰਦਾ ਹੈ, ਆ 15 ਅਗਸਤ ਈਸੜੂ ਤੋਂ ਪੰਜਾਬ ਦੇ ਟੂਰਨਾਮੈਂਟ ਸ਼ੁਰੂ ਹੁੰਦੇ ਹੁੰਦੇ ਸੀਗੇ ਬਾਈ,
1: ਜੀ
2: ਹਾਂਜੀ
3: ਪਹਿਲਾ
2: ਹਾਂਜੀ ਹਾਂਜੀ
3: ਟੂਰਨਾਮੈਂਟ ਪੰਜਾਬ 'ਚ ਇੱਥੇ ਹੁੰਦਾ ਹੁੰਦਾ ਸੀ, ਜਿਹੜਾ ਸ਼ਹੀਦੀ ਪੁਰਬ ਮਨਾਉਂਦੇ ਸਾਡੇ 4-6 ਕਿਲੋਮੀਟਰ ਤੇ,
1: ਹਾਂਜੀ
3: ਅਸੀਂ 2 ਕੁ ਮਹੀਨੇ ਪਹਿਲਾਂ ਮਤਲਬ ਖੇਲਣ ਲੱਗ ਜਾਣਾ ਹੈ ਨਾ,
1: ਜੀ
3: ਤੇ ਉਹ ਇੰਨੀਆਂ ਰਗੜਾ ਰੁਗੜਾ ਲੱਗੀਆਂ, ਇੱਕ ਗਰਮੀ ਬਹੁਤ ਸੀ, ਅਸੀਂ ਫਸਟ ਆਏ ਮੇਰੇ ਅਜੇ ਵੀ ਯਾਦ ਹੈ
1: ਜੀ,
3: 52 ਕਿਲੋ
2: ਹਾਂਜੀ,
3: ਤੇ ਫਸਟ ਆਏ ਤੇ ਇਨਾਮ ਬੈਠੇ ਡੀਕੀ ਦੇ, ਨਾ ਉਹ ਮੁੱਖ ਮੰਤਰੀ ਆਉਂਦਾ ਹੁੰਦਾ ਸੀ ਉਦੋਂ ਤਾਂ, ਹੁਣ ਤਾਂ ਚੱਲ ਨਹੀਂ ਹੋਇਆ, ਇਨਾਮ ਵੰਡਦਿਆਂ ਨੂੰ ਹਨੇਰਾ ਹੋ ਗਿਆ ਜੀ, ਹਨੇਰਾ ਹੋਇਆ ਤਾਂ ਬੱਸ ਨਿਕਲ ਗਈ
1: ਜੀ,
3: ਤੇ ਕਹਿੰਦੇ ਚਲੋ ਤੁਰ ਕੇ ਹੀ ਚੱਲਦੇ ਹਾਂ 5-6 ਕਿਲੋਮੀਟਰ, ਉਦੋਂ ਕਿਹੜਾ ਗੋਲਦੇ ਹੁੰਦੇ ਸੀ,
1: ਜੀ
3: ਉਹ ਜਾਣੀ ਇੱਕ ਮੁੰਡਾ ਕਹਿੰਦਾ ਕਹਿੰਦਾ ਯਾਰ 2 ਮਹੀਨੇ ਹੋ ਗਏ ਰਗੜਾਂ ਇੰਨੀਆਂ ਲਵਾਈਆਂ ਹੋਈਆਂ, ਸਟੋਪਰ ਸੀ, ਮੈਂ ਵੀ ਸਟੋਪ ਕਰਦਾ ਹੁੰਦਾ ਸੀ।
1: ਜੀ
3: ਉਹ ਕਹਿੰਦਾ ਯਾਰ ਬੀਬੀ ਨਾ ਉਹ ਵੀ ਦੇਣੋ ਹਟ ਗਈ ਰੋਜ਼, ਕਹਿੰਦੀ ਮੇਰੇ ਤੇ ਧੋ ਹੁੰਦੀ ਤੇਰੀ ਆ ਖੇਸੀ ਜਿਹੜੀ ਤੇਰੇ ਦਾਲੇ ਦਿੰਦੀ ਹੈ ਇਹ ਤਾਂ ਲਾਲ ਹੁੰਦੀ
1: ਜੀ
3: ਰਹਿੰਦੀ ਹੈ। ਕਹਿੰਦਾ ਮਿਲਿਆ ਕੀ ਆ? ਆਹਾ ਉਹ ਪਲਾਸਟਿਕ ਦਾ ਜਿਹੜੇ, ਉਹ ਕਹਿੰਦਾ ਵੀ ਮੈਂ ਤਾਂ ਘਰੇ ਨੀ ਲੈ ਕੇ ਜਾਣਾ।
1: ਜੀ
3: ਕਹਿੰਦਾ ਖੇਡੋ ਇਹਦੇ ਨਾਲ ਫੁੱਟਬਾਲ, ਉਹ ਸੜਕ ਖਾਲੀ ਹੁੰਦੀ, ਉਦੋਂ ਕਹਿੰਦਾ ਟ੍ਰੈਫਿਕ ਹੁੰਦੀ ਸੀ 85-87 ਦੀ ਗੱਲ ਹੋਣੀ ਹੈ ਤੇ ਵਟਐਵਰ।
1: ਜੀ
3: ਤੇ ਮਤਲਬ ਅਸੀਂ ਉਹ ਖੇਡਦੇ ਖੇਡਦੇ ਘਰੇ ਲੈ ਕੇ ਨੀ ਆਇਆ ਕੋਈ ਸ਼ੀਲਡ, ਬਚੀ ਸ਼ੀਲਡ ਅਸੀਂ ਦੂਜੇ ਦਿਨ ਜਾ ਕੇ ਗੁਰਦੁਆਰੇ ਚਾੜਤੀ ਜਾਣੀ ਉਦੋਂ। ਪਰ ਦੇਖੋ ਕਹਿਣ ਦਾ ਚਲੋ ਜਿੱਤਿਆ ਨਾਮ ਸੀ,
1: ਜੀ
3: ਪਰ ਗੱਲ ਇਹ ਸੀ ਜਜ਼ਬਾ ਸੀ
1: ਬਿਲਕੁਲ,
3: ਤਾਂ ਖੇਡਦੇ ਸੀ ਨਾਮ ਲਈ ਘੱਟ ਖੇਡਦੇ। ਉਦੋਂ ਬਣਾਉਣਾ ਜਦੋਂ ਮੈਂ ਇੱਧਰ ਨੂੰ ਆਇਆ ਨਾ ਉਦੋਂ ਆਹ ਸਟੀਲ ਦੇ ਭਾਂਡੇ ਆਉਣ ਲੱਗ ਗਏ,
1: ਜੀ
2: ਹਾਂਜੀ
3: ਉਦੋਂ ਸਟੀਲ ਦੇ ਭਾਂਡੇ ਸ਼ੁਰੂ ਹੋ ਗਏ ਸੀ 90 ਦੇ ਵਿੱਚ। ਮੇਰੇ ਯਾਦ ਆ ਜਦੋਂ ਮੈਂ ਮਾਰੀ ਮਾਤਾ ਕਹਿੰਦੀ ਪੁੱਤ ਇਹ ਕੁੱਕਰ ਤੋਂ ਲੈ ਕੇ ਸਾਰੀ ਚੀਜ਼ ਜਿੱਤ ਲਈ ਤੈਂ,
1: ਜੀ
3: ਕਹਿੰਦੀ ਆਪਣੇ ਥਾਲ ਕੌਲੀਆਂ ਸਾਰਾ ਕੁਛ। ਫਿਰ ਹੌਲੀ ਹੌਲੀ ਇਹ ਕੰਮ ਵੱਧ, ਚਲੋ ਨਾਮ ਤਾਂ ਮੈਂ ਹੁਣ ਵੀ ਕਹਿੰਦਾ ਨਾਮ ਜਿੱਡਾ ਮਰਜ਼ੀ ਰੱਖੋ ਪਰ ਜਿਹੜਾ ਪਲੇਅਰ ਵਾਲਾ ਵੈਸਟ ਵਾਲਾ ਬੰਦ ਹੋਣਾ ਚਾਹੀਦਾ ਤੇ ਇਹਦੇ ਇਹਦੇ ਇਹਦੀ ਜਿੱਤ ਹਾਰ ਨਹੀਂ ਆ ਸਾਡਾ ਕਾਂਡ ਕਰਤਾ, ਕਿਉਂਕਿ ਜਦੋਂ ਸੀ ਉਹ ਧੱਕਾ ਮਾਰਦਾ ਚਾਹੇ ਨਸ਼ਾ ਹੈ ਚਾਹੇ ਆ ਦਵਾਈਆਂ ਨੇ, ਫਿਰ ਜੇ ਤੁਸੀਂ ਜ਼ੋਰ ਨਹੀਂ ਮਾਰਦੇ ਤੁਹਾਡੇ ਹਾਰਟ ਤੇ ਅਟੈਕ ਕਰਦਾ ਜੀ ਉਹ
1: ਕਰਦਾ ਜੀ,
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ,
1: ਜੀ ਬਿਲਕੁਲ
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ, ਨਹੀਂ ਤੁਹਾਡੇ ਉਹਨੇ ਤਾਂ ਕਿਤੇ ਤਾਂ ਅਟੈਕ ਕਰਨਾ ਹੀ, ਉਹ ਜਾਨ ਉਹਨੇ ਮਾਰਨਾ ਪ੍ਰੈਸ਼ਰ ਮਾਰਨਾ ਨਾ
1: ਹੈ ਜੀ ਬਿਲਕੁਲ ਹੈ ਜੀ,
3: ਉਹਨੇ ਕੁਛ ਤਾਂ ਕਰਨਾ ਹੀ ਹੈ ਨਾ,
1: ਬਿਲਕੁਲ ਹੈ
2: ਬਿਲਕੁਲ ਸਰ ਬਿਲਕੁਲ ਜੀ ਬਿਲਕੁਲ।
3: ਫਿਰ ਨੰਬਰ 2 ਗੁਰੀਮਾਨ ਜੀ ਦੇਖੋ ਜਿਹੜੀ ਮੈਨੂੰ ਦੂਜੇ ਪਲੇਅਰ ਕਿਉਂ ਨਹੀਂ ਸਿੱਖਦੇ, ਜੇ ਇੱਕ ਦੀ ਮੌਤ ਹੋਈ ਚੱਲ ਆ ਮੁੰਡੇ ਦੀ ਉਹ ਲਾ ਲੈਂਦੇ ਹਾਂ, ਤੂੰ ਦੀ ਮੌਤ ਹੋਈ ਐਡਾ ਜਵਾਨ ਮੁੰਡਾ ਗਿਆ ਦੁਨੀਆ ਤੋਂ ਤੇ ਇਹਨੂੰ ਦੇਖ ਕੇ ਦੂਜੇ ਕਿਉਂ ਨਹੀਂ ਸਿੱਖਦੇ ਵੀ ਕੱਲ ਨੂੰ ਸਾਡਾ ਵੀ ਇਹ ਹਾਲ ਹੋ ਸਕਦਾ
1: ਜੀ,
3: ਵੀ ਤੁਸੀਂ ਸਬਕ ਕਿਉਂ ਨਹੀਂ ਲੈਂਦੇ ਹੈਗੇ, ਸਬਕ
1: ਬਿਲਕੁਲ
3: ਕਿਉਂ ਨਹੀਂ ਲੈਂਦੇ,
1: ਖੜਨਾ ਪੈਣਾ ਅਗੇਂਸਟ, ਖੜਨਾ ਪੈਣਾ ਸਾਰਿਆਂ ਨੂੰ ਜੀ
3: ਬਿਲਕੁਲ।
2: ਦੇਖੋ ਔਜਲਾ ਸਾਹਿਬ ਜਿਹੜੀ ਮੈਂ ਗੱਲ ਹੁਣ ਫੀਲ ਕਰਦਾ ਨਾ, ਚਲੋ ਆਪਾਂ ਆਪਾਂ ਕਿਸੇ ਪਲੇਅਰ ਨੂੰ ਕੀ ਕਹਿ ਸਕਦੇ ਹਾਂ ਜੀ, ਦੇਖੋ ਆਪਣੀ ਆਪਣੀ ਸੋਚ ਹੈ ਤੇ ਲੋਕ ਜੇ ਪਲੇਅਰ ਜਿਹੜੇ ਹੁਣ ਨਵੇਂ ਖਿਡਾਰੀਆਂ ਇਸ ਚੀਜ਼ ਤੋਂ ਦੇ ਕੇ ਵੀ ਜੇ ਅਕਲ ਨਹੀਂ ਨਾ ਲੈ ਰਹੇ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਆਪਾਂ ਬੋਲ ਸਕਦੇ ਹਾਂ ਜੀ ਪਰ ਆਪਾਂ ਕਿਸੇ ਨੂੰ ਫੜ ਨਹੀਂ ਸਕਦੇ
1: ਬਿਲਕੁਲ।
2: ਫਸਟ ਆਪਸ਼ਨ ਇਹ ਵੀ ਤੁਸੀਂ ਚਾਹੇ ਪਿੰਡ ਪੱਧਰ ਦੀ ਗੇਮ ਹੋਵੇ ਚਾਹੇ ਕੋਈ ਫੈਡਰੇਸ਼ਨਾਂ ਦੀ ਬਾਹਰ ਗੇਮ ਹੋਵੇ, ਡੋਪ ਟੈਸਟ ਨੂੰ
3: ਲੋਕ ਆਪਦੇ ਲਈ ਖੇਡਦੇ ਸੀ
1: ਬਿਲਕੁਲ ਹੈ ਜੀ ਬਿਲਕੁਲ,
3: ਹਲੇ ਆਪਦੇ ਸ਼ੌਂਕ ਨੂੰ ਖੇਡਦੇ, ਦੇਖੋ ਬਗੈਰ ਨਾਮਾਂ ਤੋਂ ਖੇਡਦੇ ਰਹੇ ਕੋਈ ਨਾਮ ਹੀ ਨਹੀਂ
1: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ।
3: ਇਹ ਮੈਂ ਕਹਿਣ ਦਾ ਮਤਲਬ ਜਨੂੰਨ ਸੀ ਨਾ, ਜਨੂੰਨ ਸੀ
1: ਜਨੂੰਨ ਸਹੀ,
3: ਤੇ ਹੁਣ ਅਸੀਂ ਬਦਲੇ ਬਿਜ਼ਨਸ ਬਣਾ ਲਿਆ, ਬਿਜ਼ਨਸ ਬਣ ਗਿਆ ਕੋਈ ਵੀ ਚੀਜ਼ ਹੈ ਬਾਈ ਜੀ, ਮੈਂ ਤਾਂ ਦੇਖੋ ਭਰਥਾ ਸੁਣਦਾ ਮੈਂ ਕਿੰਨੀ ਗਰੀ ਇਹ ਗੱਲ
1: ਬਿਲਕੁਲ,
3: ਕੋਈ ਵੀ ਚੀਜ਼ ਜਿਹੜੀ ਧੰਦਾ ਬਣ ਜਾਂਦੀ ਹੈ ਨਾ ਉਹਦਾ ਘਾਣ ਹੀ ਹੁੰਦਾ
1: ਜੀ ਜੀ ਜੀ ਬਿਲਕੁਲ।
3: ਆ ਸਾਡੀ ਸਿਆਸਤ ਦਾ ਘਾਣ ਕਿਉਂ ਹੋਇਆ? ਜਦ ਤੋਂ ਬਿਜ਼ਨਸਮੈਨ ਜਿੰਨੇ ਬਿਜ਼ਨਸਮੈਨ ਨੇ ਸਾਰੇ ਸਿਆਸੀ ਲੀਡਰ ਨੇ ਜੀ,
1: ਜੀ
3: ਸਿਆਸਤ ਦਾ ਘਾਣ ਕਰਤਾ, ਮੈਂ ਇੱਥੇ ਬਿਜ਼ਨਸ ਚਲਾਉਣਾ, ਮੈਂ 1 ਰੁਪਏ ਦੀ ਚੀਜ਼ ਲੈ ਕੇ ਮੈਂ ਦੱਸਾਂ ਨੀ ਵੇਚੂਗਾ ਤਾਂ ਹੀ ਮੇਰਾ ਬਿਜ਼ਨਸ ਹੈ ਜੀ ਇਹ
1: ਬਿਲਕੁਲ।
3: ਸੋ ਇਹ ਇਹ ਇਹ ਜਿਹੜੀ ਵੀ ਚੀਜ਼ ਦੇ ਵਿੱਚ ਧੰਦਾ ਬਣ ਗਈ, ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਘਾਣ
1: ਹੋ ਜਾਣਾ ਜੀ ਬਿਲਕੁਲ ਹੈ ਜੀ,
3: ਉਹ ਅੱਜ ਹੋ ਜਾਵੇ ਕੱਲ ਹੋ ਜਾਵੇ ਉਹ ਸਾਨੂੰ।
2: ਆਪਣੇ ਪੰਜਾਬ ਹੋ ਗਿਆ ਭਾਰਤ ਵਿੱਚ ਹੋ ਗਿਆ, ਤੁਸੀਂ ਬਾਹਰ ਰਹਿੰਦੇ ਆ ਤੁਹਾਡੇ ਬਾਹਰ ਦੇ ਵਿੱਚ ਮਤਲਬ ਬਾਹਰ ਦੀ ਕੰਟਰੀਆਂ ਦੇ ਵਿੱਚ ਹਮੇਸ਼ਾ ਨਾ ਮਨੁੱਖ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਸੇ ਵੀ ਆਧਾਰ ਤੇ ਉਹਦੀ ਸਿਹਤ ਨਾਲ ਉਹਦੇ ਜੀਵਨ ਨਾਲ, ਮੇਰੇ ਖਿਆਲ ਬਾਹਰ ਦੀ ਸਰਕਾਰਾਂ
1: ਖਿਲਵਾੜ
2: ਨਹੀਂ ਕਰਦੀਆਂ
1: ਬਿਲਕੁਲ ਹੈ ਜੀ।
2: ਸਾਡੇ ਇੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈ ਵੀ ਯਾਰ ਸਾਡਾ ਬਣ ਜਾਵੇ ਅਗਲਾ ਮਰਦਾ ਮਰ ਜਾਵੇ
1: ਜੀ,
2: ਜਦ ਤੱਕ ਆਪਾਂ ਇੱਕ ਦੂਜੇ ਦੀ ਸੋਚਾਂਗੇ ਨੀ ਨਾ ਆਪਣੇ, ਇਹ ਆਪਾਂ ਦੂਰ ਦੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਮਨੁੱਖ ਕਰੇ ਵੀ ਯਾਰ ਮੈਂ ਆਪਣੇ ਪਿੰਡ ਪੱਧਰ ਤੇ ਆਪਣੀ ਗਲੀ ਪੱਧਰ ਤੇ ਆਪਣੇ ਸ਼ਹਿਰ ਪੱਧਰ ਤੇ ਵੀ ਇਸ ਚੀਜ਼ ਨੂੰ ਸੁਧਾਰਨਾ, ਚਾਹੇ ਉਹ ਇਕੱਲਾ ਤੁਰਿਆ ਹੋਇਆ।
1: ਬਿਲਕੁਲ,
2: ਇੱਕ ਖਿਡਾਰੀ ਦਾ ਸਭ ਤੋਂ ਬੜਾ ਇਨਾਮ ਹੈਗਾ ਉਹਦੇ ਸਰੋਤੇ
1: ਜੀ, ਦੇਖਣੇ
2: ਉਹਨੂੰ ਪਿਆਰ ਕਰਨ ਵਾਲੇ
1: ਬਿਲਕੁਲ,
2: ਉਹ ਕੋਈ ਗਰੀਬ ਹੈ ਕੋਈ ਅਮੀਰ ਹੈ, ਜਿਹੜਾ ਉਹ ਗਰੀਬ ਬੰਦਾ ਵੀ ਆਪਣੀ ਜੇਬ ਚੋਂ 10 ਰੁਪਏ ਕੱਢ ਕੇ ਥੋੜੇ ਤੋਂ ਖੁਸ਼ ਹੋ ਕੇ ਤੁਹਾਨੂੰ ਦਿੰਦਾ ਨਾ, ਉਹ 10 ਰੁਪਏ ਤੋਂ ਬੜਾ ਇਨਾਮ ਕੋਈ ਨੀ ਮੇਰੇ ਹਿਸਾਬ ਨਾਲ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਕਿਉਂਕਿ ਉਹ ਆਪਣੀ ਮਿਹਨਤ ਤੋਂ ਦੇ ਰਿਹਾ, ਆਪਣੇ ਹੱਡਾਂ ਦੀ ਕਮਾਈ
1: ਦਿਲੋਂ ਦੇ ਰਿਹਾ, ਦਿਲੋਂ ਬਿਲੋਂ ਬਿਲਕੁਲ ਦਿਲੋਂ।
2: ਜੇ ਤੁਸੀਂ ਉਸ
3: ਗੱਲ ਮਸਲਾ
2: ਚੀਜ਼ ਦਾ ਵੀ ਤੁਸੀਂ ਮੁੱਲ ਨਹੀਂ ਪਾ ਰਹੇ ਨਾ, ਫਿਰ ਤਾਂ ਮੈਂ ਇਹੀ ਕਹੂੰਗਾ ਵੀ ਫਿਰ ਤੁਹਾਡਾ ਖੇਡਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਮੇਰੇ ਹਿਸਾਬ ਨਾਲ।
1: ਬਿਲਕੁਲ, ਦਿਖਾਵੇ ਦੀ ਗੇਮ
3: ਬਾਜੀ, ਜਿੰਨਾ ਜਿੰਨਾ ਦੇਖੋ ਜਿੰਨਾ ਨਿਜਪਣਾ ਸਾਡੀ ਕੌਮ ਦੇ ਵਿੱਚ ਹੈ ਨਾ, ਅਸੀਂ ਸਮਰਪਿਤ ਇੰਨੇ ਦਿਖਾਉਂਦੇ ਹਾਂ ਅਸੀਂ ਗੁਰੂ ਦੀ ਬਾਣੀ ਨੂੰ, ਪਰ ਜਦੋਂ ਸਾਡੀ ਨਿੱਜ ਦੀ ਗੱਲ ਆ ਜਾਂਦੀ ਹੈ ਉਦੋਂ ਤਾਂ ਮੈਂ ਤਾਂ ਕਿੰਨੀ ਗਰੀ ਕਹਿੰਦਾ ਨਾ ਵੀ ਆਪਾਂ ਦੋਏ
1: ਜੀ
3: ਕਿਸੇ ਚੀਜ਼ ਲਈ ਸੰਘਰਸ਼ ਕਰ ਲੈ, ਮੈਨੂੰ ਬੁਰਕੀ ਪੈ ਜਾਵੇ ਮੈਂ ਤੈਨੂੰ ਖੜੇ ਨੂੰ ਛੱਡ ਦੂੰ ਗਰੀਬਾਂ ਨੂੰ,
1: ਬਿਲਕੁਲ
3: ਇੱਥੇ ਖੜੇ ਹਾਂ ਅਸੀਂ ਬਸ,
1: ਜੀ ਜੀ ਜੀ
3: ਇੱਥੇ ਖੜਿਆ ਨਾਲ ਦੇ, ਮੈਂ ਤਾਂ ਕਹਿੰਦਾ ਵੀ ਹਾਕ ਮਾਰ ਵੀ ਤੈਨੂੰ ਆਹ ਉਹਦਾ ਦੇਣ ਲੱਗੇ,
1: ਜੀ
3: ਬੰਦਾ ਇਹ ਵੀ ਦੇਦਾ ਵੀ ਚੱਪਲ ਪੁੱਠੀ ਪਈ ਹੈ ਕਿ ਸਿੱਧੀ ਪਈ ਹੈ,
1: ਸਿੱਧੀ ਪਈ ਹੈ ਜੀ,
3: ਐਂ ਭੱਜਦੇ ਹਾਂ ਅਸੀਂ,
1: ਬਿਲਕੁਲ ਹੈ ਬਿਲਕੁਲ।
3: ਥੈਂਕ ਯੂ
1: ਆ ਸਾਡਾ
3: ਗੁਰੀ ਕਿਰਦਾਰ ਹੈ,
1: ਹਾਂਜੀ ਜੀ
3: ਧੰਨਵਾਦ ਜੀ,
1: ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਦਾ ਵੀ। ਤੇ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਬੜੇ ਦਿਨਾਂ ਬਾਅਦ ਉਹਨਾਂ ਦਾ ਹਾਲ ਚਾਲ ਪੁੱਛਦੇ ਆ ਨਾ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਭਾਰੇ ਸਾਹਿਬ,
1: ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਿਕੰਦਰ ਭਾਜੀ ਤੁਹਾਨੂੰ ਵੀ, ਮਾਨ ਸਾਹਿਬ ਸਭ ਨੂੰ ਸਤਿ ਸ੍ਰੀ ਅਕਾਲ,
1: ਵੈਲਕਮ ਬੈਕ ਜੀ,
4: ਤੇ ਥੈਂਕ ਯੂ ਥੈਂਕ ਯੂ, ਮੈਂ ਬਹੁਤ ਮਿਸ ਕੀਤਾ।
1: ਥੈਂਕ ਯੂ।
4: ਹਾਂਜੀ ਤੇ ਉੱਥੇ ਟਾਈਮ ਰਾਤ ਦਾ ਹੁੰਦਾ ਸੀ, ਕੁਛ ਗਰਮੀਆਂ ਸੀਗੀਆਂ, ਕੁਛ ਬੱਚੇ ਸੀ ਨਾਲ।
1: ਹਾਂਜੀ।
4: ਤੇ ਫਿਰ ਹੁਣ ਤਾਂ ਮੇਰੇ ਕੋਲ ਢਾਈ ਇੱਕ ਮਹੀਨੇ ਬਾਅਦ ਹੀ ਪ੍ਰੋਗਰਾਮ ਸੁਣਿਆ, ਪਿੱਛੇ ਜੇ ਥੋੜਾ ਜਿਹਾ ਉਦੋਂ ਵੀ ਮੈਂ ਜਾਣ ਤੋਂ ਪਹਿਲਾਂ ਵੀ ਥੋੜਾ ਜਿਹਾ ਮੇਰਾ ਔਨ ਆਫ ਹੀ ਰਹਿੰਦਾ ਸੀਗਾ, ਰੈਗੂਲਰਲੀ ਕਈ ਵਾਰ ਸੁਣ
1: ਬਿਲਕੁਲ, ਨਾਲੇ ਉੱਥੇ ਜਾ ਕੇ ਰੂਟੀਨ ਵੀ ਬਦਲ ਜਾਂਦੀ ਹੈ ਜੀ, ਤੇ
4: ਹਾਂਜੀ
1: ਹੋਰ ਵੀ
4: ਹਾਂਜੀ
1: ਬੰਦਾ ਹੋਰ ਕੰਮਾਂ 'ਚ ਬਿਜ਼ੀ ਹੋ ਜਾਂਦਾ ਨਾਲ ਜੀ। ਜੀ
4: ਹਾਂਜੀ, ਪਰ ਬਹੁਤ ਵਧੀਆ ਟ੍ਰਿਪ ਸੀ ਮੇਰਾ, ਮਿਸ ਬਹੁਤ ਕੀਤਾ ਸਾਰਿਆਂ ਨੂੰ, ਦੁਆਬਾ ਰੇਡੀਓ ਨੂੰ ਵੀ, ਸਾਰੇ ਆਪਣੇ ਸਭ ਨੂੰ, ਦੁਆਬਾ ਰੇਡੀਓ ਪਰਿਵਾਰ ਦੇ ਸਭ ਮੈਂਬਰਾਂ ਨੂੰ ਸਭ ਨੂੰ।
1: ਜੀ
4: ਤੇ ਹਾਂਜੀ ਵਧੀਆ ਸੀਗਾ ਜਿਹੜਾ ਤੁਸੀਂ ਅੱਜ ਗੱਲ, ਪਹਿਲਾਂ ਤਾਂ 에ਅਰ ਇੰਡੀਆ ਦੀ ਗੱਲ ਕਰਦੇ ਸੀਗੇ।
1: ਹਾਂਜੀ
4: 에ਅਰ ਇੰਡੀਆ ਤਾਂ ਪਰ ਸਭ ਇਹ ਹੁਣ ਸਾਡੇ ਇੱਥੋਂ ਸੈਨ ਫਰਾਂਸਿਸਕੋ ਤੋਂ ਫਲਾਈਟ ਨਾ ਬਹੁਤ ਕਨਵੀਨੀਅੰਟ ਸੀਗੀ, ਬਹੁਤ ਸੌਖਾ ਸੀ ਇਹਦੇ ਵਿੱਚ ਜਾਣਾ ਹਨਾ, ਇਹ ਕਿਉਂਕਿ 16 ਕੁ ਘੰਟੇ ਦੀ ਫਲਾਈਟ ਹੁੰਦੀ ਸੀ, ਸਿੱਧੇ ਬੈਠੋ ਤੇ ਸਿੱਧੇ ਜਾ ਕੇ ਉੱਤਰ ਜਾਓ ਹਨਾ।
1: ਹਾਂਜੀ
4: ਇਹਨਾਂ ਦੀ ਸਰਵਿਸ ਤਾਂ ਚਲੋ ਬਹੁਤ ਦੇਰ ਤੋਂ ਇੰਨੀ ਵਧੀਆ ਨਹੀਂ ਸੀ, ਪਰ ਫਿਰ ਵੀ ਜਿਵੇਂ ਇਹ ਹੁੰਦਾ ਸੀ ਕਿ ਟਾਈਮ ਬਚ ਜਾਂਦਾ ਤੇ ਕੁਛ ਜਿਹੜੇ ਜਿਵੇਂ ਸੀਨੀਅਰ ਜਾਂਦੇ ਨੇ, ਕੁਛ ਜਿਹਨਾਂ ਨੂੰ ਬੋਲੀ ਦੀ ਪ੍ਰੋਬਲਮ ਆ, ਤੇ ਵੈਸੇ ਤਾਂ ਇਹ ਇਹਨਾਂ ਦਾ ਬਹੁਤ ਸਾਲਾਂ ਤੋਂ ਹੀ ਬਹੁਤ ਵਧੀਆ ਰਵੱਈਆ ਨਹੀਂ ਸੀਗਾ ਹਨਾ, ਤੇ ਪਰ ਫਿਰ ਵੀ ਅਗਲਾ ਕਹਿੰਦਾ ਚੱਲ ਕੋਈ ਨੀ 16 ਘੰਟੇ ਹੀ ਨੇ ਕੱਢ ਲੈਣੇ ਨੇ ਤੇ ਕਿਤੇ ਬਦਲਣੀ ਨੀ ਪਊਗੀ, ਟਾਈਮ ਦਾ ਬਚਤ ਹੋ ਜਾਂਦੀ ਆ, 4-5 ਘੰਟੇ ਬਚ ਜਾਂਦੇ ਨੇ। ਤੇ ਫਿਰ ਜਦ ਤੋਂ ਅਹਿਮਦਾਬਾਦ ਵਾਲਾ ਹਾਦਸਾ ਹੋਇਆ ਫਿਰ ਤਾਂ ਲੋਕਾਂ ਨੇ ਬਿਲਕੁਲ ਪੈਰ ਪਿੱਛੇ ਹੀ ਖਿੱਚ ਲਏ ਸੀਗੇ ਤੇ ਹਾਂਜੀ, ਤੇ ਹੁਣ ਇੱਥੋਂ ਜਿਹੜੀ ਸੈਨ ਫਰਾਂਸਿਸਕੋ ਤੋਂ ਜਾਂਦੀ ਆ ਉਹ ਫਿਰ ਕਈ ਵਾਰੀ ਰਾਹ 'ਚ ਤਾਰਦੇ ਆ, ਕਈ ਵਾਰ ਕੋਰੀਆ ਤਾਰਦੇ ਆ ਜਾਂ ਆਸਟਰੀਆ ਵਗੈਰਾ ਤਾਰਦੇ ਆ, ਕਿਉਂਕਿ ਜਦ ਤੋਂ ਆਹ ਲੜਾਈ ਦਾ ਹੋਇਆ ਪਾਕਿਸਤਾਨ ਦੇ ਨਾਲ ਫਿਰ ਇਹਨਾਂ ਨੂੰ ਰੂਟ ਬਦਲਣਾ ਪੈ ਗਿਆ ਹਨਾ, ਤੇ ਇਹਨਾਂ ਨੂੰ ਜਾਣ ਨੂੰ ਤੇ ਲੰਬੇ ਰੂਟ 'ਚ ਹੀ ਜਾਣਾ ਪੈ ਗਿਆ ਹਨਾ, ਤੇ ਉਸ ਕਰਕੇ ਫਿਰ ਰਾਹ ਦੇ ਵਿੱਚ ਤਾਰ ਲੈਂਦੇ ਨੇ, ਪਰ ਉਹ ਸਵਾਰੀਆਂ ਨੂੰ ਵਿੱਚੇ ਬੈਠੇ ਰਹਿਣ ਦਿੰਦੇ ਆ ਪੈਸੈਂਜਰ, ਤੇ ਆਪਣਾ ਤੇਲ ਪਾਣੀ ਭਰਦੇ ਆ ਤੇ ਹਾਂਜੀ, ਤੇ ਫਿਰ ਇੱਥੋਂ ਕਈ ਵਾਰੀ ਕੈਲਕਟਾ ਲੈ ਜਾਂਦੇ ਨੇ, ਤੇ ਉਹ ਵੀ ਉੱਥੇ ਵੀ ਪਤਾ ਨਹੀਂ ਲੱਗਦਾ, ਮਤਲਬ ਇਹਨਾਂ ਦੀ ਸਰਵਿਸ ਤਾਂ ਬਹੁਤ ਹੁਣ ਘਟੀਆ ਸੀਗੀ। ਹਾਂਜੀ ਬਹੁਤ ਜ਼ਿਆਦਾ। ਪਰ
1: ਕਿੰਨਾ ਟਾਈਮ ਫਲਾਈਟ ਦੇ ਵਿੱਚ ਹੀ ਵੇਟ ਕਰਾਉਂਦੇ ਜਦੋਂ ਕਿਤੇ ਸਟੇ
4: ਕਰਦੇ? 2 ਘੰਟੇ
1: 2 ਘੰਟੇ
4: 2 ਘੰਟੇ ਹਾਂਜੀ
1: ਜੀ।
4: ਇਹ ਜਿਹੜੇ ਮੈਂ ਤਾਂ ਨਹੀਂ ਗਈ ਪਰ ਮੈਨੂੰ ਮਤਲਬ ਪਤਾ ਸੁਣਿਆ ਹੋਇਆ, ਨਾਲ ਜਾਣਦੇ ਕਈ ਗਏ ਨੇ, ਆਸਟ੍ਰੀਆ ਉਤਰਦੇ ਸੀਗੇ ਤੇ ਹੁਣ ਜਿਵੇਂ ਦਿੱਲੀ ਵੀ ਉਹ ਹੁਣ ਦਿੱਲੀਓਂ ਕੀ ਕਰਦਾ, ਦਿੱਲੀਓਂ ਤੁਸੀਂ ਫਲਾਈਟ ਲੈਂਦੇ ਹੋ ਤੇ ਲੱਗੇ ਜਿੱਥੇ ਹੋ ਗਿਆ ਸਾਰਾ ਕੁਛ ਤੇ ਉਹਨੂੰ ਕੈਲਕਟਾ ਤਾਂ ਲੈ ਜਾਣਾ ਇਹਨਾਂ ਨੇ, ਉੱਥੇ ਉਹਨਾਂ ਨੂੰ 1.5-2 ਘੰਟੇ ਜਿਹੜੇ ਦਿੱਲੀਓਂ ਚੜੇ ਹੋਏ ਨੇ ਉਹਨਾਂ ਨੂੰ ਬਿਠਾਈ ਰੱਖਣਾ ਵਿੱਚੇ।
1: ਅੱਛਾ ਜੀ, ਉੱਥੋਂ ਮਤਲਬ ਕਿ ਫਲਾਈਟ ਭਰਦੇ ਆ?
4: ਹਾਂਜੀ ਉੱਥੋਂ ਫਿਰ ਕਲਕੱਤਾ ਤੋਂ ਫਿਰ ਇਹ ਦੁਆਰਾ ਫਿਰ ਸਿੱਧੇ ਇੱਧਰ ਨੂੰ ਆਉਂਦੇ ਨੇ ਹਨਾ।
1: ਨਹੀਂ ਤਾਂ ਕਨੈਕਟਿੰਗ ਫਲਾਈਟ ਕਾਤੋਂ ਨਹੀਂ ਕਰਦੇ, ਕੋਲਕਾਤਾ ਤੋਂ ਦਿੱਲੀ ਬਾਇਆ ਨਹੀਂ ਕਰਦੇ, ਇਹਨਾਂ ਨੂੰ ਕਾਤੋਂ ਕਰਨੀ ਜਿਹੜਾ ਮੇਨ
4: ਏਅਰਪੋਰਟ ਹੈ? ਉਹ ਵੀ ਇਹਨਾਂ ਨੇ ਕੀਤੀ ਸੀਗੀ ਭਾਰਤ ਸਾਹਿਬ, ਪਹਿਲਾਂ ਇਹਨਾਂ ਨੇ ਕੀ ਕਰਦੇ ਸੀ, ਕੀ ਕਰਦੇ ਇਹ ਕਿ ਇੱਥੋਂ ਜਿਵੇਂ ਬੰਬੇ ਕਰਤੀ, ਬੰਬੇ ਤੋਂ ਫਿਰ ਦਿੱਲੀ ਕਰਤੀ, ਉਹ ਪਤਾ ਉੱਤੇ ਹੁਣ ਰੋਡਵੇਜ਼ ਦੀਆਂ ਬੱਸਾਂ ਵਾਲਾ ਹਿਸਾਬ ਆ, ਜੇ ਨਾ ਚੱਲੀ ਤਾਂ ਨਾ ਹੀ ਚੱਲੀ, ਕਈ ਕਈ ਘੰਟੇ ਲੇਟ ਕਰਤੀ ਤਾਂ ਕਰ ਹੀ ਦਿੱਤੀ ਹਨਾ, 5-8-10-10 ਘੰਟੇ ਪੈਸੰਜਰ ਉੱਥੇ ਬੈਠੇ, ਕੁਛ ਤਾਂ ਇੱਧਰੋਂ ਇੰਨਾ 15-16 ਘੰਟਿਆਂ ਦਾ ਸਫ਼ਰ ਕਰਕੇ ਜਾਂਦੇ ਨੇ, ਉੱਧਰੋਂ ਅੱਗੇ ਜਾ ਕੇ ਫੇਰ ਉਹੀ ਉਹਨਾਂ ਨੂੰ।
1: ਨਾਲੇ ਭਾਜੀ ਇਹ ਵੀ ਆ ਨਾ ਕਿ ਉਹ ਜਿੱਦਾਂ ਪਹਿਲਾਂ ਇੰਡੀਆ ਨੂੰ ਜਾਂਦੇ ਸੀ ਆਪਣੇ ਲੋਕ, ਹੁਣ ਉਹਨਾਂ ਨੇ ਵੀ ਘਟਾਇਆ ਹੋਇਆ ਟਰੈਵਲਿੰਗ ਵਗੈਰਾ, ਪਤਾ ਕੁਝ ਨਹੀਂ ਜੰਗ ਕਿੱਥੇ ਲੱਗ ਜਾਣੀ ਹੈ, ਬਾਕੀ ਰੋਜ਼ਗਾਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਮਹਿੰਗਾਈ ਇਹਨਾਂ ਮੁਲਕਾਂ 'ਚ ਜਾਂ ਹੋਰ, ਉਹ ਟਰੈਵਲਿੰਗ ਵੀ ਘਟੀ ਹੈ ਕਿਤੇ ਨਾ ਕਿਤੇ।
4: ਹਾਂਜੀ ਟਰੈਵਲਿੰਗ ਤਾਂ ਬਹੁਤ ਘਟੀ ਹੈ, ਪਰ ਸਰ ਜਿਵੇਂ ਹੁਣ ਕਈ ਜਿਵੇਂ ਜਿਵੇਂ ਹੁਣ ਟਰੰਪ ਨੇ ਇਹ ਸਖਤਾਈ ਕੀਤੀ ਹੋਈ ਆ, ਜਿਨ੍ਹਾਂ ਨੂੰ ਜਿਵੇਂ ਗ੍ਰੀਨ ਕਾਰਡ ਲੈ ਲਿਆ ਉਹ 3 ਸਾਲ ਬਾਅਦ ਤੁਹਾਨੂੰ ਦੁਬਾਰਾ ਰੀਨਿਊ ਕਰਾਉਣਾ ਹੁੰਦਾ, ਉਹ ਜਿਨ੍ਹਾਂ ਦਾ ਨਹੀਂ ਹੋਇਆ ਫਿਰ ਉਹ ਵੀ ਜਾਂਦੇ ਨਹੀਂ ਹੈਗੇ, ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਹੁਣ ਅਸੀਂ ਹੋਰ ਵੇਟ ਕਰ ਲਓ
1: ਸਿਟੀਜ਼ਨਸ਼ਿਪ ਲੈ ਕੇ ਜਾਣਾ।
4: ਹਾਂਜੀ ਇਹ ਬੜਾ ਹੁਣ ਜਦੋਂ ਅਸੀਂ ਆਏ ਤੇ ਉਹ ਪਿਕਚਰ ਲੈਂਦੇ ਨੇ ਤੇ ਜਿਵੇਂ ਉਹਨਾਂ ਨੇ ਪਿਕਚਰ ਲਈ ਮੇਰੀ ਤਾਂ ਮੇਰੀ ਗ੍ਰੀਨ ਆ ਗਿਆ, ਮੈਂ ਚਲੀ ਗਈ ਬੱਚਿਆਂ ਦੀ, ਉਹਨਾਂ ਦੇ ਲਈ ਗ੍ਰੀਨ ਆ ਗਿਆ ਚਲੇ ਗਿਆ, ਮੇਰੇ ਹਸਬੈਂਡ ਦੀ ਉਹ ਗ੍ਰੀਨ ਆਏ ਹੀ ਨਾ, ਉਹਨਾਂ ਨੇ ਇੱਕ ਪਾਸੇ ਕੱਢ ਲਿਆ।
1: ਜੀ
4: ਹਾਂਜੀ ਤੇ ਉਹ ਚਲੋ ਜਦੇ 2-4 ਮਿੰਟ ਬਾਅਦ ਉਹਨਾਂ ਨੇ ਫੇਰ ਭੇਜਤਾ, ਪਰ ਇਹ ਆ ਵੀ ਹੁਣ ਸਖਤਾਈ ਬਹੁਤ ਆ ਇਹਨਾਂ ਦੀ ਹਨਾ। ਇਹ
1: ਜੀ
4: ਹਾਂਜੀ ਤੇ ਪਰ ਇਹ ਮੈਨੂੰ ਐਂ ਲੱਗਦਾ ਵੀ ਇਹ ਦੁਬਾਰਾ ਹੁਣ ਨਾ ਦੁਬਾਰਾ ਜਿਵੇਂ ਹੁਣ ਟਾਟਾ ਕੋਲ ਚਲੀ ਗਈ ਤੇ ਮੈਨੂੰ ਲੱਗਦਾ ਦੁਬਾਰਾ ਵਿਕੂਗੀ ਇਹ
1: ਹਾਂ ਹੋ
4: ਜਿਹੜੀ ਇਹਦੀ
1: ਸਕਦਾ ਹੈ ਭੈਣ ਜੀ। ਹਾਂਜੀ ਬਿਲਕੁਲ ਹੈ ਜੀ।
4: ਜਹਾਜ਼ ਖੜਕੇ ਪਏ ਨੇ, ਐਂ ਲੱਗਦਾ ਜਿਵੇਂ ਖੜ ਖੜ ਖੜ ਖੜ ਖੜ ਕਰਦੇ ਨੇ ਹਨਾ,
1: ਜੀ
4: ਤੇ ਬਈ ਇਹ ਹੁਣ ਮੈਨੂੰ ਲੱਗਦਾ ਅਡਾਨੀਆਂ ਕੋਲ ਫੇਰ
1: ਜਾਊਗੀ
4: ਦੁਬਾਰਾ ਇਹ
1: ਜਾਊਗੀ,
4: ਅੰਬਾਨੀਆਂ ਕੋਲ ਜਾਊਗੀ ਇਹ, ਕਿਸੇ ਨਾ ਕਿਸੇ ਕੋਲ ਕਿਹਦੇ ਕੋਲ ਜਾਂਦੀ ਆ ਇਹ,
1: ਜਾਂ ਫਿਰ ਉਹ
4: ਤੇ
1: ਜਾਣ
4: ਦੁਬਾਰਾ
1: ਬੁੱਝ
4: ਵੇ
1: ਕੇ ਵੀ ਕਹਿ ਸਕਦੇ ਆ ਕਿ ਲੋਕ ਕੰਪਲੇਂਟ ਕਰਨਗੇ, ਡਾਊਨ ਜਾਏਗੀ ਚੀਜ਼, ਫਿਰ ਉਹਦੇ ਫਿਰ ਕਹਿਣਗੇ ਭਾਈ ਸਾਡੇ ਕੋਲ ਬੰਦੋਬਸਤ ਨਹੀਂ ਹੁੰਦਾ ਇਸਤੇਮਾਲ ਇਹਨੂੰ, ਫਿਰ ਜਾਂ ਤਾਂ ਕੋਈ ਜਿਹੜਾ ਸਹੂਲਤ ਦੇ ਸਕਦਾ ਉਹਨੂੰ ਫਿਰ ਦੇਣਗੇ, ਫਿਰ ਉਹ ਅਡਾਨੀ ਹੈ ਜੀ।
4: ਹਾਂਜੀ ਇਹਨਾਂ ਨੇ ਮੈਨੂੰ ਲੱਗਦਾ ਵੀ ਦੁਬਾਰਾ ਵਿਕੂਗੀ ਇਹ,
1: ਜੀ
4: ਕਿਉਂਕਿ ਇਹਨਾਂ ਨੇ ਜਹਾਜ਼ ਵੀ ਨਵੇਂ ਕਿੰਨਾ ਚਿਰ ਤੋਂ ਆਰਡਰ ਕੀਤਾ, ਇਹਨਾਂ ਨੂੰ ਮਿਲੇ ਹੀ ਨਹੀਂ ਹੈਗੇ,
1: ਮਿਲੇ
4: ਉਹ
1: ਨਹੀਂ
4: ਪਾ
1: ਗੇ
4: ਹੀ ਨਹੀਂ ਰਹੇ ਹਜੇ। ਹਾਂਜੀ
1: ਜੀ
4: ਤੇ ਇਸ ਕਰਕੇ ਪਰ ਸਾਹਿਬ ਮੈਂ ਦੇਖਿਆ, ਮੈਂ ਏਅਰ ਇੰਡੀਆ ਤਾਂ ਚਲੋ ਜਿਹੜਾ ਇਹਦਾ ਤਾਂ ਹੈਗਾ ਹੈਗਾ,
1: ਜੀ
4: ਮੈਂ ਫਰਵਰੀ 'ਚ ਗਈ ਸੀਗੀ, ਮੈਂ ਵਰਜਿਨ ਏਅਰ 'ਚ ਗਈ, ਵਰਜਿਨ
1: ਹਾਂ
4: ਏਅਰਲਾਈਨ 'ਚ,
1: ਜੀ
4: ਇੰਨੀ ਨਿਕੰਮੀ ਏਅਰਲਾਈਨ ਆ
1: ਜੀ
4: ਇੰਗਲੈਂਡ ਵਾਲਿਆਂ ਦਾ,
1: ਇੰਗਲ
4: ਆਪਾਂ ਤੋਂ ਵੀ ਮਾੜਾ
1: ਇੰਗਲੈਂਡ
4: ਹਾਲ
1: ਜਾਂਦੀ
4: ਆ,
1: ਜੀ ਉਹ ਹੀਥਰੋ ਤੋਂ ਜਾਂਦੀ,
4: ਆਪਣੇ ਤੋਂ ਵੀ ਮਾੜਾ ਹਾਲ ਆ। ਹਾਂਜੀ
1: ਜੀ
4: ਉਹਦੇ 'ਚ ਪਾਣੀਓ ਹੀ ਨਾ ਬਾਥਰੂਮਾਂ 'ਚ ਆਵੇ।
1: ਅੱਛਾ ਜੀ
4: ਹਾਂਜੀ ਉਹ ਸਾਰਿਆਂ ਨਾਲ ਨਿਕੰਮੇ ਨੇ ਇਹਨਾਂ ਨਾਲੋਂ,
1: ਤੁਸੀਂ ਭੈਣ ਜੀ ਇੱਦਾਂ
4: ਇਹ
1: ਕਰਿਆ
4: ਸਭ
1: ਕਰੋ, ਉੱਥੋਂ ਬਾਇਆ ਨਾ ਸਿੱਧਾ ਕੈਲੀਫੋਰਨੀਆ ਤੋਂ ਆਰਾਮ ਨਾਲ ਇੱਥੇ ਫਿਨਲੈਂਡ ਲਿਆ ਕਰੋ, ਫਿਨਲੈਂਡ ਤੋਂ ਸਿੱਧੀ ਐਨ ਟੌਪ ਦੇ ਪਲੇਨ ਨੇ ਜੀ, ਤੇ 8 ਘੰਟੇ ਆਰਾਮ ਦੇ ਨਾਲ, ਤੁਸੀਂ ਜੇ ਤਾਂ ਰੂਸ ਦੀ ਜੰਗ ਜੁੰਗ ਨਾ ਲੱਗੀ ਹੋਵੇ ਤਾਂ 6.5 ਘੰਟੇ ਦੇ ਵਿੱਚ ਫਲਾਈਟ ਉੱਥੋਂ ਲਾ ਦਿੰਦੇ ਆ ਉਹ, ਤੇ
4: ਹਾਂਜੀ
1: ਕਿਆ ਫਲਾਈਟਾਂ ਨੇ ਜੀ ਉਹ ਫਿਨਲੈਂਡ ਤੇ ਆਪਣੀ ਲਫਤਾਂਸਾ ਕਹਿ ਲਓ ਜਾਂ ਲਫਤਾਂ ਬਾਇਆ ਜਰਮਨ ਹੋਣਾ
4: ਪਰ
1: ਹੋਵੇ
4: ਸਭ
1: ਤਾਂ
4: ਲੁਫਥਾਂਸਾ ਨਾਲੋਂ ਵੀ ਨਾ, ਮੈਂ ਜਦੋਂ ਪਹਿਲੀ ਵਾਰੀ ਅਮਰੀਕਾ 'ਚ ਆਈ ਹਾਂ 86
1: ਕਤਰ ਵਾਲਿਆਂ
4: ਵਿੱਚ,
1: ਦੀ ਵੀ
4: ਮੈਂ
1: ਵਧੀਆ ਸ਼ਾਇਦ ਹੈ ਜੀ।
4: ਹਾਂਜੀ ਇਹ ਜਿਹੜੇ ਸੇਖਾਂ ਦੀਆਂ ਤੇ ਅਰਬਸ ਵਾਲੀਆਂ ਤਾਂ
1: ਜੀ
4: ਸਾਰੀਆਂ ਬਹੁਤ ਨੇ, ਇਸ ਜਾਂਦੇ ਹੋਏ ਅਸੀਂ ਟਰਕਿਸ਼ ਦੇ ਵਿੱਚ ਗਏ ਸੀ, ਬਹੁਤ ਸੋਹਣੀ
1: ਹਾਂਜੀ
4: ਏਅਰਲਾਈਨ,
1: ਜੀ
4: ਬਹੁਤ ਹੀ ਵਧੀਆ, ਬਹੁਤ ਉਹਨਾਂ ਦੀਆਂ ਏਅਰ ਹੋਸਟੈਸ ਬਹੁਤ ਵਧੀਆ। ਜਦੋਂ
1: ਜੀ
4: ਮੈਂ 86 'ਚ ਆਈ ਸੀ ਤਾਂ ਮੈਂ ਜਪਾਨ ਏਅਰਲਾਈਨ 'ਚ ਆਈ ਸੀ,
1: ਹਾਂਜੀ
4: ਤੇ ਹੁਣ ਵੀ ਅਸੀਂ ਉਧਰੋਂ ਆਏ ਜਪਾਨ ਦੇ ਵਿੱਚ ਆਏ,
1: ਜੀ
4: ਜਪਾਨ ਵਾਲੇ ਬਹੁਤ ਵਧੀਆ, ਉਹਨਾਂ ਦੀ ਏਅਰ
1: ਬਿਲਕੁਲ
4: ਹੋਸਟੈਸ ਇੰਨੀ ਵਧੀਆ, ਸਰਵਿਸ ਇੰਨੀ ਵਧੀਆ,
1: ਜੀ
4: ਕਲੀਨ, ਐਂਡ ਤੱਕ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਵਾਸ਼ਰੂਮ ਕਿਸੇ ਨੇ ਯੂਜ਼ ਵੀ ਕੀਤੇ ਆ,
1: ਜੀ ਮੈਂ ਸੱਚੀ ਦੱਸਾਂ ਨਾ,
4: ਇੰਨਾ
1: ਮੈਂ
4: ਕਲੀਨ।
1: ਤਾਂ ਫਿਨਏਅਰ ਦੇ ਵਿੱਚ ਵੀ ਨਾ ਕਈ ਵਾਰੀ ਆਪਣੇ ਲੋਕ ਹੁੰਦੇ ਆ ਮਤਲਬ ਕਿ ਸਰਵਿਸ ਦੇ ਵਿੱਚ, ਤੇ ਮੈਂ ਤਾਂ ਮਾਫੀ ਚਾਹੁੰਦਾ ਮੈਂ ਗੱਲ ਕਹਾਂ, ਕਿਉਂਕਿ ਆਪਣਾ ਜਿਹੜਾ ਐਟੀਟਿਊਡ ਹੈ ਨਾ ਉਹ ਹੱਟਦਾਣੀ ਚਾਹੇ ਕਿਸੇ ਵੀ ਮੁਲਕ 'ਚ ਚੱਲ ਜਾਈਏ, ਤਾਂ ਮੈਂ ਅਹਿਮੀਅਤ ਉਹੀ ਦਿੰਦਾ ਹੁੰਦਾ ਕਿ ਮੈਨੂੰ ਫਿਨਿਸ਼ ਹੀ ਜਿਹੜਾ ਸਰਵ ਕਰੇ, ਜੇ ਮੈਂ ਉਹਨੂੰ ਖਾਸ ਸੱਦਾ ਵੀ ਭੇਜ ਮੈਂ ਭਈ ਉਹਦੇ ਨਾਲ ਮੈਂ ਗੱਲ ਕਰਨੀ, ਮੈਂ ਮੈਨੂੰ ਨਾ ਹਿੰਦੀ ਆਉਂਦੀ ਆ ਨਾ ਪੰਜਾਬੀ ਆਉਂਦੀ ਆ, ਮੈਂ ਮੇਰਾ ਕੋਈ ਲੈਣ ਦੇਣ ਨਹੀਂ
4: ਜਿੱਥੇ
1: ਜੀ।
4: ਵੀ ਜਿਹੜੇ ਵੀ ਜਿਹੜੀ ਵੀ ਫਲਾਈਟ 'ਚ ਮਿਕਸ ਜੈਂਟਰੀ ਹੋਊਗੀ ਉਹ
1: ਜੀ
4: ਤੁਸੀਂ ਇੰਜੋਏ ਕਰੋਗੇ
1: ਬਿਲਕੁਲ ਹੈ ਜੀ,
4: ਹਨਾ। ਕਈ ਸਾਲਾਂ ਦੀ ਗੱਲ ਆ, ਮੈਂ ਇੱਥੋਂ ਫਰਾਂਸ ਏਅਰਲਾਈਨ ਸੀਗੀ, ਹਾਲੈਂਡ ਗਈ, ਹਾਲੈਂਡ
1: ਜੀ
4: ਤੋਂ ਫਿਰ ਇੱਥੇ ਆਈ, ਉਹ ਉਹਨਾਂ ਨੇ ਉਹਨਾਂ ਦੀ ਜਹਾਜ਼ ਵੈਸੇ ਫਰਾਂਸ ਏਅਰਲਾਈਨ ਦਾ ਲੈ

0: ਕੁਝ ਪੁੱਛ ਵੀ ਲਵੋ ਨਾ, ਨਹੀਂ ਪਤਾ ਤਾਂ ਇਹਦੇ ਬਾਰੇ ਤਾਂ ਉਹ ਮਤਲਬ ਕਿ ਅੱਗੇ ਉਹ ਹੋਰ ਹੀ ਤਰ੍ਹਾਂ ਮਤਲਬ ਕਿ ਆਪਣਾ ਉਹ ਬਿਹੇਵ ਕਰਦੇ ਆ ਜੀ, ਫਿਰ ਉਹ ਚੰਗਾ ਨਹੀਂ ਲੱਗਦਾ ਕਿ ਉਹਦੇ ਨਾਲ ਉਹ ਕਹਿੰਦਾ ਛੱਡੋ ਪਰਾਂ ਨਾ, ਚਲੋ ਹੋਰ ਕਿਸੇ ਨਾਲ ਹੀ ਗੱਲ ਕਰ
1: ਵਰਜਨ
0: ਲਵਾਂਗੇ।
1: ਵਰਜਨ ਦੇ ਵਿੱਚ, ਵਰਜਨ ਏਅਰਲਾਈਨ ਦੇ ਵਿੱਚ ਇੱਕ ਇੰਡੀਅਨ ਏਅਰ ਹੋਸਟਸ,
0: ਜੀ
1: ਪਰ ਸਭ ਉਹ ਸਾਨੂੰ ਦੇਖ ਕੇ ਸਾਡੇ ਕੋਲ ਜਦੋਂ ਆਇਆ ਕਰੇ ਨਾ, ਉਹ ਇੰਨਾ ਮੂੰਹ ਬਣਾਇਆ ਕਰੇ, ਐ ਲੱਗਿਆ ਕਰੇ ਵੀ
0: ਬਿਲਕੁਲ
1: ਵਿਚਾਰੇ।
0: ਬਿਲਕੁਲ ਹੈ ਜੀ
1: ਮੈਂ ਕਿਹਾ ਵੀ ਆ ਵੀ ਔਖਾ ਹੀ ਆ
0: ਜੀ,
1: ਹਨਾ, ਹੁਣ ਇਹ ਤਾਂ ਡੀਲ ਕਰਨਾ ਹੀ ਪੈਣਾ ਤੈਨੂੰ
0: ਬਿਲਕੁਲ
1: ਹਨਾ।
0: ਹੈ
1: ਤੇ ਹਾਂਜੀ ਵਧੀਆ, ਤੁਸੀਂ ਵਧੀਆ ਸੀਗਾ ਸਾਰਾ ਟ੍ਰਿਪ ਤਾਂ,
0: ਹਾਂਜੀ,
1: ਵਧੀਆ ਸੀਗਾ, ਚਲੋ
0: ਥੈਂਕ ਯੂ
1: ਇੰਜੋਏ ਕਰਕੇ ਆਏ, ਬੱਚੇ ਵੀ ਰਹੇ ਉੱਥੇ
0: ਜੀ,
1: 2.5 ਮਹੀਨੇ ਲਾਇਆ ਏ ਬੱਚੇ,
0: ਵਾਹ
1: ਤੇ
0: ਜੀ
1: ਵਧੀਆ ਹੋ ਗਿਆ
0: ਜੀ,
1: ਗਰਮੀ ਤਾਂ ਬਹੁਤ ਸੀਗੀ, ਪਰ ਇਹ ਆ ਵੀ ਸਾਡੇ ਕੋਲ ਬਹੁਤ ਛੋਟੀ ਜਿਹੀ ਨਹਿਰ ਆ,
0: ਹਾਂਜੀ
1: ਤੇ ਬੱਚੇ ਉੱਥੇ ਨਹਿਰ ਤੇ 2 ਟਾਈਮ ਨਹਾਉਣ ਜਾਂਦੇ ਸੀਗੇ, ਚਲੇ
0: ਜੀ,
1: ਜਾਂਦੇ ਸੀ, ਤੇ ਛੋਟੀ ਹੋਈ ਆ, ਬਹੁਤ ਛੋਟੀ ਹੋਈ ਆ,
0: ਸੂਆ ਕਹਿ ਲਓ,
1: ਤੇ
0: ਹਾਂਜੀ
1: ਡਰ ਨਹੀਂ
0: ਸੂਆ
1: ਸੀਗਾ,
0: ਕਹਿ
1: ਸੂਆ
0: ਸਕਦੇ
1: ਕਹਿੰਦੇ ਜਿਵੇਂ
0: ਜੀ,
1: ਆਪਣੇ ਰਜਵਾਹਾ ਸੂਆ ਕਹਿ ਦਿੰਦੇ ਨੇ,
0: ਜੀ
1: ਹਾਂਜੀ ਤੇ ਪਰ ਫੇਰ ਵੀ ਉਹ ਜਿਵੇਂ ਛੋਟੇ ਤਾਂ ਉਹ ਪਾ ਦਿੰਦੇ ਸੀਗੇ, ਫਲੋਟੀ ਜੀ ਲੈ ਕੇ
0: ਹਾਂਜੀ,
1: ਗਏ ਸੀ ਇੱਥੋਂ,
0: ਸੇਫਟੀ
1: ਸੇਫਟੀ
0: ਹਾਂ
1: ਜੈਕਟ ਜੀ ਉਹ ਪਾ ਕੇ ਰੱਖਦੇ ਸੀ ਹਮੇਸ਼ਾ।
0: ਜੀ
1: ਤੇ ਫਿਰ ਇੱਕ ਹੋਰ ਨੇੜੇ ਹੀ ਸਾਡੇ ਹੁਣ ਐਸੇ ਸਾਲ ਇੱਕ ਸਵਿਮਿੰਗ ਪੂਲ ਬਣਾਇਆ, ਉਹਦੇ 'ਚ ਪਹਿਲੇ ਮਹੀਨੇ ਇਹਨਾਂ ਨੂੰ ਮੈਂਬਰਸ਼ਿਪ ਲੈਤੀ ਸੀ, ਤੇ 1 ਘੰਟੇ ਦੇ ਉਹ 2500 ਰੁਪਈਆ ਲੈਂਦਾ ਡੇਲੀ, ਜੇ ਤੁਸੀਂ ਮੰਥਲੀ ਜਾਣਾ,
0: ਜੀ
1: ਜੇ ਤੁਸੀਂ ਡੇਲੀ ਬੇਸ ਤੇ ਜਾਣਾ 200 ਰੁਪਈਆ ਲੈਂਦੇ ਸੀਗੇ ਉਹ, ਹਨਾ।
0: ਹਾਂਜੀ
1: ਫਿਰ ਅਸੀਂ ਮੈਂਬਰਸ਼ਿਪ ਇਹਨਾਂ ਨੂੰ ਲੈਤੀ ਸੀ, ਫਿਰ ਬਾਅਦ 'ਚ ਸੋਚਿਆ ਵੀ ਇਹ ਫਰੈਸ਼ ਵਾਟਰ 'ਚ ਜ਼ਿਆਦਾ ਵਧੀਆ ਹੈ ਇਹਦੇ 'ਚ, ਹਨਾ।
0: ਹਾਂਜੀ
1: ਤੇ ਫਿਰ ਇਹਦੇ 'ਚ ਸੂਏ 'ਚ ਵੀ 2 ਟਾਈਮ ਨਹਾਓ ਆਪਣਾ ਠੰਡਾ
0: ਜੀ,
1: ਪਾਣੀ ਤੇ ਤਾਜ਼ਾ ਵਗਦਾ ਪਾਣੀ ਉਹਦੇ 'ਚ,
0: ਹਾਂਜੀ,
1: ਹਨਾ।
0: ਉਹ 'ਚ ਫਿਰ ਕੈਲੋਰੀ
1: ਹਾਂਜੀ
0: ਵਗੈਰਾ ਵੀ ਪਾਉਂਦੇ ਆ, ਹਨਾ, ਹਾਂਜੀ,
1: ਉਹ
0: 'ਚ
1: ਚ ਕਲੋਰ,
0: ਹਾਂਜੀ
1: ਹਾਂਜੀ ਹਾਂਜੀ
0: ਜੀ।
1: ਤੇ ਬਾਕੀ ਤੁਸੀਂ ਆ ਜਿਹੜੀ ਕਬੱਡੀ ਦੀ ਗੱਲ ਕਰ ਰਹੇ ਸੀ ਭਾਰਤ ਸਾਹਿਬ, ਇਹ ਤਾਂ ਤੁਹਾਨੂੰ ਯਾਦ ਹੋਣਾ 15-20 ਸਾਲ ਜਦੋਂ ਹੋ ਗਏ, 17-18 ਸਾਲ ਹੋ ਗਏ ਹੋਣਗੇ ਮੇਰੇ ਖਿਆਲ, ਇਹ
0: ਹਾਂਜੀ,
1: ਜਦੋਂ ਬਾਦਲ ਇਹ ਪ੍ਰੋਗਰਾਮ ਏਡਾ ਬੜਾ ਕਰਦੇ ਹੁੰਦੇ ਸੀ ਕਬੱਡੀ
0: ਹਾਂਜੀ
1: ਟੂਰਨਾਮੈਂਟ
0: ਹਾਂਜੀ
1: ਦਾ,
0: ਹਾਂਜੀ,
1: ਪਲੇਅਰ ਦਾ,
0: ਬਿਲਕੁਲ ਹੈ ਜੀ,
1: ਜਦੋਂ ਹਾਂਜੀ
0: ਬਾਲੀਵੁੱਡ
1: ਯਾਦ
0: ਤੋਂ
1: ਆ
0: ਵੀ
1: ਜਦੋਂ
0: ਮੰਗਵਾਏ
1: ਤੁਹਾਨੂੰ,
0: ਸੀ, ਹਾਂਜੀ ਬਿਲਕੁਲ ਜੀ,
1: ਬਿਲਕੁਲ ਜਦੋਂ ਹਰਭਜਨ ਮਾਨ ਦਾ ਵੀ ਬਹੁਤ
0: ਬਿਲਕੁਲ ਹੈ,
1: ਪ੍ਰੋਟੈਸਟ ਹੋਇਆ ਸੀਗਾ
0: ਭਗਵੰਤ
1: ਉਦੋਂ
0: ਮਾਨ
1: ਇਹੀ
0: ਉਹਨਾਂ ਨੇ
1: ਹੁੰਦਾ ਸੀ,
0: ਬਕਾਇਦਾ ਸਪੀਚ ਕਰਦੇ ਸੀ ਉਹਦੇ ਵਿੱਚ,
1: ਹਾਂਜੀ
0: ਹਾਂਜੀ ਬਿਲਕੁਲ,
1: ਤੇ ਸੱਤੀ ਹੁੰਦੀ ਸੀਗੀ
0: ਸੱਤੀ,
1: ਜਿਹੜੀ
0: ਹਾਂਜੀ
1: ਆਪਣਾ
0: ਹਾਂਜੀ
1: ਹਾਂਜੀ ਅਨਾਊਂਸਰ ਹੁੰਦੀ ਸੀਗੀ
0: ਜੀ
1: ਆਪਣਾ, ਤੇ ਉਦੋਂ ਤੋਂ ਹੀ ਇਹ ਤਾਂ ਚੱਲਿਆ ਆਉਂਦਾ ਬਹੁਤ
0: ਜੀ,
1: ਡਾਮ, ਪਰ ਹੁਣ ਉਹਦੇ ਜਾਣੀ ਕਿ ਇੰਨਾ ਚਿਰ ਬਾਅਦ ਰਿਜ਼ਲਟ ਹੁਣ ਆਉਣੇ ਸ਼ੁਰੂ
0: ਆਉਣੇ
1: ਹੋ
0: ਸ਼ੁਰੂ
1: ਗਏ,
0: ਹੋ ਗਏ
1: ਹਨਾ
0: ਜੀ,
1: ਹਾਂਜੀ ਉਹ ਦਿਖਣਾ ਹੋ ਤਾਂ ਇਹ ਉਦੋਂ ਹੀ ਗਿਆ ਸੀ ਸ਼ੁਰੂ, ਹਨਾ।
0: ਜੀ
1: ਤੇ ਇਹਨਾਂ ਨੇ ਜਿਹੜੀ ਹੁਣ ਜਿਵੇਂ ਹਾਕੀ ਸੀਗੀ, ਤੁਸੀਂ ਦੇਖੋ ਪੰਜਾਬ ਦੀ ਕਿੱਡੀ ਵੱਡੀ ਗੇਮ
0: ਬਿਲਕੁਲ
1: ਸੀਗੀ,
0: ਸੰਸਾਰਪੁਰ
1: ਉਹਦਾ ਕੀ ਬੁਰਾ ਹਾਲ,
0: ਬਹੁਤ
1: ਹਨਾ,
0: ਬੁਰਾ
1: ਸੰਸਾਰਪੁਰ
0: ਜੀ
1: ਸਾਰੇ ਗੜ ਸੀਗਾ ਉੱਥੇ, ਸਾਰੇ
0: ਜੀ
1: ਪਲੇਅਰ ਕਿੰਨੇ ਖੇਲਦੇ ਸੀਗੇ,
0: ਜੀ
1: ਸਾਡੀ ਵੀ ਇੱਕ ਰਿਸ਼ਤੇਦਾਰੀ ਆ ਦੂਰ ਦੀ ਉੱਥੇ
0: ਸਾਡੇ ਨਾਲ ਹੀ ਆ ਜੀ, ਹਾਂਜੀ,
1: ਸੰਸਾਰਪੁਰ,
0: ਬਸ ਅੱਧੇ ਕੁ ਘੰਟੇ ਦਾ
1: ਹਾਂਜੀ,
0: ਬਸ ਰਾਹ ਆ ਜੀ, ਹਾਂਜੀ ਜੀ,
1: ਤੇ ਉਹ ਦੇਖੋ ਕਿਵੇਂ ਖਤਮ ਕਰਤੀ, ਹੈ ਨਾ। ਤੇ
0: ਜੀ
1: ਹੁਣ ਕ੍ਰਿਕਟ ਦੇ ਵਿੱਚ ਚਲੇ ਗਏ ਸਾਰੇ, ਪੈਸਾ ਬਹੁਤ ਆ,
0: ਜੀ
1: ਪਰ ਉੱਥੇ ਇਹ ਰਿਸਟ੍ਰਿਕਸ਼ਨ ਤਾਂ ਹੈਗੀ ਨਾ ਟੈਸਟ ਦੀ, ਹੈ ਨਾ,
0: ਬਿਲਕੁਲ ਹੈ,
1: ਡੋਪ ਟੈਸਟ ਦੀ ਤਾਂ ਹੈਗੀ ਆ,
0: ਜੀ,
1: ਤੇ ਪਰ ਇਹਨਾਂ ਨੇ ਇਹ ਰੱਖੀ ਹੋਈ ਨਹੀਂ ਹੈਗੀ ਇਸ ਗੱਲ
0: ਜੀ,
1: ਦੀ, ਤੇ
0: ਖੁੱਲੀ ਖੇਡ ਆ ਜੀ ਇੱਥੇ, ਬਿਲਕੁਲ
1: ਖੁੱਲੀ ਖੇਡ ਕਰਤੀ, ਤੇ ਉਸ ਸਮਾਂ ਤੇ ਮੁੰਡੇ ਥੋੜੀ ਉਮਰ ਦੇ
0: ਜੀ,
1: ਸੀਗੇ, ਉਹ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਹਿਪਨੋਟਾਈਜ਼ ਹੀ ਇਸ ਤਰ੍ਹਾਂ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗਲਤ ਯੂਜ਼ ਕਰਦੇ ਆ, ਕੀ ਚੀਜ਼ ਲੈਣੇ ਆ, ਕੀ ਨਹੀਂ, ਉਹਦਾ ਕੀ
0: ਬਿਲਕੁਲ ਹੈ
1: ਨੁਕਸਾਨ
0: ਭੈਣ ਜੀ,
1: ਹੋਊਗਾ, ਹੈ ਨਾ।
0: ਦੇਖੋ ਕਈਆਂ ਨੂੰ ਤਾਂ ਲਾਲਚ ਹੁੰਦਾ ਨਾ ਕਿ ਬਾਹਰ ਦਾ ਗੇੜਾ ਲੱਗ ਜਾਊਗਾ, ਜਾਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਹੁੰਦੇ ਆ ਕਿ ਇੱਕ ਵਾਰੀ ਨਿਕਲ ਜਾਈਏ, ਬਹੁਤ ਸਾਰੇ ਕਬੱਡੀ ਦੇ ਵਿੱਚ ਆਏ ਵੀ ਵਾਪਸ ਨਹੀਂ ਗਏ, ਹੈ ਨਾ, ਇੱਦਾਂ ਦੇ ਵੀ ਹੈਗੇ ਆ ਵਿੱਚ ਉੱਥੇ,
1: ਬਹੁਤ ਹੈਗੇ ਨੇ, ਚਲੋ
0: ਬਿਲਕੁਲ ਹੈ,
1: ਠੀਕ ਆ, ਉਹ ਤਾਂ ਸੈੱਟ ਹੋ
0: ਸੈੱਟ
1: ਗਏ
0: ਹੋ
1: ਇੱਧਰ
0: ਗਏ
1: ਆ
0: ਹਾਂ
1: ਕੇ,
0: ਜੀ
1: ਉਹਨਾਂ
0: ਬਿਲਕੁਲ,
1: ਨੇ ਤਾਂ, ਹੈ ਨਾ, ਤੇ ਚਲੋ ਜੇ ਉਹਨਾਂ ਨੇ ਇਸ ਰੂਟ ਨੂੰ
0: ਜੀ
1: ਚੁਣਿਆ ਹੀ ਆ ਵੀ ਕਬੱਡੀ 'ਚ ਆ ਕੇ ਇੱਧਰ ਆ ਗਏ, ਉਹਨਾਂ ਨੇ ਆਪਦਾ
0: ਬਿਲਕੁਲ ਹੈ,
1: ਚਲੋ ਸੈਟਲਮੈਂਟ ਲਈ ਉਹ ਵੀ ਠੀਕ, ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚੇ
0: ਹਾਂ
1: ਰਹੇ
0: ਉਹਦੇ
1: ਨਾ,
0: ਤੋਂ
1: ਕੁਛ
0: ਬਚੇ,
1: ਜਿਹੜੀ
0: ਬਿਲਕੁਲ
1: ਆਹਾ ਮਾਰ ਹੁਣ ਪੈ ਰਹੀ ਆ ਇਹ ਤੋਂ ਤਾਂ ਬਚ ਗਏ ਨਾ,
0: ਬਹੁਤ
1: ਉਹ,
0: ਵੱਡੀ ਹੈ ਜੀ ਇਹ
1: ਹੈ ਨਾ,
0: ਤਾਂ ਜੀ, ਬਿਲਕੁਲ
1: ਹਾਂਜੀ।
0: ਹੂੰ,
1: ਤੇ ਆਹ ਦੇਖੋ ਦੇਖੋ ਤਾਂ ਹਰਿਆਣੇ ਦਾ ਉਹ ਜਿਹੜਾ ਇੱਕ ਹਸੀਲੂ ਆ, ਜਿਹੜੀ ਵਾਈਫ ਨੇ ਹੁਣੇ ਥੋੜਾ ਜਿਹਾ ਹਾਦਸਾ ਹੋਇਆ ਥੋੜੇ
0: ਹਾਂਜੀ
1: ਦਿਨ
0: ਹਾਂਜੀ
1: ਹੋਏ ਨੇ,
0: ਉਹ ਰੋਲਾ ਪਿਆ
1: ਹਾਂ,
0: ਸੀ ਹਾਂਜੀ,
1: ਹਰਿਆਣੇ 'ਚ ਕੁੜੀਆਂ ਦੀ ਕਬੱਡੀ ਵੀ ਬਹੁਤ ਮਸ਼ਹੂਰ ਆ, ਸਾਡੇ ਨੇੜੇ ਤੇੜੇ ਦੇ ਪਿੰਡਾਂ ਦੀਆਂ ਬਹੁਤ ਕੁੜੀਆਂ ਕਬੱਡੀ ਦੇ ਵਿੱਚ
0: ਬਿਲਕੁਲ
1: ਟੌਪ
0: ਹੈ
1: ਦੀਆਂ ਖਲੇ ਆ, ਤੇ ਇੱਥੇ ਵੀ ਆਈ ਹੋਈ ਆ ਫ੍ਰਿਜ਼ਨੋ ਵੀ, ਉਹ
0: ਜੀ
1: ਆਪਣਾ ਆਪਣਾ ਸਟੇਟ ਲੈਵਲ ਤੇ ਖੇਲੀ ਆ ਜਾਂ ਨੈਸ਼ਨਲ ਲੈਵਲ ਤੇ ਖੇਲੀ
0: ਜੀ,
1: ਹੋਈ ਆ,
0: ਭਲਵਾਨੀ
1: ਤੇ
0: ਬਹੁਤ ਆਉਂਦੀ ਆ ਉੱਥੇ, ਹਾਂਜੀ ਬਿਲਕੁਲ ਹੈ,
1: ਭਲਵਾਨੀ ਜ਼ਿਆਦਾ ਮਸ਼ਹੂਰ ਸੀ, ਭਵਾਨੀਗੜ੍ਹ ਆਪਣਾ ਇੱਧਰ ਇਹਨਾਂ ਨੇ ਚੁਟਾਲਿਆ ਨੇ ਇੱਧਰ ਬਣਾਇਆ ਹੋਇਆ ਸੀ ਨਾ ਉਹ, ਹਾਂਜੀ ਉਹ
0: ਅਖਾੜੇ ਵਗੈਰਾ ਬਣਾਏ
1: ਜਿਹਨੂੰ ਅਖਾੜੇ, ਹਾਂਜੀ ਇਹਨਾਂ ਦਾ ਛੋਟਾ ਚੁਟਾਲਾ ਹੀ ਉਸ ਦਾ ਪ੍ਰਧਾਨ ਸੀਗਾ, ਉਹ
0: ਜੀ
1: ਫੈਡਰੇਸ਼ਨ ਵਗੈਰਾ ਦੇ ਜਿਹੜੀ ਬਣਾਈ ਹੋਈ ਸੀ ਇਹਨਾਂ ਨੇ,
0: ਹਾਂਜੀ
1: ਤੇ ਪਰ ਹੁਣ ਇਹ ਸਾਰੇ ਪਾਸੇ ਹੀ ਹੋ ਗਿਆ, ਸਾਰੇ ਹੁਣ ਰਿਜ਼ਲਟ ਆਉਣ ਲੱਗ ਗਏ,
0: ਜੀ
1: ਤੇ ਕਿੰਨੇ ਹਾਦਸੇ ਹੋਏ,

0: ਕੋਈ ਕੱਢ ਲੈਂਦਾ ਮੈਨੂੰ ਕੋਈ ਉਹਦੇ ਵਿੱਚੋਂ
1: ਜੀ
0: ਬਾਹਰ,
1: ਤੋ ਭੈਣ ਜੀ
0: ਮਤਲਬ
1: ਹੁਣ ਸਵਾਲ
0: ਕਿ
1: ਤਾਂ ਇਹ ਵੀ ਖੜਾ ਹੁੰਦਾ ਵੀ ਤੁਹਾਨੂੰ ਪਾਇਆ ਕਿਹਨੇ ਸੀ, ਕਹਿਣ ਦੇ ਉੱਤੇ ਗਏ ਸੀ,
0: ਪਾਇਆ
1: ਇਹ ਵੀ ਤਾਂ
0: ਕਿਹਨੇ
1: ਸਵਾਲ
0: ਸੀਗਾ
1: ਖੜਾ ਹੁੰਦਾ ਨਾ
0: ਉਹ।
1: ਜੀ।
0: ਜਦ ਇਹ ਸ਼ੁਰੂ ਜਾਂਦੇ ਨੇ
1: ਬਿਲਕੁਲ
0: ਉਦੋਂ ਤਾਂ ਇਹ
1: ਜੀ
0: ਚੌੜ ਚੌੜ ਚ ਲੈਂਦੇ ਨੇ,
1: ਬਿਲਕੁਲ
0: ਖਾਂਦੇ ਨੇ ਹਨਾ, ਤੇ ਪਰ ਬਾਅਦ ਚ ਪਤਾ ਲੱਗਦਾ ਇਹਨਾਂ ਦਾ ਇਹ
1: ਜੀ
0: ਗੱਲਾਂ ਦਾ ਤਾਂ ਬਹੁਤ ਮਾੜੀਆਂ ਗੱਲਾਂ ਨੇ ਇਹ ਤਾਂ। ਹੁਣ ਇਹ ਮੈਨੂੰ ਤਾਂ ਲੱਗਦਾ ਨੀ ਕਦੇ ਵੀ, ਪਤਾ ਨੀ ਹੁਣ ਇਹ ਕਿੰਨੇ ਰਿਵਰਸ ਹੋਣਗੇ। ਹੁਣ ਤਾਂ ਮੈਂ
1: ਬਿਲਕੁਲ।
0: ਦੇਖਦੀ
1: ਤੇ ਭੈਣ ਜੀ
0: ਸੀਗੀ
1: ਇਹਨਾਂ
0: ਇਹਨਾਂ
1: ਨੂੰ
0: ਦੀਆਂ ਵੈਬ
1: ਪਲੇਅਰਾਂ
0: ਸੀ
1: ਨੂੰ ਖੜਨਾ ਪੈਣਾ ਇੱਕ ਦੂਜੇ, ਇਹ ਹੁਣ ਇੱਕ ਪਾੜ ਦਿੱਤੇ ਨਾ ਆਪਸ ਦੇ ਵਿੱਚ ਵੀ ਉਹ ਹੀ ਕੰਪੀਟੀਸ਼ਨ ਚ ਇਹਦੇ ਤੋਂ ਤੇਰੇ ਤੋਂ ਅੱਗੇ ਨਿਕਲ ਜਾਊਗਾ, ਉਹ ਚੀਜ਼ਾਂ ਦੇ ਵਿੱਚ ਪਾੜ ਦਿੱਤੇ ਨਾ ਇਹ ਚੀਜ਼ ਤਾਂ ਹੁਣ
0: ਪਰ ਸਵੇ ਤਾਂ ਜਿਹੜੀ ਜਿਹੜੀ
1: ਜੀ
0: ਇਹ ਪੋਲਿਟਿਕਸ ਆ ਨਾ, ਜਿਹੜੀ ਇਹ ਗੇਮਾਂ ਦੇ ਵਿੱਚ ਵੀ
1: ਗੇਮਾਂ 'ਚ
0: ਆ
1: ਵੀ ਆ ਗਈ
0: ਗਈ
1: ਹੈ ਜੀ ਬਿਲਕੁਲ ਹੈ।
0: ਗੇਮਾਂ ਦੇ ਤਾਂ ਕਿਸੇ ਪੋਲਿਟਿਕਸ ਤਾਂ ਹੁਣ ਸਾਡੇ ਇਹਨਾਂ ਨੇ ਤਾਂ ਸਾਡੇ ਘਰਾਂ ਦੇ
1: ਘਰਾਂ
0: ਵਿੱਚ ਵੀ
1: ਘਰਾਂ 'ਚ ਆ
0: ਭੇਜਤੀ
1: ਗਈ
0: ਦੀਆਂ
1: ਹੈ ਬਿਲਕੁਲ
0: ਹਨਾ।
1: ਹੈ ਜੀ।
0: ਤੇ ਹੁਣ ਆ ਜਿਹੜੇ ਜਿਵੇਂ ਤੁਸੀਂ ਦੇਖੋ ਪਤਾ ਨੀ ਉਹ ਕਿੰਨੇ ਕੁ ਵਿੱਚੋਂ ਆਪ ਪੋਲਿਟਿਕਸ ਸੱਚੀ ਮਿੱਚੀ ਦੇ ਬਾਜਵੇ ਸੀਗੇ, ਕੋਈ
1: ਜੀ
0: ਬੀਜੇਪੀ ਵਾਲਾ ਕੋਈ ਕਾਂਗਰੈਸ ਵਾਲਾ,
1: ਬਿਲਕੁਲ
0: ਇੱਕੋ
1: ਹੈ
0: ਹੀ
1: ਜੀ, ਉੱਪਰ
0: ਭਰਾ ਦੋ
1: ਥੱਲੇ
0: ਕੋ ਹਨਾ,
1: ਇੱਕੋ ਘਰ 'ਚ ਰਹਿੰਦੇ ਆ, ਚੁਬਾਰੇ ਤੇ
0: ਇੱਕੋ
1: ਉੱਤੇ
0: ਹੀ ਘਰ 'ਚ
1: ਬੀਜੇਪੀ ਵਾਲਾ
0: ਰਹਿੰਦੇ ਨੇ
1: ਥੱਲੇ
0: ਹਨਾ। ਇਹ
1: ਕਾਂਗਰਸ
0: ਸਾ
1: ਵਾਲਾ
0: ਇਹ ਤਾਂ ਪਰਿਵਾਰਾਂ 'ਚ ਵੜ ਗਈ ਹੁਣ ਇਹ,
1: ਜੀ
0: ਇਹ ਨਿਕਲ ਨਹੀਂ ਪਤਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਕਦੋਂ
1: ਜੀ
0: ਰਿਵਰਸ ਕਿਵੇਂ ਹੋਊਗਾ, ਹੋ ਵੀ ਜਾਊ ਕਿ ਨਹੀਂ ਹੋਊਗਾ।
1: ਜੀ
0: ਤੇ
1: ਪਰਲੋ ਪੁਰਲੋ
0: ਪਰ
1: ਆਓ
0: ਬਹੁਤ
1: ਭੈਣ ਜੀ ਫਿਰ ਇਹ ਕੰਮ ਨਿਬੜਦਾ।
0: ਆਹੋ ਹੁਣ ਉਹ ਦੂਜਾ ਤਾਂ ਰਹਿਣਾ ਨੀ ਹੈਗਾ, ਐਟਮ ਬੰਬ ਵਾਲਾ ਤਾਂ ਕੰਮ ਰਹਿਣਾ ਦੇ ਪਰਲੋ ਤੇ ਹੀ,
1: ਬਿਲਕੁਲ ਹੈ ਜੀ
0: ਪਰਲੋ ਦੇ ਨਾਲ ਹੀ ਨਵੇਂ ਸਿਰਿਓਂ ਤੇ ਸਾਰਾ ਕੁਛ ਹੋਊਗਾ ਸਭ ਕੁਛ,
1: ਬਿਲਕੁਲ
0: ਫੇਰ ਸ਼ਾਇਦ
1: ਫਿਰ ਕਵਾਂਗੇ ਮਿੱਟੀ
0: ਦਿਮਾਗਾਂ
1: ਪਾਓ
0: ਲੋਕਾਂ ਦਾ
1: ਮਿੱਟੀ ਪਾਓ ਮਿੱਟੀ ਪਾਓ
0: ਦਿਮਾਗ ਵੀ ਸਹੀ ਤਰੀਕੇ ਵਾਲੇ ਪਾਸੇ
1: ਕਈ ਵਾਰੀ
0: ਹੋਊਗਾ
1: ਭੈਣ
0: ਹਨਾ।
1: ਜੀ ਲੱਗਦਾ ਨਾ ਸਾਰਾ ਕੁਝ ਨਵੇਂ ਸਿਰੇ ਤੋਂ ਸ਼ੁਰੂ ਸ਼ੁਰੂ
0: ਹੁਣ
1: ਕਰਨ ਵਾਲਾ
0: ਵੈਸੇ
1: ਹੈ
0: ਵਾਕਈ
1: ਜੀ।
0: ਭਾਰੇ ਸਾਹਿਬ ਤੁਹਾਡੀ ਸੱਚੀ ਨਹੀਂ ਕਹਿਣਾ, ਸੱਚੀ ਇੰਨਾ ਕੁਛ ਇੰਨਾ ਹੋਰੇ ਤਰ੍ਹਾਂ ਦਾ ਹੋ ਗਿਆ ਸਾਰਾ ਕੁਛ ਹੀ ਹਨਾ,
1: ਜੀ
0: ਸਾਰੇ ਪਾਸੇ ਦੇਖੋ, ਖਾਣ ਵਾਲੀਆਂ ਚੀਜ਼ਾਂ ਨੇ, ਪਹਿਨਣ
1: ਬਿਲਕੁਲ
0: ਵਾਲੀਆਂ
1: ਹੈ ਜੀ
0: ਚੀਜ਼ਾਂ ਨੇ, ਬਿਹੇਵੀਅਰ ਆ ਬੱਚਿਆਂ ਦਾ,
1: ਜੀ
0: ਆਪ ਦਾ, ਤੁਹਾਡੀ ਸੁਸਾਇਟੀ ਦਾ, ਘਰ
1: ਬਿਲਕੁਲ
0: ਦੇ
1: ਹੈ
0: ਵਿੱਚ, ਬਾਹਰ, ਗੁਆਂਢ 'ਚ। ਉਹ ਲੱਗਦਾ ਵੀ ਹੁਣ ਨਾ ਪਤਾ ਨਹੀਂ ਬਈ ਦੁਬਾਰਾ ਸਿਰੇ ਨਵੇਂ ਸਿਰੇ ਹੀ ਇੱਕ ਜਿਵੇਂ
1: ਢਾਕੇ
0: ਪੁਰਾਣੇ ਟਾਈਮ
1: ਬਣਾਉਣ
0: ਚ
1: ਵਾਲਾ ਸਾਰਾ ਕੁਝ ਹੈ ਜੀ
0: ਸਾਰਾ ਢਾਂਚਾ ਹੀ ਦੁਬਾਰਾ ਬਣਾਉਣ ਵਾਲਾ
1: ਜੀ
0: ਹੋਇਆ ਪਿਆ,
1: ਬਿਲਕੁਲ ਹੈ
0: ਤੇ ਪਤਾ ਨਹੀਂ ਬਣੂਗਾ ਵੀ ਕਿ ਨਹੀਂ, ਹੁਣ ਦੇਖੋ ਕਿਵੇਂ
1: ਬਿਲਕੁਲ
0: ਬਣਦਾ।
1: ਹੈ।
0: ਤੇ ਹਾਂਜੀ, ਤੇ ਹੋਰ ਸਭ ਠੀਕ ਹੈ ਜੀ?
1: ਹਾਂਜੀ ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ
0: ਅੱਛਾ
1: ਲੱਗਿਆ
0: ਜੀ,
1: ਤੁਸੀਂ ਜੁੜੇ ਹੋ
0: ਕਿਹੜਾ
1: ਤੇ
0: ਨਾਵਲ ਪੜ੍ਹਦੇ ਹੋ ਹੁਣ ਨਾ, ਪੰਜਾਬ ਦੀ
1: ਉਹੀ ਜਿਹੜਾ
0: ਕਿਹੜੀ
1: ਤੁਸੀਂ
0: ਬੁੱਕ
1: ਛੱਡ
0: ਸੀਗੀ?
1: ਕੇ ਗਏ ਸੀ ਉੱਥੇ ਹੀ ਖੜਾ ਜੀ।
0: ਅੱਛਾ
1: ਹਾਂਜੀ
0: ਅੱਛਾ
1: ਉਹਦਾ
0: ਜੀ ਅੱਛਾ,
1: 10 ਕੁ ਐਪੀਸੋਡ ਕੀਤੇ ਹੈ ਅਤੇ ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਫਰਾਈਡੇ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਇੱਕ ਚੈਪਟਰ ਸਾਂਝਾ ਕਰੀਏ, ਅਤੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਜ਼ੀ ਰਿਹਾ ਸਾਰਾ ਪ੍ਰੋਗਰਾਮ ਜੀ, ਫਿਰ ਵਿੱਚ ਕਰ ਨਹੀਂ ਹੋਇਆ, ਅਤੇ ਹੁਣ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਫਰਾਈਡੇ ਫਰਾਈਡੇ ਜ਼ਰੂਰ ਉਹਦੀ ਇੱਕ ਕੜੀ ਜ਼ਰੂਰ ਸਾਂਝੀ ਕੀਤੀ ਜਾਵੇ ਜੀ।
0: ਹਾਂਜੀ, ਬਾਕੀ ਬੰਦ ਕਰ ਲਿਆ ਕਰੋ, ਕਾਲ ਵਗੈਰਾ ਲੈਣੀ ਬੰਦ
1: ਹਾਂਜੀ
0: ਕਰ ਲਈ,
1: ਬਿਲਕੁਲ ਹੈ ਜੀ ਬਿਲਕੁਲ।
0: ਤੇ ਉਸ ਦਿਨ ਸਿਰਫ
1: ਜਾਂ ਫਿਰ
0: ਰੱਖਿਆ ਹੀ
1: ਮੈਂ
0: ਹੈ
1: ਹੁਣ
0: ਵੀ ਇਹ।
1: ਸੋਚਦਾ ਸੀਗਾ ਜੇ ਦੋਸਤ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਕਾਲ ਕਰਦੇ ਆ ਤਾਂ ਫਿਰ ਵਿੱਚ ਕਰ ਲੈਂਦੇ ਹਾਂ ਕਿਸੇ ਦਿਨ, ਵੈਡਨਸਡੇ ਕਰ ਲੈਂਦੇ ਹਾਂ ਜਾਂ ਵੈਡਨਸਡੇ ਜਾਂ ਕਿਸੇ ਆਪਣੇ ਜਾਂ ਵੀਰਵਾਰ ਕਰ ਲੈਂਦੇ ਹਾਂ ਜੀ, ਕੋਈ ਦਿਨ ਬਦਲ ਲਾਂਗੇ ਨਹੀਂ
0: ਹਾਂਜੀ।
1: ਤਾਂ ਹਾਂਜੀ।
0: ਭਾਰੇ ਸਾਹਿਬ ਉਹ ਆਪਣਾ ਬਰਾੜ ਸਾਹਿਬ ਆਉਂਦੇ ਹੁੰਦੇ ਸੀਗੇ,
1: ਹਾਂਜੀ
0: ਉਹ
1: ਸਤਪਾਲ
0: ਕਿਵੇਂ ਨੇ?
1: ਬਰਾੜ ਜੀ ਆਪਣੇ US ਵਾਲੇ, ਉਹ ਕੰਮਕਾਜ ਦੇ ਵਿੱਚ ਹੀ ਬਿਜ਼ੀ ਨੇ ਜੀ, ਤੁਹਾਨੂੰ ਪਤਾ ਹੀ ਹੈ ਟਰੰਪ ਸਾਹਿਬ ਨੇ ਕਿੰਨੀ ਸਖਤੀ ਕੀਤੀ ਹੈ ਜੀ,
0: ਹਾਂਜੀ,
1: ਤੇ
0: ਠੀਕ
1: ਸਾਰੇ
0: ਹੈ
1: ਉਹਨਾਂ
0: ਠੀਕ ਹੈ।
1: ਦੇ ਉੱਥੇ ਫਿਰ ਜਿਹੜੇ ਕੰਮਕਾਰ ਕਰਨ ਵਾਲੇ ਇਹਨਾਂ ਦੇ ਉੱਤੇ ਵੀ ਜ਼ਿਆਦਾ ਜ਼ਿੰਮੇਵਾਰੀ ਪੈ ਗਈ ਫਿਰ, ਤੇ ਪਹਿਲਾਂ
0: ਹਾਂਜੀ
1: ਥੋੜ੍ਹਾ ਜਿਹਾ ਹੁੰਦਾ ਸੀ
0: ਹਾਂਜੀ
1: ਰਲ ਮਿਲ ਕੇ ਕਿਤੇ ਫ੍ਰੀ ਟਾਈਮ ਕੱਢ ਲੈਂਦੇ ਸੀਗੇ ਜਾਂ ਫਿਰ ਉਹ ਸਾਰਾ ਕੁਝ ਆਪਣੇ ਸਿਰ ਦੇ ਉੱਤੇ ਆ ਜਾਂਦਾ ਜੀ, ਫਿਰ ਉਹ ਟਾਈਮਿੰਗ ਦੀ ਥੋੜ੍ਹੀ ਜਿਹੀ ਔਖੀ ਹੋ
0: ਹਾਂਜੀ
1: ਜਾਂਦੀ ਹੈ,
0: ਹਾਂਜੀ
1: ਸੁਪਰਵਾਈਜ਼ਰ ਜਾਂ ਉੱਪਰਲੇ ਬੰਦੇ ਬਦਲ ਦਿੱਤੇ ਜੀ, ਅਤੇ ਇਹਨਾਂ ਦੀਆਂ ਜੋਬਾਂ
0: ਹਾਂਜੀ
1: ਸੁਪਰਵਾਈਜ਼ਰ ਦੀਆਂ ਵੀ ਫਿਰ ਬਦਲ ਗਈਆਂ ਜੀ।
0: ਹਾਂਜੀ ਹਾਂਜੀ
1: ਹਾਂਜੀ
0: ਠੀਕ ਹੈ।
1: ਜ਼ਰੂਰ ਉਹਨਾਂ ਨੂੰ ਕਰਾਂਗਾ ਕੋਸ਼ਿਸ਼, ਕਿਸੇ ਦਿਨ ਜ਼ਰੂਰ ਗੱਲਬਾਤ ਕਰਦੇ ਉਹਨਾਂ ਨਾਲ ਸਮਾਂ ਬਣਾਉਣ ਦਾ ਜੀ।
0: ਹਾਂਜੀ, ਮੈਂ ਤਾਂ ਪੁੱਛਦੀ ਸੀ, ਮੈਂ ਕਿਹਾ ਕਦੇ ਸੁਣਿਆ ਨਹੀਂ, ਪਤਾ ਨਹੀਂ ਲੱਗਿਆ
1: ਹਾਂਜੀ
0: ਵੀ ਕਿਵੇਂ ਨੇ, ਠੀਕ
1: ਨਹੀਂ
0: ਨੇ
1: ਬਹੁਤ
0: ਕਿੱਥੇ
1: ਵਧੀਆ
0: ਨੇ
1: ਨੇ,
0: ਉਹ।
1: ਬਹੁਤ ਵਧੀਆ ਜੀ ਹਾਂਜੀ,
0: ਹਾਂਜੀ
1: ਸਭ ਠੀਕ ਠਾਕ ਹੈ ਜੀ
0: ਹਾਂਜੀ, ਚਲੋ ਠੀਕ ਹੈ ਭਾਈ
1: ਜੀ।
0: ਸਾਹਿਬ ਨਾ,
1: ਥੈਂਕ
0: ਹੁਣ
1: ਯੂ ਭੈਣ
0: ਤੁਹਾਡਾ
1: ਜੀ,
0: ਟਾਈਮ ਵੀ ਹੋ ਗਿਆ, ਬਹੁਤ
1: ਸ਼ੁਕਰੀਆ।
0: ਲੇਟ ਹੋ ਗਏ
1: ਨਹੀਂ
0: ਤੁਸੀਂ,
1: ਨਹੀਂ ਕੋਈ ਗੱਲ ਨਹੀਂ
0: ਹਾਂਜੀ,
1: ਕੋਈ ਗੱਲ ਨਹੀਂ, ਖੁਸ਼ੀ
0: ਤੁਹਾਡੀ
1: ਹੋਈ
0: ਸਿਹਤ
1: ਤੁਸੀਂ
0: ਜਦੋਂ ਤੁਸੀਂ
1: ਜੁੜੇ
0: ਦੱਸਦੇ ਸੀਗੇ,
1: ਜੀ,
0: ਹਾਂਜੀ ਕਹਿੰਦੇ ਸਿਹਤ ਨਹੀਂ ਠੀਕ
1: ਨਹੀਂ
0: ਸੀਗੀ,
1: ਅੱਗੇ ਨਾਲੋਂ ਬੈਟਰ ਹੈ, ਗੱਲਾਂ ਕਰਕੇ ਵਧੀਆ ਹੋ
0: ਹਾਂਜੀ
1: ਜਾਂਦੀ ਹੈ ਜੀ ਹਾਂਜੀ, ਰੂਹ ਦੀ ਖੁਰਾਕ ਮਿਲ ਜਾਂਦੀਆਂ ਨੇ ਜੀ ਅਸਲ ਦੇ ਵਿੱਚ, ਵਿਟਾਮਿਨ ਸਾਰੇ ਪੂਰੇ ਹੋ ਜਾਂਦੇ ਆ ਜੀ ਜੀ।
0: ਚਲੋ ਠੀਕ ਹੈ,
1: ਥੈਂਕ ਯੂ ਭੈਣ ਜੀ,
0: ਸਤਿ ਸ਼੍ਰੀ
1: ਥੈਂਕ
0: ਅਕਾਲ,
1: ਸਤਿ
0: ਸਤਿ ਸ਼੍ਰੀ
1: ਅਕਾਲ
0: ਅਕਾਲ
1: ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਜੋਲ ਭੈਣ ਜੀ, ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਸਾਂਝੀ, ਤੇ ਦੋਸਤਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਪਸੰਦ ਕਰਦੇ ਨੇ ਸ਼ੁਕਰੀਆ, ਧੰਨਵਾਦ। ਔਜਲਾ ਸਾਹਿਬ ਕਹਿੰਦੇ ਆ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਵਾਪਸੀ ਦੇ ਲਈ ਵੈਲਕਮ ਕਰ ਰਹੇ ਨੇ, ਅਤੇ ਬਖਸ਼ੀ ਜੀ ਨੇ ਵੀ ਸ਼ੁਕਰੀਆ ਭੇਜਿਆ ਜੀ, ਬਹੁਤ ਬਹੁਤ ਧੰਨਵਾਦ ਬਖਸ਼ੀ ਜੀ, ਤੁਸੀਂ ਵੀ ਜੁੜੇ, ਅਤੇ ਮਾਨ ਆਪਣੇ ਗੁਰੀਮਾਨ ਹੁਣਾਂ ਦਾ, ਬਾਈ ਜੀ ਦਾ ਵੀ ਸ਼ੁਕਰੀਆ, ਅਤੇ ਜਾਂਦੇ ਜਾਂਦੇ ਇੱਕ ਸੁਖਾਲੀ ਜੀ ਝਾਤ ਮਾਰ ਜਾਂਦਾ ਜੀ, ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਇਕਬਾਲ ਮਾਂਗੜ ਜੀ, ਕੁਲਦੀਪ ਸਿੰਘ ਬਾਈ ਜੀ ਆਪਣੇ ਅਤੇ ਅੰਮ੍ਰਿਤਸਰ ਵਾਲੇ, ਅਤੇ ਸੁਰਿੰਦਰ ਕੌਰ ਮਾਲ ਜੀ, ਰਾਜਨ ਸੈਣੀ ਸਾਹਿਬ, ਹਰਵਿੰਦਰ ਜੋਲ ਭੈਣ ਜੀ, ਪਰਮਿੰਦਰ ਬਨ ਜੀ ਆਪਣੇ ਫਗਵਾੜੇ ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ, ਸੁਰਜੀਤ ਭਾਰਤ ਜੀ, ਸਾਰੇ ਦੋਸਤ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਅਤੇ ਨਾਲ ਦੀ ਨਾਲ ਬਹੁਤ ਸਾਰੇ ਹੋਰ ਵੀ ਸੁਨੇਹੇ ਆਏ ਨੇ। ਔਜਲਾ ਸਾਹਿਬ ਕਹਿੰਦੇ, ਤੂਤ ਜਿਉਂਦੇ ਜੀ ਹਰ ਪਾਸਿਓਂ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮੇਰੇ ਮਰੇ ਤੋਂ ਬਾਅਦ ਜਿਹੜਾ ਪੈਸਿਆਂ ਦਾ ਮੀਂਹ ਵਰਾ ਦਿੱਤਾ, ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ, ਚੰਗਾ ਲੱਗਿਆ ਜੀ ਤੁਹਾਡੀ ਆਵਾਜ਼ ਸੁਣ ਕੇ ਜੀ ਭੈਣ ਜੀ, ਦੁਬਾਰਾ ਫਿਰ ਤੋਂ ਜੀ। ਅਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ, ਅਤੇ ਗੁਰੀਮਾਨ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਾਂਝੀ ਕਰਦੇ ਹੈ। ਅਤੇ ਇਸੇ ਤਰ੍ਹਾਂ ਹੀ ਕਹਿੰਦੇ, ਮੇਰੇ ਕੋਲ ਅਮੈਰੀਕਨ ਆਪਣਾ ਬੁੱਲ ਹੈ ਜੀ, ਪਰ ਤੁਸੀਂ ਦੇਖਿਓ ਸਾਊ ਬਹੁਤ ਹੈ, ਸਾਡਾ ਸਾਰਾ ਮੁਹੱਲਾ ਹੀ ਕਹਿੰਦੇ ਉਹਦੇ ਨਾਲ ਖੇਡੀ ਜਾਂਦਾ। ਉਹ ਬਿਲਕੁਲ ਬਾਈ ਜੀ, ਇਹ ਇਹਨਾਂ ਦੀ ਰੱਖਣ ਦੀ ਵੀ ਇੱਕ ਨਾ ਹੁੰਦੀ ਹੈ, ਖਾਸੀਅਤ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕਿ ਆ ਪਿਛਲੇ ਦਿਨਾਂ ਦੇ ਵਿੱਚ ਵੀ ਭਾਣਾ ਵਾਪਰਿਆ ਨਾ, ਉਹ ਕਾਰਨ ਸਾਡਾ ਆਪਣੀ ਜ਼ਿੰਮੇਵਾਰੀ ਦੀ ਹੁੰਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਡੌਗ ਹੈਗਾ ਨਾ ਜਿਹੜਾ, ਖਾਸ ਕਰਕੇ ਕੋਈ ਵੀ ਪਰਿਵਾਰਕ ਮੈਂਬਰ ਵੀ, ਚਾਹੇ ਕੋਈ ਵੀ ਹੋਵੇ, ਬਾਹਰੋਂ ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਦੋਸਤ ਮਿੱਤਰ ਵੀ ਆਇਆ, ਉਹਨੂੰ ਪਹਿਲਾਂ ਅਲਰਟ ਕਰ ਦਿਉ ਭਾਈ ਸਾਡੇ ਕੋਲ ਡੋਗ ਹੈ, ਅਤੇ ਬਕਾਇਦਾ ਉਹਨੂੰ ਡੋਰ ਦੇ ਉੱਤੇ ਰੋਕ ਦਿਉ, ਡੋਗ ਨੂੰ ਤੁਸੀਂ ਉਹਦੇ ਕੋਲ ਲੈ ਕੇ ਜਾਵੋ, ਉਹਨੂੰ ਸਮੈਲ ਕਰੇਗਾ, ਜਾਓ ਤਾਂ ਤੁਹਾਨੂੰ ਦੁਬਾਰਾ ਉਹ ਕਿਤੇ ਕੁਝ ਕਹਿ ਵੀ ਜਾਵੇ ਤਾਂ ਨਾ ਵਟਾ ਦਿਓ, ਕਿਉਂਕਿ ਅਸੀਂ ਉਹਦੇ ਕੋਲੋਂ ਡਰਦੇ ਹਾਂ, ਅਤੇ ਉਹ ਸਾਡਾ ਮਤਲਬ ਕਿ ਸਮੈਲ ਨਹੀਂ, ਉਹਨੂੰ ਲੱਗਦਾ ਕਿ ਕੋਈ ਅਣਜਾਣ ਬੰਦਾ ਆਇਆ, ਅਤੇ ਇਸ ਕਰਕੇ ਉਹ ਕਰਦੇ ਆ। ਜਦੋਂ ਉਹਨੂੰ ਇੰਟਰੋਡਿਊਸ ਕਰਾ ਦਿੰਦੇ ਹੋ ਤੁਸੀਂ, ਹੈ ਨਾ, ਜਿੱਦਾਂ ਕਿ ਆਪਸ ਦੇ ਵਿੱਚ ਆਪਾਂ ਮਿਲਦੇ ਵਰਤਦੇ ਹਾਂ, ਸਤਿ ਸ਼੍ਰੀ ਅਕਾਲ ਜੀ, ਆ ਮੇਰਾ ਨਾਮ ਭੁਪਿੰਦਰ ਹੈ ਜੀ, ਤੁਹਾਡਾ ਨਾਮ ਕੀ ਹੈ ਜੀ, ਅਤੇ ਇਸ ਤਰ੍ਹਾਂ ਉਹ ਡੌਗਸ ਜਿਹੜੇ ਨੇ, ਇਹ ਸਪੈਸ਼ਲ ਜਿਹੜੇ ਨੇ, ਇਹਨਾਂ ਦਾ ਖਾਸ ਕਰਕੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਾਂ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਪੈਂਦਾ, ਅਤੇ ਉਹਨਾਂ ਦੀ ਸਮੈਲ ਇੱਕ ਪੈਰਾਂ ਵਾਲੀ, ਜਾਂ ਉਹਨਾਂ ਨੂੰ ਇੱਕ ਵਾਰੀ ਆਪਣਾ ਚੈੱਕਅਪ ਕਰਾ ਦਿਓ, ਬਸ ਗੱਲ ਨਿਬੜੀ, ਜਾਓ ਤਾਂ ਤੁਹਾਨੂੰ ਅਗਲਾ ਮਾੜੀ ਜੀ ਹੁੰਝ ਵੀ ਮਾਰ ਜੂਗਾ ਤਾਂ ਨਾ ਬਟਾ ਦਿਓ। ਇਹ ਜਿਹਨਾਂ ਨੇ ਦੋਸਤਾਂ ਨੇ ਰੱਖੇ ਹੋਏ ਨੇ, ਜ਼ਰੂਰ ਇਹਨਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਇਹ ਨਹੀਂ ਕਿ ਮੈਂ ਇੱਕ ਸਿਰਫ ਦਿਖਾਵੇ ਦੇ ਲਈ ਜਿਹੜਾ ਬਹੁਤ ਡੇਂਜਰਸ ਡੌਗ ਰੱਖਿਆ ਹੋਇਆ, ਸਾਡੇ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਜਿਹੜੇ ਪਰਿਵਾਰ ਜਾਂ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਹਰ ਦੂਜੇ ਘਰ ਦੇ ਵਿੱਚ ਉਹਨਾਂ ਨੇ ਰੱਖੇ ਹੋਏ ਨੇ, ਇੰਗਲੈਂਡ ਦੇ ਵਿੱਚ ਬਹੁਤ ਨੇ ਇਸ ਤਰ੍ਹਾਂ ਦੇ ਡੌਗ ਜਿਹੜੇ ਨੇ, ਅਤੇ ਉਹ ਇੰਟਰਡਿਊਸ ਕਰਾਉਂਦੇ ਆ, ਕੁਝ ਨਹੀਂ ਕਹਿੰਦੇ ਕਿਸੇ ਦੇ ਨਾਲ, ਬੱਚਿਆਂ ਦੇ ਨਾਲ ਬਹੁਤ ਫਰੈਂਡਲੀ ਹੈ, ਸਾਰਾ ਕੁਝ ਖੇਡਦੇ ਆ, ਅਤੇ ਇੱਕ ਤਰ੍ਹਾਂ ਦਾ ਹੋਊਗਾ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਵਿੱਚ ਜ਼ਰੂਰ ਉਹ ਬਣਾ ਦਿੱਤੀਆਂ ਜਾਂਦੀਆਂ। ਕੋਈ ਵੀ ਚੀਜ਼ ਹੈ, ਚਾਹੇ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਲਿਆਉਂਦੇ ਹਾਂ, ਉਹਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਇਹਨੂੰ ਕਿੱਦਾਂ ਰੱਖਣਾ, ਕਿੱਦਾਂ ਇਹਦੇ ਨਾਲ ਪੇਸ਼ ਹੋਣਾ ਹੈ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਜੋਲ ਭੈਣ ਜੀ ਦੁਬਾਰਾ ਜੁੜਿਆ, ਸ਼ਾਇਦ ਡੌਗ ਦੀ ਗੱਲ ਹੀ ਸੁਣਾਉਣਗੇ, ਮੈਨੂੰ ਪੂਰਾ ਉਮੀਦ ਹੈ। ਹਾਂਜੀ ਭੈਣ ਜੀ, ਸਵਾਗਤ ਹੈ ਜੀ।
0: ਹਾਂਜੀ ਪਰ ਭਾਰਤ ਸਾਹਿਬ, ਉਹ ਤਾਂ ਉਹ ਡੌਗ ਨੇ ਤਾਂ ਮੌਕਾ ਹੀ ਨਹੀਂ ਦਿੱਤਾ, ਉਹ ਤਾਂ ਆਉਂਦਾ ਹੀ ਚੁੰਬੜਿਆ ਵੀ ਇਸ ਤਰ੍ਹਾਂ ਲੋਕੀ ਉਹ।
1: ਕਾਰਨ ਤਾਂ ਹੀ ਬਣਿਆ ਨਾ, ਦੇਖੋ ਕੋਈ ਵੀ ਪਰਿਵਾਰਕ ਮੈਂਬਰ ਆ ਨਾ ਜੀ, ਉਹ ਜਦੋਂ ਡੌਗ ਨੂੰ ਲਿਜਾ ਕੇ ਆਰਾਮ ਦੇ ਨਾਲ ਉਹਦੇ, ਉਹ ਚਾਹੇ ਖੜੇ ਰਹਿਣ ਕੋਲ, ਤੇ ਉਹਨਾਂ ਨੂੰ ਇੱਕ ਵਾਰੀ ਸਮੈਲ ਕਰਾ ਦੇਣਾ, ਤੇ ਮੁੜ ਕੇ ਡੌਗ ਕਦੇ ਵੀ ਕੁਛ ਨਹੀਂ ਕਹਿੰਦਾ ਜੀ।
0: ਉਹ ਤਾਂ ਜਿਵੇਂ ਨਾ
1: ਉਹ ਜਾਂ ਸਿੱਧਾ ਐਂਟਰ ਕਰ ਗਏ ਨੇ ਜੀ, ਉਹ ਤਾਂ ਕਰਕੇ ਇਸ ਤਰ੍ਹਾਂ ਹੋ ਸਕਦਾ ਜੀ।
0: ਐਂਟਰ ਤਾਂ ਕੀਤਾ ਹੀ ਨੀ ਭਾਰਤ ਸਾਹਿਬ, ਹਜੇ ਤਾਂ ਉਹ ਜਿਹੜਾ ਬੰਦਾ ਸੀ ਨਾ, ਜਿਹੜਾ ਏਜੰਟ ਸੀਗਾ, ਉਹ ਹਜੇ ਉਹਨੇ ਦਰਵਾਜ਼ਾ ਖੋਲਿਆ, ਉਹ ਤਾਂ ਬਹੁਤ ਪਿੱਛੇ ਖੜੇ ਨੇ ਹਜੇ।
1: ਉਹ ਇੱਥੇ ਗਲਤੀ ਕਰ ਗਏ ਨਾ ਜੀ, ਉਹ ਜਿਹੜਾ ਪਰਿਵਾਰਕ ਮੈਂਬਰ ਕੋਈ ਵੀ ਆ, ਚਾਹੇ ਏਜੰਟ ਵੀ, ਏਜੰਟ ਦੀ ਗਲਤੀ ਆ ਉੱਥੇ, ਕਿਉਂਕਿ ਉਹਨੂੰ ਜਿਹੜਾ ਪਰਿਵਾਰਕ ਮੈਂਬਰ ਆ ਬਕਾਇਦਾ ਉਹ ਨਾਲ ਜਾਂਦਾ ਹੈ, ਇਹਨਾਂ ਇਹ ਜਿਹੜੇ ਸਪੈਸ਼ਲ ਲੋਕ ਨੇ ਖਾਸ ਕਰਕੇ, ਨਹੀਂ ਤਾਂ ਉਹ ਕਿਸੇ ਦੇ ਉੱਤੇ ਵੀ ਅਟੈਕ ਕਰ ਦੇਗਾ ਜੀ, ਕੋਈ ਵੀ ਚੀਜ਼ ਆ ਜਾਵੇ ਜੀ ਉਹਦੇ ਮੂਹਰੇ।
0: ਉਹ ਹਟਾਏ ਤੇ ਵੀ ਨੀ, ਮੈਂ ਤਾਂ
1: ਉਹ ਜਾਨੀ ਵੀਡੀਓ ਵਿੱਚ ਬਹੁਤ, ਜਦੋਂ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਪੈ ਗਈ ਨਾ, ਇਹ ਬਾਹਰੋਂ ਨੇ ਮੇਰੇ ਮਤਲਬ ਕਿ ਜਿਹੜਾ ਉਹਦਾ ਸੋਫਟਵੇਅਰ ਕਹਿ ਲਓ ਇੱਕ ਤਰ੍ਹਾਂ ਦਾ, ਬ੍ਰੇਨ ਦੀ ਸਮੈਲ ਜਿਹੜੀ ਹੈ, ਕਿਉਂਕਿ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਮੈਲ ਮਹਿਸੂਸ ਨਹੀਂ ਕੀਤੀ ਹੋਣੀ ਜੀ।
0: ਨਹੀਂ ਭਾਈ ਸਾਹਿਬ, ਪਤਾ ਕੀ ਆ, ਇਹ ਤਾਂ ਇਹ ਹੈਗੀ ਆ ਜਿਹੜੀਆਂ ਦੂਜੀ ਗੱਲ ਕਹਿੰਦੇ ਹੋ ਇਹ ਨਾ ਜਿਹੜੀ ਤੁਸੀਂ ਕਹਿੰਦੇ ਹੋ ਸਮੈਲ ਕਰਾ ਦੋ ਆਹ
1: ਜੀ
0: ਉੱਥੇ ਇੰਡੀਆ ਦੇ ਵਿੱਚ ਤਾਂ ਇਹ ਸਿਸਟਮ ਹੈ ਹੀ ਨਹੀਂਗਾ ਤੇ ਹੋ ਵੀ ਨਹੀਂ
1: ਪਤਾ ਹੀ ਨਹੀਂ
0: ਸਕਦਾ
1: ਨਾ ਚੀਜ਼, ਹਰ
0: ਤੇ
1: ਚੀਜ਼ ਰੱਖ ਲੈਂਦੇ ਆ ਆਪਾਂ,
0: ਹਾਂਜੀ
1: ਪਰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ, ਸਾਨੂੰ ਬਿਹੇਵ ਕਿੱਦਾਂ ਕਰਨਾ ਉਹਨਾਂ
0: ਜਾਣਕਾਰੀ ਨਹੀਂ ਹੈ ਨਾ।
1: ਜੀ
0: ਅਸੀਂ ਹਮੇਸ਼ਾ ਹੀ ਜਿਵੇਂ ਜਿੰਨੇ ਹਮੇਸ਼ਾ ਹੀ ਹੁਣ ਵੀ ਰੱਖਿਆ
1: ਹਾਂਜੀ
0: ਇੰਡੀਆ 'ਚ ਹਮੇਸ਼ਾ ਦੋ ਡੋਗ ਰੱਖੇ ਨੇ,
1: ਜੀ
0: ਹਮੇਸ਼ਾ ਹੀ ਮੇਲ ਰੱਖੇ ਨੇ ਹਨਾ,
1: ਹਾਂਜੀ
0: ਬੜੇ ਸਾਡੇ ਡੋਗ ਸੀਗੇ ਬਿਗ ਡੋਗ ਜਿਵੇਂ ਜਰਮਨ ਸ਼ੈਫਰਡ ਸੀ
1: ਜੀ
0: ਕਲਸ਼ੇਸ਼ਨ ਬਿਗ ਡੋਗ ਸੀ ਤੇ ਉਹ ਜਿਵੇਂ ਮਤਲਬ ਬਾਹਰ 'ਚ ਵੀ ਕੋਈ ਨਿੰਘਦਾ ਸੀ ਤਾਂ ਉਹ
1: ਜੀ
0: ਰਾਖੀ ਬਹੁਤ ਕਰਦੇ ਸੀਗੇ ਹਨਾ।
1: ਹਾਂਜੀ ਹਾਂਜੀ
0: ਤੇ ਉਹ ਡੋਗ ਜਿਹੜਾ ਇਹ ਸੀਗਾ ਜਿਹੜਾ ਪਟਿਆਲੇ ਵਾਲਾ ਇੰਸੀਡੈਂਟ ਸੀਗਾ,
1: ਹਾਂਜੀ
0: ਉਹ ਜਿਹੜਾ ਬੰਦਾ ਏਜੰਟ ਉਹਨੇ ਦਰਵਾਜ਼ਾ ਖੋਲਿਆ ਜਾਂ ਅੰਦਰੋਂ ਕਿਸੇ ਨੇ ਖੋਲਿਆ, ਹੁਣ ਇਹ ਤਾਂ ਨਹੀਂ ਮੈਨੂੰ ਪਤਾ,
1: ਜੀ
0: ਮੈਂ ਬਹੁਤਾ ਉੱਥੋਂ ਨਹੀਂ,
1: ਹਾਂਜੀ
0: ਤੇ ਪਰ ਉਹ ਡੋਗ ਸਿੱਧਾ ਉਹਨਾਂ ਦੇ ਕੋਲੋਂ ਉਹ ਹਟਾਏ ਤੇ ਵੀ ਨਹੀਂ ਹਟਿਆ, ਜਿਹੜੇ ਦੋ ਤਿੰਨ ਬੰਦੇ ਹਟਾ ਰਹੇ ਨੇ
1: ਜੀ
0: ਉਹਨਾਂ ਦੇ ਹਟਾਏ ਤੇ ਵੀ ਨਹੀਂ ਹਟਿਆ, ਤੇ ਜਿਹੜੇ ਆਪਣੇ ਹੁਣ ਆਮ ਗਾਰਡ ਡੋਗ ਹੁੰਦੇ ਨੇ ਰੱਖੇ ਹੁੰਦੇ ਨੇ
1: ਜੀ
0: ਉਹਨੂੰ ਚਲੋ ਜੇ ਕੋਈ ਬਾਅਦ ਚੋਂ ਪੈ ਵੀ ਗਿਆ ਹਟਾਉਂਦੇ ਨੇ
1: ਜੀ
0: ਤਾਂ ਹਟਾਏ ਤੇ ਹਟ ਵੀ ਜਾਂਦਾ ਹਨਾ,
1: ਹਾਂਜੀ
0: ਤੇ ਉਹ ਤਾਂ ਛੱਡਿਆ ਹੀ ਨਹੀਂ
1: ਭੈਣ
0: ਉਹਨੇ
1: ਜੀ, ਉਹ
0: ਤਾਂ ਜਾਣੀ
1: ਕਾਰਨ ਪਤਾ ਕੀ ਆ, ਦੇਖੋ ਤੁਸੀਂ ਵੀ ਵੀਡੀਓ ਦੇਖੀ ਆ ਉਹ, ਕਿਉਂਕਿ ਉਹਨੂੰ ਉਹ ਮਤਲਬ ਕਿ ਛਿਟੀਆਂ ਦੇ ਨਾਲ ਕੁੱਟਣ ਲੱਗ ਗਿਆ ਜੀ, ਜਾਂ ਤਾਂ ਉਹਦਾ ਜਿਹੜਾ ਪਟਾ ਹੈਗਾ ਗਲ ਤੋਂ ਉਹਨੂੰ ਫੜ ਲਓ ਇੱਕ ਉਹਦੇ
0: ਘਰ
1: ਨਾਲ,
0: ਸਭ ਜੇ ਤਾਂ
1: ਹਾਂਜੀ
0: ਪੱਟੇ ਨੂੰ ਤਾਂ ਫੈਮਿਲੀ ਦਾ ਮੈਂਬਰ ਹੀ ਫੜੂਗਾ, ਜਿਹੜਾ
1: ਜੀ
0: ਬਾਹਰਲਾ ਬੰਦਾ ਆ ਨਾ
1: ਹਾਂਜੀ
0: ਉਹ ਤਾਂ ਪੱਟੇ ਨੂੰ ਉਹਦੇ ਨੂੰ ਹੱਥ ਨਹੀਂ ਲਾਊਗਾ,
1: ਜੀ
0: ਤੇ ਪਰ ਉਹ ਤਾਂ ਜਿਵੇਂ ਡੋਗ ਸੀ ਨਾ, ਮੈਂ ਡੋਗ ਦੀ ਉਹਦੀ ਨੇਚਰ ਦੇਖੀ ਆ,
1: ਹਾਂਜੀ
0: ਜਿਹੜਾ ਉਹੀ ਡੋਗ ਸੀਗਾ ਉਹ ਬਹੁਤ ਹੀ ਫਰਸਟ੍ਰੇਟਿਡ ਡੋਗ ਸੀਗਾ,
1: ਜੀ
0: ਉਹ ਜਿਵੇਂ ਪਤਾ ਨਹੀਂ ਕਿੰਨਾ ਚਿਰ ਦੀ ਆਪਦੀ ਜਿਹੜੀ ਅੰਦਰ ਉਹਦੇ ਗੁੱਸਾ ਜਾਂ ਕੁਛ
1: ਹਾਂਜੀ
0: ਕੀ ਭਰਿਆ ਹੋਇਆ ਸੀਗਾ ਜਿਹੜਾ ਉਹਨੇ ਉਦਣ ਉਹਨਾਂ ਦੇ ਉੱਤੇ ਕੱਢਿਆ ਹਨਾ,
1: ਜੀ
0: ਤੇ ਹੁਣ ਉਹ ਜਿਹੜੇ ਬਾਹਰ ਦੇ ਨੇ, ਹੁਣ ਆਪਾਂ ਤਾਂ ਜਦੋਂ ਬਾਹਰ ਦੇ ਬੰਦੇ ਆ ਆਪਾਂ ਤਾਂ ਕਿਸੇ ਸਟਿੱਕ ਦੇ ਨਾਲ ਕਿਸੇ ਸੋਟੀ ਨਾਲ ਕਿਸੇ ਚੀਜ਼
1: ਜੀ
0: ਨਾਲ ਹੀ ਕਰਾਂਗੇ ਨਾ
1: ਹਾਂਜੀ
0: ਹਨਾ, ਪਰ ਉਹ ਮੈਂ ਉਹ ਕਹਿਣਾ ਤਾਂ ਨਹੀਂ ਮੈਨੂੰ ਚਾਹੀਦਾ ਉਹ, ਪਰ ਇਹ ਆ ਵੀ ਪੰਜਾਬ ਦਾ ਹਿੱਸਾ,
1: ਜੀ
0: ਪੰਜਾਬ ਜੇ ਕਿਤੇ ਹੁੰਦਾ ਨਾ ਕਿਸੇ ਪਿੰਡ ਚ ਕਿਤੇ ਚੰਗੀ ਇੱਕ ਡਾਂਗ ਲੱਗੀ ਹੁੰਦੀ ਤਾਂ ਉਹ
1: ਹਾਂਜੀ
0: ਕੁੱਤੇ
1: ਹਾਂਜੀ
0: ਨੇ ਉੱਥੇ ਹੀ ਮਰ ਜਾਣਾ ਸੀਗਾ,
1: ਬਿਲਕੁਲ
0: ਤੇ ਉਹ ਛੋਟੇ
1: ਉਹ
0: ਛੋਟੇ
1: ਜੀ
0: ਵਾਈਪਰ ਵਾਲੇ ਛੋਟੇ ਛੋਟੇ ਉਹ ਜਿਹੜੇ
1: ਜੀ ਜੀ
0: ਛੋਟੇ ਛੋਟੀਆਂ ਸਟਿੱਕਾਂ ਤਾਂ ਮਾਰੀ ਜਾਂਦੇ ਉਹਨੇ ਤਾਂ
1: ਬਿਲਕੁਲ
0: ਡੋਗ ਨਾ ਕੀ ਹੁਣ ਉਹ ਤਾਂ ਉੱਤੇ ਜਿਹੜੇ ਵਾਲ ਹੁੰਦੇ ਨੇ ਉਹ ਜੱਤ ਦੇ ਵਿੱਚ ਲੱਗੀ ਜਾਂਦੇ ਉਹਦੇ
1: ਹਾਂ
0: ਤਾਂ ਲੱਗਦੀ
1: ਬਿਲਕੁਲ
0: ਨਹੀਂ ਸੀ
1: ਚਮੜੀ
0: ਸਾਡਾ
1: ਮੋਟੀ ਹੁੰਦੀ ਹੈ
0: ਹੈਂ,
1: ਬਿਲਕੁਲ ਹੈ ਜੀ
0: ਤੇ ਜੇ ਕਿਤੇ ਹੋਰ ਚੰਗੀ ਸੋਟੀ ਪਈ ਹੁੰਦੀ ਤਾਂ
1: ਜੀ
0: ਉਹਨੇ ਤਾਂ ਦੋ ਸੋਟੀਆਂ ਵੀ ਨਹੀਂ ਸਹਿਣੀਆਂ ਸੀਗੀਆਂ
1: ਬਿਲਕੁਲ ਹੈ ਜੀ
0: ਹਨਾ, ਤੇ ਉਹ ਪਰ ਉਹ ਠੀਕ ਨਹੀਂ ਸੀਗਾ ਜਿਹੜਾ ਵੀ
1: ਜੀ
0: ਜੇ ਤੁਸੀਂ ਇਸ ਤਰ੍ਹਾਂ ਦਾ ਡੋਗ ਰੱਖਿਆ ਘਰ
1: ਬਿਲਕੁਲ
0: ਰੱਖਿਆ ਦਿਨੇ, ਹਰ ਇੱਕ ਹੁਣ ਡੋਗ ਨੇ ਆਪਾਂ ਜਿਹੜੇ ਰਾਖੀ ਨੂੰ ਡੋਗ ਰੱਖਦੇ ਆ ਹਨਾ,
1: ਜੀ
0: ਤੇ ਚਲੋ ਦੇਸੀ ਜਿਹੜੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਤਾਂ ਬੰਦਾ ਉਹ ਤਾਂ ਦਰਖਤਾਂ
1: ਜੀ
0: ਥੱਲੇ ਸਵੇਰ ਨੂੰ ਲੱਸੀ ਪਾਣੀ ਪੀ ਕੇ ਦਰਖਤਾਂ ਥੱਲੇ ਸੁੱਤੇ ਰਹਿੰਦੇ ਨੇ,
1: ਬਿਲਕੁਲ
0: ਜੇ ਤੁਹਾਡੇ ਕੋਲ ਕੋਈ ਨਸਲ ਦਾ ਕੁੱਤਾ ਰੱਖਿਆ ਹੋਇਆ ਤਾਂ ਆਪਾਂ
1: ਜੀ
0: ਸਵੇਰ ਨੂੰ ਸਭ ਘਰਾਂ ਦੇ ਵਿੱਚ ਬੰਨ ਦਿੰਦੇ ਹਾਂ ਅਸੀਂ,
1: ਹਾਂ ਬਿਲਕੁਲ ਹੈ ਜੀ ਬਿਲਕੁਲ
0: ਅਸਾਂ ਸਵੇਰੇ ਹਾਂਜੀ ਸਵੇਰੇ ਉਹਨਾਂ ਨੂੰ ਖਿਲਾਉਣਾ ਪਿਲਾਉਣਾ ਘੁਮਾ ਕੇ ਲੈ ਕੇ ਆਓ ਤੇ
1: ਜੀ
0: ਮੁੜ ਕੇ ਉਹਨਾਂ ਨੂੰ ਸੰਗਲ ਪਾ ਦੇਣੇ ਆ ਸ਼ਾਮ ਤੱਕ, ਫਿਰ ਉਹਨੂੰ ਜਦੋਂ ਸ਼ਾਮ ਨੂੰ ਛੱਡਣਾ, ਨਹੀਂ ਤਾਂ ਸਾਰਾ ਦਿਨ ਤਾਂ ਉਹਨਾਂ ਨੂੰ ਖੁੱਲੇ ਛੱਡਣ ਦਾ ਮਤਲਬ ਹੀ ਨਹੀਂ ਹੈ
1: ਬਿਲਕੁਲ ਹੈ ਜੀ
0: ਹਨਾ, ਖਾਸ ਕਰ ਇਸ ਨਸਲ ਦੇ ਕੁੱਤੇ ਨੂੰ ਤੁਸੀਂ
1: ਜੀ,
0: ਖੁੱਲਾ ਕਿਵੇਂ ਛੱਡਿਆ ਹੈ
1: ਭੈਣ ਜੀ ਗਲਤੀ
0: ਹਨਾ।
1: ਹੈਗੀ ਆ, ਦੋਵਾਂ ਪਾਸਿਆਂ ਤੋਂ ਇਹ ਗਲਤੀ ਹੈ ਨਾ, ਉਹ ਦੇਖਣੀ ਹੈਗੀ ਆ, ਤੁਹਾਡੀ ਗੱਲ ਵੀ ਸਹੀ ਆ ਜਿਹੜੀ ਤੁਸੀਂ ਕਰ ਰਹੇ ਹੋ, ਬਿਲਕੁਲ ਹੈ ਜੀ। ਨਾਲੇ ਭੈਣ ਜੀ
0: ਇਸ ਕਰਕੇ
1: ਜ਼ਿਆਦਾ ਇਹ ਵੀ ਹੈ ਨਾ ਕਿ ਹੁਣ ਚਲੋ ਤੁਸੀਂ ਵੀ ਡੋਗ ਰੱਖਿਆ ਹੋਇਆ, ਦੇਖੋ ਚਾਹੇ ਖੁੱਲ੍ਹਾ ਵੀ ਰਵੇ ਚਾਹੇ ਉਹਨੂੰ ਪਤਾ ਕਿ ਪਰਿਵਾਰਕ ਮੈਂਬਰ ਕਿਹੜੇ ਨੇ, ਜਾਂ ਬਾਹਰੋਂ ਕੋਈ ਆਇਆ ਤਾਂ ਉੱਥੇ ਕੋਈ ਵੀ ਇਹਨਾਂ ਮੁਲਕਾਂ ਦੇ ਵਿੱਚ ਕੋਈ ਡੋਗ ਜਿਹੜਾ ਡੇਂਜਰਸ ਵੀ ਹੈ, ਜੇ ਉਹਨੂੰ ਸੈਰ ਦੇ ਉੱਤੇ ਵੀ ਲਿਜਾਣਾ ਤਾਂ ਬਕਾਇਦਾ ਤੁਹਾਨੂੰ ਸ਼ਿਕਲੀ ਵਗੈਰਾ ਉਹਦੇ ਪਾਉਣੀ ਪੈਂਦੀ ਹੈ ਮੂੰਹ ਦੇ ਵਿੱਚ
0: ਹੁਣ
1: ਕਿਤੇ।
0: ਤਾਂ
1: ਹਾਂਜੀ
0: ਇੰਡੀਆ ਦੇ ਵਿੱਚ ਹਰ ਇੱਕ ਨਸਲ ਦੇ ਕੁੱਤੇ ਨੇ ਹਰ
1: ਜੀ
0: ਇੱਕ ਚੀਜ਼ ਮਿਲਦੀ ਆ ਮੂੰਹ ਦੇ
1: ਬਿਲਕੁਲ
0: ਉੱਤੇ ਪਾਉਣ ਨੂੰ, ਇੱਕ ਉਹ ਜਿਹੜਾ ਆਪਣਾ ਉੱਪਰੋਂ ਮੂਹਰੇ ਲੱਤਾਂ ਦੇ ਵਿੱਚ ਬੈਲਟ ਜੀ ਪਾ
1: ਹਾਂਜੀ
0: ਲੈਂਦੇ ਨੇ
1: ਹਾਂਜੀ
0: ਉਹ
1: ਹਾਂਜੀ
0: ਪਾਉਣ ਨੂੰ ਜੇ ਇਹਦਾ, ਤੇ ਨਾਲੇ ਤੁਸੀਂ ਦੇਖੋ ਇੱਕ ਕਾਮਨ ਸੈਂਸ ਆ, ਅਨਲੈਸ
1: ਜੀ
0: ਤੁਸੀਂ ਕੋਈ ਤੁਹਾਨੂੰ ਬਹੁਤ ਹੀ ਜ਼ਿਆਦਾ ਖਤਰਾ ਤਾਂ ਤੁਸੀਂ ਇਹੋ ਜਿਹਾ ਡੋਗ ਨੂੰ
1: ਡੋਗ
0: ਦਿਨੇ
1: ਰੱਖੋ
0: ਖੁੱਲਾ
1: ਬਿਲਕੁਲ
0: ਛੱਡੋਗੇ ਹਨਾ,
1: ਜੀ
0: ਖੁੱਲਾ ਛੱਡੋਗੇ ਦਿਨ ਦੇ ਟਾਈਮ,
1: ਜੀ
0: ਨਹੀਂ ਤਾਂ ਦਿਨ ਦੇ ਟਾਈਮ ਤਾਂ ਆਪਣੇ ਸ਼ਹਿਰਾਂ 'ਚ ਤਾਂ ਖਾਸ ਕਰਕੇ ਕਦੇ ਕੋਈ ਆ ਗਿਆ
1: ਨਾਲੇ
0: ਕਦੇ
1: ਭੈਣ ਜੀ
0: ਕੋਈ ਆ ਗਿਆ,
1: ਪ੍ਰੋਬਲਮ
0: ਚਲੋ
1: ਇਹੀ
0: ਪਿੰਡਾਂ 'ਚ
1: ਆ
0: ਵੀ
1: ਨਾ
0: ਇਹੀ
1: ਕਿ
0: ਆ,
1: ਅਸੀਂ ਮਤਲਬ ਕਿ ਡੋਗ ਨੂੰ ਬਸ ਇੱਕ ਰਾਖਾ ਹੀ ਰੱਖਿਆ ਜਾਂ ਉਹਨੂੰ ਇਸ ਕਰਕੇ ਰੱਖਿਆ ਕਿ ਲੋਕਾਂ ਨੂੰ ਡਰਾਵੇ, ਉਹਨੂੰ ਪੈਟ ਦੇ ਤਰ੍ਹਾਂ ਜਾਂ ਪਰਿਵਾਰਕ ਮੈਂਬਰ ਦੇ ਤਰ੍ਹਾਂ ਨਹੀਂ ਨਾ ਲੈਂਦੇ, ਉਹ ਵੀ ਸਾਡੀ ਬਹੁਤ ਵੱਡੀ ਤਰਾਸ਼ਦੀ ਹੈ
0: ਹਾਂਜੀ ਹਾਂਜੀ
1: ਜੀ
0: ਤੇ ਉਹ ਡੋਗ ਤਾਂ ਬੜਾ ਵੈਸੇ ਉਹ ਬਹੁਤ ਹੀ
1: ਜੀ,
0: ਖਤਰ ਨਾਲ ਉਹਨੇ ਅਟੈਕ ਕੀਤਾ
1: ਹਾਂ
0: ਉਹਨਾਂ ਤੇ,
1: ਬਿਲਕੁਲ ਹਾਂ ਜੀ ਬਿਲਕੁਲ ਹਾਂ ਜੀ,
0: ਇਹ ਤਾਂ ਬਹੁਤ ਗਲਤ ਸੀਗਾ ਤੇ
1: ਜੀ
0: ਹਾਂਜੀ, ਤਾਂ ਮੈਂ ਕਹਿੰਦੀ ਸੀਗੀ ਵੀ ਇਹ
1: ਜੀ
0: ਇੰਨੀ ਆਪਣੇ ਇੰਡੀਆ ਚ ਤਾਂ ਦੇਖੋ ਹੈ ਨੀਗਾ ਕਿ ਇੰਟਰੋਡਕਸ਼ਨ
1: ਬਿਲਕੁਲ
0: ਕਰਾਈ ਜਾਵੇ, ਇੱਥੇ ਨਾ ਟਾਈਮ ਸਮਝ ਵੀ ਹੈ ਨਹੀਂ ਤੇ ਟਾਈਮ ਵੀ ਹੈ ਨਹੀਂ ਕਿਸੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ। ਹਾਂਜੀ ਪਰ ਉਹ
1: ਦਿਖਾਉਣ ਦੇ ਲਈ ਜ਼ਿਆਦਾ ਨਾ ਹਰ ਚੀਜ਼ ਅਸੀਂ ਮਤਲਬ ਕਿ
0: ਹਾਂਜੀ
1: ਅਸੀਂ ਦਿਖਾਵੇ ਦੇ ਲਈ ਰੱਖ ਰਹੇ ਹਾਂ ਵੀ ਹਾਂ ਉਹਨਾਂ ਨੇ ਰੱਖਿਆ ਸੀ ਵੀ ਰੱਖਣਾ। ਉਹ ਪਹਿਲਾਂ ਮੈਨੂੰ ਵੀ ਚੇਤੇ ਆਉਂਦਾ ਬਹੁਤ ਜਰਮਨ ਸ਼ੈਫਰਡ ਦਾ ਜਾਂ ਸੀਗਾ ਪਹਿਲਾਂ ਰਿਵਾਜ਼ ਬਹੁਤ, ਵੈਸੇ ਤਾਂ ਉਹ ਪੁਲਿਸ ਦੇ ਡੋਗ ਆ ਜ਼ਿਆਦਾਤਰ ਵਰਤੇ ਜਾਂਦੇ ਆ, ਫਿਰ ਉਹ ਲੰਡੀ ਪੂਛ
0: ਹਾਂਜੀ
1: ਵਾਲਾ ਡਾਬਰਮੈਨ ਆ ਗਿਆ ਜੀ, ਸਾਰੇ ਡਾਬਰਮੈਨ ਹੀ ਰੱਖਣ ਲੱਗ ਗਿਆ ਜੀ।
0: ਉਹ ਤਾਂ ਜਮਾ ਹੀ ਉਹ ਕਮਲਾ ਉਹ ਤਾਂ ਬਸ ਸਿੱਧਾ
1: ਉਹ
0: ਹੀ
1: ਤਾਂ ਭਾਜੀ
0: ਜਾਂਦਾ,
1: ਚੌਦਾਂ
0: ਪਤਾ ਨਹੀਂ
1: ਸਾਲ
0: ਉਹਨੇ ਕੀ
1: ਬਾਅਦ,
0: ਟੱਪ ਜਾਣਾ।
1: ਤਕਰੀਬਨ 14-14 ਸਾਲ ਬਾਅਦ ਕਮਲਾ ਹੋ ਹੀ ਜਾਂਦਾ ਜੀ, ਉਹਨੂੰ ਬਕਾਇਦਾ ਮਤਲਬ ਕਿ ਕਰਨਾ ਹੀ ਪੈਂਦਾ, ਉਹਨੂੰ ਡੈਡ ਕਰਨਾ ਪੈਂਦਾ ਜਾਂ ਫਿਰ ਜੀ। ਹਾਂਜੀ
0: ਉਹ ਆ ਕੇ ਸਿੱਧਾ ਹੀ ਉਹਨੇ ਤਾਂ ਉਹਨੇ ਐ ਥੋੜੀ ਵੀ ਦਰਵਾਜੇ ਦੇ ਵਿੱਚ ਹੀ
1: ਜੀ,
0: ਨਿੰਘਣਾ, ਉਹਨੇ ਦਰਵਾਜੇ ਦੇ ਉੱਤੋਂ ਚ ਛਾਲ
1: ਹਾਂ
0: ਮਾਰਨੀ ਆ ਉਹਨਾਂ ਕੰਮ
1: ਉਹ ਕੱਦ ਦਾ ਬਹੁਤ ਉੱਚਾ
0: ਤੇ।
1: ਹੈ ਜੀ, ਬਿਲਕੁਲ ਹੈ
0: ਹਾਂਜੀ
1: ਜੀ।
0: ਤੇ ਇਸ ਕਰਕੇ ਗਲਤ ਸੀਗਾ ਇਹ ਵੈਸੇ, ਪਰ ਜੋ ਕੁਛ ਵੀ ਹੋਇਆ
1: ਜੀ
0: ਹਾਂਜੀ ਗਲਤ ਹੋਇਆ, ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਰੱਖੇ ਨੇ ਇਹ ਡੋਗ ਰੱਖੇ ਨੇ, ਇਹਨਾਂ ਦੀ ਸੰਭਾਲ ਕਰੋ, ਇਹਨਾਂ ਨੂੰ
1: ਕਰਨੀ ਪੈਣੀ ਹੈ ਜੀ, ਬਿਲਕੁਲ
0: ਹਾਂਜੀ। ਤੇ ਆਪਦਾ ਦਿਨੇ ਉਹਨੂੰ ਬੰਨ ਕੇ ਰੱਖੋ, ਆਪਦਾ
1: ਜੀ
0: ਸ਼ਾਮ ਸਵੇਰੇ ਛੱਡੋ।
1: ਬਿਲਕੁਲ
0: ਏਦਾਂ ਤਾਂ ਕਹਿਰ ਹੈ ਨਹੀਂ ਗਾ ਵੀ ਦਿਨੇ ਵੀ ਤੁਹਾਡੇ ਕੋਈ ਆ ਪੜਿਆ, ਤੇ ਜਿਹੜਾ ਤੁਸੀਂ ਇੰਨੀ ਖਤਰਨਾਕ ਖਤਰਨਾਕ ਹੀ ਆ ਇਹ ਜਿਹੜੀ ਬਰੀਡ ਆ ਵੈਸੇ ਤਾਂ।
1: ਹਾਂ ਬਿਲਕੁਲ,
0: ਤੇ ਕਿਉਂਕਿ
1: ਇਹ ਤਾਂ ਭੈਣ ਜੀ
0: ਬਹੁਤ
1: ਅਸਲ
0: ਸਾਲ
1: ਦੇ
0: ਪਹਿਲਾਂ
1: ਵਿੱਚ ਅਮਰੀਕਾ ਦੇ ਵਿੱਚ ਜਾਂ ਇਹਨਾਂ ਮੁਲਕਾਂ ਯੂਰਪੀਅਨ ਮੁਲਕਾਂ ਦੇ ਵਿੱਚ ਖਾਸ ਕਰਕੇ ਜਾਂ ਰਸ਼ੀਆ ਦੇ ਵਿੱਚ ਜਿਹੜੇ ਆਪਣੇ ਜੰਗਲੀ ਸੂਰ ਨੇ ਜੀ, ਉਹਨਾਂ ਨੂੰ ਖਾਸ ਕਰਕੇ ਕਿਉਂਕਿ ਇਹ ਚੀੜੇ ਬਹੁਤ ਨੇ ਜੀ, ਤੇ ਜੰਗਲੀ ਸੂਰ ਹੋਰ ਬਹੁਤ ਘੱਟ ਕਾਬੂ ਆਉਂਦਾ ਹੈ, ਤੇ ਇਹ ਕੁੱਤੇ ਜਿਹੜੇ 4-5 ਹੀ ਹੋਣਾ ਨਾ ਜੀ, ਤੇ ਉਹਨੂੰ ਮਤਲਬ ਕਿ ਡੱਕ ਕੇ ਰੱਖਦੇ ਆ, ਉਹਨੂੰ ਕਤਲ ਕਰ ਦਿੰਦੇ ਆ ਜੀ, ਨਹੀਂ ਤਾਂ ਉਹ ਆਮ ਬੰਦੇ ਤੋਂ ਵੀ ਬਹੁਤ ਡੇਂਜਰਸ ਹੈ, ਜੰਗਲੀ ਸੂਰ ਜਿਹੜਾ ਫੜਦੇ ਆ ਜਾਂ ਹੰਟਿੰਗ ਕਰਦੇ ਆ।
0: ਹਾਂਜੀ ਬਹੁਤ ਸਾਲ ਹੋ ਗਏ ਪਹਿਲਾਂ ਇੱਕ ਜਾਣੀ ਕਿ ਇੱਥੇ ਵੀ ਉਹ ਐ ਹੋ ਗਿਆ ਸੀ ਵੀ ਜਿੱਥੇ ਜਿਹਨਾਂ ਕੋਲ ਇਹ ਸੀ ਉਹਨਾਂ ਉੱਤੇ ਖਾਸ ਹੀ ਨਿਗਾਹ ਰੱਖੀ ਜਾਂਦੀ ਸੀਗੀ ਕਿਉਂਕਿ ਉਹ ਹਾਂਜੀ, ਤੇ ਇਸ ਕਰਕੇ ਇਹ ਇੰਨੀ ਸਾਊ ਬਰੀਡ ਨਹੀਂ ਸੀਗੀ ਜਿਹਨੂੰ ਆਮ ਬੰਦਾ ਰੱਖ ਸਕਦੇ ਹਨਾ। ਤੇ ਲੋਕ ਕਹਿੰਦੇ ਸੀ ਵੀ ਕੋਈ ਨੇੜੇ ਨਾ ਆਵੇ, ਜਿਵੇਂ ਹੁਣ ਅੱਗੇ ਲੋਕੀ ਉਹ ਦੂਜਾ ਇੱਕ ਹੁੰਦਾ ਉਹ ਕੀ ਕਹਿੰਦੇ
1: ਜ਼ਰੂਰ ਕਿਹਨੂੰ ਕਹਿ
0: ਬਸ ਬਸ ਬਸ ਬਸ ਬਸ ਬਸ ਉਹੀ ਹਨਾ। ਤੇ ਇੱਕ ਜਿਵੇਂ ਉਹ ਦੂਜਾ ਇੱਕ ਇੱਕ ਤਾਂ ਡੋਬਰਮੈਨ ਹੋ ਗਿਆ, ਦੂਜਾ ਜਿਹਦੀ ਪੂੰਛ ਵੱਡੀ ਹੁੰਦੀ ਆ ਕੀ ਆ ਉਹ ਭਾਰੇ ਜੇ ਮੂੰਹ ਵਾਲਾ ਹੁੰਦਾ, ਕੀ ਕਹਿੰਦੇ ਨੇ ਉਹਨੂੰ
1: ਯਾਦ ਨੀ ਹੁੰਦਾ ਸੀ।
0: ਨਹੀਂ ਉਹ ਬੜਾ ਮਤਲਬ ਰਾਖੀ ਲਈ ਸੀਗਾ ਜਦੋਂ ਪੁਰਾਣੇ ਟਾਈਮ ਚ ਲੋਕੀ ਜਿਹੜੇ ਆ ਕੋਲੋ ਹੁੰਦਾ ਸੀ ਨਾ ਬਈ ਸੋਨਾ ਜਾਂ ਪੈਸੇ ਹੁੰਦੇ ਸੀਗੇ, ਲੋਕੀ ਉਹਦੇ ਕੰਨ ਨੂੰ ਬੰਨ ਲੈਂਦੇ ਹੁੰਦੇ ਸੀਗੇ ਹਨਾ, ਉਹ ਕੀ ਨਾਂ ਉਹਦਾ ਕੰਮਾਂ ਲਈ ਹੈਗੀਆਂ ਨੇ, ਜਿਵੇਂ ਉਹਨਾਂ ਦੀ ਇੱਕੋ ਇੱਕ ਖਾਸੀਅਤ ਆ ਇਹ ਉਹਨਾਂ ਦੇ ਵਿੱਚ ਹੈਗੀ ਆ ਸਪੈਸ਼ਲਿਸਟ ਹੀ, ਪਰ ਬਹੁਤ ਮਾੜਾ ਹੋਇਆ, ਬਹੁਤ ਮਾੜੀ ਗੱਲ ਹੋਈ,
1: ਮਾੜੀ ਘਟਨਾ ਜੀ ਬਿਲਕੁਲ।
0: ਹਾਂਜੀ ਚਲੋ ਠੀਕ ਹੈ,
1: ਥੈਂਕ ਯੂ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਜੋਲ ਭੈਣ ਜੀ ਦੁਬਾਰਾ ਜੁੜੇ ਸੀ ਤੇ ਗੱਲਬਾਤ ਕਰਕੇ ਗਏ ਨੇ ਘਟਨਾ ਦੇ ਉੱਤੇ, ਤੇ ਲੋ ਫਿਰ ਮੈਨੂੰ ਤੇ ਉਹ ਆ ਗਿਆ ਸਾਰਿਆਂ ਨੂੰ, ਭੁਪਿੰਦਰ ਭਾਰਾ ਜੋਲ ਸਤਿ ਸ਼੍ਰੀ ਅਕਾਲ ਹੈ ਜੀ, ਤੇ ਗੁਰੀਮਾਨ ਬਾਈ ਜੀ ਕਹਿੰਦਾ ਸੱਚੀ ਗੱਲ ਹੈ ਵੀਰ ਜੀ, ਟਾਈਮ ਬਹੁਤ ਹੀ ਹੋ ਗਿਆ ਜੀ, ਤੇ ਤੁਸੀਂ ਹੁਣ ਸਮਾਪਤੀ ਕਰ ਰੈਸਟ ਕਰੋ ਜੀ, ਤੇ ਭੈਣ ਜੀ ਬਹੁਤ ਵਧੀਆ ਗੱਲ ਕਰਕੇ ਗਏ ਆ ਜੀ, ਕਹਿੰਦੇ ਸ਼ੁਕਰੀਆ ਜੀ ਬਾਈ ਜੀ ਸਾਰੇ ਦੋਸਤਾਂ ਦਾ, ਤੇ ਲਓ ਮੈਨੂੰ ਤੇ ਉਹ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਚੱਲੋ ਪਿਆਰ ਭਾਈ ਨੇਗੀ ਸਤਿ ਸ਼੍ਰੀ ਅਕਾਲ ਹੈ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਭਾਰਤੀ ਸਮਾਂ 9:30 ਵਜੇ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨਾ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ, ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ ਇੰਸਟਾਗ੍ਰਾਮ ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ,
1: ਬਿਲਕੁਲ ਜੀ।
0: ਤੋਂ ਉਹਨਾਂ ਨੂੰ ਗੇਮਿੰਗ ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ, ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10th+2 ਵਾਲੇ ਫੇਜ਼ ਹੈ, ਇਸ
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ।
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ,
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ, ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ,
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ,
1: ਜ਼ਰੂਰੀ ਹੈ, ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ,
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ,
0: ਹਾਂ ਬਿਲਕੁਲ ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ
1: हाँ
0: ਸੋਚ
1: जी
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕਿ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: हाँ जी
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ, ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: अच्छा जी
0: ਪਲੱਸ ਟੂ ਪਾਸ ਨੇ।
1: अच्छा जी
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: हाँ जी
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: हाँ जी
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ, ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ है।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: सही गल
0: ਬਿਲਕੁਲ ਨਹੀਂ ਹੈ।
1: हाँ जी
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
1: हाँ
0: ਜਿਹੜੇ ਉਹ
1: जी
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: हाँ जी हाँ जी
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
1: हाँ
0: ਠੀਕ ਹੈ,
1: जी
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
1: हाँ
0: ਮੰਨ
1: जी
0: ਲਓ
1: हाँ
0: ਕੋਈ
1: जी
0: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ।
1: हाँ
0: ਤਾਂ
1: जी
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: हाँ जी
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: हाँ जी
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: अच्छा जी
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: हाँ
0: ਠੀਕ ਹੈ,
1: जी
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: है जी
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: हाँ
0: ਸਾਰੇ
1: जी
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: अच्छा जी
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: अच्छा जी
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: हाँ जी हाँ जी
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂ ਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ, ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂ ਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ ਜੇ ਪਤਾ ਹੀ ਨਹੀਂ ਹੈਗਾ
0: ਹਾਂਜੀ
1: ਤਾਂ ਕਰਨਗੇ ਕੀ।
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ
1: ਹਾਂ
0: ਇਹ
1: ਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦੋਂ
1: ਸਕਦੀਆਂ
0: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
0: ਹਾਂਜੀ
1: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ
0: जी
1: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ
0: ਹਾਂ
1: ਦੁਆਬਾ
0: ਹਾਂਜੀ
1: ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ, ਮੋਦੀ ਦੀ ਸਰਕਾਰ ਦੇ ਖਿਲਾਫ, ਭਾਜਪਾ ਦੀ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: ਮਨਜੀਤ ਕੌਰ ਗਿਰੰਦਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਿਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ਼ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਹੈ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮ ਭੋਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮ ਭੋਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕਲਾ ਡੰਡਾ ਪਾਲਾ ਝੰਡਾ, ਚੱਕਲਾ ਡੰਡਾ ਪਾਲਾ ਝੰਡਾ, ਛੱਡਦੇ ਨੁਕਸਾ ਤਬੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਨ੍ਹਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ਼ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ।

0: ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਹੈ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਹੈ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਹੈ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਹੈ। ਜੋ ਉਸਰ ਤਾਂ ਜਾਂਦੀ ਹੈ, ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਹੈ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ, ਪਰ ਜਦੋਂ ਸਾਨੂੰ ਯਾਦ ਕਰੋਗੇ, ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ, ਪਰ ਜਦੋਂ ਸਾਨੂੰ ਯਾਦ ਕਰੋਗੇ, ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ।

ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ। ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ। ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ ਵਿਚਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ

0: ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਘਰ ਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ।
3: ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ੍ਰੀ ਅਕਾਲ ਦੋਸਤੋ,
8: ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ, ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ, ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ, ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ, ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ, ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ, ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
9: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਟ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ੇਸ਼ਕੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
7: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਇਸ ਵੀਰ ਚਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਮੰਜ਼ਲਾਂ ਦੇ ਬਲ ਬਦੇ ਕਾਫਲੇ ਨੀ ਰੁਕਣੇ, ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਮੰਜ਼ਲਾਂ ਦੇ ਬਲ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ ਕਿਲੇ ਸ਼ਿਕਵੇ ਨੇ ਕਿਤੇ ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ ਰੈਲੀਆਂ ਚ ਖੱਪ ਜਾਣ ਹੱਦਾਂ ਬੰਨੇ ਟੱਪ ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ ਬਾਪੂ ਕੱਢ ਲਈ ਸੋਟੀ ਜਿਉਂ ਦੱਬਾ ਮਾਰੇ ਝੋਟੀ ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੱਮ ਕਰਾਂ ਖੇਤਾਂ ਵਿੱਚ ਕੰਮ ਕਰਾਂ ਪੜ੍ਹ ਲਿਖ ਧੁੱਪੇ ਮਰਾਂ ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ ਝੂਠੇ ਕਰੀ ਜਾਣ ਦਾਵੇ ਸੈਦੋ ਚਿੰਤਾ ਖਾਈ ਜਾਵੇ ਹੋ ਗਏ ਆ ਪਰੇਸ਼ਾਨ ਜੀ ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਗੁਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾਹ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾਹ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰ ਪਾਲ ਮੱਲ ਜੀ ਨੂੰ ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ ਉਹਨਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰ ਪਾਲ ਮੱਲ ਜੀ ਲੈ ਕੇ ਆ ਰਹੇ ਨੇ ਤੇਰੀਆਂ ਤੂੰ ਹੀ ਜਾਣੇ ਜੋਗਿੰਦਰ ਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ ਤੁਹਾਡਾ ਸਵਾਗਤ ਹੈ।

ਜੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਹਨਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਬੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸੈਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ीआं उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल
1: हाँ जी, इहदे बारे वी जे तुसीं थोड़ा ही विस्तार च गल करो तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तो
1: जहाँ
2: उहनां
1: उन्हें
2: नू
1: व्यू ज्यादा होंगे हैं।
2: हाँ जी व्यूज ज्यादा होंगे, तो वो उन्हां नू हायर भी, मतलब उन्हां नू एडवरटाइजमेंट लई यूज भी करते हैं।
1: हाँ जी
2: हाँ जी, तो उदे विच कोई अच्छे प्रोडक्ट दी एडवरटाइजिंग दे लई वो यूज करना है अगर किसी ने, तो वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जिहड़ा है एनर्जी समा पैसा वो इधर
2: सब हाँ
1: वेस्ट
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट नहीं ऑलरेडी, उन्हां ओना दे पिछे अपना टाइम वेस्ट करन तो अच्छा है ओना दे पिछे अपने अपने रिलेशंस अपने फ्रेंड्स नाल लड़ाई झगड़े करके झगड़े करके मतलब
1: हाँ
2: दूरियां
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो कुछ भी कर रहे हो, ठीक है, तां ओ ठीक है तुसी का एंटरटेनमेंट पर्पस दे लिए देखो उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है।
1: बिल्कुल
2: अपने
1: जी
2: करियर दा एक गोल एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असी तुहाडा धन्नवाद करते हैं। ते अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं तो उहनां नू सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
0: ਠੀਕ ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ,
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ।
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂਜੀ
1: ਰੈਂਕਿੰਗ ਨੂੰ
0: ਬਹੁਤ
1: ਦੇਖ
0: ਗੁੱਡ
1: ਕੇ ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किद्दां कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ
1: उन्हां दी
0: जी
1: असीं प्रॉपर उन्हां नूं इनफॉर्मेशन प्रोवाइड करदे रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे, पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं। वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेंदे हैं। अपने
0: हाँ जी
1: फ्रेंड्स देखदे हैं कि मेरे फ्रेंड्स ने कहड़े विषय चूज कीते हैं, उन्हां दे अकॉर्डिंग ही अपने खुद दे विषय चूज कर लैंदे हैं।
0: बिल्कुल
1: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किदे विच इंटरेस्ट है। वो ये देखते हैं कि मैनू,
0: लाई लग बन के एक दूजे दे नाल चल
1: बिल्कुल
0: पैंदे हैं।
1: हाँ, बिल्कुल। तां ये चीज समझनी चाहिए है विद्यार्थियों नूं कि ओह जदों गल आ जाती है उन्हां दे करियर सिलेक्शन दी,
0: हाँ जी
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
0: बिल्कुल जी
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिया नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ओह
1: है
0: भी
1: बिल्कुल
0: बहुत घट जानकारी रखदे है। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे है।
1: हाँ जी
0: कोई इहनां दे मापिआं नूं गाइड करन लई भी कोई यतन कीते जांदे है?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी
1: दे अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उहनां ही हथ उहनां दे पेरेंट्स दा भी हुंदा है,
0: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझण दी जरूरत है कि सिर्फ स्कूल भेज देना या फिर ट्यूशन ते भेज देना ही काफी नहीं है।
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी
1: वो अक्सर ही पेरेंट्स भुल जाते हैं, या
0: सही
1: फिर
0: गल है
1: उन्हां नूं लगदा कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही
1: पूछा
0: है
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाएगी।

0: ਵੀ ਜਾਵੇ ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਹਿਬਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ।
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਅਜਿਹਾ ਕਿਉਂ ਹੈਗਾ?
0: ਹਾਂ, ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
0: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਏ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦਾ।
0: ਹਾਂ ਬਿਲਕੁਲ, ਉਹ ਸਮਝਦੇ ਆ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚ ਦੇਖ ਦੇਖ ਕੇ ਲਿਖ ਦਵਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ

0: ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ ਚੰਗਾ ਪੈਸਾ ਆਉਂਦਾ ਹੋਵੇ, ਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
1: ਬਿਲਕੁਲ
0: ਤੇ ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣ। ਇਸ
1: ਹਾਂਜੀ
0: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
1: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
0: ਹਾਂਜੀ
1: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
0: ਹਾਂਜੀ
1: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ, ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ
1: ਪਲੱਸ ਟੂ ਪਾਸ ਨੇ।
0: ਅੱਛਾ ਜੀ
1: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂਜੀ
1: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂਜੀ
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ ਨਹੀਂ ਹੈ।
0: ਹਾਂਜੀ
1: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
0: ਹਾਂਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂਜੀ ਹਾਂਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
0: ਹਾਂਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
0: ਹਾਂਜੀ
1: ਲਓ ਕੋਈ
0: ਹਾਂਜੀ
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ ਤਾਂ
0: ਹਾਂਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
0: ਹਾਂਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂਜੀ
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
0: ਹਾਂਜੀ
1: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
0: ਹਾਂਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
0: ਅੱਛਾ ਜੀ
1: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂਜੀ ਹਾਂਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ।
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਹਾਂਜੀ
1: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹੈਗਾ
0: ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਛ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ ਸਕਦੀਆਂ ਜਦ ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ, मैडम साहिबाना जी, तुहाडियां गल्लां बड़ियां कीमती ने जो लगातार सुनते रहना चाहिए है, पर समा जिड़ा हैगा वो सानू इजाजत नहीं दिंदा कि आपां
1: हाँ जी
0: होर इन्हां गल्लां नू सुनते रहिए, ये गल्लबात आपां करते रहिए, विचार चर्चा करते रहिए। सो अज का जिहड़ा समा साडा वो समाप्त हुंदा है। तुहाडा बहुत बहुत धन्नवाद, तुसीं बड़ियां कीमती गल्लां साडे श्रोतियां दे नाल सांझियां कीतियां।
1: जी
0: हुण वेला हो गया प्रोग्राम नू समाप्त करन दा। रेडियो
1: हाँ
0: दुआबा ते श्रोतियां दा मैं धन्नवाद करदा जिन्हां ने साडे प्रोग्राम नू बड़े वधिया तरीके नाल सुनिया, ते उम्मीद करदे हां इन्हां गल्लां नू सुन के, इन्हां नू अपना के, ते अपनी जिहड़ी जिंदगी है, अपना भविख है, उहनू बेहतर बनाउण वल वधोंगे। तुहाडा सारिआं दा बहुत बहुत धन्नवाद, शुक्रिया जी।
1: थैंक यू सर, थैंक यू।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਹੈ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ, ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ, ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ। ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸ ਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ, ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਬਾਅਦ ਤੋਂ ਬਾਅਦ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
1: ਹਾਂਜੀ
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
1: ਹਾਂ
2: ਮੰਨ ਲਓ
1: ਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा जी,
2: उस अकॉर्डिंगली जिद्दां डिमांड हुई उद्दां उन्हां तों ओह फॉर्म भरवा सकदे भरे जा सकदे आ, तो उहदे लई इन्हां नूं आइल्स दे 5.5 बैंड भी चाहीदे होणगे बच्चिआं नूं कैनेडा वगैरह वर्गीआं कंट्रीज दे लई।
1: अच्छा जी,
2: हाँजी
1: तुसी दस्या भी ये कोर्स करके प्राइवेट खेत्र दे विच नौकरियां मिलदियां, सरकारी
2: बिल्कुल
1: खेत्र च नौकरियां मिल सकदियां,
2: बिल्कुल हाँजी
1: जिहड़ा हैगा
2: हाँजी, मैं
1: एक
2: सरकारी
1: नौजवान
2: खेत्र बारे
1: विदेशां दे विच भी जाके
2: जी
1: पढ़ाई कर सकता जां को जिहड़ा हैगा भी कम कर सकता, उस बारे रुजगार भी अपना सकता, इहदा
2: हाँजी
1: मतलब कम दे काफ़ी मौके ने इधर।
2: बिल्कुल, काफी बहुत ही एक डिमांडिंग कह सकते हैं अजकल दे टाइम दे विच इस ट्रेड नू, इस इन्हां कोर्सेज नू असी बड़ा डिमांडिंग हैगे ने।
1: अच्छा जी,
2: बट इन्हां दी एक रिक्वायरमेंट है कि बच्चे नू प्रैक्टिकल नॉलेज प्लस उन्हों थ्रेटिकल दोनों चीजों के बीच बच्चे की महारत होनी चाहिए।
1: जरूरी है।
2: हाँ बिल्कुल, ये नहीं होना चाहिए कि बच्चे ने बस कर ली आईटीआई का एक डिग्री ले ली है, उन्हें कोई नॉलेज नहीं है तो उसका कोई हल नहीं हो सकता है किसी
1: मतलब
2: भी
1: जो
2: सेक्टर
1: सच्ची
2: च।
1: मुची वो हुनरमंद
2: बिल्कुल
1: बन गया तां
2: बिल्कुल
1: उहदा जिहड़ा भविख चमक सकदा है।
2: बिल्कुल हांजी। ये तुसी मैं एक चीज होर आप स्किप कर गए सी, गवर्नमेंट जॉब वाला पार्ट, जिदा
1: हाँ जी, हाँ जी,
2: जिवें बच्चे काफी आ पिछे जे सीआरपीएफ दे विच जॉब्स निकलियां सीगियां उहदे विच भी काफी बच्चे आने जिहड़े इलेक्ट्रिशियन दीआं पोस्टां निकलियां हुईआं सी उहदे विच,
1: अच्छा जी,
2: तां इसे तरीके दे नाल काफी इस तर्हां दे पब्लिक सेक्टर्स ने, पीएसयूज ने, जिवें रेलवे, टेलीकॉम, बीएसएनएल हो गया, आईओसीएल हो गया, ओएमसीजी हो गया, ठीक है, और स्टेट वाइज पीडब्ल्यूडीज जिहड़े डिपार्टमेंट्स ने अपने, है ना, तां
1: अच्छा
2: उहदे
1: जी,
2: विच भी इह जिहड़ियां पोस्टां ने बल्क दे विच निकलदियां ने।
1: अच्छा जी,
2: ते इन्हां विच बस एक थोड़ा जिहा प्रोसीजर ये रहिंदा है कि जे तां जिवें यूनियन गवर्नमेंट दे थ्रू निकलियां ने पोस्टां तां उहनां दी उह एज लिमिट हुंदी है 33, अराउंड 32-33 इन्हां दी इदां दी एज लिमिट हुंदी है फॉर जनरल पॉपुलेशन।
1: अच्छा जी,
2: ते जिहड़े अपने पंजाब स्टेट दे थ्रू निकलदे ने जिवें स्टेट वाइज जिहड़ियां पीडब्ल्यूडीज ने,
1: हाँ जी,
2: हांजी ओह हरेक जिले दे विच पीडब्ल्यूडी डिपार्टमेंट बने हुए ने, तां उहनां दे विच जदों भर्तियां हुंदियां ने तां उहनां दी जिहड़ी एज लिमिट रहिंदी है 38 ईयर, 38 साल दी एज रहिंदी है, तां
1: अच्छा जी,
2: बच्चे ओहदे लई अप्लाई कर सकदे ने। बस एक शर्त है कि उहनां दा एक टेस्ट हुंदा हुंदा है
1: अच्छा जी,
2: जी, जिदां बल्क च निकलणगियां पोस्टां, 800 पोस्टां निकलियां, 1000 पोस्टां निकलियां, जिन्नियां भी निकलियां, बट ओहदे लई ना एक टेस्ट लैणगे उह थ्रेटिकल, उस टेस्ट दे बेसिस ते मेरिट लिस्ट दे बेसिस ते उहनां दी इंटरव्यू होएगी, फिर उहनां दी फाइनल सिलेक्शन होएगी।
1: अच्छा
2: इस
1: जी,
2: करके बच्चियां दा थियरी पार्ट दे उपर भी होल्ड होना उन्ना ही जरूरी है जिन्ना कि उहनां दे फिजिकल स्किल्स, जिहड़े उहनां दा हैंड स्किल्स दे उहदे विच होना जरूरी है।
1: मतलब ये हैगा भी कला कोर्स कर लिया, सर्टिफिकेट प्राप्त कर लिया, वो नहीं गल बननी,
2: जी
1: जे
2: बिल्कुल
1: विद्यार्थी जोड़ा हैगा भी हथी कम करना भी सीख जाता तो नाल वो पढ़ाई दे विच भी उन्होंने सीख जाता, थ्योरी भी सीख जाता है, तो वो वधिया मौका हैगा।
2: हांजी हांजी बिल्कुल बिल्कुल। ते इहदे नाल एक होर चीज भी मैं ऐड करदी हां, जिदां अपने इंडियन आर्मी है, इंडियन आर्म्ड फोर्सेस ने, आर्मी
1: हाँ
2: हो
1: जी,
2: गया, इंडियन नेवी हो गया, एयर फोर्स, बीएसएफ, सीआरपीएफ भी जिवें मैं दस्सिया है, ते होर जिन्नियां भी अपनियां फोर्सेस कम करदियां ने इंडिया दे विच, ओहदे विच भी साडे इदां दे जिहड़े आईटीआई होल्डर्स ने उहनां लई पोस्टां निकलदियां ने बल्क दे विच, पोस्टां निक उहनां दे विच भी अकॉर्डिंग टू वैकेंसी पोस्टां निकलदियां ने, ओहदे
1: अच्छा
2: लई
1: जी,
2: भी अप्लाई कर सकदे ने बच्चे।
1: अच्छा जी,
2: हांजी, तां स्कोप बहुत ज्यादा है, तां इत्थे ये चीज जरूरी है कि बच्चियां दे विच नॉलेज प्लस स्किल दोनों चीजां दा होना बहुत जरूरी है,
1: हाँ
2: ते
1: जी,
2: एक थर्ड चीज के बच्चियां नू अवेयरनेस होना बहुत जरूरी है कि केड़ी पोस्टां निकलियां हुईयां ने, केड़ियां स्टेट दिया या सेंटर गवर्नमेंट दिया पोस्टां निकलियां ने, या फिर किसी डिफेंस सर्विसेज दे विच, डिफेंस फोर्सेस दे विच पोस्टां निकलियां ने,
1: हाँ
2: तां
1: जी,
2: इहदे लई भी बच्चियां नू थोड़ा अप टू डेट रहना बहुत जरूरी है।
1: हाँ जी, हाँ जी, अच्छा एक गल मैडम दसो भी जिस तरह आप देखते हैं भी बहुत बड़ी गिनती दे विच ईटीटी करी फिरते हैं विद्यापक बनने दे लई, इसी तरह जिहड़ा हैगा बीएड करी कर रहे ने, बीए एमए अगे उचेरी पढ़ाई भी करते हैं,
2: हांजी
1: फिर भी वह धरने मुजहरे करते रहेंगे है नौकरियां लैन लई, इहदा
2: हांजी
1: मतलब ये खेतर सौखा नहीं हैगा जी इधर आना।
2: हांजी, एक खेतर सौखा भी जरूर है ते थोड़ा रास्ता भी कट है इहदा ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ,
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: नहीं, लड़कियां दे लई विशेष कोर्स तां आपां इह कह सकदे हां कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
2: काफी। हांजी, इलेक्ट्रिशियन ट्रेड दे विच काफी जांदियां ने कुड़ियां,
1: अच्छा
2: ते
1: जी
2: इक स्टेनोग्राफी इंग्लिश जिहड़ा ट्रेड है उहदे विच इह वी इक कॉमन कोर्स असीं कह सकदे हां
1: हाँ
2: कि
1: जी
2: कुड़ियां कर सकदियां ने क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
2: ठीक
1: जी
2: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा जी
2: बट जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क

0: ವಾಪವಾ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ, ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ।

0: जी
1: जिस तरह रुझान है कि साड़ी जिहड़ी है अंग्रेजी भाषा है ये विश्व भर दे विच इक सर्वसांझी भाषा वजों उभर रही है, उभर चुकी है, पर
0: जी
1: पंजाबी की अहमियत भी घट नहीं है। क्योंकि पिछले कुछ समय दौरान देखिया कि चलो पंजाबी गायकी दे विच जिहड़ा है वो माड़े रुझान भी ने, आपां इह कहिंदे आ वी आटे च लूण भी चली जांदा है कि
0: जी
1: अच्छे गीत नहीं गाए जा रहे
0: जी
1: कुछ
0: जी
1: लोगों वालों, कुछ है
0: जी
1: चलो
0: जी जी
1: हरेक की अपनी अपनी सोच,
0: जी
1: पर
0: जी
1: मैं कहना भी पंजाबी जिहड़ा संगीत है उन्हें बहुत बड़ा मोड़ लिया। अज
0: जी
1: तो काफी साल पहला जे आपां 2-3 दहाके पिछे चले जाइए 80-90 दे दौर दे विच, 80 तों 90 उस दौर तक जदों तक मैं इन्हां चीजां बारे सोचण लग्या तां
0: जी
1: उदों काफी देखो पंजाबी दे विच जिवें हिंदी संगीत दा बोलबाला हुंदा सी, पंजाबी दे विच भी गीत संगीत सी,
0: जी
1: पर
0: जी
1: उस दौर दे विच पंजाबी संगीत ने एक मोड़ा कट्टिया। सोलो
0: जी
1: गायकी जिहड़ी है गुरदास मान दे आउण तों बाद उह इक प्रवान होई तां लोकां ने बड़े अच्छे अच्छे सिंगर उस वेले हंसराज सद्धू सिकंदरे आए, तां उस नाल पंजाबी गायकी दा जिहड़ा दायरा इकदम वधना शुरू हो गया, पंजाबी भाषा दा वी इहदे नाल ही दायरा वधिया। हुण असीं देखदे हां कि साडे बहुत सारे जिहड़ियां पीढ़ियां ने उह खास तौर ते इंग्लैंड कनेडा अमेरिका 3 वड्डे मुल्क ने जिथे साडे लोक बसे ने, तां उत्थे बहुत इहनां दा प्रवास होया गा,
0: जी
1: उहनां दीआं उत्थों दे जन्मे होए बच्चे उह पीढ़ियां ने, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ 뮤직 ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ,
0: ਬਿਲਕੁਲ
1: ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ
0: ਜੀ
1: ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ
0: ਜੀ
1: ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ
0: ਜੀ
1: ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ ਹੋਸਟ ਨੇ ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ ਪ੍ਰਸਾਰ ਹੈ ਉਹ ਨਾਲੋਂ ਨਾਲ ਕਰ ਰਹੇ ਨੇ।
0: ਜੀ ਜੀ ਜੀ
1: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
0: ਜੀ
1: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ,
0: ਜੀ
1: ਪਰ
0: ਜੀ ਜੀ
1: ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ।
0: ਜੀ
1: ਮੈਂ
0: ਜੀ
1: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ, ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ ਕੋਈ ਸਬਜੈਕਟ ਪੜ੍ਹਾਉਣਾ ਹੈ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
0: ਜੀ
1: ਭਾਸ਼ਾ ਤੇ, ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
0: ਹਾਂਜੀ ਹਾਂਜੀ
1: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ, ਇਸ ਕਰਕੇ
0: ਜੀ
1: ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
0: ਜੀ
1: ਕਿ
0: ਜੀ ਜੀ
1: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
0: ਜੀ ਜੀ ਜੀ ਜੀ ਬਿਲਕੁਲ ਆਮ ਤੌਰ ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ
1: ਬਿਲਕੁਲ
0: ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
1: ਹਾਂਜੀ ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ, ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ,
0: ਜੀ
1: ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ, ਮੈਂ ਦੁਨੀਆ ਦੇ ਕਾਫੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ।
0: ਜੀ
1: ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। ਬਾਰਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
0: ਜੀ ਜੀ,
1: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੋਨਟਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ। ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦੇ ਹੋ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ੍ਹ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ, ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
0: ਤੇ
1: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
0: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
1: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਹੈ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ।
1: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ, ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ, ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
0: ਬਿਲਕੁਲ,
1: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ, ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
0: ਜੀ
1: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
0: ਜੀ
1: ਇੱਕ
0: ਜੀ ਜੀ
1: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
0: ਜੀ
1: ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ ਵੀਹ
0: ਜੀ
1: ਵੀਹ ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ
0: ਜੀ
1: ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
0: ਜੀ ਜੀ
1: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
0: ਜੀ
1: ਮੇਰੀ ਧਾਰਨਾ ਉਲਟ ਹੈ
0: ਜੀ
1: ਕਿ
0: ਜੀ
1: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
0: ਬਿਲਕੁਲ
1: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
0: ਜੀ
1: ਕਿਸ
0: ਜੀ
1: ਦੀ
0: ਜੀ ਜੀ
1: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
0: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
1: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟੂਨ ਅਖਬਾਰਾਂ ਲਈ।
0: ਜੀ ਜੀ
1: ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ।
0: ਜੀ
1: ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
0: ਜੀ ਜੀ
1: ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ ਕਲਮ ਨਾਲ। ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਲੀਡਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ, ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉਹ ਤੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
0: ਜੀ ਜੀ ਜੀ
1: ਤੇ
0: ਜੀ
1: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
0: ਜੀ
1: ਇਹਦੇ
0: ਜੀ
1: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
0: ਜੀ
1: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
0: ਜੀ
1: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
0: ਜੀ
1: ਪੰਜਾਬੀ
0: ਜੀ ਜੀ
1: ਫਿਲਮਾਂ ਬਾਰੇ
0: ਜੀ
1: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
0: ਜੀ ਜੀ
1: ਤਾਂ
0: ਜੀ
1: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
0: ਜੀ
1: ਕਿ
0: ਜੀ ਜੀ
1: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
0: ਜੀ
1: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
0: ਜੀ ਜੀ
1: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
0: ਜੀ
1: ਪਰ
0: ਜੀ
1: ਹਾਰਡ ਕਾਪੀ ਸਾਲ ਚ 3 ਸਕਦੇ।
0: ਕਿਆ
1: ਪਿੱਛੇ ਜੇ ਮੈਂ
0: ਬਤਾਈਏ
1: ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
0: ਜੀ
1: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ, ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ, ਤਾਂ ਉਹ ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ,
0: ਬਿਲਕੁਲ
1: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
0: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ, ਤੁਹਾਨੂੰ ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
0: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: द्वापर रेडियो।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਇੱਕ

0: ਜੀ, ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਤਾਂ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ ਆਪਣੇ।

ਤੇ ਡੁੱਬ ਗਈ ਜੇ ਸੰਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜ਼ੋਰ ਨਾ ਮੰਗਦੇ ਨਹੀਂ ਆਪੀ ਭਲਾ ਦੇਵੇ ਕਿਉਂ, ਜ਼ੋਰ ਨਾ ਮੰਗਦੇ ਨਹੀਂ ਆਪੀ ਭਲਾ ਦੇਵੇ ਕਿਉਂ, ਗੱਲੀ ਬਾਤੀ ਜੇ ਸਦਾ

0: ਬੈ। ਸ਼ੁਕਰੀਆ।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ। ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਦ

0: ਦੀ ਜੁੱਤੀ ਫਿਰਨਾ ਕੁਕੀ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਪੱਛਮ ਦੀ ਤੂੰ ਕਰਨਾ ਨਕਲ ਪੱਛਮ ਦੀ ਤੂੰ ਕਰਨਾ ਨਕਲ ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਪੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਬਲ ਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
2: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ੇ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰੇ ਆਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ

0: ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ, ਉਸੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ। ਸਾਡੀ ਕਾਮੇਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ, ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
1: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ, ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
0: ਸਾਡੀ ਕਾਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਦੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਮੀਰਪੁਰੀ ਨਾ ਦਿਸਦਾ ਸਾਨੂੰ ਚੱਲਦਾ ਏ ਜੋ ਗੋਰਖ ਧੰਦਾ ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
0: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
3: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀਆਂ ਪਸੰਦ ਕਰੋਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
0: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
4: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
0: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ, ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
5: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਤੇ ਅੱਜ ਦੁਆਬਾ ਰੇਡੀਓ ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
0: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦ ਏ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ। ਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜ ਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
6: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ ਕਦੇ ਸਿਦਕ ਨਾ ਸਾਡਾ ਡੋਲਿਆ ਜੀ ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ ਸਾਡਾ ਸਬਰ ਜਬਰ ਨੇ ਰੁਲਿਆ ਜੀ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।

0: ਇਸ ਵਕਤ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਨ ਕੌਰੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਕੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਅਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਅਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਅਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਅਤੇ ਅੱਜ ਕੱਲ੍ਹ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਅਤੇ ਨਾਲ ਦੀ ਨਾਲ ਲਿਖਣ ਪੜ੍ਹਨ ਅਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।